ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ

ਰਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ

ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਤ ਕਰ ਫਕਰ ਦਾਇਮ ਲਾਏ ਚਸ਼ਮੇ ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ದ್ವಾಪ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੇ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਏ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ। ਹੋਇਆ ਸ਼ਹੀਦ

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾ ਦਿੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਕੀ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲਿਆ ਨਿਹਾਲ ਡੱਕ ਲੇ, ਨਿਹਾਲਿਆ ਨਿਹਾਲ ਡੱਕ ਲੇ, ਨਿਹਾਲਿਆ ਨਿਹਾਲ ਡੱਕ ਲੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ। ਧੰਨਵਾਦ
0: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਮ ਪਲੇ, ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਕਿੰਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹੀ ਉਹਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ, ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ, ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ, ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ, ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਅਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਵਾਂ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ ਸੋਮਵਾਰ ਦਾ ਦਿਨ ਹੈ ਤੁਹਾਡੇ ਨਾਲ ਸ਼ਾਮਲ ਹੋ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਬਹੁਤ ਸਮੇਂ ਤੋਂ ਪਰਮਿੰਦਰ ਜੀ ਵੇਟ ਵੀ ਕਰ ਰਹੇ ਆ ਪਰ ਸਮਾਂ ਅਜੇ ਹੋਇਆ ਨਹੀਂ ਸੀ ਤੇ ਉਹ ਕਹਿੰਦੇ ਲਾਈਕ ਨੰਬਰ 1 ਤੇ ਆ ਜਾਓ ਕਹਿੰਦੇ ਜੀ ਪਿਆਰਿਓ। ਤੇ ਆ ਗਏ ਜੀ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ ਪਰਮਿੰਦਰ ਜੀ ਤੇ ਫਗਵਾੜੇ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਸਭ ਦੋਸਤਾਂ ਨੂੰ ਵੀ ਸਤਿ ਸ੍ਰੀ ਅਕਾਲ ਜਿਹੜੀ ਹੈ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਭੇਜ ਰਹੇ ਨੇ ਦੋਸਤਾਂ ਨੂੰ ਲਾਈਕ ਨੰਬਰ 2। ਮਾਨ ਸਿੰਘ ਆਪਣੇ ਮਾਨ ਜੀ ਜੁੜੇ ਹੋਏ ਨੇ ਜੀ ਤੇ 2 ਨੰਬਰ ਲਾਈਕ ਤੇ ਸਭ ਦੋਸਤਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਹੈਲਸਿੰਕੀ ਤੋਂ। ਇਸੇ ਤਰ੍ਹਾਂ ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ ਤੇ ਕੁਝ ਹੀ ਪਲਾਂ ਦੇ ਵਿੱਚ ਤੇ ਹੋਰ ਸਾਰਾ ਸਿਲਸਿਲਾ ਨਾਲ ਦੀ ਨਾਲ ਚੱਲਦਾ ਰਹੇਗਾ ਗੱਲਾਂ ਬਾਤਾਂ ਦਾ ਵੀ। ਤੇ ਇਸੇ ਤਰ੍ਹਾਂ ਅੱਜ ਦਿਹਾੜਾ ਸੋਮਵਾਰ ਦਾ ਹੈ ਤੇ ਸਮਾਂ ਤੇ ਸਥਿਤੀ 5 ਅਕਤੂਬਰ 2026 ਦਾ ਦਿਹਾੜਾ ਹੈ ਤੇ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:05 ਦਾ ਸਮਾਂ ਹੈ ਫਿਨਲੈਂਡ ਦੇ ਮੁਤਾਬਕ। ਤੇ ਭਾਰਤ ਦੇ ਵਿੱਚ ਇਸ ਵਕਤ ਜਿਹੜੇ ਨੇ ਰਾਤ ਦੇ ਸਮੇਂ ਦੇ ਮੁਤਾਬਕ 9:35 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:05 ਦਾ ਸਮਾਂ ਹੈ ਤੇ ਸਵੇਰ ਦਾ। ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 5:12 ਹੋ ਗਏ ਨੇ। UK ਦੇ ਵਿੱਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ ਘੜੀਆਂ ਦੇ 6:05 ਨੇ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰਾਂ ਦੀ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੇ ਸਮਾਂ ਨਾ ਜ਼ਿਆਦਾ ਖਰਾਬ ਕਰਦੇ ਹੋਏ ਤੇ ਕਰਦੇ ਆ ਫਿਰ ਕੁਝ ਆਰਟੀਕਲ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ, ਹੋਰ ਸਾਰੀਆਂ ਗੱਲਾਂ ਬਾਤਾਂ, 1-2 ਰਿਪੋਰਟਾਂ ਨੇ। ਤੇ ਸਭ ਤੋਂ ਪਹਿਲਾਂ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਜੀ ਜੁੜਨਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਸ਼ੁਰੂਆਤ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਦੋਸਤੋ ਕਹਿੰਦੇ ਜੇਕਰ ਤੁਸੀਂ ਚੰਗੇ ਇਨਸਾਨ ਹੋ ਤਾਂ ਤੁਹਾਨੂੰ ਧਾਰਮਿਕ ਹੋਣ ਦੀ ਲੋੜ ਨਹੀਂ, ਪਰ ਜੇਕਰ ਤੁਸੀਂ ਧਾਰਮਿਕ ਹੋ ਤਾਂ ਚੰਗੇ ਇਨਸਾਨ ਜ਼ਰੂਰ ਬਣਿਓ। ਤੇ 5 ਤਰੀਕ ਤੇ ਅਕਤੂਬਰ ਦਾ ਮਹੀਨਾ ਤੇ 1864 ਦਾ ਸਮਾਂ ਜਦੋਂ ਕਲਕੱਤੇ ਦੇ ਵਿੱਚ ਭਾਰੀ ਤੂਫਾਨ ਦੇ ਨਾਲ 60,000 ਤੋਂ ਵੱਧ ਮੌਤਾਂ ਹੋ ਗਈਆਂ ਸੀ। ਭਾਰਤ ਦੇ ਵਿੱਚ ਵੱਡੀ ਤਬਾਹੀ ਜਿਹੜੀ ਇਹ ਆਈ ਸੀ, ਭਾਰੀ ਤਬਾਹੀ ਹੋਈ ਸੀ ਉਹਨਾਂ ਸਮਿਆਂ ਦੇ ਵਿੱਚ 1864 ਦੇ ਵਿੱਚ ਕਲਕੱਤੇ ਵਿਖੇ। ਤੇ 1940 ਦੇ ਵਿੱਚ ਲੇਖਕ ਸਤਿੰਦਰ ਸਿੰਘ ਨੂਰ ਹੁਣਾਂ ਦਾ ਜਨਮ ਹੁੰਦਾ ਹੈ। 1947 ਚ ਪਾਕਿਸਤਾਨ ਦੇ ਵਿੱਚ ਆਰਜੀ ਸਰਕਾਰ ਦਾ ਐਲਾਨ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ 1972 ਦੇ ਵਿੱਚ ਮੋਗਾ ਰੀਗਲ ਸਿਨੇਮਾ ਜਿਹੜਾ ਕਾਂਡ ਹੋਇਆ ਸੀ 1972 ਦੇ ਵਿੱਚ। ਤੇ 2011 ਦੇ ਵਿੱਚ ਵਿਗਿਆਨੀ ਸਟੀਵ ਜੌਬਸ ਦੀ ਕੈਂਸਰ ਦੇ ਨਾਲ ਮੌਤ ਹੁੰਦੀ ਹੈ। ਭਾਰਤ ਦੇ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ ਛੋਟੇ ਸੱਪਾਂ ਦੀ। ਸਭ ਤੋਂ ਛੋਟਾ ਸੱਪ ਜਿਹੜਾ ਭਾਰਤ ਦੇ ਵਿੱਚ ਪਾਇਆ ਜਾਂਦਾ ਹੈ। ਵੈਸੇ ਸੱਪਾਂ ਦੀ ਗੱਲ ਆਈ ਹੈ, ਸਾਰੇ ਖੜੱਪੇ ਹੀ ਬੈਠੇ ਆ ਜੀ। ਜਿਸ ਨੂੰ ਕਿਰਮ ਸੱਪ ਜਾਣੀ ਕਿ ਵਰਮ ਸਨੇਕ, ਜਿਹੜਾ ਵਰਮ ਸਨੇਕ ਕਿਹਾ ਜਾਂਦਾ ਹੈ, ਭਾਰਤ ਦੇ ਵਿੱਚ ਮਿਲਣ ਵਾਲੇ ਸਭ ਤੋਂ ਛੋਟੇ ਸੱਪਾਂ ਦੇ ਵਿੱਚ ਇਹ ਆਉਂਦਾ ਹੈ। ਭਾਰਤ ਦੇ ਵਿੱਚ ਇਹਨਾਂ ਦੀਆਂ ਕੁੱਲ 14 ਪ੍ਰਜਾਤੀਆਂ ਮਿਲ ਜਾਂਦੀਆਂ ਨੇ, ਪਰ ਭਾਰਤ ਦੇ ਵਿੱਚ ਮਿਲਣ ਵਾਲਾ ਸਭ ਤੋਂ ਛੋਟਾ ਸੱਪ ਜਿਹੜਾ ਬ੍ਰਾਹਮੀਨਾ ਪ੍ਰਜਾਤੀ ਦਾ ਸੱਪ ਹੈ। ਤੇ ਇਹ ਸੱਪ ਤੁਸੀਂ ਅਕਸਰ ਹੀ ਵੇਖਿਆ ਵੀ ਹੋਵੇਗਾ, ਪਰ ਪਛਾਣਨ ਦੇ ਵਿੱਚ ਹਮੇਸ਼ਾ ਧੋਖਾ ਜਿਹੜਾ ਬੰਦਾ ਖਾ ਜਾਂਦਾ ਹੈ, ਕਿਉਂਕਿ ਇਹ ਜਿਹੜਾ ਇਸਦੀ ਬਣਤਰ ਤੇ ਆਕਾਰ ਦੇ ਵਿੱਚ ਬਿਲਕੁਲ ਗੰਡੋਏ ਵਰਗੇ ਹੁੰਦੇ ਨੇ। ਤੇ ਵੈਸੇ ਉਹ ਸੱਪ ਹੁੰਦੇ ਆ ਗੰਡੋਏ ਵਰਗੇ ਹੀ, ਪਰ ਉਹ ਸਾਨੂੰ ਲੱਗਦਾ ਕਿ ਗੰਡੋਏ ਹੈ। ਇਹਨਾਂ ਦੀ ਲੰਬਾਈ ਲਗਭਗ 6 ਇੰਚ 15.2 ਸੈਂਟੀਮੀਟਰ ਜਿਹੜੀ ਹੈ, 15 ਸੈਂਟੀਮੀਟਰ ਤੇ 2 ਮਿਲੀਮੀਟਰ ਹੁੰਦੀ ਹੈ, ਹੋ ਸਕਦੀ ਹੈ। ਇਹ ਬਾਗ ਬਗੀਚਿਆਂ, ਗਿੱਲੇ ਪੱਤਿਆਂ ਤੇ ਗਲੀ ਸੜੀ ਜਿਹੜੀ ਹੈ ਬਨਸਪਤੀ ਹੈ ਉਹਦੇ ਵਿੱਚ ਮਿਲ ਸਕਦਾ ਹੈ। ਇਹ ਅਕਸਰ ਧਰਤੀ ਦੇ ਅੰਦਰ ਹੀ ਰਹਿੰਦੇ ਨੇ ਤੇ ਉੱਥੇ ਹੀ ਆਪਣੇ ਭੋਜਨ ਦੇ ਲਈ ਗੰਡੋਇਆਂ, ਸਿਉਂਕ, ਕੀਟ ਪਤੰਗਿਆਂ ਉੱਤੇ ਜਿਹੜਾ ਨਿਰਭਰ ਰਹਿੰਦੇ ਆ। ਤੇ ਇਹਨਾਂ ਦੇ ਵਿੱਚ ਅੱਖਾਂ ਪੂਰੀ ਤਰ੍ਹਾਂ ਵਿਕਸਿਤ ਨਾ ਹੋ ਕੇ ਸਿਰਫ 2 ਛੇਕ ਜਿਹੜੇ ਨੇ ਸਾਨੂੰ ਦਿਖਦੇ ਆ, ਸਿਰਫ ਚਾਨਣ ਤੇ ਹਨੇਰੇ ਦਾ ਫਰਕ ਕਰ ਸਕਦੇ ਨੇ ਇਹ, ਜਾਂ ਇੰਜ ਆਖ ਲਈਏ ਕਿ ਇਹਨੂੰ ਅੱਖਾਂ ਦੀ ਜ਼ਰੂਰਤ ਨਾ ਹੋਣ ਕਾਰਨ ਉਹ ਇਸ ਅਨੁਸਾਰ ਹੀ ਜਿਹੜਾ ਵਿਕਸਿਤ ਹੋਏ ਨੇ। ਇਹ ਪੰਛੀਆਂ ਤੋਂ ਬਚਣ ਦੇ ਲਈ ਸਿਰਫ ਰਾਤ ਨੂੰ ਧਰਤੀ ਤੋਂ ਜਿਹੜਾ ਬਾਹਰ ਨਿਕਲਦੇ ਆ ਤੇ ਅਨੁਕੂਲਣ ਨੇ ਜਿਹੜਾ ਇਹਨਾਂ ਦੀਆਂ ਅੱਖਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਵਿਕਸਿਤ ਕੀਤਾ ਹੋਇਆ। ਇਹ ਅੱਖਾਂ ਤੁਸੀਂ ਦੋ ਕਾਲੇ ਧੱਬਿਆਂ ਦੇ ਰੂਪ ਦੇ ਵਿੱਚ ਜਿਹੜਾ ਵੱਡੇ ਜਾਣੀ ਕਿ ਲੈਂਸ ਦੇ ਤਰ੍ਹਾਂ ਹੁੰਦੀਆਂ ਨੇ ਨਾਲ ਵੇਖ ਸਕਦੇ ਹੋ, ਜੋ ਕਿ ਆਪਾਂ ਕਲੋਜ਼ ਕਰਕੇ ਦੇਖ ਸਕਦੇ ਹਾਂ, ਉਦਾਂ ਅੱਖ ਦੇ ਨਾਲ ਨਹੀਂ ਦਿਖਦੀਆਂ। ਵੱਡਦਰਸ਼ੀ ਲੈਂਜ ਜਿਹੜਾ ਵੱਡਾ ਆਕਾਰੀ ਲੈਂਜ ਹੁੰਦਾ ਜਿਹੜਾ, ਉਹਦੀ ਮਦਦ ਦੇ ਨਾਲ ਇਹਨਾਂ ਦੇ ਸਕੇਲਸ ਵੀ ਜਿਹੜੇ ਦੇਖੇ ਜਾ ਸਕਦੇ ਆ, ਤੇ ਇਹਨੂੰ ਗੰਡੋਇਆਂ ਤੋਂ ਵੱਖ ਕਰਦੇ ਨੇ ਕਿਉਂਕਿ ਸਕੇਲਸ ਜਿਹੜੇ ਨੇ ਰਿੰਗਣ ਵਾਲੇ ਜੀਵਾਂ ਦਾ ਖਾਸ ਜਿਹੜਾ ਗੁਣ ਨੇ। ਸਾਰੇ ਕਿਰਮ ਸੱਪ ਹੀ ਜਿਹੜਾ ਮਾਦਾ ਹੁੰਦੇ ਆ, ਤੇ ਅਸਲ ਦੇ ਵਿੱਚ ਸਾਰੇ ਕਿਰਮ ਸੱਪ ਜਿਹੜੇ ਨੇ ਹਰਮਾ ਫੈਰੋਡੈਟਸ ਹੁੰਦੇ ਨੇ, ਤੇ ਭਾਵ ਇਹਨਾਂ ਦੇ ਵਿੱਚ ਦੋਵੇਂ ਲਿੰਗ ਮੌਜੂਦ ਹੁੰਦੇ ਆ, ਜਿਸ ਦੇ ਕਾਰਨ ਹਰ ਜੀਵ ਆਪਣੇ ਅੰਡਿਆਂ ਦਾ ਜਿਹੜਾ ਨਿਸ਼ਚਨ ਕਰਨ ਦੇ ਸਮਰੱਥ ਹੈ। ਇਸ ਦੇ ਲਈ ਮਿਲਣ ਵਾਲੇ ਸਾਰੇ ਸੱਪ ਭਾਵੇਂ ਮਾਦਾ ਹੁੰਦੇ ਨੇ, ਪਰ ਉਹ ਪ੍ਰਜਨਨ ਜਿਹੜਾ ਉਹਦੇ ਲਈ ਪੂਰੀ ਤਰ੍ਹਾਂ ਲੈਸ ਨੇ। ਸਭ ਤੋਂ ਜ਼ਰੂਰੀ ਗੱਲ ਇਹ ਇਹਦੇ ਵਿੱਚ ਇਹ ਹੁੰਦੀ ਹੈ ਕਿ ਜ਼ਹਿਰ ਮਨੁੱਖਾਂ ਦੇ ਲਈ ਘਾਤਕ ਨਹੀਂ ਹੈ, ਤੇ ਨਾ ਹੀ ਇਹ ਤੁਹਾਨੂੰ ਕੱਟ ਸਕਦੇ ਹੈ, ਪਰ ਇਹ ਆਪਣੇ ਬਚਾਅ ਦੇ ਲਈ ਇੱਕ ਬਹੁਤ ਭੈੜੀ ਦੁਰਗੰਧ ਜਿਹੜੀ ਹੈ ਉਹ ਪੈਦਾ ਕਰਦੇ ਹੈ। ਸੋ ਲੋੜ ਹੈ ਕਿ ਅਸੀਂ ਇਹਨਾਂ ਨੂੰ ਜਿਹੜਾ ਬਿਨਾਂ ਸੋਚੇ ਸਮਝੇ ਨਾ ਮਾਰ ਕੇ ਕੁਦਰਤ ਦੀਆਂ ਅਜੀਬ ਜਿਹੜੀਆਂ ਰਚਨਾਵਾਂ ਨੇ ਉਹਨਾਂ ਦਾ ਜਿਹੜਾ ਸਤਿਕਾਰ ਵੀ ਕਰੀਏ। ਤੇ ਇਸੇ ਤਰ੍ਹਾਂ ਦੋਸਤੋ ਭੇਡ ਚਾਲ ਦੀ ਗੱਲ ਆਈ ਹੈ। ਅੱਜ ਕੱਲ੍ਹ ਭੇਡ ਚਾਲ ਦਾ ਜੁਰਮਾਨਾ ਜਿਹੜਾ ਚੱਲ ਰਿਹਾ, ਜੁਰਮਾਨਾ ਤਾਂ ਚਲੋ ਹੁੰਦਾ ਹੀ ਹੈ, ਭੇਡਾਂ ਬਹੁਤ ਨੇ, ਕੀ ਕਰੀਏ। ਭੇਡ ਚਾਲ ਤੇ ਆਪਣੇ ਲੋਕ, ਕਦੀ ਆਪਣੇ ਬਜ਼ੁਰਗ ਨੂੰ ਪੁੱਛ ਲਓ ਕਿ ਉਹ ਹਰੀ ਮਿਰਚ ਖਾਂਦੇ ਸਨ, ਇਹ ਸਵਾਲ ਕਰਨਾ ਉਹਨਾਂ ਨੂੰ। ਤੇ ਸਾਡੀ ਸਵੇਰ ਦੀ ਰੋਟੀ ਦੇ ਵਿੱਚ ਲਾਲ ਮਿਰਚਾਂ ਦਾ ਅਚਾਰ ਤੇ ਅੰਬ ਦਾ ਅਚਾਰ ਹੁੰਦਾ ਸੀ, ਜਾਂ ਵੱਧ ਤੋਂ ਵੱਧ ਦਹੀਂ ਲੱਸੀ ਤੇ ਮੱਖਣੀ ਜਿਹੜੀ ਨਾਲ ਹੁੰਦੀ ਸੀ। ਫਿਰ ਦੁਪਹਿਰ ਦੀ ਰੋਟੀ ਦਾਲ ਜਾਂ ਸਬਜ਼ੀ ਦੇ ਨਾਲ ਆਉਂਦੀ, ਤੀਜੇ ਪੈਰ ਮਿੱਸੀਆਂ ਰੋਟੀਆਂ ਦੇ ਨਾਲ ਲਾਲ ਮਿਰਚਾਂ ਭੁੱਕ ਕੇ ਤੇ ਮੱਖਣੀ ਦੇ ਨਾਲ ਚੋਪੜ ਕੇ ਖਾਂਦੇ ਸਨ। ਬੜੀ ਸਵਾਦ ਲੱਗਦੀ ਹੈ ਵੈਸੇ ਦਹੀਂ ਦੇ ਨਾਲ ਸਵੇਰ ਨੂੰ ਜਦੋਂ ਖਾਓ, ਮੱਕੀ ਦੀ ਰੋਟੀ ਤੇ ਉੱਤੇ ਲੂਣ ਮਿਰਚਾਂ ਭੁੱਕੀਆਂ ਹੋਣ, ਮਸਾਲੇ ਵਾਲੀ, ਨਜ਼ਾਰਾ ਆ ਜਾਂਦਾ ਹੈ। ਤੇ ਨਾਲ ਫਰੈਸ਼ ਜਿਹੜਾ ਮੱਖਣ ਹੋਵੇ ਘਰ ਦਾ ਕੱਢਿਆ। ਹਰੀ ਮਿਰਚ ਕਦੀ ਕਦਾਈ ਉਂਜ ਤੋੜ ਕੇ ਰੋਟੀ ਨਾਲ ਚੱਬ ਜਾਣੀ। ਸਾਡਾ ਅੰਬ ਦਾ ਅਚਾਰ ਕਿਸੇ ਦਵਾਈ ਤੋਂ ਘੱਟ ਨਹੀਂ ਸੀ ਹੁੰਦਾ। ਕਲੌਂਜੀ, ਮੇਥੀ, ਰਾਈ, ਸੌਂਫ ਤੇ ਕਾਲੀ ਮਿਰਚ ਵਰਗੇ ਨਿਆਬ ਜਿਹੜੇ ਤੋਹਫਿਆਂ ਦੇ ਨਾਲ ਇਹ ਲੈਸ ਹੁੰਦਾ ਸੀ। ਤੇ ਸਾਡਾ ਦੇਸੀ ਘਿਓ ਤੇ ਸਰੋਂ ਦਾ ਤੇਲ ਖਾਣੇ ਪਕਾਉਣ ਦੇ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ। ਪਰ ਬਾਅਦ ਦੇ ਵਿੱਚ ਡਾਲਡੇ ਆ ਗਏ, ਰਿਫਾਇੰਡ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ, ਬਹੁਤ ਸਾਰੀਆਂ ਗਰੀਸਾਂ ਆ ਗਈਆਂ। ਫਿਰ ਆਏ ਡਾਲਡੇ, ਰਿਫਾਇੰਡ ਤੇ ਬੇਕਰੀਆਂ, ਉਪਰੋਂ ਡਾਕਟਰੀ ਧੰਦਾ ਬਣ ਗਿਆ। ਉਹਨਾਂ ਨੇ ਪੰਜਾਬੀਆਂ ਦੀ ਖੁਰਾਕ ਹੀ ਬਦਲ ਕੇ ਰੱਖ ਦਿੱਤੀ। ਜਿਹੜੇ ਘਰਾਂ ਦੇ ਵਿੱਚ ਕਦੇ ਦਵਾਈ ਨਹੀਂ ਸੀ ਬੜੀ, ਅੱਜ ਉਹੀ ਘਰ ਜਿਹੜਾ ਬੱਚੇ ਵੀ ਦਵਾਈਆਂ ਦੇ ਉੱਤੇ ਪਲ ਰਹੇ ਨੇ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਹੈ ਜਾਂ ਅਲਸੀ ਦਾ ਤੇਲ ਵੀ ਜਿਹੜੇ ਪਸ਼ੂਆਂ ਨੂੰ ਵੀ ਦਿੰਦੇ ਹੁੰਦੇ, ਅਲਸੀ ਦੀ ਜਿਹੜੀ ਪੀਠੀ ਬਣਾ ਕੇ ਪੀਠ ਬਣਾ ਲੈਂਦੇ ਸੀ, ਤੇ ਉਹਦੀ ਹੀ ਆਪਣੇ ਲਈ ਘਰ ਦੇ ਲਈ ਪਿੰਨੀਆਂ ਬਣਾ ਲੈਂਦੇ ਸੀ, ਤੇ ਉਹ ਜਿਹੜਾ ਤੇਲ ਹੁੰਦਾ ਸੀ ਉਹ ਵਿੱਚ ਪਾ ਦਿੱਤਾ ਜਾਂਦਾ ਸੀ। ਮਾੜਾ ਮੋਟਾ ਹੀ ਨਿਕਲਦਾ ਸੀ, ਕੋਈ ਇੰਨਾ ਵੱਡਾ ਤੇ ਜ਼ਿਆਦਾ ਨਹੀਂ ਹੁੰਦਾ ਸੀ, ਕਿਉਂਕਿ ਪੀਠ ਬਣਦੀ ਹੁੰਦੀ ਸੀ ਜਿਵੇਂ ਡਲੀਆ ਬਣਦਾ ਚੱਕੀ ਦੇ ਵਿੱਚ, ਤੇ ਕੋਹਲੂ ਦੇ ਵਿੱਚ ਪਾ ਕੇ ਬਸ ਇੱਕ ਅੱਧੀ ਵਾਰੀ ਕੱਢਣੀ, ਦੋ ਵਾਰੀ ਕੱਢ ਦਿੰਦੇ ਹੁੰਦੇ ਸੀਗੇ, ਤੇ ਪੀਠ ਬਣ ਜਾਂਦੀ ਆ, ਉਹ ਪਸ਼ੂਆਂ ਨੂੰ ਦਿੱਤੀ ਜਾਂਦੀ ਸੀ, ਖਾਸ ਕਰਕੇ ਜਦੋਂ ਉਹ ਆਪਣੇ ਬੱਚਾ ਜਾਂ ਬੱਚੀ ਨੂੰ ਜਨਮ ਦਿੰਦੇ, ਉਸ ਤੋਂ ਬਾਅਦ ਦਿੱਤੀ ਜਾਂਦੀ ਸੀ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਅਤੇ ਅਲਸੀ ਕਿਉਂ ਖਾਂਦੇ ਸਨ। ਕਲੌਂਜੀ ਦੇ ਕੀ ਫਾਇਦੇ ਨੇ, ਇਹ ਕਹਿ ਲਓ ਕਿ ਸੁਪਰ ਫੂਡ ਜਿਹੜੇ ਹੈਗੇ ਆ, ਪਰ ਉਹਨਾਂ ਨੂੰ ਅਸੀਂ ਨਕਾਰ ਦਿੱਤਾ ਹੈ। ਕਲੌਂਜੀ ਦੇ ਕਈ ਫਾਇਦੇ ਸਨ। ਗੂਗਲ ਦੇ ਉੱਤੇ ਫਲੈਕਸ ਸੀਡ ਜਿਹੜੇ ਨੇ, ਜਿਹਨੂੰ ਆਪਾਂ ਅਲਸੀ ਕਹਿੰਦੇ ਹਾਂ, ਬਲੈਕ ਸੀਡ ਪਾ ਕੇ ਦੇਖ ਲਿਓ ਕਿ ਪੂਰੀ ਦੁਨੀਆਂ ਹੁਣ ਇਹਨਾਂ ਦੀ ਚਾਹਵਾਨ ਹੈ, ਕਿਉਂਕਿ ਉਹ ਸੈਲਡ ਦੇ ਉੱਤੇ ਪਾ ਕੇ ਇੱਥੇ ਖਾਧੇ ਜਾਂਦੇ ਆ, ਤੇ ਨਾਲ ਉਹਦਾ ਚੂਰ ਭੂਰ ਜਿੱਦਾਂ ਆਟਾ ਵੀ ਮਿਲ ਜਾਂਦਾ, ਹੋਰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਐਸੇ ਪ੍ਰੋਟੀਨ ਨੇ, ਐਸੇ ਵਿਟਾਮਿਨ ਹੈ ਜੋ ਸਾਨੂੰ ਤੇਲ ਤੋਂ ਮਿਲਦੇ ਆ। ਮੱਛੀ ਖਾ ਲਓ, ਜਿਹੜੇ ਲੋਕ ਮੱਛੀ ਨਹੀਂ ਖਾ ਸਕਦੇ ਉਹ ਜਿਹੜੇ ਨੇ ਅਲਸੀ ਦਾ ਤੇਲ ਜਾਂ ਅਲਸੀ ਖਾਓ ਤਾਂ ਉਹਦਾ ਨਜ਼ਾਰਾ ਹੀ ਵੱਖਰਾ ਆ ਜੀ, ਤੇ ਉਹਦੇ ਵਿੱਚ ਉਹ ਚੀਜ਼ਾਂ ਪੂਰੀਆਂ ਕਰ ਸਕਦੇ ਆ। ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਖਾਣੇ ਕਿਵੇਂ ਨੇ। ਦੇਖਾ ਦੇਖੀ ਆਪਣੇ ਦਵਾਈਆਂ ਵਰਗੇ ਖਾਣੇ ਨਾ ਛੱਡ ਦਿਓ, ਤੇ ਆਪ ਤੇ ਆਪਣੇ ਪਰਿਵਾਰ ਨੂੰ ਬਾਜ਼ਾਰ ਦੇ ਉੱਤੇ ਖਾਣੇ ਦੇ ਉੱਤੇ ਨਾ ਲਾਵੋ ਤੇ ਉਹਨਾਂ ਨੂੰ ਬਚਾਵੋ। ਤੇ ਇਹ ਵੀ ਇੱਕ ਜਿਹੜੀ ਆ ਖਾਣ ਪੀਣ ਦੇ ਸੰਬੰਧ ਦੇ ਵਿੱਚ ਜਿਹੜੀ ਆ ਭੇਡ ਚਾਲ ਜਿਹੜੀ ਆ ਚੱਲ ਰਹੀ ਹੈ। ਦੂਸਰੇ ਪਾਸੇ ਸਟੀਵਨ ਪੌਲ ਦੀ ਗੱਲ ਕਰਕੇ ਫਿਰ ਆਪਾਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਸਟੀਵ ਜੌਬਸ 24 ਫਰਵਰੀ 1955 ਨੂੰ ਅਕਤੂਬਰ 2011 ਦੇ ਵਿੱਚ ਸਟੀਵਨ ਪੌਲ ਸਟੀਵ ਜੌਬਸ ਇੱਕ ਅਮਰੀਕੀ ਉਦਯੋਗੀ ਤੇ ਖੋਜੀ ਸੀ। ਇਹਨੂੰ ਐਪਲ ਤੇ CEO ਦੇ ਵਜੋਂ ਵੀ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਦੇ ਵਿੱਚ ਉਹਨਾਂ ਨੇ ਇਸ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਤੇ ਜਾਬਸ ਪਿਕਸਰ ਐਨੀਮੇਸ਼ਨ ਸਟੂਡੀਓਜ਼ ਦੇ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ ਨੇ, ਐਨੀਮੇਸ਼ਨ ਜਿਹੜੀਆਂ ਬਣਦੀਆਂ ਨੇ। 2006 ਦੇ ਵਿੱਚ ਉਹ ਦਾ ਵਾਲਟ ਡਿਜ਼ਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸ ਦੇ ਬਾਅਦ ਡਿਜ਼ਨੀ ਨੇ ਪਿਕਸਰ ਦਾ ਜਿਹੜਾ ਸੀ ਅਧਿਗ੍ਰਹਿਣ ਕਰ ਲਿਆ ਸੀ ਤੇ 1995 ਦੇ ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਹਨਾਂ ਨੇ ਬਤੌਰ ਕਾਰਜਕਾਰੀ ਨਿਰਮਾਤਾ ਵੀ ਜਿਹੜਾ ਕੰਮ ਕੀਤਾ। ਜੌਬ ਜਿਹੜਾ ਸੀ ਦੇ ਅਧਿਕਾਰਤ ਜੀਵਨੀਕਾਰ ਵਾਲਟਰ ਆਈਜੈਕਸਨ ਨੇ ਜਿਹੜਾ ਉਸਨੂੰ ਰਚਨਾਤਮਕ ਉਦਯੋਗਪਤੀ ਦੱਸਿਆ, ਜਿਸਦੇ ਸੰਪੂਰਨਤਾ ਜਿਹੜਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ 6 ਉਦਯੋਗੀ ਨਿੱਜੀ ਕੰਪਿਊਟਰ ਐਨੀਮੇਟਿਡ ਫਿਲਮ ਸੰਗੀਤ ਫੋਨ ਟੈਬਲੇਟ ਕੰਪਿਊਟਿੰਗ ਤੇ ਡਿਜੀਟਲ ਪ੍ਰਕਾਸ਼ਨ ਦੇ ਵਿੱਚ ਇਨਕਲਾਬ ਲਿਆ ਕੇ ਰੱਖ ਦਿੱਤਾ। 5 ਅਕਤੂਬਰ 2011 ਦੇ ਵਿੱਚ 56 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਉਹਨਾਂ ਦੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ। ਲੋ ਦੋਸਤੋ, ਇਹ ਸੀ ਕੁਝ ਸ਼ਖਸੀਅਤਾਂ ਦਾ ਜ਼ਿਕਰ ਤੇ ਕੁਝ ਭੇਡ ਚਾਲਾਂ ਦਾ ਤੇ ਕੁਝ ਆਪਣੇ ਪਿਛੋਕੜ ਦੇ ਬਾਰੇ ਗੱਲਬਾਤ ਕੀਤੀ ਤੁਹਾਡੇ ਨਾਲ। ਸੱਪਾਂ ਜਾਂ ਜੀਵ ਵਿਗਿਆਨ ਦੀ ਗੱਲ ਕਰ ਲਓ ਤੇ ਹੁਣ ਚੱਲਦੇ ਆ ਭਾਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਤੇ ਕੀ ਜਿਹੜਾ ਚੱਲ ਰਿਹਾ ਹੈ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੀ ਸਥਿਤੀ ਜਿਹੜੀ ਛਾਣਦੇ ਆ ਕੀ ਕੁਝ ਜਿਹੜਾ ਹੁੰਦਾ ਹੈ। ਪੈ ਗਿਆ ਘੇਰਾ, CBI ਦਾ ਫੇਰਾ ਤੇ ਜ਼ਖਮ ਗਹਿਰਾ, ਮੁਸ਼ਕਲ ਚ ਖਹਿਰਾ, ਪ੍ਰਗਟ ਦੇ ਚਰਚੇ ਤੇ ਰੂਪ ਕੌਰ ਦੱਸੇ ਖਰਚੇ ਤੇ ਦੇਖਦੇ ਆ ਕੀ ਕੁਝ ਜਿਹੜਾ ਵਿੱਚੋਂ ਨਿਕਲ ਕੇ ਆਉਂਦੇ ਆ। ਕੁਝ ਹੀ ਪਲਾਂ ਦੇ ਵਿੱਚ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੋੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਦੇ ਵਿੱਚ ਕੀ ਕੁਝ ਜਿਹੜਾ ਸੱਚਮੁੱਚ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ ਕਿ ਸਿਰਫ ਇੱਕ ਭੇਡ ਚਾਲ ਜਿਹੜੀ ਚੱਲ ਰਹੀ ਹੈ। ਅਧਿਆਪਕ ਆਗੂਆਂ ਦੀ ਹਿਰਾਸਤ, ਬਦਲਦੀਆਂ ਪੋਸਟਿੰਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ, DA ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਚੋਣ ਪ੍ਰਣਾਲੀ ਦੇ ਉੱਤੇ ਉੱਠ ਰਹੇ ਨਵੇਂ ਸਵਾਲ, ਸਿੱਖ ਸੰਸਥਾਵਾਂ ਦੇ ਨਾਲ ਜੁੜੇ ਵਿਵਾਦ, ਇਨ੍ਹਾਂ ਸਭ ਦੇ ਵਿਚਕਾਰ ਆਮ ਪੰਜਾਬੀ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ, ਸੱਤਾ ਬਦਲਣੀ ਹੈ ਜਾਂ ਸਿਆਸਤ ਦਾ ਤਰੀਕਾ ਬਦਲਣਾ ਹੈ। ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਦੇ ਵੱਲ ਝਾਤ ਮਾਰੀਏ ਤਾਂ ਕੇਂਦਰ ਦੇ ਵਿੱਚ ਜੋ ਕੁਝ ਪੱਕ ਰਿਹਾ, ਸੰਜੇ ਦੱਤ ਦੇ ਵਿਵਾਦਤ ਬਿਆਨਾਂ ਤੇ ਸਫਾਈ ਤੋਂ ਲੈ ਕੇ ਰੂਸ ਯੁਕਰੇਨ ਜੰਗ ਤੱਕ ਦਾ ਸਿਲਸਿਲਾ ਛੇੜਾਂਗੇ। ਜਰਮਨੀ ਦੀ ਯੁਕਰੇਨ ਨੂੰ ਮਦਦ, ਫਰਾਂਸ ਦੇ ਵਿੱਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ, ਜ਼ੈਨਜ਼ੀ ਉੱਥੇ ਵੀ ਉੱਠ ਖੜੀ ਹੋਈ ਹੈ। ਭਾਰਤ ਦੇ ਵਿੱਚ ਪਲਾਸਟਿਕ ਕਰੰਸੀ ਦੀ ਸੰਭਾਵਨਾ ਉੱਤੇ ਜਿਹੜਾ ਵੱਡਾ ਖਰਚਾ, ਵਿਗਿਆਨ ਦੀ ਉਹ ਖੋਜ ਜੋ ਭਵਿੱਖ ਦੇ ਵਿੱਚ ਯਾਦਾਂ ਨੂੰ ਬਦਲਣ ਦੀ ਸੰਭਾਵਨਾ ਬਾਰੇ ਸਵਾਲ ਖੜੇ ਕਰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਜੋ ਬੁਰੀਆਂ ਤੁਹਾਡੇ ਦਿਮਾਗ ਦੇ ਵਿੱਚ ਯਾਦਾਂ ਜਿਹੜੀਆਂ ਨੇ ਡਾਊਨਲੋਡ ਨੇ ਉਹਨਾਂ ਨੂੰ ਹੁਣ ਰਿਮੂਵ ਕੀਤਾ ਜਾ ਸਕੇਗਾ। ਇਸ ਤਰ੍ਹਾਂ ਦੀ ਇੱਕ ਖੋਜ ਆਈ ਹੈ, ਉਹਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਵਾਲੇ ਬਿਆਨ ਦੇ ਉੱਤੇ ਸੰਜੇ ਦੱਤ ਨੇ ਸਫਾਈ ਦੇ ਦਿੱਤੀ ਹੈ, ਪਰ ਉਹ ਕਹਿੰਦੇ ਆ ਸਭ ਕੁਝ ਸਕ੍ਰਿਪਟਡ ਸੀਗਾ। ਮੁੰਨਾ ਬਾਈ ਅਵਤਾਰ ਦੇ ਵਿੱਚ ਜਿਹੜਾ ਕੀਤੀ ਟਿੱਪਣੀ ਤੇ ਵਿਵਾਦ ਵਧਣ ਦੇ ਮਗਰੋਂ ਅਦਾਕਾਰ ਨੇ ਅਫਸੋਸ ਜਿਹੜਾ ਜ਼ਾਹਰ ਕੀਤਾ ਹੈ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਸ਼ੇਖਰ ਟੂ ਨਾਈਟ ਸ਼ੋਅ ਦੇ ਦੌਰਾਨ ਦਿੱਤੇ ਆਪਣੇ ਬਿਆਨ, ਮੈਨੂੰ ਭਾਰਤ ਦੇ ਵਿੱਚ ਹੁਣ ਉਹ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਤੇ ਸਫਾਈ ਦਿੱਤੀ ਹੈ। ਅਦਾਕਾਰਾ ਅਨੁਸਾਰ ਜਿਹੜਾ ਉਹਨਾਂ ਦੀਆਂ ਗੱਲਾਂ ਇੱਕ ਸਕ੍ਰਿਪਟਡ ਜਿਹੜਾ ਲਿਖੇ ਹੋਏ ਗੱਲਬਾਤ ਦਾ ਹਿੱਸਾ ਸਨ ਤੇ ਉਹਨਾਂ ਦਾ ਮਕਸਦ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਹਿੰਦੇ ਨਹੀਂ ਸੀ। ਸ਼ੇਖਰ ਸੁਮਨ ਦੇ ਇਸ ਸ਼ੋਅ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ 67 ਸਾਲਾਂ ਅਦਾਕਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਵਾਦ ਵਧਦਾ ਦੇਖ ਕੇ ਸੰਜੇ ਦੱਤ ਨੇ ਐਤਵਾਰ ਨੂੰ ਕੱਲ੍ਹ ਬੀਤੇ 'ਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਮੇਰਾ ਮਕਸਦ ਕਿਸੇ ਵੀ ਵਿਅਕਤੀ, ਭਾਈਚਾਰੇ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀਆਂ ਗੱਲਾਂ ਇੱਕ ਸਕ੍ਰਿਪਟਡ ਜੜੀਆਂ ਤੇ ਹਲਕੀ ਫੁਲਕੀ ਗੱਲਬਾਤ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦਾ ਮਕਸਦ ਮੁੰਨਾ ਬਾਈ ਫਿਲਮ ਦੇ ਗਾਂਧੀਗਿਰੀ ਵਾਲੇ ਅੰਦਾਜ਼ ਵਾਂਗ ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣਾ ਸੀ। ਅਫਸੋਸ ਦੀ ਗੱਲ ਇਹ ਹੈ ਕਿ ਮੇਰੇ ਬੋਲਾਂ ਨੂੰ ਗਲਤ ਸੰਦਰਭ ਦੇ ਵਿੱਚ ਲਿਆ ਗਿਆ। ਸ਼ੋਅ ਦੇ ਦੌਰਾਨ ਸੰਜੇ ਦੱਤ ਨੇ ਆਪਣੀ ਫਿਲਮ ਜਿਹੜਾ ਕਿਰਦਾਰ ਮੁੰਨਾ ਬਾਈ ਦੇ ਰੂਪ ਦੇ ਵਿੱਚ ਗੱਲ ਕਰਦਿਆਂ ਕਿਹਾ ਸੀ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਹ ਜ਼ਿਆਦਾਤਰ ਸਮਾਂ ਦੇਸ਼ ਤੋਂ ਬਾਹਰ ਨਹੀਂ ਬਿਤਾਉਣਗੇ, ਭਾਈਚਾਰੇ ਨੂੰ ਉਤਸ਼ਾਹਿਤ ਕਰਨਗੇ ਤੇ ਆਪਣੀਆਂ ਤਸਵੀਰਾਂ ਦੀ ਜਗ੍ਹਾ ਹਰ ਪਾਸੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਉਣਗੇ। ਇਸ ਤੋਂ ਜਿਹੜਾ ਵਿਵਾਦ ਛਿੜਿਆ। ਦੂਸਰੇ ਪਾਸੇ ਰਾਜਸਥਾਨ ਪੁਲਿਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਹਿੰਦੇ, ਤੇ ਐਡਵੋਕੇਟ ਧਾਮੀ ਹੁਣਾਂ ਨੇ ਇਹਦੇ ਉੱਤੇ ਬਿਆਨ ਦਿੱਤਾ ਹੈ ਤੇ ਕੁਝ ਕੱਲ ਨੂੰ 12 ਵਜੇ ਉਹ ਖੁਲਾਸੇ ਵੀ ਕਰਨ ਜਾ ਰਹੇ ਨੇ। ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਚਾਵਲਾ ਹੁਣਾਂ ਦੇ ਬਾਰੇ, ਤੇ ਕੱਲ ਨੂੰ ਉਹ ਵੀ ਜਿਹੜੇ ਨੇ ਜਿਹੜਾ ਲੈਟਰ ਖੋਲਣਗੇ। ਪਰ ਰਾਜਸਥਾਨ ਦੀ ਗੱਲ ਕਰੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਸਥਾਨ ਪੁਲਿਸ ਨੇ ਗੁਰੂ ਕੇ ਲੰਗਰਾਂ ਦੀ ਬੇਅਦਬੀ ਕੀਤੀ ਤੇ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੋਰ ਸ਼ਹੀਦਾਂ ਦੇ ਪੋਸਟਰ ਪਾੜੇ ਤੇ ਸਿੱਖ ਆਗੂ ਜਿਹੜੇ ਨੇ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕੀਤਾ। ਐਡਵੋਕੇਟ ਧਾਮੀ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਅਜਿਹਾ ਵਿਹਾਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਉਹ ਠੇਸ ਜਿਹੜਾ ਗੰਭੀਰ ਪਹੁੰਚਾਉਂਦਾ ਹੈ ਤੇ ਕਿਸੇ ਵੀ ਮਸਲੇ ਦਾ ਹੱਲ ਕਾਨੂੰਨੀ ਤਰੀਕੇ ਨਾਲ ਹੋ ਸਕਦਾ ਹੈ, ਪਰ ਧਾਰਮਿਕ ਅਸਥਾਨ ਅਤੇ ਅਜਿਹੀ ਧੱਕੇਸ਼ਾਹੀ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੱਖ ਮਸਲਿਆਂ ਦੇ ਲਈ ਆਵਾਜ਼ ਜਿਹੜੀ ਨੇ ਉਠਾਉਣ ਵਾਲੇ ਭਾਈ ਟਿੰਮਾ ਨੂੰ ਝੂਠੇ ਕੇਸ ਦੇ ਵਿੱਚ ਗ੍ਰਿਫ਼ਤਾਰ ਕਰਨਾ ਸਿੱਖਾਂ ਦੀ ਆਵਾਜ਼ ਦਬਾਉਣ ਤੇ ਪੱਖਪਾਤੀ ਰਵੱਈਏ ਦਾ ਪ੍ਰਗਟਾਵਾ ਹੈ। SGPC ਪ੍ਰਧਾਨ ਨੇ ਰਾਜਸਥਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਮਰਿਆਦਾ ਤੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਵਾਲੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਭਾਈ ਟਿੰਮਾ ਦੇ ਵਿਰੁੱਧ ਦਰਜ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਤਾੜਨਾ ਕੀਤੀ ਹੈ ਕਿ ਦੇਸ਼ ਦੇ ਵਿੱਚ ਕਿਸੇ ਵੀ ਧਾਰਮਿਕ ਭਾਈਚਾਰੇ ਦੇ ਨਾਲ ਵਿਤਕਰਾ ਸੰਵਿਧਾਨ ਅਤੇ ਲੋਕਤੰਤਰੀ ਮੁੱਲਾਂ ਦੇ ਖਿਲਾਫ਼ ਹੈ ਤੇ ਇਸ ਘਟਨਾ ਦੇ ਕਾਰਨ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ। ਇਸ ਦੇ ਲਈ ਸਰਕਾਰ ਸਥਿਤੀ ਦਾ ਗੰਭੀਰਤਾ ਨੂੰ ਜਿਹੜਾ ਸਮਝਦਿਆਂ ਹੋਇਆਂ ਤੁਰੰਤ ਇਹਦੇ ਉੱਤੇ ਕਦਮ ਜਿਹੜੇ ਚੁੱਕੇ। ਅਮਰਜੀਤ ਸਿੰਘ ਚਾਵਲਾ ਮਾਮਲਾ। ਸ੍ਰੀ ਆਨੰਦਪੁਰ ਸਾਹਿਬ ਮਾਮਲੇ ਦੀ ਜਾਂਚ ਰਿਪੋਰਟ ਭਲਕੇ ਜਿਹੜੀ ਹੈ 12 ਵਜੇ ਹੋਵੇਗੀ ਜਨਤਕ। ਹੁਣ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ 4 ਮੈਂਬਰੀ ਜਿਹੜੀ ਹੈ ਜਾਂਚ ਕਮੇਟੀ ਦੀ ਰਿਪੋਰਟ ਮਿਲਣ ਮਗਰੋਂ ਭਲਕੇ ਕੱਲ੍ਹ ਨੂੰ ਦੁਪਹਿਰ 12 ਵਜੇ ਜਨਤਕ ਕੀਤੀ ਜਾਵੇਗੀ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਤੋਂ ਸਾਂਝੀ ਕੀਤੀ ਹੈ। ਐਡਵੋਕੇਟ ਧਾਮੀ ਹੁਣਾਂ ਦਾ ਕਹਿਣਾ ਹੈ ਕਿ ਇਹ ਬੇਹੱਦ ਗੰਭੀਰ ਤੇ ਸੰਜੀਦਾ ਮਾਮਲਾ ਹੈ, ਇਸ ਕਰਕੇ ਜਾਂਚ ਕਮੇਟੀ ਨੂੰ ਸਮਾਂਬੰਧ ਜਿਹੜਾ ਸੀ ਤਰੀਕੇ ਨਾਲ ਕੰਮ ਕਰਦਿਆਂ 15 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਕਮੇਟੀ ਨੇ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਜੋ ਵੀ ਤੱਥ ਅਤੇ ਜਾਣਕਾਰੀ ਸਾਹਮਣੇ ਆਵੇਗੀ ਉਸਨੂੰ ਲੋਕਾਂ ਤੇ ਮੀਡੀਆ ਸਾਹਮਣੇ ਜਿਹੜਾ ਰੱਖ ਦਿੱਤਾ ਜਾਵੇਗਾ। ਇਹ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਤੇ ਬਹਿਰੀਨ ਤੋਂ ਆਈ ਇੱਕ ਬੇਬੀ ਵੱਲੋਂ ਲਾਏ ਗਏ ਦੋਸ਼ਾਂ ਦੇ ਨਾਲ ਸੰਬੰਧਿਤ ਹੈ ਤੇ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਬਣਾਈ ਸੀ ਤੇ ਉਸਨੂੰ 15 ਦਿਨਾਂ ਦੇ ਵਿੱਚ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਸਨ ਤੇ ਕਮੇਟੀ ਦੇ ਵਿੱਚ ਬਲਦੇਵ ਸਿੰਘ ਕਾਇਮਪੁਰ, ਗੁਰਮੀਤ ਸਿੰਘ ਬੂਹ ਤੇ ਗੁਰਿੰਦਰ ਕੌਰ ਭੋਲੂਵਾਲ ਤੇ ਗੁਰਬਖਸ਼ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੂੰ ਵੀ ਕੋਆਰਡੀਨੇਟਰ ਜਿਹੜਾ ਉੱਥੇ ਬਣਾਇਆ ਗਿਆ ਸੀ। ਦੂਸਰੇ ਪਾਸੇ CM ਮਾਨ ਸਾਹਿਬ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਹੋਰ ਵੀ ਵੱਧਦੀਆਂ ਨਜ਼ਰ ਆਉਂਦੀਆਂ ਨੇ। ਘਟਨੀਆਂ ਤਾਂ ਕੀ ਨੇ ਪਰ ਜਵਾਬ ਉਹ ਵੀ ਨਹੀਂ ਦਿੰਦੇ, ਅੜੀਅਲ ਸੁਭਾਅ ਦੇ ਨੇ ਤੇ ਉਹ ਕਹਿੰਦੇ ਮੈਂ ਨਾ ਬਦਲੂ ਜੀ, ਤੇ ਇਸ ਤਰ੍ਹਾਂ ਦੇ ਮੁੱਦਿਆਂ ਦੇ ਵਿੱਚ ਹੁਣ CBI ਦੀ ਜਾਂਚ ਜਾਂ ਹੋਰ ਸਾਰੇ ਸਿਲਸਿਲਿਆਂ ਦੇ ਵਿੱਚ ਜਿਹੜਾ ਘਿਰਦੇ ਨਜ਼ਰ ਆਉਂਦੇ ਆ। CM ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਜਿਹੜਾ ਪੁਲਿਸ ਨੇ ਘਰ ਦੇ ਵਿੱਚੋਂ ਅਧਿਆਪਕ ਵੀ ਚੁੱਕ ਲਏ ਤੇ ਕਈ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਉਡੀਕਦੇ ਰਹੇ ਨੇ ਵਿਦਿਆਰਥੀ। CBI ਜਾਂਚ ਮਾਮਲਾ ਜਿਹੜਾ ਹੈ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ ਪੰਜਾਬ ਸਰਕਾਰ, ਇਹ ਵੀ ਦਾਅਵਾ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਫੇਰੀ ਦੇ ਮੱਦੇਨਜ਼ਰ ਅੱਜ ਤੜਕਸਾਰ ਜਿਹੜਾ ਪੁਲਿਸ ਦੇ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਦੇ ਵਿੱਚ ਲੈ ਜਾਣ ਦੀਆਂ ਸੂਚਨਾਵਾਂ ਮਿਲ ਗਈਆਂ। ਜਾਣਕਾਰੀ ਦੇ ਮੁਤਾਬਕ ਹਿਰਾਸਤ ਦੇ ਵਿੱਚ ਲਏ ਗਏ ਆਗੂਆਂ ਦੇ ਵਿੱਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼ ਬੁਟਲਾਡਾ, ਡੈਮੋਕਰੇਟਿਕ ਟੀਚਰਸ ਫਰੰਟ ਜਿਹੜਾ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਦੇ ਨਾਲ ਸੰਬੰਧਿਤ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਅਤੇ CPF ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇ ਵਾਲਾ ਸ਼ਾਮਲ ਨੇ। ਵੱਖ ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਕਰੀਬ ਇਕ ਦਰਜਨ ਆਗੂਆਂ ਨੂੰ ਮਾਨਸਾ, ਬੁਢਲਾਡਾ ਅਤੇ ਹੋਰ ਪੁਲਿਸ ਥਾਣਿਆਂ ਦੇ ਵਿਚ ਲਿਜਾਇਆ ਗਿਆ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਦੇ ਮਗਰੋਂ ਕਈ ਅਧਿਆਪਕ ਆਗੂ ਘਰਾਂ ਤੋਂ ਇਧਰ ਉਧਰ ਹੋਏ। ਇਸ ਕਾਰਨ ਕੁਝ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ। ਵਿਦਿਆਰਥੀ ਆਪਣੇ ਅਧਿਆਪਕਾਂ ਦੀ ਉਡੀਕ ਕਰਦੇ ਰਹੇ ਪਰ ਅਧਿਆਪਕ ਨਾ ਬੋਲ ਸਕੇ। ਪੁਲਿਸ ਦੇ ਵੱਲੋਂ ਇਨ੍ਹਾਂ ਆਗੂਆਂ ਨੂੰ ਹਿਰਾਸਤ ਦੇ ਵਿਚ ਲੈਣ ਦੇ ਕਾਰਨਾਂ ਤੇ ਕੁੱਲ ਹਿਰਾਸਤਾਂ ਦੀ ਗਿਣਤੀ ਦੇ ਬਾਰੇ ਅਧਿਕਾਰਤ ਜਾਣਕਾਰੀ ਮਿਲਣੀ ਬਾਕੀ ਅਜੇ ਹੈ। ਇਸੇ ਦੌਰਾਨ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਚ ਲੋਕ ਹੀ ਪਰੇ ਨੇ ਜੀ ਲੋਕ ਮਿਲਣੀ ਪ੍ਰੋਗਰਾਮ ਦੇ ਵਿਚ ਸੁਖਾਵੇਂ ਮਾਹੌਲ ਦੇ ਲਈ ਪੁਲਿਸ ਦੇ ਵੱਲੋਂ ਇਕ ਦੋ ਅਧਿਆਪਕਾਂ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਦੂਸਰੇ ਪਾਸੇ ਬਹਿਰੀਨ ਮਾਮਲਾ ਜਿਹੜਾ ਚੱਲ ਰਿਹਾ, ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਵਾਇਰਲ ਖਬਰਾਂ ਦਾ ਖੰਡਨ ਕੀਤਾ ਗਿਆ ਤੇ ਸਤਬੀਰ ਸਿੰਘ ਨਾਮ ਦਾ ਕੋਈ ਜਿਹੜਾ ਆਪਣਾ ਮੁਲਾਜ਼ਮ ਕਹਿੰਦੇ ਆ ਉਹ ਹੈ ਹੀ ਨਹੀਂ ਹੈ। ਝੂਠੀਆਂ ਖਬਰਾਂ ਪ੍ਰਸਾਰਿਤ ਕਰਨ ਵਾਲੇ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਜਿਹਾ ਕੋਈ ਵੀ ਕਰਮਚਾਰੀ ਨਹੀਂ ਹੈ ਜਿਨ੍ਹਾਂ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਦੇ ਵਿਚ ਪੁਲਿਸ ਦੇ ਵੱਲੋਂ ਪੁੱਛਗਿੱਛ ਦੇ ਵਾਸਤੇ ਜਿਹੜਾ ਸਮਨ ਕੀਤਾ ਗਿਆ ਹੋਵੇ। ਸਕੱਤਰਤ ਦੇ ਅਧਿਕਾਰੀਆਂ ਨੇ ਆਖਿਆ ਕਿ ਪੰਜਾਬੀ ਮੀਡੀਆ ਚੈਨਲਾਂ ਦੇ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ ਅਮਰਜੀਤ ਸਿੰਘ ਚਾਵਲਾ ਦੇ ਨਾਲ ਸੰਬੰਧਿਤ ਕਥਿਤ ਜਬਰ ਜਨਾਹ ਦੇ ਮਾਮਲੇ ਦੇ ਵਿਚ ਪੰਜਾਬ ਪੁਲਿਸ ਦੇ ਵੱਲੋਂ ਤਲਬ ਕੀਤਾ ਗਿਆ। ਉਨ੍ਹਾਂ ਨੇ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਪ੍ਰਸਾਰਿਤ ਕਰਨ ਦੀ ਸਖ਼ਤ ਨਿਖੇਧੀ ਵੀ ਕੀਤੀ ਹੈ। ਸਕੱਤਰਤ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੰਬੰਧਿਤ ਇਸ ਦੇ ਸਮੇਂ ਦੇ ਦੌਰਾਨ ਸਕੱਤਰਤ ਵਿਖੇ ਸਤਬੀਰ ਸਿੰਘ ਨਾਮ ਦਾ ਨਾ ਤਾਂ ਕੋਈ ਜਿਹੜਾ ਆਪਣਾ ਮੁਲਾਜ਼ਮ ਹੈ ਤੇ ਨਾ ਹੀ ਕਦੇ ਇੱਥੇ ਸੀਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਮੀਡੀਆ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜਾ ਅੱਜ ਵੱਡਾ ਮੁੱਦਾ ਰਿਹਾ, ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ CBI ਦੇ ਹਵਾਲੇ ਅੱਜ ਕਰ ਦਿੱਤੀ ਗਈ ਹੈ ਤੇ ਹੁਣ ਕਈਆਂ ਦੀ ਨੀਂਦ ਉੱਡ ਚੁੱਕੀ ਹੈ। ਬਦਲੀਆਂ ਤੇ ਪੋਸਟਿੰਗਾਂ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਪੁਲਿਸ ਕਾਰਵਾਈ ਅਸੰਤੁਸ਼ਟ ਜਿਹੜੀ ਹੈ ਤੇ ਭਾਈ ਜਿਹੜੀ ਹਾਈਕੋਰਟ ਨੇ 2 ਮਹੀਨਿਆਂ ਦੇ ਵਿਚ ਇਹਦੀ ਰਿਪੋਰਟ ਮੰਗ ਲਈ ਹੈ, ਜਾਣੀ ਕਿ ਇਹਨੂੰ ਟਾਈਮ ਬਾਉਂਡ ਕੀਤਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਦੇ ਵਿਚ ਸਰਕਾਰੀ ਬਦਲੀਆਂ ਨੇ ਪੋਸਟਿੰਗਾਂ ਨੇ ਉਹਦੇ ਵਿਚ ਲੈਣ ਦੇਣ ਆਦਿ ਦੇ ਦੋਸ਼ਾਂ ਦੀ ਜਾਂਚ CBI ਨੂੰ ਜਿਹੜੀ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਸਰਾਫ ਨੇ ਜਿਹੜਾ ਹਾਈਕੋਰਟ ਦੇ ਵਿਚ ਦਾਇਰ ਪਟੀਸ਼ਨ ਦੇ ਵਿਚ ਸਰਕਾਰੀ ਅਹੁਦਿਆਂ ਦੇ ਉੱਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸਨ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਜਿਹੜੀ ਉਠਾਈ ਗਈ ਸੀ। ED ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ DGP ਨੂੰ ਜਿਹੜਾ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਇਸ ਮਾਮਲੇ ਦੇ ਉੱਤੇ ਸਾਰੀਆਂ ਧਿਰਾਂ ਦੇ ਵਿਸਤਾਰਤ ਪੱਖ ਦੇ ਉੱਤੇ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਬੈਂਚ ਨੇ ਇਸ ਪਟੀਸ਼ਨ ਦੇ ਉੱਤੇ ਫੈਸਲਾ ਆਪਣਾ ਸੁਣਾਇਆ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਦੇ ਵਿਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਜਿਹੜੀ ਹੈ ਸੰਤੁਸ਼ਟੀਜਨਕ ਨਹੀਂ ਹੈ। ਬੈਂਚ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੇ ਹੁਕਮ ਸੁਣਾਏ ਨੇ ਜੋ ਇਸ ਮਾਮਲੇ ਚ FIR ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰੇਗੀ। ਬੈਂਚ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਰਿਪੋਰਟ 2 ਮਹੀਨਿਆਂ ਦੇ ਅੰਦਰ ਅੰਦਰ ਦੇਣ ਦੇ ਲਈ ਕਹਿ ਦਿੱਤਾ ਹੈ। ਬੈਂਚ ਨੇ ਨਿਰਪੱਖ ਜਾਂਚ ਲਈ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਨੂੰ CBI ਦੇ ਨਾਲ ਪੂਰਾ ਸਹਿਯੋਗ ਕਰਨ ਦੇ ਲਈ ਵੀ ਕਿਹਾ ਤੇ ਪਟੀਸ਼ਨ ਦੇ ਵਿਚ ਕਿਹਾ ਗਿਆ ਸੀ ਕਿ ED ਦੇ ਵੱਲੋਂ DGP ਨੂੰ ਪੱਤਰ ਲਿਖਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਇਸੇ ਤਰ੍ਹਾਂ DA ਦਾ ਮਾਮਲਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੇ ਵਿਚ ਵੀ ਕਾਫ਼ੀ ਜਿਹੜੀ ਹੈ ਖਿੱਚੋਤਾਣ ਹੋਈ ਹੈ। ਪੰਜਾਬ ਸਰਕਾਰ ਨੂੰ ਹਾਈਕੋਰਟ ਦੀ ਫਟਕਾਰ ਪਈ ਹੈ ਤੇ ਮੁੱਖ ਸਕੱਤਰ ਜਿਹੜਾ ਤਲਬ ਕੀਤਾ ਗਿਆ। ਅਦਾਲਤ ਨੇ ਕਿਹਾ ਕਿ 1 ਸਤੰਬਰ ਤੋਂ SLP ਦੇ ਵਿਚ ਖਾਮੀਆਂ ਨਹੀਂ ਕੀਤੀਆਂ, ਦੂਰ ਤੁਸਾਂ ਸਿਰਫ਼ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਮਹਿੰਗਾਈ ਭੱਤੇ ਜਿਹੜੇ ਨੇ DA ਮਾਮਲੇ ਚ ਲੁਕਣ ਮੀਟੀ ਦਾ ਖੇਡ ਖੇਡਣ ਦੇ ਲਈ ਫਟਕਾਰ ਲਗਾਈ ਹੈ। ਅਦਾਲਤ ਨੇ ਸਰਕਾਰ ਦੇ ਇਸ ਦਾਅਵੇ ਦੇ ਉੱਤੇ ਸਵਾਲ ਉਠਾਏ ਕਿ ਸੁਪਰੀਮ ਕੋਰਟ ਦੇ ਵਿਚ ਕੀਤੀ ਗਈ ਅਪੀਲ ਦੇ ਵਿਚ ਖਾਮੀਆਂ ਨੂੰ ਦੂਰ ਕਰਨ ਦਿੱਤਾ ਦੂਰ ਕਰ ਦਿੱਤਾ ਗਿਆ। ਬੈਂਚ ਨੇ ਹਾਈ ਕੋਰਟ ਰਜਿਸਟਰੀ ਨੂੰ ਜਿਹੜਾ ਅਪੀਲ ਦੀ ਜਿਹੜੀ ਸੀ ਸਥਿਤੀ ਦੇ ਬਾਰੇ ਸੁਪਰੀਮ ਕੋਰਟ ਤੋਂ ਤੁਰੰਤ ਸਟੇਟਸ ਰਿਪੋਰਟ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਤੇ ਮੁੱਖ ਸਕੱਤਰ ਨੂੰ ਮੰਗਲਵਾਰ ਸਵੇਰੇ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਸਮਝਣ ਤੋਂ ਅਸਮਰਥ ਹਾਂ ਭਾਈ ਕਿ ਪੰਜਾਬ ਸਰਕਾਰ ਲੁਕਣ ਮੀਟੀ ਖੇਡ ਕੇ ਅਸਲ ਦੇ ਵਿੱਚ ਕੀ ਕਰਨਾ ਚਾਹੁੰਦੀ ਹੈ। ਜੇਕਰ ਅਪੀਲ 1 ਸਤੰਬਰ ਨੂੰ ਦਾਇਰ ਕੀਤੀ ਹੁੰਦੀ ਤਾਂ ਇਸ ਦੀ ਸੁਣਵਾਈ ਹੁਣ ਤੱਕ ਹੋ ਚੁੱਕੀ ਹੁੰਦੀ। ਖੁੱਲੀ ਅਦਾਲਤ ਦੇ ਵਿੱਚ ਆਪਣਾ ਹੁਕਮ ਸੁਣਾਉਂਦੇ ਹੋਏ ਬੈਂਚ ਨੇ ਕਿਹਾ ਇਹ ਸਪਸ਼ਟ ਹੈ ਕਿ ਕੋਈ ਰਾਜ ਅਦਾਲਤ ਦੇ ਸਾਹਮਣੇ ਤੱਥਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹਨੇ ਪਿਛਲੀ ਸੁਣਵਾਈ ਦੀ ਮਿਤੀ ਤੇ ਮੁੱਖ ਸਕੱਤਰ ਨੂੰ ਤਲਬ ਕੀਤਾ ਸੀ ਤੇ ਉਹ ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿੱਚ ਮੌਜੂਦ ਸਨ ਤੇ ਇੱਕ ਹਲਫ਼ਨਾਮਾ ਦਾਇਰ ਕੀਤਾ ਸੀ। ਹਲਫ਼ਨਾਮੇ ਨੂੰ ਪੜ੍ਹਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਨੇ 1 ਸਤੰਬਰ ਨੂੰ ਆਪਣੀ SLP ਦਾਇਰ ਕੀਤੀ ਸੀ ਤੇ ਅੱਜ 5 ਅਕਤੂਬਰ ਹੈ। 1 ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਅਪੀਲ ਦੇ ਵਿੱਚ ਦੱਸੀਆਂ ਗਈਆਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਗਿਆ। ਅਸੀਂ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਪੇਸ਼ ਕਰਨ ਦਾ ਮੌਕਾ ਦੇਣ ਦੇ ਲਈ ਕੇਸ ਨੂੰ 3 ਵਾਰ ਮੁਲਤਵੀ ਕਰ ਦਿੱਤਾ। ਅਜਿਹਾ ਇਸ ਦੇ ਲਈ ਕੀਤਾ ਗਿਆ ਕਿਉਂਕਿ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਸੂਬੇ ਨੂੰ ਇਸ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੈ ਤੇ ਅਜਿਹਾ ਕਰਨ ਦਾ ਇੱਕ ਉਚਿਤ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਸਰਕਾਰ ਦੀ ਅਪੀਲ ਨੂੰ ਅਲਾਟ ਕੀਤੇ ਗਏ ਡਾਇਰੀ ਨੰਬਰ ਦੇ ਹਵਾਲੇ ਨਾਲ ਸੁਪਰੀਮ ਕੋਰਟ ਦੀ ਵੈਬਸਾਈਟ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ ਕਿ ਕੇਸ ਦੇ ਵਿੱਚ ਅਜੇ ਵੀ ਜਿਹੜੀਆਂ ਖਾਮੀਆਂ ਨੇ। ਬੈਂਚ ਨੇ ਇਹਦੇ ਵਿੱਚ ਵੀ ਕਿਹਾ PSPCL ਵੱਲੋਂ ਦਾਇਰ ਕੀਤੇ ਗਏ ਅਗਲੇ ਕੇਸ ਦੇ ਵਿੱਚ ਵੀ ਖਾਮੀਆਂ ਪਾਈਆਂ ਨੇ। ਅਜਿਹਾ ਲੱਗਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕਾਨੂੰਨੀ ਚਾਰਾਜੋਈ ਦੇ ਬਹਾਨੇ ਸਿਰਫ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਆਦੇਸ਼ ਦੇ ਵਿੱਚ ਅਦਾਲਤ ਨੇ ਐਡਵੋਕੇਟ ਜਨਰਲ ਦੀ ਦਲੀਲ ਨੂੰ ਨੋਟ ਕੀਤਾ ਕਿ ਖਾਮੀਆਂ ਨੂੰ ਦੂਰ ਕਰ ਦਿੱਤਾ ਗਿਆ

ਜਿਹਦਾ ਜ਼ਿਕਰ ਅੱਜ ਦਾਇਰ ਕੀਤੇ ਗਏ ਜਿਹੜਾ ਹਲਫਨਾਮੇ ਦੇ ਵਿੱਚ ਕੀਤਾ ਗਿਆ। ਦੂਸਰੇ ਪਾਸੇ ਜਿਹੜਾ ਗਾਇਨੇਸ਼ ਕੁਮਾਰ ਹੁਣੀ ਜਿਹੜੇ ਨੇ CEC ਹੁਣ ਦੇਸ਼ ਦੇ ਲਈ ਬੋਝ ਤੇ ਕਾਂਗਰਸ ਨੇ ਇਹਦੇ ਉੱਤੇ ਮੰਗ ਲਿਆ ਮੁੱਖ ਚੋਣ ਕਮਿਸ਼ਨ ਦਾ ਅਸਤੀਫਾ ਤੇ ਗਿਆਨੇਸ਼ ਕੁਮਾਰ G2 ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰ ਰਹੇ ਨੇ ਕਾਂਗਰਸ ਨੇ ਇਹ ਦਾਅਵੇ ਕੀਤੇ ਆ। ਉਨ੍ਹਾਂ ਦੇ ਬਾਰੇ ਇੱਕ ਦੋ ਖਬਰਾਂ ਹੋਰ ਨੇ ਇਹਦੇ ਨਾਲ ਲੱਗਦੀਆਂ ਉਹ ਵੀ ਸਾਂਝੀਆਂ ਕਰਦੇ ਆ। ਕਾਂਗਰਸ ਨੇ ਅੱਜ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ CEC ਗਿਆਨੇਸ਼ ਕੁਮਾਰ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦੈ ਤੇ ਪਾਰਟੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਨ੍ਹਾਂ ਨੂੰ ਕਾਂਗਰਸ G2 ਕਹਿੰਦੀ ਹੈ ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਦੇ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਦੇ ਲਈ ਇੱਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉੱਜਲ ਭੁਆਨ ਦੇ ਜਿਹੜਾ ਉਸ ਬਿਆਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ ਤੇ ਜਸਟਿਸ ਜਿਹੜੇ ਨੇ ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ CEC ਦਾ ਜਿਹੜਾ ਪੂਰੀ ਤਰ੍ਹਾਂ ਨਕਾਬ ਜਿਹੜਾ ਉਤਾਰ ਕੇ ਰੱਖ ਦਿੱਤਾ। ਜੇਕਰ ਮੁੱਖ ਚੋਣ ਕਮਿਸ਼ਨਰ ਵਿੱਚ ਥੋੜੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਪਦ ਤੋਂ ਆਪਣੇ ਜਾਣੀ ਕਿ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਜਸਟਿਸ ਭੁਆਨ ਨੇ ਜਿਹੜਾ ਹੈਦਰਾਬਾਦ ਦੀ ਨਾਲਸਾਰ ਯੂਨੀਵਰਸਿਟੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਕਿਹਾ ਸੀਗਾ ਕਿ ਭਾਰਤੀ ਸੰਵਿਧਾਨ ਦੋ ਤਰ੍ਹਾਂ ਦੇ ਨਾਗਰਿਕਾਂ ਦੀ ਇਜਾਜ਼ਤ ਨਹੀਂ ਦਿੰਦਾ, ਇੱਕ ਵੋਟ ਦੇ ਅਧਿਕਾਰ ਵਾਲੇ ਤੇ ਦੂਜੇ ਇਸ ਤੋਂ ਬਿਨਾਂ। ਵੋਟ ਦਾ ਅਧਿਕਾਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਤੇ ਆਰਟੀਕਲ 326 ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ। ਕੋਈ ਵੀ ਅਥਾਰਟੀ ਜਾਂ ਅਦਾਲਤ ਇਸ ਦੀ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਹੈ ਕਿਉਂਕਿ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ। ਦੂਜੇ ਪਾਸੇ ਚੋਣ ਕਮਿਸ਼ਨ ਵਿੱਚ ਵੀ ਅੰਦਰੂਨੀ ਮਤਭੇਦ ਸਾਹਮਣੇ ਆਏ ਨੇ। ਇੱਕ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨਰ ਜਿਹੜੇ ਸੰਧੂ ਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੇ ਦੌਰਾਨ ਵਿਸ਼ੇਸ਼ ਸੁਧਾਰ ਪ੍ਰਕਿਰਿਆ ਦੇ ਨਾਲ ਸੰਬੰਧਿਤ ਘੱਟੋ ਘੱਟ 14 ਫੈਸਲਿਆਂ ਦੇ ਉੱਤੇ ਆਪਣਾ ਵਿਰੋਧ ਦਰਜ ਕਰਵਾਇਆ ਜੋ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਲਏ ਗਏ। ਹਾਲਾਂਕਿ ਚੋਣ ਕਮਿਸ਼ਨ ਨੇ ਜਿਹੜਾ ਸੀ ਸਪਸ਼ਟ ਕੀਤਾ ਕਿ ਕਿਸੇ ਵੀ ਸੰਸਥਾ ਦੇ ਵਿੱਚ ਵੱਖ ਵੱਖ ਵਿਚਾਰ ਹੋਣਾ ਸੁਭਾਵਿਕ ਹੈ ਤੇ ਉਨ੍ਹਾਂ ਦੇ ਸਾਰੇ ਹੁਕਮ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਕਹਿੰਦੇ ਨੇ ਜਾਰੀ ਕੀਤੇ ਜਿਹੜੇ ਗਏ ਨੇ। ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਹੁਣ SIR ਦਾ ਮੁੱਦਾ ਜਿਹੜਾ ਫਾਰਮ 6 ਦੇ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਜਿਹੜੀ ਹੈ ਇਹ ਵੀ ਗੱਲ ਕਹਿ ਦਿੱਤੀ ਹੈ ਤੇ ਖਬਰ ਆ ਚੁੱਕੀ ਹੈ। ਸੁਪਰੀਮ ਕੋਰਟ ਨੇ ਅੱਜ ਸੋਮਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਜਾਂ ਮੁਅੱਤਲ ਕਰਨ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ। ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ SIR ਦੇ ਨਾਲ ਸੰਬੰਧਿਤ ਕਰੀਬ 14 ਅਹਿਮ ਫੈਸਲੇ ਦੂਜੇ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਲਏ ਗਏ ਨੇ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਹਾਲਾਂਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦਾ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਤੇ ਹੋਰ ਸੰਬੰਧਿਤ ਧਿਰਾਂ ਦਾ ਪੱਖ ਸੁਣਿਆ ਜਾਵੇਗਾ ਤੇ ਰਿਕਾਰਡ ਦੀ ਜਾਂਚ ਕੀਤੀ ਜਾਊਗੀ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਰਿਕਾਰਡ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਫੈਸਲੇ ਕਾਨੂੰਨ ਦੇ ਮੁਤਾਬਕ ਲੋੜੀਂਦੀ ਸਹਿਮਤੀ ਜਾਂ ਬਹੁਮਤ ਤੋਂ ਬਿਨਾਂ ਲਏ ਗਏ ਨੇ ਤਾਂ ਉਨ੍ਹਾਂ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅੱਗੇ ਵਧਦਿਆਂ ਦੋਸਤੋ ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਾਂਗੇ, ਪਰ ਇੱਕ ਭਾਰਤ ਦੀ ਜ਼ਰੂਰ ਖਬਰ ਲੈ ਲਈਏ ਜੋ ਕਾਫ਼ੀ ਅਹਿਮ ਹੈ ਪਰ ਇਹ ਗੱਲਬਾਤ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਹਰ ਸਾਲ ਚਾਹੀਦੇ ਨੇ 35 ਤੋਂ 40 ਜਹਾਜ਼। ਏਅਰ ਚੀਫ਼ ਮਾਰਸ਼ਲ AP ਸਿੰਘ ਉਹਨਾਂ ਨੇ ਇਹ ਜਿਹੜੀ ਹੈ ਬਿਆਨ ਦਿੱਤਾ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ। ਹਵਾਈ ਫੌਜ ਦੇ ਮੁਖੀ ਜਿਹੜੇ ਨੇ ਏਅਰ ਚੀਫ਼ ਮਾਰਸ਼ਲ ਇੱਕ ਪਾਸੇ ਕਹਿੰਦੇ ਨੇ ਦੇਸ਼ ਬੜੀ ਤਰੱਕੀ ਕਰ ਰਿਹਾ ਪਰ ਦੂਸਰੇ ਪਾਸੇ ਜਿਹੜੇ ਨੇ ਅੰਦਰੂਨੀ ਮਸਲਿਆਂ ਦੇ ਨਾਲ ਘੁਲ ਰਿਹਾ। ਸਾਡੇ ਕੋਲ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਪੂਰੀਆਂ ਨਹੀਂ ਨੇ। ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਉਹਨਾਂ ਨੇ ਮੰਨਿਆ ਕਿ ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਉਸਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਨੇ ਚਾਹੀਦੇ ਨੇ। 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਤੋਂ ਪਹਿਲਾਂ ਸ਼ਨੀਵਾਰ ਬੀਤੇ ਦੇ ਵਿਚ ਇੱਥੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਕਹਿ ਦਿੱਤਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਹਵਾਈ ਫੌਜ ਨੂੰ ਅਧਿਕਾਰੀਆਂ ਤੇ ਹਵਾਈ ਫੌਜੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਚਿੰਤਾ ਦਾ ਜਿਹੜਾ ਵਿਸ਼ਾ ਨਹੀਂ ਹੈ। ਜੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਵਿਕਸਿਤ ਕੀਤੀਆਂ ਗਈਆਂ ਰਣਨੀਤੀਆਂ ਤੇ ਯੋਜਨਾਵਾਂ ਸਮੇਂ ਸਿਰ ਜਿਹੜੀਆਂ ਤੇ ਮਿੱਥੇ ਸਮੇਂ ਦੇ ਅਨੁਸਾਰ ਪੂਰੀਆਂ ਹੋ ਜਾਂਦੀਆਂ ਨੇ ਤਾਂ ਸਥਿਤੀ ਦੇ ਵਿੱਚ ਕਾਫ਼ੀ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਜਹਾਜ਼ਾਂ ਦੇ ਲਈ ਨਿਰਧਾਰਤ ਡਿਲੀਵਰੀ

0: ਸ਼ਡਿਊਲ ਜਿਹੜਾ ਉਹਦੇ ਵਿੱਚ ਲਗਾਤਾਰ ਦੇਰੀ ਦੇ ਕਾਰਨ ਪੈਦਾ ਹੋਈ ਹੈ। ਸਵਦੇਸ਼ੀ ਲੜਾਕੂ ਜਹਾਜ਼ਾਂ ਨੂੰ ਵਿਕਸਿਤ ਕਰਨ ਦੇ ਲਈ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਫੌਜ ਨੂੰ ਸਾਲਾਨਾ ਘੱਟੋ ਘੱਟ 35 ਤੋਂ 40 ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਥਿਤੀ ਦੇ ਵਿੱਚ ਕਾਫ਼ੀ ਸੁਧਾਰ ਹੋ ਸਕਦਾ ਹੈ। ਏਪੀ ਸਿੰਘ ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਜਹਾਜ਼ਾਂ ਨੂੰ ਹਾਸਲ ਕਰਨ ਦੇ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈ। ਲੜਾਕੂ ਜਹਾਜ਼ਾਂ ਦੇ ਸੌਦਿਆਂ ਦੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਦੀ ਸਮੇਂ ਸਿਰ ਡਿਲੀਵਰੀ ਹੋਣ ਦੀ ਉਮੀਦ ਸੀਗੀ ਉਹ ਨਹੀਂ ਹੋ ਪਾਈ। ਲੜਾਕੂ ਜਹਾਜ਼ਾਂ ਦੇ ਇੰਜਣਾਂ ਦੇ ਲਈ ਵਿਦੇਸ਼ੀ ਸੋਮਿਆਂ ਤੇ ਨਿਰਭਰਤਾ ਜਿਹੜੀ ਹੈ ਘਟਾਉਣ ਦੇ ਲਈ ਠੋਸ ਫੈਸਲੇ ਲੈਣੇ ਚਾਹੀਦੇ ਨੇ। ਫਰਾਂਸ ਦੇ ਨਾਲ ਮਲਟੀ ਰੋਲ ਕੰਬੈਟ ਏਅਰਕ੍ਰਾਫਟ ਸੌਦੇ ਦੇ ਬਾਰੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨੂੰ ਮੌਜੂਦਾ ਵਿੱਤੀ ਸਾਲ ਦੇ ਵਿੱਚ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਤੇ ਚੀਨ ਦੇ ਵੱਲੋਂ ਪਾਕਿਸਤਾਨ ਨੂੰ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਨੂੰ ਚਿੰਤਾ ਦਾ ਜਿਹੜਾ ਵਿਸ਼ਾ ਦੱਸਿਆ ਤੇ ਕਿਹਾ ਕਿ ਜੇ ਸਵਦੇਸ਼ੀ ਤੌਰ ਦੇ ਉੱਤੇ ਵਿਕਸਿਤ ਐਡਵਾਂਸਡ ਜਿਹੜੀ ਹੈ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਗਰਾਮ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਹੋਰ ਬਦਲਾ ਜਿਹੜਾ ਤੇ ਵਿਚਾਰ ਜਿਹੜਾ ਬਦਲਾਵਾਂ ਦੇ ਉੱਤੇ ਜਾਣੀ ਕਿ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਭਾਈ ਦੂਸਰੇ ਜਿਹੜੇ ਨੇ ਸਾਡੇ ਵਾਲੇ ਜਨਰੇਸ਼ਨ ਜਿਹੜੀ ਹੋਰ ਲੈ ਰਹੇ ਨੇ ਤੇ ਅਗਲੇ ਜਿਹੜੀ ਆ ਉਹ ਉੱਪਰਲੀ ਰਹਿ ਰਹੇ ਨੇ ਤੇ ਫਿਕਰ ਤਾਂ ਭਾਈ ਫਿਰ ਫੌਜਾਂ ਦੇ ਵਿੱਚ ਪੈਣਾ ਹੀ ਹੈ। ਤੇ ਲੋ ਦੋਸਤੋ ਇਹ ਸੀ ਜੀ ਗੱਲਾਂ ਬਾਤਾਂ ਤੇ ਵਿਦੇਸ਼ ਦੀਆਂ ਗੱਲਾਂ ਬਾਤਾਂ ਵੀ ਕਰਦੇ ਆ। ਫਰਾਂਸ ਦੀਆਂ ਸੜਕਾਂ ਦੇ ਉੱਤੇ ਜੈਨ ਜੀ ਵੀ ਉਤਰ ਆਏ ਨੇ ਤੇ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ਦੇ ਉੱਤੇ ਅੱਗਾਂ ਲਾਈਆਂ ਨੇ, ਸਕੂਲ ਵੀ ਬੰਦ ਕੀਤੇ ਆ ਤੇ ਕੱਲ ਤੱਕ ਇਹ ਪ੍ਰਦਰਸ਼ਨ ਜਿਹੜੇ ਨੇ ਚੱਲਦੇ ਰਹਿਣਗੇ। ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਆ ਭਾਰਤ ਦੇ ਉੱਤੇ ਇੰਡੀਆ ਦੀ ਪੰਜਾਬ ਦੀ ਗੱਲਬਾਤ ਕਰਦੇ ਆ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਕਹਿੰਦੇ ਕਬੀਰ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ, ਨਾ ਕਾਹੂ ਸੇ ਦੋਸਤੀ ਤੇ ਨਾ ਕਾਹੂ ਸੇ ਬੈਰ।
0: ਹਾਂਜੀ, ਕੀ ਬਾਤ ਹੈ ਜੀ।
1: ਸਾਡੀ ਤਾਂ ਨਾ ਕਾਹੂ ਸੇ ਦੋਸਤੀ ਤੇ ਨਾ ਕਾਹੂ ਸੇ ਬੈਰ
0: ਜੀ।
1: ਜਿੱਥੇ ਤੱਕ ਭਾਰਤ ਸਾਹਿਬ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਨਾ ਸੰਜੇ ਦੱਤ ਵਾਲੀ,
0: ਹਾਂਜੀ,
1: ਤੇ ਉਹ ਸਰ ਵੀਡੀਓ ਮੈਂ ਵੀ ਦੇਖੀ ਔਰ ਮੈਨੂੰ ਬਹੁਤ ਇੰਪ੍ਰੈਸਿਵ ਲੱਗੀ
0: ਜੀ।
1: ਨੋ ਡਾਊਟ ਕਿ ਉਹ ਤਾਂ ਇਹ ਸੀਗਾ ਵੀ ਉਹਨੂੰ ਕੁਐਸਚਨ ਜਿਹਾ ਕੀਤਾ ਗਿਆ ਵੀ ਜੇ ਤੈਨੂੰ ਇੱਕ ਮਹੀਨੇ ਲਈ ਇੱਕ ਦਿਨ ਲਈ ਪ੍ਰਧਾਨ ਮੰਤਰੀ ਬਣਾਇਆ ਜਾਵੇ ਤੇ ਫਿਰ ਤੂੰ ਕੀ ਕਰੇਗਾ ਜੀ
0: ਜੀ।
1: ਤੇ ਉਹ ਉਹਦਾ ਆਂਸਰ ਦੇ ਰਿਹਾ ਸੀ ਪਰ ਉਹਨੇ ਜੋ ਜੋ ਮਤਲਬ ਗੱਲ ਕਹੀ ਨਾ ਜੀ, ਦੈਟ ਵਾਜ ਅਪੀਲਿੰਗ
0: ਜੀ।
1: ਬਹੁਤ ਵਧੀਆ ਗੱਲ ਕਹੀ ਤੁਸੀਂ, ਜੋ ਜੋ ਆਪਾਂ ਮਤਲਬ ਐਕਸਪੈਕਟ ਕਰਦੇ ਆ ਵੀ ਇੱਕ ਜਿਹੜਾ ਆ ਵੋਟਰ ਜਾਂ ਇੱਕ ਨਾਗਰਿਕ ਕੀ ਐਕਸਪੈਕਟ ਕਰਦਾ ਆ, ਉਹ ਉਹਨਾਂ ਨੇ ਗੱਲ ਕਹੀ ਸੀ
0: ਜੀ।
1: ਤੇ ਐਕਚੁਲੀ ਗੱਲ ਇਹ ਤਾਂ ਹੁੰਦੀ ਆ ਕਈ ਵਾਰੀ ਬੰਦਾ ਬੋਲਦਾ ਸੱਚ ਆ ਤੇ ਉਹ ਲੱਗ ਜਾਂਦੀ ਆ ਗਿੱਟੇ।
0: ਹਾਂਜੀ, ਗਿੱਟੇ ਗੋਡੇ ਲੱਗ ਜਾਂਦੇ ਆ।
1: ਹੁਣ ਸਾਡੇ ਏਦਾਂ ਮਤਲਬ ਕਰਦੇ ਆ ਇਹ ਜੀ, ਜੋ ਉਹਨੇ ਕਿਹਾ ਸੀ ਇੱਥੇ ਵੀ ਤਾਂ ਸਾਡੇ ਤੁਸੀਂ ਦੇਖੋ ਨਾ ਬੋਰਡ ਕਿੱਦਾਂ ਲੱਗੇ ਹੈਗੇ ਆ ਜੀ, ਮਾਨ ਸਾਹਿਬ ਦੇ ਪੋਸਟਰ ਜਿਹੜੇ ਹੈਗੇ ਆ ਥਾਂ ਥਾਂ ਤੇ ਲੱਗੇ ਆ ਜੀ। ਉਹਨੇ ਕਿਹਾ ਕਿ ਮੈਂ ਮਤਲਬ ਜਿਹੜਾ ਆ ਆਪਣੀ ਫੋਟੋ ਨਾ ਲਾ ਕੇ ਤੇ ਗਾਂਧੀ ਜੀ ਦੀ ਫੋਟੋ ਲਾਊਂਗਾ।
0: ਹਾਂਜੀ,
1: ਉਹ ਇੱਕ ਦੋ ਚੀਜ਼ਾਂ ਏਦਾਂ ਦੀਆਂ ਬੋਲ ਗਿਆ ਸੀ ਜਿਹੜੀਆਂ ਕਿ ਸਿੱਧੀਆਂ ਜਿਹੜੀਆਂ ਆ ਉਹ
0: ਮੋਦੀ ਸਾਹਿਬ ਨੂੰ
1: ਕਰਦੀਆਂ ਸੀ, ਕਾਂਗਰਸ ਨੂੰ ਨਹੀਂ, ਉਹ ਮੋਦੀ ਸਾਹਿਬ ਨੂੰ ਕਰ ਰਹੀਆਂ ਸੀ ਵੀ ਉਹਨਾਂ ਦਾ ਐਕਟ ਕੰਡਕਟ। ਹਾਂਜੀ, ਉਹਦੇ ਹਿਸਾਬ ਨਾਲ ਜਿਹੜਾ ਆ ਵਿਦੇਸ਼ ਨੇ ਜਾਊਗਾ। ਬਾਕੀ ਤਾਂ ਉਹਨੇ ਤਾਂ ਟਰੰਪ ਬਾਰੇ ਵੀ ਗੱਲ ਕੀਤੀ ਵੀ ਟਰੰਪ ਨੂੰ ਵੀ ਜਾ ਕੇ ਕਹਿਣਾ ਆ ਵੀ ਭਾਈ ਏਦਾਂ ਕਰਕੇ ਲੜਾਈ ਝਗੜਾ ਛੱਡ ਜਾਂ ਤੂੰ ਕੀ ਜੱਪੀ ਦੇ। ਹਾਂਜੀ, ਉਹਦੇ ਨਾਲ ਜਿਹੜਾ ਹੈਗਾ ਆ ਕੀ ਤੂੰ ਰੋਜ਼ ਟੈਰਫ ਟੈਰਫ ਕਰਦਾ ਰਹਿੰਦਾ ਹੈਗਾ
0: ਜੀ।
1: ਬਹੁਤ ਉਹਨੇ ਸਾਰੇ ਮੁੱਦਿਆਂ ਤੇ ਜਿਹੜਾ ਆ ਗੱਲ ਕੀਤੀ
0: ਜੀ।
1: ਨੋ ਡਾਊਟ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਨਾ, ਪਤਾ ਨੀ ਕੀ ਗੱਲ ਆ ਹੁਣ ਲੋਕੀ ਬਰਦਾਸ਼ਤ ਨੀ ਕਰਦੇ ਜੀ
0: ਜੀ।
1: ਜਾਂ ਤਾਂ ਗੱਲ ਤਾਂ ਉਹ ਸੱਚ, ਤੁਸੀਂ ਜਿਹੜਾ ਹੈਗਾ ਕਿਉਂ ਉਹਨਾਂ ਜਿਹੜਾ ਆ ਕੰਪੈਰੀਜ਼ਨ ਕਰਨ ਲੱਗ ਪਏ, ਤੁਸੀਂ ਉਹਦੀ ਗੱਲ ਦੇਖੋ ਤੁਹਾਨੂੰ ਗੱਲ ਅਪੀਲ ਕਰੂਗੀ। ਤੁਸੀਂ ਜਿਹੜਾ ਹੈਗਾ ਆਮ ਬੰਦਾ ਉਹੀ ਐਕਸਪੈਕਟ ਕਰਦਾ ਆ ਜੋ ਉਹ ਬੋਲ ਰਿਹਾ ਸੀਗਾ।
0: ਨਾਲੇ ਦੇਖੋ ਸੈਣੀ ਸਾਹਿਬ, ਜੋ ਹਾਲਾਤ ਚਾਹੇ ਉਹ ਪੰਜਾਬ ਦੇ ਵਿੱਚ ਗੈਂਗਸਟਰ ਦੇ ਨੇ, ਚਲੋ ਸੰਜੇ ਦੱਤ ਉਹਨਾਂ ਨੇ ਤਾਂ ਆਪ ਆਪਣੇ ਪਿੰਡੇ ਤੇ ਹਟਾਏ ਨੇ ਸਾਰਾ ਕੁਝ, ਜੋ ਕੁਝ ਉਹਨਾਂ ਦੇ ਉੱਤੇ ਕੇਸ ਚੱਲੇ, ਹੋਰ ਸਾਰੀਆਂ ਚੀਜ਼ਾਂ ਚੱਲੀਆਂ, ਤੇ ਉਹਨਾਂ ਦੇ ਵਿੱਚ ਜਦੋਂ ਦੇਖਦੇ ਆ ਨਾ, ਉੱਥੇ ਤਾਂ ਬੰਬਈ ਦੇ ਵਿੱਚ ਚਲੋ ਇੱਕ ਦੋ ਵਾਰੀ ਜਾਣ ਦਾ ਸਮਾਂ ਮਿਲਿਆ ਤੇ ਉੱਥੇ ਤਾਂ ਤੁਸੀਂ ਜਿਸ ਹਿਸਾਬ ਨਾਲ ਆਪਾਂ ਹਰ ਕਿਸੇ ਨੂੰ ਇੱਥੇ ਮਜ਼ਾਕ ਕਰ ਲੈਂਦੇ ਹਾਂ ਤੇ ਬਹੁਤ ਸਾਰੇ ਐਸੇ ਭਾਈਚਾਰੇ ਨੇ ਉੱਥੇ ਜਿਹੜਾ ਮੈਂ ਨਾ ਗਲਤੀ ਦੇ ਨਾਲ ਹੀ ਆਪਣੇ ਬਈਆ ਕਹਿ ਦਿੰਦੇ ਨਾ, ਜਾਂ ਭਈਆ ਕਹਿ ਦੋ ਆਪਣੇ, ਕਈ ਵਾਰੀ ਭੱਬਾ ਤੇ ਬੱਬੇ ਦੇ ਨਾਲ ਫਰਕ ਪੈ ਜਾਂਦਾ ਕਈ ਵਾਰੀ ਆਪਣੇ, ਖਾਸ ਕਰ ਦੁਆਬੇ ਵਾਲੇ ਵਾਹਵਾ ਤੇ ਆਪਣਾ ਬੱਬਾ ਤੇ ਉਹ ਮੈਂ ਨਾ ਉੱਥੇ ਆਪਣੀ ਹਿੰਦੀ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਪਕੜ ਹੈ ਜੀ। ਤੇ ਉਹ ਬੰਬਈ ਦੇ ਵਿੱਚ ਮੈਂ ਪਤਾ ਨੀ ਕੁਝ ਲੈਣ ਲੱਗਾ ਤੇ ਮੈਂ ਕਿਹਾ ਭਈਆ, ਤੇ ਉਹ ਕਹਿੰਦਾ ਉਹ ਭਈਆ ਨੀ ਕਹਿਣਾ, ਉਹ ਮਿੰਟ ਲਾਉਂਦੇ ਆ ਜੀ, ਬਹੁਤ ਕਰਦੇ ਆ ਇਸ ਤਰ੍ਹਾਂ, ਮਤਲਬ ਕਿ ਸੁਣਦੇ ਨੀ ਕੁਛ ਵੀ ਇਹ ਚੀਜ਼ਾਂ ਜੀ। ਤੇ ਵੈਸੇ ਉਹ ਇਹਨਾਂ ਨੇ ਦੇਖੋ ਬਾਲੀਵੁੱਡ ਹਾਲੀਵੁੱਡ ਦੇ ਵਿੱਚ, ਸੋਰੀ ਹਾਲੀਵੁੱਡ ਚਲੇ ਗਏ, ਬਾਲੀਵੁੱਡ ਦੇ ਵਿੱਚ ਕਿੰਨਾ ਜਿਹੜਾ, ਚਾਹੇ ਉਹ ਸਲਮਾਨ ਖਾਨ ਹੈ ਚਾਹੇ ਵੱਡੇ ਵੱਡੇ ਹੈਗੇ ਨੇ ਲੋਕ, ਉਹਨਾਂ ਦੇ ਉੱਤੇ ਕਾਫੀ, ਇਹ ਤਾਂ ਆਮ ਜਨਤਾ ਦੇ ਵਿੱਚ ਵੀ ਘੁੰਮਣਾ ਜਿੱਦਾਂ ਬਹੁਤ ਮੁਸ਼ਕਲ ਹੈ ਜੀ ਇਹਨਾਂ ਦਾ, ਤੇ ਉਹ ਹਾਲਾਤਾਂ ਨਾਲ ਘੁਲਦੇ ਨੇ ਜੀ।
1: ਹਾਂਜੀ ਬਿਲਕੁਲ ਠੀਕ ਹੈ ਜੀ, ਪਰ ਉਹ ਜਿਹੜੀ ਹੈਗੀ ਰਿਫਲੈਕਸ਼ਨ ਜਿਹੜੀ ਸੀ ਨਾ ਉਹਨਾਂ ਦੀ ਸਟੇਟਮੈਂਟ ਦੀ ਸੰਜੇ ਦੱਤ ਦੀ, ਉਹ ਇੱਕ ਜਿਹੜਾ ਇਹ ਆਮ ਨਾਗਰਿਕ ਉਹਨੂੰ ਰਿਫਲੈਕਟ ਕਰਦੀ ਸੀ
0: ਬਿਲਕੁਲ,
1: ਆਮ ਆਦਮੀ ਕੀ ਚਾਹੁੰਦਾ ਆ ਜੀ,
0: ਤੇ
1: ਪਰ ਉਹ ਦੇਖੋ ਨਾ ਉਹਦਾ ਵੀ ਕ੍ਰਿਟਿਸਿਜ਼ਮ ਆਉਣ ਲੱਗ ਪਿਆ ਜੀ ਸੋਸ਼ਲ ਮੀਡੀਆ ਤੇ
0: ਜੀ,
1: ਤੇ
0: ਰਾਹੁਲ ਗਾਂਧੀ ਵੀ ਬੜੇ ਸਮੇਂ ਤੋਂ ਜ਼ੋਰ ਲਾ ਰਿਹਾ ਕਿਤੇ ਨਾ ਕਿਤੇ, ਉਹ ਕਾਮਯਾਬੀ ਵੀ ਉਹਨਾਂ ਨੂੰ ਮਿਲ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਆਵਾਜ਼ ਉਠਾ ਰਹੇ ਨੇ। ਚੰਗੇ ਲੋਕ ਜਿਹੜੇ ਨੇ ਇੱਕ ਮੁੱਠ ਹੋਣੇ ਚਾਹੀਦੇ ਤਾਂ ਹੀ ਸੁਧਾਰ ਹੋਵੇਗਾ, ਨਹੀਂ ਤਾਂ ਫਿਰ ਉਹ ਜਿਹੜਾ ਜ਼ੋਰ ਦਾ ਜਾਂ ਡੰਡਾ ਰਾਜ ਦਾ ਜਿਹੜਾ ਚੱਲੀ ਜਾਂਦਾ ਜੀ, ਦੱਬੀ ਜਾਂਦੇ ਇੱਕ ਦੂਸਰੇ ਨੂੰ।
1: ਪਰ ਜਦੋਂ ਨਾ ਰਾਹੁਲ ਗਾਂਧੀ ਦੀ ਤੁਸੀਂ ਗੱਲ ਕਰਦੇ ਆ ਨਾ ਜੀ, ਉਹ ਬਹੁਤ ਵਧੀਆ ਠੀਕ ਹੈ ਜੀ ਜੋ ਮੁੱਦੇ ਚੱਕ ਰਿਹਾ ਹੈਗਾ, ਜਦੋਂ ਉਹਨੂੰ ਕਾਮਯਾਬੀ ਨਾ ਮਿਲੀ, ਇਹ ਜਿਹੜੇ ਬੰਦੇ ਤਾਰੀਫ ਕਰਦੇ ਆ ਨਾ, ਇਹ ਉਹ ਤੋਂ ਬਾਅਦ ਜਿਹੜੀ ਕੈਸਟ ਚਲਾਉਣਗੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ
0: ਜੀ।
1: ਇਹਨਾਂ ਨੇ ਕਹਿਣਾ ਵੀ ਵੋਟ ਚੋਰੀ ਦਾ ਮੁੱਦਾ ਚੱਕਦਾ ਆ ਜੀ, ਉਹ ਏਦਾਂ ਕਰਕੇ ਵੋਟਾਂ ਦਾ ਮੁੱਦਾ ਚੱਕਿਆ ਜੀ, ਉਹਦੇ ਨਾਲ ਸਰਕਾਰਾਂ ਬਣਦੀਆਂ ਹੈਗੀਆਂ, ਆਮ ਲੋਕਾਂ ਨੂੰ ਕੋਈ ਫਰਕ ਨੀ ਪੈਂਦਾ ਹੈਗਾ, ਇਹ ਆਮ ਲੋਕਾਂ ਦੀ ਪਬਲਿਕ ਦਾ ਮੁੱਦਾ ਨਹੀਂ ਗਾ ਜੀ, ਆਮ ਲੋਕਾਂ ਦਾ ਮੁੱਦਾ ਹੈਗਾ ਆ ਮਹਿੰਗਾਈ
0: ਜੀ,
1: ਹਾਂ ਬੇਰੁਜ਼ਗਾਰੀ, ਉਹ ਚੀਜ਼ਾਂ ਜਿਹੜੀਆਂ ਆ। ਪਰ ਇਹਨਾਂ ਨੇ ਜ਼ਿਆਦਾ ਜ਼ੋਰ ਇਸ ਚੀਜ਼ ਉੱਤੇ ਦਿੱਤਾ ਆ ਵੀ ਹਾਂ ਜੀ ਸਾਡੀ ਸਰਕਾਰ ਕਿੱਦਾਂ ਬਣਨੀ ਹੈ ਜੀ, ਤੋ ਇਸ ਕਰਕੇ ਇਹ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਚੱਲ ਜਾਵੇ ਇਹ ਸਰਕਾਰ ਜਾਲੀ ਵੋਟਾਂ ਨਾਲ ਬਣੀ ਆ। ਜਦਕਿ ਐਸ ਆਈ ਆਰ ਦਾ ਜਿਹੜਾ ਹੈਗਾ ਆ ਉਹ ਬੰਗਾਲ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸ਼ੁਰੂ ਹੋਇਆ ਆ, ਮੇਨ ਇਲੈਕਸ਼ਨ ਜਿਹੜੇ ਹੈਗੇ ਆ ਉਹ ਤਾਂ ਪਹਿਲਾਂ ਹੋ ਚੁੱਕੇ ਸੀ, ਉੱਥੇ ਵੋਟ ਚੋਰੀ ਦਾ ਇਲਜ਼ਾਮ ਲਾਈ ਜਾਂਦੇ ਸੀਗੇ ਜੀ, ਤੋ ਇਸ ਕਰਕੇ ਇਹ ਜਦੋਂ ਨਾ ਜਦੋਂ ਬੰਦਾ ਜਿਹੜਾ ਹੈਗਾ ਉਹ ਉਭਾਰ ਦੇਖਦੇ ਹੈਗੇ ਆ ਤੇ ਫਿਰ ਲੋਕੀ ਉਸ ਤਰ੍ਹਾਂ ਦੀ ਟਿਊਨ ਕੱਢਣ ਲੱਗ ਪੈਂਦੇ ਹੈਗੇ, ਜਦੋਂ ਡਿਕਲਾਈਨ ਦੇਖਦੇ ਹੈਗੇ ਆ ਗ੍ਰਾਫ ਥੱਲੇ ਨੂੰ ਜਾਂਦਾ ਹੈਗਾ ਜੀ, ਉਹ ਤੋਂ ਬਾਅਦ ਜਿਹੜਾ ਆ ਉਹਦੇ ਹਿਸਾਬ ਨਾਲ ਆਪਣੇ ਬਿਆਨ ਬਦਲ ਲੈਂਦੇ ਆ ਜੀ ਲੋਕੀ।
0: ਬਿਲਕੁਲ ਹੈ ਜੀ।
1: ਬਾਕੀ ਆਈ ਹੈ ਜੀ ਅੱਜ ਪੰਜਾਬ ਦੀ ਮੇਨ ਖਬਰ ਤੇ
0: ਜੀ,
1: ਪਰ ਇਹ ਸਭ ਏਦਾਂ ਸੀਗਾ ਵੀ ਈਡੀ ਨੇ ਚਾਰ ਲੈਟਰ ਲਿਖੇ ਸੀ ਇਹਨਾਂ ਨੂੰ, ਜਦੋਂ ਈਡੀ ਦੇ ਛਾਪੇ ਤੋਂ ਬਾਅਦ ਜਦੋਂ ਦੇਖਿਆ ਸੀਗਾ ਜੀ ਵੀ ਲੋਕਾਂ ਨੇ ਵੀ ਨੋਟਾਂ ਦੇ ਜਿਹੜੇ ਆ ਟੈਚੀ ਬੈਗ ਜਿਹੜੇ ਆ ਉਹ ਉਪਰੋਂ ਡਿੱਗਦੇ ਸੀਗੇ ਕੋਠੀ ਤੋਂ ਜਿੱਥੇ ਛਾਪਾ ਪਿਆ ਸੀਗਾ ਜੀ, ਜਿਹੜੇ ਬੰਦਿਆਂ ਦੇ ਵਿੱਚ ਨਾਲ ਇਨਵੋਲਵਮੈਂਟ ਹੋਈ ਸੀਗੀ, ਮੁੱਖ ਮੰਤਰੀ ਸਾਹਿਬ ਦੇ OSD ਸਾਹਿਬ ਦਾ ਵੀ ਨਾਂ ਆਇਆ ਸੀਗਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਅਲਾਈ ਸੀ
0: ਬਿਲਕੁਲ,
1: ਉਹਨਾਂ ਦੇ ਜਿਹੜੇ ਫਰੈਂਡ ਸੀਗੇ ਜਾਂ ਉਹਨਾਂ ਦੇ ਜਿਹੜੇ ਹੈਗੇ ਸੀ ਨੋਨ ਸੀਗੇ ਜੀ ਬੰਦੇ, ਤੇ ਉਦੋਂ ਪਤਾ ਲੱਗ ਗਿਆ ਸੀ ਕਿ ਮਨੀ ਟ੍ਰੇਲ ਕੀ ਆ ਜੀ, ਕਿੱਥੋਂ ਪੈਸਾ ਆਉਂਦਾ, ਉਹਨਾਂ ਨੇ ਪਤਾ ਕਰ ਲਿਆ ਸੀ ਵੀ ਪੈਸਾ ਜਿਹੜਾ ਹੈਗਾ ਆ ਵੀ ਬਦਲੀਆਂ ਤੋਂ ਪੋਸਟਿੰਗ ਤੋਂ ਹੈ ਜੀ, ਇਹਨਾਂ ਜਗ੍ਹਾ ਤੋਂ ਪੈਸੇ ਆਉਂਦੇ ਹੈਗੇ ਆ ਤੇ ਉਹ ਪੈਸਾ ਜਿਹੜਾ ਹੈਗਾ ਫਿਰ ਇਕੱਠਾ ਹੁੰਦਾ ਆ ਜੀ, ਤੇ ਉਹ ਤੋਂ ਇਲਾਵਾ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਜਿਹੜੀਆਂ ਲੈਂਡ ਦੇ CLU ਚੇਂਜ ਕਰਨੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜਾ ਆ ਪੈਸਾ ਬਣਦਾ ਸੀ, ਇਸੇ ਕਰਕੇ ਬਾਅਦ ਦੇ ਵਿੱਚ ਉਹਨਾਂ ਨੇ ਕਮਾਡਾ ਦੇ ਵਿੱਚ 50 ਘੰਟੇ ਦਾ ਛਾਪਾ ਮਾਰ ਕੇ ਗਏ ਸੀ ਜੀ,
0: ਬਿਲਕੁਲ ਹੈ ਜੀ,
1: ਉਹ ਉੱਥੋਂ ਰਿਕਾਰਡ ਵੀ ਲੈ ਗਏ ਜੀ। ਸੋ ਇਸ ਕਰਕੇ ਉਹਨਾਂ ਨੇ ED ਨੇ ਜਿਹੜਾ ਆ ਭਾਈ ਚਾਰ ਲੈਟਰ ਲਿਖੇ DGP ਨੂੰ ਵੀ FIR ਦਰਜ ਕਰੋ, ਦੇਰ ਆਰ ਸਫੀਸ਼ੀਐਂਟ ਐਵੀਡੈਂਸ ਅਗੇਂਸਟ ਦੀਸ ਅਕਿਊਜ਼ਡ
0: ਜੀ,
1: ਤੇ ਤੁਸੀਂ FIR ਦਰਜ ਕਰੋਗੇ ਤੇ ਤਾਂ ਹੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਤੁਹਾਡੇ ਉਹਨੂੰ ਕਰੋਗੇ, ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋਗੇ ਜੀ
0: ਜੀ।
1: FIR ਦਰਜ ਕਰਨ ਵਾਸਤੇ ਜਿੰਨਾ ਕੁ ਮਟੀਰੀਅਲ ਚਾਹੀਦਾ ਸੀ ਉਹ ED ਲੈ ਗਏ ਸੀ ਤੇ ਉਹਨੇ ਉਸ ਮਟੀਰੀਅਲ ਦੇ ਆਧਾਰ ਤੇ ਕਿਹਾ ਸੀ ਜੀ
0: ਜੀ।
1: ਇਹ ਮਤਲਬ ਜਿਹੜਾ ਹੈਗਾ ਆ ਵੀ ਪੰਜਾਬ ਪੁਲਿਸ ਦੀ ਵਿਚਾਰਿਆਂ ਦੀ ਕਿੱਥੇ ਇੰਨੀ ਚੁਰਤ, ਉਹਦਾ ਕਾਰਨ ਇਹ ਸੀਗਾ ਜੀ ਕਿ DGP ਸਾਹਿਬ ਤੁਹਾਨੂੰ ਪਤਾ ਹੀ ਆ ਕੱਚੇ ਆ
0: ਜੀ,
1: ਉਹ ਇੰਨੇ ਕੁ ਕੱਚੇ ਹੈਗੇ ਆ ਕਿ ਉਹ ਨਹੀਂ ਸੀ ਏਦਾਂ ਦਾ ਕੋਈ ਵੀ ਸਟੈਪ ਲੈ ਸਕਦੇ, ਉਹਨਾਂ ਨੇ ਟਾਲ ਮਟੋਲ ਦੀ ਨੀਤੀ ਅਪਣਾਈ
0: ਜੀ,
1: ਤੇ ਵਕੀਲ ਜਿਹੜੇ ਹੈਗੇ ਸੀ ਨਿਤਿਨ ਸ਼ਰਾਫ ਉਹਨਾਂ ਨੇ ਜਿਹੜੀ ਇਹ ਕੀਤੀ ਸੀ PIL, ਸਰਕਾਰ ਉਸ ਚੀਜ਼ ਦੇ ਉੱਤੇ ਬਹਿਸ ਦੀ ਰਹੀ ਇਸ ਗੱਲ ਤੇ ਓਹਨਾ ਨੇ ਐਲੀਗੇਸ਼ਨ ਨੀ ਡਿਨਾਈ ਕੀਤੇ ਵੀ ਹਾਂ ਜੀ ਇਹਦੇ ਐਲੀਗੇਸ਼ਨ ਗਲਤ ਆ, ਉਹ ਇਹ ਕਹੀ ਜਾਂਦੇ ਸੀ ਜੀ ਵੀ ਇਹਨੂੰ ਕੀ ਹੱਕ ਆ
0: ਜੀ,
1: ਹਾਂਜੀ ਇਹਦਾ ਕੀ ਇਹ ਜਿਹੜਾ ਇਹ ਇੰਟਰਸਟਿਡ ਪਾਰਟੀ ਕਿੱਦਾਂ ਆ ਜੀ
0: ਜੀ।
1: ਹੁਣ ਸਵਾਲ ਇਹ ਹੈਗਾ ਆ ਵੀ ਜਦੋਂ ਸਟੇਟ ਲੁੱਟ ਰਹੀ ਹੋਵੇ
0: ਜੀ
1: ਤੇ ਟੈਕਸ ਪੇਅਰ ਦਾ ਪੈਸਾ ਹੋਵੇ, ਸਟੇਟ ਦੇ ਵਿੱਚੋਂ ਪੈਸਾ ਲੁੱਟਿਆ ਜਾ ਰਿਹਾ ਹੋਵੇ
0: ਜੀ,
1: ਤੇ ਸਟੇਟ ਦਾ ਹਰ ਇੱਕ ਬਛਿੰਦਾ ਜਿਹੜਾ ਹੈਗਾ ਆ ਉਹ ਇੰਟਰਸਟਿਡ ਪਾਰਟੀ ਹੁੰਦਾ ਜੀ
0: ਜੀ।
1: ਕ੍ਰਿਮੀਨਲ ਦੇ ਵਿੱਚ ਤਾਂ ਕ੍ਰਿਮੀਨਲ ਲਾ ਦੇ ਵਿੱਚ ਤਾਂ ਹੈਗਾ ਆ ਜੀ ਐਨੀ ਵਨ ਕੈਨ ਸੈਟ ਲਾ ਇਨ ਟੂ ਮੋਸ਼ਨ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮੈਨੂੰ ਵੀ ਇਸ ਚੀਜ਼ ਦਾ ਖਤਰਾ ਸੀ ਕਿ ਲੋਕਲ ਸਟੈਂਡੀ ਦੇ ਡਰ ਤੋਂ ਜਿਹੜਾ ਆ ਇਹ ਮਤਲਬ ਜਿਹੜੀ ਆ PIL ਡਿਸਮਿਸ ਨਾ ਹੋ ਜਾਏ
0: ਜੀ,
1: ਤੇ ਮੈਂ ਤੁਹਾਨੂੰ ਬੇਨਤੀ ਵੀ ਕੀਤੀ ਸੀ ਕਿ ਇਹ ਜਿਹੜਾ ਕਰਨਾ ਸੀਗਾ ਚਾਹੀਦਾ ਹੈਗਾ ਸੀਗਾ, ਜਿੱਦਾਂ ਚਲੋ ਇਹਨਾਂ ਨੇ ਦਾਇਰ ਕੀਤਾ ਸੀਗਾ ਜੀ ਆਹ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਤੇ ਜਦੋਂ ਕੁਐਸਚਨ ਕੀਤਾ ਸੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਜਿਹੜਾ ਹੈ ਇੰਡੀਵਿਜੁਅਲ ਦੀ PIL ਨਾਲੋਂ ਨਾ ਇਹ ਜਿਹੜੇ ਇੰਪਲਾਈਜ਼ ਆ ਜਿਹਨਾਂ ਦਾ DA ਰਹਿੰਦਾ ਆ ਉਹ ਆ ਕੇ ਕਰਨ ਤੇ ਉਹ ਜ਼ਿਆਦਾ ਕਾਮਯਾਬ ਹੋਣਗੇ। ਤੇ ਭਾਈ ਸਾਡਾ DA ਤਾਂ ਇਹਨਾਂ ਕੋਲੋਂ ਦਿੱਤਾ ਨੀ ਜਾਂਦਾ ਤੇ ਇਹ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਜਿਹੜਾ ਹੈਗਾ ਆ ਖਾਤਿਆਂ ਚ ਪਾਉਂਦੇ ਪਏ ਆ ਵੀ ਇਹਨਾਂ ਨੂੰ ਜਿਹੜੀ ਫ੍ਰੀ ਬੀਜ ਦੇ ਕੇ ਤੇ ਆਪਣੀਆਂ ਵੋਟਾਂ ਇਕੱਠੀਆਂ ਕਰ ਰਹੇ ਹੈਗੇ ਆ, ਪਰ ਜਿਹੜੀ ਇਹਨਾਂ ਦੀ ਲੀਗਲ ਲਾਇਬਿਲਟੀ ਆ
0: ਜੀ
1: ਹਾਂਜੀ ਮੁਲਾਜ਼ਮਾਂ ਦਾ DA ਉਹ ਦੇਣ ਤੋਂ ਇਹ ਇਨਕਾਰੀ ਹੈਗੇ ਆ ਜੀ।
0: ਇੱਕ ਚੀਜ਼ ਹੋਰ ਮੈਂ ਵੀਡੀਓ ਦੇਖ ਰਿਹਾ ਸੀਗਾ, ਇੱਕ ਫਾਰਮ ਜਿਹਾ ਔਰਤਾਂ ਲਈ ਫਿਰਦੀਆਂ ਨੇ ਤੇ ਉਹ ਕਹਿੰਦੇ ਇਹਦੇ ਉੱਤੇ ਤੁਸੀਂ ਸਾਈਨ ਕਰਵਾਓ ਘਰ ਵਾਲਿਆਂ ਤੋਂ ਭਈ ਤੁਸੀਂ ਵੋਟ ਸਾਨੂੰ ਹੀ ਪਾਓਗੇ ਜੀ, ਕੀ ਇਹ ਸੱਚੀ ਆ ਜੀ?
1: ਫਾਰਮ ਲਈ ਬਿਲਕੁਲ ਜੀ, ਉਹ ਸਖੀ ਜਿਹੜਾ ਹੈਗਾ ਆ ਉੱਤੇ ਸੌਂਖ ਲਾਈ ਜਾਂਦੀ ਹੈਗੀ ਆ ਜੀ ਵੀ ਅਸੀਂ ਜਿਹੜਾ ਆ ਸਖੀ ਸਕੀਮ ਜਿਹੜੀ ਆ ਉਹ ਘਰ ਘਰ ਜਿਹੜੇ ਆ ਇਹਨਾਂ ਦੇ ਵਰਕਰ ਜਾਣਗੇ ਉਹ ਜਾ ਕੇ ਤੇ ਉੱਥੇ ਜਿਹੜਾ ਆ ਨਾਲੇ ਤਾਂ ਉਸ ਬੰਦੇ ਦੀ ਫੋਟੋ ਲੈਣਗੇ ਨਾਲੇ ਉਹਦੇ ਕੋਲੋਂ ਇੱਕ ਜਿਹੜਾ ਹਲਫਨਾਮਾ ਲੈਣਗੇ। ਮੈਂ ਸੌਂਹ ਖਾ ਕੇ ਕਹਿੰਦਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਊਂਗਾ ਜੀ।
0: ਕਿਆ ਬਾਤ ਹੈ,
1: ਸੋ ਹਾਂਜੀ ਸਰ ਗੱਲ ਇਹ ਤਾਂ ਹੈਗੀ ਆ ਇਹ ਇਹਨਾਂ ਦਾ ਆਪਣਾ ਤਾਂ ਦਿਮਾਗ ਹੈ ਨੀ ਗਾ, ਇਟ ਇਜ ਦੀ ਕ੍ਰੀਏਸ਼ਨ ਆਫ ਚਾਇਲਡ ਬ੍ਰੇਨ ਆਫ ਦਿੱਲੀ ਵਾਲੇ ਹਾਂਜੀ, ਇਹ ਦਿੱਲੀ ਵਾਲਿਆਂ ਦੇ ਦਿਮਾਗ ਦੀ ਉਪਜ ਆ
0: ਜੀ,
1: ਉਹ ਮਤਲਬ ਇਹੋ ਜਿਹੇ ਕੰਮ ਕਰਦੇ ਹੈਗੇ ਆ ਜੀ ਵੀ ਚਾਹੇ ਬੰਦੇ ਨੇ ਜਿਹੜਾ ਇਹ ਕੋਈ ਹਲਫਨਾਮਾ ਦਿੱਤਾ ਆ ਹੋਵੇ ਨਹੀਂ ਵੋਟ ਪਾਉਂਦਾ ਆ ਤੇ ਫੇਰ ਉਹਨੂੰ ਡਰ ਲੱਗਾ ਰਹੂਗਾ ਯਾਰ ਮੈਂ ਇੱਕਾਂ ਲਿਖ ਕੇ ਦਿੱਤਾ ਆ ਸੀਗਾ ਉਹਦਾ ਕੋਈ ਐਕਸ਼ਨ ਤਾਂ ਨੀ ਹੋਜੂਗਾ
0: ਜੀ।
1: ਤੋ ਇਸ ਕਰਕੇ ਉਹ ਸਾਮ ਦਾਮ ਡੰਡ ਵੇਦ ਅਗਲਿਆਂ ਨੇ ਜੋ ਕਿਹਾ ਆ ਜੀ ਉਹ ਕਰ ਰਹੇ ਆ ਜੀ, ਉਹਦੇ ਵਿੱਚ ਤਾਂ ਕੋਈ ਸ਼ੱਕ ਨੀ।
0: ਪਰ ਸਹੀ ਸਾਹਿਬ ਜੋ CBI ਦਾ ਜੋ ਮਸਲਾ ਹੈ CBI ਨੇ ਜੋ ਜਿੱਦਾਂ ਤੁਸੀਂ ਵਿਸਤਾਰ ਦੇ ਵਿੱਚ ਦੱਸਿਆ ਕਿ ਰੇਡ ਕੀਤੀ ਸਾਰਾ ਕੁਝ ਹੋਇਆ, ਉਹ ਆਪਣਾ ਮਟੀਰੀਅਲ ਵੀ ਨਾਲ ਲੈ ਗਏ ਹੋਰ ਬਹੁਤ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ, ਪਰ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਕਿ ਉਹ ਮਟੀਰੀਅਲ ਵਾਪਸ ਕਰਾਉਣਾ ਚਾਹੁੰਦੀ ਹੈ, ਰੋਕ ਲਵਾਉਣਾ ਚਾਹੁੰਦੇ ਨੇ ਜਾਂ ਹੁਣ ਸੱਚੀ ਹੀ ਇਹ ਜਵਾਬ ਦੇਣਾ ਚਾਹੁੰਦੇ ਆ? ਸੁਪਰੀਮ ਕੋਰਟ ਦਾ ਦਰਵਾਜ਼ਾ ਕਹਿੰਦੇ, ਚੀਮਾ ਸਾਹਿਬ ਕਹਿੰਦੇ ਅਸੀਂ ਖੜਕਾਵਾਂਗੇ ਹੁਣ ਜਾ ਕੇ ਜੀ।
1: ਖੜਕਾਣ ਜੀ ਜਿਹੜਾ ਮਰਜ਼ੀ ਦਰਵਾਜ਼ਾ ਖੜਕਾਣ, ਗੱਲ ਤਾਂ ਇਹ ਆ ਕਿ ਉਹਨਾਂ ਨੇ ਅੱਜ ਦੀ ਡੇਟ ਦੇ ਵਿੱਚ CBI ਨੂੰ ਇਨਕੁਆਰੀ ਮਾਰਕ ਕਰ ਦਿੱਤੀ ਆ, ਔਰ ਵੱਡੀ ਗੱਲ ਆ ਕਿ ਟਾਈਮ ਬਾਉਂਡ ਇਨਕੁਆਰੀ ਆ ਵੀ 2 ਮਹੀਨੇ ਦੇ ਅੰਦਰ ਜਿਹੜਾ ਆ ਵੀ ਇਹਦੀ ਸਟੇਟਸ ਰਿਪੋਰਟ ਪੇਸ਼ ਕਰੋ, ਯਾਨੀ ਕਿ ਉਹਨਾਂ ਨੇ ਕੇਸ ਨੂੰ ਡਿਸਪੋਜ਼ ਆਫ ਨਹੀਂ ਕੀਤਾ ਵੀ ਇਸ ਇਨਕੁਆਰੀ ਦੇ ਉੱਤੇ ਜਿਹੜੀ ਹੈਗੀ ਆ ਉਹ ਲੱਗੀ ਹੋਏਗੀ, ਚੈੱਕ ਲਗਾਇਆ ਹੋਏਗਾ ਹਾਈ ਕੋਰਟ ਦਾ, ਹਾਈ ਕੋਰਟ ਨੂੰ ਰਿਪੋਰਟ ਪੇਸ਼ ਕੀਤੀ ਜਾਏਗੀ ਵੀ ਕੀ ਡਿਵੈਲਪਮੈਂਟ ਹੋਈ ਹੈ ਤੇ ਕਿਹਦੀ ਅਰੈਸਟ ਪਈ ਤੇ ਕਿਹਦੀ, ਮਤਲਬ ਇਹ ਹੈਗਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਆ ਵੀ ਬਹੁਤ ਕੁਛ ਏਦਾਂ ਦਾ ਹੋਏਗਾ ਵੀ ਜਿਹੜਾ ਅਨਐਕਸਪੈਕਟਡ ਹੋਵੇਗਾ ਜੀ
0: ਜੀ ਬਿਲਕੁਲ।
1: ਸੋ ਇਸ ਕਰਕੇ ਇਹ CBI ਵਾਲਾ ਤਾਂ ਜਿਹੜਾ ਆ ਵੀ ਜੋ ਲੋਕੀ ਕਹਿੰਦੇ ਸੀ ਜੋ ਮਤਲਬ ਜਿਹੜਾ ਹੈਗਾ ਚੱਲਦਾ ਸੀ ਉਹਨੂੰ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜੀ
0: ਜੀ।
1: ਇਸੇ ਤਰ੍ਹਾਂ ਅੱਜ ਹਾਈ ਕੋਰਟ ਦੇ ਵਿੱਚ DA ਦਾ ਕੇਸ ਵੀ ਲਗਾਇਆ ਸੀ, DA ਵਾਲੇ ਕੇਸ ਦੇ ਵਿੱਚ ਇਹਨਾਂ ਨੇ 2 ਵਾਰੀ ਤਾਂ ਕੇਸ ਇੱਦਾਂ ਹੀ ਮੁਲਤਵੀ ਕਰਾ ਲਿਆ ਸੀ ਵੀ ਸਾਡਾ ਸੁਪਰੀਮ ਕੋਰਟ ਦੇ ਵਿੱਚ ਕੇਸ ਲਗਾਇਆ ਜੀ
0: ਜੀ।
1: ਅੱਜ ਹਾਈ ਕੋਰਟ ਨੇ ਕੀ ਕੀਤਾ ਜੀ, ਇਹ ਕੰਮ ਵੈਸੇ ਹਾਈ ਕੋਰਟਾਂ ਕਰਦੀਆਂ ਨੀ ਹੁੰਦੀਆਂ, ਉਹਨਾਂ ਨੇ ਨਾ ਜੀ ਸੂਬੋ ਮੋਟੋ ਹੀ ਮੰਗਾ ਲਿਆ ਉੱਥੋਂ ਤੇ ਡਿਊਟੀ ਉੱਥੇ ਰਜਿਸਟਰ ਮੰਗਾ ਲਿਆ ਵੀ ਇਹਨਾਂ ਦੀ ਜਿਹੜੇ ਕੌਜ ਲਿਸਟ ਆ ਉਹ ਮੰਗਾ ਲਈ
0: ਜੀ।
1: ਉਹ ਕੌਜ ਲਿਸਟ ਦੇ ਵਿੱਚ ਜਿਹੜਾ ਆ ਇਹਨਾਂ ਦਾ ਕੇਸ ਦੇ ਉੱਤੇ ਤਾਂ ਅਜੇ ਨੰਬਰਿੰਗ ਵੀ ਨੀ ਹੋਈ, ਇਹਨਾਂ ਨੇ ਰਜਿਸਟਰੀ ਨੂੰ ਦਿੱਤਾ ਹੈਗਾ ਆ ਜੀ, ਉਹਦੇ ਵਿੱਚ ਓਬਜੈਕਸ਼ਨ ਲੱਗੇ, ਜਦੋਂ ਓਬਜੈਕਸ਼ਨ ਰਿਮੂਵ ਹੋ ਕੇ ਕੇਸ ਪਾਸ ਹੋ ਜਾਂਦਾ ਹੈ ਦੈਨ ਕੇਸ ਨੂੰ ਨੰਬਰ ਲੱਗਦਾ ਜੀ
0: ਜੀ।
1: ਹਾਈ ਕੋਰਟ ਜਿਹੜੀ ਹੈਗੀ ਆ ਫੇਰ ਉਹ ਗੁੱਸੇ ਚ ਆਈ ਵੀ ਇੱਕ ਮਹੀਨਾ ਚਾਰ ਦਿਨ ਹੋ ਗਏ ਤੁਹਾਨੂੰ ਅਸੀਂ ਤੁਹਾਡਾ ਜਿਹੜਾ ਆ ਵੀ ਰਾਈਟ ਨੂੰ ਪ੍ਰੋਟੈਕਟ ਕਰਦੇ ਹੋਏ ਵੀ ਹਾਂ ਜੀ ਤੁਹਾਡੇ ਕੋਲ ਅਪੀਲ ਦਾ ਰਾਈਟ ਹੈਗਾ ਆ
0: ਜੀ
1: ਤੇ ਤੁਸੀਂ ਤਾਂ ਇਹ ਮੈਟਰ ਨੂੰ ਜਾਣ ਬੁੱਝ ਕੇ ਲਿੰਗਰ ਆਉਣ ਤੇ ਲਿੰਗਰ ਆਉਣ ਕਰਨਾ ਚਾਹੁੰਦੇ ਆ
0: ਜੀ
1: ਇਸ ਕਰਕੇ ਉਹਨਾਂ ਨੇ ਕੱਲ ਦੀ ਹਦਾਇਤ ਦੇ ਦਿੱਤੀ ਵੀ ਚੀਫ ਸੈਕਟਰ ਇਹਨਾਂ ਨੇ ਕਹਿੰਦੇ ਵੀ ਸਾਨੂੰ ਜਿਹੜੀਆਂ ਪਿਛਲੀਆਂ ਦੋ ਤਰੀਕਾਂ ਸੀਗੀਆਂ ਉਹਦੇ ਉੱਤੇ ਇਹ ਇਹਨਾਂ ਨੇ ਕਿਹਾ ਵੀ ਹਾਂ ਜੀ ਅਸੀਂ ਅਪੀਲ ਦਾਇਰ ਕਰ ਚੁੱਕੇ ਹਾਂ
0: ਜੀ
1: ਅਪੀਲ ਦਾਇਰ ਕਰਨ ਦਾ ਕਾਨੂੰਨੀ ਮਤਲਬ ਜਿਹੜੀ ਇਹ ਗੱਲ ਕਹਿਣ ਦਾ ਉਦੋਂ ਮਤਲਬ ਬੰਦੇ ਨੂੰ ਮਿਲਦਾ ਮੌਕਾ
0: ਜੀ
1: ਜਦੋਂ ਉੱਥੇ ਕੇਸ ਦਾ ਨੰਬਰ ਲੱਗ ਗਿਆ ਹੋਵੇ ਸਰ
0: ਜੀ
1: ਤੋ ਨੰਬਰ ਤਾਂ ਲੱਗਿਆ ਨੀ ਇਹਨਾਂ ਨੇ ਫਾਈਲ ਜਰੂਰ ਕੀਤੀ ਉੱਤੇ ਓਬਜੈਕਸ਼ਨ ਲੱਗਾ ਹੈਗੇ ਓਬਜੈਕਸ਼ਨ ਰਿਮੂਵ ਕਰਨ ਲਈ ਇਹਨਾਂ ਨੇ ਕੀਤਾ ਕੁਛ ਨੀ ਜੀ ਇਹਨਾਂ ਨੂੰ ਇਸ ਕਰਕੇ ਇੱਥੇ ਬਹਾਨੇ ਮਾਰੀ ਜਾਵਾਂਗੇ ਜੀ
0: ਪਿਛਲੇ ਦਿਨ ਛਾਪੇਮਾਰੀ ਹੋਈ ਸਾਰਾ ਕੁਝ ਹੋਇਆ ਰਾਤੋ ਰਾਤ ਹੀ ਮਤਲਬ ਕਿ ਇਹਨਾਂ ਦਾ ਵਕੀਲ ਜਿਹੜਾ ਸੀਗਾ ਉਹ ਪਹੁੰਚ ਗਿਆ ਸੀ ਆਪਣੇ ਜੱਜ ਸਾਹਿਬ ਦੇ ਕੋਲ ਤੇ ਸਟੇ ਲੈਣ ਦੇ ਲਈ ਵੀ ਆਹ ਚੀਜ਼ਾਂ ਰੁਕਾਓ ਸਾਡੇ ਨਾਲ ਧੱਕਾ ਹੋ ਰਿਹਾ ਤੇ ਰਿਪੋਰਟ ਵੀ ਪੇਸ਼ ਕੀਤੀ ਗਈ ਮੁੜ ਕੇ ਤਾਂ ਪਰ ਉਹਦੇ ਵਿੱਚੋਂ ਨਿਕਲਿਆ ਕੁਛ ਨੀ ਪਰ ਇਹਦੇ ਉੱਤੇ ਇੰਨੇ ਐਕਟਿਵ ਕਿਉਂ ਨੀ ਗਏ ਜੀ ਜਿੱਥੇ ਕੋਰਟ ਕਹਿ ਰਹੀ ਆ ਕਿ ਸਾਨੂੰ ਆਹ ਚੀਜ਼ਾਂ ਪੇਸ਼ ਕਰੋ ਭਾਈ
1: ਮਹਾਰਾਜ ਸਾਹਿਬ ਦੇਖੋ ਵਕੀਲ ਨੂੰ ਤਾਂ ਰਾਤੋ ਰਾਤ ਲੈ ਜਾਓ ਚਾਹੇ ਦਿਨੋ ਦਿਨ ਲੈ ਜਾਓ ਪੈਸੇ ਤੇ ਉਹ ਤਾਂ ਜਿੱਥੇ ਮਰਜ਼ੀ ਲੈ ਜਾਓ ਜੀ ਹਾਂਜੀ ਵਕੀਲ ਨੇ ਲੈਣੇ ਆ ਪੈਸੇ ਉਹ ਰਾਤੋ ਰਾਤ ਵੀ ਜਾ ਸਕਦਾ ਜੀ ਏਦਾਂ ਦੀ ਕੋਈ ਗੱਲ ਨੀ ਹੈਗੀ ਰਾਤ ਨੂੰ ਲਾਈਟਾਂ ਚ ਗਾ ਲੈਂਦੇ ਅਗਲੇ ਤੋ ਇਸ ਕਰਕੇ ਡੀਏ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਆ ਸਰਕਾਰ ਅਨਵਾਇਡ ਹੋਈ ਆ ਜੀ ਤੇ ਉਹਨਾਂ ਨੇ ਜਿਹੜਾ ਚੀਫ ਸੈਕਟਰੀ ਨੂੰ ਕਿਹਾ ਵੀ ਸਾਨੂੰ ਮਿਸਲੈਡ ਕੀਤਾ ਦੋ ਡੇਟਾਂ ਦੇ ਉੱਤੇ ਤੇ ਤੂੰ ਕੱਲ ਨੂੰ ਪੇਸ਼ ਹੋ ਇਨ ਪਰਸਨ ਤੇ ਦੱਸ ਭਾਈ ਨਾ ਤਾਂ ਤੁਸੀਂ ਫੈਸਲਾ ਮੰਨਦੇ ਆ ਜੀ ਵੈਸੇ ਇਹ ਪਹਿਲੀ ਸਰਕਾਰ ਆ ਜੀ ਜਿਹਨੇ ਇੱਦਾਂ ਓਪਨਲੀ ਜਿਹੜਾ ਆ ਵੀ ਹਰ ਇੱਕ ਇੰਸਟੀਟਿਊਸ਼ਨ ਦੇ ਨਾਲ ਜਿਹੜਾ ਆ ਪੰਗਾ ਲੈ ਲਿਆ ਜੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹਨਾਂ ਦੇ ਡਿਸੀਜਨ ਤੋਂ ਹਰ ਇੱਕ ਵੱਡੇ ਵੱਡੇ ਮੁੱਖ ਮੰਤਰੀ ਵੀ ਜਿਹੜੇ ਹੈਗੇ ਆ ਨਾ ਉਹ ਖੌਫ ਖਾਂਦੇ ਸੀ ਜੀ ਪਰ ਇਹ ਨੀ ਪ੍ਰਭਾਵ ਮਾਰਦੇ ਬਿਲਕੁਲ ਜੀ ਬਿਲਕੁਲ ਇਸ ਕਰਕੇ ਹੁਣ ਕੱਲ ਨੂੰ ਦੇਖਦੇ ਹੈਗੇ ਆ ਵੀ ਉਹਦੇ ਵਿੱਚ ਕੀ ਹੁੰਦਾ ਜੀ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਸੀ ਵੀ ਇਹ ਕਹਿੰਦੇ ਹੈਗੇ ਵੀ ਸਾਡੇ ਕਾਗਜ਼ ਵਾਪਸ ਕਰੋ ਜੀ ਰਿੱਟ ਉਹ ਰਿੱਟ ਜਿਹੜੀ ਆ ਕੱਲ ਨੂੰ ਲੱਗੀ ਆ ਜੀ ਦੇਖਦੇ ਆ ਹਾਈ ਕੋਰਟ ਉਹਦੇ ਵਿੱਚ ਕੀ ਵਿਊ ਲੈਂਦਾ ਹੈਗਾ ਕਿ ਕਿੱਡੀ ਤੁਹਾਡੀ ਡਿਵੈਲਪਮੈਂਟ ਰੁਕੀ ਆ ਸਾਢੇ ਚਾਰ ਸਾਲ ਤੱਕ ਤੁਸੀਂ ਡਿਵੈਲਪਮੈਂਟ ਹੀ ਕੀਤੀ ਆ ਜੀ ਉਹਦੇ ਵਿੱਚ ਲਿਖਿਆ ਇਹੀ ਆ ਜੀ ਕਿਉਂਕਿ ਹੁਣ CBI ਆ ਜਾਣੀ ਹੈਗੀ ਆ ਸਾਰਾ ਕੁਛ ਜਿਹੜਾ ਆ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜੇ ਉਹ ਕਰਨ ਤੇ ਆਉਣ ਨਾ ਜੀ ਉਹ ਬਾਲ ਦੀ ਖਲ ਤੱਕ ਲਾਲ ਜਾਂਦੇ ਹੈਗੇ ਆ ਜੀ ਤੇ ਮੈਨੂੰ ਲੱਗਦਾ ਹੈਗਾ ਆ ਕਿ ਕਿਉਂਕਿ ਇਲੈਕਸ਼ਨ ਦਾ ਨੇੜੇ ਹੈਗਾ ਆ ਜੀ ਤੇ ਜਿੱਦਾਂ ਅੱਗੇ ਤਾਂ ਮਾਨ ਸਾਹਿਬ ਦਾ ਸੋਫਟ ਕਾਰਨਰ ਹਰਿਆਣੇ ਵਾਲਿਆਂ ਨੇ ਦਿਖਾ ਦਿੱਤਾ ਸੀਗਾ ਉਹ ਜਿਹੜੀ ਉਹ ਲੈਬ ਵਾਲਿਆਂ ਦੇ ਉੱਤੇ ਪਰਚਾ ਦਰਜ ਕੀਤਾ ਆ ਸੀ ਜੀ ਤੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਤੱਕ ਸੂਈ ਬੈਨੀਫਿਸ਼ਰੀ ਤਾਂ ਇਹੀ ਸੀਗੇ ਜੀ
0: ਬਿਲਕੁਲ
1: ਉੱਥੇ ਤੱਕ ਆਉਂਦੀ ਸੀ ਤੋ ਉਥੋਂ ਤਾਂ ਦੱਬ ਲਿਆ ਕੇਸ ਨੂੰ ਇਹਨਾਂ ਨੇ ਕਹਿ ਕੁਹਾ ਕੇ ਦਬਾ ਲਿਆ ਸੀਗਾ ਜੀ ਤੇ ਇੱਥੇ ਜਿਹੜਾ ਹੁਣ ਦੇਖਦੇ
0: ਜਿਵੇਂ ਕਿ CM ਮਾਨ ਸਾਹਿਬ ਦਾ OSD ਹੈ ਆਪਣਾ ਰਾਜਵੀਰ ਘੁੰਮਣ ਜੇ ਇੰਨੇ ਨਜ਼ਦੀਕ ਵਾਲੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਸ਼ੱਕ ਦੇ ਘੇਰੇ ਦੇ ਵਿੱਚ ਨੇ ਤਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਮਹਿਸੂਸ ਇਕੱਲਾਪਣ ਜਾਂ ਲੋਨਲੀਨੈਸ ਦਾ ਕਿਤੇ ਨਾ ਕਿਤੇ ਫੀਲ ਹੁੰਦੀ ਹੋਏਗੀ ਹੁਣ
1: ਨਹੀਂ ਜੀ ਏਦਾਂ ਦੀ ਗੱਲ ਨੀ ਹੈਗੀ ਉਹਦਾ ਕਾਰਨ ਇਹ ਹੈਗਾ ਆ ਕਿ ਇੰਟਰਸਟ ਹੀ ਇੰਨੇ ਕੁ ਜ਼ਿਆਦਾ ਜੁੜੇ ਹੁੰਦੇ ਆ ਨਾ ਜੀ ਉਹ ਹੁਣ ਨਾਲ ਹੀ ਭੁਗਤਣਾ ਪੈਣਾ ਆ ਜੀ ਤੋ ਇਸ ਕਰਕੇ ਜਿਹੜਾ ਆ ਉਧਰੋਂ ਅੱਜ ਦੇਖੋ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਸਰਕਾਰ ਦੇ ਕੀ ਉਹ ਜਿਹੜੇ ਖਹਿਰਾ ਸਾਹਿਬ ਨੇ ਕੀਤਾ ਸੀਗਾ ਜੀ ਡਿਸਕਲੋਜ਼ ਵੀ ਉਹ ਲੇਡੀ ਜਿਹੜੀ ਆ ਉਹ ਉੱਥੇ ਕੋਠੀ ਚ ਰਹਿ ਰਹੀ ਆ ਉਹਦੇ ਜਿਹੜੇ ਵੀਡੀਓ ਸੀ ਜਿਹਦੇ ਵਿੱਚ ਗਾਲਾਂ ਕੱਢਦੀ ਨਿਕਲੀ ਸੀ ਜੀ ਉਹ ਸਾਰੇ ਜਿਹੜੇ ਵੀਡੀਓ ਹੈਗੇ ਸੀਗੇ ਜੀ ਉਹ ਬਹੁਤ ਵਧੀਆ ਐਵੀਡੈਂਸ ਸੀਗਾ ਜੀ ਇੱਥੇ ਆਪੋਜੀਸ਼ਨ ਪਾਰਟੀਆਂ ਨੂੰ ਪ੍ਰਚਾਰ ਕਰਨ ਨੂੰ ਵੀ ਜੀ ਇਹਨਾਂ ਨੇ ਜਿਹੜਾ ਸਰਕਾਰ ਨੇ ਫੇਸਬੁੱਕ ਨੂੰ ਦਬਕਾ ਮਾਰ ਕੇ ਤੇ ਹੁਣ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਿਹੜੀ ਆ ਖਬਰ ਜਿਹੜੀ ਛਪੀ ਆ ਜੀ ਉਹਦੇ ਵਿੱਚ ਤਾਂ ਰੈਫਰੈਂਸ ਜਿਹੜਾ ਆ FIR ਦਾ ਨੰਬਰ ਨੀ ਦਿੱਤਾ ਆ ਜੀ ਓਦਾਂ ਹੀ ਲਿਖਿਆ ਹੈਗਾ ਆ ਜੀ ਵੀ FIR ਇਹਨਾਂ ਸੈਕਸ਼ਨਾਂ ਥੱਲੇ ਦਰਜ ਹੈਗੀ ਤੇ ਇਹਨੂੰ ਰਿਮੂਵ ਕੀਤਾ ਜਾਵੇ ਜੀ ਤੇ ਉਹ ਕੰਟੈਂਟ ਇਹਨਾਂ ਨੇ ਰਿਮੂਵ ਕਰਾ ਲਿਆ ਜੀ
0: ਕੰਪਲੇਂਟ ਕਰਕੇ
1: ਇਹਨਾਂ ਨੇ ਐਕਸ ਹਾਂ ਜੀ ਇਹਨਾਂ ਨੇ ਐਕਸ ਨੂੰ ਵੀ ਲਿਖਿਆ ਸੀਗਾ ਐਕਸ ਨੇ ਜਿਹੜਾ ਆ ਉਹ ਅਜੇ ਤੱਕ ਜਿਹੜਾ ਆ ਉਹ ਨਹੀਂ ਰਿਮੂਵ ਕੀਤਾ ਜੀ ਕਿਉਂਕਿ ਉਹ ਐਲਨ ਮਸਕ ਦਾ ਹੈਗਾ ਆ ਜੀ ਅਗਲਾ ਬੰਦਾ ਕਹਿੰਦਾ ਕੋਈ ਗੱਲ ਨੀ ਪਹਿਲਾਂ ਦੱਸੋ ਸਹੀ ਰੀਜ਼ਨਿੰਗ ਤਾਂ ਦਿਓ ਤੁਸੀਂ ਵੀ ਕਿੱਥੇ ਐਫ ਆਈ ਆਰ, ਔਰ ਇਹਨਾਂ ਨੇ ਏਦਾਂ ਦੀ ਐਫ ਆਈ ਆਰ ਕੋਈ ਜਿਹੜੀ ਹੈਗੀ ਫਰੀਵਲੈਸ ਜੀ ਉਹਦੇ ਵਿੱਚ ਦੇਖੋ ਖਹਿਰਾ ਸਾਹਿਬ ਤੇ ਮਤਲਬ ਦੋਸ਼ ਕੀ ਲਾਏ ਹੈਗੇ, ਸੈਕਸੁਅਲ ਹਰਾਸਮੈਂਟ ਦੇ ਐਲੀਗੇਸ਼ਨ ਲਾਏ ਆ ਜੀ, ਵੀ ਉਸ ਲੜਕੀ ਦੇ ਨਾਲ ਵੀ ਸੈਕਸੁਅਲ ਹਰਾਸਮੈਂਟ ਹੋਈ ਇਹਦੀ, ਜਦੋਂ ਜਿਹੜਾ ਉਹਨਾਂ ਨੇ ਉਸ ਲੜਕੀ ਨੂੰ ਮਨੀਸ਼ ਸਿਸੋਦੀਆ ਦੇ ਨਾਲ ਬਾਰੇ ਦੱਸਿਆ ਜੀ, ਵੀ ਇਹਨਾਂ ਨੇ ਦੋ ਕੋਠੀਆਂ ਦੇ ਵਿੱਚ ਜਿਹੜਾ ਆ ਵੀ ਇੱਕ ਦਰਵਾਜ਼ਾ ਕੱਢਿਆ ਹੈਗਾ ਵਿੱਚੋਂ ਦੀ, ਉਹ ਸਾਰੀ ਗੱਲ ਜਿਹੜੀ ਹੈਗੀ ਸੀ ਉਹਨੂੰ ਦੇ ਕੰਸਿਡਰ ਕਰਦੇ ਹੋਏ ਉੱਥੇ ਜਿਹੜਾ ਆ ਉਹ ਉਹਨਾਂ ਨੇ ਵੀਡੀਓ ਰਿਮੂਵ ਕਰਾ ਦਿੱਤੀਆਂ ਜੀ। ਪਰ ਸਵਾਲ ਤਾਂ ਇਹ ਹੈਗਾ ਜੀ ਕਿ ਜੋ ਡੈਮੇਜ ਹੋਣਾ ਸੀ ਉਹ ਤਾਂ ਹੋ ਗਿਆ,
0: ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲਾਂ ਕਿੱਦਾਂ ਡਿਲੀਟ ਕਰਾਉਣਗੇ, ਸਵਾਲ ਤਾਂ ਇਹ ਖੜਾ ਹੁੰਦਾ।
1: ਬਿਲਕੁਲ ਜੀ, ਗੱਲ ਤਾਂ ਇਹ ਹੈ ਨਾ ਜੀ ਕਿ ਅੱਗੇ ਤਾਂ ਜਿਹੜਾ ਆ ਇੱਕ ਅੱਧੇ ਦਾ ਪਤਾ ਸੀਗਾ ਤੇ ਕਹਿ ਦਿੰਦੇ ਸੀ ਤੇ ਗੱਲ ਹੋ ਪਰੇ ਹੋ ਜਾਂਦੀ ਸੀ, ਹੁਣ ਦੇ ਬਾਹਰ ਆਉਣ ਨਾਲ ਸਾਰਾ ਪਤਾ ਲੱਗਿਆ ਜੀ ਕਿਹਦੀ ਕੋਠੀ ਚ ਕੌਣ ਬੈਠਾ।
0: ਬਿਲਕੁਲ
1: ਜੀ, ਨਾਲ ਵਿਧਾਇਕਾਂ ਦਾ ਵੀ ਪਤਾ ਲੱਗ ਗਿਆ ਵੀ ਇਹ ਤਾਂ ਵਿਚਾਰੇ ਜਿਹੜੇ ਹੈਗੇ ਆ ਟਾਈਮ ਪਾਸ ਕਰਦੇ ਫਿਰਦੇ ਆ ਜੀ, ਉਹਨਾਂ ਨੇ ਕਿੰਨੀ ਡੋਮੀਨੇਸ਼ਨ ਜਿਹੜੀ ਹੈਗੀ ਉੱਤੇ ਆਪਣੀ ਲੈਣ ਦੀ ਇਹਨਾਂ ਦੇ ਕੋਈ ਬੋਲ ਹੀ ਕੁਛ ਨਹੀਂ ਸਕਦਾ ਜੀ।
0: ਬਿਲਕੁਲ, ਪਰ ਸੈਂਜ ਸਾਹਿਬ ਦੇਖੋ ਹੈਰਾਨਗੀ ਹੁੰਦੀ ਹੈ, 4.5 ਸਾਲ ਕਿਸੇ ਨੂੰ ਕੋਈ ਨੌਕਰੀ ਜਾਂ ਚਲੋ ਦਾਅਵੇ ਕਰਦੇ ਰਹੇ 64,000-65,000 ਨੌਕਰੀਆਂ ਦੇ ਦਿੱਤੀਆਂ, ਪਰ ਹੁਣ ਧੜਾ ਧੜੀ ਜਿਹੜੀਆਂ ਗਰਾਂਟਾਂ ਵੰਡ ਰਹੇ ਨੇ, ਪੈਸਾ ਧੇਲਾ ਹੱਲੇ ਹੈ ਨਹੀਂ ਕਹਿੰਦੇ, ਪਰ ਵਿੱਚ ਕਹਿੰਦੇ ਪੀਪਾ ਖਾਲੀ ਰਹਿੰਦਾ ਹੈ। ਤੇ ਦੂਸਰੇ ਪਾਸੇ ਅੱਜ ਪੰਜਾਬ ਕੈਬਨਿਟ ਦੇ ਵੱਲੋਂ ਪਿਕਟਸ ਅਧੀਨ ਕੰਮ ਕਰ ਰਹੇ ਜਿਹੜੇ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ, ਤੇ ਇਸੇ ਤਰ੍ਹਾਂ ਧੜਾ ਧੜ ਜਿਹੜੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ। ਹੁਣ ਕਿੱਥੋਂ ਹੋ ਗਿਆ ਜੀ ਸਾਰਾ ਕੁਝ ਆਖਰੀ 6 ਮਹੀਨਿਆਂ ਦੇ ਵਿੱਚ, ਹੁਣ ਕੀ ਮੁਲਾਜ਼ਮਾਂ ਨੂੰ ਹੁਣ ਆਪਣੇ ਵੱਲ ਨੂੰ ਜਾਂ ਮਨਾਉਣ ਦੀ ਤਿਆਰੀ ਕਰ ਰਹੇ ਨੇ ਜੀ, ਮੁਲਾਜ਼ਮ ਮੰਨ ਜਾਣਗੇ ਇੱਦਾਂ?
1: ਇਹ ਸਾਰੇ ਕਰਨਾ ਕੀ ਆ, ਇਹਨਾਂ ਦਾ ਸਾਰਾ ਕੁਝ ਕਰ ਲੈਣਾ
0: ਜੀ,
1: ਇਹਨਾਂ ਨੂੰ ਜੁਆਇਨਿੰਗ ਨਹੀਂ ਦੇਣੀ।
0: ਪਰ ਇਹਨਾਂ ਇਹ ਸਰਕਾਰਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਚ ਫਰਕ ਕੀ ਰਿਹਾ ਜੀ, ਆਖਰੀ 6 ਮਹੀਨੇ 3 ਮਹੀਨੇ ਚ
1: ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ
0: ਜੀ,
1: ਸਗੋਂ ਦੋ ਰਤੀਆਂ ਵਾਧੀ ਹੈਗੇ ਸੀਗੇ ਜੀ
0: ਜੀ।
1: ਤੇ ਇਸ ਕਰਕੇ ਉਹ ਤਾਂ ਇਹਨਾਂ ਨੇ ਕੀ ਕਰਨਾ, ਫਿਰ ਬੰਦੇ ਨੂੰ ਨਾ ਕਰਿਓਸਟੀ ਹੋ ਜਾਂਦੀ ਜੀ, ਉਹ ਜਿਹੜੇ ਬੰਦਿਆਂ ਦੇ ਨਾਂ ਦੇ ਨਿਕਲਿਆ ਜੇ ਹੋਣਗੇ ਨਾ ਵੀ ਜੁਆਇਨਿੰਗ ਲੈਟਰ ਮਿਲਣਾ ਜੀ ਸਾਨੂੰ, ਉਹ ਮਜਬੂਰੀ ਵਸ਼ ਜਿਹੜਾ ਹੈਗਾ ਉਹਨਾਂ ਦੇ ਮਨ ਚ ਵੀ ਜੇ ਸਰਕਾਰ ਬਦਲ ਗਈ ਤੇ ਸਾਡੀ ਸਿਲੈਕਸ਼ਨ ਹੋਈ ਹੋਈ ਰਹਿ ਜਾਣੀ ਆ, ਤੇ ਇਹਦੇ ਨਾਲ ਸਰਕਾਰ ਇਹੀ ਆ ਜਾਏ ਤੇ ਚੰਗਾ ਜੀ। ਉਹ ਵੀ ਬੰਦੇ ਜਿਹੜੇ ਹੈਗੇ ਜਿਹਨਾਂ ਦੇ ਨਾਂ ਆਏ ਹੋਣਗੇ ਨੌਕਰੀ ਦੇ ਮਾਮਲੇ ਦੇ ਵਿੱਚ, ਉਹ ਵੀ ਵੋਟ ਪਾਉਣਗੇ, ਉਹਨਾਂ ਦਾ ਪਰਿਵਾਰ ਵੀ ਵੋਟ ਪਾਊਗਾ, ਉਹਨਾਂ ਦੇ ਸਹੁਰਾ ਪਰਿਵਾਰ ਵੀ ਵੋਟ ਪਾਊਗਾ ਤੇ ਰਿਸ਼ਤੇਦਾਰੀ ਵੀ ਵੋਟ ਪਾਊਗੀ ਤੇ ਮੁੰਡੇ ਦਾ ਜਿਹੜਾ ਹੈਗਾ। ਇਹ ਇੱਕ ਤਰੀਕਾ ਹੁੰਦਾ ਜੀ, ਸਰਕਾਰਾਂ ਪਹਿਲੀਆਂ ਵੀ ਏਦਾਂ ਕਰਦੀਆਂ ਰਹੀਆਂ ਜੀ, ਇਸ ਕਰਕੇ ਉਹਨਾਂ ਕਦਮਾਂ ਤੇ ਇਹ ਚੱਲ ਰਹੇ ਆ ਜੀ,
0: ਚੱਲ ਰਹੇ ਨੇ ਜੀ।
1: ਅਮਰਿੰਦਰ ਸਿੰਘ ਨੇ ਵੀ ਆਪਣੇ ਟਾਈਮ ਚ ਇੱਦਾਂ ਹੀ ਕੀਤੀ ਸੀ ਜੀ।
0: ਜੀ ਬਿਲਕੁਲ, ਸੈਂਸਾ ਮੁਕੱਦਰ ਸਾਹਿਬ ਇੱਕ ਸਵਾਲ ਪੁੱਛ ਰਹੇ ਨੇ ਕਿ CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਸਾਹਿਬ ਜੀ ਇਹ, ਤੇ ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਿਹਾ ਸੀ ਜੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ ਕਾਰਵਾਈ ਕਰਦੀ ਹੈ ਤੇ ਉਦੋਂ ਠੀਕ ਹੁੰਦੀ ਹੈ ਜੀ। ਪਰ ਮੇਰਾ ਮੰਨਣਾ ਚਲੋ ਕੋਈ ਵੀ ਆਧਾਰ ਹੈ ਸੈਣੀ ਸਾਹਿਬ, ਤੁਸੀਂ ਜ਼ਰੂਰ ਇਹਦੇ ਉੱਤੇ ਟਿੱਪਣੀ ਕਰਿਓ ਜੇ ਕਰਨੀ ਚਾਹੁੰਦੇ ਹੋ ਤਾਂ ਆਨਸਰ ਕਰ ਦਿਓ। ਪਰ ਜੇ ਅਸੀਂ ਬਹੁਤ ਸਾਰੇ ਐਸੇ ਅਧਾਰੇ ਨੇ, ਚਲੋ ਇਹ ਨਹੀਂ ਕਹਿੰਦੇ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਉੱਤੇ ਐਕਸ਼ਨ ਹੁੰਦਾ ਹੈ ਜਾਂ ਸਰਕਾਰਾਂ ਬਣਾਉਣ ਦਾ ਜਾਂ ਸਾਰੀਆਂ ਸਿਲਸਿਲਾ ਚੱਲਦਾ, ਕਿਤੇ ਨਾ ਕਿਤੇ ਕੋਈ ਚੰਗੇ ਜਿਹੜੇ ਨੇ ਆਫਿਸਰ ਵੀ ਹਰ ਮਹਿਕਮੇ ਦੇ ਵਿੱਚ ਹੁੰਦੇ ਆ, ਜੇ ਐਕਸ਼ਨ ਕਰਦੇ ਆ ਤਾਂ ਉਹਦੇ ਨਾਲ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਮੈਨੂੰ ਲੱਗਦਾ। ਪਰ ਜੇ ਉਹ ਨਹੀਂ ਕਰਦੇ ਫਿਰ ਉਦਾਂ ਲੋਕ ਕਹਿੰਦੇ ਆ ਵੀ ਕੁਝ ਕਰਦੇ ਨੀ ਗੇ ਜੀ ਇਹ।
1: ਪਰ ਸਭ ਦੇਖੋ ਉਸ ਏਜੰਸੀ ਚ ਅਬਿਲਟੀ ਤਾਂ ਹੈ
0: ਜੀ,
1: ਠੀਕ ਹੈ ਜੀ, ਉਹਦੇ ਵਿੱਚ ਅਬਿਲਟੀ ਹੈ, ਬਾਕੀ ਵੱਖਰੀ ਗੱਲ ਹੈਗੀ ਆ ਕਿ ਉਹਦੇ ਤੇ ਪੋਲੀਟੀਕਲ ਲੀਡਰ ਜਿਹੜੇ ਹੈਗੇ ਆ ਆਪਣੀ ਕਮਾਂਡ ਰੱਖ ਲੈਂਦੇ ਹੈਗੇ ਆ, ਆਖਰ ਤਾਂ ਜਿਹੜਾ ਆ ਹੋਮ ਮਿਨਿਸਟਰ ਬੌਸ ਆ ਨਾ ਜੀ,
0: ਬਿਲਕੁਲ
1: ਉਹਨਾਂ ਏਜੰਸੀ ਦਾ ਬੌਸ ਤਾਂ ਹੋਮ ਮਿਨਿਸਟਰ ਆ ਜੀ,
0: ਬਿਲਕੁਲ,
1: ਜਾਂ CBI ਜਿਹੜੀ ਡਾਇਰੈਕਟ PM ਦੇ ਥੱਲੇ ਆਉਂਦੀ ਹੈਗੀ ਆ ਜੀ, ਸੋ ਇਸ ਕਰਕੇ ਇਹ ਇਹਨਾਂ ਏਜੰਸੀਆਂ ਦੀ ਕੈਪੇਬਿਲਟੀ ਤੇ ਸ਼ੱਕ ਨਹੀਂ, ਪਰ ਕਿਉਂਕਿ ਸਾਡਾ ਪੋਲੀਟੀਕਲ ਢਾਂਚਾ ਇਸ ਤਰੀਕੇ ਦਾ ਹੈਗਾ ਆ ਜੀ ਕਿ ਲੀਡਰ ਜਿਹੜੇ ਆ ਉਹ ਜਿੱਦਾਂ ਦੀ ਮਰਜ਼ੀ ਏਜੰਸੀ ਹੋਵੇ ਜੀ ਉਹਦੀ ਜਿਹੜੀ ਆ ਐਫੀਸ਼ੈਂਸੀ 0 ਕਰ ਦਿੰਦੇ ਆ ਜੀ, ਉਹ ਆਪਣੇ ਮਨ ਮਰਜ਼ੀ ਮੁਤਾਬਕ ਜਿਹੜਾ ਆ ਉਹਨੂੰ ਯੂਜ਼ ਕਰਦੇ ਆ ਜੀ। ਇਹ ਐਲੀਗੇਸ਼ਨ ਪਿੱਛੇ ਵੀ ਲੱਗੇ ਸੀ ਤੇ ਇਹ ਐਲੀਗੇਸ਼ਨ ਹੁਣ ਵੀ ਲੱਗਦੇ ਹੈਗੇ ਆ ਜੀ, ਪਰ ਜਿੱਥੇ ਤੱਕ ਹੈਗਾ ਆ ਜੀ ਉਸ ਏਜੰਸੀ ਦਾ ਸਵਾਲ ਆ,
0: ਪਿਛਲੇ ਦਿਨਾਂ ਦੇ ਵਿੱਚ ਚਾਵਲਾ ਅਮਰਜੀਤ ਚਾਵਲਾ ਉਹਨਾਂ ਦਾ ਉਹਦੇ ਵਿੱਚ ਇੱਕ ਜਿਹੜੀ ਸੀ ਕਮੇਟੀ ਬਣਾਈ ਗਈ ਸੀਗੀ ਆਪਣੇ ਧਾਮੀ ਸਾਹਿਬ ਉਹਨਾਂ ਦੇ ਵੱਲੋਂ ਤੇ ਉਹਦੇ ਵਿੱਚ ਕੱਲ ਨੂੰ ਜਿਹੜਾ ਉਹ ਵੀ ਚਿੱਠੀ ਖੋਲਣ ਜਾ ਰਿਹਾ ਹੈ ਕੀ ਰਿਪੋਰਟ ਉਹਦੇ ਵਿੱਚ ਆਈ ਹੈ ਕਿਵੇਂ ਦੇਖਦੇ ਹੋ ਕੀ ਕੁਝ ਵਾਪਰ ਸਕਦਾ ਹੈ ਕੱਲ ਨੂੰ ਜੀ
1: ਦੇਖੋ ਰਿਪੋਰਟ ਜਨਤਾ ਕਰਨੀ ਹੈ ਉਹਨਾਂ ਨੇ ਮੈਨੂੰ ਲੱਗਦਾ ਹੈਗਾ ਆ ਕਿ ਰਿਪੋਰਟ ਦੇ ਉੱਤੇ ਵਿੱਚ ਜਿਹੜਾ ਹੈ ਨਾ ਜੀ ਜੋ ਵਿਰਸਾ ਸਿੰਘ ਵਲਟੋਹਾ ਤੱਥ ਲਈ ਫਿਰਦੇ ਪੈ ਗਏ ਜੀ ਉਹ ਵੀ ਮੇਰਾ ਖਿਆਲ ਆ ਵੀ ਉਸ ਇਨਕੁਆਇਰੀ ਦਾ ਪਾਰਟ ਹੋਣਗੇ ਜੀ
0: ਜੀ
1: ਜੇ ਦੇਖੋ ਇੱਕ ਰੇਪ ਦੇ ਐਲੀਗੇਸ਼ਨ ਤਾਂ ਏਦਾਂ ਦੇ ਹੈਗੇ ਆ ਜੀ ਵੀ ਇਹਦਾ ਕੋਈ ਵਿਟਨੈਸ ਤਾਂ ਹੁੰਦਾ ਨਹੀਂ ਜੀ
0: ਜੀ
1: ਇਹਦਾ ਗਵਾਹ ਹੁੰਦਾ ਆ ਮੈਡੀਕਲ ਜਾਂ ਸਾਇੰਟਿਫਿਕ ਐਵੀਡੈਂਸ ਹੁੰਦਾ ਆ ਜੀ
0: ਜੀ
1: ਸੋ ਇਸ ਕਰਕੇ ਇਹ ਹੁਣ ਦੇਖਦੇ ਹੈਗੇ ਆ ਜੀ ਉਸ ਪਾਸੇ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ ਬਟ ਇਹ ਸ਼੍ਰੋਮਣੀ ਕਮੇਟੀ ਕੋਲੋਂ ਤਾਂ ਜਿਹੜਾ ਆ ਇਹਨਾਂ ਨੇ ਤਾਂ ਆਪਣੇ ਜਿਹੜੀ ਆ ਕੰਡਕਟ ਦੀ ਜਿਹੜੀ ਆ ਉਹ ਕਰਨੀ ਸੀ ਜਾਂਚ ਜੀ ਵੀ ਕਿਹੜਾ ਕਿਹੜਾ ਬੰਦਾ ਆ ਉਹਨੇ ਆਊਟ ਆਫ ਦਾ ਵੇ ਜਾ ਕੇ ਹੈਲਪ ਕੀਤੀ ਆ ਤੇ ਕਿੱਦਾਂ ਮਤਲਬ ਉਹਨਾਂ ਨੇ ਬਾਈਪਾਸ ਕੀਤਾ ਹੈਗਾ ਆ ਜੀ ਤੇ ਆਇਆ ਜੋ ਐਲੀਗੇਸ਼ਨ ਲੱਗਦੇ ਆ ਕਿ ਪੈਸੇ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ ਉਹ ਦੇਖੋ ਵੈਸੇ ਧਾਮੀ ਸਾਹਿਬ ਕਿਹੜਾ ਇਹਨਾਂ ਤੋਂ ਬਾਹਰ ਹੈਗੇ ਆ ਜੋ ਮਤਲਬ ਅਕਾਲੀ ਦਲ ਨੇ ਡਿਸਾਈਡ ਕੀਤਾ ਹੋਊਗਾ ਜੀ ਉਦਾਂ ਦੀ ਕਮੇਟੀ ਦੀ ਰਿਪੋਰਟ ਹੋਣੀ ਆ ਜੀ ਲੋਕੀ ਤਾਂ ਹੁਣ ਇਹੀ ਕਹਿੰਦੇ ਹੈਗੇ ਆ
0: ਬਿਲਕੁਲ ਆ ਜੀ ਬਾਕੀ ਦੇਖਦੇ ਆ ਕੱਲ ਤੱਕ ਕੀ ਵਾਪਰਦਾ ਜੀ ਤੇ ਸਾਹਿਬ ਐਸ ਆਈ ਆਰ ਦਾ ਮੁੱਦਾ ਰਾਹੁਲ ਗਾਂਧੀ ਦੀ ਗੱਲ ਚੱਲੀ ਸੀ ਜਾਂ ਜੈਨ ਜੀ ਦੀ ਗੱਲ ਕਰ ਲਈਏ ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਚਾਹੇ ਦਿੱਲੀ ਆ ਚਾਹੇ ਬੰਬੇ ਆ ਹੋਰ ਸਾਰੀਆਂ ਜਗ੍ਹਾਵਾਂ ਦੇ ਉੱਤੇ ਵਾਪਰ ਰਹੇ ਨੇ ਹੋ ਰਹੇ ਨੇ ਅਰੈਸਟ ਵੀ ਹੋ ਰਹੀਆਂ ਨੇ ਪਰ ਸੁਪਰੀਮ ਕੋਰਟ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਐਕਸ਼ਨ ਲੈਣ ਲੱਗੀ ਹੈ ਫਾਰਮ 6 ਦਾ ਮਾਮਲਾ ਜਿਹੜਾ ਸੀ ਉਹ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਸੁਪਰੀਮ ਕੋਰਟ ਨੇ ਤੇ ਆਉਣ ਵਾਲੇ ਸਮੇਂ ਦੇ ਉੱਤੇ ਗਿਆਨੇਸ਼ ਕੁਮਾਰ ਹੋਣਾ ਦੇ ਉੱਤੇ ਐਕਸ਼ਨ ਹੋ ਸਕਦਾ ਕਿ ਨਹੀਂ ਹੋ ਸਕਦਾ ਕਿਵੇਂ ਦੇਖਦੇ ਹੋ ਜੇ ਪ੍ਰੂਫ ਮਿਲ ਜਾਂਦੇ ਨੇ ਜੀ
1: ਦੇਖੋ ਸੁਪਰੀਮ ਕੋਰਟ ਵੀ ਹੁਣ ਅਬਜ਼ਰਵ ਕਰ ਰਹੀ ਹੈਗੀ ਆ
0: ਜੀ
1: ਕਿ ਇਦਾਂ ਦੇ ਸੰਵਿਧਾਨ ਦੇ ਵਿੱਚ ਏਦਾਂ ਦੀ ਤਾਂ ਕੋਈ ਪਰਮਿਸ਼ਨ ਨਹੀਂ ਸੀ ਵੀ ਦੋ ਤਰ੍ਹਾਂ ਦੇ ਨਾਗਰਿਕ ਹੋਣਗੇ ਇੱਕ ਵੋਟ ਵਾਲਾ ਨਾਗਰਿਕ ਤੇ ਇੱਕ ਬਿਨਾਂ ਵੋਟ ਤੋਂ
0: ਹੈ ਜੀ
1: ਉਹ ਸਿਰਫ ਉਹਦੇ ਕੋਲ ਬੰਦੇ ਕੋਲ ਰਿਕਾਰਡ ਦੇ ਵਿੱਚ ਉਹਦਾ ਪਿਛਲਾ ਨਹੀਂ ਮਿਲਿਆ ਤੇ ਉਹਦਾ ਮਤਲਬ ਇਹ ਥੋੜਾ ਕਿ ਉਹ ਵੋਟਰ ਨਹੀਂ ਰਿਹਾ ਜੀ ਪਰ ਹੁਣ ਇਹ ਲੱਗਦਾ ਆ ਵੀ ਜੈਨ ਜੀ ਦੇ ਪ੍ਰੈਸ਼ਰ ਕਰਕੇ ਇਹਨਾਂ ਨੇ ਉਹ ਪਿਛਲੀ ਵੋਟਰ ਲਿਸਟ ਜਿਹੜੀ ਹੈਗੀ ਆ ਉਹਨੂੰ ਹੀ ਉਹਦੇ ਵਿੱਚ ਸਵਾਏ ਮਰਿਆ ਨੂੰ ਜੋ ਕਿ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਇਹ ਗੱਲ ਕਹੀ ਆ ਜੀ
0: ਕਿਉਂਕਿ ਉਹਨਾਂ ਦਾ ਨਾਮ ਵੀ ਤਾਂ ਯੂਜ਼ ਕਰਨ ਲੱਗ ਗਿਆ ਨਾ ਕਿ ਸਾਨੂੰ ਉਹਨਾਂ ਦੀ ਆਗਿਆ ਹੈਗੀ ਜਾਂ ਕਿੱਦਾਂ ਫਿਰ ਉਹਨਾਂ ਨੇ ਆਪਣਾ ਤਾਂ ਵੀ ਸਪਸ਼ਟੀਕਰਨ ਜਾਂ ਆਪਣੀ ਵੀ ਤਾਂ ਬੁਨਿਆਦ ਰੱਖਣੀ ਆ ਕਿਤੇ ਨਾ ਕਿਤੇ ਭਾਈ ਤੁਸੀਂ ਸਾਡਾ ਨਾਂ ਹੀ ਯੂਜ਼ ਕਰੀ ਜਾਂਦੇ ਹੋ ਕੁਛ ਇਸ ਕਾਰਨ ਵੀ ਹੋਇਆ ਜੀ
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਸਰ
0: ਜੀ
1: ਇਹਦੇ ਵਿੱਚ ਵੀ ਚੱਲਦਾ ਹੈ ਜੀ
0: ਜੀ
1: ਪਰ ਸਾਹਿਬ
0: ਜੀ ਤੇ ਸੈਣੀ ਸਾਹਿਬ ਕੁਝ ਜਾਂਦੇ ਜਾਂਦੇ
1: ਰੂਪ ਕੌਰ ਦੀ ਹੈਗੀ ਆ ਜੀ ਵੀ ਉਹਨੇ ਰੂਪ ਕੌਰ ਨੇ ਜਿਹੜਾ ਆ ਵਿਰਸਾ ਸਿੰਘ ਵਲਟੋਏ ਤੇ ਜਿਹੜੀ ਆ ਗੱਲ ਦਾ ਜਵਾਬ ਦਿੱਤਾ ਸੀਗਾ ਜੀ ਹੁਣ ਲੱਗਦਾ ਹੈਗਾ ਆ ਵੀ ਅਕਾਲੀ ਦਲ ਜਿਹੜਾ ਆ ਨਾ ਜੀ ਉਹ ਥੋੜਾ ਜਿਹਾ ਖਲਾਰਾ ਜ਼ਿਆਦਾ ਪਏਗਾ ਜੀ ਇਹਦੇ ਵਿੱਚ
0: ਜੀ
1: ਹੁਣ ਇਹ ਨੀ ਦੇਖੋ ਉਸ ਲੇਡੀ ਨੇ ਕੀ ਕੀਤਾ ਉਹ ਵਿਰਸਾ ਸਿੰਘ ਵਲਟੋਆ ਨੇ ਕਹਿ ਤੀ ਇੰਨੀ ਗੱਲ ਆਪੇ ਭਾਈ ਉਹ ਧਮਕੀਆਂ ਦਿੰਦੀ ਆ ਤੇ ਉਹ ਗੁੱਗਾ ਪੂਜਣਾ ਉਹਨੇ ਜੀ ਤੇ ਜੋ ਹੈਗਾ ਕੱਢ ਕੇ ਦੱਸਦਾ ਜੀ ਉਹਨੇ ਸਭ ਤੋਂ ਪਹਿਲਾਂ ਵੀ ਉਸ ਲੇਡੀ ਦੀ ਜਦੋਂ ਮਦਦ ਕੀਤੀ ਹੋਣੀ ਨਾ ਉਹਨੂੰ ਕਿਹਾ ਹੋਣਾ ਕਿ ਮੈਨੂੰ ਕਹਾਣੀ ਸੁਣਾ ਸਾਰੀ ਕਿੱਦਾਂ ਕਿੱਦਾਂ ਹੋਈ ਆ ਜੀ ਤੇ ਆਪਣੇ ਮੋਬਾਈਲ ਚ ਕਰ ਲਈ ਰਿਕਾਰਡ ਜੀ
0: ਕਿਆ ਬਾਤ ਹੈ
1: ਉਹ ਉਹਨੇ ਜਿਹੜੀ ਹੈਗੀ ਆ ਰਿਕਾਰਡਿੰਗ ਜਿਹੜੀ ਆ ਦੱਸੀ ਜੀ ਵੀ 50 ਲੱਖ ਰੁਪਏ ਦੇ ਉੱਤੇ ਸੌਦਾ ਹੋਇਆ ਸੀ ਜੀ ਮੇਰਾ ਜੇ ਉਹ ਇਹ ਜਿਹੜੀ ਚੀਜ਼ ਸੁਣਾ ਕੇ ਨਾ ਮੈਂ ਮਤਲਬ ਮੈਂ ਇੱਕ ਵਕੀਲ ਦੇ ਐਂਗਲ ਨਾਲ ਸੋਚਦਾ ਜੀ ਇਹ ਚੀਜ਼ ਸੁਣਾ ਕੇ ਤੇ ਚਾਵਲੇ ਹੁਣਾਂ ਦਾ ਕੰਮ ਸੌਖਾ ਹੋ ਗਿਆ ਜੀ
0: ਜੀ
1: ਮੀਨਿੰਗ ਦੇਅਰ ਬਾਈ ਕਿ ਉਹ ਲੇਡੀ ਜਿਹੜੀ ਹੈਗੀ ਆ ਉਹਦਾ ਕਰੈਕਟਰ ਜਿਹੜਾ ਆ ਉਹਦੇ ਤੇ ਜਿਹੜਾ ਆ ਕੁਐਸਚਨ ਕੀਤਾ ਜਾ ਸਕਦਾ
0: ਜੀ ਬਿਲਕੁਲ
1: ਪਰ ਸਾਹਿਬ ਤੁਸੀਂ ਜਿਹੜਾ ਹੈਗਾ ਜਦੋਂ ਆਪਾਂ ਕੋਰਟ ਦੇ ਵਿੱਚ ਕਾਨੂੰਨ ਇਹ ਆ ਕਿ ਆਪਾਂ ਕਿਸੇ ਬੰਦੇ ਤੇ ਕਰੈਕਟਰ ਤੇ ਕੋਈ ਸਵਾਲ ਨਹੀਂ ਕਰ ਸਕਦੇ
0: ਜੀ
1: ਅਨਟਿਲ ਐਂਡ ਅਨਲੈਸ ਕਿ ਜਿਹੜਾ ਅਕਿਊਜ਼ਡ ਆ ਉਹਦੇ ਤੇ ਵੀ ਮੋਰਲ ਟਰਪੀਟਿਊਡ ਦਾ ਦੋਸ਼ ਲੱਗਾ ਹੋਵੇ
0: ਜੀ
1: ਹੁਣ ਕਿਉਂਕਿ ਚਾਵਲੇ ਤੇ ਜਿਹੜਾ ਆ ਦੋਸ਼ ਲੱਗਾ ਰੇਪ ਦਾ
0: ਜੀ
1: ਜਦੋਂ ਰੇਪ ਦਾ ਦੋਸ਼ ਲੱਗਾ ਆ ਤੇ ਫਿਰ ਉਹਦੇ ਕੋ ਵੀ ਇਹ ਰਾਈਟ ਹੈਗਾ ਆ ਕਿ ਇਹਦਾ ਪਿਛਲਾ ਪਿਛੋਕੜ ਜਿਹੜਾ ਆ ਉਹਨੂੰ ਕੁਐਸਚਨ ਕਰ ਸਕਦੇ ਆ
0: ਐਵੀਡੈਂਸਾਂ ਦੇ ਨਾਲ ਕਰ ਸਕਦੇ ਆ
1: ਹਾਂਜੀ ਜੋ ਰੂਪ ਕੌਰ ਨੇ ਇਹ ਗੱਲ ਕਹੀ ਹੈਗੀ ਆ ਮੀਨਿੰਗ ਦੇਰ ਬਾਈ ਕਿ ਉਹ ਲੇਡੀ ਜਿਹੜੀ ਆ ਚਾਹੇ ਕੌਨਸਪੀਰੇਸੀ ਕਿਸੇ ਦੀ ਵੀ ਸੀ
0: ਜੀ
1: ਠੀਕ ਹੈ ਜੀ ਫੇਰ ਓਹਦੀ ਜਿਹੜੀ ਆ ਇਮਾਰਤ ਜਿਹੜੀ ਐਫ ਆਈ ਆਰ ਦੀ ਉਹ ਦੱਸਦੀ ਆ ਜੀ ਵੀ ਮੈਂ ਉੱਥੋਂ ਓਹਦੇ ਕੋਲੋਂ ਚਲ ਗਈ, ਚੰਡੀਗੜ੍ਹ ਚਲ ਗਈ, ਮੈਨੂੰ ਇੰਨੇ ਮਹੀਨੇ ਤੱਕ ਆਹ ਕੁਛ ਹੁੰਦਾ ਰਿਹਾ ਜੀ, ਮੈਂ ਉੱਥੇ ਗਈ, ਮੈਂ ਉੱਥੇ ਦਵਾਈ ਲੈਣ ਗਈ ਏ, ਮੈਨੂੰ ਆਪਣੀਆਂ ਹਰਕਤਾਂ ਤੋਂ ਬਾਜ ਨੀ ਸੀ ਆਉਂਦਾ, ਮੈਂ ਓਹਦੇ ਕੋਲ ਗਈ ਜੀ, ਹਾਂਜੀ ਫਲਾਨੇ ਕੋਲ ਗਈ, ਢਿਮਗੜੇ ਕੋਲ ਗਈ। ਤੂੰ ਗੱਲ ਤਾਂ ਇਹ ਹੈ ਕਿ ਆਈਸੋਲੇਟਡ ਇੰਸੀਡੈਂਟ ਦੇ ਉੱਤੇ ਜਿਹੜਾ ਆ ਕੋਈ ਤੇ ਬੰਦਾ ਪੁਲਿਸ ਕੋਲ ਜਾਂਦਾ, ਤੂੰ ਕਈ ਵਾਰੀ ਉਹਨੇ ਤੇਰਾ ਰੇਪ ਕੀਤਾ ਤੇ ਤੂੰ ਕਈ ਵਾਰੀ ਜਿਹੜਾ ਹੈਗਾ ਆ ਘੁੰਮਦੀ ਫਿਰਦੀ ਰਹੀ ਤੇ ਕਦੀ ਕਿਸੇ ਨੂੰ ਦੱਸਣ ਚਲ ਗਈ, ਕਦੀ ਕਿਸੇ ਨੂੰ। ਮੀਨਿੰਗ ਦੇਰ ਬਾਈ ਕਿ ਜੋ ਐਕਟ ਐਂਡ ਕੰਡਕਟ ਲੱਗਦਾ ਉਹ ਕਹਿੰਦੀ ਸੀ ਵੀ ਭਾਈ ਤੁਹਾਡਾ ਕੰਮ ਹੋਇਆ ਕਿ ਨਹੀਂ ਹੋਇਆ, ਮੈਂ ਤਾਂ ਮੁਸੀਬਤ ਚ ਪੈ ਗਈ, ਮੇਰੇ ਪੈਸੇ ਫੜਾਓ। ਹਾਂਜੀ ਉਹ ਗੱਲ ਲੈਣ ਦੇਣ ਤੋਂ ਹੀ ਕੰਮ ਉਹਨੇ ਹੋ ਗਿਆ ਆ ਜੀ, ਹੋਰ ਤਾਂ ਕੋਈ ਗੱਲ ਨੀ ਜੀ।
0: ਬਿਲਕੁਲ ਹੈ ਜੀ, ਜੀ
1: ਸਾਹਿਬ ਹੱਥ ਵਡਿਆਈਆਂ ਜਿਸ ਭਾਏ ਤਿਸ ਦੇ ਜੀ, ਸੋ ਇਸ ਕਰਕੇ ਪ੍ਰਗਟ ਸਿੰਘ ਹੋਣਾ ਦੇ ਸਿਰ ਤੇ ਤਾਜ ਜਿਹੜਾ ਆ ਉਹ ਰੱਖਿਆ ਗਿਆ ਜੀ ਪ੍ਰਧਾਨਗੀ ਦਾ।
0: ਕੱਲ ਮੈਂ ਉਹਨਾਂ ਦੀ ਸ਼ਾਇਦ ਕੋਈ ਪ੍ਰੋਗਰਾਮ ਕਰਾਇਆ ਗਿਆ ਸੀ, ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਅਕਾਲੀ ਦਲ ਤੋਂ ਬੈਠੇ ਸੀ ਚੇਅਰ ਦੇ ਉੱਤੇ, ਤੇ ਕੁਝ ਸ਼ਾਇਦ ਸਵਾਲ ਜਵਾਬ ਆਪਸ ਦੇ ਵਿੱਚ ਫੰਕਸ਼ਨ ਸੀਗਾ ਕੋਈ ਉੱਥੇ, ਤੇ ਕਾਫੀ ਚਰਚਾ ਉਹਦੇ ਵਿੱਚ ਹੋਈ ਹੈ ਤੇ
1: ਪੰਜਾਬ ਬਾਰੇ ਪੁੱਛ ਰਹੇ ਸੀ
0: ਲਾਜਵਾਬ ਉਹਨਾਂ ਦੇ ਜਵਾਬ ਸੀ ਪ੍ਰਗਟ ਸਿੰਘ ਉਹਨਾਂ ਦੀ ਸਪੀਚ
1: ਲਾਜਵਾਬ ਜੀ ਬਹੁਤ ਲਾਜਵਾਬ ਜੀ। ਤੇ ਉਹਨਾਂ ਨੇ ਤਾਂ ਇਹ ਗੱਲ ਕਹੀ ਕਿ ਭਾਈ ਆਪਾਂ ਮਤਲਬ ਜਿਹੜਾ ਹੈਗਾ ਆ ਇਹ ਸੋਚਦੇ ਵੋਟਰ ਜਿਹੜਾ ਆ ਸਾਨੂੰ ਭੇਦ ਨਹੀਂ ਦਿੰਦਾ ਪਿਆ
0: ਜੀ,
1: ਅਸਲ ਆਪਾਂ ਮਤਲਬ ਜਿਹੜੇ ਹੈਗੇ ਪੋਲੀਟੀਕਲ ਲੀਡਰ ਜਿਹੜੇ ਆ ਉਹਨਾਂ ਨੇ ਵੋਟਰਾਂ ਲਈ ਕੀ ਕੀਤਾ
0: ਜੀ,
1: ਕਿਸ ਐਂਗਲ ਨਾਲ ਸੋਚਿਆ ਜੀ, ਉਹਨਾਂ ਨੇ ਮਾਝੇ ਨੂੰ ਖਾਸ ਕਰਕੇ ਫੋਕਸ ਕਰਕੇ ਬਹੁਤ ਕੁਛ ਦੱਸਿਆ ਜੀ। ਪਰ ਇੱਕ ਗੱਲ ਜਿਹੜੀ ਹੈਗੀ ਆ ਪ੍ਰਗਟ ਸਿੰਘ ਆਪਣੇ ਗੁਣਾਂ ਦੇ ਨਾਲ ਹੀ ਜਿਹੜਾ ਆ ਪ੍ਰਗਟ ਬਣਦਾ, ਕਿਉਂਕਿ ਉਹਨਾਂ ਨੇ ਜਿਹੜੀ ਉੱਥੇ ਗੱਲ ਕਹੀ ਨਾ ਜੀ, ਉਹਨਾਂ ਨੇ ਜਿਹੜਾ ਆ ਵੀ ਜੇ ਬੀਜੇਪੀ ਨੂੰ ਕਿਹਾ ਤੇ ਨਾਲ ਉਹ ਕਹਿੰਦੇ ਵਿੱਚੇ ਬੀਜੇਪੀ ਕਾਂਗਰਸ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਹਾਲ ਹੈਗਾ
0: ਵਿੱਚੇ ਅਕਾਲੀ ਦਲ,
1: ਔਰ ਉਹਨਾਂ ਦਾ ਉਹਨਾਂ ਦੀਆਂ ਭਾਸ਼ਣ ਜਿਹੜਾ ਹੈਗਾ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ, ਔਰ ਗਰਾਊਂਡ ਰਿਐਲਿਟੀ ਸੀ ਕਿ ਅਸੀਂ ਲੋਕਾਂ ਜਿਹੜੇ ਲੀਡਰ ਲੋਕ ਆ ਉਹਨਾਂ ਦਾ ਜਨਤਾ ਨਾਲ ਗੈਪ ਹੀ ਇੰਨਾ ਆ ਗਿਆ ਆ ਕਿ ਅਸੀਂ ਮੁੱਦਿਆਂ ਤੇ ਧਿਆਨ ਨਹੀਂ ਦਿੰਦੇ ਹੈਗੇ ਤੇ ਜਨਤਾ ਨਾਲ ਸਾਡਾ ਫਿਰ ਟੋਟ ਗੈਪ ਪੈ ਗਿਆ ਜੀ, ਤੇ ਗਰਾਊਂਡ ਰਿਐਲਿਟੀ ਇਹ ਆ ਕਿ ਅਸੀਂ ਗਰਾਊਂਡ ਤੇ ਕੰਮ ਹੀ ਕੋਈ ਨੀ ਕੀਤਾ
0: ਜੀ। ਬਿਲਕੁਲ
1: ਹਾਂਜੀ ਸਰ
0: ਜੀ,
1: ਦੱਸੋ ਜੀ
0: ਕਿਹੜੀ ਖਬਰ ਹੈਗੀ
1: ਹੈਗੀ ਆਰ ਤੇ ਜਿਹੜਾ ਹੈਗਾ ਨਾ ਜੀ, ਮੈਨੂੰ ਲੱਗਦਾ ਹੈਗਾ ਆ ਕਿ ਹੁਣ ਕੋਈ ਪ੍ਰੋਸੈਸ ਜਿਹੜੀ ਹੈਗੀ ਆ ਜਾਂ ਤਾਂ ਇਹਦੇ ਤੇ ਰੋਕ ਲੱਗੂਗੀ ਜੀ, ਤੇ ਜਾਂ ਜਿਹੜੀ ਹੈਗੀ ਕੋਈ ਅਲਟਰਨੇਟਿਵ ਜਿਹੜੀ ਹੈਗੀ ਆ ਉਹ ਦੇਣਗੇ ਜੀ
0: ਜੀ,
1: ਰਸਤਾ ਜਿਹੜਾ ਹੈਗਾ ਆਖਰ ਤਾਂ। ਪਰ ਹੁਣ ਜਿਹੜਾ ਇਹ ਅੱਜ ਜਿਹੜਾ ਆ ਸਟੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਵੀ ਉਹਦੀ ਸਰਵਿਸ ਤੇ ਸਟੇ ਜਾਂ ਉਹਦੇ ਤੇ ਖਿਲਾਫ਼ ਕਾਰਵਾਈ ਦਾ ਜਿਹੜੇ ਇੰਟਰਮ ਆਰਡਰ ਮੰਗਦੇ ਸੀ ਜੀ ਉਹ ਤਾਂ ਸੁਪਰੀਮ ਕੋਰਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਜੀ, ਬਾਕੀ ਹੁਣ ਦੇਖਦੇ ਹੈਗੇ ਜੀ ਵੀ ਉੱਥੇ ਜਿਹੜਾ ਆ ਵੀ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਸੁਪਰੀਮ ਕੋਰਟ ਨੂੰ ਕਿੱਦਾਂ ਸੈਟੀਸਫਾਈ ਕਰਕੇ ਜਾਂਦਾ ਹੈਗਾ ਹੈ।
0: ਬਿਲਕੁਲ ਹੈ ਜੀ, ਤੇ ਸਾਇੰਸ ਸਾਹਿਬ ਆਖਰ ਦੇ ਵਿੱਚ ਇੱਕ ਟਿੱਪਣੀ ਹੋਰ ਲਵਾਂਗਾ ਜਾਂਦੇ ਜਾਂਦੇ, ਜਿਵੇਂ ਕਿ ਮੈਂ ਖਬਰ ਕੀਤੀ ਸੀ ਤੁਹਾਨੂੰ ਲੈਣ ਤੋਂ ਪਹਿਲਾਂ, ਏਅਰ ਮਾਰਸ਼ਲ ਏਅਰ ਚੀਫ ਜਿਹੜੇ ਮਾਰਸ਼ਲ ਨੇ ਏਪੀ ਸਿੰਘ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਚਲੋ 8 ਅਕਤੂਬਰ ਨੂੰ ਹਵਾਈ ਸੈਨਾ ਦਾ ਦਿਵਸ ਹੁੰਦਾ ਹੈ, ਉਹ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਣਾ ਹੈ, ਤੇ ਉਹਦੇ ਵਿੱਚ ਉਹ ਤੋਂ ਪਹਿਲਾਂ ਉਹਨਾਂ ਨੇ ਵਾਈਟ ਦਿੱਤੀ ਹੈ ਕਿ ਘੱਟੋ ਘੱਟ ਨਹੀਂ ਦੇਸ਼ ਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਚਾਹੀਦੇ ਨੇ, ਤੇ ਵੈਸੇ ਇਹ ਖਬਰਾਂ ਦੇ ਵਿੱਚ ਤਾਂ ਚਲੋ ਫਿਕਰ ਨਹੀਂ ਜਿਤਾਇਆ ਉਹਨਾਂ ਨੇ ਉਸ ਹਿਸਾਬ ਦੇ ਨਾਲ, ਚਲੋ ਇੱਕ ਪੋਸਟ ਦੇ ਉੱਤੇ ਨੇ ਉਦਾਂ ਉਹ ਆਪਣਾ ਬਿਆਨ ਵੀ ਨਹੀਂ ਦੇ ਸਕਦੇ, ਪਰ ਸਮਝਣ ਦੀ ਇਹਦੇ ਵਿੱਚ ਜ਼ਰੂਰਤ ਜ਼ਰੂਰ ਹੈ। ਜਿਵੇਂ ਕਿ ਪਾਕਿਸਤਾਨ ਵੀ ਚਾਈਨਾ ਤੋਂ ਜਿਹੜਾ ਐਡਵਾਂਸ ਟੈਕਨੋਲੋਜੀ ਲੈ ਰਿਹਾ, ਭਾਰਤ ਵੀ ਆਪਣੀ ਜਿਹੜੀ ਚਲੋ ਕੋਸ਼ਿਸ਼ ਕਰਦਾ ਹੈ, ਜਿਹੜੀਆਂ ਚਾਹੇ ਉਹ ਫਰਾਂਸ ਹੈ, ਚਾਹੇ ਉਹ ਰੂਸ ਹੈ, ਤੇ ਚਾਹੇ ਅਮਰੀਕਾ ਜਿਨ੍ਹਾਂ ਦੇ ਨਾਲ ਇੰਗਲੈਂਡ ਹੈ ਉਹਨਾਂ ਦੀ ਡੀਲ ਹੈ, ਤੇ ਉਹ ਤਾਂ ਚਲੋ ਜਿਹੜੀਆਂ ਆਪਣੀਆਂ ਟੈਕਨੋਲੋਜੀ ਜਿਹੜੀ ਵਰਤ ਲਈ ਹੈ ਉਹ ਆਪਣੇ ਕੋਲ ਨਵੀਂ ਟੈਕਨੋਲੋਜੀ ਰੱਖਦੇ ਆ ਤੇ ਪੁਰਾਣੀ ਟੈਕਨੋਲੋਜੀ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ, ਲੋਕਾਂ ਨੂੰ ਵੰਡਦੇ ਆ ਭਾਈ ਤੁਸੀਂ ਹੁਣ ਸਾਂਭੋ ਤੇ ਸਾਡੇ ਅਸੀਂ ਉਹਦੇ ਤੋਂ ਉੱਪਰਲੀ ਚੀਜ਼ ਰੱਖ ਲਈ ਹੈ। ਤੇ ਇਸ ਤਰ੍ਹਾਂ ਫਿਰ ਭਾਰਤ ਦੇ ਵਿੱਚ ਵੀ ਜਿਹੜੀ ਚੀਜ਼ ਹੈ ਜੀ ਉਹ ਕਿਵੇਂ ਦੇਖਦੇ ਹੋ ਸੈਣੀ ਸਾਹਿਬ, 35 ਤੋਂ 40 ਲੜਾਕੂ ਜਹਾਜ਼ ਹਰ ਸਾਲ ਦੇ ਵਿੱਚ ਚਾਹੀਦੇ ਆ, ਪਰ ਮੋਦੀ ਸਾਹਿਬ ਜਾਂ ਸ਼ਾਹ ਹੁਣੀ ਤਾਂ ਦਾਅਵੇ ਵੱਡੇ ਵੱਡੇ ਕਰੀ ਜਾਂਦੇ ਆ।
1: ਪਰ ਸਾਹਿਬ ਇਹਦੇ ਤਾਂ ਕਮੇਟੀ ਬਣਨੀ ਚਾਹੀਦੀ ਹੈਗੀ ਆ, ਜਹਾਜ਼ ਇਹਨਾਂ ਨੇ ਕਰਨੇ ਕੀ ਆ ਜੀ,
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਹੁਣ ਤਾਂ ਜਿਹੜਾ ਆ ਰੁੱਖ ਬਦਲ ਗਿਆ ਜੰਗ ਦਾ,
0: ਪਰ ਜਦੋਂ ਦਾ ਸੈਣੀ ਸਾਹਿਬ ਵਰਲਡ ਵਾਰ 2 ਹੋਈ ਆ, ਉਸ ਤੋਂ ਬਾਅਦ ਦੇਖੋ ਹਰ ਮੁਲਕ ਨੇ ਉਹ ਚੀਜ਼ ਤੋਂ ਸਿੱਖਿਆ ਕਿ ਸਾਡੇ ਕੋਲ ਵੱਧ ਤੋਂ ਵੱਧ ਅਸਲਾ ਜਾਂ ਉਹਦੇ ਉੱਤੇ ਪੈਸਾ ਜਿਹੜਾ ਵੱਧ ਤੋਂ ਵੱਧ ਇਨਵੈਸਟ ਕਰ ਰਿਹਾ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੀਆਂ ਜੰਗਾਂ ਹੋਰ ਮੁਹਾਰ ਚੱਲੀ ਹੈ, ਉਸ ਤੋਂ ਬਾਅਦ ਵੀ ਬਹੁਤ ਸਾਰੇ ਦੇਸ਼ਾਂ ਨੇ ਆਪਣੀ ਜਿਹੜੀ ਸਿਕਿਉਰਿਟੀ ਹੈ ਉਹਦੇ ਉੱਤੇ ਬਹੁਤ ਪੈਸਾ ਅਰਬਾਂ ਖਰਬਾਂ ਜਿਹੜਾ ਡਾਲਰਾਂ ਦੇ ਹਿਸਾਬ ਦੇ ਨਾਲ ਲਾ ਰਹੇ ਨੇ ਜੀ ਵੱਖਰੇ ਵੱਖਰੇ ਮੁਲਕ, ਤੇ ਉਹਨੂੰ ਕਿਵੇਂ ਦੇਖਦੇ ਹੋ?
1: ਪਰ ਸਾਹਿਬ ਮੇਰੀ ਬੇਨਤੀ ਇਹੀ ਆ, ਮੈਂ ਇਹ ਤੇ ਹੀ ਆਣ ਰਿਹਾ ਸੀਗਾ, ਇੱਕ ਨਾ ਚਾਂਦਨੀ ਚੌਂਕ ਟੂ ਚਾਈਨਾ ਇੱਕ ਫਿਲਮ ਸੀਗੀ ਅਕਸ਼ੇ ਕੁਮਾਰ ਦੀ, ਉਹਦਾ ਇੱਕ ਡਾਇਲੋਗ ਬੜਾ ਵਧੀਆ ਜੀ। ਉਹ ਕਹਿੰਦਾ ਜੀ ਕਿ ਮੈਨੂੰ ਉਸ 1000 ਮੂਵ ਤੋਂ ਖਤਰਾ ਨਹੀਂ ਗਾ ਜਿਹਦੀ ਪ੍ਰੈਕਟਿਸ ਤੂੰ ਇੱਕ ਵਾਰੀ ਕੀਤੀ ਆ।
0: ਕਿਆ ਬਾਤ ਹੈ,
1: ਮੈਨੂੰ ਉਸ ਇੱਕ ਮੂਵ ਤੋਂ ਖਤਰਾ ਆ ਜਿਹਦੀ ਪ੍ਰੈਕਟਿਸ ਤੂੰ 1000 ਵਾਰ ਕੀਤੀ ਆ ਜੀ।
0: ਵਾਹ ਜੀ ਵਾਹ।
1: ਇਰਾਨ ਨੇ ਆਪਣੀ ਸਟਰੈਂਥ ਕਿੱਥੇ ਜਿਹੜੀ ਆ ਜੀ, ਮਿਜ਼ਾਈਲ ਟੈਕਨੋਲੋਜੀ ਤੇ ਕੰਮ ਕੀਤਾ,
0: ਬਿਲਕੁਲ
1: ਮਿਜ਼ਾਈਲ ਇਦਾਂ ਦੀਆਂ ਬਣਾ ਲਈਆਂ ਜੀ ਕਿ ਮਿਜ਼ਾਈਲ ਦੇ ਨਾਲ ਹੀ ਜਿਹੜਾ ਹੈਗਾ ਆ ਕਿ ਉਹ ਫਟੇ ਚੱਗੀ ਜਾਂਦਾ ਜੀ।
0: ਬਿਲਕੁਲ ਹੈ ਜੀ।
1: ਇਸੇ ਤਰੀਕੇ ਨਾਲ ਤੁਸੀਂ ਯੂਕਰੇਨ ਨੇ ਜਿਹੜਾ ਆ ਡਰੋਨ ਦੇ ਉੱਤੇ ਕਿੰਨਾ ਕੰਮ ਕਰ ਲਿਆ ਕਿ ਉਹਨੇ ਰਸ਼ੀਆ ਦੇ ਨਾਲ ਜਿਹੜਾ ਹੈਗਾ ਤੋਬਾ ਤੋਬਾ ਕਰਾਈ ਹੈ।
0: ਬਿਲਕੁਲ, ਉਹਨਾਂ ਦਾ ਤੋੜ ਹੈਗਾ ਉਹਨਾਂ ਕੋਲ ਜੀ।
1: ਇੱਕ ਹਾਂਜੀ, ਇੱਕ ਏਅਰਪਲੇਨ ਦਾ ਜਿਹੜਾ ਹੈਗਾ ਖਰਚਾ ਤੇ ਇੱਕ ਡਰੋਨ ਦਾ ਖਰਚਾ ਜਿਹੜਾ ਹੈਗਾ ਆ ਵੀ 10,000 ਗੁਣਾ ਦਾ ਫਰਕ ਹੋਏਗਾ।
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਇਹਦੇ ਤੇ ਬਕਾਇਦਾ ਤੌਰ ਤੇ ਜਹਾਜ਼ ਜਿਹੜੇ ਹੈਗੇ ਆ ਕਿ ਜਿਹੜਾ ਮੈਂ ਮਤਲਬ ਇਹ ਗੱਲ ਕਿਉਂ ਕਹਿ ਰਿਹਾ
0: ਜੀ,
1: ਇਹ ਇਸ ਕਰਕੇ ਕਹਿ ਰਿਹਾ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਸਾਡੇ ਜਹਾਜ਼ ਜਿਹੜੇ ਹੈਗੇ ਆ ਉਹਦੇ ਬਾਰੇ ਚਰਚੇ ਹੁੰਦੇ ਰਹੇ ਆ, ਸਾਨੂੰ ਨੀ ਪਤਾ ਕੀ ਸੱਚ ਕੀ ਝੂਠ, ਨਾ ਸਾਡੀ ਸਰਕਾਰ ਨੇ ਦੱਸਿਆ ਜੀ। ਪਾਕਿਸਤਾਨੀ ਦਾਅਵੇ ਕਈ ਜਿਹੜੇ ਹੈਗੇ ਆ ਉਹਨਾਂ ਦੀ ਮੰਨੀਏ ਜਾਂ ਇੰਟਰਨੈਸ਼ਨਲ ਮਾਰਕੀਟ ਨੂੰ ਦੇਖੀਏ
0: ਜੀ,
1: ਕਿ ਉਹ ਤਾਂ ਕਹਿੰਦੇ ਜੀ ਵੀ ਅਸੀਂ ਰਫੇਲ ਜਿਹੜਾ ਆ ਉਹਨੂੰ ਵੀ ਹਿੱਟ ਕੀਤਾ
0: ਜੀ,
1: ਜਦ ਕਿ ਰਫੇਲ ਦੀ ਜਿਹੜੀ ਆ ਕੁਆਲਿਟੀ 2500 ਕਰੋੜ ਦਾ ਜਹਾਜ਼ ਜਿਹਦੀ ਕੁਆਲਿਟੀ ਇਹ ਸੀ ਵੀ ਉਹਦੇ ਤੇ ਜਿਹੜਾ ਆ ਕੋਈ ਉਹ ਰਡਾਰ ਤੇ ਆਉਂਦਾ ਨੀ ਜੀ, ਕੋਈ ਕਿਸੇ ਤਰੀਕੇ ਨਾਲ ਹਾਂਜੀ, ਤੇ ਉਹਨੂੰ ਕੋਈ ਵੈਪਨ ਹਿੱਟ ਨੀ ਕਰ ਸਕਦਾ, ਉਹ ਇੰਨਾ ਜ਼ਿਆਦਾ ਜ਼ਬਰਦਸਤ ਸੀ
0: ਜੀ,
1: ਉਹ ਵੀ ਹਿੱਟ ਹੋ ਗਿਆ ਜੀ ਤੇ ਦੈਟ ਉਹ, ਕਿਉਂਕਿ ਆਪਾਂ ਸਰਕਾਰ ਨੇ ਤਾਂ ਨੀ ਮੰਨੀ ਨਾ ਦੱਸਿਆ ਹੀ ਨੀ ਉਹਨਾਂ ਨੇ ਕੁਛ, ਪਰ ਉਹ ਤੋਂ ਜਦੋਂ ਪਾਕਿਸਤਾਨ ਦੀ ਸਟੇਟਮੈਂਟ ਆਈ ਉਹ ਤੋਂ ਬਾਅਦ ਰਫੇਲ ਕੰਪਨੀ ਦੇ ਸ਼ੇਅਰ ਜਿਸ ਤਰੀਕੇ ਨਾਲ ਡਿੱਗੇ ਸੀ ਉਹ ਤੋਂ ਲੱਗਦਾ ਵੀ ਗੱਲ ਦੇ ਵਿੱਚ ਕੋਈ ਮਾੜੀ ਮੋਟੀ ਸੱਚਾਈ ਜ਼ਰੂਰ ਹੈਗੀ ਆ ਜੀ। ਬੜੇ ਮਹੀਨਿਆਂ ਬਾਅਦ ਜਿਹੜਾ ਹੈਗਾ ਆ ਜਾ ਕੇ ਇਹਨਾਂ ਨੇ ਇੰਨੀ ਗੱਲ ਜ਼ਰੂਰ ਮੰਨੀ ਸੀ ਕਿ ਭਾਈ ਕੋਲੇਟਰਲ ਡੈਮੇਜ ਹੁੰਦੇ ਆ ਵੀ ਲੜਾਈ ਦੇ ਵਿੱਚ, ਇਹ ਹੈਗਾ ਆ ਵੀ ਜੇ 4 ਅਸੀਂ ਉਹਨਾਂ ਦੇ ਮਾਰੇ 2 ਸਾਡੇ ਵੀ ਮਰ ਰਹੇ ਆ, ਇਹ ਤੈਅ ਆ
0: ਹਾਂਜੀ,
1: ਉਹ ਬੜੀ ਵੱਡੀ ਸਕਸੈਸ ਹੋਊਗੀ ਜੇ ਅਸੀਂ ਆਪਣੇ ਨੁਕਸਾਨ ਨੂੰ
0: ਪ੍ਰਯੋਗ ਦੇ ਤਰ੍ਹਾਂ ਵੀ ਵਰਤ ਲੈਂਦੇ ਆ ਕਿ ਇਹਦੇ ਨੁਕਸਾਨ ਕੀ ਜਾਂ ਇਹ ਚੰਗੀ ਤਰ੍ਹਾਂ ਕੰਮ ਕਰਦਾ, ਉਹ ਵੀ ਚੀਜ਼ਾਂ ਨਾਲ ਨਾਲ ਪਰਖਦੇ ਨੇ ਜੀ ਕਿੱਥੇ ਕ ਤੱਕ ਵਧੀਆ ਰਿਹਾ ਜੀ।
1: ਦੇਖੋ ਟੈਕਨੋਲੋਜੀ ਤਾਂ ਜਿਹੜਾ ਆ ਕਿੱਥੇ ਤੱਕ ਹੈਗੀ ਆ ਜੀ, ਉਹਨਾਂ ਨੇ ਤਾਂ ਚਾਈਨਾ ਨੇ ਜਿਹੜਾ ਆ ਇਰਾਨ ਨੂੰ ਇਹੀ ਗੱਲ ਕਹੀ ਸੀ, ਰਸ਼ੀਆ ਨੇ ਤੁਹਾਨੂੰ ਸਪੇਸ ਦੇ ਵਿੱਚ ਹੀ ਜਿਹੜਾ ਆ ਇੱਕ ਏਦਾਂ ਦਾ ਜਿਹੜਾ ਆ ਉਹ ਬਣਾ ਦੇਵਾਂਗੇ, ਕਲੋ ਮੈਗਨੈਟਿਕ ਫੀਲਡ ਜਿਹੜਾ ਆ ਉਹ ਬਣ ਜਾਏਗਾ ਵੀ ਜੇ ਕੋਈ ਜਹਾਜ਼ ਵਗੈਰਾ ਆਉਂਦਾ ਹੈਗਾ ਆ ਉਹ ਆਪਣੇ ਆਪ ਹੀ ਜਿਹੜਾ ਆ ਖਤਮ ਹੋ ਜਾਏਗਾ ਜੀ,
0: ਵੀ
1: ਉਹਨਾਂ ਦਾ ਸਪੇਸ ਜਿਹੜਾ ਆ ਉਹ ਫ੍ਰੀ ਟੂ ਡੇਂਜਰ ਕਰ ਦੇਣਾ ਸੀ ਅਗਲਿਆਂ ਨੇ ਜੀ। ਕਿੰਨੀ ਟੈਕਨੋਲੋਜੀ ਐਡਵਾਂਸ ਆ ਗਈ ਹੈ ਜੀ ਕਿ ਧਰਤੀ ਦੇ ਉੱਪਰ ਵੀ ਜਿਹੜਾ ਹੈਗਾ ਸਪੇਸ ਦੇ ਵਿੱਚ ਆਪਾਂ ਜਿਹੜਾ ਮੈਗਨੈਟਿਕ ਫੀਲਡ ਜਿਹੜਾ ਆ ਬਣਾ ਦੇ ਵਿੱਚ ਕਾਮਯਾਬ ਹੋ ਗਏ, ਬਿਲਕੁਲ ਉਹਦੇ ਨਾਲ ਜਿਹੜਾ ਆ ਆਪਣੀ ਸੁਰੱਖਿਆ ਕੀਤੀ ਜਾ ਸਕਦੀ ਆ। ਸਵਾਲ ਫੇਰ ਉੱਥੇ ਆਉਂਦਾ ਹੈਗਾ ਆ ਜੀ ਕਿ ਤੁਹਾਡੇ ਦੇਸ਼ ਦੀ ਸਟਰੈਂਥ ਕੀ ਆ, ਤੁਸੀਂ ਕਿੱਥੇ ਫੋਕਸ ਕਰਨਾ ਆ, ਤੁਸੀਂ ਉਹ ਕਿਹੜਾ ਮੂਵ ਆ ਜਿਹੜਾ ਇੱਕ ਮੂਵ ਜਿਹਦੇ ਨਾਲ 1000 ਵਾਰ ਪ੍ਰੈਕਟਿਸ ਕਰਕੇ ਤੇ ਉਹਦੇ ਨਾਲ ਕਿਲਿੰਗ ਮੂਵ ਬਣਾਉਣਾ ਉਹਨੂੰ ਜੀ।
0: ਸੋ
1: ਇਸ ਕਰਕੇ ਹਾਂਜੀ ਤੁਸੀਂ ਅੱਜ ਕੱਲ ਲੜਾਈ ਦੀ ਕੋਸਟ ਵੀ ਤਾਂ ਦੇਖਣੀ ਆ ਨਾ, ਵੈਪਨ ਦੀ ਕੋਸਟ ਵੀ ਦੇਖਣੀ ਆ, ਵੈਪਨ ਦਾ ਅਲਟਰਨੇਟਿਵ ਵੀ ਤਾਂ ਦੇਖਣਾ ਜੀ ਵੀ ਇਹਦਾ ਅਲਟਰਨੇਟਿਵ ਹੋਰ ਕੀ ਹੋ ਸਕਦਾ ਹੈਗਾ ਆ ਜੀ, ਇੱਕ 10,000 ਦੀ ਚੀਜ਼ ਆਪਾਂ ਖਰਚ ਕਰਕੇ ਉਹ ਕੰਮ ਕਰਾ ਰਹੇ ਹੈਗੇ ਆ, ਤੇ ਜੇ ਉਹ ਡੈਮੇਜ ਹੋ ਜਾਂਦੀ 10,000 ਦਾ ਨੁਕਸਾਨ ਹੁੰਦਾ ਆ, ਜੇ 100 ਰੁਪਏ ਵਾਲੀ ਚੀਜ਼ ਜਿਹੜੀ ਉਹੀ ਕੰਮ ਕਰੇ ਆਉਂਦੀ ਆ ਜੀ, ਤੇ ਫੇਰ ਆਪਾਂ ਕਿਉਂ ਨਾ ਉੱਤੇ ਜਿਹੜਾ ਜ਼ੋਰ ਦਈਏ ਜੀ, ਤੇ ਆਪਾਂ ਦੇਖਿਆ ਹੀ ਆ ਜੀ ਆਪਰੇਸ਼ਨ ਸੰਧੂਰ ਦੇ ਵਿੱਚ ਸਾਨੂੰ ਕਈ ਦਿਨ ਜਿਹੜਾ ਹੈਗਾ ਸੁਪਨੇ ਪਾਈ ਰੱਖਿਆ ਉਹਨਾਂ ਦੇ ਡਰੋਨ ਤੇ ਡਰੋਨ ਡਰੋਨ ਤੇ ਡਰੋਨ ਆਉਂਦੇ ਰਹੇ ਜੀ, ਉਹ ਡਰੋਨ ਦੇਖੋ ਉੱਥੇ ਰਿਸਕ ਫੈਕਟਰ ਵੀ ਹੈਗਾ ਹੈ ਜੀ, ਜਹਾਜ਼ ਲੈ ਕੇ ਬੰਦਾ ਜਾਊਗਾ ਮੈਨ ਪਾਵਰ ਜਿਹੜੀ ਹੁੰਦੀ ਉਹ ਵੀ ਲੱਗਦੀ ਹੈ ਜੀ, ਡੈਮੇਜ ਜਿਹੜਾ ਹੁੰਦਾ ਆ ਉਹ ਹਾਂਜੀ ਮੈਨੂਅਲ ਡੈਮੇਜ ਜਿਹੜਾ ਓਹਦੀ ਸੰਭਾਵਨਾ ਵਧੀ ਰਹਿੰਦੀ ਆ ਜੀ। ਸੋ ਕੋਈ ਇਹੋ ਜਿਹਾ ਕੰਮ ਕਰਨਾ ਚਾਹੀਦਾ ਆ ਜੀ। ਇਹ ਕਮੇਟੀ ਬਣੇ ਜੀ ਇੱਕ ਆਈਸੋਲੇਟਡ ਸਟੇਟਮੈਂਟ ਦੇ ਉੱਤੇ ਆਪਾਂ ਜਿਹੜਾ ਆ ਫੋਕਸ ਕਰਕੇ ਆਪਣੀ ਟਿੱਪਣੀ ਨਾ ਹੀ ਦਈਏ, ਕਿਉਂਕਿ ਆਪਾਂ ਏਡੇ ਵੱਡੇ ਐਕਸਪਰਟ ਤਾਂ ਹੈ ਨਹੀਂ ਗੇ ਜੀ ਡਿਫੈਂਸ ਦੇ ਮਾਮਲੇ ਚ ਜੀ।
0: ਜੀ ਭਾਰਤ ਸਾਹਿਬ ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਲਈ।
1: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਾਰਿਆਂ ਦਾ, ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ
0: ਜੀ। ਦੋਸਤੋ ਇਹ ਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੁਝ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ, ਤੇ ਜੇ ਤੁਸੀਂ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ। ਇਸੇ ਕਰਕੇ ਆਪਣੇ ਲਾਈਨਾਂ ਜਿਹੜੀਆਂ ਨੇ ਓਪਨ ਨੇ ਜੀ ਤੁਹਾਡੇ ਲਈ, +358 44 976 19 ਬਰਡ ਸਟੂਡੀਓ ਦਾ ਨੰਬਰ ਹੈ, ਤੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੇ ਚੰਦ ਦੀ ਗੱਲ ਹੋਈ ਹੈ ਉੱਥੋਂ ਵੀ ਜਿਹੜੀ ਕਾਲ ਕਰਕੇ ਮਿਲਾ ਕੇ ਤੇ ਆਪਣੀ ਗੱਲਬਾਤ ਜਿਹੜੀ ਹੈ ਆਪਣੇ ਜਜ਼ਬਾਤ ਜਿਹੜੇ ਨੇ ਸਾਂਝੇ ਕਰ ਸਕਦੇ ਹੋ ਜੀ। ਤੇ ਲੋ ਤਦ ਤੱਕ ਦੋਸਤੋ ਮੈਂ ਚੱਲਦਾ ਤੁਹਾਡੇ ਨਾਲ, ਹੌਲੀ ਹੌਲੀ ਆਪਾਂ ਮਜ਼ੇ ਮਜ਼ੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਹਾਂ ਨਾਲ, ਤੇ ਸਮਾਂ ਇਜਾਜ਼ਤ ਦੇਵੇਗਾ ਤੇ ਨਾਲ ਹਜੇ ਕਾਫੀ ਸਮਾਂ ਆਪਣੇ ਕੋਲ ਵੈਸੇ ਪਿਆ ਹੈ, ਤਕਰੀਬਨ 45 ਮਿੰਟ ਪਏ ਨੇ, 45 ਮਿੰਟ ਆਪਾਂ ਹੋਰ ਲਾਵਾਂਗੇ, ਗੱਲਬਾਤ ਤੁਹਾਨੂੰ ਨਵੀਂ ਵੀ ਸੁਣਾਵਾਂਗੇ ਕੋਈ ਨਾ ਕੋਈ। ਤੇ ਲੋ ਫਿਰ ਬਾਤ ਪਾਉਂਦੇ ਹਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਥੋੜਾ ਜਿਹਾ ਚੱਲਦੇ ਹਾਂ ਫਰਾਂਸ ਦੀ ਗੱਲ ਚੱਲਦੇ ਹਾਂ, ਯੂਰਪ ਦੇ ਵਿੱਚ ਕੀ ਕੁਝ ਵਾਪਰ ਰਿਹਾ। ਫਰਾਂਸ ਦੀਆਂ ਸੜਕਾਂ ਦੇ ਉੱਤੇ ਜਿਹੜਾ ਉੱਤਰੇ ਨੇ ਜੀ ਜ਼ੈਨ ਜੀ ਜਿਹੜੀ ਹੈ, ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਜਿਹੜੀ ਹੈ ਅੱਗ ਲਾਈ ਹੈ ਤੇ ਸਕੂਲ ਵੀ ਅੱਜ ਬੰਦ ਰਹੇ ਨੇ। ਫਰਾਂਸ ਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ, ਅਧਿਆਪਕਾਂ ਦੀ ਘਾਟ ਤੇ ਬਜਟ ਕਟੌਤੀ ਖਿਲਾਫ਼ ਸ਼ੁਰੂ ਹੋਇਆ ਜਿਹੜਾ ਸਕੂਲੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ ਤੇ ਹਿੰਸਕ ਰੂਪ ਧਾਰਨ ਕਰਨ ਲੱਗ ਪਿਆ। ਰਾਸ਼ਟਰਪਤੀ ਇਮੈਨੂਅਲ ਮੈਕਰੋ ਜਿਹੜੇ ਨੇ ਉਹਨਾਂ ਦੀ ਸਰਕਾਰ ਦੇ ਲਈ ਜਿਹੜਾ ਪ੍ਰਦਰਸ਼ਨ ਹੈ ਵੱਡੀ ਚੁਣੌਤੀ ਬਣ ਰਿਹਾ। ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ 3 ਲੱਖ ਤੋਂ ਵੱਧ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਉਤਰੇ ਹੈ ਤੇ ਦੇਸ਼ ਭਰ ਦੇ ਵਿੱਚ 500 ਤੋਂ ਵੱਧ ਹਾਈ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੱਖਿਆ। ਵਿਦਿਆਰਥੀਆਂ ਨੇ ਜਿਹੜਾ ਡਸਟਬੀਨ ਤੇ ਬੈਰੀਕੇਡਾਂ ਨੂੰ ਅੱਗ ਲਗਾਤੀ ਤੇ ਰਸਤੇ ਬੰਦ ਕਰ ਦਿੱਤੇ ਤੇ ਪੈਰਿਸ, ਮਾਰਸਈ, ਲੀਲ ਅਤੇ ਲਿਓਨ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫਰੈਂਚ ਗ੍ਰਹਿ ਮੰਤਰਾਲੇ ਦੇ ਅਨੁਸਾਰ ਜਿਹੜਾ ਇਨ੍ਹਾਂ ਪ੍ਰਦਰਸ਼ਨਾਂ ਦੇ ਅਨੁਸਾਰ ਹਿੰਸਾ ਭੜਕਾਉਣ ਤੋਂ ਬਾਅਦ ਹੁਣ ਤੱਕ 5,000 ਦੇ ਲਗਭਗ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨਾਬਾਲਗ ਨੇ ਤੇ ਝੜਪਾਂ ਦੇ ਦੌਰਾਨ 600 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਈ ਵਿਦਿਆਰਥੀ ਜ਼ਖਮੀ ਹੋਏ ਹੈ। ਪੁਲਿਸ ਦੇ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਅਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਗਿਆ ਤੇ ਇਸੇ ਤੋਂ ਇਲਾਵਾ ਮਾਰਸਈ ਸ਼ਹਿਰ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਪੈਟਰੋਲ ਸੁੱਟਣ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗ ਲਗਾਉਣ ਜਿਹੜਾ ਵਰਗੀਆਂ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਮੈਕਰੋ ਜਿਹੜੀ ਸਰਕਾਰ ਹੈ ਦੁਆਰਾ ਪ੍ਰਸਤਾਵਿਤ 54 ਅਰਬ ਯੂਰੋ ਦੀ ਸਰਕਾਰੀ ਬਜਟ ਕਟੌਤੀ ਦੱਸਿਆ ਜਾ ਰਿਹਾ। ਵਿਦਿਆਰਥੀ ਚਾਹੁੰਦੇ ਨੇ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਜਟ ਦੇ ਵਿੱਚ ਹੋਈ ਇਸ ਕਟੌਤੀ ਨੂੰ ਵਾਪਸ ਲਿਆ ਜਾਵੇ ਤੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਿਆ ਜਾਵੇ। ਇਹ ਨੇ ਜੀ ਲੋਕ ਆਪਣੇ ਲਈ ਜਿਹੜਾ ਹੱਕਾਂ ਦੇ ਪ੍ਰਤੀ ਜਾਗਰੂਕ ਨੇ। ਦੇਖ ਲਓ 54 ਅਰਬ ਯੂਰੋ ਦਾ ਕੱਟ ਲਾਇਆ ਮੈਕਰੋ ਹੁਣਾਂ ਨੇ ਤੇ ਅਗਲੇ ਕਹਿੰਦੇ ਭਾਈ ਆਓ ਤੁਸੀਂ ਸਾਡਾ ਹੱਕ ਕਿੱਦਾਂ ਖੋ ਸਕਦੇ ਹੋ। ਛੋਟੇ ਬੱਚੇ ਜਿਹੜੇ ਨੇ ਸਟੂਡੈਂਟਸ ਨੇ ਹਾਈ ਸਕੂਲਾਂ ਦੇ ਉਹ ਜਿਹੜੇ ਨੇ ਆਪਣੀਆਂ ਮੁਹਿੰਮਾਂ ਚਲਾ ਰਹੇ ਨੇ। ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨਾ ਤੇ ਓਵਰ ਕਰਾਊਡਿਡ ਕਲਾਸ ਰੂਮਾਂ ਦੀ ਸਮੱਸਿਆ ਹੱਲ ਕਰਨਾ ਵੀ ਵਿਦਿਆਰਥੀਆਂ ਦੀਆਂ ਅਹਿਮ ਮੰਗਾਂ ਰਹੀਆਂ ਨੇ। ਉਹ ਸਕੂਲੀ ਇਮਾਰਤਾਂ ਦੀ ਮੁਰੰਮਤ ਤੇ ਪੜ੍ਹਾਈ ਦੇ ਉੱਤੇ ਜਿਹੜਾ ਸ਼ਡਿਊਲ ਦੇ ਵਿੱਚ ਸੁਧਾਰ ਦੀ ਵੀ ਮੰਗ ਕਰ ਰਹੇ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਸਬੈਸਟੀਅਨ ਲੇਕੋਰ ਨੂੰ ਨੇ ਮੰਤਰੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ ਤੇ ਮੰਤਰੀਆਂ ਦੇ ਸਰਕਾਰੀ ਦੌਰੇ ਦੇ ਰੱਦ ਕਰਨ ਦੇ ਹੁਕਮ ਵੀ ਦਿੱਤੇ ਹੈ। ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੇ ਲਈ ਇੱਕ ਮੰਚ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਪ੍ਰਦਰਸ਼ਨਕਾਰੀ ਵਿਦਿਆਰਥੀ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਏ ਜਾਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੇ ਉੱਤੇ ਅੜੇ ਹੋਏ ਜਿਹੜੇ ਨਜ਼ਰ ਆਏ ਨੇ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਮੈਕਰੋ ਪ੍ਰਸ਼ਾਸਨ ਜਿਹੜਾ ਵਿਦਿਆਰਥੀਆਂ ਦੇ ਇਨ੍ਹਾਂ ਪ੍ਰਦਰਸ਼ਨ ਦੇ ਨਾਲ ਜਿਹੜਾ ਕਿਵੇਂ ਨਜਿੱਠਦੀ ਹੈ। ਤੇ ਇਸੇ ਤਰ੍ਹਾਂ ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਖਬਰ ਲੈ ਕੇ ਆਪਾਂ ਮੁਹੰਮਦ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਯੂਕਰੇਨ ਨੇ ਕਿਹਾ ਕਿ ਲੰਬੀ ਦੂਰੀ ਦੇ ਹਵਾਈ ਹਮਲਿਆਂ ਨੇ ਰੂਸ ਦੀ ਅੱਧੇ ਤੋਂ ਵੱਧ ਤੇਲ ਸੋਧਕ ਸਮਰੱਥਾ ਨੂੰ ਪ੍ਰਭਾਵਿਤ ਕਰਤਾ ਹੈ। ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਦੇ ਨਾਲ ਰੂਸ ਦੀ ਰੂਸੀ ਫੌਜ ਨੂੰ ਤੇਲ ਸਪਲਾਈ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ ਤੇ ਰੱਖਿਆ ਮੰਤਰਾਲੇ ਨੇ ਕੱਲ ਬੀਤੇ ਦੇ ਵਿੱਚ ਕਿਹਾ ਕਿ ਮਾਸਕੋ ਯਾਰੋਸ ਲਾਵਲ ਉਸਤ ਲੂਗਾ ਪਰਮ ਸਰਾਤੋਵ ਅਤੇ ਸਿਜ਼ਰਾਨ ਸਮੇਤ ਕਈ ਸ਼ਹਿਰਾਂ ਦੇ ਵਿੱਚ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਾਲ ਹੀ ਦੇ ਵਿੱਚ ਹੋਇਆ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਦਾ ਜਿਹੜਾ 51% ਹਿੱਸਾ ਪ੍ਰਭਾਵਿਤ ਕਰ ਛੱਡਿਆ। ਇਸ ਦਾਅਵੇ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ, ਪਰ ਇਹ ਜਿਹੜਾ ਇੱਕ ਬਿਆਨ ਦੇ ਅਨੁਸਾਰ ਮਾਸਕੋ ਤੇ ਕੀਵ ਦੋਵਾਂ ਨੇ 1200 ਕਿਲੋਮੀਟਰ ਲੰਬੀ ਫਰੰਟ ਲਾਈਨ ਦੇ ਉੱਤੇ ਲੜਾਈ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੁਕਾਵਟ ਦੇ ਵਿਚਕਾਰ ਹਵਾਈ ਹਮਲੇ ਤੇਜ਼ ਕਰਤੇ ਨੇ। ਯੂਕਰੇਨੀ ਫੌਜਾਂ ਨੇ ਮਾਸਕੋ ਤੋਂ ਸਾਇਬੇਰੀਆ ਤੱਕ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਵਾਰ ਵਾਰ ਹਮਲਾ ਕੀਤਾ ਤੇ ਇਨ੍ਹਾਂ ਹਮਲਿਆਂ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਰੂਸ ਦੇ ਵਿੱਚ ਇੱਕ ਵੱਡਾ ਜਿਹੜਾ ਇੰਧਨ ਸੰਕਟ ਜਿਹੜਾ ਪੈਦਾ ਕਰ ਛੱਡਿਆ, ਜਿਸ ਦੇ ਨਾਲ ਅਧਿਕਾਰੀਆਂ ਨੂੰ ਗੈਸੋਲੀਨ ਦੀ ਵਿਕਰੀ ਨੂੰ ਸੀਮਿਤ ਕਰਨ ਦੇ ਲਈ ਮਜਬੂਰ ਜਿਹੜਾ ਹੋਣਾ ਪਿਆ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਵੀਰਵਾਰ ਨੂੰ ਜਿਹੜਾ ਦੱਬੀ ਆਵਾਜ਼ ਦੇ ਵਿੱਚ ਸਵੀਕਾਰ ਕੀਤਾ ਕਿ ਹਮਲਿਆਂ ਦੇ ਕਾਰਨ ਰੂਸ ਦੇ ਕੁੱਲ ਘਰੇਲੂ ਉਤਪਾਦਨ ਜਿਹੜਾ ਉਹਦਾ GDP ਵਿੱਚ ਲਗਭਗ 1% ਦੀ ਗਿਰਾਵਟ ਜਿਹੜੀ ਹੈ ਆਈ ਹੈ। ਪੁਤਿਨ ਨੇ ਅੰਤਰਰਾਸ਼ਟਰੀ ਵਿਦੇਸ਼ੀ ਜਿਹੜੀ ਨੀਤੀ ਹੈ ਮਾਹਰਾਂ ਦੇ ਵਾਲਦਾਈ ਕਲੱਬ ਫੋਰਮ ਦੀ ਇੱਕ ਮੀਟਿੰਗ ਦੇ ਵਿੱਚ ਕਿਹਾ ਕਿ ਉਹਨਾਂ ਨੇ ਯੂਕਰੇਨ ਨੇ ਜਿਹੜਾ ਤੇਲ ਰਿਫਾਈਨਰੀਆਂ ਦੇ ਉੱਤੇ ਹਮਲੇ ਕੀਤੇ ਆ ਤੇ ਉਹਨਾਂ ਨੇ ਖੁੱਲ੍ਹੇ ਆਮ ਸਾਡੀ ਆਰਥਿਕਤਾ ਨੂੰ ਨੁਕਸਾਨ ਜਿਹੜਾ ਪਹੁੰਚਾਉਣ ਦਾ ਟੀਚਾ ਰੱਖਿਆ ਕਿ ਉਹ ਆਪਣੇ ਟੀਚੇ ਦੇ ਵਿੱਚ ਸਫਲ ਹੋਏ ਨੇ ਕੁਐਸਚਨ ਕੀਤਾ। ਅੰਸ਼ਕ ਤੌਰ ਦੇ ਉੱਤੇ ਯੂਕਰੇਨ ਦੇ ਰੱਖਿਆ ਮੰਤਰੀ ਯਵੀਨੀ ਖਮਾਰਾ ਨੇ ਕਿਹਾ ਕਿ ਯੂਕਰੇਨੀ ਖੁਫੀਆ ਏਜੰਸੀਆਂ ਜਨਰਲ ਸਟਾਫ ਅਤੇ ਰੱਖਿਆ ਮੰਤਰਾਲੇ ਦੇ ਵਿਸ਼ਲੇਸ਼ਕਾਂ ਨੇ ਹਮਲਿਆਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਤੇ ਉਨ੍ਹਾਂ ਜਿਹੜਾ ਕਿਹਾ ਕਿ ਸਾਡੇ ਦੁਆਰਾ ਨਿਸ਼ਾਨਾ ਬਣਾਈ ਗਈ ਤੇਲ ਰਿਫਾਈਨਰੀ ਸਮਰੱਥਾ ਦੇ 51% ਦਾ ਵਿਨਾਸ਼, ਦੁਸ਼ਮਣ ਦੀ ਆਰਥਿਕਤਾ, ਹਮਲਾਵਰ ਕਾਰਵਾਈਆਂ ਜਾਰੀ ਰੱਖਣ ਤੇ ਫੌਜਾਂ ਦੀ ਸਪਲਾਈ ਕਰਨ ਦੀ ਸਮਰੱਥਾ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਦੱਸਿਆ ਗਿਆ ਹੈ। ਜੀ ਦੋਸਤੋ, ਇਹ ਅੱਗੇ ਜਾ ਕੇ ਖਬਰਾਂ ਹੋਰ ਕਰਦੇ, ਇੱਕ ਦੋ ਹੋਰ ਖਬਰਾਂ ਨੇ ਤੇ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੁਰਤੇ ਵੀ ਜਿਹੜੇ ਹੈਗੇ ਇਸ ਵਕਤ ਤਸ਼ਰੀਫ ਫਰਮਾ ਹੋਈ, ਜਿੰਦੇ ਵਾਸਤੇ ਰਹਿਣ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਦਿਲੀ ਦੁਆਵਾਂ।
0: ਥੈਂਕ ਯੂ ਜੀ, ਜੀ
2: ਆਲ ਵੇਸ ਵੈਲਕਮ। ਤੇ ਬਹੁਤ ਵਧੀਆ ਸੁਣਾ ਰਾਜਨ ਸੈਣੀ ਸਾਹਿਬ ਦੀ ਗੱਲਬਾਤ ਚੱਲ ਰਹੀ ਸੀ
0: ਜੀ,
2: ਗੁਫ਼ਤਗੂ ਜੁਸਤਜੂ ਰੂਬਰੂ ਤੇ ਬਹੁਤ ਬਾ ਕਮਾਲ ਜੀ, ਬੜਾ ਕੁਛ ਜਿਹੜਾ ਹੈਗਾ ਸਾਹਮਣੇ ਆਉਂਦਾ। ਬਿਲਕੁਲ ਗੱਲਾਂ ਕਰਦੇ ਹਾਂ ਤਾਂ ਸਾਹਮਣੇ ਵੀਰ ਭੁਪਿੰਦਰ ਜੀ ਆਉਂਦਾ। ਹੁਣ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ, ਖ਼ਬਰਾਂ ਵੀ ਚੱਲ ਰਹੀਆਂ ਨਾ ਇੰਟਰਨੈਸ਼ਨਲ, ਇਹਦੇ ਵਿੱਚ ਜਿਹੜਾ ਹੈਗਾ ਜਦੋਂ ਅਸੀਂ ਨਿਗਾਹ ਮਾਰਦੇ, ਦੇਖੋ ਇੱਕ ਜਦੋਂ ਇੱਕ ਇਨਸਾਨ ਜਿਹੜਾ ਹੈਗਾ ਭੇਜਿਆ ਗਿਆ ਹੈਗਾ, ਇਹ ਆਪ ਆਇਆ ਨੀ ਗਾ, ਇਹਨੂੰ ਭੇਜਿਆ ਗਿਆ, ਲੇਕਿਨ ਇਹ ਭੁੱਲ ਗਿਆ ਹੋਇਆ ਇਸ ਗੱਲ ਨੂੰ, ਇਹ ਭੁੱਲ ਚੁੱਕਾ ਹੈ। ਮੈਨੂੰ ਤਾਂ ਕਿਸੇ ਨੇ ਭੇਜਿਆ,
0: ਦੇਖੋ ਇਹ ਤਾਂ ਇੱਥੇ ਤੱਕ ਵੀ ਕਿਹਾ ਜਾਂਦਾ ਕਿ ਆਪਾਂ ਇਸ ਧਰਤੀ ਦੇ ਉੱਤੇ ਏਲੀਅਨਸ ਹੈਗੇ ਹਾਂ ਭਾਈ, ਆਪਾਂ ਕਹਿੰਦੇ ਤਾਂ ਹੈ ਕਿ ਜਿਹੜਾ ਅਨਆਡੈਂਟੀਫਾਈ ਜਿਹੜੇ ਆਪਾਂ ਸਮਝ ਨਹੀਂ ਸਕਦੇ ਹਜੇ ਤਾਈਂ, ਜਿਹੜੇ ਹੋਰ ਕਹਿੰਦੇ ਨੇ ਕੋਈ ਸ਼ਿਪ ਆਉਂਦੇ ਨੇ ਜਾਂ ਹੋਰ ਆਉਂਦੇ ਨੇ ਦੇਖੇ ਜਾਂਦੇ ਆ, ਪਤਾ ਨੀ ਹੈ ਕਿ ਨਹੀਂ ਹੈ ਤੇ, ਪਰ ਕੁਝ ਲੋਕ ਇਹ ਵੀ ਮੰਨਦੇ ਨੇ, ਬਲੀਵ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਸਾਨੂੰ ਮਤਲਬ ਕਿ ਏਲੀਅਨਸ ਦੇ ਤੌਰ ਦੇ ਉੱਤੇ ਭੇਜਿਆ ਗਿਆ ਇੱਥੇ ਸਾਰਾ ਕੁਝ ਕਰਨ ਦੇ ਲਈ ਜੀ, ਤੇ ਉਹ ਸਾਨੂੰ ਕੰਟਰੋਲ ਕਰ ਰਹੇ ਨੇ, ਇਹ ਵੀ ਮੰਨਦੇ ਨੇ ਜੀ ਲੋਕ।
2: ਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਐਵੇਂ ਬਿਨਾਂ ਮਕਸਦ ਤੋਂ ਤਾਂ ਕੁਛ ਨੀ ਹੁੰਦਾ ਨਾ ਇਸ ਦੁਨੀਆਂ 'ਚ, ਵਾਕਈ ਜਿਹੜਾ ਹੈਗਾ ਬਿਨਾਂ ਮਕਸਦ ਤੋਂ ਨੀ, ਆਪਾਂ ਇਹਦੇ ਪਿੱਛੇ ਮਕਸਦ ਹੈਗਾ, ਲੇਕਿਨ ਅਸੀਂ ਭੁੱਲ ਗਏ ਹੈਗੇ ਆ ਆਣ ਕੇ, ਜਿਵੇਂ ਕੋਈ ਕਿਸੇ ਨੂੰ ਆਪਾਂ ਚੀਜ਼ ਲੈਣ ਭੇਜੀਏ ਬਾਜ਼ਾਰ 'ਤੇ, ਹਨਾ ਵੀ ਤੂੰ ਫਲਾਨੀ ਚੀਜ਼ ਲੈਣ ਜਾ ਤੇ ਉਹ ਉੱਥੇ ਦੀ ਰੰਗਤ ਦੇ ਵਿੱਚ ਚਕਾ ਚੌਣ ਦੇ ਵਿੱਚ ਗੁੰਮ ਹੋ ਜਾਵੇ ਤੇ ਬਾਅਦ 'ਚ ਅਸੀਂ ਦੇਖਦੇ।
0: ਹੁਣ ਦੇਖੋ ਜਿੱਦਾਂ ਆਪਣੇ ਇੱਥੋਂ ਜਿੱਦਾਂ ਕਿ ਪ੍ਰਿਥਵੀ ਤੋਂ ਹੁਣ ਸਪੇਸ ਦੇ ਵਿੱਚ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਆਪਣੇ ਦੁਆਰਾ ਕੀਤਾ ਜਾ ਰਿਹਾ ਜੀ, ਉਹਨੂੰ ਥੋੜੀ ਆਪਾਂ ਇਨਕਾਰ ਕਰ ਸਕਦੇ ਹਾਂ। ਏਦਾਂ ਹੀ ਹੋ ਸਕਦਾ ਕਿ ਕਿਤੇ ਸਮਿਆਂ ਦੇ ਵਿੱਚ ਕਿਸੇ ਹੋਰ ਜਿਹੜਾ ਪਲੈਨਟ ਤੋਂ ਇੱਥੇ ਲੋਕ ਭੇਜੇ ਗਏ ਹੋਣਗੇ ਜੀ, ਜਾਂ ਕੁਝ ਇਸ ਤਰ੍ਹਾਂ ਦੇ ਏਲੀਅਨਸ ਭੇਜੇ ਹੋਣਗੇ ਜੀ, ਪਤਾ ਨੀ ਕਿੱਦਾਂ ਦੀਆਂ ਪ੍ਰਜਾਤੀਆਂ ਜਾਂ ਜਾਤੀਆਂ ਹੋਰ ਵੀ ਪਲੈਨਟ ਦੇ ਉੱਤੇ ਰਹਿੰਦੀਆਂ ਹੋਣਗੀਆਂ ਜੀ, ਜਿੱਥੇ ਆਪਾਂ ਸਾਡੀ ਨਿਗਾਹ ਨਹੀਂ ਜਾਂਦੀ।
2: ਕਿਆਮਤ ਦੇ ਅਲਾਮਤ ਹੈਗੇ ਆ ਨਾ
0: ਜੀ,
2: ਜਿਹਨੂੰ ਆਪਾਂ ਸਿਮਟਮਸ ਵੀ ਕਹਿੰਦੇ ਨੇ ਜਾਂ ਅਲਾਮਤ ਕਹਿੰਦੇ ਨੇ, ਕਿਆਮਤ ਦੇ ਅਲਾਮਤ ਦੇ ਵਿੱਚ ਜ਼ਿਕਰ ਆਇਆ ਹੋਇਆ, ਯਾਨੀ ਸਟੈਪਾਂ ਆਉਣੀਆਂ ਹੈਗੀਆਂ ਆ, ਫਿਰ ਇਸ ਤੋਂ ਬਾਅਦ ਆਹ ਸਟੈਪ ਆਉਣੀ, ਇਸ ਤੋਂ ਬਾਅਦ ਆਹ ਆਉਣੀਆਂ, ਉਹ ਸਟੈਪਾਂ ਸਾਰੀਆਂ ਦੱਸੀਆਂ ਹੋਈਆਂ ਬਿਲਕੁਲ ਲਿਖਤ ਦੇ ਵਿੱਚ ਵੀ ਆਇਆ ਹੋਇਆ, ਲੇਕਿਨ ਅਸੀਂ ਲਗਾਤਾਰ ਉਸੇ ਵੱਲ ਨੂੰ ਜਿਹੜਾ ਵੱਧਦੇ ਜਾ ਰਹੇ ਹੈਗੇ ਆ
0: ਜੀ,
2: ਤੇ ਉਹ ਇਸ ਤਰ੍ਹਾਂ ਦਾ ਵੱਧਦੇ ਜਾ ਰਹੇ ਕਿ ਸਾਡੇ ਚਾਹੁਣ ਜਾਂ ਨਾ ਚਾਹੁਣ ਦੇ ਨਾਲ ਵੀ ਆਪਾਂ ਫਿਰ ਵੀ ਉਧਰ ਨੂੰ ਜਾ ਰਹੇ ਹੈਗੇ, ਤੇ ਇਸ ਤਰ੍ਹਾਂ ਕਰਕੇ ਹੋ ਰਿਹਾ ਹੈਗਾ। ਅੱਗੇ ਨਿਸ਼ਾਨੀਆਂ ਕੁਛ ਪੂਰੀਆਂ ਹੋ ਗਈਆਂ ਹੈਗੀਆਂ, ਲੇਕਿਨ ਕੁਛ ਨਿਸ਼ਾਨੀਆਂ ਅਜੇ ਬਾਕੀ ਹੈਗੀਆਂ ਵੱਡੀਆਂ ਵੱਡੀਆਂ, ਤੇ ਉਹ ਜਦੋਂ ਪੂਰੀਆਂ ਹੋਣੀਆਂ ਉਹ ਇਹ ਸਾਰੀਆਂ ਨਿਸ਼ਾਨੀਆਂ ਤੋਂ ਬਾਅਦ ਜਿਹੜੀ ਹੈਗੀ ਆ ਫਿਰ ਕਿਆਮਤ ਬਰਪਾ ਹੋਣੀ ਹੈਗੀ ਆ, ਅਜੇ ਵਕਤ ਹੈਗਾ, ਅਜੇ ਕਾਫੀ ਟਾਈਮ ਲੱਗ ਜਾਣਾ। ਤੇ ਬਾਕੀ ਗੱਲਾਂ ਕਰਦੇ ਹੈਗੇ ਆ ਤੇ ਹੁਣ ਮੈਂ ਉਹੀ ਗੱਲ ਕਰਦਾ ਪਿਆ ਸੀ, ਦੇਖੋ ਏਡੇ ਏਡੇ ਬਾਦਸ਼ਾਹ ਜਿਹੜੇ ਰੋਲ ਮਾਡਲ ਜਿਹਨਾਂ ਨੂੰ ਅਸੀਂ ਕਹਿ ਰਹੇ, ਹੁਣ ਉਹ ਉਹਨਾਂ ਨੂੰ ਦੇਖੋ ਕੀ ਜਿਹੜਾ ਕਿਹੜੀ ਪੱਗ ਨੂੰ ਪਏ ਹੋਏ
0: ਹਨਾ।
2: ਦੱਸੋ ਤੁਸੀਂ ਕਿਹੜੀ ਪੱਗ ਨੂੰ ਪੈ ਗਏ, ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਭਲੇ ਦੀ ਭਾਵਨਾ ਲੈ ਕੇ ਚੱਲੋ, ਹੈ ਲੋਕਾਂ ਦੀ ਭਲਾਈ ਦੇ ਬਾਰੇ ਚੱਲੇ, ਇਹ ਨਾ ਸੋਚੋ ਤਾਂ ਫਲਾਣੇ ਨੂੰ ਵੀ ਫਿਨਿਸ਼ ਕਰ ਦਿਓ, ਠਮਕਾਨੇ ਨੂੰ ਵੀ
0: ਫਿਨਿਸ਼,
2: ਮਾਮੇ ਜਿਹੜਾ ਹੈਗਾ ਤੁਸੀਂ ਸਾਰਿਆਂ ਨੂੰ ਫਿਨਿਸ਼ ਕਰਕੇ ਤੇ
0: ਬਾਅਦ ਚ
2: ਰਾਜ ਕਿਤੇ ਕਰਨਾ ਹਨਾ। ਤੇ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ, ਭਲੇ ਦੀ ਭਾਵਨਾ ਲੈ ਕੇ ਚੱਲੋ, ਸਾਰਿਆਂ ਦੇ ਨਾਲ ਜਿਹੜਾ ਹੈਗਾ ਸੋਹਣਾ ਪੇਸ਼ ਆਓ, ਆਵਾਮ ਦੇ ਬਾਰੇ ਚ ਸੋਚੋ ਹਨਾ
0: ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਬਾਕੀ ਅੱਗੇ ਅਸੀਂ ਤਾਂ ਦੁਆ ਕਰਦੇ ਬਈ ਅੱਲਾ ਸੁਣਾ ਜਾਂ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਸਮਰਥ ਦੇਵੇ ਜਿਹੜਾ ਹੈਗਾ ਸੋਹਣੇ ਪਾਸੇ ਨੂੰ ਚੱਲਣ ਜਿਹੜਾ ਹੈਗਾ।
0: ਬਿਲਕੁਲ।
2: ਤੇ ਲਓ ਜੀ, ਜੇ ਹੁਣ ਥੋੜਾ ਜਿਹਾ ਰੂਹਦਾਰੀ ਕਰ ਲਈਏ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ
0: ਆਉਣ ਦੇ ਜ਼ਰੂਰ,
2: ਥੋੜਾ ਜਿਹਾ ਮਿਕਸ ਸੌਂਗ ਹੀ ਆ ਹਿੰਦੀ
0: ਜ਼ਰੂਰ ਜ਼ਰੂਰ ਜੀ
2: ਜੀ।

0: वाह जी,
1: थैंक यू सो मच,
0: थैंक यू जी,
1: शुक्रिया
0: मोहम्मद जी, बहुत बहुत शुक्रिया हर बार दी तरह जी, थैंक यू, शुक्रिया
1: शुक्रिया जनाब।
0: जी। दोस्तो इस जी अपने नाल मोहम्मद जी जुड़े सन ते गल्लां बातां करके गए ने ते नाल गीतां दी बहार ला के गए ने ते लो फिर आपां वापस चलदे आं अपने उस सिलसिले दे विच ते खबरां दी बात एक दो खबरां होर ने ते उस तो बाद एक दो बहुत ही इंटरेस्टिंग जिहड़ियां रिपोर्टां ने पैसिआं दे धेल्लिआं दे संबंध दे विच संखेप दे विच ते नाल नाल इक ऐसी जिहड़ी विज्ञानियां ने काढ कढ छड्डी है कि आउण वाले समें दे विच जिहड़े साडे दिमाग दे विच कुछ माड़ियां यादां जां कुछ चीजां असी भुल नहीं सकदे कोई ट्रैजेडी होई होवे साडे परिवारां दे विच जां चीजां दे विच उहदे कारण तां उहनां चीजां नूं दूर करन दे लई इक नवां जिहड़ा उहनां ने प्रयोग कीता है ते आउण वाले समें दे विच उह जिहड़ा साडी मैमरी जिहड़ी है उहदे विच उह चीजां डिलीट कर सकदा है ਉਹਦੇ ਬਾਰੇ ਅੱਗੇ ਜਾ ਕੇ ਜ਼ਿਕਰ ਕਰਾਂਗੇ। ਇਸੇ ਤਰ੍ਹਾਂ ਰੂਸ ਦੇ ਹਮਲਿਆਂ ਦੇ ਵਿਚਾਲੇ ਜਰਮਨੀ ਨੇ ਯੂਕਰੇਨ ਨੂੰ $1.5 ਅਰਬ ਦੀ ਮਦਦ ਦੇਣ ਦਾ ਐਲਾਨ ਕਰਤਾ ਹੈ। ਜਰਮਨੀ ਦੇ ਚਾਂਸਲਰ ਜਿਹੜੇ ਨੇ ਫਰੈਡਰਿਕ ਮਰਜ਼ ਨੇ ਕੀਵ ਦੀ ਯਾਤਰਾ ਦੇ ਦੌਰਾਨ ਯੂਕਰੇਨ ਦੇ ਲਈ 1.3 ਅਰਬ ਯੂਰੋ ਜਾਣੀ ਕਿ 1.5 ਅਰਬ ਅਮੈਰੀਕਨ ਡਾਲਰ ਤੋਂ ਵੱਧ ਦੇ ਨਵੇਂ ਸਹਾਇਤਾ ਜਿਹੜਾ ਪੈਕੇਜ ਦਾ ਜਿਹੜਾ ਉਹਨੂੰ ਐਲਾਨ ਕੀਤਾ ਹੈ। ਇਹ ਐਲਾਨ ਰੂਸ ਦੇ ਵੱਲੋਂ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਹਮਲੇ ਤੇਜ਼ ਕੀਤੇ ਜਾਣ ਵਿਚਾਲੇ ਕੀਤਾ ਗਿਆ। ਰੂਸ ਨੇ ਹਵਾਈ ਹਮਲੇ ਤੇਜ਼ ਕਰਦੇ ਹੋਏ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਨੂੰ ਅਜਿਹੀਆਂ ਬਲੈਸਟਿਕ ਮਿਜ਼ਾਈਲਾਂ ਤੇ ਜੈੱਟ ਇੰਜਨ ਵਾਲੇ ਡਰੋਨਾਂ ਦੇ ਨਾਲ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ ਤੇ ਉੱਥੇ ਹੀ ਯੂਕਰੇਨ ਰੂਸ ਦੇ ਤੇਲ ਉਦਯੋਗ ਅਤੇ ਕਾਰਖਾਨਿਆਂ ਨੂੰ ਨਿਸ਼ਾਨਾ ਬਣਾ ਰਿਹਾ। ਮਰਜ਼ ਨੇ ਇਕ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਕਿ ਇਸ ਸਹਾਇਤਾ ਪੈਕੇਜ ਦੇ ਵਿਚ ਕਰੀਬ 1 ਅਰਬ ਯੂਰੋ

ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ 8.5 ਅਰਬ ਯੂਰੋ ਤੋਂ ਵੱਧ ਕੀਮਤ ਦੇ 15 ਸਮਝੌਤਿਆਂ ਦੇ ਉੱਤੇ ਵੀ ਦਸਤਖਤ ਕੀਤੇ ਐ ਤੇ ਇਨ੍ਹਾਂ ਦੇ ਵਿਚ ਜ਼ਿਆਦਾਤਰ ਸੁਰੱਖਿਆ ਸਹਿਯੋਗ ਹਥਿਆਰਾਂ ਦੇ ਉਤਪਾਦਨ ਤੇ ਖਰੀਦ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ। ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿਚ ਅੱਜ ਰਾਸ਼ਟਰਪਤੀ ਚੋਣਾਂ, ਟਵਿੱਟ ਕਾਰਨ ਜਿਹੜਾ ਟਰੰਪ ਟ੍ਰੋਲ ਹੋ ਰਹੇ ਨੇ, ਲੈਣਾ ਸੀ ਬ੍ਰਾਜ਼ਿਲ ਦਾ ਨਾਂ ਤੇ ਲੈ ਦਿੱਤਾ ਭਾਰਤ ਦਾ ਨਾਂ। ਟਰੰਪ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ਿਲ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਰੇ ਟਿੱਪਣੀ ਕਰਦੇ ਹੋਏ ਗਲਤੀ ਦੇ ਨਾਲ ਬ੍ਰਾਜ਼ਿਲ ਦੀ ਜਗ੍ਹਾ ਭਾਰਤ ਦਾ ਨਾਮ ਲਿਖ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿਚ 12.5 ਕਰੋੜ ਲੋਕਾਂ ਨੇ ਵੋਟ ਪਾਈ ਹੈ, ਜਦਕਿ ਅੱਜ ਜਿਹੜੀਆਂ ਨੇ ਬ੍ਰਾਜ਼ਿਲ ਦੇ ਵਿਚ ਰਾਸ਼ਟਰਪਤੀ ਚੋਣਾਂ ਹੋਈਆਂ ਨੇ। ਟਰੰਪ ਨੇ ਇਹ ਵੀ ਜਿਹੜਾ ਟਿੱਪਣੀ ਬ੍ਰਾਜ਼ਿਲ ਦੇ ਵਿਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਤੋਂ ਤੁਰੰਤ ਬਾਅਦ ਆਪਣੀ ਟਰੁੱਥ ਸੋਸ਼ਲ ਪੋਸਟ ਦੇ ਵਿਚ ਕੀਤਾ, ਕਿਉਂਕਿ ਇਹਨੂੰ ਪਤਾ ਨਹੀਂ ਲੱਗਦਾ ਇਹ ਬੋਲਦਾ ਕੀ ਹੈ, ਕਹਿਣਾ ਕੀ ਚਾਹੁੰਦਾ ਹੈ। ਗੱਲ ਕੁਝ ਸਵੇਰ ਨੂੰ ਕੁਝ ਕਰਦਾ ਤੇ ਸ਼ਾਮ ਨੂੰ ਕੁਝ ਕਰ ਦਿੰਦਾ ਹੈ। ਆਪਣੀ ਪੋਸਟ ਦੇ ਵਿਚ ਉਨ੍ਹਾਂ ਲਿਖਿਆ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿਚ 12.5 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਤੇ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਸੇ ਹੀ ਦਿਨ ਨਤੀਜੇ ਆ ਗਏ। ਇਸ ਦੇ ਨਾਲ ਹੀ ਉਨ੍ਹਾਂ ਅਮਰੀਕੀ ਸ਼ਹਿਰਾਂ ਡੈਟਰੋਇਟ, ਫਿਲਾਡੈਲਫੀਆ ਅਤੇ ਕੈਲੀਫੋਰਨੀਆ ਦੀ ਚੋਣ ਪ੍ਰਣਾਲੀ ਦੇ ਉੱਤੇ ਸਵਾਲ ਚੁੱਕਦਿਆਂ ਅਮਰੀਕਾ ਦੀ ਚੋਣ ਪ੍ਰਕਿਰਿਆ ਨੂੰ ਭ੍ਰਿਸ਼ਟ ਜਿਹੜਾ ਕਰਾਰ ਦੇ ਦਿੱਤਾ। ਟਰੰਪ ਦੀ ਇਸ ਪੋਸਟ ਨੂੰ ਵਾਈਟ ਹਾਊਸ ਜਿਹੜਾ ਰੈਪਿਡ ਰਿਸਪਾਂਸ ਅਕਾਊਂਟ ਦੇ ਦੁਆਰਾ ਵੀ ਰੀਪੋਸਟ ਜਿਹੜਾ ਕੀਤਾ ਗਿਆ। ਹਾਲਾਂਕਿ ਭਾਰਤ ਦੇ ਵਿਚ ਜਨਤਾ ਦੁਆਰਾ ਰਾਸ਼ਟਰਪਤੀ ਦੀ ਸਿੱਧੀ ਚੋਣ ਨਹੀਂ ਹੁੰਦੀ ਹੈ, ਜਿਸਦੇ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਉਨ੍ਹਾਂ ਨੇ ਕਮੈਂਟ ਸੈਕਸ਼ਨ ਦੇ ਵਿਚ ਟਰੰਪ ਦੀ ਗਲਤੀ ਸੁਧਾਰੀ ਹੈ। ਟਰੰਪ ਦੀ ਇਹ ਪੋਸਟ ਬ੍ਰਾਜ਼ਿਲ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਆਈ ਹੈ, ਜਿਸ ਦੇ ਵਿਚ ਸੱਜੇ ਪੱਖੀ ਉਮੀਦਵਾਰ ਜਿਹੜਾ ਫਲਾਈਵੀਓ ਬੋਲਸੋਨਾਰੋ ਨੇ ਮੌਜੂਦਾ ਰਾਸ਼ਟਰਪਤੀ ਲੂਇਜ਼ ਇਨਾਸੀਓ ਲੂਲਾ ਡਾ ਸਿਲਵਾ ਤੋਂ ਜਿਹੜਾ ਵੱਧ ਵੋਟਾਂ ਪ੍ਰਾਪਤ ਕੀਤੀਆਂ, ਪਰ ਉਹ ਜਿੱਤ ਦੇ ਲਈ ਲੋੜੀਂਦੀਆਂ 50% ਤੋਂ ਵੱਧ ਵੋਟਾਂ ਹਾਸਲ ਕਰਨ ਦੇ ਵਿਚ ਨਾਕਾਮ ਰਿਹਾ। 98.81% ਵੋਟਾਂ ਦੀ ਗਿਣਤੀ ਤੱਕ ਜਿਹੜਾ ਸੀ ਬੋਲਸੋਨਾਰੋ ਨੂੰ 47.24% ਵੋਟਾਂ ਤੇ ਲੂਲਾ ਨੂੰ 44.91% ਵੋਟਾਂ ਮਿਲੀਆਂ ਨੇ। ਹੁਣ ਦੋਵਾਂ ਵਿਚਕਾਰ 25 ਅਕਤੂਬਰ ਨੂੰ ਦੂਜੇ ਗੇੜ ਦੀ ਚੋਣ ਹੋਣੀ ਹੈ। ਫਲਾਵੀਓ ਬੋਲਸੋਨਾਰੋ ਬ੍ਰਾਜ਼ਿਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਪੁੱਤਰ ਨੇ ਤੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਫਿਲਹਾਲ ਫੌਜੀ ਤਖ਼ਤਾ ਪਲਟ ਰਾਹੀਂ ਚੋਣ ਨਤੀਜੇ ਬਦਲਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿਚ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ। ਦੂਜੇ ਪਾਸੇ ਰਾਸ਼ਟਰਪਤੀ ਲੂਲਾ ਲਈ ਜਿਹੜਾ ਦੂਜੇ ਗੇੜ ਦੇ ਵਿਚ ਸੱਜੇ ਪੱਖੀ ਧੜੇ ਨੂੰ ਸੱਤਾ ਦੇ ਵਿਚ ਲਿਆਉਣ ਤੋਂ ਰੋਕਣ ਦੀ ਜਿਹੜੀ ਵੱਡੀ ਚੁਣੌਤੀ ਜਿਹੜੀ ਪੇਸ਼ ਆ ਰਹੀ ਹੈ। ਇਸੇ ਤਰ੍ਹਾਂ ਭਾਰਤ ਦੀ ਗੱਲ ਕਰੀਏ ਤੇ ਪਲਾਸਟਿਕ ਦੇ 10 ਰੁਪਏ ਤੇ 20 ਰੁਪਏ ਦੇ ਨੋਟ ਜਿਹੜੇ ਨੇ ਬਣਾਉਣ ਦੇ ਲਈ ਅਮਰੀਕੀ ਕੰਪਨੀ ਨੇ ਬੋਲੀ ਲਾ ਦਿੱਤੀ ਹੈ। ਭਾਰਤ ਦੇ ਵਿਚ ਪਲਾਸਟਿਕ ਦੇ ਨੋਟਾਂ ਨੂੰ ਜਿਹੜਾ ਬਣਾਉਣ ਦੀ ਪ੍ਰਸਤਾਵਿਤ ਯੋਜਨਾ ਦੇ ਲਈ ਘਰੇਲੂ ਕੰਪਨੀ ਯੂਫਲੈਕਸ ਨੇ ਅਮਰੀਕਾ ਦੀ ਜਿਹੜੀ ਹੈ ਸਪੈਕਟਰਾ ਸਿਸਟਮਸ ਦੇ ਨਾਲ ਮਿਲ ਕੇ ਬੋਲੀ ਲਾਈ ਹੈ ਤੇ ਭਾਰਤੀ ਰਿਜ਼ਰਵ ਬੈਂਕ RBI ਇਨ੍ਹਾਂ ਨੋਟਾਂ ਦੇ ਲਈ ਪਲਾਸਟਿਕ ਸਮੱਗਰੀ ਤਿਆਰ ਕਰਨ ਵਾਲੇ ਸੰਭਾਵੀ ਸਪਲਾਇਰਾਂ ਦਾ ਜਿਹੜਾ ਮੁਲਾਂਕਣ ਕਰ ਰਿਹਾ। ਇਹ ਟੈਂਡਰ RBI ਦੀ ਜਿਹੜੀ ਹੈ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਭਾਰਤੀ ਰਿਜ਼ਰਵ ਬੈਂਕ ਨੋਟ ਪ੍ਰਿੰਟਿੰਗ ਪ੍ਰਾਈਵੇਟ ਲਿਮਿਟਡ ਨੇ ਜਾਰੀ ਕੀਤਾ। ਇਸ ਦੇ ਤਹਿਤ 10 ਅਤੇ 20 ਰੁਪਏ ਦੇ ਨੋਟਾਂ ਦੇ ਲਈ ਕੁੱਲ 60,000 ਰਿਮ ਵਿਸ਼ੇਸ਼ ਪਲਾਸਟਿਕ ਫਿਲਮ ਜਿਹੜੀ ਹੈ ਉਹਦੀ ਜ਼ਰੂਰਤ ਹੋਏਗੀ। ਇਸ ਫਿਲਮ ਦੇ ਉੱਤੇ ਛਪਾਈ ਅਤੇ ਸਿਆਹੀ ਦੀ ਪਕੜ ਮਜ਼ਬੂਤ ਬਣਾਉਣ ਦੇ ਲਈ ਵਿਸ਼ੇਸ਼ ਕੋਟਿੰਗ ਦੀ ਵੀ ਜਿਹੜੀ ਜ਼ਰੂਰੀ ਹੋਵੇਗੀ। ਸਰਕਾਰ ਨੇ ਪ੍ਰੀਖਣ ਦੇ ਵਜੋਂ ਪਲਾਸਟਿਕ ਕਰੰਸੀ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ ਇਹ ਟੈਂਡਰ ਜਾਰੀ ਕੀਤਾ ਸੀ। ਇਸ ਦੇ ਲਈ 17 ਜੁਲਾਈ ਨੂੰ ਟੈਂਡਰ ਕੱਢਿਆ ਗਿਆ ਤੇ ਰੁਚੀ ਪੱਤਰ ਜਮ੍ਹਾਂ ਕਰਵਾਉਣ ਦੀ ਅੰਤਮ ਤਰੀਕ ਜਿਹੜੀ ਹੈ 18 ਅਗਸਤ ਨਿਰਧਾਰਿਤ ਕੀਤੀ ਹੈ। ਯੂਫਲੈਕਸ ਅਤੇ ਸਪੈਕਟਰਾ ਸਿਸਟਮਸ ਦੀ ਭਾਈਵਾਲੀ ਦੇ ਵਿਚ ਦੋਵਾਂ ਕੰਪਨੀਆਂ ਦੀ ਮਹਾਰਤਾ ਜਿਹੜੀ ਹੈ ਇਸਤੇਮਾਲ ਕੀਤੀ ਜਾਵੇਗੀ ਤੇ ਯੂਫਲੈਕਸ ਪਲਾਸਟਿਕ ਨਿਰਮਾਣ ਅਤੇ ਉਦਯੋਗਿਕ ਉਤਪਾਦਨ ਦੇ ਵਿਚ ਮਹਾਰਤਾ ਰੱਖਦੀ ਹੈ, ਜਦਕਿ ਸਪੈਕਟਰਾ ਸਿਸਟਮ ਦੇ ਕੋਲ ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਤਕਨੀਕ ਦਾ ਜਿਹੜਾ ਤਜਰਬਾ ਹੈ। ਦੁਨੀਆਂ ਦੇ ਲਗਭਗ 60 ਦੇਸ਼ਾਂ ਦੇ ਵਿਚ ਪੂਰੀ ਤਰ੍ਹਾਂ ਜਨਸ਼ਕ ਰੂਪ ਦੇ ਵਿਚ ਪਲਾਸਟਿਕ ਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਸਾਲ 1988 ਦੇ ਵਿਚ ਪਲਾਸਟਿਕ ਨੋਟ ਜਾਰੀ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸੀ। ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਵੀਅਤਨਾਮ ਤੇ ਰੋਮਾਨੀਆ ਵੀ ਪਲਾਸਟਿਕ ਨੋਟਾਂ ਦੀ ਵਰਤੋਂ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਦੇ ਵਿਚ ਜਿਹੜੇ ਸ਼ਾਮਲ ਨੇ।
ਇਸੇ ਤਰ੍ਹਾਂ ਇੱਕ ਰਿਪੋਰਟ ਹੈ ਦੋਸਤੋ।

0: ਤੇ ਦਿਮਾਗ ਦੇ ਨਾਲ ਜੁੜੀ ਹੋਈ। ਦੁਨੀਆਂ ਤੇ ਇੱਕ ਹੋਰ ਪਲੇਗ ਦਾ ਜਿਹੜਾ ਖਤਰਾ ਦੱਸਿਆ ਜਾ ਰਿਹਾ, ਪਰ ਇਹ ਦਿਮਾਗ ਦੀ ਨਹੀਂ, ਬਾਅਦ ਚ ਗੱਲ ਕਰਦੇ ਹਾਂ ਦਿਮਾਗ ਦੀ। ਜਿਵੇਂ ਕਿ ਕੋਰੋਨਾ ਦਾ ਦੌਰ ਚੱਲਿਆ, ਉਸੇ ਤਰ੍ਹਾਂ ਦਾ ਦੌਰ ਜਿਹੜਾ ਨਵਾਂ ਰੂਸ ਤੋਂ ਸ਼ੁਰੂ ਹੋ ਸਕਦਾ। ਦੁਨੀਆਂ ਤੇ ਇੱਕ ਹੋਰ ਜਿਹੜਾ ਪਲੇਗ ਦਾ ਖਤਰਾ ਮੰਡਰਾ ਰਿਹਾ, ਲੈਬ ਟੈਕਨੀਸ਼ੀਅਨ ਦੀ ਜਿਹੜੀ ਮੌਤ ਮਗਰੋਂ ਸੈਂਕੜੇ ਲੋਕ ਜਿਹੜੇ ਨੇ ਕੁਆਰੰਟੀਨ ਦੇ ਵਿੱਚ ਜਿਹੜੇ ਕੀਤੇ ਗਏ ਆ। 2019 ਦੇ ਵਿੱਚ ਚੀਨ ਦੇ ਵੁਹਾਨ ਦੇ ਵਿੱਚੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਦੇ ਵਿੱਚ ਕਹਿਰ ਮਚਾ ਕੇ ਰੱਖ ਦਿੱਤਾ ਸੀ। ਇਸ ਮਹਾਂਮਾਰੀ ਦੇ ਦੌਰਾਨ ਕਰੋੜਾਂ ਲੋਕਾਂ ਦੀ ਜਾਨ ਵੀ ਗਈ, ਜਦਕਿ ਕਰੋੜਾਂ ਹੀ ਲੋਕਾਂ ਨੂੰ ਘਰਾਂ ਦੇ ਵਿੱਚ ਡੱਕੇ ਰਹਿਣ ਦੇ ਲਈ ਮਜਬੂਰ ਵੀ ਹੋਣਾ ਪੈ ਗਿਆ। ਇਸੇ ਦੌਰਾਨ ਰੂਸ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਇਬੇਰੀਆ ਖੇਤਰ ਦੇ ਵਿੱਚ ਸਥਿਤ ਇੱਕ ਚੋਟੀ ਦੀ ਐਂਟੀ ਪਲੇਗ ਲੈਬਾਰਟਰੀ ਦੇ ਵਿੱਚ ਨਿਮੋਨੀਆ ਨਾਲ 28 ਸਾਲਾਂ ਮਹਿਲਾ ਜਿਹੜੀ ਹੈ, ਲੈਬ ਟੈਕਨੀਸ਼ੀਅਨ ਜਿਹੜੀ ਹੈ, ਉਹਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਹਤ ਸੰਬੰਧੀ ਚਿੰਤਾਵਾਂ ਵੱਧ ਗਈਆਂ ਨੇ। ਇਸ ਘਟਨਾ ਤੋਂ ਬਾਅਦ ਨਿਮੋਨਿਕ ਪਲੇਗ ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਰੂਸੀ ਪ੍ਰਸ਼ਾਸਨ ਨੇ ਸੈਂਕੜੇ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਹੋਇਆ, ਜਦਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੂਰੀ ਸਥਿਤੀ ਦੇ ਉੱਤੇ ਨਜ਼ਰ ਰੱਖਦਿਆਂ ਮਾਸਕੋ ਤੋਂ ਪਾਰਦਰਸ਼ੀ ਜਾਣਕਾਰੀ ਦੀ ਮੰਗ ਕੀਤੀ ਹੈ। ਇਹ ਘਟਨਾ ਇਰਕੁਤਸਕ ਸ਼ਹਿਰ ਦੇ ਨੇੜੇ ਸ਼ੇਲੇਖੋਵ ਸਥਿਤ ਐਂਟੀ ਪਲੇਗ ਰਿਸਰਚ ਇੰਸਟੀਚਿਊਟ ਦੇ ਵਿੱਚ ਵਾਪਰੀ ਹੈ ਤੇ ਰੂਸ ਦੀ ਵਾਇਰਸ ਨਿਗਰਾਨੀ ਏਜੰਸੀ ਜਿਹੜੀ ਹੈ ਰੋਸ ਪੋਤਰੇ ਬਨਾਦ ਜ਼ੋਰ ਜਿਹੜੀ ਹੈ ਅਨੁਸਾਰ ਮਹਿਲਾ ਲੈਬ ਟੈਕਨੀਸ਼ੀਅਨ ਨੂੰ ਅਣਪਛਾਤੇ ਕਾਰਨਾਂ ਵਾਲਾ ਨਿਮੋਨੀਆ ਹੋਇਆ ਸੀ। ਗੁਆਂਢੀ ਬੁਰਿਆਤੀਆਂ ਗਣਰਾਜ ਦੇ ਜਿਹੜੇ ਨੇ ਨੇਤਾ ਅਲੈਕਸੀ ਤਸੀ ਦੇਨੋਵ ਨੇ ਕਿਹਾ ਕਿ ਮਹਿਲਾ ਦੀ ਮੌਤ ਪਲੇਗ ਦੇ ਨਾਲ ਹੋਈ ਹੋ ਸਕਦੀ ਹੈ, ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਖੇਤਰ ਦੇ ਵਿੱਚ ਪਲੇਗ ਦਾ ਫਿਲਹਾਲ ਕੋਈ ਅਸਰ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੇਲੇਖੋਵ ਦਾ ਹਸਪਤਾਲ ਦੇ ਵਿੱਚ ਲਗਭਗ 200 ਲੋਕਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਤੇ ਇੱਕ ਮੈਟਰਨਿਟੀ ਹਸਪਤਾਲ ਦੇ ਵਿੱਚ ਵੀ ਆਈਸੋਲੇਸ਼ਨ ਪ੍ਰੋਟੋਕੋਲ ਲਾਗੂ ਕੀਤੇ ਗਏ ਨੇ, ਜਦਕਿ ਨੇੜਲੇ ਐਲਮੀਨੀਅਮ ਪਲਾਂਟ ਦੇ ਕਰਮਚਾਰੀਆਂ ਨੂੰ ਫੇਸ ਮਾਸਕ ਪਹਿਨਣ ਦੇ ਨਿਰਦੇਸ਼ ਹੋਏ ਨੇ। ਇਰਕੁਤਸਕ ਦੇ ਜਿਹੜੇ ਗਵਰਨਰ ਨੇ ਇਗੋਰ ਕੋਬਜ਼ੇਵ ਤੇ ਸਾਬਕਾ ਜਿਹੜੇ ਨੇ ਇੱਥੇ ਦੇ ਚੀਫ ਗੇਨਾਡੀ ਉਨਿਸ਼ ਚੇਕੋ ਨੇ ਜਨਤਾ ਨੂੰ ਜਿਹੜਾ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਕਹਿ ਕਿ ਬਿਮਾਰੀ ਦੇ ਪਲੇਗ ਹੋਣ ਦੀ ਸੰਭਾਵਨਾ ਘੱਟ ਹੈ ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ। ਇਸ ਮਾਮਲੇ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜੀ ਹੈ CDC ਨਾਲ ਮਿਲ ਕੇ ਇਸ ਘਟਨਾ ਦੇ ਉੱਤੇ ਬਾਰੀਕੀ ਦੇ ਨਾਲ ਨਜ਼ਰ ਰੱਖ ਰਹੇ ਹੈ। ਅਮਰੀਕੀ ਅਧਿਕਾਰੀਆਂ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦੇ ਬਾਰੇ ਸਹੀ ਅਤੇ ਪੂਰੀ ਜਾਣਕਾਰੀ ਜਨਤਕ ਕਰੇ। ਉੱਥੇ ਹੀ CIA ਦੇ ਸਾਬਕਾ ਅਧਿਕਾਰੀ ਡੈਨ ਹੋਫਮੈਨ ਦੇ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਵੱਖ ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀਆਂ ਕਰ ਰਹੀਆਂ ਨੇ ਤੇ ਮਾਸਕੋ ਸਥਿਤ ਅਮਰੀਕੀ ਦੂਤਾਵਾਸ ਵੀ ਰੂਸੀ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ। ਨਿਮੋਨਿਕ ਪਲੇਗ ਜਿਹੜੀ ਹੈ, ਜਿਹਨੂੰ ਯਰਸੀਨੀਆ ਪੇਸਟਿਸ ਬੈਕਟੀਰੀਆ ਦੇ ਨਾਲ ਹੁੰਦੀ ਹੈ, ਇਹ ਪਲੇਗ ਦੀ ਸਭ ਤੋਂ ਗੰਭੀਰ ਕਿਸਮ ਹੈ ਜੋ ਸਿੱਧਾ ਸਾਹ ਪ੍ਰਣਾਲੀ ਦੇ ਉੱਤੇ ਹਮਲਾ ਕਰਦੀ ਹੈ। ਇਹ ਬਿਮਾਰੀ ਹਵਾ ਦੇ ਵਿੱਚ ਸਾਹ ਲੈਣ ਵਾਲੀ ਹਵਾ ਦੇ ਵਿੱਚ ਮੌਜੂਦ ਨਮੀ ਰਾਹੀਂ ਇੱਕ ਤੋਂ ਦੂਜੇ ਮਨੁੱਖ ਤੱਕ ਪਹੁੰਚ ਜਿਹੜੀ ਹੈ ਤੱਕ ਬਹੁਤ ਤੇਜ਼ੀ ਦੇ ਨਾਲ ਫੈਲ ਸਕਦੀ ਹੈ। ਇਸ ਦੇ ਲੱਛਣਾਂ ਦੇ ਵਿੱਚ ਤੇਜ਼ ਬੁਖਾਰ, ਸਿਰ ਦਰਦ, ਸਾਹ ਲੈਣ ਵਿੱਚ ਤਕਲੀਫ, ਛਾਤੀ ਦੇ ਵਿੱਚ ਦਰਦ ਤੇ ਖੰਘ ਦੇ ਨਾਲ ਖੂਨ ਆਉਣਾ ਸ਼ਾਮਲ ਹੈ। ਜੇਕਰ ਸ਼ੁਰੂਆਤੀ ਪੜਾਅ ਦੇ ਵਿੱਚ ਹੀ ਪਤਾ ਲੱਗ ਜਾਵੇ ਤਾਂ ਐਂਟੀਬਾਇਓਟਿਕਸ ਜਿਹੜੀਆਂ ਨੇ ਰਾਹੀਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਜੀ ਦੋਸਤੋ, ਇਹ ਸੀ ਜੀ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਦਾ। ਚਲੋ, ਬਹੁਤ ਜੇ ਚੰਗੀ ਗੱਲ ਹੈ ਇਹ ਚੀਜ਼ ਨਸ਼ਰ ਹੋਈ ਹੈ ਤਾਂ ਪੂਰੇ ਸੁਹਿਰਦ ਹੋ ਕੇ ਉਹਦੇ ਉੱਤੇ ਕੰਟਰੋਲ ਕੀਤਾ ਜਾ ਰਿਹਾ। ਇਸ ਦੇ ਧੰਨਵਾਦ ਕਰਨਾ ਬਣਦਾ, ਰਸ਼ੀਆ ਵਾਲਿਆਂ ਦੇ ਵੀ ਸੁਚੇਤ ਨੇ ਉਹਨਾਂ ਚੀਜ਼ਾਂ ਦੇ ਵਿੱਚ। ਦੂਸਰੀ ਗੱਲ ਕਰਦੇ ਹਾਂ ਦਿਮਾਗ ਦੇ ਬਾਰੇ, ਇੱਕ ਰਿਪੋਰਟ ਹੈ ਦੋਸਤੋ। ਦਿਮਾਗ ਤੋਂ ਡਿਲੀਟ ਹੋਣਗੀਆਂ ਦਰਦਨਾਕ ਯਾਦਾਂ, ਬੋਸਟਨ ਯੂਨੀਵਰਸਿਟੀ ਦਾ ਵੱਡਾ ਦਾਅਵਾ ਹੈ। ਇਨਗ੍ਰਾਮ ਤਕਨੀਕ ਦੇ ਨਾਲ ਯਾਦਾਂ ਮਿਟਾਉਣਾ ਹੋਵੇਗਾ ਸੰਭਵ। ਇਹਦੇ ਵਿੱਚ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹੀ ਖੂਬਸੂਰਤ ਯਾਦਾਂ ਨੇ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੁੰਦੇ ਹੋ, ਜਾਂ ਸ਼ਾਇਦ ਕੁਝ ਅਜਿਹਾ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਜਿਸ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਪੂਰੀ ਤਰ੍ਹਾਂ ਮਿਟਾਉਣਾ ਚਾਹੁੰਦੇ ਹੋ। ਕਿ ਅਜਿਹਾ ਕਰਨਾ ਅਸਲ ਦੇ ਵਿੱਚ ਸੰਭਵ ਹੈ? ਇਸ ਦਾ ਜਵਾਬ ਫਿਲਹਾਲ ਨਹੀਂ ਹੈ, ਪਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸੰਭਵ ਹੋ ਸਕਦਾ ਹੈ। ਵਿਗਿਆਨ ਹੁਣ ਸਿਰਫ ਯਾਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਅੱਗੇ ਵੱਧ ਰਿਹਾ। ਇਹ ਹੁਣ ਉਨ੍ਹਾਂ ਨੂੰ ਬਦਲਣ, ਦਬਾਉਣ ਅਤੇ ਦੁਬਾਰਾ ਸਰਗਰਮ ਕਰਨ ਦੇ ਵੱਲ ਕਦਮ ਚੁੱਕ ਰਿਹਾ। ਹਾਲੀਆ ਖੋਜ ਦੇ ਵਿੱਚ ਸਟੀਵ ਰਿਮੀਰੇਜ਼, ਬੋਸਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਬ੍ਰੇਨ ਐਂਡ ਮੈਮਰੀ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਦੁਆਰਾ ਲਿਖੀ ਗਈ ਕਿਤਾਬ ਹੈ ਹੋ ਟੂ ਟੇਮ ਏ ਮੈਮਰੀ ਹੋ ਟੂ ਟੇਮ ਏ ਮੈਮਰੀ ਜਾਣੀ ਕਿ ਨੇ ਕਾਫ਼ੀ ਚਰਚਾ ਛੇੜ ਦਿੱਤੀ ਹੈ। ਇਸ ਕਿਤਾਬ ਨੂੰ ਰਾਇਲ ਸੁਸਾਇਟੀ ਤ੍ਰਿਵੇਦੀ ਸਾਇੰਸ ਬੁੱਕ ਪ੍ਰਾਈਜ਼ ਦੇ ਲਈ ਵੀ ਜਿਹੜਾ ਸ਼ਾਰਟਲਿਸਟ ਜਿਹੜਾ ਕੀਤਾ ਗਿਆ। ਚੂਹਿਆਂ ਦੇ ਉੱਤੇ ਕੀਤੇ ਗਏ ਇੱਕ ਪ੍ਰਯੋਗ ਨੇ ਇਹ ਸਾਬਤ ਕਰ ਛੱਡਿਆ ਕਿ ਦਿਮਾਗ ਦੇ ਅੰਦਰ ਨਿਊਰੋਨਸ ਜਿਹੜੀ ਹੈ ਤੰਤੂ ਸੈੱਲਾਂ ਨੂੰ ਬਦਲ ਕੇ ਕਿਸੇ ਯਾਦ ਨੂੰ ਮਿਟਾਉਣਾ, ਦੁਬਾਰਾ ਜਗਾਉਣਾ ਜਾਂ ਉਸਦਾ ਰੂਪ ਬਦਲਣਾ ਸੰਭਵ ਹੈ। ਪ੍ਰੋਫੈਸਰ ਜਿਹੜੇ ਨੇ ਰਿਮੀਰੇਜ਼ ਦੇ ਅਨੁਸਾਰ ਯਾਦਦਾਸ਼ਤ ਸਾਡੇ ਤਜ਼ਰਬਿਆਂ ਦੇ ਨਤੀਜੇ ਵਜੋਂ ਦਿਮਾਗ ਦੇ ਵਿੱਚ ਆਇਆ ਇੱਕ ਸਥਾਈ ਬਦਲਾਅ ਹੈ। ਵਿਗਿਆਨੀ ਇਸ ਨੂੰ ਐਨਗ੍ਰਾਮ ਜਿਹੜਾ ਕਹਿੰਦੇ ਨੇ। ਜਦੋਂ ਵੀ ਅਸੀਂ ਕੋਈ ਤਜਰਬਾ ਕਰਦੇ ਹਾਂ ਤਾਂ ਇਹ ਸਾਡੇ ਦਿਮਾਗ ਦੇ ਸੈੱਲਾਂ ਦੇ ਉੱਤੇ ਇੱਕ ਸਥਾਈ ਭੌਤਿਕ ਛਾਪ ਛੱਡਦਾ ਹੈ। ਚੂਹਿਆਂ ਦੇ ਉੱਤੇ ਕੀਤੇ ਗਏ ਪ੍ਰਯੋਗ ਦੇ ਵਿੱਚ ਵਿਗਿਆਨੀਆਂ ਨੇ ਕਿਸੇ ਖਾਸ ਤਜਰਬੇ ਦੇ ਨਾਲ ਜੁੜੇ ਖਾਸ ਸੈੱਲਾਂ ਦੀ ਪਛਾਣ ਕੀਤੀ ਹੈ। ਆਪਟੋਜੈਨੇਟਿਕਸ ਨਾਮਕ ਜਿਹੜੀ ਹੈ ਤਕਨੀਕ ਦੀ ਵਰਤੋਂ ਕਰਕੇ ਇਨ੍ਹਾਂ ਸੈੱਲਾਂ ਨੂੰ ਰੋਸ਼ਨੀ ਦੀ ਮਦਦ ਦੇ ਨਾਲ ਬਨਾਵਟੀ ਤੌਰ ਦੇ ਉੱਤੇ ਸਰਗਰਮ ਕੀਤਾ ਗਿਆ ਤੇ ਚੂਹਿਆਂ ਦੇ ਵਿੱਚ ਯਾਦ ਦੇ ਮੁੜ ਜਾਗ੍ਰਿਤ ਹੋਣ ਦੇ ਸੰਕੇਤ ਦੇਖੇ ਗਏ। ਇਸ ਦੇ ਵਿੱਚ ਜਿਹੜਾ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਵਿਗਿਆਨੀ ਉਨ੍ਹਾਂ ਖਾਸ ਭਾਵਨਾਤਮਕ ਯਾਦਾਂ ਦੇ ਨਾਲ ਜੁੜੇ ਸੈੱਲਾਂ ਨੂੰ ਨਸ਼ਟ ਕਰਕੇ ਉਨ੍ਹਾਂ ਨੂੰ ਚੋਣਵੇਂ ਰੂਪ ਦੇ ਵਿੱਚ ਮਿਟਾਉਣ ਦੇ ਵਿੱਚ ਸਫਲ ਹੋਏ ਨੇ। ਹਾਲਾਂਕਿ ਮਨੁੱਖਾਂ ਦੇ ਵਿੱਚ ਅਜਿਹਾ ਕਰਨਾ ਅਜੇ ਵੀ ਇੱਕ ਦੂਰ ਦੀ ਜਿਹੜੀ ਗੱਲ ਹੈ। ਇਹ ਖੋਜ ਸਦਮੇ ਜਾਣੀ ਕਿ ਟਰਾਮਾ, ਗੰਭੀਰ ਚਿੰਤਾ ਤੇ ਕੁਝ ਮਾਨਸਿਕ ਬਿਮਾਰੀਆਂ ਦੇ ਭਵਿੱਖੀ ਇਲਾਜ ਦੇ ਲਈ ਰਾਹ ਪੱਧਰਾ ਕਰ ਸਕਦੀ ਹੈ। ਇਸ ਖੋਜ ਦਾ ਉਦੇਸ਼ ਸ਼ਾਇਦ ਖੁਦ ਯਾਦ ਨੂੰ ਮਿਟਾਉਣਾ ਨਹੀਂ ਸਗੋਂ ਉਸ ਦੇ ਨਾਲ ਜੁੜੀ ਮਾਨਸਿਕ ਪੀੜਾਂ ਜਾਂ ਤਕਲੀਫ਼ ਨੂੰ ਘੱਟ ਕਰਨਾ ਹੋ ਸਕਦਾ ਹੈ। ਜਿਵੇਂ ਕਿ ਆਪਾਂ ਕੰਪਿਊਟਰ ਦੇ ਵਿੱਚੋਂ ਆਪਣੇ ਫੋਨ ਦੇ ਵਿੱਚੋਂ ਕੁਝ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ, ਐਕਸਟਰਾ ਮੈਮਰੀ ਫੁੱਲ ਹੈ ਜਾਂ ਉਹ ਸਾਨੂੰ ਤੰਗ ਪਰੇਸ਼ਾਨ ਕਰਦੀਆਂ ਨੇ, ਵਾਇਰਸ ਆ ਜਾਂਦੀ ਹੈ, ਇਸੇ ਤਰ੍ਹਾਂ ਸਾਡੇ ਬ੍ਰੇਨ ਦੇ ਵਿੱਚ ਜੋ ਕੋਈ ਟ੍ਰੈਜਡੀ ਹੋਈ ਹੈ ਅਸੀਂ ਉਹਨੂੰ ਭੁੱਲ ਨਹੀਂ ਸਕਦੇ, ਅਸੀਂ ਉਸ ਕਰਕੇ ਬਿਮਾਰ ਰਹਿੰਦੇ ਹਾਂ, ਡਿਪਰੈਸ਼ਨ 'ਚ ਰਹਿੰਦੇ ਹਾਂ ਜਾਂ ਬਾਰ ਬਾਰ ਉਹ ਗੱਲ ਸਾਨੂੰ ਸਤਾ ਰਹੀ ਹੈ, ਪਰਿਵਾਰ ਨੂੰ ਜਿਹੜਾ ਦੁੱਖ ਪਹੁੰਚਾ ਰਹੀ ਹੈ ਤੇ ਕੁਝ ਜਿਹੜੇ ਬਹੁਤ ਸੈਂਸਿਟਿਵ ਲੋਕ ਹੁੰਦੇ ਨੇ ਉਹਨਾਂ ਦੀ ਮੈਮਰੀ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਕੱਢੀਆਂ ਜਾ ਸਕਦੀਆਂ ਨੇ। ਇਸ ਤਰ੍ਹਾਂ ਦੀ ਵੀ ਜਿਹੜੀਆਂ ਖੋਜਾਂ ਹੋ ਰਹੀਆਂ ਨੇ ਵੀ ਕਈ ਵਾਰੀ ਕਹਿ ਦਿੰਦੇ ਨਾ ਆਪਾਂ ਆਮ ਹੀ ਕਹਿ ਦਿੰਦੇ ਛੱਡੋ ਪਰ ਤੁਸੀਂ ਉਸ ਗੱਲ ਨੂੰ ਭੁੱਲਦਾ ਹੀ ਨਹੀਂ ਹੈ, ਭੁੱਲ ਜਾਓ ਇਸ ਗੱਲ ਨੂੰ ਤੇ ਅਗਲੇ ਕਹਿੰਦੇ ਉਹ ਕਹਿੰਦਾ ਮੇਰੇ ਵੱਸ ਦੇ ਵਿੱਚ ਇਹ ਗੱਲ ਵੀ ਮੈਂ ਇਹਨੂੰ ਭੁੱਲ ਜਾਵਾਂ ਕਿੱਦਾਂ ਕਰ ਲਵਾਂ ਜਦ ਮੈਨੂੰ ਬਾਰ ਬਾਰ ਚੇਤੇ ਆ ਜਾਂਦੀ ਹੈ। ਤੇ ਭਾਈ ਹੁਣ ਇਹ ਵੀ ਸੰਭਵ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਗੱਲਾਂ ਅਸੀਂ ਭੁੱਲਣਾ ਚਾਹੁੰਦੇ ਹਾਂ ਖਾਸ ਕਰ ਜੋ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਜਿਹੜਾ ਮੈਮਰੀ ਨੂੰ ਡਿਲੀਟ ਵੀ ਕੀਤਾ ਜਾ ਸਕਿਆ ਕਰੇਗਾ। ਤੇ ਮਨੁੱਖ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ ਖੋਜਾਂ ਦੇ ਵਿੱਚ ਤੇ ਸਾਰਾ ਕੁਝ ਸੰਭਵ ਹੋ ਸਕਦਾ ਜਿੱਥੇ ਮਨੁੱਖ ਜਿਹੜਾ ਧਰਤੀ ਦੇ ਉੱਤੇ ਰਹਿ ਰਿਹਾ। ਤੇ ਦੋਸਤੋ ਆਖਰ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਪਣੇ ਬਾਕਮਾਲ ਲੇਖਕ ਤੇ ਸਾਈਕੋਲੋਜੀ ਦੇ ਨਾਲ ਜੁੜੇ ਹੋਏ ਆਪਣੇ ਨਾਲ ਬਹੁਤ ਵਾਰ ਜੁੜੇ ਨੇ ਸਾਡੇ ਟੀਮ ਮੈਂਬਰ ਰਵਿੰਦਰ ਚੋਟ ਜੀ ਦਾ ਅੱਜ ਆਰਟੀਕਲ ਲੱਗਿਆ ਹੈ ਪਹਿਲਾਂ ਗੱਲ ਸੁਣਨੀ ਚਾਹੀਦੀ ਹੈ ਇਹਦੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਚੋਟ ਸਾਹਿਬ ਕੀ ਸਾਨੂੰ ਸਿਖਾਉਣਾ ਚਾਹੁੰਦੇ ਨੇ ਤੇ ਇਹਨੂੰ ਰਲ ਮਿਲ ਕੇ ਸੁਣਦੇ ਹਾਂ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਰਵਿੰਦਰ ਚੋਟ ਜੀ ਲਿਖਦੇ ਨੇ ਕਿ ਮੁੱਦਤ ਬਾਅਦ ਵੀ ਕੁਝ ਘਟਨਾਵਾਂ ਜ਼ਿਹਨ ਦੇ ਵਿੱਚੋਂ ਨਹੀਂ ਵਿਸਰਦੀਆਂ ਤੇ ਸਮੇਂ-ਸਮੇਂ ਦੇ ਉੱਤੇ ਯਾਦ ਆਉਂਦੀਆਂ ਰਹਿੰਦੀਆਂ ਨੇ। ਕਈ ਘਟਨਾਵਾਂ ਦਿਲਚਸਪ ਹੁੰਦੀਆਂ ਨੇ ਤੇ ਕੁਝ ਡਰਾਉਣੀਆਂ, ਕਈ ਦੁਖਦਾਈ ਤੇ ਕਈ ਹੁਲਾਸ ਭਰਪੂਰ ਹੁੰਦੀਆਂ ਨੇ, ਪਰ ਜ਼ਿਆਦਾਤਰ ਘਟਨਾਵਾਂ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਸਬਕ ਸਿਖਾ ਹੀ ਜਾਂਦੀਆਂ। ਸਕੂਲ ਦੇ ਵਿੱਚ ਪੜ੍ਹਦਿਆਂ ਸਾਲ 1968 ਤੋਂ 69 ਦੇ ਵਿੱਚ ਮੇਰੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਜੋ ਹੁਣ ਵੀ ਚੇਤਿਆਂ ਦੇ ਵਿੱਚ ਵਸੀ ਹੋਈ ਹੈ। 10ਵੀਂ ਜਮਾਤ ਦੇ ਸਾਲਾਨਾ ਪੇਪਰ ਉਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਲਏ ਜਾਂਦੇ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਕਾਫ਼ੀ ਸਮਾਂ ਬਾਅਦ ਹੋਣ ਦੇ ਵਿੱਚ ਆਇਆ। ਬਾਹਰੋਂ ਪੇਪਰ ਆਉਣ ਕਰਕੇ ਵਿਦਿਆਰਥੀ ਤੇ ਅਧਿਆਪਕਾਂ ਦੇ ਵਿੱਚ ਡਰ ਹੁੰਦਾ। ਅਧਿਆਪਕ ਚਾਹੁੰਦੇ ਸਨ ਕਿ ਉਹਨਾਂ ਦੇ ਵਿਸ਼ੇ ਅਤੇ ਸਕੂਲ ਦਾ ਨਤੀਜਾ ਮਾੜਾ ਨਹੀਂ ਹੋਣਾ ਚਾਹੀਦਾ। ਉਂਝ ਵਿਦਿਆਰਥੀ ਵੀ ਫੇਲ ਹੋਣ ਤੋਂ ਡਰਦੇ, ਨਕਲ ਬਿਲਕੁਲ ਨਹੀਂ ਸੀ ਹੁੰਦੀ। ਇਸ ਦੇ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾਈ ਜਾਂਦੀ। ਉਦੋਂ ਦਸਵੀਂ ਦੇ ਪੇਪਰ ਨੇੜੇ ਆ ਗਏ ਤੇ ਅਧਿਆਪਕਾਂ ਨੇ ਆਪੋ ਆਪਣਾ ਸਿਲੇਬਸ ਖਤਮ ਕਰਵਾ ਦਿੱਤਾ ਸੀ। ਹੁਣ ਪੜ੍ਹਾਈ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ। ਦੁਹਰਾਈ ਕਰਵਾਉਣ ਦੇ ਲਈ ਸਾਡੀ ਜਮਾਤ ਦੇ ਜਿਹੜੇ ਨੇ ਸਾਰੇ ਵਿਦਿਆਰਥੀਆਂ ਨੂੰ ਖੇਡ ਮੈਦਾਨ ਦੇ ਵਿੱਚ ਇਕੱਲੇ ਇਕੱਲੇ ਬਿਠਾ ਦਿੱਤਾ ਜਾਂਦਾ ਸੀ। ਹੁਕਮ ਹੁੰਦਾ ਜੇ ਕੋਈ ਸਵਾਲ ਸਮਝ ਨਾ ਆਵੇ ਤਾਂ ਸੰਬੰਧਿਤ ਅਧਿਆਪਕ ਦੇ ਕੋਲ ਜਾ ਕੇ ਸਮਝ ਲਿਆ ਜਾਵੇ। ਸਕੂਲ ਦੇ ਖੇਡ ਮੈਦਾਨ ਦੀ ਕੰਧ ਪਿੰਡ ਦੇ ਘਰਾਂ ਦੇ ਨਾਲ ਲੱਗਦੀ ਸੀ ਤੇ ਉਸ ਦਿਨ ਮੈਂ ਕੰਧ ਨੇੜੇ ਬੈਠਾ ਪੜ੍ਹ ਰਿਹਾ। ਪਿੰਡ ਦਾ ਇੱਕ ਬੰਦਾ ਕੰਧ ਨੇੜੇ ਆਇਆ। ਉਸਨੇ ਮੈਨੂੰ ਆਪਣੇ ਕੋਲ ਬੁਲਾ ਕੇ ਮੇਰੇ ਕੰਨ ਦੇ ਵਿੱਚ ਇੱਕ ਬੁਰੀ ਖ਼ਬਰ ਦੱਸੀ ਤੇ ਛੁੱਟੀ ਲੈ ਕੇ ਘਰ ਨੂੰ ਆਉਣ ਦੇ ਲਈ ਕਹਿ ਕੇ ਚਲਿਆ ਗਿਆ। ਮੈਂ ਉੱਠਿਆ ਤੇ ਕਿਤਾਬਾਂ ਝੋਲੇ ਦੇ ਵਿੱਚ ਪਾਈਆਂ। ਸਾਡੇ ਅਧਿਆਪਕ ਇਕੱਠੇ ਬੈਠ ਕੇ ਜਿਹੜਾ ਚਾਹ ਪੀ ਰਹੇ ਨੇ। ਮੇਰੀ ਜਮਾਤ ਦਾ ਇੰਚਾਰਜ ਅਧਿਆਪਕ ਵੀ ਉੱਥੇ ਹੀ ਬੈਠਾ। ਮੇਰਾ ਮਨ ਬਹੁਤ ਦੁਖੀ ਸੀ। ਮੇਰੇ ਵਿੱਚ ਜਿਹੜਾ ਅਧਿਆਪਕ ਦੇ ਕੋਲ ਜਾ ਕੇ ਛੁੱਟੀ ਲੈਣ ਦੀ ਹਿੰਮਤ ਨਹੀਂ ਸੀ। ਮੈਂ ਦੂਰੋਂ ਹੀ ਅਧਿਆਪਕ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕਰ ਦਿੱਤਾ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਉਤਰੇ। ਅਧਿਆਪਕ ਸਭ ਉੱਠ ਕੇ ਗੁੱਸੇ ਦੇ ਨਾਲ ਮੇਰੇ ਵੱਲ ਆਏ ਤੇ ਉਹਨਾਂ ਬਗੈਰ ਕੋਈ ਗੱਲ ਪੁੱਛਿਆ ਮੇਰੇ ਦੋ ਤਿੰਨ ਜਿਹੜਾ ਚਪੇੜਾ ਮਾਰ ਦਿੱਤੀਆਂ। ਮੇਰੀਆਂ ਧਾਹਾਂ ਨਿਕਲ ਗਈਆਂ। ਮੈਂ ਰੋਂਦੇ ਰੋਂਦੇ ਦੱਸਿਆ ਕਿ ਮੇਰਾ ਭਾਈਆ ਜਾਣੀ ਕਿ ਬਾਪ ਮਰ ਗਿਆ, ਮੈਂ ਘਰ ਜਾਣਾ। ਉਦੋਂ ਅਧਿਆਪਕ ਦੇ ਕੋਲੋਂ ਕੁੱਟ ਪੈਣੀ ਆਮ ਗੱਲ ਸੀ ਤੇ ਹੁਣ ਵਾਂਗ ਮਾਪੇ ਅਧਿਆਪਕਾਂ ਦੇ ਗਲ ਨਹੀਂ ਪੈਂਦੇ ਸਨ। ਫਿਰ ਅਧਿਆਪਕ ਨੂੰ ਮਹਿਸੂਸ ਹੋਇਆ, ਪਰ ਉਦੋਂ ਤੱਕ ਭਾਣਾ ਵਾਪਰ ਚੁੱਕਿਆ ਸੀ ਤੇ ਉਹਨਾਂ ਮੈਨੂੰ ਘਰ ਜਾਣ ਦੇ ਲਈ ਇਸ਼ਾਰਾ ਕਰ ਦਿੱਤਾ। ਜਦ ਵੀ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਤਾਂ ਮੈਂ ਸੋਚਦਾ ਕਿ ਕਿਸੇ ਵੀ ਅਧਿਆਪਕ ਨੂੰ ਵਿਦਿਆਰਥੀ ਦੇ ਨਾਲ ਕੋਈ ਵੀ ਵਿਹਾਰ ਕਰਨ ਜਾਂ ਸਜ਼ਾ ਦੇਣ ਤੋਂ ਪਹਿਲਾਂ ਉਸਦੀ ਮਾਨਸਿਕ ਹਾਲਤ ਦੇਖ ਕੇ ਹੀ ਉਸਦੀ ਗੱਲ ਜਿਹੜੀ ਹੈ ਜ਼ਰੂਰ ਸੁਣਨੀ ਚਾਹੀਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਹੁਤ ਡੂੰਘੀ ਗੱਲ ਚੋੜ ਸਾਹਿਬ ਨੇ ਕਹਿ ਦਿੱਤੀ ਹੈ, ਕਿਉਂਕਿ ਅਸੀਂ ਸੁਣਦੇ ਨਹੀਂ ਹਾਂ। ਪਹਿਲਾਂ ਗੱਲ ਸੁਣਨੀ ਚਾਹੀਦੀ ਹੈ, ਰਵਿੰਦਰ ਚੋਟੂਣਾ ਜੀ ਦੀ ਕਲਮ ਦੇ ਵਿੱਚੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦਾ ਹਾਲਾਤ, ਜੋ ਕੁਝ ਤੁਹਾਡੇ ਨਾਲ ਸਾਂਝਾ ਕੀਤਾ। ਤੇ ਆਖਰ ਦੇ ਵਿੱਚ ਇੱਕ ਗੱਲ ਹੋਰ ਕਰਦੇ ਹਾਂ, ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ ਤੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਆਪਾਂ ਦੇਖਦੇ ਹਾਂ, ਜਦੋਂ ਉਹਨਾਂ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਕੀ ਕੁਝ ਜਿਹੜਾ ਵਾਪਰ ਰਿਹਾ ਬੜਾ ਹੈਰਾਨ ਤੇ ਪਰੇਸ਼ਾਨ ਵੀ ਕਰਦਾ। ਤੇ ਸਾਡੇ ਲੋਕਾਂ ਦੀ ਸੋਚ ਕੀ ਹੈ, ਕਿਸੇ ਨੂੰ ਜਿਉਣ ਦਾ ਹੱਕ ਖੋ ਰਹੇ ਨੇ। ਤੂੰ ਕੀ ਕਰਨਾ, ਕੀ ਕੱਪੜੇ ਪਾਉਣੇ ਹੈ, ਕਿਸ ਤਰ੍ਹਾਂ ਰਹਿਣਾ ਹੈ, ਕਿਸ ਤਰ੍ਹਾਂ ਸਹਿਣਾ ਹੈ, ਕੀ ਖਾਣਾ ਹੈ, ਕੀ ਪੀਣਾ ਹੈ, ਕਿਹਦੇ ਨਾਲ ਵਿਚਰਨਾ ਹੈ, ਇਹ ਲੋਕ ਡਿਸਾਈਡ ਕਰਨਗੇ, ਨਾ ਕਿ ਆਮ ਲੋਕ ਆਪਣਾ ਆਪ ਉਤਰੇ ਜਿਹੜਾ ਕੁਝ ਨਾ ਕੁਝ ਡਿਸਾਈਡ ਕਰ ਸਕਦੇ ਆ। ਕੁਝ ਧਰਮਾਂ ਵਾਲੇ, ਕੁਝ ਮਜ਼ਹਬਾਂ ਵਾਲੇ, ਕੁਝ ਜਾਤ ਪਾਤ ਰੰਗ ਭੇਦ, ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਗੁੱਸਾ ਜਿਹੜਾ ਜਨਤਾ ਦੇ ਉੱਤੇ ਜਾਂ ਉਹਨਾਂ ਲੋਕਾਂ ਦੇ ਉੱਤੇ ਨਿਕਲ ਰਿਹਾ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ ਦੀ ਗੱਲ ਕਰਦੇ ਹਾਂ। ਨਰਿੰਦਰਪਾਲ ਸਿੰਘ ਗਿੱਲ ਹੁਣੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਇਹ ਗੱਲਬਾਤ ਦੀ ਸਾਂਝ ਪਾਉਂਦਾ। ਮਾਨਵਤਾ ਦੇ ਇਤਿਹਾਸ ਦੇ ਵਿੱਚ ਅਸੀਂ ਇੱਕ ਅਜਿਹੇ ਅਜੀਬ ਤੇ ਦੁਬਦਾ ਪੂਰਨ ਜਿਹੜਾ ਮੋੜ ਦੇ ਉੱਤੇ ਖੜੇ ਹਾਂ, ਜਿੱਥੇ ਮਨੁੱਖ ਜਿਹੜਾ ਸਮਾਰਟਫੋਨ ਦੇ ਇੱਕ ਛੋਹ ਦੇ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਵਿਅਕਤੀ ਦੇ ਨਾਲ ਜੁੜ ਸਕਦਾ। ਤਰਾਸਦੀ ਇਹ ਹੈ ਕਿ ਅੱਜ ਦਾ ਇਨਸਾਨ ਇਤਿਹਾਸ ਦੇ ਕਿਸੇ ਵੀ ਹੋਰ ਦੌਰ ਦੇ ਨਾਲ ਜਾਂ ਦੌਰ ਦੇ ਨਾਲੋਂ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਇਕੱਲਾ, ਉਦਾਸ ਤੇ ਅਲੱਗ ਥਲੱਗ ਮਹਿਸੂਸ ਕਰ ਰਿਹਾ। ਸਾਡੀਆਂ ਜੇਬਾਂ ਦੇ ਵਿੱਚ ਪਏ ਛੋਟੇ ਛੋਟੇ ਡਿਜੀਟਲ ਯੰਤਰਾਂ ਨੇ ਸਾਨੂੰ ਪੂਰੀ ਦੁਨੀਆਂ ਦੇ ਨਾਲ ਜੋੜਨ ਦਾ ਦਾਅਵਾ ਤਾਂ ਕਰ ਦਿੱਤਾ, ਪਰ ਇਸ ਵਰਚੁਅਲ ਚਮਕ ਦਮਕ ਜਿਹੜੀ ਹੈ ਨੇ ਸਾਨੂੰ ਸਾਡੇ ਆਪਣੇ ਆਪ ਤੋਂ, ਸਾਡੇ ਪਰਿਵਾਰਾਂ ਤੋਂ ਤੇ ਸਾਡੀ ਅਸਲੀ ਦੋਸਤਾਂ ਤੋਂ ਜਿਹੜਾ ਸੀ ਬਹੁਤ ਦੂਰ ਕਰ ਛੱਡਿਆ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਐਕਸ, ਟਵਿੱਟਰ ਅਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਰ ਵਿਅਕਤੀ ਦੀਆਂ ਪ੍ਰੋਫਾਈਲਾਂ ਤੇ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਰੈਂਡਜ਼ ਫਾਲੋਅਰਸ ਦੀ ਭੀੜ ਦਿਖਾਈ ਦਿੰਦੀ ਹੈ, ਪਰ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਅਸਲ ਸੰਕਟ, ਕੋਈ ਮੁਸ਼ਕਲ ਸਾਹਮਣੇ ਆਉਂਦੀ ਹੈ, ਜਦੋਂ ਮਨ ਦੀ ਉਦਾਸੀ ਨੂੰ ਵੰਡਾਉਣ ਦੇ ਲਈ ਕਿਸੇ ਦੀ ਲੋੜ ਹੁੰਦੀ ਹੈ, ਜਾਂ ਜਦੋਂ ਅੱਖਾਂ ਦੇ ਵਿੱਚੋਂ ਹੰਝੂ ਕੇਵਲ ਇੱਕ ਹਮਦਰਦ ਛੂਹ ਮੰਗਦੇ ਨੇ, ਤਾਂ ਇਹ ਹਜ਼ਾਰਾਂ ਦੀ ਭੀੜ ਅਚਾਨਕ ਅਦ੍ਰਿਸ਼ਟ ਹੋ ਜਾਂਦੀ ਹੈ। ਗਾਇਬ ਹੋ ਜਾਂਦੀ ਹੈ। ਅਜੋਕੇ ਯੁੱਗ ਦਾ ਸਭ ਤੋਂ ਵੱਡਾ ਸੱਚ ਇਹੋ ਹੀ ਹੈ ਕਿ ਸਕਰੀਨਾਂ ਤੇ ਦੋਸਤਾਂ ਦੀ ਭੀੜ ਹੈ, ਪਰ ਹਕੀਕਤ ਦੇ ਵਿੱਚ ਮਨੁੱਖ ਦੇ ਅੰਦਰੋਂ ਬਿਲਕੁਲ ਇਕੱਲਾ ਹੈ। ਸੋਸ਼ਲ ਮੀਡੀਆ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ। ਪ੍ਰਾਚੀਨ ਸਮੇਂ ਦੇ ਵਿੱਚ ਦੋਸਤੀ, ਆਪਸੀ ਮੇਲਜੋਲ, ਸਾਂਝੇ ਅਨੁਭਵਾਂ, ਤਿਆਗ ਅਤੇ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਨ ਦੀ ਜਿਹੜੀ ਭਾਵਨਾ ਤੇ ਆਧਾਰਿਤ ਹੁੰਦੀ ਸੀ, ਪਰ ਡਿਜੀਟਲ ਦੌਰ ਦੇ ਵਿੱਚ ਦੋਸਤੀ ਦਾ ਮਾਪਦੰਡ ਕੇਵਲ ਲਾਈਕ, ਕਮੈਂਟ, ਸ਼ੇਅਰ ਅਤੇ ਸਟ੍ਰਾਈਕਸ ਤੱਕ ਹੀ ਜਿਹੜਾ ਸੀਮਿਤ ਹੋ ਕੇ ਰਹਿ ਗਿਆ। ਅੱਜ ਅਸੀਂ ਇੱਕ ਅਜਿਹੇ ਦਿਖਾਵੇ ਦੇ ਕਲਚਰ ਦੇ ਵਿੱਚ ਜਿਉ ਰਹੇ ਹਾਂ ਜਿੱਥੇ ਹਰ ਕੋਈ ਆਪਣੀ ਜ਼ਿੰਦਗੀ ਦੇ ਕੇਵਲ ਸੁੰਦਰ, ਸੋਹਣੇ, ਸਫਲ ਅਤੇ ਖੁਸ਼ਹਾਲ ਪਲਾਂ ਨੂੰ ਹੀ ਪੋਸਟ ਕਰਦਾ ਹੈ। ਨਵੇਂ ਕੱਪੜੇ, ਮਹਿੰਗੇ ਹੋਟਲਾਂ ਦਾ ਖਾਣਾ, ਦੇਸ਼ ਵਿਦੇਸ਼ ਦੀਆਂ ਸੈਰਾਂ ਤੇ ਬਣਾਵਟੀ ਹਾਸੇ, ਇਹ ਸਭ ਸੋਸ਼ਲ ਮੀਡੀਆ ਦੀਆਂ ਦੀਵਾਰਾਂ ਤੇ ਸਜਾਏ ਜਾਂਦੇ ਹੈ, ਪਰ ਕੋਈ ਵੀ ਵਿਅਕਤੀ ਆਪਣਾ ਮਾਨਸਿਕ ਤਣਾਅ ਪੋਸਟ ਨਹੀਂ ਕਰਦਾ। ਇਸ ਨਕਲੀ ਅਤੇ ਮੁਸਕਰਾਉਂਦੇ ਹੋਏ ਦਿਖਾਵੇ ਦੇ ਪਿੱਛੇ ਹਰ ਵਿਅਕਤੀ ਅੰਦਰੋਂ ਟੁੱਟ ਰਿਹਾ। ਅਸੀਂ ਦੂਜਿਆਂ ਦੀਆਂ ਨਕਲੀ ਖੁਸ਼ੀਆਂ ਦੀ ਤੁਲਨਾ ਆਪਣੀ ਅਸਲੀ ਜ਼ਿੰਦਗੀ ਦੇ ਦੁੱਖਾਂ ਦੇ ਨਾਲ ਕਰਨ ਲੱਗ ਪੈਂਦੇ ਹਾਂ, ਜਿਹਦੇ ਨਾਲ ਹੀਨ ਭਾਵਨਾ ਤੇ ਇਕੱਲੇਪਣ ਦੀ ਭਾਵਨਾ ਹੋਰ ਡੂੰਘੀ ਹੋ ਰਹੀ ਹੈ। ਤਕਨਾਲੋਜੀ ਨੇ ਸੰਚਾਰ ਨੂੰ ਬਹੁਤ ਤੇਜ਼ ਕਰ ਛੱਡਿਆ, ਪਰ ਡਾਇਲਗ, ਸੱਚਾ ਆਪਸੀ ਸੰਵਾਦ ਖਤਮ ਹੋ ਕਰ ਦਿੱਤਾ ਹੈ। ਅਸੀਂ ਦਿਨ ਦੇ ਵਿੱਚ ਸੈਂਕੜੇ ਮੈਸੇਜ ਭੇਜਦੇ ਹਾਂ, ਇਮੋਜੀ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਅਭਿਆਨ ਕਰਦੇ ਹਾਂ। ਦਿਲ ਵਾਲਾ ਇਮੋਜ ਭੇਜ ਕੇ ਅਸੀਂ ਇਹ ਜਤਾਉਂਦੇ ਹਾਂ ਕਿ ਅਸੀਂ ਬਹੁਤ ਪਿਆਰ ਕਰਦੇ ਹਾਂ, ਤੇ ਹੱਸਣ ਵਾਲਾ ਇਮੋਜੀ ਭੇਜ ਕੇ ਅਸੀਂ ਆਪਣੀ ਖੁਸ਼ੀ ਦਾ ਦਾਅਵਾ ਕਰਦੇ ਹਾਂ, ਪਰ ਕੀ ਅਸਲ ਦੇ ਵਿੱਚ ਉਹ ਭਾਵਨਾ ਸਾਡੇ ਮਨ ਦੇ ਅੰਦਰ ਹੁੰਦੀ ਹੈ? ਕਿਸੇ ਵਿਅਕਤੀ ਦੇ ਨਾਲ ਆਹਮੋ ਸਾਹਮਣੇ ਬੈਠ ਕੇ ਉਸਦੀਆਂ ਅੱਖਾਂ ਦੇ ਵਿੱਚ ਦੇਖਣਾ, ਉਸਦੀ ਆਵਾਜ਼ ਦੀ ਕੰਬਣੀ ਨੂੰ ਮਹਿਸੂਸ ਕਰਨਾ, ਉਸਦੇ ਮੋਢੇ ਦੇ ਉੱਤੇ ਹੱਥ ਰੱਖਣਾ, ਤੇ ਉਹ ਮਾਨਵੀ ਛੂਹਾਂ ਨੇ ਜੋ ਡਿਜੀਟਲ ਟੈਕਸਟ ਮੈਸੇਜ ਕਦੇ ਵੀ ਨਹੀਂ ਦੇ ਸਕਦੇ। ਅੱਜ ਇੱਕੋ ਘਰ ਦੇ ਵਿੱਚ ਇੱਕੋ ਡਾਇਨਿੰਗ ਟੇਬਲ ਦੇ ਉੱਤੇ ਬੈਠੇ ਚਾਰ ਜੀ ਆਪਸ ਦੇ ਵਿੱਚ ਗੱਲ ਕਰਨ ਦੀ ਬਜਾਏ ਆਪਣੇ ਆਪਣੇ ਫੋਨਾਂ ਦੀਆਂ ਸਕਰੀਨਾਂ ਦੇ ਵਿੱਚ ਗੁਆਚੇ ਨੇ। ਅਸੀਂ ਸਰੀਰਕ ਤੌਰ ਦੇ ਉੱਤੇ ਇੱਕ ਦੂਜੇ ਦੇ ਕੋਲ ਹੁੰਦੇ ਹਾਂ, ਹੋਏ ਵੀ ਮਾਨਸਿਕ ਤੌਰ ਦੇ ਉੱਤੇ ਮੀਲਾਂ ਦੂਰ ਹਾਂ। ਇਹ ਨਜ਼ਦੀਕੀਆਂ ਦੇ ਵਿੱਚ ਫਾਸਲੇ ਹੀ ਅਸਲ ਇਕੱਲੇਪਣ ਦਾ ਮੁੱਖ ਕਾਰਨ ਨੇ। ਮਨੋਵਿਗਿਆਨਿਕ ਖੋਜਾਂ ਦਰਸਾਉਂਦੀਆਂ ਨੇ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਤੇ ਮਾਨਸਿਕ ਬਿਮਾਰੀਆਂ ਵਿਚਕਾਰ ਇੱਕ ਡੂੰਘਾ ਸੰਬੰਧ ਹੈ, ਫੋਮੋ, ਜਾਣੀ ਕਿ ਫੇਅਰ ਆਫ ਮਿਸਿੰਗ ਆਊਟ, ਜਾਣੀ ਕੁਝ ਛੁੱਟ ਜਾਣ ਦਾ ਡਰ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਅੰਦਰ ਖਾ ਰਿਹਾ ਹੈ। ਜਦੋਂ ਕੋਈ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਦੂਜਿਆਂ ਨੂੰ ਪਾਰਟੀਆਂ ਕਰਦੇ, ਘੁੰਮਦਿਆਂ ਜਾਂ ਖੁਸ਼ੀਆਂ ਮਨਾਉਂਦੇ ਦੇਖਦੇ ਹੈ, ਤਾਂ ਉਸ ਨੂੰ ਜਿਹੜਾ ਲੱਗਦਾ ਹੈ ਕਿ ਕੇਵਲ ਉਹੀ ਇੱਕ ਅਜਿਹਾ ਅਭਾਗਾ ਹੈ ਜੋ ਇਕੱਲਾ ਹੈ ਤੇ ਉਸਦੀ ਜ਼ਿੰਦਗੀ ਬੋਰਿੰਗ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਮਿਲਣ ਵਾਲੇ ਲਾਈਕਸ, ਵਿਊਜ਼ ਸਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਨਾਮਕ ਰਸਾਇਣ ਛੱਡਦੇ ਨੇ ਜੋ ਸਾਨੂੰ ਅਸਥਾਈ ਖੁਸ਼ੀ ਅਤੇ ਨਸ਼ਾ ਦਿੰਦਾ ਹੈ। ਪਰ ਜਦੋਂ ਕਿਸੇ ਪੋਸਟ ਦੇ ਉੱਤੇ ਮਨਪਸੰਦ ਲਾਈਕਸ ਨਹੀਂ ਮਿਲਦੇ, ਵਿਊ ਨਹੀਂ ਮਿਲਦੇ, ਤਾਂ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਉਦਾਸ ਅਤੇ ਨਿਰਾਸ਼ ਹੋਣ ਲੱਗ ਪੈਂਦਾ ਹੈ। ਅਸੀਂ ਆਪਣੀ ਆਤਮ ਮਾਨਤਾ ਜਿਹੜੀ ਹੈ, ਫੈਸਲਾ ਅਜਿਹੇ ਲੋਕਾਂ ਦੇ ਅੰਗੂਠੇ ਦੀਆਂ ਛੂਹਾਂ ਲਾਈਕਸ ਦੇ ਉੱਤੇ ਛੱਡ ਦਿੱਤਾ ਜਿਨ੍ਹਾਂ ਨੂੰ ਅਸੀਂ ਸ਼ਾਇਦ ਅਸਲ ਜ਼ਿੰਦਗੀ ਦੇ ਵਿੱਚ ਜਾਣਦੇ ਵੀ ਨਾ ਹੋਈਏ। ਇਹ ਨਿਰਭਰਤਾ ਇਨਸਾਨ ਨੂੰ ਮਾਨਸਿਕ ਤੌਰ ਦੇ ਉੱਤੇ ਬੇਹੱਦ ਕਮਜ਼ੋਰ ਅਤੇ ਇਕੱਲਾ ਬਣਾ ਦਿੰਦੀ ਹੈ। ਸੱਚੀ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜੋ ਮਨੁੱਖ ਨੂੰ ਕਿਸੇ ਵੀ ਪਰਖ ਤੋਂ ਬਿਨਾਂ ਇੱਕ ਸੁਰੱਖਿਅਤ ਘੇਰਾ ਦਿੰਦੀ ਹੈ, ਕੰਫਰਟੇਬਲ ਜ਼ੋਨ। ਇੱਕ ਅਸਲੀ ਦੋਸਤ ਸਾਡੀਆਂ ਕਮਜ਼ੋਰੀਆਂ ਨੂੰ ਜਾਣਦੇ ਹੋਏ ਵੀ ਸਾਨੂੰ ਸਵੀਕਾਰ ਕਰਦਾ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਫਿਲਟਰਡ ਹੁੰਦੀ ਹੈ। ਉੱਥੇ ਅਸੀਂ ਕੇਵਲ ਆਪਣਾ ਚੰਗਾ ਪੱਖ ਹੀ ਦਿਖਾ ਸਕਦੇ ਹਾਂ, ਕਮਜ਼ੋਰੀ ਦਿਖਾਉਣ ਦੇ ਉੱਤੇ ਟ੍ਰੋਲ ਹੋਣ ਦਾ ਜਿਹੜਾ ਡਰ ਬਣਿਆ ਰਹਿੰਦਾ ਹੈ। ਜਦੋਂ ਮਨੁੱਖ ਦੇ ਕੋਲ ਅਸਲ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਦੋਸਤ ਨਹੀਂ ਹੁੰਦਾ ਜਿਹਦੇ ਨਾਲ ਉਹ ਆਪਣੇ ਦਿਲ ਦਾ ਸੱਚਾ ਗੁਬਾਰ ਕੱਢ ਸਕੇ, ਤਾਂ ਉਹ ਅੰਦਰੋਂ ਘੁਟਨ ਮਹਿਸੂਸ ਕਰਨ ਲੱਗ ਪੈਂਦਾ ਹੈ। ਪੰਜਾਬ ਦੇ ਸਮਾਜਿਕ ਸੱਭਿਆਚਾਰਕ ਤਾਣੇ ਬਾਣੇ ਦੀ ਗੱਲ ਕਰ ਲਈਏ ਤਾਂ ਕਿਸੇ ਸਮੇਂ ਪਿੰਡਾਂ ਦੀਆਂ ਸੱਥਾਂ ਅਜਿਹੇ ਕੇਂਦਰ ਹੁੰਦੇ ਸਨ ਜਿੱਥੇ ਲੋਕ ਬਿਨਾਂ ਕਿਸੇ ਸਵਾਰਥ ਦੇ ਘੰਟਿਆਂ ਬੱਧੀ ਬੈਠ ਕੇ ਦੁੱਖ ਸੁੱਖ ਸਾਂਝਾ ਕਰਦੇ, ਪਰ ਅੱਜ ਉਹ ਰੌਣਕਾਂ ਗਾਇਬ ਹੋ ਚੁੱਕੀਆਂ ਨੇ। ਸੱਥਾਂ ਦੀ ਜਗ੍ਹਾ ਹੁਣ ਵਟਸਐਪ ਗਰੁੱਪਾਂ ਨੇ ਲੈ ਲਈ ਜਿੱਥੇ ਸੰਵੇਦਨਸ਼ੀਲਤਾ ਦੀ ਥਾਂ ਕੇਵਲ ਫਾਰਵਰਡ ਕੀਤੇ ਮੈਸੇਜ ਅਤੇ ਨਫ਼ਰਤੀ ਪ੍ਰਚਾਰ ਨੇ ਲੈ ਲਈ। ਅੱਜ ਇਕੱਲਾਪਣ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਕੇਵਲ ਮਾਨਸਿਕ ਸਮੱਸਿਆ ਹੀ ਨਹੀਂ ਸਗੋਂ ਸਰੀਰਕ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਅਨਿੰਦਰਾ, ਇਮਿਊਨਿਟੀ ਦੀ ਕਮੀ ਦਾ ਕਾਰਨ ਵੀ ਬਣ ਰਿਹਾ ਹੈ। ਜਦੋਂ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਤਾਂ ਉਸਦੇ ਅੰਦਰ ਨਕਾਰਾਤਮਕਤਾ ਜਾਣੀ ਕਿ ਨੈਗੇਟਿਵਿਟੀ ਵਿਚਾਰ ਕਰਨ ਲੱਗ ਪੈਂਦੀ ਹੈ। ਉਹ ਆਪਣੇ ਆਪ ਨੂੰ ਨਿਕੰਮਾ ਤੇ ਬੇਕਾਰ ਸਮਝਣ ਲੱਗ ਪੈਂਦਾ ਹੈ। ਬੱਚਿਆਂ ਤੇ ਨੌਜਵਾਨਾਂ ਦੇ ਵਿਚ ਵੱਧ ਰਿਹਾ ਗੁੱਸਾ, ਚਿੜਚਿੜਾਪਨ, ਖੁਦਕੁਸ਼ੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਪਿੱਛੇ ਵੀ ਇਹੋ ਹੀ ਅਦ੍ਰਿਸ਼ਟ ਇਕੱਲਾਪਨ ਜਿਹੜਾ ਇਕ ਵੱਡਾ ਕਾਰਨ ਹੈ। ਅਸੀਂ ਭੀੜ ਦੇ ਵਿਚਕਾਰ ਖੜੇ ਹੋ ਕੇ ਵੀ ਇਕੱਲੇ ਹਾਂ ਕਿਉਂਕਿ ਸਾਡੇ ਆਲੇ ਦੁਆਲੇ ਲੋਕ ਤਾਂ ਹਨ ਪਰ ਭਾਵਨਾਤਮਕ ਸਾਂਝ ਗਾਇਬ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੇ ਡਿਜੀਟਲ ਯੁੱਗ ਦੇ ਵਿਚ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਮੁੱਖ ਮੋੜਨਾ ਸੰਭਵ ਨਹੀਂ ਹੈ ਤੇ ਨਾ ਹੀ ਇਹ ਇਸ ਦਾ ਹੱਲ ਹੈ। ਤਕਨਾਲੋਜੀ ਇੱਕ ਸਾਧਨ ਹੈ ਪਰ ਸਮੱਸਿਆ ਤਦ ਪੈਦਾ ਹੁੰਦੀ ਹੈ ਜਦੋਂ ਸਾਧਨ ਹੀ ਸਾਡਾ ਮਾਲਕ ਬਣ ਬਹਿੰਦਾ ਹੈ ਤੇ ਇਸ ਡਿਜੀਟਲ ਦੁਖਾਂਤ ਤੋਂ ਬਚਣ ਦੇ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਚ ਕੁਝ ਸੰਤੁਲਨ ਤੇ ਤਬਦੀਲੀਆਂ ਲਿਆਉਣ ਦੀ ਸਖ਼ਤ ਜ਼ਰੂਰਤ ਹੈ। ਡਿਜੀਟਲ ਡੀਟੌਕਸ ਅਪਣਾਉਣਾ, ਦਿਨ ਦੇ ਵਿਚ ਕੋਈ ਇੱਕ ਜਾਂ ਦੋ ਘੰਟੇ ਅਜਿਹੇ ਨਿਸ਼ਚਿਤ ਕਰ ਲਵੋ ਜਦੋਂ ਤੁਸੀਂ ਫੋਨ ਤੋਂ ਪੂਰੀ ਤਰ੍ਹਾਂ ਜਿਹੜਾ ਦੂਰ ਰਹੋ, ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਸਕਰੀਨ ਤੋਂ ਦੂਰੀ ਬਣਾ ਲਓ। ਅਸਲੀ ਰਿਸ਼ਤਿਆਂ ਦੇ ਵਿਚ ਨਿਵੇਸ਼ ਕਰ ਲਵੋ। ਸੋਸ਼ਲ ਮੀਡੀਆ ਦੇ ਉੱਤੇ ਚੈਟ ਕਰਨ ਦੀ ਬਜਾਏ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਆਹਮੋ ਸਾਹਮਣੇ ਮਿਲਣ ਦੀ ਆਦਤ ਪਾ ਲਵੋ। ਕਿਸੇ ਪੁਰਾਣੇ ਦੋਸਤ ਨੂੰ ਫੋਨ ਕਰਕੇ ਉਸਦਾ ਹਾਲ ਚਾਲ ਪੁੱਛੋ ਤੇ ਉਸ ਦੇ ਨਾਲ ਸਮਾਂ ਜਿਹੜਾ ਬਿਤਾਓ। ਗੁਣਵੱਤਾ ਨੂੰ ਤਰਜੀਹ ਦੇਵੋ, ਗਿਣਤੀ ਨੂੰ ਨਹੀਂ। ਸੋਸ਼ਲ ਮੀਡੀਆ ਦੇ ਉੱਤੇ ਹਜ਼ਾਰਾਂ ਆਭਾਸੀ ਦੋਸਤਾਂ ਦੀ ਬਜਾਏ ਅਸਲ ਜ਼ਿੰਦਗੀ ਦੇ ਵਿਚ ਇੱਕ ਜਾਂ ਦੋ ਅਜਿਹੇ ਸੱਚੇ ਦੋਸਤ ਬਣਾਓ ਜਿਨ੍ਹਾਂ ਤੇ ਤੁਸੀਂ ਅੱਖਾਂ ਮੀਚ ਕੇ ਜਿਹੜਾ ਭਰੋਸਾ ਕਰ ਸਕੋ। ਕੁਦਰਤ ਤੇ ਸਮਾਜਿਕ ਗਤੀਵਿਧੀਆਂ ਦੇ ਨਾਲ ਜੁੜੋ। ਸਕਰੀਨ ਦੀ ਦੁਨੀਆਂ ਤੋਂ ਬਾਹਰ ਨਿਕਲ ਕੇ ਸੈਰ ਕਰਨ ਦੀ ਆਦਤ ਪਾ ਲਵੋ, ਖੇਡਾਂ ਦੇ ਵਿਚ ਭਾਗ ਲਵੋ, ਕਿਤਾਬਾਂ ਪੜ੍ਹੋ ਜਾਂ ਕਿਸੇ ਸਮਾਜ ਸੇਵੀ ਕਾਰਜ ਦੇ ਵਿਚ ਹਿੱਸਾ ਲੈ ਲਵੋ। ਇਹ ਗਤੀਵਿਧੀਆਂ ਇਨਸਾਨ ਨੂੰ ਕੁਦਰਤੀ ਤੌਰ ਦੇ ਉੱਤੇ ਮਾਨਸਿਕ ਸਕੂਨ ਦਿੰਦੀਆਂ ਨੇ। ਪਰਿਵਾਰਕ ਸਮਾਂ ਨਿਸ਼ਚਿਤ ਕਰੋ, ਆਪਣਾ ਚੈਟ ਬਣਾਓ, ਜਾਣੀ ਕਿ ਰੋਜ਼ ਦਾ ਕੀ ਤੁਸੀਂ ਕਰਨਾ ਹੈ। ਘਰ ਦੇ ਵਿਚ ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਪਰਿਵਾਰ ਦੇ ਸਾਰੇ ਜੀਆਂ ਨੂੰ ਆਪਸ ਦੇ ਵਿਚ ਬੈਠ ਕੇ ਆਪਣੇ ਦਿਨ ਭਰ ਦੇ ਅਨੁਭਵ ਦੇ ਬਾਰੇ ਜਿਹੜਾ ਸਾਂਝੇ ਕਰਨੇ ਚਾਹੀਦੇ ਆ, ਕਿਹਨੇ ਕੀ ਕੀਤਾ, ਤੁਹਾਡਾ ਦਿਨ ਕਿਹੋ ਜਿਹਾ ਰਿਹਾ ਖਾਣਾ ਖਾਂਦੇ ਸਮੇਂ। ਸੋਸ਼ਲ ਮੀਡੀਆ ਦੀ ਚਮਕ ਦਮਕ ਜਿਹੜੀ ਹੈ, ਚਮਕਦਾਰ ਦੁਨੀਆਂ ਇੱਕ ਅਜਿਹੀ ਮਿਰਗ ਤ੍ਰਿਸ਼ਨਾ ਹੈ ਜੋ ਦੂਰੋਂ ਤਾਂ ਬਹੁਤ ਮਨਮੋਹਕ ਲੱਗਦੀ ਹੈ ਪਰ ਨੇੜੇ ਜਾਣ ਦੇ ਉੱਤੇ ਪਤਾ ਲੱਗਦਾ ਕਿ ਉੱਥੇ ਪਿਆਸ ਬੁਝਾਉਣ ਦੇ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਤੇ ਵਰਚੁਅਲ ਦੁਨੀਆਂ ਦੇ ਲਾਈਕਸ ਅਤੇ ਕਮੈਂਟਸ ਕਦੇ ਵੀ ਕਿਸੇ ਦੋਸਤ ਦੇ ਸੱਚੇ ਹੁੰਗਾਰੇ ਜਾਂ ਜੱਫੀ ਦਾ ਬਦਲ ਨਹੀਂ ਹੋ ਸਕਦੇ। ਇਸੇ ਤਰ੍ਹਾਂ ਜ਼ਿੰਦਗੀ ਦਾ ਅਸਲ ਰੰਗ ਸਕਰੀਨ ਦੇ ਪਿਕਸਲਾਂ ਦੇ ਵਿੱਚ ਨਹੀਂ ਸਗੋਂ ਸਾਹਮਣੇ ਬੈਠੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਹੁੰਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਮਨੁੱਖੀ ਭਾਵਨਾਵਾਂ ਡਿਜੀਟਲ ਨਹੀਂ ਸਗੋਂ ਕਿ ਇਹ ਜੜੀਆਂ ਨੇ ਰੂਹਾਨੀ ਹੁੰਦੀਆਂ ਨੇ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਅਸੀਂ ਅਜਿਹੀ ਭੀੜ ਦਾ ਹਿੱਸਾ ਬਣ ਕੇ ਰਹਿ ਜਾਵਾਂਗੇ ਜੋ ਜਿੱਥੇ ਹਰ ਕੋਈ ਬੋਲ ਤਾਂ ਰਿਹਾ ਹੋਵੇਗਾ ਪਰ ਸੁਣਨ ਵਾਲਾ ਕੋਈ ਨਹੀਂ ਹੋਵੇਗਾ। ਫੋਨਾਂ ਦੀਆਂ ਸਕਰੀਨਾਂ ਨੂੰ ਥੋੜਾ ਸਮਾਂ ਆਰਾਮ ਦੇਣ ਤੇ ਆਪਣੇ ਆਲੇ ਦੁਆਲੇ ਬੈਠੇ ਅਸਲੀ ਇਨਸਾਨਾਂ ਦਾ ਹੱਥ ਫੜ ਕੇ ਜ਼ਿੰਦਗੀ ਦੇ ਅਸਰ ਰੰਗਾਂ ਨੂੰ ਮਾਨਣ ਦੀ ਲੋੜ ਹੈ ਤਾਂ ਜੋ ਅਸੀਂ ਭੀੜ ਦੇ ਵਿਚ ਹੁੰਦੇ ਹੋਏ ਵੀ ਇਕੱਲਤਾ ਦੇ ਜਿਹੜੇ ਨੇ ਇਸ ਦੁਖਾਂਤ ਤੋਂ ਮੁਕਤ ਹੋ ਸਕੀਏ। ਕਿਆ ਬਾਤ ਹੈ ਜੀ, ਬਾਕਮਾਲ ਗੱਲਬਾਤ ਸਾਂਝੀ ਕੀਤੀ ਹੈ ਮਨੋਵਿਗਿਆਨ ਜਿਹੜਾ ਪੱਧਰ ਦੇ ਉੱਤੇ ਨਰਿੰਦਰਪਾਲ ਸਿੰਘ ਗਿੱਲ ਹੋਣਾ ਜੀ ਦੀ ਕਲਮ ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ। ਤੇ ਇਸੇ ਤਰ੍ਹਾਂ ਪਹਿਲਾਂ ਆਪਾਂ ਗੱਲਬਾਤ ਸਾਂਝੀ ਕੀਤੀ ਹੈ ਆਪਣੇ ਹਰਵਿੰਦਰ ਚੋੜ ਸਾਹਿਬ ਦੀ, ਪਹਿਲਾਂ ਗੱਲ ਸੁਣਨੀ ਚਾਹੀਦੀ ਹੈ ਤੇ ਗੱਲਾਂ ਕਰਨ ਦਾ ਹੀ ਮਕਸਦ ਇਹਦੇ ਵਿੱਚ ਵੀ ਆਇਆ ਵੀ ਭਾਈ ਫੋਨਾਂ ਤੋਂ ਪਰੇ ਹੋ ਕੇ ਜਿਹੜੀਆਂ ਗੱਲਾਂ ਬਾਤਾਂ ਕਰੀਏ ਤੇ ਕੋਸ਼ਿਸ਼ ਕਰਦੇ ਹਾਂ ਜੇਕਰ ਚੋੜ ਸਾਹਿਬ ਦੇ ਨਾਲ ਗੱਲਬਾਤ ਹੋ ਜਾਵੇ ਤਾਂ ਕੁਝ ਪਲ ਉਹਨਾਂ ਦੇ ਨਾਲ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਦੋ ਚਾਰ ਮਿੰਟ ਤੇ ਬਾਕੀ ਦੇਖਦੇ ਹਾਂ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਹਨਾਂ ਨੂੰ। ਤੇ ਬਹੁਤ ਵਧੀਆ ਸੁਝਾਅ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਤੇ ਚੋੜ ਸਾਹਿਬ ਵੀ ਜੁੜੇ ਹੋਏ ਨੇ, ਥੈਂਕ ਯੂ ਭੁਪਿੰਦਰ ਜੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਲਿਖਦੇ ਆ ਬਹੁਤ ਵਧੀਆ ਗੱਲਬਾਤ ਭਾਰਜ ਬਾਈ ਜੀ, ਇਸ ਘੁਟਣ ਨੇ ਇਨਸਾਨ ਨੂੰ ਲੈ ਬੈਠਣਾ ਹੈ, ਅਸੀਂ ਅਖੌਤੀ ਵਿਕਾਸ ਦੀ ਦੌੜ ਦੇ ਵਿਚ ਪਏ ਹੋਏ ਹਾਂ ਕਹਿੰਦੇ ਜੀ। ਤੇ ਲੋ ਦੋਸਤੋ, ਆਖਰ ਦੇ ਵਿਚ ਆਪਣੇ ਨਾਲ ਰਵਿੰਦਰ ਚੋੜ ਜੀ ਮਨੋਵਿਗਿਆਨੀ ਨੇ ਤੇ ਉਹ ਜੁੜੀ ਗਏ ਨੇ, ਬਹੁਤ ਸਾਰੀਆਂ ਲਿਖਤਾਂ ਵੀ ਲਿਖਦੇ ਆ, ਆਰਟੀਕਲ ਵੀ ਲਿਖਦੇ ਆ, ਸਾਹਿਤ ਦੇ ਨਾਲ ਬਹੁਤ ਵਾਹ ਵਾਸਤਾ ਹੈ ਤੇ ਨਾਲ ਸਮਾਜਿਕ ਕੰਮਾਂ ਕਾਰਾਂ ਦੇ ਵਿਚ ਵੀ ਜੁਟੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਰਵਿੰਦਰ ਚੋੜ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰੇ ਸਾਥੀਆਂ ਨੂੰ ਵੀ ਜਿਹੜੇ ਸੁਣ ਰਹੇ ਉਹਨਾਂ ਨੂੰ ਵੀ ਬਹੁਤ ਬਹੁਤ
0: ਥੈਂਕ ਯੂ ਜੀ। ਚੋੜ ਸਾਹਿਬ ਤੁਹਾਨੂੰ ਯਾਦ ਕੀਤਾ ਸੀ, ਸ਼ੁਕਰੀਆ, ਤੁਸੀਂ ਦੋ ਪਲ ਦਿੱਤੇ ਨੇ। ਤੇ ਚੋੜ ਸਾਹਿਬ ਅੱਜ ਤੁਸੀਂ ਗੱਲ ਲਿਖੀ ਹੈ ਬਚਪਨ ਦੀ, ਪਰ ਚਲੋ ਘਟਨਾ ਤਾਂ ਜੋ ਵਾਪਰੀ ਸੀ ਉਹ ਤਾਂ ਮੰਦਭਾਗੀ ਸੀਗੀ, ਉਹ ਪਰ ਜੋ ਸਕੂਲ ਦੇ ਵਿੱਚ ਵਾਪਰਿਆ ਉਹ ਜ਼ਰੂਰ ਭਈ, ਖਾਸ ਕਰ ਅੱਜ ਵੀ ਜਦੋਂ ਮੀਡੀਆ ਦੇ ਵਿੱਚ ਵੀ ਗੱਲਬਾਤ ਚੱਲਦੀ ਹੈ, ਇੱਕ ਦੂਸਰੇ ਦੇ ਨਾਲ ਗੱਲ ਸੁਣਨ ਦੀ ਬਜਾਏ ਕਿਤੇ ਨਾ ਕਿਤੇ ਉਹ ਗਰਾਰੀ ਅੜ ਜਾਂਦੀ ਹੈ ਜੀ, ਕਿ ਉਹ ਇਹ ਡਬਲ ਮਤਲਬ ਕਿ ਉੱਪਰ ਤੋਂ ਉੱਪਰ ਬੋਲੀ ਜਾਂਦੇ ਆ, ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਹੈ। ਪਰ ਸਾਡੇ ਸੁਭਾਅ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ, ਜਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹ ਚੀਜ਼ ਨੂੰ ਬਹੁਤ ਗੰਭੀਰਤਾ ਦੇ ਨਾਲ ਤੇ ਦੇਖਿਆ ਵੀ ਹੈ ਤੇ ਚੋਰ ਸਾਹਿਬ ਅਪਣਾਇਆ ਵੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿੰਨਾ ਚਿਰ ਜਿਹੜਾ ਸਾਹਮਣਲਾ ਵਿਅਕਤੀ ਹੈ ਉਹ ਜਿੰਨਾ ਚਿਰ ਚੁੱਪ ਨਹੀਂ ਕਰ ਜਾਂਦਾ ਕੁਝ ਪਲ ਦੇ ਲਈ, ਤਾਂ ਉਸ ਤੋਂ ਪਹਿਲਾਂ ਕੋਈ ਬੋਲਦਾ ਨਹੀਂ ਹੈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਨਸਲਟ ਸਮਝਿਆ ਜਾਂਦਾ ਜੀ। ਪਰ ਆਪਣੇ ਸੱਭਿਆਚਾਰ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਜੀ, ਕਿਵੇਂ ਦੇਖਦੇ ਹੋ?
1: ਬਿਲਕੁਲ ਤੁਹਾਡੀ ਗੱਲ ਠੀਕ ਹੈ ਭਾਰਤ
0: ਜੀ।
1: ਐਕਚੁਅਲੀ ਅਸਲ ਵਿੱਚ ਤਾਂ ਅਸੀਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਨਾ ਥੋੜੀ ਜਿਹੀ ਸਾਡੀ ਕਮੀ ਰਹਿ ਜਾਂਦੀ ਹੈ
0: ਜੀ।
1: ਉਹ ਇਸੇ ਕਰਕੇ ਇਹੋ ਜਿਹੀਆਂ ਗੱਲਾਂ ਵਾਪਰਦੀਆਂ
0: ਜੀ।
1: ਇਹ ਜ਼ਰੂਰ ਆ ਵੀ ਹੁਣ ਭਾਵੇਂ ਸਕੂਲਾਂ ਦੇ ਵਿੱਚ ਐਡਵਾਂਸ ਹੋ ਗਿਆ ਹੋਏਗਾ ਕੁਝ, ਪਰ ਜਿਹੜਾ ਸਾਡਾ ਸਮਾਂ ਸੀ ਨਾ, ਸਾਡੇ ਸਮੇਂ ਤਾਂ ਇਹੋ ਜਿਹਾ ਹੀ, ਇੱਕ ਤਾਂ ਕੁੱਟ ਪੈਂਟ ਤਾਂ ਆਮ ਗੱਲ ਹੁੰਦੀ ਸੀ, ਸ਼ਾਇਦ ਤੁਹਾਡੇ ਵੇਲੇ ਵੀ
0: ਹਾਂਜੀ ਹਾਂਜੀ ਖਾਂਦੇ ਰਹੇ ਹਾਂ ਜੀ, ਖਾਂਦੇ ਰਹੇ।
1: ਐਡੀ ਐਡੀ ਬਹੁਤੀ ਵੱਡੀ ਗੱਲ ਨਹੀਂ ਸਮਝੀ ਜਾਂਦੀ ਸੀ,
0: ਬਿਲਕੁਲ ਜੀ।
1: ਤੇ ਅਸੀਂ ਅੱਛਾ ਅਸੀਂ ਕਦੇ ਮਹਿਸੂਸ ਵੀ ਨਹੀਂ ਸੀ ਕਰਦੇ ਵੀ ਕਿਸੇ ਨੇ ਦਬਕ ਦਿੱਤਾ, ਮਾਰ ਦਿੱਤਾ, ਕੁੱਟ ਦਿੱਤਾ
0: ਜੀ।
1: ਤੇ ਉਹ ਸਿਰਫ ਜਿਹੜੀ ਪਲ ਸੀ ਨਾ ਜਿਹੋ ਜਿਹਾ, ਉਹ ਜਿਹੜਾ ਮੈਂ ਮਹਿਸੂਸ ਕੀਤਾ ਉਸ ਪਲ ਤੇ, ਮੈਨੂੰ ਇਸ ਕਰਕੇ ਮਹਿਸੂਸ ਹੋਇਆ ਕਿਉਂਕਿ ਮੈਨੂੰ ਬਹੁਤ ਵੱਡੇ ਸਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਟਾਈਮ ਤੇ। ਮੇਰੇ ਚ ਇੰਨੀ ਹਿੰਮਤ ਨਹੀਂ ਸੀ ਜਾ ਕੇ ਵੀ ਮੈਂ ਅਧਿਆਪਕ ਦੇ ਕੋਲ ਜਾ ਕੇ ਕਵਾਂ ਵੀ ਸਰ ਮੈਂ ਛੁੱਟੀ ਚਾਹੀਦੀ ਹੈ
0: ਜੀ। ਬਿਲਕੁਲ,
1: ਮੈਂ ਕਿਉਂਕਿ ਉੱਥੇ 8-10 ਇਕੱਠੇ ਬੈਠੇ ਸੀ ਤੇ ਮੈਂ ਚੁੱਪ ਕਰਕੇ ਦੂਰੋਂ ਉਹਨਾਂ ਨੂੰ ਏਦਾਂ ਇਸ਼ਾਰਾ ਕੀਤਾ ਤੇ ਉਹਨਾਂ ਨੇ ਇਸ ਗੱਲ ਦਾ ਹੀ ਗੁੱਸਾ ਕਰ ਲਿਆ। ਇੱਕ ਸਟੂਡੈਂਟ ਅਧਿਆਪਕ ਨੂੰ ਇਸ ਤਰ੍ਹਾਂ ਇਸ਼ਾਰਾ ਕਰਕੇ ਕਿਉਂ ਸਕਦਾ?
0: ਬਿਲਕੁਲ ਜੀ।
1: ਹੁਣ ਮੈਂ ਤੇ ਆਪਣਾ ਮੇਰੇ ਮਨ ਤੇ ਬੋਝ ਬਣਿਆ ਸੀ, ਮੇਰੇ ਤੋਂ ਨਹੀਂ ਸੀ ਉਹ ਐਕਸਪ੍ਰੈਸ ਹੋ ਰਿਹਾ,
0: ਬੋਲ ਵੀ ਨਹੀਂ ਸਕਦਾ ਜੀ ਉਸ ਸਿਚੁਏਸ਼ਨ।
1: ਹਾਂਜੀ, ਐਕਚੁਅਲੀ ਜਿਹੜੇ ਅਧਿਆਪਕ ਸੀ, ਹਾਲਾਂਕਿ ਮੈਂ ਉਸ ਅਧਿਆਪਕ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਸੀ
0: ਜੀ,
1: ਬਹੁਤ ਅੱਛਾ ਪੜ੍ਹਾਉਣ ਲਈ ਬਹੁਤ ਅੱਛਾ ਸੀ
0: ਜੀ,
1: ਪਰ ਉਹ ਉਸ ਸਿਚੁਏਸ਼ਨ ਨੂੰ ਸਮਝਣ ਚ ਉਹ ਕਮੀ ਖਾ ਗਿਆ
0: ਜੀ।
1: ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਨਾਲ ਏਦਾਂ ਸਕੂਲਾਂ ਦੇ ਵਿੱਚ ਹੁੰਦਾ ਰਿਹਾ ਤੇ ਹੁਣ ਵੀ ਬੇਦਖਲ ਹੁੰਦਾ ਹੋਏਗਾ, ਜਦੋਂ ਕਿ ਹਾਂ ਅਧਿਆਪਕ ਸਜ਼ਾ ਦੇਣ ਵੇਲੇ ਜਾਂ ਕੁਛ ਬੋਲਣ ਵੇਲੇ ਜਾਂ ਉਹਨਾਂ ਨੂੰ ਹੈਂਡਲ ਕਰਨ ਵੇਲੇ ਪਹਿਲਾਂ ਉਹਨਾਂ ਨੂੰ ਸਮਝਣ ਤੋਂ ਬਗੈਰ ਹੀ ਕੋਈ ਐਕਸ਼ਨ ਕਰਦੇ ਆ, ਹੋ ਜਾਂਦਾ ਕਈ ਵਾਰੀ, ਕਈ ਵਾਰੀ ਗੁੱਸੇ ਚ ਵੀ ਹੋ ਜਾਂਦਾ, ਕਈ ਵਾਰੀ ਸਧਾਰਨ ਵੀ ਹੋ ਜਾਂਦਾ ਜਦੋਂ ਅਸੀਂ ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜਾਂ ਸਮਝਣ, ਸਟੂਡੈਂਟ ਤਾਂ ਬਹੁਤ ਛੋਟੇ ਹੁੰਦੇ ਜੀ, ਅਸੀਂ ਇਹਨੂੰ ਅਸੀਂ ਦੱਸਣਾ ਇਹਨਾਂ ਨੂੰ ਜੋ ਦੱਸਣਾ,
0: ਬਿਲਕੁਲ
1: ਅਸੀਂ ਇਹਨਾਂ ਤੋਂ ਸੁਣਨਾ
0: ਸੁਣਨਾ।
1: ਇਹ ਗੱਲਾਂ ਮੈਂ ਮਹਿਸੂਸ ਕੀਤੀਆਂ ਅੱਜ ਵੀ
0: ਜੀ,
1: ਅੱਜ ਵੀ ਕਰਦਾ ਵੀ ਇਹ ਜ਼ਰੂਰ ਚਾਹੀਦਾ ਵੀ ਜੇ ਕਿਸੇ ਵੀ ਵਿਦਿਆਰਥੀ ਨੂੰ ਜਾਂ ਆਪਣੀ ਆਮ ਜ਼ਿੰਦਗੀ ਚ ਵੀ
0: ਜੀ
1: ਆਪਾਂ ਕਿਸੇ ਤੇ ਕੋਈ ਐਕਸ਼ਨ ਕਰਨ ਲੱਗਦੇ ਹਾਂ ਜਾਂ ਸਾਨੂੰ ਕਿਸੇ ਤੇ ਗੁੱਸਾ ਆਉਂਦਾ
0: ਜੀ,
1: ਸਾਨੂੰ ਲੱਗਦਾ ਵੀ ਉਹਦੇ ਆਹ ਹਰਕਤ ਮਾੜੀ ਆ, ਆਪਾਂ ਪਹਿਲਾਂ ਸੰਵਾਦ ਜ਼ਰੂਰ ਚਾਹੀਦਾ ਅਗਲੇ ਦੀ ਗੱਲ, ਇਸ ਤਰ੍ਹਾਂ ਕੋਰਟਾਂ ਵੀ ਹਰ ਫੈਸਲਾ ਕਰਨ ਤੋਂ ਪਹਿਲਾਂ ਸਾਨੂੰ ਮੌਕਾ ਦਿੰਦੀਆਂ
0: ਜੀ
1: ਵੀ ਆਪਣੀ ਗੱਲ ਦੱਸ ਲਈ ਜਾਵੇ। ਇਸੇ ਤਰ੍ਹਾਂ ਆਮ ਜ਼ਿੰਦਗੀ ਚ ਵੀ ਜ਼ਰੂਰ ਹੋਣਾ ਚਾਹੀਦਾ, ਕੋਈ ਵੀ ਗੱਲ ਕਿਤੇ ਕਿਸੇ ਦੇ ਪ੍ਰਤੀ ਗੁਸਤਾਖੀ ਹੋ ਜਾਂਦੀ ਆ
0: ਜੀ
1: ਤੇ ਉਹ ਸੰਵਾਦ ਨਾਲ ਖਤਮ ਕੀਤੀ ਜਾ ਸਕਦੀ ਆ ਜਾਂ ਜਿਹੜੀ ਕੋਈ ਗਲਤ ਹਰਕਤ ਤੋਂ ਆਪਾਂ ਬਚ ਸਕਦੇ
0: ਜੀ,
1: ਇਹੀ ਮੇਰਾ ਉਹ ਸੰਦੇਸ਼ ਸੀ ਉਹਦੇ ਵਿੱਚ ਉਸ ਗੱਲ ਚ। ਅਦਰਵਾਈਜ਼ ਤਾਂ ਇਹ ਪਰਸਨਲ ਵਾਪਰੀ ਉਹ ਗੱਲ ਬਹੁਤਾ ਜ਼ਿਆਦਾ ਦੱਸਣ ਦੀ ਲੋੜ ਵੀ।
0: ਬਿਲਕੁਲ ਹੈ ਜੀ, ਪਰ ਚੋਟ ਸਾਹਿਬ ਜਿਵੇਂ ਮੈਂ ਆਪਣੇ ਆਪ ਚ ਦੇਖਦਾ ਤਾਂ ਮੈਂ ਬਹੁਤ ਗੁੱਸੇਖੋਰ ਸੀਗਾ, ਚਲੋ ਮੈਂ ਕਦੇ ਆਉਣੇ ਗੱਲ ਕੀਤੀ ਨੀਗਾ, ਕੀਤੀ ਨੀ ਛੋਟੇ ਹੁੰਦੇ ਪਰਿਵਾਰ ਦੇ ਵਿੱਚ, ਹੁਣ ਵੀ ਕਈ ਵਾਰੀ ਕਹਿ ਲੋ, ਚਲੋ ਅੱਜ ਗੱਲਬਾਤ ਚੱਲੀ ਹੈ ਤਾਂ ਮੇਰੇ ਹਨਾ ਪਰਿਵਾਰ ਨੇ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਉਹ ਚਿੱਟਾ ਮੋਤੀ ਹਨਾ ਮੁੰਦਰੀ ਚ ਪਵਾ ਕੇ ਚਾਂਦੀ ਦੀ ਜੇ ਉਹ ਪਾਇਆ ਹੋਇਆ ਸੀ ਜੀ, ਉਹ ਵੀ ਹਨਾ ਇੱਕ ਵਾਰੀ ਤਾਂ ਮਤਲਬ ਕਿ ਮੈਂ ਨਹਾਉਂਦਾ ਪਿਆ ਸੀ ਜੀ, ਉਹ ਬਗਾ ਕੇ ਜਦੋਂ ਸਾਬਣ ਲੱਗਾ ਹੱਥ ਨੂੰ ਤੇ ਮੇਰੇ ਪਾਈ ਹੋਈ ਸੀ ਮੁੰਦਰੀ, ਉਹ ਥੋੜੀ ਖੁੱਲੀ ਸੀ ਜੀ ਸਿੱਧੀ ਟੋਇਲਟ ਦੇ ਵਿੱਚ ਤੇ ਇੱਕ ਵਾਰੀ ਦੁਬਾਰਾ ਉਹਨਾਂ ਨੇ ਫਿਰ ਬਣਾਇਆ ਤੇ ਮੈਂ ਖੇਡਦਾ ਖੁੱਡਦਾ ਸੀਗਾ ਜੀ ਆਪਣਾ ਫੁੱਟਬਾਲ ਤੇ, ਕਿਤੇ ਰੱਖ ਰੁਕ ਹੋ ਗਿਆ ਜਾਂ ਕਿੱਦਾਂ ਬੋਲਾਂ ਕਿਤੇ ਡਿੱਗ ਡੁੱਗ ਗਿਆ ਕਿੱਟ ਦੇ ਵਿੱਚੋਂ ਜਾਂ ਕਿੱਦਾਂ, ਕਿਉਂਕਿ ਉਦੋਂ ਲਾ ਕੇ ਖੇਡਣਾ ਪੈਂਦਾ ਸੀ, ਕੋਈ ਕੜਾ ਜਾਂ ਕੋਈ ਐਸਾ ਜੂਲਰੀ ਆਪਾਂ ਪਾ ਕੇ ਨਹੀਂ ਖੇਡ ਸਕਦੇ ਜੀ, ਤਾਂ ਉਹ ਕਿਤੇ ਗੁਆਚ ਗੁਚ ਗਿਆ ਤੇ ਤੀਸਰੀ ਵਾਰੀ ਉਹਨਾਂ ਨੇ ਬਣਾਇਆ ਹੀ, ਕਹਿਣਾ ਤੂੰ ਹੈਗਾ ਹੀ ਇੰਨਾ ਗੁੱਸੇ ਖੋਰ ਹੈ ਕਿ ਚਿੱਟਾ ਮੋਤੀ ਵੀ ਤੇਰੇ ਲੱਗ ਕੇ ਲੱਗ ਕੇ ਲੱਗ ਕੇ
1: ਇਹਦੇ ਤੋਂ ਗੱਲ ਸਪਸ਼ਟ ਹੋ ਗਈ ਵੀ ਉਹ ਇੱਕ ਨਾ ਸਾਈਕੋਲੋਜੀਕਲ ਠੁੰਮਣਾ ਸੀ
0: ਹਾਂਜੀ
1: ਤੁਹਾਡੇ ਮਾਇੰਡ ਦੇ ਵਿੱਚ, ਇੱਕ ਉਹਨਾਂ ਨੇ ਇੱਕ ਸੰਕੇਤ ਦਿੱਤਾ ਸੀ ਵੀ ਹੁਣ ਤੈਨੂੰ ਗੁੱਸਾ ਨਹੀਂ ਆਏਗਾ,
0: ਜੀ
1: ਉਹ ਉਸ ਸਾਈਕੋਲੋਜੀਕਲ ਪੁਆਇੰਟ ਸੀ।
0: ਹਾਂਜੀ
1: ਪਰ
0: ਬਿਲਕੁਲ
1: ਭਾਵੇਂ ਆਪਣੇ ਆਪਣੇ ਪੇਰੈਂਟਸ ਨੇ ਉਸ ਟਾਈਮ ਤੇ ਉਹੋ ਜਿਹੀਆਂ ਗੱਲਾਂ ਨਹੀਂ ਸੀ ਪੜ੍ਹੀਆਂ,
0: ਜੀ
1: ਪਰ ਉਹ ਇੱਕ ਕੁਦਰਤੀ ਤੌਰ ਤੇ ਇੱਕ ਸੰਕੇਤ ਸੀ ਤੁਹਾਡੇ ਮਾਇੰਡ ਲਈ ਵੀ ਹੁਣ
0: ਬਿਲਕੁਲ ਹੈ,
1: ਤੁਹਾਨੂੰ ਗੁੱਸਾ ਨਹੀਂ
0: ਜਿਵੇਂ
1: ਆਏਗਾ
0: ਆਪਾਂ ਮੈਡੀਸਨ
1: ਔਰ
0: ਖਾ ਲੈਂਦੇ ਹਾਂ।
1: ਸਾਈਕੋਲੋਜੀਕਲ ਇਹ ਟ੍ਰੀਟਮੈਂਟ ਸੀ ਤੁਹਾਡਾ
0: ਜੀ,
1: ਪਰ ਉਸ ਟ੍ਰੀਟਮੈਂਟ ਤੇ, ਕਿਉਂਕਿ ਤੁਸੀਂ ਕਿਸੇ ਵੀ ਸਾਈਕੋਲੋਜੀਕਲ ਟ੍ਰੀਟਮੈਂਟ ਦੇ ਵਿੱਚ ਸਾਨੂੰ ਇਹ ਪਤਾ ਜਦੋਂ ਤੱਕ ਤੁਸੀਂ ਐਕਸੈਪਟ ਨਹੀਂ ਨਾ ਕਰਦੇ ਵੀ ਮੈਂ ਠੀਕ ਹੋਣਾ,
0: ਹਾਂਜੀ
1: ਕੋਈ ਵੀ ਡਿਸਆਰਡਰ ਹੈ
0: ਜੀ,
1: ਅੰਦਰੋਂ ਤੁਹਾਨੂੰ ਪਹਿਲਾਂ ਜਿਹੜਾ ਸਾਈਕੋਲੋਜਿਸਟ ਹੈ ਜਾਂ ਸਾਈਕੈਟ੍ਰਿਸਟ ਹੈ ਉਹ ਪਹਿਲਾਂ ਤੁਹਾਨੂੰ ਇਸ ਗੱਲ ਲਈ ਮਨਾਏਗਾ ਵੀ ਇਸ ਗੱਲ ਲਈ ਤਿਆਰ ਕਰੂਗਾ ਵੀ
0: ਸਟਰੋਂਗ
1: ਤੁਸੀਂ
0: ਕਰਦਾ ਜੀ
1: ਕਿਸੇ ਵੀ ਡਿਸਆਰਡਰ ਤੋਂ ਬਾਹਰ ਨਿਕਲਣਾ ਆ ਤੇ ਤੁਸੀਂ ਪਹਿਲਾਂ ਐਕਸੈਪਟ ਕਰੋ ਵੀ ਮੈਂ ਨਿਕਲਣਾ
0: ਆਪਣੇ ਆਪ ਨਾਲ ਲੜਨਾ
1: ਔਰ ਮੈਂ
0: ਤੁਸੀਂ ਲੜਨਾ ਹੈ।
1: ਹਾਂ
0: ਜੀ,
1: ਉਹ ਤੁਸੀਂ ਤੇ ਜੋ ਕੁਛ ਤੁਹਾਡੇ ਉਹਨੂੰ ਪਾਇਆ ਸੀ ਉਹਨੂੰ ਮਾਹੌਲ ਦੇ ਤੌਰ ਤੇ
0: ਜੀ
1: ਰੱਖਿਆ ਹੋਇਆ ਸੀ, ਤੁਸੀਂ ਅੰਦਰੋਂ ਤਾਂ ਐਕਸੈਪਟ ਹੀ ਨਹੀਂ ਕੀਤਾ ਸੀ
0: ਜੀ,
1: ਇਸੇ ਕਰਕੇ ਉਹ ਗੁੰਮ ਹੋ ਗਿਆ, ਇਸੇ ਕਰਕੇ ਉਹਦਾ ਅਸਰ ਨਹੀਂ ਹੋਇਆ
0: ਜੀ।
1: ਪਰ
0: ਜੀ
1: ਪਰ ਹੁਣ ਜਿਹੜੇ ਰਸਤੇ ਹੁਣ ਤੁਸੀਂ ਪਏ ਆ ਨਾ
0: ਜੀ,
1: ਉਹ ਉਹਦੇ ਨਾਲੋਂ ਵੀ ਵੱਡਾ ਸਾਈਕੋਲੋਜੀਕਲ ਟ੍ਰੀਟਮੈਂਟ ਹੈ। ਤੁਸੀਂ ਇੰਨੀਆਂ ਕਿਤਾਬਾਂ ਨਾਲ ਡੀਲ ਕਰ ਰਹੇ ਹੋ, ਇੰਨੇ ਲੋਕਾਂ ਨਾਲ ਡੀਲ ਕਰ ਰਹੇ ਹਾਂ, ਆਟੋਮੈਟਿਕਲੀ ਹੁਣ ਤੁਹਾਡੇ ਤੇ ਬਹੁਤ ਜ਼ਿਆਦਾ ਚੇਂਜ ਆ ਗਈ ਹੈ, ਬਹੁਤ ਜ਼ਿਆਦਾ ਆਪਣੇ ਆਪ ਨੂੰ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ। ਅਸੀਂ ਤਾਂ ਜਦੋਂ ਦਾ ਆਪਾਂ ਮਿਲਣ ਲੱਗੇ ਆ ਨਾ,
0: ਹਾਂਜੀ ਹਾਂਜੀ,
1: ਜਦੋਂ ਆਪਾਂ ਮਿਲਣ ਲੱਗੇ ਆ ਮੈਂ ਤੁਹਾਡੇ ਨਾਲ ਸਾਂਝ ਪਾਈ ਆ,
0: ਹਾਂਜੀ,
1: ਉਹ ਤੋਂ ਬਾਅਦ ਦੇ ਹੁਣ ਦੇ ਸਮੇਂ ਤੇ ਤੁਹਾਡੇ ਵਿੱਚ ਹਜ਼ਾਰਾਂ ਟਾਈਮ
0: ਚੇਂਜਸ ਆ ਗਈ ਆ ਜੀ, ਬਿਲਕੁਲ ਹੈ ਜੀ,
1: ਹਰ ਸਾਈਡ ਤੋਂ ਤੁਹਾਡੇ ਤੁਹਾਡੇ ਬੋਲਣ ਚੱਲਣ ਤੇ ਤੁਹਾਡੇ ਸੋਚਣ ਤੇ ਤੁਹਾਡੇ ਪੜ੍ਹਨ ਚ ਕਿਹੋ ਜਿਹੀਆਂ ਚੀਜ਼ਾਂ ਪੜ੍ਹਨੀਆਂ ਆ। ਔਰ ਮੈਂ ਖਾਸ ਤੌਰ ਤੇ ਮੈਂ ਦੇਖਦਾ ਵੀ ਤੁਸੀਂ ਹੁਣ ਬਹੁਤੇ ਪ੍ਰੋਗਰਾਮਾਂ ਚ, ਕਿਉਂਕਿ ਮੈਂ ਸੁਣਦਾ ਰਹਿੰਦਾ ਭਾਵੇਂ ਤੁਹਾਡੇ ਨਾਲ ਗੱਲ ਨਾ ਕਰਾਂ, ਤੇ ਵੈਸੇ ਤਾਂ ਚਲੋ ਮੈਨੂੰ ਕਰਨੀ ਚਾਹੀਦੀ ਆ, ਮੈਂ ਕਈ ਵਾਰੀ ਨਹੀਂ ਕਰਦਾ,
0: ਉਹ
1: ਉਹਨਾਂ ਦੇ ਵਿੱਚ ਸਾਨੂੰ ਝਲਕ ਲੱਗਦੀ ਆ ਵੀ ਤੁਸੀਂ ਤਾਂ ਮਤਲਬ ਹੁਣ ਇੱਕ ਸਾਈਕੋਲੋਜਿਸਟ ਬਣਦੇ ਜਾ ਰਹੇ ਹੋ, ਇੱਕ ਫਿਲੋਸਫਰ ਬਣਦੇ ਜਾ ਰਹੇ ਹੋ, ਹਾਂਜੀ, ਤੇ ਉਹ ਸਾਰੇ ਤੁਹਾਡੇ ਸਟੱਡੀ ਦਾ ਉਹ ਰਿਜ਼ਲਟ ਹੈ।
0: ਪਤਾ ਨਹੀਂ ਸਹਿਜੋਗ ਸਾਹਿਬ, ਮੈਂ ਨਾ ਜਦੋਂ ਇਸ ਵਿਸ਼ੇ ਨੂੰ ਪੜ੍ਹਨ ਲੱਗਿਆ ਜਾਂ ਕਿਤੇ ਨਾ ਕਿਤੇ, ਚਲੋ ਪਰਿਵਾਰਕ ਤੰਗੀਆਂ ਤੁਰਸ਼ੀਆਂ ਕਹਿ ਲਓ ਜਾਂ ਹੋਰ ਆਲੇ ਦੁਆਲੇ ਦੇ ਵਿੱਚ ਵੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਜੋ ਪ੍ਰੋਬਲਮਸ ਦੇਖਦੇ ਹਾਂ, ਤਾਂ ਇਹ ਚੀਜ਼ ਨੂੰ ਮੈਂ ਚਲੋ ਇੱਕ ਮੈਂ ਆਪਣੇ ਆਪ ਨੂੰ ਉਲਾਮਾ ਜ਼ਰੂਰ ਦਿੰਦਾ ਕਿ ਸਾਨੂੰ ਕੋਈ ਦੱਸਣ ਵਾਲਾ ਹੀ ਨਹੀਂ ਸੀਗਾ ਕਿ ਇਹ ਵੀ ਸਬਜੈਕਟ ਕੋਈ ਹੁੰਦੇ, ਇਹ ਵੀ ਪੜ੍ਹਨ ਵਾਲੇ ਨੇ। ਤੁਸੀਂ ਆਪਣੀ ਚਲੋ ਘੱਟੋ ਘੱਟ ਤੁਸੀਂ ਇਸ ਲਾਈਨ ਦੇ ਵਿੱਚ ਨਹੀਂ ਵੀ ਜਾਣਾ, ਪਰ ਆਪਣੀ ਪਰਸਨੈਲਿਟੀ ਨੂੰ ਡਿਵੈਲਪਮੈਂਟ ਕਰਨ ਦੇ ਲਈ ਬਹੁਤ ਲਾਭਦਾਇਕ ਨੇ ਜੀ, ਹਰ ਕਿਸੇ ਦੇ ਲਈ। ਮੈਨੂੰ ਲੱਗਦਾ ਕਿ ਹਰ ਕਿਸੇ ਨੂੰ ਸਬਜੈਕਟ ਪੜ੍ਹਨਾ ਚਾਹੀਦਾ ਜੀ,
1: ਹਰ ਬੰਦੇ ਲਈ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਇਹ ਨਾ ਸਕੂਲ ਲੈਵਲ ਤੇ
0: ਜੀ,
1: ਸਕੂਲ ਲੈਵਲ ਤੇ ਸ਼ੁਰੂ ਹੋਣਾ ਚਾਹੀਦਾ, ਥੱਲੇ ਦੇ ਲੈਵਲ ਤੋਂ ਥੋੜਾ ਥੋੜਾ
0: ਜੀ।
1: ਚਲੋ ਕਾਲਜ ਲੈਵਲ ਤੇ ਤਾਂ ਹੈਗਾ ਜੀ, ਕਾਲਜ ਲੈਵਲ ਤੇ ਵੀ ਇਹ ਜਿਹੜਾ ਬੰਦਾ ਵਿਸ਼ਾ ਲੈ ਲੈਂਦਾ ਉਹ ਪੜ੍ਹ ਸਕਦਾ ਹੈ। ਇਹ ਵੈਸੇ ਵੈਸੇ ਇਹ ਸਾਰਿਆਂ ਲਈ ਚਾਹੀਦਾ ਆ, ਥੋੜੀ ਥੋੜੀ ਇਹਦਾ ਬੇਸ ਬਣਾਉਣਾ ਚਾਹੀਦਾ ਹਰ ਬੰਦੇ ਲਈ, ਤਾਂ ਕਿ ਜਿੰਨਾ ਅਡੰਬਰ ਸਾਡੇ ਵਾਲੀ ਜ਼ਿੰਦਗੀ ਚ ਸਾਡੇ ਆਲੇ ਦੁਆਲੇ ਚੱਲ ਰਿਹਾ, ਜਿੰਨਾ ਝੂਠ ਤੂਫਾਨ ਚੱਲ ਰਿਹਾ, ਜਿੰਨਾ ਮਤਲਬ ਅਡੰਬਰ, ਉਹ ਸਾਰਿਆਂ ਅਡੰਬਰਾਂ ਤੋਂ ਅਸੀਂ ਬਾਹਰ ਨਿਕਲ ਸਕਦੇ ਜੇ ਇੱਕ ਜਨਰੇਸ਼ਨ ਇਹੋ ਜਿਹੀ ਤਿਆਰ ਕਰ ਲਈਏ ਜਿਹੜੀ ਕਿ ਸਾਰ ਗੱਲ ਨੂੰ ਸਮਝਦੀ ਹੋਵੇ, ਵਿਗਿਆਨਕ ਤੇ ਮਨੋਵਿਗਿਆਨਕ ਬੇਸ ਨੂੰ ਲੈ ਕੇ ਸਮਝਦੀ ਹੋਵੇ
0: ਜੀ, ਕਿਉਂਕਿ
1: ਸਾਡੇ ਬਹਿਮ ਭਰਮ ਆ ਜਿੰਨਾ ਸਾਡੀਆਂ।
0: ਜਿਹੜੀ ਗੱਲ ਤੁਸੀਂ ਕੀਤੀ ਆ ਨਾ, ਇਹ ਜਿੱਦਾਂ ਮੈਂ ਸ਼ੁਰੂ ਹੀ ਕੀਤੀ ਸੀ ਗੱਲ ਕਿ ਐਂਗਰੀਨੈਸ ਬਹੁਤ ਸੀਗੀ ਮੇਰੇ ਵਿੱਚ, ਉਹ ਕਿਤੇ ਨਾ ਕਿਤੇ ਇਸ ਸਮਾਜ ਦੇ ਵਿੱਚ ਰਹਿ ਕੇ ਵੀ ਉਹ ਤੁਹਾਡੇ ਵਿੱਚ ਔਰਾ ਜਿਹੜਾ ਕਹਿ ਲੋ ਜਾਂ ਉਹ ਫੈਕਟ ਆਉਂਦਾ ਜ਼ਰੂਰ, ਉਸੇ ਤਰ੍ਹਾਂ ਮਤਲਬ ਕਿ ਬੰਦੇ ਨੂੰ ਹੋ ਜਾਂਦਾ ਜਦੋਂ ਬਹੁਤਾਤ ਦੇ ਵਿੱਚ ਉਹ ਚੀਜ਼ ਪੋਜ਼ਿਟਿਵਿਟੀ ਹੈਗੀ ਆ, ਜਿੱਥੇ ਹੁਣ ਨੈਗੇਟਿਵਿਟੀ ਬਹੁਤ ਵੱਧ ਆ ਤਾਂ ਉੱਥੇ ਫਿਰ ਉਹ ਚੀਜ਼ ਪ੍ਰਭਾਵ ਪਵੇਗਾ ਜੀ। ਤੇ ਜਿਵੇਂ ਕਿ ਇੱਥੇ ਦੇਖੋ ਹੁਣ ਇੱਥੇ ਤੇ ਆਵਾਮ ਇੱਕ ਤਾਂ ਸਵਰਗ ਤੋਂ ਤਾਂ ਨਹੀਂ ਆਏ ਜਾਂ ਹੋਰ ਕਿਤੇ ਪਲੈਨਟ ਤੋਂ ਤਾਂ ਨਹੀਂ ਆਏ, ਕਿ ਇੱਕ ਐਜੂਕੇਸ਼ਨ ਜਾਂ ਆਪਣੇ ਹੱਕਾਂ ਦੇ ਲਈ ਜਾਂ ਮਾਨਸਿਕ ਰੋਗਾਂ ਦੀ ਗੱਲ ਕਰਦੇ ਆ ਜਾਂ ਹਰ ਚੀਜ਼ ਦੇ ਨਾਲ ਕਿਤੇ ਨਾ ਕਿਤੇ ਉਹ ਵਾਹ ਵਾਸਤਾ ਹੈਗੇ ਨੇ ਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਕਿਸੇ ਵੀ ਟੋਪਿਕ ਦੇ ਉੱਤੇ ਗੱਲ ਕਰ ਲਓ ਕੋਈ ਨਾ ਕੋਈ ਉਹਨਾਂ ਨੂੰ ਜਾਣਕਾਰੀ, ਚਾਹੇ ਆਪਾਂ ਦਵਾਈ ਖਾਂਦੇ ਹਾਂ ਤਾਂ ਉਹਨਾਂ ਨੇ ਦਵਾਈ ਚਾਹੇ ਡਾਕਟਰ ਨੇ ਲਿਖ ਕੇ ਦਿੱਤੀ ਹੈ, ਪਰ ਉਹਨਾਂ ਨੇ ਜਿੰਨੀ ਚਿਰ ਆਪ ਪੜ੍ਹ ਨਹੀਂ ਲੈਣਾ ਉਹਦਾ ਮੈਨੂੰ ਕੀ ਇਹਦੇ ਵਿੱਚ ਕੀ ਸਾਲਟ ਹੈ, ਕੀ ਹੈਗਾ ਕਿ ਮੈਂ ਖਾਵਾਂ ਦਾ ਸਾਰੀਆਂ ਚੀਜ਼ਾਂ ਲੇਕਿਨ ਡਾਕਟਰ ਨੇ ਲਿਖ ਕੇ ਦਿੱਤੀ ਹੁੰਦੀ ਹੈ, ਪਰ ਫਿਰ ਵੀ ਉਹ ਆਪਣੇ ਆਪ ਦੇ ਉੱਤੇ ਉਹ ਚੀਜ਼ ਦੇ ਉੱਤੇ ਪੂਰੇ ਕਨਫਰਮ ਹੁੰਦੇ ਨੇ, ਫਿਰ ਜਾ ਕੇ ਉਹਨੂੰ ਮਤਲਬ ਕਿ ਲੈਂਦੇ, ਪਰ ਆਪਣੇ ਆਪ ਨੂੰ ਨੀ, ਜਿਹੜੇ ਜੋ ਦੇ ਦਿੱਤਾ ਮਤਲਬ ਕਿ ਫੜਿਆ ਜੇ ਮੂੰਹ ਚ ਪਾ ਲਿਆ ਜੀ।
1: ਉਹ ਵਿਗਿਆਨਕ ਨਜ਼ਰੀਆ
0: ਸਟਰੋਂਗ ਨੇ
1: ਸਾਡਾ
0: ਜੀ।
1: ਬਣਿਆ ਹੀ ਨਹੀਂ,
0: ਜੀ
1: ਸਾਡਾ ਤੁਹਾਡੇ ਚਲੋ ਜਿਹੜੇ ਮੁਲਕ ਐਡਵਾਂਸ ਹੈ ਨਾ,
0: ਜੀ
1: ਔਰ ਉੱਥੇ ਤਾਂ ਕੁਛ ਨਾ ਕੁਛ ਸਾਇੰਟਿਫਿਕ ਨਜ਼ਰੀਆ ਲੋਕਾਂ ਦਾ ਬਣਿਆ ਹੈ।
0: ਬਣਿਆ
1: ਸਾਡੇ
0: ਹੋਇਆ ਜੀ।
1: ਸਾਡੇ ਤਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਨਹੀਂ ਬਣਿਆ, ਨਾ ਸਾਡੇ ਜਿਹੜੇ ਪੋਲੀਟੀਕਲ ਸੈਟਅਪ ਆ ਨਾ
0: ਜੀ
1: ਉਹ ਬਣਨ ਦੇਣਾ ਹੀ ਨਹੀਂ ਚਾਹੁੰਦੇ,
0: ਦੇਣਾ ਨਹੀਂ ਚਾਹੁੰਦੇ
1: ਔਰ
0: ਜੀ।
1: ਸਾਡਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਆ ਉਹ ਇਸ ਲਾਈਨ ਤੇ ਆ ਵੀ ਸਾਨੂੰ ਹਜੇ ਵੀ ਵਹਿਮਾਂ ਭਰਮਾਂ ਵੱਲ ਨੂੰ ਲਿਜਾ ਰਿਹਾ।
0: ਲਿਜਾ ਰਹੇ
1: ਸਾਡੇ
0: ਜੀ।
1: ਸਿਲੇਬਸ ਤੁਸੀਂ ਦੇਖ ਲਓ, ਸਾਡੇ ਸਿਲੇਬਸ ਦੇਖ ਲਓ ਤੁਸੀਂ, ਉਹਨਾਂ ਦੇ ਵਿੱਚ ਇੰਨਾ ਮਤਲਬ ਤਕਰੀਬਨ 50-60% ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਅਜੇ ਵੀ ਵਹਿਮਾਂ ਚੋਂ ਨਿਕਲ ਨਹੀਂ ਦੇਣ ਡਈਆਂ,
0: ਬਿਲਕੁਲ
1: ਔਰ ਹਰ ਤਰ੍ਹਾਂ ਸਾਨੂੰ ਉਸੇ ਗੇੜ ਚ ਪਸਾ ਛੱਡਦੀਆਂ।
0: ਜੀ
1: ਤੁਸੀਂ ਸਾਡੇ ਜਿਹੜੇ ਬਾਬੇ ਬੈਠੇ ਆ ਉਹ ਰਹਿੰਦੀ ਖੁੰਦੀ ਕਸਰ ਪੂਰੀ ਕਰੀ ਜਾਂਦੇ ਰਹਿੰਦੇ ਆ,
0: ਬਿਲਕੁਲ
1: ਇਕੱਠੇ ਕਰਕੇ ਆਪਣੇ ਸਿਆਣੇ
0: ਜੀ
1: ਖੜਕਾਏ ਜਾਂਦੇ ਆ,
0: ਜੀ
1: ਤੁਹਾਨੂੰ ਵੀ ਪਤਾ ਜੋ ਹਾਲ ਇੱਥੇ ਹੁੰਦਾ।
0: ਬਿਲਕੁਲ
1: ਇਹ ਸਾਰੀਆਂ ਗੱਲਾਂ ਨਾ ਬਸ ਹੈ ਤਾਂ ਅਨਪੜ੍ਹਤਾ ਦਾ ਹੀ ਆ, ਉਹ ਜਿੰਨੀ ਜਿੰਨਾ ਐਜੂਕੇਸ਼ਨ ਹੋਏਗੀ ਓਨਾ ਗਿਆਨ ਹੋਏਗਾ ਤੇ ਇਹ ਸਾਰੇ ਗੱਲਾਂ ਤੋਂ ਬੰਦਾ ਨਿਕਲ ਸਕਦਾ।
0: ਇੱਕ
1: ਗਿਆਨ ਸਾਨੂੰ,
0: ਹਾਂਜੀ ਚੋਰ ਸਾਹਿਬ, ਇੱਕ ਆਖਰ ਦੇ ਵਿੱਚ ਗੱਲ ਪੁੱਛਾਂਗਾ ਜੋ ਆ ਵੀਕਐਂਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਚਲੋ ਹਰ ਕਿਸੇ ਨੂੰ ਜਿਉਣ ਦਾ ਹੱਕ ਹੈ, ਉਹ ਚਾਹੇ ਕੋਈ ਵੀ ਜੈਂਡਰ ਹੈ। ਆਪਾਂ ਕਈ ਵਾਰੀ LGBTQ ਦੇ ਉੱਤੇ ਜਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਉੱਤੇ ਖੁੱਲ੍ਹ ਕੇ ਕੀਤੀਆਂ ਨੇ, ਪ੍ਰੋਗਰਾਮ ਦੋਸਤ ਸੁਣ ਵੀ ਸਕਦੇ ਆ ਯੂਟਿਊਬ ਦੇ ਉੱਤੇ ਤੇ ਪਏ ਨੇ ਜੀ ਆਪਣੇ। ਤੇ ਚੋਰ ਸਾਹਿਬ, ਜੋ ਘਟਨਾ ਕੱਲ੍ਹ ਵਾਪਰੀ ਹੈ ਉਹ ਸਾਡੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਾਂ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਸੇਮ ਜੈਂਡਰ ਦੇ ਨਾਲ ਵਿਆਹ ਸ਼ਾਦੀ ਕਰਨਾ, ਇੱਥੇ ਤੱਕ ਕਿ ਅੱਜ ਕੱਲ ਦੀ ਜਿਹੜੀ ਟੈਕਨੀਕ ਵੀ ਆ ਗਈ ਹੈ ਬੱਚੇ ਲੈਣ ਦੀ, ਤਾਂ ਉਹਦੇ ਨਾਲ ਵੀ ਉਹ ਜਿਹੜੇ ਹੈਗੇ ਨੇ, ਚਾਹੇ ਗਰਲਸ ਗਰਲਸ ਨੇ, ਮੈਨਸ ਮੈਨਸ ਨੇ ਜਾਂ ਜੋ ਵੀ ਹੈਗਾ, ਉਹਦੇ ਵਿੱਚ ਉਹ ਬੱਚੇ ਵੀ ਮਤਲਬ ਕਿ ਆਪਣੇ ਨਿਰਧਾਰਿਤ ਕਰ ਸਕਦੇ ਆ, ਲੈ ਸਕਦੇ ਇੱਕ ਦੂਸਰੇ ਦੇ ਲਈ, ਸਾਰਾ ਕੁਝ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਤਾਂ। ਪਰ ਅਸੀਂ ਏਡੇ ਵੱਡੇ ਪੱਧਰ ਦੇ ਉੱਤੇ, ਚਲੋ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ, ਇਹ ਪਿਛਲੇ ਸਮਿਆਂ ਤੋਂ ਵੀ ਥਰਡ ਜੈਂਡਰ ਜਾਂ ਹੋਰ ਜੈਂਡਰ ਜਿਹੜੇ ਚੱਲਦੇ ਆਏ ਨੇ, ਪਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਜੇ ਮਤਲਬ ਕਿ ਕਹਿ ਲਓ ਜੇ ਸਿੱਧਾ ਕਵਾਂ ਤਾਂ ਉਹ ਆਪਣੇ ਹਾਵ ਭਾਵ ਕਹਿ ਲਓ ਜਾਂ ਉਹ ਜੋ ਹੈਗੇ ਨੇ ਆਪਣੇ ਆਪ ਨੂੰ ਪ੍ਰੈਜੈਂਟ ਦੇ ਵਿੱਚ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਵੀ ਉਦਾਂ ਦੇ ਹਿਊਮੈਨ ਆ, ਅਸੀਂ ਵੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਪਰ ਉਹਨਾਂ ਦੇ ਉੱਤੇ ਪਾਬੰਦੀਆਂ ਜਾਂ ਜੋ ਸਾਡੀ ਮਾਨਸਿਕਤਾ ਹੈ ਉਹ ਪਿਛਲੇ ਸਮਿਆਂ ਦੀ ਰੂੜੀਵਾਦੀ ਚੀਜ਼ ਕਹਿ ਸਕਦੇ ਹੋ, ਅਜੇ ਤੱਕ ਵੀ ਐਡੀ ਭਾਰੂ ਹੈ ਜੀ।
1: ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹਾਂ, ਇਹ ਜਿਹੜੀ ਘਟਨਾ ਵਾਪਰੀ ਬਹੁਤ ਮਾੜੀ ਵਾਪਰੀ ਆ
0: ਜੀ,
1: ਕਿਸੇ ਵੀ ਜਿਸ ਨੇ ਵੀ ਕੀਤਾ ਬਹੁਤ ਮਾੜਾ ਕੀਤਾ। ਮੈਂ ਤੁਹਾਨੂੰ ਦੱਸਦਾ ਜੇ ਦੇਖਿਆ ਜਾਵੇ ਤਾਂ ਸਾਡੇ ਕਾਨੂੰਨ ਦੇ ਮੁਤਾਬਕ, ਸਾਡੇ ਲਾਅ ਦੇ ਮੁਤਾਬਕ ਉਹਨਾਂ ਨੂੰ ਵੀ ਉਸੇ ਤਰ੍ਹਾਂ ਜੀਉਣ ਦਾ ਹੱਕ ਹੈ ਜਿਹੋ ਜਿਹਾ ਸਾਨੂੰ ਆ
0: ਜੀ।
1: ਹਰ ਬੰਦੇ ਨੂੰ ਮਤਲਬ ਬਰਾਬਰਤਾ ਹੀ ਆ, ਬਰਾਬਰਤਾ ਦੇ ਹਿਸਾਬ ਨਾਲ ਬੰਦਾ ਜੀ ਸਕਦਾ ਔਰ ਆਪਣੇ ਮਨ ਨੂੰ ਸੈਟਿਸਫਾਈ ਕਰਨ ਲਈ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿ ਲੋਕਾਂ ਲਈ ਮਾਨਤਾ ਪ੍ਰਾਪਤ ਹੋਵੇ ਉਹੋ ਜਿਹਾ ਪਹਿਰਾਵਾ ਪਾ ਸਕਦਾ, ਆਪਣਾ ਮੇਕਅਪ ਕਰ ਸਕਦਾ, ਸਭ ਕੁਛ ਕਰ ਸਕਦਾ
0: ਜੀ।
1: ਪਰ ਇੱਥੇ ਹੁਣ ਜਿਹੜੇ ਮੈਂ ਇਹਦੇ ਤੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਕਮੈਂਟ ਪੜ੍ਹ ਰਿਹਾ ਸੀ, ਕਹਿੰਦੇ ਜੀ ਉਹ ਕਿਸੇ ਕਮਿਊਨਿਟੀ ਨੂੰ ਉਹਨੇ ਬਦਨਾਮ ਕਰ ਦਿੱਤਾ, ਲਿਖਿਆ ਸੀ ਉਹ ਲੋਕਾਂ ਨੂੰ, ਕਹਿੰਦੇ ਜੀ ਜੱਟ ਕਮਿਊਨਿਟੀ ਨੂੰ ਇਸ ਤਰ੍ਹਾਂ ਕਰ ਦਿੱਤਾ, ਉਸ ਤਰ੍ਹਾਂ ਕਰ ਦਿੱਤਾ।
0: ਉਹਦਾ ਚੋਰ ਸਾਹਿਬ, ਕਿਸੇ ਵੀ ਪਰਿਵਾਰ ਦੇ ਵਿੱਚ ਹੁਣ ਆਪਾਂ ਨੂੰ, ਮੈਨੂੰ ਨੀ ਪਤਾ ਜੀ ਮੇਰੇ ਬੱਚੇ ਅੱਗੇ ਜਾ ਕੇ ਵੱਡੇ ਹੋ ਕੇ ਕਿਸ ਹਿਸਾਬ ਦੇ ਨਾਲ ਕਿੱਦਾਂ, ਉਹ ਤਾਂ ਹੁਣ ਹੌਲੀ ਹੌਲੀ ਜਿੱਦਾਂ ਬੱਚਾ ਗਰੋਥ ਹੋ ਰਿਹਾ ਜਾਂ ਚਲੋ ਇਹ ਤਾਂ ਅਡਲਟ ਸੀਗਾ, ਪਰ ਪੇਰੈਂਟਸ ਨੂੰ ਪਤਾ ਜੇ ਪੇਰੈਂਟਸ ਨੇ ਇਸ ਚੀਜ਼ ਨੂੰ, ਮੈਂ ਇਸ ਕਰਕੇ ਸ਼ੌਕ ਦੇ ਵਿੱਚ ਸੀਗਾ ਕਿ ਪਹਿਲਾਂ ਸੀਗਾ ਕਿ ਸਮਾਜ ਇਸ ਚੀਜ਼ ਨੂੰ ਅਡੋਪਟ ਨਹੀਂ ਕਰਦਾ ਸੀ, ਪਰ ਜਾਂ ਫਿਰ ਸਮਾਜ ਦੇ ਕਰਕੇ ਜਿਹੜਾ ਪਰਿਵਾਰ ਸੀਗਾ ਉਹਨੂੰ ਵੀ ਨਮੋਸ਼ੀ ਦਾ ਕਾਰਨ ਜਿਹੜਾ ਸੀ ਸਾਹਮਣਾ ਕਰਨਾ ਪੈਂਦਾ ਸੀ। ਚਲੋ ਹੁਣ ਬਹੁਤ ਸਾਰੇ ਪਰਿਵਾਰ ਇਸ ਚੀਜ਼ ਨੂੰ ਸਮਝ ਚੁੱਕੇ ਆ ਕਿ ਇਹ ਕੁਦਰਤ ਦੀ ਦੇਣ ਆ, ਇਹਦੇ ਵਿੱਚ ਅਸੀਂ ਕੁਝ ਬਦਲਾਅ ਨਹੀਂ ਕਰ ਸਕਦੇ, ਜੋ ਹੈਗਾ ਸਾਨੂੰ ਅਸੈਪਟ ਕਰਨਾ ਪੈਣਾ, ਉਹ ਚਾਹੇ ਮੇਰਾ ਵੀ ਬੱਚਾ ਉਹਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦਾ, ਪਰ ਮਤਲਬ ਕਿ ਉਹਦੇ ਵਿੱਚ ਹੁਣ ਸਮਾਜ ਜੇ ਪੇਰੈਂਟਸ ਉਸ ਚੀਜ਼ ਨੂੰ ਅਡੋਪਟ ਕਰਨ ਲੱਗੇ ਆ ਤਾਂ ਸਮਾਜ ਇਸ ਤਰ੍ਹਾਂ ਮਤਲਬ ਕਿ ਕਹਿ ਸਕਦਾ ਕਿ ਬਿਹੇਵ ਕਰ ਰਿਹਾ ਜੀ ਉਸ ਦੇ ਵਿੱਚ।
1: ਬਿਲਕੁਲ ਬਿਲਕੁਲ, ਬਹੁਤ ਗਲਤ ਕਰ ਰਿਹਾ ਬਿਹੇਵੀਅਰ ਇਸ ਤਰ੍ਹਾਂ। ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਤਾਂ ਕੋਈ ਇਹੋ ਜਿਹਾ ਬਿਹੇਵ ਕਰਦਾ
0: ਜੀ
1: ਤੇ ਕੁਛ ਲੋਕਾਂ ਨੂੰ ਬਹੁਤ ਤੰਗੀ ਮਹਿਸੂਸ ਹੁੰਦੀ ਆ ਔਰ ਉਹ ਉਹਨਾਂ ਨੂੰ ਚਲੋ ਜਿੱਦਾਂ ਹੁਣ ਇਹ ਘਟਨਾ ਵਾਪਰਵੇ ਏਦਾਂ ਦੀਆਂ ਘਟਨਾਵਾਂ ਤੱਕ ਵੀ ਪਹੁੰਚਦੇ ਆ। ਮੈਂ ਤੁਹਾਨੂੰ ਹੁਣ ਦੀ ਰੀਸੈਂਟ ਦੀ ਪਰਸੋਂ ਦੀ ਗੱਲ ਆ, ਕੱਲ ਹੀ ਕੱਲ ਤਲਵਾੜੇ ਦੇ ਵਿੱਚ ਸਾਰੇ ਪੰਜਾਬ ਦੇ
0: ਜੀ
1: ਇਸ ਸੈਕਟ ਦੇ ਲੋਕ ਇਕੱਠੇ ਹੋਏ
0: ਜੀ।
1: ਉਹਨਾਂ ਨੇ ਆਪਣਾ ਫੰਕਸ਼ਨ ਕੋਈ ਸਾਲਾਨਾ ਬਾਅਦ ਕਰਦੇ, ਇਹਦੇ ਤੇ ਆਨਲਾਈਨ ਆ ਰਿਹਾ ਸੀ ਇਹਦੇ ਤੇ ਆਪਣੇ
0: ਸੋਸ਼ਲ
1: ਫੇਸਬੁੱਕ ਤੇ,
0: ਮੀਡੀਆ ਤੇ ਜੀ। ਹਾਂਜੀ
1: ਸੋਸ਼ਲ ਮੀਡੀਆ ਤੋਂ ਮੈਂ ਬਾਈ ਚਾਂਸ ਖੋਲਿਆ ਤੇ ਉਹ ਚੱਲ ਰਿਹਾ ਸੀ,
0: ਜੀ
1: ਉਹ ਮੈਂ ਦੇਖਿਆ ਸੱਤ ਤਲਵਾੜੇ ਦੇ ਵਿੱਚ, ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਘੋੜਿਆਂ ਤੇ
0: ਜੀ,
1: ਬੱਗੀਆਂ ਤੇ ਬੈਠ ਇਸ ਤਰ੍ਹਾਂ ਨਾ ਇੱਕ ਕਿਸਮ ਦਾ
0: ਜਿਵੇਂ ਕਿ
1: ਜਿਸ ਤਰ੍ਹਾਂ
0: ਅਮਰੀਕਾ ਦੇ ਵਿੱਚ ਵੀ ਪਰੇਡ ਨਿਕਲਦੀ ਹੈ ਜੀ ਬਕਾਇਦਾ। ਹਾਂਜੀ, ਯੂਰਪ ਦੇ
1: ਪਰੇਡ
0: ਵਿੱਚ ਵੀ
1: ਕੱਢੀ,
0: ਬਹੁਤ ਦੇਸ਼ਾਂ ਦੇ ਵਿੱਚ ਹੈਗੇ ਨੇ
1: ਪਰੇਡ
0: ਕਾਨੂੰਨ ਇਹਦੇ।
1: ਕੱਢੀ ਉਹ ਤਲਵਾੜੇ ਦੇ ਵਿੱਚ A to Z ਤਲਵਾੜੇ ਦੀਆਂ ਗਲੀਆਂ ਸੜਕਾਂ ਤੇ ਘੁੰਮੇ ਉਹ।
0: ਜੀ
1: ਔਰ ਹੈਰਾਨੀ ਦੀ ਗੱਲ ਇਹ ਵੀ ਜਿਹੜੇ ਆਮ ਲੋਕ ਸੀ
0: ਜੀ
1: ਉਹਨਾਂ ਲਈ ਥਾਂ ਥਾਂ ਲੰਗਰ ਲਾ ਕੇ ਬੈਠੇ ਸੀ,
0: ਬਿਲਕੁਲ ਹੈ ਜੀ
1: ਕਿਤੇ ਕਿਤੇ ਕੋਈ ਕੋਈ ਸਮੋਸਿਆਂ ਦਾ ਲੰਗਰ ਲਾਈ ਬੈਠਾ, ਕੋਈ
0: ਜੀ
1: ਕਿਸੇ ਚੀਜ਼ ਦਾ ਲਾਈ ਬੈਠਾ, ਕੋਈ ਠੰਡੇ ਪਿਲਾ ਰਿਹਾ ਉਹਨਾਂ ਨੂੰ, ਕੋਈ ਕੁਛ ਕਰ ਰਿਹਾ,
0: ਜੀ
1: ਮਤਲਬ ਵੀ ਲੋਕਾਂ ਦੇ ਮਨ ਚ ਉਹਨਾਂ ਦੇ ਪ੍ਰਤੀ ਸ਼ਰਧਾ ਵੀ ਹੈ।
0: ਸ਼ਰਧਾ ਵੀ, ਹਮਦਰਦੀ ਵੀ।
1: ਹਾਂ ਉਹਨਾਂ ਨੂੰ ਬੰਦਾ ਨੀ ਬੋਲ ਕੇ ਰਾਜੀ, ਜਿੱਦਾਂ ਹੁਣ ਕਿਸੇ ਦੇ
0: ਜੀ
1: ਘਰ ਵੀ ਆਉਂਦੇ ਆ, ਜੇ ਕੋਈ ਜਾਤੀ ਵੀ ਕਰਦੇ ਆ ਤਾਂ ਵੀ ਜਰਦੇ ਆ,
0: ਬਿਲਕੁਲ ਹੈ ਜੀ।
1: ਉਹਨਾਂ ਨੂੰ ਇਹ ਨੀ ਹੁੰਦਾ ਵੀ
0: ਉਹਦੇ ਵਿੱਚ ਚੋਟ ਸਾਹਿਬ ਇਹ ਵੀ ਪ੍ਰੋਬਲਮ ਆ ਨਾ, ਸਾਡੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਜਿਹੜੀਆਂ ਸਾਡੀ ਸਾਡਾ ਖਿੱਤਾ ਆ, ਚਾਹੇ ਪੰਜਾਬ ਦੀ ਗੱਲ ਕਰ ਲਓ, ਚਾਹੇ ਸਾਡੀਆਂ ਕਮਿਊਨਿਟੀਆਂ ਦੀ ਗੱਲ ਕਰ ਲਓ, ਜੇ ਉਹ ਜੋਬ ਮੰਗਦੇ ਆ ਤਾਂ ਕੀ ਅਸੀਂ ਉਹਨਾਂ ਨੂੰ ਜੋਬ ਦਿੰਦੇ ਆ? ਜੇ ਉਹਨਾਂ ਨੂੰ ਜੋਬ ਦਿੰਦੇ ਆ, ਆਪੇ ਹੀ ਉਹ ਪੈਸਾ ਕਮਾਉਣਗੇ ਆਪਣੇ ਵਧੀਆ ਕੰਮਾਂ ਕਾਰਾਂ ਦੇ ਵਿੱਚ, ਰੋਜ਼ੀ ਰੋਟੀ ਕਮਾਉਣਗੇ ਜੀ। ਹਾਂਜੀ
1: ਜੋਬ ਦੇਣੀ ਚਾਹੀਦੀ ਹੈ, ਬਿਲਕੁਲ ਦੇਣੀ ਚਾਹੀਦੀ, ਜਿਹੜਾ ਜੇ ਇਸ ਜੋਬ ਦੇ ਬੈਠਾ,
0: ਜੀ
1: ਜਿਸ ਤਰ੍ਹਾਂ ਬਹੁਤ ਸਾਰੇ ਇਹਨਾਂ ਦੇ ਬੰਦੇ ਸਾਡੇ ਡਾਕਟਰ ਬਣੇ ਆ,
0: ਜੀ
1: ਮੈਨੂੰ ਮਤਲਬ ਕਿਤੇ ਮੈਨੂੰ ਏਦਾਂ
0: ਪਟਿਆਲੇ
1: ਸਟੱਡੀ
0: ਸੀਗਾ
1: ਮਿਲੀ
0: ਜੀ
1: ਹੈ
0: ਮੁੰਡਾ, ਦੇਖੋ ਕਿੰਨਾ ਵਧੀਆ ਉਹ।
1: ਪਟਿਆਲੇ ਵੀ ਹੋਰ ਵੀ ਬਹੁਤ ਬਹੁਤ
0: ਹਾਂਜੀ
1: ਸਾਰੇ ਮੈਡੀਕਲ ਕਾਲਜਾਂ ਚ
0: ਜੀ
1: ਉਹ ਪੂਰੀ MBBS ਕਰਕੇ ਉਸ ਤੋਂ ਅੱਗੇ ਐਡਵਾਂਸ ਸਟੱਡੀ ਵੀ ਕੀਤੀ ਉਹਨਾਂ ਨੇ,
0: ਜੀ
1: ਤੇ ਉਹ ਜਿਹੜੇ ਹੁਣ ਕਾਬਿਲ ਆ ਉਹਨਾਂ ਨੂੰ ਦੇਣਾ ਚਾਹੀਦਾ ਮੌਕਾ।
0: ਜੀ
1: ਇਹ
0: ਬਿਲਕੁਲ,
1: ਇਹ ਗੱਲ ਨੀ ਹੋਈ ਵੀ ਉਹ ਬੈਡ ਸਿਕਸ ਦੇ ਆ ਤੇ ਉਹਨਾਂ ਨੂੰ ਕੋਈ ਮੌਕਾ ਹੀ ਨੀ ਦੇਣਾ, ਇਹ ਸਾਡੀ ਇੱਕ ਕਿਸਮ ਦੀ ਨਲੈਕੀ ਆ, ਤੇ ਜੇ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਆ ਹਰ ਤਰ੍ਹਾਂ, ਮੈਂ ਤਾਂ ਕਹਿੰਦਾ ਉਹਨਾਂ ਨੂੰ ਸਗੋਂ ਰੁਜ਼ਗਾਰ ਦੇ ਸਾਧਨ ਉਹਨਾਂ ਲਈ ਉਹਨਾਂ ਦੇ ਹਿਸਾਬ ਨਾਲ ਕ੍ਰੀਏਟ ਕਰਕੇ ਦੇਣੇ ਚਾਹੀਦੇ ਆ,
0: ਬਿਲਕੁਲ।
1: ਪਰ ਇੱਥੇ ਤਾਂ ਆਮ ਬੰਦਿਆਂ ਨੂੰ ਵੀ ਰੁਜ਼ਗਾਰ ਮਿਲਦਾ ਤੇ ਉਹਨਾਂ ਨੂੰ ਕੀ ਦੇਣਾ ਹੈ
0: ਜੀ,
1: ਗੌਰਮੈਂਟਾਂ ਦਾ?
0: ਬਿਲਕੁਲ ਹੈ ਜੀ।
1: ਤੇ ਜੇ ਤੁਸੀਂ ਹੁਣ ਇੱਥੇ ਬੈਠੇ ਹੋ ਤਾਂ ਜਾਂ ਤੁਹਾਡੇ ਨਾਲ ਦੇ ਹੋਰ ਬਹੁਤ ਸਾਰੇ ਲੋਕ ਗਏ ਆ ਬਾਹਰ
0: ਜੀ
1: ਉਹ ਰੁਜ਼ਗਾਰ ਦੇ ਕੇ, ਜੇ ਇੱਥੇ ਰੁਜ਼ਗਾਰ ਵਧੀਆ ਮਿਲਦਾ ਹੁੰਦਾ ਤੁਸੀਂ
0: ਬਿਲਕੁਲ
1: ਕਾਹਲੇ ਜਾਣਾ?
0: ਬਿਲਕੁਲ ਹੈ ਜੀ,
1: ਹਾਂਜੀ। ਤੇ ਇਸ ਕਰਕੇ ਗੌਰਮੈਂਟਾਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ
0: ਹੱਥ
1: ਉਹ
0: ਹੈਗਾ
1: ਹੈਗਾ,
0: ਜੀ
1: ਨਲੈਕੀ ਆ, ਨਲੈਕੀ ਆ ਮੈਂ ਸਮਝਦਾ
0: ਜੀ।
1: ਇਹਨਾਂ ਦੇ ਇਹਨਾਂ ਤੋਂ ਆਪਣਾ ਯੂਥ ਨਹੀਂ ਸਾਂਭ ਹੁੰਦਾ, ਇੰਨਾ ਇੰਟਲੈਕਚੁਅਲ ਡਰੇਨ ਬਣ ਗਈ ਸਾਡੇ ਲਈ, ਸਾਰੇ ਇੰਟਲੈਕਟ ਸਾਰਾ ਬਾਹਰ ਜਾ ਰਿਹਾ, ਉਹ ਇੰਟਲੈਕਟ ਨਾਲ ਹੀ ਇੱਥੋਂ ਦਾ ਸਾਰਾ ਪੈਸਾ ਲੈ ਕੇ ਜਾ ਰਿਹਾ
0: ਜੀ, ਬਿਲਕੁਲ ਹੈ ਜੀ।
1: ਇਹਨਾਂ ਨੂੰ ਸੁਰਤ ਨਹੀਂ ਆ ਰਹੀ, ਇਹ ਤਾਂ ਆਪਣੀਆਂ ਪੋਲੀਟੀਕਲ ਲੜਾਈਆਂ ਚ ਲੜੀ ਜਾਂਦੇ ਆ
0: ਜੀ।
1: ਦੇਖੋ
0: ਹਾਂਜੀ,
1: ਕਮਾਲ ਦੀ ਗੱਲ ਇਹ ਆ, ਜਿਹੜਾ ਤਾਂ ਪ੍ਰਧਾਨ ਨਹੀਂ ਬਣਦਾ
0: ਜੀ,
1: ਉਹ ਉਸ ਸੋਗ ਦੇ ਵਿੱਚ ਰਹਿੰਦਾ ਜਿਹੜਾ ਬਣ ਜਾਂਦਾ ਆ, ਉਹ ਇੰਨਾ ਜ਼ਿਆਦਾ ਉੱਪਰ ਹੋ ਜਾਂਦਾ, ਉਹ ਉਹ ਉਸੇ ਨੂੰ ਮਨਾਈ ਜਾਂਦਾ ਵੀ ਮੈਂ ਪ੍ਰਧਾਨ ਬਣ ਗਿਆ ਵਾ,
0: ਬਣ ਗਿਆ ਜੀ।
1: ਤੇ ਹੁਣ ਸਾਡਾ ਪ੍ਰਗਟ ਸਿੰਘ ਨੂੰ ਬਣਾਇਆ,
0: ਬਿਲਕੁਲ,
1: ਉਹ ਜਿੱਦਣ ਦਾ ਪ੍ਰਧਾਨ ਬਣਾਇਆ ਉਦਣ ਦਾ ਦਿੱਲੀ ਬੈਠਾ, ਕਦੇ ਕਿਸੇ ਨੂੰ ਮਿਲੀ ਜਾਂਦਾ ਕਦੇ ਕਿਸੇ ਨੂੰ,
0: ਬਿਲਕੁਲ ਜੀ, ਬਿਲਕੁਲ ਜੀ।
1: ਤੇ ਤੈਨੂੰ ਤਾਂ ਕੰਮ ਕਰਨ ਦਾ ਮੌਕਾ ਦਿੱਤਾ, ਤੂੰ ਇੱਥੇ ਕੰਮ ਕਰ ਆ ਕੇ ਲੋਕਾਂ ਦੇ
0: ਜੀ, ਬਿਲਕੁਲ ਜੀ। ਬਹੁਤ ਸਾਰੇ ਐਸੇ ਤੁਹਾਡੇ ਕੋਲ ਵੀ ਬਹੁਤ ਸਾਰੇ ਐਸੇ ਗੰਭੀਰ ਲੋਕ ਆਉਂਦੇ ਹੋਣਗੇ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਕੁਝ ਐਸੀ ਟ੍ਰੈਜਡੀ ਵਾਪਰ ਜਾਂਦੀ ਹੈ ਜਾਂ ਕੁਝ ਐਸਾ ਇੰਸੀਡੈਂਟ ਹੋ ਜਾਂਦਾ ਹੈ, ਤੇ ਉਹ ਮਤਲਬ ਕਿ ਦਿਮਾਗੀ ਤੌਰ ਦੇ ਉੱਤੇ ਜਿਹੜੀ ਸਾਡੀ ਮੈਮਰੀ ਆ, ਚਾਹੇ ਆਪਾਂ ਕਈ ਵਾਰੀ ਆਪਾਂ ਕਹਿ ਵੀ ਦਿਆਂ ਛੱਡੋ ਚਲੋ ਆਹ ਗੱਲ ਨੂੰ ਕਿਉਂ ਬਾਰ ਬਾਰ ਚੇਤੇ ਕਰੀ ਜਾਂਦੇ ਹੋ ਨਾ, ਭਈ ਉਹਨਾਂ ਦੁਖੀ ਹੁੰਦੇ ਹੋ, ਪਰ ਉਹ ਕਹਿੰਦੇ ਕਿ ਮੋਹਰੇ ਉਹ ਕਹਿੰਦੇ ਆ ਕਿ ਇਹ ਬੰਦੇ ਦੇ ਹੱਥ ਦੇ ਵਿੱਚ ਥੋੜੀ ਆ, ਵੀ ਜੇ ਜਿਵੇਂ ਕਿ ਕੰਪਿਊਟਰਾਂ ਦੇ ਵਿੱਚੋਂ ਆਪਾਂ ਕੁਝ ਨਾ ਕੁਝ ਜਾਂ ਫੋਨਾਂ ਦੇ ਵਿੱਚੋਂ ਫੋਟੋ ਡਿਲੀਟ ਕਰ ਲੈਂਦੇ ਹਾਂ, ਫਿਲਮ ਡਿਲੀਟ ਕਰ ਲੈਂਦੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਟ੍ਰੈਜਡੀਆਂ ਨੇ ਜਾਂ ਜਿਹੜੇ ਆ ਵਿਅਕਤੀਆਂ ਦੇ ਦਿਮਾਗ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਕਹਿ ਲਓ ਸੈੱਲ, ਹਾਂਜੀ, ਸੰਭਾਵਨਾ ਬਣ ਚੁੱਕੀ ਹੈ ਜੀ ਕਿ ਦਿਮਾਗ ਤੋਂ ਉਹ ਚੀਜ਼ਾਂ ਜਿਹੜੀਆਂ ਨੇ ਖਾਰਜ ਕਰ ਸਕਦੇ ਆ ਜਾਂ ਉਹਨਾਂ ਨੂੰ ਸੁਲਾ ਸਕਦੇ ਆ ਜਾਂ ਫਿਰ ਉਹਨਾਂ ਨੂੰ ਦੁਬਾਰਾ ਸਮੇਂ ਦੇ ਹਿਸਾਬ ਦੇ ਨਾਲ ਜੇ ਜ਼ਰੂਰਤ ਹੈ ਉਹਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਰਿਮੈਂਬਰੀ ਦੇ ਵਿੱਚ ਪੈਸ ਪਾ ਸਕਦੇ ਆ ਜੀ, ਕਿਵੇਂ ਦੇਖਦੇ ਹੋ ਜੀ?
1: ਜਿਸ ਤਰ੍ਹਾਂ ਜੋ ਸਾਡੇ ਚ ਸਾਡੇ ਬ੍ਰੇਨ ਦੇ ਵਿੱਚ ਸੈੱਲ ਆ ਉਹਨਾਂ ਨੂੰ ਅਟੈਚਮੈਂਟਾਂ ਮਿਲਦੀਆਂ ਹੈ ਜਿਹੜੀਆਂ,
0: ਹਾਂਜੀ,
1: ਔਰ ਉਹਨਾਂ ਨੂੰ ਚੇਂਜ ਕਰਕੇ ਇਹ ਪਹਿਲਾਂ ਸਟੱਡੀ ਕਰਕੇ ਵੀ ਕਿਹੜਾ ਦਿਮਾਗ ਦਾ ਕਿਹੜਾ ਪੋਰਸ਼ਨ ਪੋਰਸ਼ਨ ਕਰਨਾ,
0: ਜੀ
1: ਕਿਹੜੀ ਡੀਲ ਕਰਦਾ, ਇਹ ਤਾਂ ਚਲੋ ਸਟੱਡੀ ਹੋਈ ਹੋਈ ਆ ਬਹੁਤ ਸਾਰੀ
0: ਜੀ।
1: ਤੇ ਉਸੇ ਪੋਰਸ਼ਨ ਦੇ ਜਿਹੜੇ ਸੈੱਲ ਆ ਉਹਨਾਂ ਨੂੰ ਨਿਊਟਰੋਨ ਜਿਹੜੇ ਜੋੜਦੇ ਆ ਉਹਨਾਂ ਨੂੰ ਚੇਂਜ ਕਰਕੇ ਉਹ ਕੀਤਾ ਜਾ ਸਕਦਾ ਜਿਸ ਸਿੱਸੇ ਦੇ ਵਿੱਚ ਉਹ ਯਾਦ ਬੈਠੀ ਆ ਜਾਂ ਉਹ ਟ੍ਰੈਜਿਕ। ਜਿਸ ਤਰ੍ਹਾਂ ਹੁਣ ਮੈਂ ਜਿਹੜੀ ਇਹ ਲਿਖੀ ਸੀ
0: ਹਾਂਜੀ
1: ਇਹ ਵੀ ਇੱਕ ਘਟਨਾ ਸੀ ਇਹੋ ਜਿਹੀ ਜਿਹੜੀ ਮੇਰੇ ਟ੍ਰੇਨ ਦੇ ਵਿੱਚ ਬੈਠੀ ਆ ਔਰ ਮੈਂ ਉਹਨੂੰ ਭੁੱਲ ਨੀ ਸਕਿਆ ਹੁਣ
0: ਜੀ। ਬਿਲਕੁਲ
1: ਤੇ ਇਹਨੂੰ ਭੁਲਾਉਣ ਲਈ ਜਿੱਥੇ ਉਹ ਬੈਠੀ ਆ
0: ਜੀ
1: ਇਸ ਬ੍ਰੇਨ ਦੇ ਜਿਹੜੇ ਬੈਠੀ ਆ ਉਹਨੂੰ ਚੇਂਜ ਕਰਨ ਲਈ।
0: ਬਿਲਕੁਲ
1: ਔਰ ਹੁਣ ਹੁਣ ਤਾਂ ਚਿੱਪਾਂ ਇਹੋ ਜਿਹੀਆਂ ਬਣ ਗਈਆਂ ਆ ਦਿਮਾਗ ਚ ਲਾਈ ਜਾ ਰਹੇ ਆ
0: ਜੀ
1: ਤੇ ਉਹ ਬਿਲਕੁਲ ਹੀ ਮਤਲਬ ਦਿਮਾਗ ਡੈਡ ਹੋਣ ਤੋਂ ਬਾਅਦ ਵੀ ਦਿਮਾਗ ਕੰਮ ਕਰੀ ਜਾਣ ਡਿਆ
0: ਜੀ
1: ਤੇ ਬੜਾ ਐਡਵਾਂਸਮੈਂਟ ਹੋ ਰਹੀ ਹੈ। ਬਿਲਕੁਲ ਸਹੀ ਇਹ ਸੰਭਵ ਹੈ ਹੋ ਜਾਣੀ ਹੈ ਇਹ ਐਡਵਾਂਸਮੈਂਟ ਪਰ ਇਹਦੇ ਨੈਗੇਟਿਵ ਜਿਹੜੇ ਹੈਗੇ ਆ ਰਿਜ਼ਲਟ ਉਹ ਵੀ ਨਿਕਲਣਗੇ ਪੋਜ਼ਿਟਿਵ ਵੀ ਇਹ ਦੋਵੇਂ ਪਾਸੇ
0: ਦੋਵੇਂ ਪੱਖ ਹੋਣਗੇ ਜੀ ਜੀ।
1: ਹਾਂਜੀ
0: ਜੀ ਜੀ ਚੋਰ ਸਾਹਿਬ ਬੜਾ ਵਧੀਆ ਲੱਗਿਆ ਤੁਸੀਂ ਸਮਾਂ ਦਿੱਤਾ ਸੰਖੇਪ ਦੇ ਵਿੱਚ ਜੀ ਤੇ ਗੱਲਾਂ ਤਾਂ ਕਰਨੋਂ ਦਿਲ ਨਹੀਂ ਕਰਦਾ ਹਟੀਏ ਪਰ ਤੁਹਾਡੀ ਵੀ ਮਜਬੂਰੀ ਹੈ। ਹਾਂਜੀ ਕੋਈ ਨੀ ਕਿਸੇ ਦਿਨ ਜ਼ਰੂਰ ਕੋਈ ਨਾ ਕੋਈ ਵਿਸ਼ਾ ਲੈ ਕੇ ਜ਼ਰੂਰ ਗੱਲ ਕਰਦੇ ਹਾਂ ਕੋਈ ਨਾ ਕੋਈ ਸਿੱਖਦੇ ਹਾਂ ਤੁਹਾਡੇ ਕੋਲ।
1: ਤੁਸੀਂ ਸਬਜੈਕਟ ਰੱਖੋ ਕਿਸੇ ਦਿਨ ਫਿਰ।
0: ਹਾਂਜੀ ਜ਼ਰੂਰ ਜੀ
1: ਬਹੁਤ ਬਹੁਤ ਧੰਨਵਾਦ ਤੁਹਾਡਾ।
0: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
1: ਸਾਥੀਆਂ ਦਾ ਵੀ ਜਿਹੜੇ ਸੁਣ ਰਹੇ ਹੁਣ ਮੇਰੇ ਖਿਆਲ ਸੁਣ ਵੀ ਘੱਟ ਹੀ ਰਹੇ।
0: ਹਾਂਜੀ ਹਾਂਜੀ ਜੀ ਨਹੀਂ ਇੱਧਰ ਇੱਧਰ ਸਾਡੇ ਵਾਲੇ ਪਾਸੇ ਤਾਂ ਸੁਣਦੇ ਰਹਿੰਦੇ ਆ ਇੰਡੀਆ ਵਾਲੇ ਥੋੜੇ ਜਿਹੇ ਘੱਟ ਜਾਂਦੇ ਆ ਜੀ ਉਸ ਸਮੇਂ।
1: ਹਾਂਜੀ ਹਾਂਜੀ
0: ਹਾਂਜੀ ਥੈਂਕ ਯੂ ਜੀ
1: ਥੈਂਕ ਯੂ ਜੀ
0: ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਰਵਿੰਦਰ ਚੋੜ ਜੀ ਮਨੋਵਿਗਿਆਨੀ ਤੇ ਨਾਲ ਨਾਲ ਸਮਾਜਿਕ ਕੰਮਾਂ ਦੇ ਵਿੱਚ ਵੀ ਜੁੜੇ ਹੋਏ ਆ ਤੇ ਨਾਲ ਲਿਖਤ ਪੜ੍ਹਤ ਦੇ ਵਿੱਚ ਵੀ ਸਾਹਿਤ ਦੇ ਨਾਲ ਵਾਹ ਵਾਸਤਾ ਸਾਰੇ ਪਾਸੇ ਇਸ ਵਕਤ ਕਾਜ ਦੇ ਵਿੱਚ ਲੱਗੇ ਹੋਏ ਆ ਤੇ ਬੜਾ ਵਧੀਆ ਲੱਗਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਕੋਲੋਂ ਜਦੋਂ ਕੋਈ ਨਾ ਕੋਈ ਗੱਲਬਾਤ ਚੱਲਦੀ ਹੈ ਪ੍ਰੋਗਰਾਮਾਂ ਦੇ ਦੌਰਾਨ ਵੀ ਤੇ ਲੋ ਦੋਸਤੋ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ ਤੇ +358449761919 ਬਾਅਦ ਸਟੂਡੀਓ ਦਾ ਨੰਬਰ ਹੈ। ਗੱਲਬਾਤ ਚੰਗੀ ਲੱਗੀ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ ਤੇ ਕੁਝ ਖਾਸ ਗੱਲਾਂ ਅੱਜ ਸਬੱਬ ਬਣ ਗਿਆ ਚਲੋ ਚੱਲ ਪਈਆਂ ਗੱਲਾਂ ਬਾਤਾਂ ਤੇ ਇੱਕ ਆਪਣੇ ਬਹਾਦਰ ਸਿੰਘ ਜੀ ਦਾ ਸੁਨੇਹਾ ਆਇਆ ਸੀਗਾ ਪਰ ਮੈਂ ਇਸ ਵਕਤ ਲੈ ਨਹੀਂ ਸਕਦਾ ਉਹਨੂੰ ਤੇ ਬਾਅਦ ਦੇ ਵਿੱਚ ਮੈਂ ਜ਼ਰੂਰ ਦੇਖ ਕੇ ਤੇ ਉਹਨਾਂ ਨੂੰ ਕਮੈਂਟ ਕਰ ਦਾਂਗਾ ਜੀ। ਤੇ ਦੋਸਤੋ ਆਖਰ ਦੇ ਵਿੱਚ ਤੁਹਾਡੇ ਸੁਨੇਹਾ ਦੀ ਬਾਤ ਪਾਈਏ ਤੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਸੀ ਆਪਾਂ ਨੂੰ ਪਰਮਿੰਦਰ ਬੰਨ ਜੀ ਆ ਜਾਓ ਪਿਆਰਿਓ ਲਾਈਕ ਨੰਬਰ 1 ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿਹੜੇ ਸੁਣ ਰਹੇ ਨੇ ਲਾਈਕ ਨੰਬਰ 2। ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਗੁਰਲਾਲ ਕੰਗ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਨੂੰ ਜੀ ਸਵਾਗਤ ਹੈ ਬੜੇ ਦਿਨਾਂ ਬਾਅਦ ਤੇ ਆਏ ਨੇ ਜੀ ਤੇ ਕੰਗ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਵੀ ਸਵਾਗਤ ਹੈ ਵੀਰ ਜੀ ਕਹਿੰਦੇ ਵਾਹ ਕੰਗ ਸਾਹਿਬ ਤੇ ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ। ਇਕਬਾਲ ਮਾਂਗੜ ਜੀ ਆਪਣੇ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਸਤਿ ਸ਼੍ਰੀ ਅਕਾਲ। ਰਾਜੀਵ ਕੁਮਾਰ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਪੋਰਟ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਾਜੀਵ ਕੁਮਾਰ ਜੀ ਕਹਿੰਦੇ ਆ ਕਿ ਹਾਈ ਕੋਰਟ ਨੇ ਜਿਹੜਾ ਕਿਹਾ ਕਿ CMO ਦਫ਼ਤਰ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਉਸ ਦੇ ਉੱਤੇ ਪਰਚਾ ਕਰੋ ਚੋਰ ਪਾਰਟੀ ਕਹਿੰਦੇ ਹੁਣ ਸੁਪਰੀਮ ਕੋਰਟ ਜਾ ਰਿਹਾ ਇਹ ਕੇਸ ਲੈ ਕੇ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਬਾਈ ਜੀ ਪੰਜਾਬ ਸਰਕਾਰ ਬੇੜਾ ਗਰਕ ਕਰਨ ਦੇ ਉੱਤੇ ਕਹਿੰਦੇ ਚਾਹੁੰਦੀ ਹੈ ਜੀ ਚੰਗੀ ਤਰ੍ਹਾਂ ਲੱਗੀ ਹੋਈ ਹੈ। ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ। ਤੇ DA ਕੇਸ ਦੇ ਵਿੱਚ ਅਖੌਤੀ ਇਨਕਲਾਬੀਆਂ ਦਾ ਚੀਫ ਕਿਹਾ ਹੋਇਆ ਸੀ ਜੀ ਕਹਿੰਦੇ ਜੀ ਤੇ ਕੋਰਟ ਚੰਗਾ ਠੋਕ ਰਿਹਾ ਜੀ ਇਹਨਾਂ ਨੂੰ ਕਹਿੰਦੇ ਜੀ। ਮਾਨਦੀਪ ਜੱਸੀ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਮਨਦੀਪ ਜੱਸੀ ਬਾਈ ਜੀ ਨੂੰ। ਤੇ ਰਾਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਲੰਘਿਆਓ। ਗੁਰੀਮਾਨ ਜੀ ਕਹਿੰਦੇ ਮੁਹੰਮਦ ਵੀਰ ਜੀ ਸਤਿ ਸ਼੍ਰੀ ਅਕਾਲ ਗੁਰੀ ਜੀ ਨੂੰ। ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਗੁਰਲਾਲ ਸਿੰਘ ਕੰਗ ਜੀ ਨੂੰ। ਗੁਰੀਮਾਨ ਜੀ ਨੇ ਪਰਮਿੰਦਰ ਜੀ ਨੂੰ ਮਾਨ ਸਿੰਘ ਵੀਰ ਜੀ ਨੂੰ ਦਵਿੰਦਰ ਭਾਰਤ ਜੀ ਨੂੰ ਭੁਪਿੰਦਰ ਜੀ ਨੂੰ ਜਗਤਾਰ ਭਾਰਤ ਜੀ ਨੂੰ ਸੁਰਜੀਤ ਭਾਰਤ ਜੀ ਨੂੰ ਮਾਤਾ ਜੀ ਨੂੰ ਤੇ ਸੁਰਿੰਦਰ ਮਾਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ। ਗੁਰੂ ਜੀ ਕਹਿੰਦੇ ਬਿਲਕੁਲ ਜੋ ਹਾਲਾਤ ਇਸ਼ਾਰਾ ਕਰ ਰਹੇ ਆ ਮਾਨ ਸਾਹਿਬ ਸੌਖੇ ਛੁੱਟਦੇ ਨਜ਼ਰ ਨਹੀਂ ਆ ਰਹੇ ਕਹਿੰਦੇ ਸੀ। ਅੱਗੇ ਕਹਿੰਦੇ ਨੇ ਗੁਰੂ ਜੀ ਕਿ ਬਾਈ ਇਸ ਬਹਿਰੀਨ ਦੀ ਲੇਡੀ ਨੂੰ ਆਮ ਪਾਰਟੀ ਬੇਚਾਰੀ ਬਣਾਉਣ ਲੱਗੀ ਹੈ। ਦੂਜੇ ਪਾਸੇ ਤਰਨ ਤਾਰਨ ਦੇ ਜਿਹੜਾ ਪਿੰਡ ਸਾਹਿਬਪੁਰ ਪਿੰਡ ਵੀ ਆਮ ਪਾਰਟੀ ਦੇ ਮੈਂਬਰ ਰਾਜੂ ਨਾਮ ਦੀ ਔਰਤ ਦੇ ਨਾਲ ਧੱਕਾ ਕਰ ਰਿਹਾ ਹੈ, ਧਮਕੀ ਦੇ ਰਹੇ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਬਾਈ ਜੀ। ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਹਿੰਦੇ ਕਿਹਾ ਸੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ ਕਾਰਵਾਈ ਕਰਦੀ ਹੈ ਤਾਂ ਵਰਦੀ ਦੇ ਖਿਲਾਫ ਸ਼ਾਇਦ ਲਿਖਦਾ ਸੀ, ਉਦੋਂ ਠੀਕ ਹੁੰਦੀ ਹੈ। ਵਿਰੋਧੀ ਦੇ ਖਿਲਾਫ ਲਿਖਣਾ ਸੀ, ਸ਼ਾਇਦ ਵਿਰਦੀ ਲਿਖ ਦਿੱਤਾ, ਵਿਰੋਧੀ ਲਿਖਣਾ ਸੀ। ਗੁਰੀਮਾਨ ਜੀ ਕਹਿੰਦੇ ਆਪ ਵਾਲੇ ਮੈਂਬਰ ਪਿੰਡ ਦੇ 5 ਕਿੱਲੇ ਸ਼ਾਮਲਾਤ ਜਿਹੜੀ ਜ਼ਮੀਨ ਦੱਬ ਗਏ ਤੇ ਛੱਪੜ ਉੱਤੇ ਕੋਠੀਆਂ ਬਣਾ ਛੱਪੜ ਖਾ ਗਏ, ਪਰ ਔਰਤ ਨੂੰ ਉਸਦੀ ਆਪਣੀ ਜ਼ਮੀਨ ਉੱਤੇ ਕੰਧ ਨਹੀਂ ਕਰਨ ਦੇ ਰਿਹਾ ਕਹਿੰਦੇ ਜੀ। ਮੁਹੰਮਦ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਐਂਡ ਔਲ ਜੀ, ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਗੁਰੀ ਜੀ ਕਹਿੰਦੇ ਆ, ਕੋਈ ਸ਼ੱਕ ਨਹੀਂ ਪ੍ਰਗਟ ਸਿੰਘ ਜੀ, ਗੱਲਬਾਤ ਬਹੁਤ ਵਧੀਆ ਸੀ ਜੀ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸ਼ੁਕਰੀਆ ਕਹਿੰਦੇ ਨੇ ਮੁਹੰਮਦ ਜੀ। ਧੰਨਵਾਦ ਸੈਣੀ ਸਾਹਿਬ ਜੀ ਦਾ ਕਰਦੇ ਆ ਗੁਰੀਮਾਨ ਜੀ ਤੇ ਮੁਹੰਮਦ ਜੀ ਬਖਸ਼ੀ ਵੀਰ ਜੀ ਨੂੰ ਅਦਾਬ। ਪਲੀਸ ਕਮ ਔਨ ਦੀ ਕਾਲ ਐਂਡ ਸਿੰਘ ਇਹ ਸੌਂਗ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਮੁਹੰਮਦ ਜੀ ਨੂੰ ਵਾਜਾਂ ਮਾਰੀਆਂ ਨੇ, ਉਹਨਾਂ ਨੇ ਵਾਜਾਂ ਮਾਰੀਆਂ, ਬੁਲਾਇਆ ਕਈ ਵਾਰ ਵੇ ਕਿਸੇ ਨਾ ਮੇਰੀ ਗੱਲ ਸੁਣੀ। ਰਾਜਨ ਸਾਈਂ ਸਾਹਿਬ ਕਹਿੰਦੇ ਗੁਰੀ ਜੀ ਸਤਿ ਸ਼੍ਰੀ ਅਕਾਲ, ਤੇ ਮਾਲ ਸੁਰਿੰਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਸਮਾਪਤੀ ਵੱਲ ਨੂੰ ਚੱਲਦੇ ਆ। ਇਸੇ ਤਰ੍ਹਾਂ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਰਵਿੰਦਰ ਚੋੜ ਜੀ ਨੇ ਥੈਂਕਸ ਭਾਰਤ ਜੀ ਕਹਿੰਦੇ ਨੇ, ਸ਼ੁਕਰੀਆ ਤੁਹਾਡਾ ਜੀ, ਇੰਨੀਆਂ ਸੋਹਣੀਆਂ ਲਿਖਤਾਂ ਚੋੜ ਸਾਹਿਬ ਲਿਖਦੇ ਹੋ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਭਾਰਤ ਬਾਈ ਜੀ, ਇਸ ਘੁਟਨ ਨੇ ਇਨਸਾਨ ਨੂੰ ਲੈ ਬੈਠਣਾ ਤੇ ਅਸੀਂ ਖੋਤੀ ਵਿਕਾਸ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਤੇ ਪ੍ਰੋਗਰਾਮ ਬਹੁਤ ਸੋਹਣਾ ਕਹਿੰਦੇ ਮੁਹੰਮਦ ਜੀ ਤੇ ਸੁਰਿੰਦਰ ਮਾਲ ਜੀ ਕਹਿੰਦੇ ਬਹੁਤ ਵਧੀਆ ਸੁਝਾਅ ਤੇ ਆਪਣੇ ਨਾਲ ਜੁੜੀ ਗਏ ਨੇ, ਉਹਨਾਂ ਦੀ ਜ਼ੁਬਾਨੀ ਗੱਲਾਂ ਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਮਾਲ ਜੀ, ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰਿਆਂ ਨੂੰ, ਮੈਂ ਕਿਹਾ
0: ਜੀ
2: ਚੱਲ 1-2 ਮਿੰਟ ਸ਼ਾਮਲ ਹੋਏ ਜਾਂਦੇ ਆ।
0: ਬਹੁਤ ਵਧੀਆ ਲੱਗਿਆ ਜੀ
2: ਅਰਵਿੰਦਰ ਚੋਟਵੀਰ ਜੀ ਦੀ ਆਪਣੀ ਬੀਤੀ ਸੁਣ ਕੇ ਵੀ ਮਨ ਨੂੰ ਲੱਗਾ ਬਹੁਤ, ਪਰ ਹੈ ਤਾਂ ਇਹ ਭੁਪਿੰਦਰ ਜੀ ਤਾਂ ਹੁੰਦੀ ਆ ਤਕਰੀਬਨ ਕਈ ਵਾਰੀ ਕਈਆਂ ਬੱਚਿਆਂ ਨਾਲ ਹੋਈ ਆ ਮਤਲਬ, ਔਰ ਮੈਂ ਆਪ ਟੀਚਰ ਰਹੀ, ਮੈਂ ਆਪ ਅੱਛਾ ਉੱਥੇ ਇੰਡੀਆ ਤਾਂ ਛੱਡੋ, ਮੈਂ ਇੱਥੇ ਵੀ ਦੇਖਿਆ ਕਈ ਵਾਰ ਏਦਾਂ ਆ, ਕਈ ਵਾਰ ਇੱਥੇ ਵੀ ਬੱਚੇ ਇੰਨੇ ਸ਼ੈਤਾਨ ਹੁੰਦੇ ਆ, ਕਸੂਰ ਕਈ ਵਾਰ ਕਿਸੇ ਬੱਚੇ ਹੋਰ ਦਾ ਹੁੰਦਾ, ਉਹ ਚੁੱਪ ਕਰ ਜਾਂਦਾ ਜਿਸ ਲਈ ਟੀਚਰ ਦੇਖਦੀ ਆ, ਫਸ ਜਾਂਦਾ ਕੋਈ ਹੋਰ ਕੋਈ ਬੱਚਾ। ਨਹੀਂ ਸੱਚੀ ਮੈਂ ਆਪ ਦੇਖਿਆ,
0: ਔਰ ਹਾਂਜੀ
2: ਹਾਂਜੀ ਮੈਂ ਆਪ ਦੇਖਿਆ ਤੇ ਆਪ ਮੈਂ ਟੀਚਰ ਰਹੀ ਤਾਂ ਬੜਾ ਦੁੱਖ ਹੁੰਦਾ ਤੇ ਜਿਸ ਬੱਚੇ ਦਾ ਵਿਚਾਰ ਦਾ ਕਸੂਰ ਹੈ ਨੀ, ਉਹ ਉਹਦੇ ਬਿਨਾ ਮਤਲਬ ਫਸ ਗਿਆ, ਜਿਹੜਾ ਸ਼ੈਤਾਨ ਬੱਚਾ ਉਹ ਇੰਨੀ ਤਰੀਕੇ ਨਾਲ ਚੰਗੀ ਤਰ੍ਹਾਂ 1 ਸਕਿੰਟ ਚ ਛੇੜ ਕੇ ਬੈਠ ਗਿਆ ਕਿ ਉਦੋਂ ਟੀਚਰ ਨੂੰ ਉਹਦਾ ਪਤਾ ਹੀ ਨੀ ਲੱਗਾ ਵੀ ਸ਼ੈਤਾਨੀ ਕਿਨ ਕੀਤੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤਾਂ ਇਸੇ ਗੱਲ ਤੇ ਮੈਂ ਬਸ ਆਈ ਆ ਤੇ ਬਾਕੀ ਇਹ ਗੱਲ ਭੁਪਿੰਦਰ ਜੀ, ਇਹ ਤਾਂ ਆਪਾਂ ਸਕੂਲ ਦੀ ਗੱਲ ਕਹਿੰਦੇ ਆ,
0: ਹਾਂਜੀ,
2: ਤੇ ਮੈਂ ਤਾਂ ਇਹ ਸਾਰਾ ਕੁਛ ਬੀਤਦਾ ਘਰਾਂ ਵਿਚ ਵੀ ਦੇਖਿਆ
0: ਜੀ,
2: ਜੇ 2-3 ਬੱਚੇ ਘਰ ਵਿਚ ਆ, 4 ਬੱਚੇ ਘਰ ਵਿਚ ਆ, ਕਸੂਰ ਕਿਸੇ ਹੋਰ ਦਾ ਹੁੰਦਾ ਤਾਂ ਜਿਹੜਾ ਜਿਨ ਉਹ ਚੀਕ ਮਾਰ ਦੇਣੀ ਉਦਾਂ ਹੀ, ਤਾਂ ਦੂਜੇ ਦਾ ਨਾਂ ਲੈ ਦੇਣਾ, ਭੈਣ ਮੈਨੂੰ ਕੁੱਟਿਆ, ਭੈਣ ਮੈਨੂੰ ਮਾਰਿਆ।
0: ਤੁਸੀਂ ਆਪਣੇ ਇਹ ਕਹਿੰਦੇ ਨਾ ਜ਼ਿਆਦਾ ਸਾਡੇ ਮੂੰਹ ਦੇ ਉੱਤੇ ਚੜਿਆ, ਜਾਂ ਕਹਿ ਲੋ ਚੁੱਪ ਕਰ, ਜੇ ਉਹਨੂੰ ਕੋਈ ਦੱਸਣਾ ਵੀ ਚਾਹੁੰਦਾ ਸੱਟ ਲੱਗਿਆ ਪਹਿਲਾਂ ਚੁੱਪ ਕਰ, ਹੈਨਾ।
2: ਫੇਰ ਤੁਸੀਂ ਦੇਖੋ ਇਹ ਤਾਂ ਸਾਰਾ ਕੁਛ ਘਰਾਂ ਚ ਆਪਣਿਆਂ ਚ ਸ਼ੁਰੂ ਹੁੰਦਾ, ਔਰ 4 ਬੱਚਿਆਂ ਵਿਚ ਕਸੂਰ ਉਹ ਖੇਡਦੇ ਆ ਇਕੱਠੇ, ਕਸੂਰ ਕਿਸੇ ਇੱਕ ਬੱਚੇ ਦਾ, ਜਿਸ ਬੱਚੇ ਦਾ ਹੁੰਦਾ ਨੀ ਨਾ ਮਤਲਬ ਉਹਦਾ ਨਾਂ ਲਿਆ ਜਾਂਦਾ
0: ਜੀ, ਬਿਲਕੁਲ।
2: ਜਿਹੜਾ ਸ਼ੈਤਾਨ ਬੱਚਾ ਨਾ ਜਾਂ ਛੋਟਾ ਬੱਚਾ ਸਾਰਿਆਂ ਤੋਂ ਹੁੰਦਾ, ਉਹ ਇੰਨੀ ਜ਼ੋਰ ਨਾਲ ਰੋਂਦਾ ਹੈ ਤਾਂ ਕਰਦਾ, ਆਪਣੀ ਮਾਂ ਦੌੜਦੀ ਆ ਤੇ ਇਹਨੂੰ ਖਬਰੇ ਵੇ ਕੁੱਟਿਆ ਜਾਂ ਮਾਰਿਆ ਥੱਪੜਾ, ਤਾਂ ਜੇ ਤੇ ਵੱਲ ਨੂੰ ਇਸ਼ਾਰਾ ਕਰ ਦਿੰਦਾ ਪਿਓ ਨੇ ਮੈਨੂੰ ਕੁੱਟਿਆ, ਉਹਦੇ ਉਦੇ ਗੁੱਟੀ ਪੱਟ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਆਹੋ। ਤੇ ਇਹ ਏਦਾਂ ਹੁੰਦਾ ਰਿਹਾ ਤੇ ਜਿਹੜਾ ਗਲਤ ਆ ਕਈਆਂ ਨਾਲ, ਏਦਾਂ ਮੈਂ ਦੇਖੀ ਆ ਘਰਾਂ ਵਿਚ ਵੀ ਏਦਾਂ ਹੁੰਦੀ ਆ ਪੇ ਕਸੂਰ ਕਿਸੇ ਹੋਰ ਦਾ, ਤਾਂ ਜਾਣੀ ਕਿ ਇਹ ਜਾਣੀ ਕਿ ਆਪਣੇ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ, ਚੰਗੀ ਤਰ੍ਹਾਂ ਦੇਖਣਾ ਚਾਹੀਦਾ, ਜੇ 1 ਵਾਰ ਹੋਈ, 2 ਵਾਰ ਹੋਈ, 3-4 ਵਾਰ ਵੀ ਹੋ ਗਈ ਆ ਤਾਂ 3-4 ਵਾਰ ਤਾਂ ਬਹੁਤ ਹੋ ਜਾਂਦੀ, ਇੰਨੇ ਚਿਰ ਚ ਤਾਂ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਵੀ ਸਾਡੇ 2-3 ਬੱਚਿਆਂ ਚ ਹੈ ਜ਼ਿਆਦਾ ਸ਼ੈਤਾਨੀ ਕਰਦਾ ਕੌਣ ਹੈ।
0: ਨਾਲੇ ਭੈਣ ਜੀ ਕਈਆਂ ਦੇ ਵਿਚ ਨਾ ਬਹੁਤ ਵੱਡੀ ਗਲਤ ਫਹਿਮੀਆਂ, ਚਲੋ ਭਾਈ ਸ਼ਾਇਦ ਕੁੱਟ ਕੇ ਬੱਚਿਆਂ ਨੂੰ ਠੀਕ ਕਰ ਲਾਂਗੇ ਜਾਂ ਮਾਰ ਕੁੱਟ ਕੇ ਝਿੜਕ ਕੇ, ਚਲੋ ਝਿੜਕਾਂ ਸਾਨੂੰ ਵੀ ਪੈਂਦੀਆਂ ਰਹੀਆਂ, ਸਾਡੇ ਪੇਰੈਂਟਸ ਨੇ ਕਦੇ ਨੀ ਸਾਨੂੰ ਮਾਰਿਆ ਜਿੱਥੇ ਤੱਕ ਮੈਨੂੰ ਚੇਤੇ ਆ ਜੀ। ਤੇ ਇਸੇ ਤਰ੍ਹਾਂ ਚਲੋ ਮੈਂ ਆਪਣੇ ਇੱਥੇ ਬੱਚੇ ਆਪ ਹੱਥੀ ਪਾਲਦੇ ਆ, ਮੇਰੀ ਵਾਈਫ ਤੇ ਮੈਂ ਗੱਲ ਕਰਾਂ ਤਾਂ ਅਸੀਂ ਚਲੋ ਘੂਰੀ ਘਾਰੀ ਜ਼ਰੂਰ ਉਹਨਾਂ ਨੂੰ ਵੱਟ ਲੈਂਦੇ ਆ, ਜਾਂ ਉਹਨਾਂ ਨੂੰ ਇੱਕ ਸੀਟ ਰੱਖੀ ਹੁੰਦੀ ਸੀ ਸਪੈਸ਼ਲ, ਅੱਜ ਕੱਲ੍ਹ ਤਾਂ ਚਲੋ ਹੁਣ ਤਾਂ ਨਹੀਂ ਜ਼ਰੂਰਤ ਪੈਂਦੀ, ਛੋਟਿਆਂ ਨੂੰ ਜ਼ਰੂਰ 5-7 ਸਾਲਾਂ ਤੱਕ ਜਿਹੜੇ ਸੀ ਜ਼ਰੂਰਤ ਪੈਂਦੀ ਰਹਿੰਦੀ ਸੀ, ਤਾਂ ਉਹਨਾਂ ਨੂੰ ਇਹ ਚੇਅਰ ਦੇ ਉੱਤੇ ਬਿਠਾ ਦਿੰਦੇ ਸੀ 10 ਮਿੰਟ ਦੇ ਲਈ, ਤੇ ਉੱਥੇ ਜਾ ਕੇ ਬਹਿ ਜਾ ਜੇ ਤੂੰ ਨਹੀਂ ਹਟਣਾ ਨਾ, ਤੇ ਕਦੇ ਉਹਨਾਂ ਦੇ ਉੱਤੇ ਹੱਥ ਨਹੀਂ, ਹੱਥ ਤੱਕ ਚੱਕ ਕੇ ਨਹੀਂ ਦਿਖਾਇਆ, ਮਤਲਬ ਕਿ ਪਰ ਉਹ ਵੀ ਤਾਂ ਅੱਜ ਬਹੁਤ ਵਧੀਆ ਨੇ ਜੀ, ਆਪਸ ਦੇ ਵਿੱਚ ਬੜੇ ਵਧੀਆ ਰਹਿੰਦੇ ਆ, ਘਰ ਦੇ ਵਿੱਚ ਬੜੇ ਵਧੀਆ ਚੁੱਪ, ਪਤਾ ਹੀ ਨਹੀਂ ਲੱਗਦਾ ਵੀ ਉਹ ਘਰ ਦੇ ਵਿੱਚ ਹੈਗੇ ਵੀ ਆ ਜਾਂ ਨਹੀਂ ਆ ਜੀ, ਕਦੇ ਕੁੱਟਿਆ ਨੀ, ਕਦੇ ਮਾਰਿਆ ਨੀ ਜੀ, ਕਦੇ ਕੁਛ ਏਦਾਂ ਦਾ।
2: ਚੇਅਰ ਦੀ ਗੱਲ ਸਕੂਲ ਵਿਚ ਵੀ ਹੁੰਦੀ ਹੈ, ਜਿਹੜਾ ਬੱਚਾ ਫਿਰ ਜਾਕੇ ਸ਼ਰਾਰਤ ਕਰਦਾ ਨਾ, ਟਿਕਦਾ ਨੀ ਹੈ ਕੁਛ ਵੀ, ਉਹਨੂੰ ਫਿਰ ਕਾਰਨਰ ਵਿਚ ਚੇਅਰ ਦਿੱਤੀ ਜਾਂਦੀ ਆ, ਉਹ ਇਸ ਚੀਜ਼ ਨੂੰ ਫਿਰ ਫੀਲ ਕਰਦਾ, ਬੱਚਾ ਛੋਟਾ ਹੈ ਜਾਂ ਕਿੱਦਾਂ, ਉਹ ਇਸ ਚੀਜ਼ ਨੂੰ ਫੀਲ ਕਰਦਾ ਮੈਨੂੰ ਇਹਨਾਂ ਸਾਰਿਆਂ ਤੋਂ ਅਲੱਗ ਕਰ ਦਿੱਤਾ, ਉਹਨੂੰ ਬਿਠਾਲਿਆ ਇਸ ਕਰਕੇ ਜਾਂਦਾ।

0: ਹੁਣ ਬੱਚਾ ਬੋਲ ਕੇ ਹੀ ਆਂਸਰ ਦੇਊਗਾ ਤਾਂ ਹੋਰ
1: ਬਿਲਕੁਲ
0: ਕਿੱਦਾਂ ਆਂਸਰ ਦੇਊਗਾ ਤੁਹਾਨੂੰ?
1: ਬਿਲਕੁਲ
0: ਤੁਹਾਨੂੰ ਸਮਝਣਾ ਚਾਹੀਦਾ। ਇੱਕ ਵਾਰ ਤਾਂ ਮੈਂ ਕਹਿੰਦੀ ਬੱਚੇ ਨੂੰ ਕਹੋ ਹਾਂ ਤੂੰ ਜੋ ਕਹਿਣਾ ਕਹਿ ਤੂੰ
1: ਕਹਿ
0: ਬਸ,
1: ਲਾ
0: ਫਿਰ
1: ਬਿਲਕੁਲ।
0: ਸੁਣਨ ਤੋਂ ਬਾਅਦ ਫਿਰ ਤੁਸੀਂ ਗੱਲ ਕਰੋ। ਅੱਛਾ, ਮੈਂ ਇਹ ਚੀਜ਼ ਇਕਬਾਲ ਦੇ ਉਹਦੇ ਇਨ ਲਾਜ਼ ਵਿੱਚ ਇਹ ਬਹੁਤ ਦੇਖਦੀ ਹਾਂ। ਜੇ
1: ਜੀ
0: ਮੇਰਾ ਜਵਾਈ ਵੀ ਆ, ਤੁਹਾਨੂੰ ਮੈਂ ਦੱਸਦੀ, ਇਕਬਾਲ ਦਾ
1: ਜੀ
0: ਹਸਬੈਂਡ ਭੁਪਿੰਦਰ ਜੀ, ਉਹ ਜੇ ਮੈਂ ਵੀ ਉਹਨਾਂ ਗੱਲ ਕਰਦੀ, ਜੇ ਮੈਂ 15 ਮਿੰਟ ਵੀ ਮੈਂ ਲਗਾਤਾਰ ਬੋਲੀ ਜਾਵਾਂ ਨਾ, ਗੱਲ ਕਰੀ ਜਾਵਾਂ,
1: ਜੀ ਵਿੱਚ
0: ਉਹਨੇ
1: ਬੋਲਣਾ ਵੀ
0: 19 ਮਿੰਟ ਵਿੱਚ ਨਹੀਂ ਬੋਲਣਾ,
1: ਬਿਲਕੁਲ
0: 19 ਮਿੰਟ ਮੇਰੀ ਗੱਲ ਸੁਣਨੀ। ਮੈਂ ਕਹਿੰਦੀ ਐਡਾ ਬੜਾ ਇੰਨਾ ਜ਼ਿਆਦਾ ਪੇਸ਼ੈਂਸ ਆ,
1: ਬਿਲਕੁਲ
0: ਤੁਸੀਂ ਦੇਖੋ
1: ਬਿਲਕੁਲ।
0: ਪਹਿਲਾਂ ਹੈ ਉਹ, ਪਰ ਉਹ ਇਹੀ ਕਹਿੰਦੇ ਵੀ ਜਿਹੜੇ ਬੱਚੇ 'ਚ ਨਾ ਸੁਣਨ ਦਾ ਪੇਸ਼ੈਂਸ ਹੈਗਾ ਆ,
1: ਜੀ
0: ਉਹਦੇ ਉਹਦਾ ਤਾਂ ਫਿਰ ਸੈਲਫ ਕੰਟਰੋਲ ਬਹੁਤ ਹੁੰਦਾ,
1: ਬਹੁਤ
0: ਉਹ
1: ਹੈ ਜੀ,
0: ਤਾਂ
1: ਬਿਲਕੁਲ
0: ਆਪੇ ਪਾਵਰਫੁਲ ਹੁੰਦਾ। ਜਿਹੜਾ ਸੁਣ ਸਕਦਾ ਆ ਤਾਂ ਉਹ ਫਿਰ ਕਹਿ ਵੀ ਸਕਦਾ ਆ ਕੁਛ,
1: ਬਿਲਕੁਲ ਹੈ ਜੀ,
0: ਪਰ
1: ਬਿਲਕੁਲ
0: ਉਹਨੇ ਜਾਣੀ ਕਿ 10 ਮਿੰਟ ਚੰਗੀ ਤਰ੍ਹਾਂ ਸੁਣਨਾ, ਵਿੱਚ ਬਿਲਕੁਲ ਨਹੀਂ ਬੋਲਣਾ। ਜਿੱਦਾਂ ਸਕੂਲਾਂ 'ਚ ਹੁਣ ਤੁਸੀਂ ਦੱਸਦੇ ਹਟੇ ਆ, ਸਕੂਲਾਂ 'ਚ ਜਾਂ ਇੱਥੇ ਹਰ ਇੱਕ ਜਗ੍ਹਾ ਤੇ ਆ,
1: ਜੀ
0: ਜੇ 2 ਬੰਦੇ ਗੱਲ ਕਰਦੇ ਆ ਤਾਂ ਦੂਜੇ ਬੰਦੇ ਨੇ ਉਦੋਂ ਤੱਕ ਨਹੀਂ ਬੋਲਣਾ ਜਦ ਤੱਕ ਪਹਿਲੇ ਦੀ ਗੱਲ ਖਤਮ ਨਹੀਂ ਹੁੰਦੀ।
1: ਬਿਲਕੁਲ ਹੈ ਜੀ,
0: ਹਾਂ ਇੱਦਾਂ ਦਿੱਤੀ
1: ਆਪਣੀ
0: ਜਾਂਦੀ।
1: ਵਾਰੀ
0: ਬਸ ਮੈਂ
1: ਦੀ,
0: ਇੰਨੀਆਂ ਕੋਈ ਗੱਲਾਂ
1: ਵਾਰੀ ਦੀ
0: ਕਰਨੀਆਂ,
1: ਵੇਟ
0: ਹੁਣ
1: ਕਰਦੇ ਆ
0: ਤੁਸੀਂ?
1: ਜੀ ਕਦੋਂ ਮੇਰੀ ਵਾਰੀ ਹੈ ਜੀ, ਬਿਲਕੁਲ ਹੈ ਜੀ
0: ਹਾਂਜੀ ਹਾਂਜੀ
1: ਜੀ
0: ਬਿਲਕੁਲ ਕਰਦੇ ਆ, ਔਰ ਕਰਨੀ ਚਾਹੀਦੀ। ਅੱਛਾ ਹੁਣ ਤੁਸੀਂ ਦੇਖੋ ਇੱਥੇ ਆ, ਮਿਨਿਸਟਰ ਤੱਕ ਆ ਸਾਰੇ ਉਸੇ ਇੱਕੋ ਲਾਈਨ 'ਚ ਲੱਗੇ ਹੁੰਦੇ ਆ। ਹੁਣ
1: ਹਾਂ
0: ਏਅਰਪੋਰਟ ਤੇ
1: ਬਿਲਕੁਲ
0: ਹੁੰਦੇ ਆ ਜਾਂ ਕਿੱਦਾਂ ਵੀ, ਅਸੀਂ ਸਾਰੇ ਇੱਕੋ ਲਾਈਨ 'ਚ ਲੱਗੇ ਹੁੰਦੇ ਆ।
1: ਜੀ
0: ਮੈਂ ਹੁਣੇ ਕਰਦੀ ਸੀ ਗੱਲ, ਅਸੀਂ ਏਅਰਪੋਰਟ ਤੇ ਸੀਗੇ ਤਾਂ ਆਉਂਦੇ ਸੀ,
1: ਹਾਂਜੀ
0: ਕੈਨੇਡਾ ਤੋਂ ਆਏ ਸੀ, 12 ਦਿਨ ਅਸੀਂ ਗਏ ਸੀ ਉੱਥੇ, ਗਏ ਅਸੀਂ
1: ਜੀ
0: ਗਿਆ ਵੀ ਗਿਆ ਸੀ ਹਨਾ। ਤਾਂ ਮਤਲਬ ਮੈਂ ਦੇਖਦੀ ਭਾਈ ਸਾਡੇ ਤਾਂ ਇੰਡੀਆ ਤਾਂ ਪੇਸ਼ੈਂਸ ਕਿਸੇ ਵਿੱਚ ਹੈ ਹੀ ਨਹੀਂ
1: ਨਹੀਂ
0: ਲਾਈਨ 'ਚ
1: ਜੀ,
0: ਲੱਗਣ ਦਾ,
1: ਉਹ ਤਾਂ ਭੈਣ ਜੀ
0: ਧੱਕੇ
1: ਪੇਸ਼ੈਂਟ ਬਣੇ
0: ਮਾਰਨੇ
1: ਹੋਏ ਨੇ,
0: ਚਾਹੇ ਉਹ।
1: ਪੇਸ਼ੈਂਟ ਬਣੇ ਹੋਏ ਨੇ, ਮੈਂ ਹਨਾ ਪਿਛਲੇ ਦਿਨਾਂ ਦੇ ਵਿੱਚ ਹਰਜੀਤ ਅਟਵਾਲ ਜੀ ਨੇ ਨਾ ਮੇਰੇ ਕੋਲ ਸਾਲ ਹੋ ਗਿਆ ਆਰਟੀਕਲ ਮੈਂ ਸਾਂਝਾ ਕਰਨ ਦਾ ਕਰਦਾ, ਮੈਂ ਕਿਸੇ ਦਿਨ ਕਰਾਂ, ਕੱਲ ਨੂੰ ਜ਼ਰੂਰ ਕਰੂੰਗਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਸਾਡੇ ਜਿਹੜੇ ਲੋਕ ਨੇ ਨਾ ਖਾਸ ਕਰ ਇੰਡੀਅਨ ਉਹ ਕੀ ਕਰਦੇ ਆ, ਕੋਈ
0: ਹਾਂਜੀ
1: ਪੇਰੈਂਟਸ ਮਤਲਬ ਕਿ ਇਕੱਲਾ ਆ ਰਿਹਾ ਟਰੈਵਲ ਕਰ ਰਿਹਾ ਉਹਨੂੰ ਵੀਲ ਚੇਅਰ ਲੈ ਦਿਓ ਜੀ, ਚੰਗੇ ਭਲੇ ਨੇ ਸਾਰਾ ਕੁਝ ਹੈ, ਤਾਂ ਉਹ ਜਹਾਜ਼ ਹੀ ਪੂਰਾ ਵੀਲ
0: ਹਾਂਜੀ
1: ਚੇਅਰਾਂ ਦੇ ਨਾਲ ਭਰਿਆ ਪਿਆ ਜੀ, ਦੱਸੋ ਖਾਸ
0: ਹਾਂਜੀ
1: ਕਰ
0: ਹਾਂਜੀ
1: ਜਿੰਨੇ
0: ਹਾਂਜੀ
1: ਇੰਡੀਅਨ ਨੇ ਜੀ, ਉਹ ਸਾਰੇ ਜਿੰਨੇ ਨੇ ਆਪਣੇ ਜਿੱਥੋਂ ਫੁੱਲ ਕੀਤਾ ਜਾਂਦਾ ਟਰਮੀਨਲ ਤੋਂ ਜਹਾਜ਼ ਜਿਹੜਾ ਵੀ ਜਾਣਾ ਜੀ,
0: ਹਾਂਜੀ
1: ਘੱਟੋ ਘੱਟ ਨੀ
0: ਹਾਂਜੀ
1: 40-50 ਕਰੋੜ ਦੀਆਂ ਹੋਣੀਆਂ ਜੀ।
0: ਉਹਨਾਂ ਨੇ ਭੁਪਿੰਦਰ ਜੀ ਅੱਗੇ ਖੈਨ ਜੀ ਵੀ ਕੀਤੀ ਸੀ, ਤੁਸੀਂ ਉਹਦੇ ਬਾਰੇ ਇੱਕ ਬੁੱਕ ਵਿੱਚ ਉਹਨੇ ਲਿਖਿਆ ਸੀ, ਪੈਦਾ ਉਹ ਦੱਸਦੇ ਸੀ ਆਪਣੇ ਤੇ, ਮੈਨੂੰ ਇੱਕ ਵਾਰ ਵੀਲ ਚੇਅਰ ਤੇ ਜਾਣਾ ਪਿਆ ਸੀ।
1: ਹਾਂਜੀ ਹਾਂਜੀ ਉਹਨਾਂ ਦਾ ਆਰਟੀਕਲ ਮੇਰੇ ਕੋਲ ਪਿਆ, ਮੈਂ ਸਾਂਝਾ ਕਰਾਂਗਾ ਜੀ ਉਹ। ਹਾਂਜੀ ਪਰ ਅੱਜ ਲੋਕਾਂ ਨੇ ਤਾਂ ਉਸ ਚੀਜ਼ ਤੋਂ ਦੇਖ ਲੋ ਕਿ ਉਹ ਬਹਾਨਾ ਹੀ ਬਣਾ ਲਿਆ ਨਾ ਜੀ ਉਹ, ਪਰ ਉਹ ਸਾਡੀ ਉਹ ਜਿਹੜੀ ਹੈ ਪਰਸਨੈਲਿਟੀ ਕਹਿ ਲੋ ਜਾਂ ਲੋਕਾਂ ਦੇ ਵਿੱਚ ਜਿੱਥੇ ਆਪਾਂ ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਦੇ ਹਾਂ ਜੇ ਐਡੀ ਵੱਡੀ ਤਾਦਾਦ ਦੇ ਵਿੱਚ ਉਹ ਦੇਖਣਗੇ ਯਾਰ ਸਾਰੇ ਹੀ ਮਤਲਬ ਕਿ ਅਪਾਹਜ ਨੇ ਮਤਲਬ ਕੀ ਦੱਸੋ
0: ਹਨਾ। ਅੱਛਾ ਭਵਿੰਦਰ ਜੀ ਇੱਦਾਂ ਹੁੰਦੀ ਆ ਕਈ ਵਾਰੀ,
1: ਜੀ
0: ਕਈ ਵਾਰੀ ਇੱਕ ਬੰਦੇ ਨੂੰ ਸੱਚੀ ਪ੍ਰੋਬਲਮ ਹੋ ਸਕਦੀ ਆ,
1: ਬਿਲਕੁਲ
0: ਹੋ ਸਕਦੀ, ਚਲ ਉਹ ਠੀਕ ਆ ਹਨਾ, ਤੇ ਉਹਨੂੰ ਹੋਣੇ ਚਾਹੀਦੀ ਆ, ਪਰ ਇੱਦਾਂ ਨੀ ਤੇ ਤੁਸੀਂ ਉਦਾਂ ਹੀ ਕਰੋ। ਪਰ ਕੁਛ ਇੱਕ ਸਿਆਣੇ ਬੰਦੇ ਇਸ ਕਰਕੇ ਵੀ ਮੈਂ ਦੇਖਿਆ ਵੀਲ ਚੇਅਰ ਇਸ ਕਰਕੇ ਵੀ ਲੈਂਦੇ ਜਿੱਦਾਂ ਏਅਰਪੋਰਟ ਤੇ ਆ ਟਰਮੀਨਲ ਆ ਇੱਕ ਥਾਂ ਤੋਂ ਦੂਜੇ ਥੇ ਜਾਣਾ,
1: ਹਾਂਜੀ
0: ਭੁਪਿੰਦਰ ਜੀ ਜਿਹੜੇ ਅਨਪੜ੍ਹ ਆ ਨਾ ਉਹਨਾਂ ਨੂੰ ਬਿਲਕੁਲ,
1: ਹਾਂਜੀ ਬੋਲੀ ਨੀ ਆਉਂਦੀ ਜਾਂ ਪ੍ਰੋਬਲਮ ਆਉਂਦੀ ਆ, ਜਾਂ ਕੱਲੇ ਆ ਹੈਗੇ ਨੇ ਜੀ ਟਰੈਵਲ ਕਰ ਰਹੇ ਨੇ ਕੋਈ ਹੋਰ ਨਹੀਂ ਕਾ ਨਾਲ ਜੀ, ਉਹ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਜੀ।
0: ਤੁਸੀਂ ਦੇਖੋ ਜਦੋਂ ਨਾ ਮੈਂ ਅਟਲਾਂਟਾ ਆਈ ਆ, ਮੈਂ ਅਟਲਾਂਟਾ ਤੋਂ ਨਿਊਯਾਰਕ ਨੂੰ ਜਾਣਾ ਸੀ, ਮੇਰਾ ਬੇਟਾ ਮੈਨੂੰ ਕੀ ਕਹਿੰਦਾ
1: ਜੀ,
0: ਮੈਨੂੰ ਕਹਿੰਦਾ ਮੰਮੀ ਇਹ ਨਿਊਯਾਰਕ ਵਰਗਾ ਨਹੀਂ ਹੈਗਾ ਇਹ ਟਰਮੀਨਲ ਹਨਾ,
1: ਹਾਂਜੀ
0: ਇਹ ਵੱਖਰਾ ਆ ਹਨਾ, ਇਹ ਡਿਫਰੈਂਟ ਆ, ਤੁਹਾਨੂੰ ਬਹੁਤ ਲੱਗਣਾ ਜਦੋਂ ਤੁਸੀਂ ਜਾਣਾ ਏਅਰਪੋਰਟ ਤੇ ਨਾ, ਕਹਿੰਦਾ ਹੁਣ ਦੇਖਣਾ ਪੈਣਾ ਤੁਹਾਡੀ ਕਿਹੜੀ ਕਿਹੜੀ ਏਅਰਲਾਈਨ ਦਾ ਕਿੱਦਾਂ, ਕਹਿੰਦਾ ਫਿਰ ਤੁਹਾਨੂੰ ਉਹ ਡਾਊਨ ਸਟੇਅਰ ਉਤਰਨਾ ਪੈਣਾ ਆ,
1: ਹਾਂਜੀ
0: ਉੱਥੋਂ ਤੁਸੀਂ ਏਅਰ ਟ੍ਰੇਨ ਲੈਣੀ ਆ, ਫਿਰ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਏਅਰ ਟ੍ਰੇਨ ਰਾਹੀਂ ਜਾਣਾ, ਤੇ ਫਿਰ ਏਦਾਂ ਹੋਣੇ। ਭੁਪਿੰਦਰ ਜੀ ਜਦੋਂ ਮੈਂ ਪਹਿਲੀ ਵਾਰ ਗਈ ਆ ਨਾ, ਮੈਂ ਪੜ੍ਹੀ ਲਿਖੀ ਸੀ
1: ਜੀ,
0: ਗੱਲ ਸੁਣੋ, ਜਿੱਥੋਂ ਮੇਰਾ ਐਗਜ਼ਿਟ ਸੀਗਾ ਨਾ ਵੀ ਮੈਂ ਜਾਣਾ, ਉੱਥੇ ਤੱਕ ਮੈਂ ਮੁੜ ਮੁੜ 4 ਗੇੜੇ ਲਾਏ ਹੋਗੇ ਭੁਪਿੰਦਰ ਜੀ, ਉਹ ਤੋਂ ਵਹਾਂ ਐਗਜ਼ਿਟ ਮੇਰਾ ਆਉਂਦਾ ਨਹੀਂ ਸੀ, ਮੈਂ ਕਿੱਧਰ ਨੂੰ ਜਾਣਾ ਕਿੱਦਾਂ ਨਿਕਲਣਾ ਇੱਥੋਂ ਹਨਾ। ਫਿਰ ਚੱਲ ਠੀਕ ਆ ਬੋਲਣਾ ਆਉਂਦਾ ਸੀ, ਮੈਂ ਫਿਰ ਕਿਸੇ ਨੂੰ ਪੁੱਛਿਆ ਤੇ ਮੈਂ ਤੇ ਮੇਰੀ ਆਹ ਫਲਾਈਟ ਆ, ਮੈਂ ਏਦਾਂ ਤੇ ਮੈਨੂੰ ਆਹ ਨਹੀਂ ਪਤਾ ਲੱਗਦਾ ਪੇ ਮੈਂ ਕਿੱਥੇ ਜਾਣਾ ਕਿੱਦਾਂ, ਉਹਨੇ ਫਿਰ ਮੈਨੂੰ ਆਪ ਕਿਹਾ ਇੱਥੋਂ ਹੀ ਤੂੰ ਜਾਣਾ ਥੱਲੇ ਡਾਊਨ ਸਟੇਅਰ,
1: ਬਿਲਕੁਲ
0: ਚਾਹੇ ਕਹਿ ਲੈਂਦਾ ਐਲੀਵੇਟਰ ਲੈ ਲਾ, ਚਾਹੇ ਤੂੰ ਚੱਲ ਜਾ ਸਟੇਅਰ ਰਾਹੀਂ। ਫਿਰ ਮੈਂ ਸਟੇਅਰ ਰਾਹੀਂ ਥੱਲੇ ਗਈ, ਫਿਰ ਮੈਂ ਥੱਲੇ ਥੋੜੀ ਕਿ ਦੇਰ ਅੱਗੇ ਨੂੰ ਤੁਰੀ ਗਈ ਕਿਉਂਕਿ ਮੇਰੇ ਕੋਲ ਟਾਈਮ ਸੀਗਾ ਜ਼ਿਆਦਾ ਹਨਾ, ਤਾਂ ਫਿਰ ਮੈਂ ਐਨ ਆਫ ਟਾਈਮ ਸੀਗਾ ਤੇ ਫਿਰ ਮੈਂ ਦੇਖਿਆ ਇਹ ਟ੍ਰੇਨ ਆ ਰਹੀ ਆ ਤਾਂ ਮੈਂ ਚੜੀ ਫਿਰ ਕੱਲਾ ਕੱਲਾ ਜੀ ਪਤਾ ਲੱਗਾ ਬੋਲ ਕੇ ਦੱਸੀ ਜਾਂਦਾ ਇਸ ਟਰਮੀਨਲ ਤੇ ਇਸ ਤੇ ਆ ਉਤਰੋ।

0: ਤੇ ਆ ਉਤਰੋ। ਫਿਰ ਮੈਂ ਦੇਖਿਆ ਭਈ ਮੇਰਾ ਜਿਹੜਾ ਬੋਰਡਿੰਗ ਪਾਸ ਆ ਉਹਦੇ ਉੱਤੇ ਲਿਖਿਆ ਭਈ ਮੇਰਾ ਗੇਟ ਨੰਬਰ ਕਿਹੜਾ ਹੈ, ਕਿਹੜੇ ਟਰਮੀਨਲ ਤੇ। ਭੁਪਿੰਦਰ ਜੀ ਪਹਿਲੀ ਵਾਰ ਤਾਂ ਮੈਂ ਪੜ੍ਹੀ ਲਿਖੀ ਸੀਗੀ, ਭਾਵੇਂ ਤਾਂ ਮੇਰਾ ਐਕਸਪੀਰੀਅੰਸ ਤਾਂ ਐਸੇ ਹੀ
1: ਬਿਲਕੁਲ
0: ਮਤਲਬ ਅਟਲਾਂਟਾ ਵਿੱਚ ਆ ਕੇ ਡਿਫਰੈਂਟ ਹੋਇਆ, ਜਦਕਿ ਮੇਰਾ ਨਿਊਯਾਰਕ ਮੈਂ ਇੰਨੇ ਸਾਲ 27 ਸਾਲ ਰਹੀ, ਮੇਰਾ ਕੋਈ ਫਰਕ ਹੀ ਨਹੀਂ ਸੀ ਮੈਨੂੰ ਕੋਈ।
1: ਜੀ ਬਿਲਕੁਲ, ਜਰਮਨ ਦਾ ਫਰੈਂਕਫਰਟ ਜਿਹੜਾ ਹੈਗਾ ਆਪਣਾ ਏਅਰਪੋਰਟ, ਉੱਥੇ ਏਦਾਂ ਹੀ ਆ ਸਿਸਟਮ, ਕਾਫੀ ਉਹ ਬਹੁਤ ਵੱਡਾ ਹੈ ਜੀ,
0: ਹਾਂਜੀ
1: ਬਿਜ਼ੀਐਸਟ
0: ਹਾਂਜੀ
1: ਏਅਰਪੋਰਟ ਨੇ ਕਾਫੀ, ਹੈ ਨਾ ਜੀ, ਇੰਗਲੈਂਡ ਹੀਥਰੋ ਹੋ ਗਿਆ,
0: ਹਾਂਜੀ
1: ਫਰੈਂਕਫਰਟ ਹੋ ਗਿਆ, ਜਰਮਨ ਦਾ ਜੀ, ਹਾਂਜੀ, ਉਧਰ ਦੁਬਈ ਦਾ ਹੋ ਗਿਆ
0: ਹਾਂਜੀ।
1: ਜੀ
0: ਫਿਰ ਮੈਂ ਇਸ ਕਰਕੇ ਸੋਚਦੀ ਹਾਂ ਕੋਈ ਕੁਛ ਲੋਕਾਂ ਨੂੰ, ਹੁਣ ਠੀਕ ਹੈ ਮੈਨੂੰ ਬੋਲਣਾ ਆਉਂਦਾ ਸੀ, ਮੈਂ ਕੱਲੀ ਸੀਗੀ, ਮੈਂ ਬੋਲਣਾ ਆਉਂਦਾ ਸੀ ਤਾਂ ਕਰਕੇ ਮੈਂ ਭੁਪਿੰਦਰ ਜੀ ਚਲੀ ਗਏ। ਜੇ ਹੁਣ ਮੇਰੇ ਇੱਥੇ ਕੋਈ ਅਨਪੜ੍ਹ ਬੰਦਾ ਹੁੰਦਾ ਉਹ ਤਾਂ ਫਿਰ ਉੱਥੇ ਸ਼ਾਇਦ ਰੋਣਾ ਹੀ ਲੱਗ ਪੈਂਦਾ, ਕੀ ਹੋਏ ਨਾ ਉਹਨੂੰ ਦੱਸਣਾ ਆਉਣਾ ਨਾ ਪਈ ਮੈਂ ਕੀ ਕਰਨਾ ਕੀ ਨਹੀਂ, ਹੈ ਨਾ।
1: ਬਿਲਕੁਲ ਹੈ ਜੀ।
0: ਫਿਰ ਉਹਨਾਂ ਨੂੰ ਕਈ ਵਾਰ ਜਿਹੜੇ ਬੱਚੇ ਆ ਉਹ ਆਪਣੇ ਪੇਰੈਂਟਸ ਲਈ ਵੀਲ ਚੇਅਰ ਕਰਵਾ ਦਿੰਦੇ
1: ਨੇ ਜੀ, ਬਿਲਕੁਲ ਹੈ।
0: ਇਸ ਕਰਕੇ ਹੁੰਦਾ ਵੀ ਉਹਨਾਂ ਨੂੰ ਫਾਇਦਾ ਹੋ ਜਾਂਦਾ ਵੀ ਉਹਨੂੰ ਵੀਲ ਚੇਅਰ ਵਾਲਿਆਂ ਨੇ ਤਾਂ ਵਿੱਚੋ ਵਿੱਚ ਫਿਰ ਐਲੀਵੇਟਰ ਉਧਰ ਚ ਲੈ ਜਾਣਾ ਹੁੰਦਾ ਤਾਂ ਉਹਨਾਂ ਲਈ ਹੋਰ ਵੀ ਸ਼ੋਰਟ ਹੋ ਜਾਂਦਾ ਆ, ਇੰਨਾ ਜ਼ਿਆਦਾ ਨਹੀਂ ਹੁੰਦਾ।
1: ਬਿਲਕੁਲ ਹੈ ਜੀ।
0: ਤਾਂ ਜਿਹੜਾ ਕੋਈ ਪੜ੍ਹਿਆ ਲਿਖਿਆ ਉਹ ਤਾਂ ਆਪਣਾ ਹੱਲ ਲੱਭ ਲੈਂਦਾ ਵੀ ਕਿਸ ਤਰ੍ਹਾਂ ਵੀ ਕਰਨਾ ਹੈ। ਤਾਂ ਹੁਣ ਤੁਸੀਂ ਦੇਖੋ ਇੰਗਲੈਂਡ ਕਿੱਡਾ ਵੱਡਾ ਟਰਮੀਨਲ ਆ, ਤੁਸੀਂ ਦੇਖਿਆ ਇੱਕ ਥਾਂ ਤੋਂ ਕਿੱਧਰ ਨੂੰ ਕਿੱਥੇ ਤਾਂ ਜਾਣਾ, ਉੱਥੇ ਬੰਦਾ ਇੰਜੋਏ ਵੀ ਕਰਦਾ, ਚਲੋ ਸੈਰ ਦੀ ਸੈਰ ਵੀ ਹੋ ਜਾਂਦੀ ਹੈ ਦੋ ਮੀਲ ਦੀ,
1: ਬਿਲਕੁਲ ਹੈ ਜੀ,
0: ਤਾਂ ਵਧੀਆ ਵੀ ਲੱਗਦਾ
1: ਜੀ, ਬਿਲਕੁਲ
0: ਹਾਂਜੀ ਹਾਂਜੀ। ਚਲੋ ਭਵਿੰਦਰ ਜੀ ਠੀਕ ਹੈ,
1: ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜੇ ਕਿਸੇ ਦੋਸਤ ਦਾ, ਸੱਜਣ ਦਾ, ਮਿੱਤਰ ਦਾ ਨਾਮ ਰਹਿ ਗਿਆ ਹੋਵੇ, ਕਮੈਂਟ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਦੋਸਤੋ ਇਸੇ ਤਰ੍ਹਾਂ ਹੀ ਨਿੱਕੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ. ਤੇ 2.25 ਘੰਟੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ. ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ. ਕੁਝ ਚੰਗੀਆਂ ਤੇ ਕੁਝ ਮਾੜੀਆਂ ਤੇ ਕੁਝ ਗੰਭੀਰ ਤੇ ਕੁਝ ਖੁਸ਼ ਕਰਨ ਵਾਲੀਆਂ ਖ਼ਬਰਾਂ ਵੀ ਹੋਣਗੀਆਂ ਤੇ ਨਾਲ ਦੀ ਨਾਲ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ. ਤੇ ਪੰਜਾਬ ਦੇ ਵਿਚ ਰਾਜਨੀਤੀ ਦੇ ਵਿਚ ਤਬਦੀਲੀ ਬੜੇ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੀ ਵੀ ਬਾਤ ਪਾਵਾਂਗੇ. ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕੋਈ ਪ੍ਰਧਾਨ ਜਿਹੜਾ ਚੰਗਾ ਲੱਗੇ ਤੇ ਕੋਈ ਨਾ ਕੋਈ ਪਾਰਟੀਆਂ ਜਿਹੜੀਆਂ ਨੇ ਅੱਗੇ ਵਧੇ ਤੇ ਉਹਦੇ ਵਿਚ ਵੀ ਨਵੀਆਂ ਅਪਡੇਟ ਆ ਚੁੱਕੀਆਂ ਨੇ, ਉਹਨਾਂ ਦਾ ਵੀ ਗੱਲਬਾਤ ਕਰਦੇ ਹਾਂ ਅੱਗੇ ਜਾ ਕੇ. ਤੇ ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ. ਬਾਕੀ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਖਾਸ ਕਰਕੇ ਜਿੱਥੇ ਤੁਸੀਂ ਚੈਟ ਦੇ ਵਿੱਚ ਆਪਣੇ ਕਮੈਂਟ ਲਿਖ ਸਕਦੇ ਹੋ ਯੂਟਿਊਬ ਦੇ ਉੱਤੇ ਤੇ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ. ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ. ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਜਿਹੜਾ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:00 ਤੇ ਇਸ ਵਕਤ 7 ਮਿੰਟ ਦਾ ਸਮਾਂ ਹੈ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਦੁਪਹਿਰ ਦਾ ਸਮਾਂ ਹੋ ਚੁੱਕਿਆ, ਜਿਸ ਦੇ ਵਿੱਚ ਘੜੀਆਂ ਦੇ ਉੱਤੇ ਝਾਤ ਮਾਰੀਏ ਤਾਂ 9:07 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09. ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09 ਦਾ ਸਮਾਂ ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:00 ਜਿਹੜੇ ਨੇ ਆਪਣੇ 7 ਮਿੰਟ ਹੋ ਗਏ ਨੇ ਜੀ. ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:37 ਰਾਤ ਦਾ ਸਮਾਂ ਹੈ ਜੀ. ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ. ਤੇ ਅੱਜ ਉਡੀਕਾਂ ਦੇ ਵਿੱਚ ਰਾਤ ਲੰਘ ਗਈ ਪਰ ਕੁਝ ਨਾ ਕੁਝ ਨਵੇਂ ਜਿਹੜੇ ਨੇ ਖੁਲਾਸੇ ਹੋ ਗਏ ਨੇ. ਇੰਤਜ਼ਾਰ ਖਤਮ ਹੋਇਆ ਤੇ ਰਾਜਾ ਵੜਿੰਗ ਜੀ ਇੰਗਲੈਂਡ ਨੂੰ ਚਲੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਮਾਨ ਸੰਭਾਲਣ ਦੇ ਲਈ ਹੁਣ ਪ੍ਰਗਟ ਸਿੰਘ ਜੀ ਆ ਗਏ ਨੇ. ਇਸੇ ਤਰ੍ਹਾਂ ਸੱਚਾਈ ਜਾਂ AI ਦਾ ਮੁੱਦਾ, ਵਲਟੂਆ ਸਾਹਿਬ ਵੱਡੇ ਮੁੱਦਿਆਂ ਦੇ ਵਿੱਚ ਫਿਰ ਤੋਂ ਘਿਰਦੇ ਨੇ ਤੇ ਮਿੱਟੀ ਆਵਾਜ਼ਾਂ ਮਾਰਦੀ ਹੈ ਤੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬੰਦਾ ਮਿੱਟੀ ਹੋ ਜਾਂਦਾ ਹੈ ਪਰ ਆਖਰ ਦੇ ਵਿੱਚ ਜਦੋਂ ਦਿਨ ਸਾਹ ਪੂਰੇ ਹੋ ਜਾਂਦੇ ਨੇ ਜਾਂ ਕੁਝ ਕਾਰਨ ਬਣ ਜਾਂਦੇ ਆ ਪਹਿਲਾਂ ਤੇ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਜ਼ੋਰ ਜਿਹੜੇ ਆ ਚੰਗੇ ਮਨੁੱਖਾਂ ਨੂੰ ਮਿੱਟੀ ਦੇ ਵਿੱਚ ਮਿੱਟੀ ਜਿਹੜਾ ਕਰ ਦਿੰਦੀਆਂ ਨੇ ਤੇ ਸੁਪਰੀਮ ਜਿਹੜੀ ਹੈ ਇਨਕਾਰੀ ਆਈ ਹੈ ਸੁਪਰੀਮ ਦੀ ਤੇ ਕੁਝ ਮੁੱਦਿਆਂ ਦੇ ਉੱਤੇ ਭਾਰਤੀ ਕੇਂਦਰ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ. ਲਦਾਖ ਦੇ ਵਿੱਚ ਨਵਾਂ ਰੂਪ ਜਿਹੜਾ ਉਹ ਧਾਰਨ ਕਰਨ ਜਾ ਰਿਹਾ ਲਦਾਖ ਕਿਉਂਕਿ ਉੱਥੇ ਜਿਹੜੇ ਨੇ ਬਹੁਤ ਸਾਰੀਆਂ ਨਵੇਂ ਨਕਸ਼ੇ ਦੇ ਵਿੱਚ ਜੋ ਸਥਾਨਾਂ ਦੇ ਨਾਮ ਜਿਹੜੇ ਨੇ ਭਾਰਤ ਦੇ ਸੰਬੰਧ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਚੇਂਜ ਕੀਤਾ ਗਿਆ ਤੇ ਨਵਾਂ ਨਕਸ਼ਾ ਜਿਹੜਾ ਲਦਾਖ ਦਾ ਜਾਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੋਸਤੋ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਤਵਾਰੀਖ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਉੱਤੇ ਜਾਵਾਂਗੇ ਤੇ ਗੱਲਬਾਤ ਤੁਹਾਡੇ ਨਾਲ ਵੀ ਚਲਾਵਾਂਗੇ। ਅੱਜ ਦੇ ਵਿਚਾਰ ਦੇ ਵਿੱਚ 2 ਅਕਤੂਬਰ 2026 ਦਾ ਦਿਹਾੜਾ ਹੈ, ਜਿਵੇਂ ਕਿ ਅੱਜ ਦੇ ਵਿਚਾਰ ਦੇ ਵਿੱਚ ਦੱਸਿਆ ਗਿਆ ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਉਂਦਾ ਹੈ। ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਜਿਹੜਾ ਵਿਰੋਧ ਕਰਕੇ ਵੇਖ ਲਵੋ, ਤੁਸੀਂ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰਕੇ ਵੇਖ ਲਵੋ। ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘਮੰਡੀ ਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਸ ਦਾ ਕਾਰਨ ਮਾਨਸਿਕ ਖੜੋਤ ਜਿਹੜੀ ਹੈ ਹੁੰਦੀ ਹੈ। ਸ਼ਹੀਦ ਭਗਤ ਸਿੰਘ ਹੋਣੀ ਇਹ ਜਿਹੜੀ ਹੈ ਗੱਲਬਾਤ ਲਿਖਦੇ ਹੈ। ਇਸੇ ਤਰ੍ਹਾਂ ਅੱਜ 2 ਅਕਤੂਬਰ ਜਿਹੜੀ ਹੈ ਗਾਂਧੀ ਜੈਅੰਤੀ ਵੀ ਜਿਹੜੀ ਮਨਾਈ ਗਈ ਆ ਪੂਰੇ ਭਾਰਤ ਦੇ ਵਿੱਚ ਤੇ 1800 ਜਿਹੜਾ ਆਪਣਾ 69 ਦੇ ਵਿੱਚ ਗਾਂਧੀ ਦਾ ਪੋਰਬੰਦਰ ਗੁਜਰਾਤ ਦੇ ਵਿੱਚ ਜਨਮ ਹੋਇਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ 2 ਅਕਤੂਬਰ 1492 ਇੰਗਲੈਂਡ ਦੇ ਵੱਲੋਂ ਫਰਾਂਸ ਦੇ ਉੱਤੇ ਹਮਲਾ ਕਰ ਦਿੱਤਾ ਸੀ ਤੇ 1904 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੁਣਾਂ ਦਾ ਵਾਰਾਨਸੀ ਦੇ ਵਿੱਚ ਜਨਮ ਹੁੰਦਾ ਹੈ। 1949 ਦੇ ਵਿੱਚ ਰੂਸ ਨੇ ਜਿਹੜਾ ਸੀ ਚੀਨ ਨੂੰ ਮਾਨਤਾ ਦੇ ਦਿੱਤੀ ਤੇ 1977 ਦੇ ਵਿੱਚ ਜ਼ੀਆ ਉਲ ਹੱਕ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਪਾਬੰਦੀ ਲਾਈ ਸੀ 2014 ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ 16 ਸਾਲਾਂ ਬਾਅਦ ਏਸ਼ੀਅਨ ਹਾਕੀ ਖਿਤਾਬ ਜਿਹੜਾ ਜਿੱਤਿਆ ਤੇ ਅੱਜ ਜਿਹੜਾ ਮੱਲਾਂ ਮਾਰੀਆਂ ਨੇ ਜੀ 44 ਸਾਲਾਂ ਦੇ ਬਾਅਦ ਉਹਦਾ ਅੱਗੇ ਜਾ ਕੇ ਜ਼ਿਕਰ ਜ਼ਰੂਰ ਕਰਦੇ ਆ। ਮਹਿਲਾਵਾਂ ਨੇ ਜਿਹੜਾ ਖਾਸ ਜਿਹੜਾ ਆਪਣਾ ਇਤਿਹਾਸ ਰਚਿਆ ਜੀ ਤੇ ਇੰਡੀਆ ਨੇ ਏਸ਼ੀਆ ਗੇਮਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਉਪਲਬਧੀਆਂ ਕਰ ਰਿਹਾ ਤੇ ਭਾਰਤ ਜਿਹੜਾ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ 44 ਸਾਲ ਦੇ ਬਾਅਦ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਛੱਡਿਆ। ਭਾਰਤ ਨੇ ਸ਼ੁੱਕਰਵਾਰ ਨੂੰ ਅੱਜ ਫਾਈਨਲ ਮੁਕਾਬਲੇ 'ਚ ਚੀਨ ਨੂੰ 1-0 ਦੇ ਨਾਲ ਹਰਾਇਆ ਤੇ ਭਾਰਤ ਦੇ ਲਈ ਇਕਲੌਤਾ ਜਿਹੜਾ ਗੋਲ ਜਿਹੜਾ ਸੀਗਾ ਲਾਲ ਰੇਮ ਸਿਆਮੀ ਨੇ ਜਿਹੜਾ ਕੀਤਾ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਮਹਿਲਾ ਹਾਕੀ ਦੇ ਵਿੱਚ ਲੰਮੇ ਸਮੇਂ ਬਾਅਦ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿਹੜਾ ਆਪਣੇ ਨਾਂ ਕਰ ਲਿਆ। ਇਸ ਦੇ ਦੌਰਾਨ ਭਾਰਤੀ ਟੀਮ ਨੇ ਜਿਹੜਾ ਰੱਖਿਆਤਮਕ ਪਹੁੰਚ ਦੇ ਉੱਤੇ ਜ਼ੋਰ ਦਿੱਤਾ ਤੇ ਚੀਨ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਭਾਰਤ ਦੀ ਗੋਲਕੀਪਰ ਸਵਿਤਾ ਪੁਨੀਆ ਨੇ ਵੀ ਜਿਹੜਾ ਅਹਿਮ ਭੂਮਿਕਾ ਨਿਭਾਈ ਹੈ। ਪਹਿਲੇ ਅੱਧ ਦੇ ਵਿੱਚ ਚੀਨ ਨੂੰ ਪੈਨਲਟੀ ਜਿਹੜੀ ਹੈ ਸਟਰੋਕ ਮਿਲਿਆ ਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦਿਆਂ ਗੋਲ ਰੋਕ ਲਿਆ। ਇਸ ਦੇ ਕਾਰਨ ਭਾਰਤ ਦੀ ਜਿਹੜੀ ਹੈ 1-0 ਦੀ ਲੀਡ ਜਿਹੜੀ ਹੈ ਕਾਇਮ ਰਹੀ ਹੈ। ਇਸੇ ਤਰ੍ਹਾਂ ਭਾਰਤ ਨੇ 13ਵੇਂ ਦਿਨ ਦੇ ਵਿੱਚ 6 ਸੋਨ ਜਿਹੜੇ ਨੇ ਤਗਮੇ ਆਪਣੇ ਝੋਲੀ ਦੇ ਵਿੱਚ ਪਾਏ ਆ ਜਿੱਤੇ ਆ। ਜਿਵੇਂ ਕਿ ਭਾਰਤ ਲਈ ਏਸ਼ੀਆਈ ਖੇਡਾਂ ਦਾ 13ਵਾਂ ਦਿਨ ਬੇਹੱਦ ਮਹੱਤਵਪੂਰਨ ਰਿਹਾ। ਦਿਨ ਦੀ ਸ਼ੁਰੂਆਤ ਜਿਹੜੀ ਹੈ ਮਹਿਲਾ ਤੀਰਅੰਦਾਜ਼ੀ ਦੇ ਟੀਮ ਦੇ ਜਿਹੜਾ ਰਿਕਰਵ ਮੁਕਾਬਲੇ ਦੇ ਵਿੱਚ ਸੋਨ ਤਗਮੇ ਦੇ ਨਾਲ ਹੋਈ। ਇਸ ਤੋਂ ਬਾਅਦ ਪਰਵੀਨ ਹੁੰਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਮੁਕਾਬਲੇ ਬਾਜੀ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਜਿੱਤਿਆ। ਲਵਲੀਨਾ ਬੋਰ ਗੋਹੇਨ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਚੱਕਦਾ ਜਿਹੜੇ ਚੱਕਿਆ ਜਾਂਦਾ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਦੇ ਵਿੱਚ ਸੋਨ ਤਗਮਾ ਜਿੱਤਿਆ। ਉਸ ਤੋਂ ਠੀਕ ਪਹਿਲਾਂ ਸੁਜੀਤ ਕਾਲਕਲ ਨੇ ਜਿਹੜਾ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀ ਸਟਾਈਲ ਕੁਸ਼ਤੀ ਵਰਗ ਦੇ ਵਿੱਚ ਵੀ ਸੋਨ ਤਗਮਾ ਜਿਹੜਾ ਆਪਣੀ ਝੋਲੀ ਦੇ ਵਿੱਚ ਪਾਇਆ ਤੇ ਮਹਿਲਾ ਹਾਕੀ ਟੀਮ ਦਾ ਸੋਨ ਤਗਮਾ ਇਸ ਦਿਨ ਭਾਰਤ ਦਾ 6ਵਾਂ ਸੋਨ ਤਗਮਾ ਜਿਹੜਾ ਰਿਹਾ। ਇਸ ਤਰ੍ਹਾਂ ਇੱਕੋ ਦਿਨ ਦੇ ਵਿੱਚ ਭਾਰਤ ਨੇ 6 ਸੋਨ ਤਗਮੇ ਜਿਹੜੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਨੂੰ ਜਿਹੜਾ ਹੋਰ ਵੀ ਮਜ਼ਬੂਤ ਕਰ ਲਿਆ। ਲੋ ਦੋਸਤੋ, ਇਹ ਹੈ ਜੀ, ਤਾੜੀਆਂ ਬਣਦੀਆਂ ਨੇ ਤੇ ਮੁਬਾਰਕਬਾਦ ਬਣਦੀ ਹੈ। ਖਿਡਾਰੀ ਜਿਹੜੇ ਨੇ ਮੱਲਾਂ ਮਾਰ ਰਹੇ ਨੇ, ਚੰਗਾ ਸੁਣਿਆ। ਦੂਸਰੇ ਪਾਸੇ ਗੱਲ ਕਰਦੇ ਹਾਂ, ਅੱਜ ਅੰਤਰਰਾਸ਼ਟਰੀ ਅਹਿੰਸਾ ਦਿਵਸ ਵੀ ਮਨਾਇਆ ਜਾਂਦਾ ਤੇ ਵਹਿਮ ਭਰਮਾਂ ਦੀ ਗੱਲ ਕਰਦੇ ਹਾਂ ਤੇ ਰਸਮਾਂ ਸ਼ਰਾਧ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਤੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਰੀਨਾ ਤੇ ਬਰਸੀਆਂ ਕੀ ਸ਼ੈ ਨੇ? ਧਾਰਮਿਕ ਗ੍ਰੰਥਾਂ ਦੇ ਅਨੁਸਾਰ ਮਰੇ ਪਿੱਤਰਾਂ ਨੂੰ ਭੋਜਨ ਚੁਕਾਉਣਾ ਸਭ ਤੋਂ ਵੱਡਾ ਪੁੰਨ ਸਮਝਿਆ ਜਾਂਦਾ ਤੇ ਦੂਸਰੀ ਗੱਲ ਕਹੀ ਜਾਂਦੀ ਹੈ, ਜਿੱਡਾ ਮਰਜ਼ੀ ਕੋਈ ਵੱਡਾ ਪਾਪ ਹੋਵੇ ਤਾਂ ਸ਼ਰਾਧ ਕਰਵਾਉਣ ਦੇ ਨਾਲ ਜਿਹੜਾ ਮਾਫ਼ ਹੋ ਜਾਂਦਾ। ਇਹ ਵੀ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਸ਼ਰਾਧਾਂ ਦਾ ਭੋਜਨ ਕੇਵਲ ਵੈਸ਼ਨਵ ਬ੍ਰਾਹਮਣਾਂ ਨੂੰ ਹੀ ਜਿਹੜਾ ਦੇਣਾ ਚਾਹੀਦਾ, ਹੋਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਭੁੱਖਾ ਹੋਵੇ ਜਾਂ ਜ਼ਰੂਰਤਮੰਦ ਹੀ ਕਿਉਂ ਨਾ ਹੋਵੇ। ਸਿੱਖਾਂ ਦੇ ਵਿੱਚ ਵੀ ਇਹ ਰਵਾਇਤ ਜਿਹੜੀ ਬੜੀ ਤੇਜ਼ੀ ਦੇ ਨਾਲ ਵਧੀ। ਅਜੇ ਵੀ ਕਈ ਸਿੱਖ ਗ੍ਰੰਥੀਆਂ ਜਾਂ ਹੋਰ ਸਿੱਖਾਂ ਨੂੰ ਸੱਦ ਕੇ ਸ਼ਰਾਧ ਜਿਹੜੇ ਨੇ ਖਵਾਉਂਦੇ ਨੇ। ਕਈ ਵਾਰ ਤਾਂ ਇਹਨਾਂ ਨੂੰ ਇੱਕੋ ਦਿਨ ਤਿੰਨ ਤਿੰਨ ਚਾਰ ਚਾਰ ਜਿਹੜੀਆਂ ਘਰਾਂ ਦੇ ਵਿੱਚ ਵੀ ਸ਼ਰਾਧ ਔਖੇ ਸੌਖੇ ਹੋ ਕੇ ਖਾਣ ਦੇ ਲਈ ਜਾਣਾ ਪੈਂਦਾ। ਅਜਿਹੀਆਂ ਫੋਕੀਆਂ ਮੰਨਤਾਂ ਜਿਹੜੀਆਂ ਨੇ ਤੇ ਰੀਤਾਂ ਹਾਸੋਹੀਣੀਆਂ ਤੇ ਅੱਜ ਦੇ ਯੁੱਗ ਦੇ ਵਿੱਚ ਕਰ ਰਹੇ ਹਾਂ। ਜੇ ਕੋਈ ਠੱਗ ਜਾਂ ਚੋਰ ਆਪਣੇ ਪਿਤਰਾਂ ਦੇ ਨਿਮਿਤ ਕੋਈ ਚੀਜ਼ ਦੇਵੇ ਤਾਂ ਜੇ ਜਾਣੀ ਕਿ ਸੱਚਮੁੱਚ ਅੱਪੜਦਾ ਹੋਵੇ ਉੱਥੇ ਪ੍ਰਲੋਕ ਦੇ ਵਿੱਚ ਬੈਠੇ ਨੂੰ ਤਾਂ ਪਿੱਤਰ ਵੀ ਠੱਗ ਤੇ ਚੋਰੀ ਦੇ ਹਿੱਸੇਦਾਰ ਹੋਣਗੇ। ਫਿਰ ਮਰਨ ਦੇ ਉਪਰੰਤ ਮੰਜਾ ਬਿਸਤਰਾ ਸੂਟ ਤੇ ਇੱਥੋਂ ਤੱਕ ਜੁੱਤੀ ਦਾ ਜੋੜਾ ਵੀ ਦਿੱਤਾ ਜਾਂਦਾ। ਸ਼ਾਇਦ ਇਹ ਵੀ ਮਰਨ ਵਾਲੇ ਨੂੰ ਪਹੁੰਚਾਉਣ ਦੇ ਲਈ ਹੀ ਦਿੱਤਾ ਜਾਂਦਾ ਹੋਵੇਗਾ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਵਰੀਨਾ ਦੀ। ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਮਰਨ ਦੇ ਉਪਰੰਤ 10ਵੇਂ ਹੁਣ ਜੋ ਲੋਕ ਆਪਣੀ ਸਹੂਲਤ ਦੇ ਲਈ ਕੋਈ ਵੀ ਛੁੱਟੀ ਵਾਲਾ ਜਾਂ ਹੋਰ ਦਿਨ ਜਿਹੜਾ ਰੱਖ ਲੈਂਦੇ ਨੇ ਉਹ 10ਵੇਂ ਦੇ ਉੱਤੇ ਜਾਣੀ ਕਿ ਪਾਠ ਕਰਦੇ ਆ ਜਾਂ 13ਵੇਂ ਦੇ ਉੱਤੇ ਆਪਣੇ ਕੁਝ ਧਰਮਾਂ 'ਚ ਹੈਗਾ 13ਵਾਂ ਕਰਾਉਂਦੇ ਨੇ ਤੇ ਪਾਠ ਦਾ ਭੋਗ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ 10ਵੇਂ ਦੇ ਉੱਤੇ ਹੁੰਦਾ ਹੈ ਪਵਾਉਂਦੇ ਨੇ ਤੇ ਭੋਗ ਤੋਂ ਬਾਅਦ ਕੋਈ ਰਸਮ ਬਾਕੀ ਰਹੀ ਜਿਹੜੀ ਹੈ ਰਹਿ ਨਹੀਂ ਜਾਂਦੀ। ਫਿਰ ਵੀ ਉਸ ਸਾਲ ਦੇ ਅਖੀਰ ਦੇ ਵਿੱਚ ਦੁਬਾਰਾ ਪਾਠ ਜਾਣੀ ਕਿ ਵਰੀਨਾ ਜਿਹਨੂੰ ਕਿਹਾ ਜਾਂਦਾ ਕਰਾਇਆ ਜਾਂਦਾ ਸਾਲ ਬਾਅਦ ਜਿਹੜਾ ਪਾਠ ਕਰਾਉਂਦੇ ਆ ਕਿ ਆਦਮੀ ਜਾਂ ਉਸਦੀ ਰੂਹ ਧਰਮ ਰਾਜ ਦੇ ਕੋਲ ਨਹੀਂ ਪਹੁੰਚੀ ਜਾਂ ਰਾਹ ਦੇ ਵਿੱਚ ਰਹਿ ਗਈ ਕਿਤੇ, ਜਿਸ ਕਰਕੇ ਦੁਬਾਰਾ ਰਸਮਾਂ ਕਰਨੀਆਂ ਪੈਂਦੀਆਂ ਨੇ ਤੇ ਭੋਗ ਸਮੇਂ ਅਰਦਾਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੇ ਰੱਬ ਜੀ, ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਹੁਣ ਜਰਾ ਸੋਚੋ, ਜੋ ਅਰਦਾਸ ਪਿਛਲੇ ਸਾਲ ਕੀਤੀ ਸੀ ਕਿ ਉਹ ਅਧੂਰੀ ਸੀਗੀ, ਜਿਸ ਕਰਕੇ ਦੁਬਾਰਾ ਅਰਦਾਸ ਕਰਨੀ ਪੈ ਗਈ ਹੈ ਕਿ ਸਾਨੂੰ ਆਪਣੇ ਪਹਿਲੇ ਕਿਰਾਏ ਪਾਠ ਦੇ ਉੱਤੇ ਭਰੋਸਾ ਨਹੀਂ ਸੀ। ਪੁਜਾਰੀ ਇਹ ਧਾਰਨਾ ਪਕਾਉਣ ਦੇ ਵਿੱਚ ਕਾਮਯਾਬ ਰਹੇ ਨੇ ਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ ਉਸਦਾ ਸੋਗ ਘੱਟੋ ਘੱਟ ਇੱਕ ਸਾਲ ਮਨਾਇਆ ਜਾਵੇ, ਨਹੀਂ ਤਾਂ ਆਦਮੀ ਦੀ ਰੂਹ ਭਟਕਦੀ ਰਹੇਗੀ। ਬਰਸੀ ਜਿਹੜੀ ਹੈ ਭਾਰਤ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਛੁੱਟੀਆਂ ਹੁੰਦੀਆਂ ਨੇ, ਚੀਨ ਦੇ ਵਿੱਚ ਸਭ ਤੋਂ ਘੱਟ ਨੇ। ਹਰ ਸਾਲ ਤਿਉਹਾਰ ਬਰਸੀਆਂ ਵੱਧ ਰਹੀਆਂ ਨੇ। ਧਾਰਮਿਕ ਅੰਧ ਵਿਸ਼ਵਾਸ ਦੇ ਵਿੱਚ ਸਭ ਤੋਂ ਵੱਧ ਤਰੱਕੀ ਜਿਹੜੀ ਹੈ ਸਲਾਨਾ ਬਰਸੀਆਂ ਨੇ ਕਰਾ ਦਿੱਤੀ। ਅਸਲ ਦੇ ਵਿੱਚ ਇਹ ਰਸਮ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੀ ਸੀ ਸ਼ੁਰੂ ਹੁੰਦੀ ਹੈ। ਹੁਣ ਅਸੀਂ ਪਰਿਵਾਰਕ ਮੈਂਬਰਾਂ ਦੀਆਂ ਬਰਸੀਆਂ ਮਨਾਉਣ ਦੇ ਵਿੱਚ ਬਹੁਤ ਫਖਰ ਮਹਿਸੂਸ ਕਰਦੇ ਹਾਂ, ਜਦਕਿ ਦਸਵੇਂ ਦੇ ਭੋਗ ਦੁਸਹਿਰੇ ਤੋਂ ਬਾਅਦ ਕੋਈ ਰਸਮ ਨਹੀਂ ਰਹਿੰਦੀ ਹੈ। ਉਤਸਵਾਂ, ਤੀਰਥ ਯਾਤਰਾਵਾਂ, ਬਿਨ ਮਤਲਬ ਦੇ ਰੀਤੀ ਰਸਮ ਰਿਵਾਜਾਂ ਤੇ ਸਮਾਂ ਬਰਬਾਦ ਫਜ਼ੂਲ ਸਮਾਜਿਕ ਬੁਰਾਈਆਂ ਤੋਂ ਬਚਦੇ ਹੋਏ ਆਪਣਾ ਕੀਮਤੀ ਸਮਾਂ ਤੇ ਪੈਸਾ ਉਸਾਰੂ ਪਾਸੇ ਲਾਇਆ ਜਾਵੇ, ਇਹੀ ਅੱਜ ਦਾ ਜਿਹੜਾ ਸੰਦੇਸ਼ ਦਿੱਤਾ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਗੱਲਾਂ ਬਾਤਾਂ। ਹੋ ਸਕਦਾ ਹੈ ਕੁਝ ਦੋਸਤ ਇਹਦੇ ਨਾਲ ਸਹਿਮਤ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ। ਇਸੇ ਤਰ੍ਹਾਂ ਪਰਮਿੰਦਰ ਬਾਈ ਜੀ ਜੁੜੇ ਹੋਏ ਨੇ, ਆਪਣੇ ਨਾਲ ਬਰਨ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਸਰੋਤਾ ਪਰਿਵਾਰ ਨੂੰ ਤੇ ਲਾਈਕ ਨੰਬਰ 2 ਤੇ ਪਰਮਿੰਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਪਰਮਿੰਦਰ ਬਰਨ ਲਾਈਕ ਨੰਬਰ ਕਹਿੰਦੇ 1 ਜੀ। ਤੇ ਦੋਸਤੋ ਸਵਾਗਤ ਹੈ ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਦਾ ਵੀ ਸੁਨੇਹਾ ਆ ਚੁੱਕਿਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਲੋ ਫਿਰ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਖ਼ਬਰਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਚਰਚਾ ਦਾ ਵਿਸ਼ਾ ਵੀ ਛੋੜ ਚਲਾਉਂਦੇ ਹਾਂ। ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਦੀਆਂ ਅਹਿਮ ਖ਼ਬਰਾਂ ਜਿਹੜੀਆਂ ਨੇ, ਸਿਆਸੀ ਹਲਚਲ ਜਿਹੜੀ ਮਚਾਈ ਹੋਈ ਹੈ, ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ, ਪਾਵਰਕੌਮ ਦਾ ਜਿਹੜਾ ਕਰਜ਼ਾ, ਚਿਤਕਾਰਾ ਯੂਨੀਵਰਸਿਟੀ ਮਾਮਲਾ, ਅਮਰਜੀਤ ਚਾਵਲਾ ਕੇਸ, ਦਿੱਲੀ ਦਾ ਸਿਆਸੀ ਪ੍ਰਦਰਸ਼ਨ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਦੇ ਸਿਆਸੀ ਸਮੀਕਰਨ, ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਇਹ ਵਿਸ਼ੇ ਵੀ ਨਾਲ ਨਾਲ ਰਹਿਣਗੇ। ਇਸੇ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੂਸ ਯੁਕਰੇਨ ਤਣਾਅ, ਅਮਰੀਕਾ ਇਰਾਨ ਟਕਰਾਅ, ਮਿਡਲ ਈਸਟ ਦੇ ਵਿੱਚ ਵੱਧਦੀ ਫੌਜੀ ਤੈਨਾਤੀ, ਇੱਕ ਸ਼ਿਪ ਅਮਰੀਕਾ ਨੇ ਹੋਰ ਭੇਜ ਦਿੱਤਾ, ਯੂਕੇ ਦੀ MI5 ਦੀ ਚੇਤਾਵਨੀ, ਲੱਦਾਖ ਦੇ ਸਰਕਾਰੀ ਨਕਸ਼ੇ ਦੇ ਵਿੱਚ ਨਵੇਂ ਨਾਮ, NCERT ਦੀ ਨਵੀਂ ਕਿਤਾਬ ਜਿਹੜੀ ਹੈ ਤੇ ਧਰਤੀ ਮੰਗਲ ਦੀ ਬਣਤਰ ਦੇ ਬਾਰੇ ਨਵੀਆਂ ਵਿਗਿਆਨਕ ਖੋਜਾਂ ਦੀ ਜਿਹੜੀ ਹੈ ਚਰਚਾ ਕਰਾਂਗੇ। ਤੁਹਾਡੇ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਪੰਜਾਬ ਦੀ ਸਿਆਸਤ, ਆਮ ਲੋਕਾਂ ਤੇ 2027 ਦੀ ਚੋਣ ਜਿਹੜੀ ਹੈ ਤਸਵੀਰ ਹੈ ਉਹਦੇ ਉੱਤੇ ਕੀ ਅਸਰ ਪੈ ਸਕਦਾ ਹੈ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਬਣਾ ਸਕਦੇ ਹੋ, ਕਰ ਸਕਦੇ ਹੋ ਤੇ ਨਾਲ ਕਮੈਂਟਾਂ ਦੇ ਵਿੱਚ ਵੀ ਜਿਹੜਾ ਨਾਲ ਜਿਹੜਾ ਬਣੇ ਰਹਿ ਸਕਦੇ ਹੋ। ਤੇ ਲੋ ਦੋਸਤੋ, ਸ਼ੁਰੂਆਤ ਕਰਨ ਤੋਂ ਪਹਿਲਾਂ ਖ਼ਬਰਾਂ ਤੋਂ, ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਨੇ, ਉਹਨਾਂ ਦੀ ਕਾਲ ਲੈ ਲਈਏ ਪਹਿਲਾਂ ਤੇ ਫਿਰ ਆਪਾਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ। ਮੈਂ ਕਿਹਾ ਅੱਜ 1-2 ਮਿੰਟ ਮਿਲੇ ਲੈਣੀ।
1: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਜੀ, ਮੈਂ ਤਾਂ ਹੀ ਮੈਂ ਕਿਹਾ ਚਲੋ ਸ਼ਾਇਦ ਕਿਤੇ ਬਿਜ਼ੀ ਹੋ ਜਾਣਗੇ ਬਾਅਦ ਚੋ ਜੀ।
2: ਹਾਂਜੀ ਹਾਂਜੀ, ਕਈ ਵਾਰ ਹੋ ਜਾਂਦੇ ਜੀ, ਉਦਾਂ ਮੈਂ ਵਿਹਲੀ ਸੀ, ਉਦਾਂ ਹੋਈ ਦਾ ਤਾਂ ਵਿਹਲੇ ਹੀ ਆ, ਪਰ ਇਸ ਵੇਲੇ ਅਸਲ ਚ ਇਹ ਹੁੰਦਾ ਤੇ ਰੋਟੀ ਦਾ ਟਾਈਮ ਹੋ ਜਾਂਦਾ ਲੱਗਦਾ।
1: ਬਿਲਕੁਲ ਹੈ ਜੀ, ਬਿਲਕੁਲ ਜੀ,
2: ਤੇ ਤਾਂ ਕਰਕੇ ਫਿਰ ਹੋ ਜਾਂਦਾ ਪੇ ਨਹੀਂ ਕਰ ਸਕਦੇ ਹੁੰਦੇ, ਸੁਣਦੇ ਰਹੀਦਾ, ਜੀ ਕਰਦਾ ਰਹਿੰਦਾ ਹੁੰਦਾ ਕਈ ਵਾਰ ਕਿਸੇ ਪੁਆਇੰਟ ਤੋਂ ਲੈ ਕੇ ਉਸ ਵੇਲੇ ਹਾਜ਼ਰ ਹੋਣ ਨੂੰ। ਹੁਣ ਰਾਜਨ ਜੀ ਦੀਆਂ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ, ਬਹੁਤ ਵਧੀਆ ਸ਼ੁਗਲ ਦੀਆਂ ਵੀ ਕਰ ਜਾਂਦੇ ਉਧਰੋਂ ਦੂਏ। ਮੈਂ ਮੁਹੰਮਦ ਜੀ ਬਾਰੇ ਵੀ ਚੱਲ ਕਹਿੰਦੇ, ਉਹਨਾਂ ਦਾ ਗੀਤ ਸੁਣ ਕੇ ਹੁਣ ਨੀਂਦ ਆ ਜਾਊਗੀ, ਇੱਕ ਵਾਰ ਹੋਰ ਸੁਣ ਕੇ ਫੇਰ ਸੌਂਗਾ।
1: ਬਿਲਕੁਲ ਹੈ ਜੀ,
2: ਮੈਨੂੰ ਯਾਦ ਆ ਭਾਈ ਜਦੋਂ ਪਿਛਲੇ ਸਾਲ ਸੀ ਭੁਪਿੰਦਰ ਜੀ, ਮੈਨੂੰ ਚੇਤਾ ਜਦੋਂ ਮੁਹੰਮਦ ਜੀ ਗੀਤ ਸੁਣਾਉਂਦੇ ਰਹਿੰਦੇ ਸੀ, ਬਹੁਤ ਸੈਡ ਸੌਂਗ, ਮੈਨੂੰ ਉਹ ਤਾਂ ਫਿਕਰ ਜਿਹਾ ਇੱਕ ਗੱਲ ਦਾ ਹੁੰਦਾ ਸੀ ਕਿ ਆਪਣੇ ਜਿੱਦਾਂ ਅਸੀਂ ਫਰੈਂਡ ਆ ਜਾਂ ਦੂਏ ਦੇ ਚਾਹੇ ਰੇਡੀਓ ਤੇ ਹੀ ਆ, ਤੇ ਜਿਸਲੇ ਸੈਡੇ ਸੈਡ ਬੰਦਾ ਗੀਤ ਸੁਣਾਉਂਦਾ ਤਾਂ ਕਈ ਵਾਰ ਚਿੰਤਾ ਹੁੰਦੀ ਵੀ ਉਹ ਕੁੜੀ ਆ ਚਾਹੇ ਮੁੰਡਾ ਉਹ ਠੀਕ ਠਾਕ ਹੈਗੇ ਆ, ਓਦਾਂ ਹੀ ਆ, ਹੁਣ ਪਤਾ ਲੱਗ ਗਿਆ, ਹੁਣ ਸੁਭਾਅ ਦਾ ਪਤਾ ਲੱਗ
1: ਗਿਆ, ਬਿਲਕੁਲ
2: ਹੈਨਾ, ਫਿਰ ਬੇਫਿਕਰੀ ਹੋ ਜਾਂਦੀ। ਹੁਣ ਦੇਖੋ ਆਪਾਂ ਵੀ ਬੜੇ ਸ਼ੌਕ ਨਾਲ ਸੁਣਦੇ, ਨਹੀਂ ਤਾਂ ਮੈਨੂੰ ਇਹ ਹੁੰਦਾ ਸੀ ਤੇ ਹਰ ਵੇਲੇ ਸੌਂਗ ਸੈਡ ਸੌਂਗ ਹੁੰਦੇ, ਮੈਂ ਵੀ ਕਈ ਵਾਰ ਕਹਿਣਾ, ਮੈਂ ਕਹਿਣਾ ਵੀ ਜੇ ਉਹ ਕੁੜੀ ਤੁਹਾਨੂੰ ਛੱਡ ਗਈ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਤਾਂ ਖੁਸ਼ ਰਹੋ।
1: ਬਿਲਕੁਲ,
2: ਹੁਣ ਸੁਭਾਅ ਦਾ ਪਤਾ ਲੱਗ ਗਿਆ, ਹੁਣ ਸਾਰੇ ਮਤਲਬ ਠੀਕ ਆ, ਇੱਕ ਦੂਜੇ ਨੂੰ ਜਾਣ ਜਾਂਦੇ ਸੀ। ਅੱਛਾ ਗੱਲ ਚੱਲਦੀ ਸੀ ਅਰਦਾਸ ਦੀ, ਹੈਨਾ,
1: ਹਾਂਜੀ,
2: ਤੇ ਆਪਾਂ ਕਹਿੰਦੇ ਤੇ ਇੱਕ ਸਾਲ ਬਾਅਦ ਫੇਰ ਅਰਦਾਸ ਕਰਦੇ
1: ਸੀ। ਦੁਆਬੇ ਦੇ ਵਿੱਚ ਜ਼ਿਆਦਾ ਰਿਹਾ ਜੀ ਇਸ ਇਹਨਾਂ ਚੀਜ਼ਾਂ ਦਾ ਜ਼ੋਰ, ਜਠੇਰਿਆਂ ਦਾ ਆਪਣੇ ਬਰਸੀ ਦਾ ਜਿਹੜਾ ਜੀ ਚੱਲਦਾ ਰਿਹਾ ਜੀ। ਜੀ
2: ਹਾਂਜੀ, ਅਰਦਾਸ ਤਾਂ ਇੱਦਾਂ ਕਰਦੇ, ਮੈਂ ਤਾਂ ਕਹਿੰਦੀ ਬਸ ਜਿਹੜੇ ਮਨਾਉਂਦੇ ਆ ਨਾ, ਕੀ ਹੁੰਦੇ ਆ ਪਿੱਤਰ ਪੂਜਦੇ ਜਾਂ ਕੋਈ ਵੀ ਚੀਜ਼ਾਂ ਕਰਦੇ, ਜੇ ਸ਼ਰਾਧ ਕਰਾਉਂਦੇ ਜਿੰਦੇ ਜੀ, ਹੈ ਨਾ, ਕਿਸੇ ਨੂੰ ਉਹਦੀ ਰੂਹ ਨੂੰ ਖੁਸ਼ ਰੱਖੋ, ਰੋਟੀ ਪਾਣੀ ਕਦੇ ਕਦੇ ਪੁੱਛ ਲਓ, ਖੜਾ ਦੋ ਤਾਂ ਖਰੀ ਗੱਲ ਬਸ ਤਾਂ ਉਹਨਾਂ ਤੱਕ ਪਹੁੰਚਦਾ ਨੀ, ਤਾਂ ਇੰਨੀ ਗੱਲਾਂ ਹੀ ਆ। ਇਹ ਕਰਨ ਦੀ ਲੋੜ ਵੀ ਹੈ ਨੀ ਭੁਪਿੰਦਰ ਜੀ, ਜਿਸ ਬੰਦੇ ਨੇ ਨਾ ਆਪਣਾ ਜਾਣੀ ਕਿ ਬੜੀ ਖੁਸ਼ੀ ਖੁਸ਼ੀ ਸਾਰੇ ਫੜ ਨਵਾਏ ਹੁੰਦੇ ਆ, ਉਹਨੂੰ ਇਹ ਸਾਰਾ ਕੁਛ ਕਰਨ ਦੀ ਲੋੜ ਵੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਦੁਰੁਸਤ ਹੈ ਜੀ।
2: ਹਾਂਜੀ ਹਾਂਜੀ, ਹੁਣ ਅਸੀਂ ਆ ਸਾਡੇ ਬੀਜੀ, ਮੇਰੇ ਮਦਰ ਲਾ ਜਾਂ ਫਾਦਰ ਲਾ, ਅਸੀਂ ਤਾਂ ਨੀ ਉਹਨਾਂ ਲਈ ਕੁਛ ਵੀ ਇੱਦਾਂ ਦੀਆਂ ਗੱਲਾਂ ਕਰਦੇ ਨਾ, ਬੀਜੀ ਚਾਹੁੰਦੇ ਹੁੰਦੇ ਸੀ। ਗੱਲ ਸੁਣੋ, ਉਹ ਇੱਥੇ ਦੇਖੋ, ਜੇ ਅਸੀਂ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ ਲਿਆਂਦਾ, ਉਹਨਾਂ ਦਾ ਪੁੱਤ ਸੀ, ਬੀਜੀ ਨੂੰ ਵੀ ਲਿਆਂਦਾ, ਪੁੱਤ ਨੇ ਆਪਣੇ ਮਾਂ ਨੂੰ ਵੀ ਲਿਆਂਦਾ, ਸਭ ਕੁਛ ਆ। ਉਹ ਕਦੇ ਕੈਨੇਡਾ, ਕਦੇ ਅਮੈਰੀਕਾ, ਕਦੇ ਇੰਡੀਆ, ਬਾਹਰ ਥੈਂ ਥੈਂ ਸੈਰਾ ਕਰਦੇ ਸੀ, ਹੋਰ ਵੀ ਵਧੀਆ ਕੁਛ ਕਰਦੇ, ਵਧੀਆ ਜ਼ਿੰਦਗੀ ਗੁਜ਼ਾਰ ਕੇ ਗਏ, ਪਿੱਛੋਂ ਕਰਨ ਦੀ ਕੋਈ ਲੋੜ ਨੀ ਹੈਗੀ।
1: ਮੈਨੂੰ ਉਹਨਾਂ ਤੁਹਾਡੀ ਗੱਲ ਤੋਂ ਚੇਤੇ ਆਇਆ ਕਿ ਸਾਡੇ ਨਾ ਬੀਜੀ, ਸਾਡੇ ਫਾਦਰ ਸਾਹਿਬ ਦੇ ਮਦਰ, ਮੈਂ ਤਾਂ ਚਲੋ ਉਦੋਂ ਮੇਰੇ ਖਿਆਲ ਨਾਲ 10th ਕਲਾਸ ਦੇ ਵਿੱਚ ਸੀਗਾ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ, ਥੋੜੀ ਜਿਹੀ ਸੁਰਤ ਜ਼ਰੂਰ ਆ ਗਈ ਸੀ ਉਸ ਸਮਿਆਂ ਦੇ ਵਿੱਚ। ਤਾਂ ਉਹ ਕਹਿੰਦੀ ਹੁੰਦੀ ਸੀ ਵੀ ਜਦੋਂ ਮੈਂ ਮਰ ਗਈ ਨਾ, ਮੇਰੇ ਉੱਤੇ ਟਾਇਰ ਨਾ ਪਾਇਓ, ਉਹਦੇ ਨਾਲ ਨਾ ਫੂਕਿਓ, ਦੇਸੀ ਘਿਓ ਪਾ ਦਿਓ। ਫਿਰ ਕੀਤਾ ਵੀ ਓਦਾਂ ਹੀ ਜੀ। ਹਾਂਜੀ ਹਾਂਜੀ।
2: ਅੱਛਾ, ਮੈਨੂੰ ਵੀ ਸਾਡੇ ਬੀਜੀ ਕਹਿੰਦੇ ਹੁੰਦੇ ਸੀ, ਤੇ ਜਦੋਂ ਸੁਰਿੰਦਰ ਮੈਂ ਮਰੀ ਤਾਂ ਮੈਨੂੰ ਪਹਿਲੀ ਤਾਂ ਗੱਲ ਕਹਿੰਦੀ, ਮੇਰੇ ਅਸਤ ਗੰਗਾ ਚ ਜਾ ਕੇ ਪਾ ਕੇ ਆਏ, ਜਿੱਦਾਂ ਉਹ ਸੁਣਦੇ ਹੁੰਦੇ ਸੀ, ਤੇ ਗੰਗਾ ਜਿਹੜਾ ਜਾਂਦਾ ਤਾਂ ਉਹ ਸਹੀ ਹੋ ਜਾਂਦਾ, ਹੈਨਾ। ਤਾਂ ਫੇਰ ਉਹਨੇ ਕਹਿਣਾ ਵੀ ਅੱਛਾ, ਦੇਸੀ ਘੇ ਦਾ ਏਦਾਂ ਦੀਵਾ ਰੱਖਿਓ, ਤਾਂ ਆ ਕਰਿਓ, ਤਾਂ ਏਦਾਂ ਕਰਿਓ। ਉਹ ਜਦੋਂ ਭੁਪਿੰਦਰ ਜੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ, ਉਹ ਫਿਰ ਜਦ ਇੱਥੇ ਆ ਗਿਆ ਸੀ, ਉਹ ਕਹਿਣ ਲੱਗ ਪਏ ਮੇਰੇ ਪਿੱਛੋਂ ਕੁਛ ਕਰਨ ਦੀ ਲੋੜ ਨੀ, ਤੁਸੀਂ ਸਾਰੇ ਮੈਨੂੰ ਬਹੁਤ ਵਧੀਆ ਮੇਰੇ ਨਾਲ ਕਰ ਰਹੇ, ਸਭ ਕੁਛ ਵਧੀਆ, ਤੁਹਾਨੂੰ ਮੇਰੇ ਪਿੱਛੋਂ ਕਿਤੇ ਕੁਛ ਕਰਨ ਦੀ ਲੋੜ ਨੀ, ਕਿਤੇ ਨੀ ਤੁਹਾਨੂੰ ਕੀਰਤਪੁਰ ਜਾ ਕੇ ਦੂਜੇ ਆਸਤ ਪਾਉਣ ਦੀ ਲੋੜ, ਕੁਛ ਨੀ, ਜਿੱਥੇ ਜੀ ਕਰਦਾ ਇੱਥੇ ਦਰਿਆ ਵਿੱਚ ਪਾ ਦਿਓ। ਕਹਿੰਦੇ ਇਹ ਤਾਂ ਇਸ ਕਰਕੇ ਪੌੜੇ ਹੁੰਦੇ ਆ, ਚੱਲ ਰੁੜ ਜਾਣ ਤਾਂ ਠੀਕ ਆ, ਬਈ ਗੰਦ ਨਾ ਹੋਵੇ ਜਾਂ ਕੁਛ ਵੀ। ਤੇ ਦੇਖੋ ਕਿੰਨੀ ਚੇਂਜ ਆ ਜਾਂਦੀ। ਫਿਰ ਉਹਨੇ ਅੰਮ੍ਰਿਤ ਛਕਿਆ ਸੀ, ਉਹਨਾਂ ਚ ਇੰਨੀ ਚੇਂਜ ਆ ਗਈ, ਉਹ ਕਹਿੰਦੇ ਕੋਈ ਲੋੜ ਨੀ, ਜਿੱਥੇ ਮਰਜ਼ੀ ਪਾ ਦੋ, ਕੋਈ ਗੱਲ ਨੀ।
1: ਅੱਜ ਕੱਲ ਤਾਂ ਭੈਣ ਜੀ ਏਦਾਂ ਦੀ ਤਕਨੀਕ ਆ ਗਈ ਕਿ ਤੁਹਾਡੀ ਪੂਰੀ ਬੋਡੀ ਜਿਹੜੀ ਆ ਨਾ, ਉਹਨੂੰ ਫ੍ਰੀਜ਼ ਕਰਕੇ ਤੇ ਉਹਨੂੰ ਮਤਲਬ ਕਿ ਮੁੜ ਕੇ ਜਿੱਦਾਂ ਵਾਈਬ੍ਰੇਟ ਕਰਕੇ ਤੇ ਉਹਨੂੰ ਟੁਕੜੇ ਬਣਾ ਦਿੰਦੇ ਨੇ ਜੀ, ਤੇ ਉਹਦਾ ਫਿਰ ਪਾਊਡਰ ਬਣਾ ਦਿੰਦੇ, ਜਿੱਦਾਂ ਆਪਣੇ ਡਰਾਈ ਆਪਣਾ ਮਿਲਕ ਨੀ ਬਣਾਉਂਦੇ ਜੀ, ਏਦਾਂ ਹੀ ਸਾਰਾ ਕੁਝ ਸਰੀਰ ਦਾ ਬਣਾ ਕੇ ਰੱਖ ਦਿੰਦੇ ਆ ਜੀ, ਤੇ ਉਹ ਮਤਲਬ ਕਿ ਜੋ ਵੀ ਤੁਸੀਂ ਕਰਨਾ ਉਹਨੂੰ ਕਰ ਲਓ, ਚਾਹੇ ਦੱਬ ਲਓ, ਚਾਹੇ ਰੱਖ ਲਓ ਜੀ, ਜੋ ਮਰਜ਼ੀ ਕਰੀ ਜਾਓ।
2: ਬੜਾ ਕੁਛ ਆਈ ਜਾਣਾ। ਬਾਕੀ ਰਹੀ ਅਰਦਾਸ ਦੀ ਗੱਲ, ਅਰਦਾਸ ਤਾਂ ਮੇਰੇ ਖਿਆਲ ਚਾਹੇ ਸਾਲ ਪਿੱਛੋਂ ਕਰੇ ਚਾਹੇ ਰੋਜ਼ ਕਰੋ, ਅਰਦਾਸ ਆਪਾਂ ਜੇ ਕਰਦੇ ਹਾਂ ਤਾਂ ਰੋਜ਼ ਦੇਖੋ ਸਰੀਰ ਨੂੰ ਭੁੱਖ ਸਾਡੇ ਲੱਗਦੀ ਆ, ਹੁਣ ਸਵੇਰੇ ਖਾਧੀ ਆ, ਦੁਪਹਿਰ ਨੂੰ ਫਿਰ ਲੱਗਦੀ ਆ, ਟਿਕਾਣੇ ਜੇ ਨੂੰ ਫਿਰ ਲੱਗਣ ਲੱਗ ਪੈਂਦੀ, ਆਪੇ ਬੋਡੀ ਦਿਸਣ ਲੱਗ ਪੈਂਦੀ ਆ, ਫਿਰ ਜਿਸ ਲਈ ਸਵੇਰ ਨੂੰ ਸੁੱਤੇ ਉੱਠਦੇ ਆ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦੀ ਮੇਰੀ ਇਹ ਅਰਦਾਸ ਹੁੰਦੀ ਭਈ ਵਾਹਿਗੁਰੂ ਤੇਰਾ ਸ਼ੁਕਰ ਆ ਜਿਹੜੇ ਅੱਜ ਸਾਹ ਦਿੱਤੇ ਆ,
1: ਹਨਾ,
2: ਫਿਰ ਇਹ ਤੇ ਦੇਖੋ, ਹਾਂਜੀ, ਨਵਾਂ ਦਿਨ ਚੜਿਆ, ਫੇਰ ਏਦਾਂ ਦੇਖੋ ਸੌਣ ਨੂੰ ਸੋਹਣਾ ਬੈਡ ਆ, ਉੱਪਰ ਸਿਰ ਤੇ ਸੋਹਣੀ ਸ਼ਕਤ ਛੱਤ ਆ, ਸੋਹਣਾ ਪਰਿਵਾਰ ਆ, ਫਾਈਨੈਂਸ਼ੀਅਲ ਫਰੀਡਮ ਆ, ਤੇ ਹਰ ਤਰ੍ਹਾਂ ਦਾ ਸੁੱਖ ਆ, ਸਭ ਕੁਛ ਆ, ਇੰਨੀਆਂ ਦਾਤਾਂ ਜਿਹਨਾਂ ਦਾ ਸ਼ੁਕਰਾਨਾ ਕਰਨ ਲਈ ਲਫ਼ਜ਼ ਹੈ ਨੀ, ਪਰ ਫਿਰ ਵੀ ਰੋਜ਼ ਉੱਠ ਕੇ ਕਰੀਦਾ, ਔਰ ਦਿਨ ਚ ਕਿੰਨੀ ਕਿੰਨੀ ਵਾਰੀ ਕਰੀਦਾ। ਮੇਰੇ ਖਿਆਲ ਅਰਦਾਸ ਤਾਂ ਜਦੋਂ ਵੀ ਜੀ ਕਰਦਾ ਨਾ, ਜਿਹਦਾ ਵੀ ਜਿੱਥੇ ਵੀ ਹੈਗੇ, ਜਿਸ ਵੀ ਜਗ੍ਹਾ ਤੇ, ਕੋਈ ਤੁਹਾਨੂੰ ਟਾਈਮ ਦੇਖਣ ਦੀ ਲੋੜ ਨੀ ਹੈਗੀ, ਸਵੇਰਾ ਤਕਾਲਾ ਦੁਪਹਿਰਾ ਸ਼ਾਮ, ਤੁਸੀਂ ਹਰ ਵੇਲੇ ਉਹਦਾ ਸ਼ੁਕਰਾਨਾ ਕਰੋ। ਸੱਚੀ ਵਾਹਿਗੁਰੂ ਨੇ ਇੰਨਾ ਦਿੱਤਾ, ਭੁਪਿੰਦਰ ਜੀ ਕਦੇ ਸੋਚਿਆ ਹੀ ਨੀ ਸੀ ਆਪਾਂ ਤਾਂ ਏਦਾਂ, ਦੇਖੋ ਕਿੱਥੇ ਤੁਸੀਂ ਬੈਠੇ, ਕਿੱਥੇ ਅਸੀਂ, ਕਿਤੇ ਇਹ ਸੁਪਨੇ ਥੋੜੋ ਸੀ ਕਿ ਅਸੀਂ ਏਦਾਂ ਪਹੁੰਚ ਜਾਵਾਂਗੇ, ਕਿਤੇ ਦੀ ਕਿਤੇ ਐਸ਼ ਕਰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ, ਇਹ ਸੈਟੀਸਫੈਕਸ਼ਨ ਜਿਹੜੀ ਹੋਣੀ ਚਾਹੀਦੀ ਆ ਨਾ ਜੀ, ਜਿਹੜੀ ਇੱਕ ਠਹਿਰਾਵ ਜ਼ਿੰਦਗੀ ਚ ਆਉਣਾ ਚਾਹੀਦਾ ਇਹ ਚੀਜ਼ ਦਾ, ਤਾਂ ਹੀ ਤਸੱਲੀ ਹੁੰਦੀ ਆ ਜੀ, ਬੰਦਾ ਫਿਰ ਜੇ ਜਾਣਾ ਵੀ ਆ ਤਾਂ ਆਰਾਮ ਦੇ ਨਾਲ ਜਾ ਸਕਦਾ ਜੀ।
2: ਬੈਠੀ ਗੱਲਾਂ ਕਰਦੇ ਮੈਂ ਉਹਨਾਂ ਇਹੀ ਕਹਾ, ਮੈਂ ਕਿਹਾ ਕਿਸ ਚੀਜ਼ ਦੀ ਕਮੀ ਨੀ ਛੱਡੀ ਰੱਬ ਨੇ, ਮੈਂ ਕਿਹਾ ਮੰਗਿਆ ਉਦੋਂ ਕੁਛ ਨੀ, ਕਦੇ ਨੀ ਮੰਗਿਆ ਪੇ ਪੈਸਾ ਚਾਹੀਦਾ, ਆਹ ਚੀਜ਼ ਚਾਹੀਦਾ, ਘਰ ਬਾਰ ਚਾਹੀਦਾ, ਚੀਜ਼ਾਂ ਚਾਹੀਦਾ, ਮੈਂ ਕਿਹਾ ਉਹਨੇ ਬਿਨਾਂ ਮੰਗੇ ਤੂੰ ਇੰਨਾ ਕੁਛ ਦਿੱਤਾ, ਕੋਈ ਹਸਾਵੇ ਨੀ। ਪਰ ਮੈਂ ਕਿਹਾ ਇੱਕ ਗੱਲ ਇਹਦੀ ਆ, ਮੈਂ ਉਹਨੂੰ ਕਹਾ, ਮੈਂ ਕਿਹਾ ਗੁਰਵਿੰਦਰ ਇੱਕ ਗੱਲ ਇਹਦੀ ਆ, ਕਈ ਵਾਰ ਤਾਂ ਬੰਦਾ ਕੋਈ ਮੰਗਦਾ, ਕੋਈ ਖਾਹਿਸ਼ਾਂ ਕਰਦਾ, ਏਦਾਂ ਦੀ ਮੈਂ ਕਦੇ ਕੋਈ ਖਾਹਿਸ਼ ਨੀ ਕੀਤੀ। ਮੈਂ ਕਿਹਾ ਹੁਣ ਕਈ ਲੋਕ ਇਹ ਸੋਚਦੇ ਹੋਣੇ ਆਪੇ, ਇਹ ਸੁਰਿੰਦਰ ਮਾਲਿਆ ਕਿੰਨੀ ਐਸ਼ ਕਰਦੀ, ਕਿੰਨੀਆਂ ਮੌਜਾਂ ਚ ਝੜਦੇ ਨੇ ਇੰਡੀਆ ਘੁੰਮਦੇ ਫਿਰਦੇ ਏਦਾਂ, ਕਦੇ ਕਿਸੇ ਕੰਟਰੀ ਕਦੇ ਕਿਤੇ ਘੁੰਮਦੇ, ਪਰ ਮੈਂ ਕਿਹਾ ਕਿਸੇ ਨੂੰ ਇਸ ਚੀਜ਼ ਦਾ ਨੀ ਪਤਾ ਕਿ ਇੱਥੇ ਤੱਕ ਪਹੁੰਚਣ ਲਈ
1: ਕਿੰਨਾ ਹਾਰਡ ਵਰਕ ਕੀਤਾ,
2: ਸਟਰਗਲ ਵੀ ਕੀਤੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਉਹ ਇਸ ਗੱਲ ਦਾ ਕਿਸੇ ਨੂੰ ਨੀ ਪਤਾ, ਪਰ ਹੁਣ ਉਹ ਤਾਂ ਫਿਰ ਸਾਰੇ ਇਹ ਦੇਖਦੇ ਪਏ ਮੌਜਾਂ ਕਰਦੇ, ਕਦੇ ਆ ਗਏ ਕਦੇ ਚੱਲ ਗਏ, ਉੱਧਰ ਖਰਚ ਕਰਦੇ ਇੱਧਰ ਖਰਚ ਗਏ, ਪਰ ਇੱਥੇ ਤੱਕ ਪਹੁੰਚਣ ਲਈ ਵੀ ਬਹੁਤ ਮਿਹਨਤਾਂ ਕੀਤੀਆਂ, ਦੋ ਦੋ ਜੋਬਾਂ ਵੀ ਕੀਤੀਆਂ, ਦਿਨ ਰਾਤ ਵੀ ਇੱਕ ਵੀ ਕੀਤੇ ਆ, ਹੁਣ ਮੌਜਾਂ ਹੁਣ ਠੀਕ ਹੈ, ਐਸ਼ ਕਰਦੇ
1: ਜੀ। ਬਿਲਕੁਲ ਹੈ ਜੀ।
2: ਚਲੋ ਜੀ, ਅੱਜ ਦੀ ਮੇਰੀ ਕਹਾਣੀ ਖਤਮ ਹੋ ਗਈ, ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਸੋਹਣੀ ਕੀਤੀ, ਥੈਂਕ ਯੂ, ਸ਼ੁਕਰੀਆ।
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸੁਣਦੀ
1: ਜੀ। ਦੋਸਤੋ, ਇਸ ਜੀ ਆਪਣੇ ਨਾਲ ਮਾਲ ਭੈਣ ਜੀ ਜੁੜੇ ਸੀ ਯੂਐਸ ਤੋਂ, ਤੇ ਲੋ ਫਿਰ ਆਪਾਂ ਚੰਗੀਆਂ ਖਬਰਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਆ, ਤੇ ਦੋਸਤ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ। ਤੇ ਪ੍ਰਗਟ ਸਿੰਘ ਬਣ ਗਏ ਨੇ ਜੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ। ਰਾਜਾ ਵੜਿੰਗ ਦੀ ਥਾਂ ਹੁਣ ਕਾਂਗਰਸ ਹਾਈਕਮਾਨ ਨੇ ਨਵੀਂ ਜ਼ਿੰਮੇਵਾਰੀ ਜਿਹੜੀ ਹੈ ਸੌਂਪੀ ਹੈ, ਸੂਬਾ ਇਕਾਈ ਦੀ ਕਮਾਨ ਜਿਹੜੀ ਹੈ ਪ੍ਰਗਟ ਸਿੰਘ ਹੁਣਾਂ ਨੂੰ ਜਿਹੜੀ ਹੈ ਥਮਾ ਦਿੱਤੀ ਹੈ। ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਹੁਣਾਂ ਨੂੰ ਪੰਜਾਬ ਪ੍ਰਦੇਸ਼ ਜਿਹੜਾ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪਾਰਟੀ ਦੇ ਵੱਲੋਂ ਇਹ ਫੈਸਲਾ ਪੰਜਾਬ ਕਾਂਗਰਸ ਦੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਦਰਮਿਆਨ ਲਿਆ ਗਿਆ। ਰਾਜਾ ਵੜਿੰਗ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਜਿਹੜਾ ਅਫੀਸ਼ੀਅਲੀ ਦੇ ਦਿੱਤਾ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣੇ ਕਾਰਜਕਾਲ ਤੇ ਪੰਜਾਬ ਦੇ ਵਿਚ ਪਾਰਟੀ ਦੀ ਸਥਿਤੀ ਜਿਹੜਾ ਬਾਰੇ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਕਈ ਨਾਵਾਂ ਦੇ ਉੱਤੇ ਚਰਚਾ ਵੀ ਚੱਲ ਰਹੀ ਸੀ, ਪਰ ਉਹਦੇ ਵਿੱਚੋਂ ਹੁਣ ਪ੍ਰਗਟ ਸਿੰਘ ਉਹਨਾਂ ਨੂੰ ਜਿਹੜਾ ਇਹ ਅਹੁਦਾ ਜਿਹੜਾ ਦੇ ਦਿੱਤਾ ਗਿਆ। ਵਿਜੇ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਆਗੂਆਂ ਦੇ ਨਾਂ ਵੀ ਚਰਚਾ ਦੇ ਵਿਚ ਰਹੇ ਨੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਸੂਬੇ ਦੇ ਆਗੂਆਂ ਤੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਹਾਈਕਮਾਂਡ ਨੂੰ ਰਿਪੋਰਟ ਜਿਹੜੀ ਸੌਂਪੀ ਗਈ ਸੀਗੀ। ਤੇ ਲੋ ਦੋਸਤੋ, ਚੰਗੀ ਗੱਲ ਹੈ ਜੀ, ਕਿਤੇ ਨਾ ਕਿਤੇ ਕਾਟੋ ਕਲੇਸ਼ ਸ਼ਾਇਦ ਖਤਮ ਹੋਵੇਗਾ। ਬਾਕੀ ਵੜਿੰਗ ਸਾਹਿਬ ਜਿਹੜੇ ਨੇ ਬਾਹਰਲੇ ਮੁਲਕ ਨੂੰ ਤੁਰ ਗਏ ਨੇ ਆਪਣਾ ਥੋੜਾ ਜਿਹਾ ਰਿਲੈਕਸ ਕਰਨ ਦੇ ਲਈ, ਤੇ ਹੁਣ ਪ੍ਰਗਟ ਸਿੰਘ ਹੁਣੀ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਜਿਹੜੀ ਸੰਭਾਲਣਗੇ। ਤੇ ਲੱਗਦਾ ਕਿ ਹੁਣ ਹਾਕੀ ਜਿਹੜੀ ਪੂਰੀ ਪਿਆਰ ਮੁਹੱਬਤ ਦੇ ਨਾਲ ਖੇਡੀ ਜਾਵੇਗੀ ਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲ ਕੇ ਆਪਣਾ ਜਿਹੜਾ ਉਹ ਯੋਗਦਾਨ ਦੇਣਗੇ ਤੇ ਪਾਰਟੀ ਨੂੰ ਹੋਰ ਵੀ ਸਟਰੋਂਗ ਬਣਾਉਣਗੇ। ਉਮੀਦ ਕਰਦੇ ਹਾਂ ਕੁਝ ਨਾ ਕੁਝ ਜਿਹੜਾ ਚੰਗੇ ਜਿਹੜੇ ਲੋਕ ਨੇ ਅੱਗੇ ਆਉਣੇ ਚਾਹੀਦੇ ਆ ਉਹਦੇ ਆਪਾਂ ਹਮਾਇਤੀ ਵੀ ਹਾਂ। ਤੇ ਦੂਸਰੇ ਪਾਸੇ BKU ਜਿਹੜਾ ਪ੍ਰੋਟੈਸਟ ਹੈ 5 ਅਕਤੂਬਰ ਤੋਂ DC ਦੇ SDM ਦਫ਼ਤਰਾਂ ਦੇ ਉੱਤੇ 24 ਘੰਟਿਆਂ ਦੇ ਘਿਰਾਓ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਦੇ ਵਿਚ 5 ਅਕਤੂਬਰ ਤੋਂ ਪੰਜਾਬ ਭਰ ਦੇ ਵਿਚ ਡਿਪਟੀ ਕਮਿਸ਼ਨਰਾਂ ਅਤੇ SDM ਦਫ਼ਤਰਾਂ ਦਾ 24 ਘੰਟਿਆਂ ਦਾ ਲਗਾਤਾਰ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਸੰਘਰਸ਼ ਦੀ ਤਿਆਰੀ ਵਜੋਂ ਜਥੇਬੰਦੀ ਵੱਲੋਂ ਪਿੰਡਾਂ ਦੇ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਅੱਜ ਲਾਲੜੂ ਸਰਕਲ ਦੇ ਪਿੰਡ ਮਲਕਪੁਰ ਖੇੜੀ ਤੇ ਹੋਰ ਜਿਹੜੇ ਆਲੇ ਦੁਆਲੇ ਪਿੰਡ ਨੇ ਉਨ੍ਹਾਂ ਦੇ ਵਿਚ ਚਰਚਾ ਰਹੀ ਹੈ। ਉਗਰਾਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਇਹਦੇ ਵਿਚ ਕੀਤੀ ਹੈ ਤੇ ਇਸ ਮੌਕੇ ਉਨ੍ਹਾਂ ਪੰਜਾਬੀ ਟ੍ਰਿਬਿਊਨ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ 5 ਅਕਤੂਬਰ ਦੀ ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੇ ਘਿਰਾਓ ਅਗਲੇ ਦਿਨ ਰਾਤ 12 ਵਜੇ ਤੱਕ ਲਗਾਤਾਰ ਜਾਰੀ ਰਹਿਣਗੇ, ਜਿਸ ਦੇ ਦੌਰਾਨ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਵੀ ਕੀਤਾ ਜਾਵੇਗਾ। MSP ਦਾ ਮੁੱਦਾ ਜਾਂ ਹੋਰ ਸਾਰੇ ਇਹਦੇ ਵਿਚ ਮੁੱਦੇ ਜਿਹੜੇ ਨੇ, ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਵੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਸੰਦੀਪ ਸਿੰਘ ਕੇਸ ਦੇ ਮਾਮਲੇ ਦੇ ਵਿਚ ਨਵਾਂ ਹੀ ਜਿਹੜਾ ਕੰਮ ਕਰ ਦਿੱਤਾ ਫਿਰ ਤੋਂ ਜੀ, ਜਿਵੇਂ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਫੁੱਲ ਵੀ ਜਿਹੜੇ ਆ ਸਿਕਿਉਰਿਟੀ ਦੇ ਵਿਚ ਹੀ ਆਪ ਹੀ ਚੁਗਾ ਲਏ ਗਏ ਤੇ ਪਰਿਵਾਰ ਜਿਹੜਾ ਉਹ ਤੋਂ ਪਰੇ ਹੀ ਰਿਹਾ। ਸਨਮਦੀਪ ਸਿੰਘ ਜਿਹੜੇ ਨੇ ਕੇਸ ਦੇ ਵਿਚ ਕਨੋਈ ਦੇ ਨੌਜਵਾਨ ਦੇ ਜਬਰੀ ਸਰਕਾਰ ਮਗਰੋਂ ਹੁਣ ਫੁੱਲ ਵੀ ਪੁਲਿਸ ਦੇ ਪਹਿਰੇ ਹੇਠ ਹੀ ਜਿਹੜੇ ਚੁਗੇ ਗਏ। ਖੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਜਿਹੜਾ ਸਨਮਦੀਪ ਸਿੰਘ, ਜਿਸ ਦਾ ਬੀਤੇ ਕੱਲ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਹਿਰਾਸਤ ਦੇ ਵਿਚ ਲੈਣ ਮਗਰੋਂ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਕਥਿਤ ਤੌਰ ਦੇ ਉਤੇ ਜਬਰੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ, ਉਹਦਾ ਅੰਗੀਠਾ ਫੁੱਲ ਵੀ ਜਿਹੜਾ ਹੁਣ ਪੁਲਿਸ ਦੇ ਪਹਿਰੇ ਦੇ ਹੇਠ ਹੀ ਜਿਹੜੇ ਨੇ ਚੁਗੇ ਗਏ ਨੇ ਤੇ ਸਥਾਨਕ ਉੱਬਾਵਾਲ ਰੋਡ ਦੇ ਉੱਤੇ ਸਥਿਤ ਸ਼ਮਸ਼ਾਨ ਘਾਟ ਦੇ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨਾਂ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਮੇਤ ਕਰੀਬ 8 ਤੋਂ 10 ਸਕੇ ਸੰਬੰਧੀ ਹਾਲੇ ਵੀ ਪੁਲਿਸ ਹਿਰਾਸਤ ਦੇ ਵਿਚ ਨੇ, ਜਿਨ੍ਹਾਂ ਨੂੰ ਰਿਹਾਈ ਨਹੀਂ ਕੀਤਾ ਗਿਆ। ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਨੇ ਜਿਹੜਾ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬੀਤੇ ਕੱਲ ਹਿਰਾਸਤ ਦੇ ਵਿਚ ਸਨਮਦੀਪ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਣੇ 8 ਤੋਂ 10 ਜਣਿਆਂ ਨੂੰ ਪੁਲਿਸ ਨੇ ਕਿੱਥੇ ਰੱਖਿਆ ਹੋਇਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪੁਲਿਸ ਥਾਣਾ ਧੂਰੀ ਜਾ ਕੇ ਆਏ, ਜਿਸ ਤੋਂ ਬਾਅਦ ਉਹ ਥਾਣਾ ਸਦਰ ਸੰਗਰੂਰ ਗਏ, ਪਰ ਪੁਲਿਸ ਕੁਝ ਨਹੀਂ ਦੱਸ ਰਹੀ ਹੈ ਇਨ੍ਹਾਂ ਦੇ ਬਾਰੇ ਤੇ ਪਰਿਵਾਰ ਮੈਂਬਰਾਂ ਪਰਿਵਾਰਕ ਮੈਂਬਰਾਂ ਨੂੰ ਕਿੱਥੇ ਰੱਖਿਆ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਤੇ ਪਰ ਕੁਝ ਪਤਾ ਨਾ ਲੱਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਵੇਰੇ ਕੁਝ ਰਿਸ਼ਤੇਦਾਰ ਸ਼ਮਸ਼ਾਨ ਘਾਟ ਸੰਗਰੂਰ ਗਏ ਸਨ ਤਾਂ ਜੋ ਫੁੱਲ ਚੁਗਣ ਦੇ ਬਾਰੇ ਪਤਾ ਕੀਤਾ ਜਾ ਸਕੇ, ਪਰ ਉਥੇ ਪੁਲਿਸ ਤੈਨਾਤ ਹੈ ਤੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਫੁੱਲ ਚੁਗਣ ਦੇ ਉੱਤੇ ਅੰਗੀਠਾ ਸੰਭਾਲਣ ਦੀ ਜਿਹੜੀ ਰਸਮ ਦੇ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਪਰਿਵਾਰ ਦਾ ਪਤਾ ਲਗਾ ਰਹੇ ਨੇ ਤੇ ਪਰਿਵਾਰ ਮਿਲਣ ਮਗਰੋਂ ਫੁੱਲ ਚੁਗੇ ਜਾਣਗੇ। ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਨਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਨਸੀਬ ਹੋਇਆ ਤੇ ਨਾ ਹੀ ਉਹ ਅੰਤਿਮ ਰਸਮਾਂ ਨਿਭਾ ਸਕੇ ਨੇ ਤੇ ਹੁਣ ਘੱਟੋ ਘੱਟ ਫੁੱਲ ਤਾਂ ਪਰਿਵਾਰ ਨੂੰ ਚੁਗ ਲੈਣ ਦਿਓ ਤੇ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਹੀ ਸੰਸਕਾਰ ਦੀ ਤਰ੍ਹਾਂ ਪੁਲਿਸ ਜਬਰੀ ਫੁੱਲ ਵੀ ਕਿਤੇ ਨਾ ਚੁਗ ਕੇ ਨਾ ਪਾਦ ਆਵੇ ਕਿਤੇ। ਇਸੇ ਤਰ੍ਹਾਂ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਹੋਇਆ, ਜਿਵੇਂ ਐਲ ਪੀ ਯੂ ਦੀ ਗੱਲ ਕੀਤੀ ਹੈ ਕੱਲ ਵੀ ਆਪਾਂ, ਉਹਦੇ ਘਟਨਾ ਦੇ ਸੰਬੰਧਾਂ ਦੇ ਵਿੱਚ ਦੋ ਗ੍ਰਿਫਤਾਰੀਆਂ ਉੱਥੋਂ ਵੀ ਹੋਈਆਂ ਨੇ। ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ 25-26 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਹੋਈ ਵਿਦਿਆਰਥੀ ਹੰਗਾਮੇ ਦੀ ਘਟਨਾ ਦੇ ਸੰਬੰਧ ਦੇ ਵਿਚ ਪਟਿਆਲਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁੰਨ ਅਫਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਲੱਗੇ ਨੇ। ਤੱਥਾਂ ਦਾ ਖੁਲਾਸਾ ਕਰਦਿਆਂ ਪਟਿਆਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨੰਗਲ ਦੇ ਰਹਿਣ ਵਾਲੇ ਹਿਮਾਂਸ਼ੂ ਤੇ ਅੰਬਾਲਾ ਦੇ ਆਰੀਅਨ ਦੇ ਵਜੋਂ ਹੋ ਗਈ ਹੈ। ਘਟਨਾ ਤੋਂ ਬਾਅਦ ਘਟਨਾ ਦੇ ਵਿਚ ਸ਼ਾਮਲ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਥਾਣਾ ਬਨੂੜ ਵਿਖੇ ਵੀ ਐਫ ਆਈ ਆਰ ਜਿਹੜੀ ਸੀ ਦਰਜ ਕੀਤੀ ਸੀ ਤੇ ਵੱਡੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਵਿਦਿਆਰਥੀਆਂ ਤੇ ਹੋਰ ਅਸਮਾਜਿਕ ਵਿਅਕਤੀਆਂ ਦੇ ਵੱਲੋਂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਫੈਲਾਏ ਗਏ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਫਰਜ਼ੀ ਸੁਨੇਹਿਆਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਾਂਚ ਦੇ ਦੌਰਾਨ ਇਹ ਜਿਹੜਾ ਸਾਹਮਣੇ ਆ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੇ ਵੱਖ ਵੱਖ ਸੋਸ਼ਲ ਮੀਡੀਆ ਗਰੁੱਪਾਂ ਦੇ ਰਾਹੀਂ ਗੁੰਮਰਾਹਕੁੰਨ ਸੁਨੇਹੇ ਫੈਲਾ ਕੇ ਤੇ ਪ੍ਰਚਾਰ ਕੇ ਵਿਦਿਆਰਥੀਆਂ ਨੂੰ ਭੜਕਾਇਆ ਤੇ ਉਕਸਾਇਆ ਤੇ ਜਿਸ ਦੇ ਨਾਲ ਯੂਨੀਵਰਸਿਟੀ ਕੈਂਪਸ ਦੇ ਵਿੱਚ ਸਥਿਤੀ ਨੂੰ ਤਣਾਅਪੂਰਨ ਬਣਾਉਣ ਦੇ ਵਿੱਚ ਯੋਗਦਾਨ ਇਨ੍ਹਾਂ ਨੇ ਪਾਇਆ ਹੈ। ਅਮਰਜੀਤ ਚਾਵਲਾ ਕੇਸ ਜਿਹੜਾ ਪਿਛਲੇ ਦਿਨਾਂ ਚੋਂ ਚਰਚਾ ਦੇ ਵਿੱਚ ਹੈ, ਆਪ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਤੇ ਬਹਿਰੀਨ ਤੋਂ ਆਈ ਪੀੜਤ ਮਹਿਲਾ ਵਿਚਾਲੇ ਹੋਈ ਗੱਲਬਾਤ ਦੀ ਕਥਿਤ ਆਡੀਓ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਿਹੜਾ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇਕ ਵੀਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜ ਦੇ ਦਿੱਤਾ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਚਾਵਲਾ ਮਾਮਲੇ ਦੇ ਵਿਚ ਪੀੜਤ ਔਰਤ ਦੇ ਦਰਮਿਆਨ ਹੋਈ ਗੱਲਬਾਤ ਦੇ ਉੱਤੇ ਆਧਾਰਿਤ ਹੈ। ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਹੁਣਾਂ ਨੇ ਅੱਜ ਇੱਥੇ ਇਕ ਇਹ ਜਿਹੜਾ ਵੀਡੀਓ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨੇ ਦੇ ਸਮੇਂ ਦੇ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਦੇ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤ ਦੇ ਵਿੱਚ ਲੰਮਾ ਸਮਾਂ ਕਿਵੇਂ ਠਹਿਰਾਇਆ ਗਿਆ। ਪੰਜਾਬ ਪੁਲਿਸ ਨੇ ਇਸ ਔਰਤ ਦੀ ਸ਼ਿਕਾਇਤ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ਼ ਜਬਰ ਜਨਾਹ ਦਾ ਜਿਹੜਾ ਪਰਚਾ ਕੀਤਾ ਸੀ। ਅਮਰਜੀਤ ਚਾਵਲਾ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਸੂਤੀ ਸਥਿਤੀ ਜਿਹੜੀ ਪੈਦਾ ਕਰਕੇ ਰੱਖ ਦਿੱਤੀ ਹੈ। ਪੰਜਾਬ ਪੁਲਿਸ ਦੇ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਹੈ ਰਿਹਾਇਸ਼ ਦੇ ਨਾਲ ਸੰਬੰਧਿਤ ਪਰਿਸਥਿਤੀਆਂ ਤੋਂ ਇਲਾਵਾ ਉਸ ਨੂੰ ਠਹਿਰਨ ਦੀ ਜਿਹੜੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਜਿਹੜੀ ਕਰ ਰਹੀ ਹੈ। ਪੰਨੂ ਹੁਣਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਂਦੀਆਂ ਪਰਿਸਥਿਤੀਆਂ ਦੇ ਉੱਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਠਹਿਰਾਉਣ ਬਾਰੇ ਵੀ ਜਵਾਬ ਮੰਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਤੇ ਹਾਲਾਤਾਂ ਦੇ ਬਾਰੇ ਜਾਣਕਾਰੀ ਸੀ, ਮਹਿਲਾ ਦੀ ਠਹਿਰ ਤੇ ਆਇਆ ਖਰਚ ਜਿਹੜਾ ਕਿਹੜੇ ਫੰਡਾਂ ਤੋਂ ਕੀਤਾ ਗਿਆ। ਪੀੜਤ ਔਰਤ ਖੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਜਿਹੜੀ ਆਈ ਸੀ ਤੇ ਉਸ ਮਗਰੋਂ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿੱਚ ਜਿਹੜਾ ਠਹਿਰ ਦਿੱਤੀ ਗਈ, ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉਥੇ ਰਹੀ। ਉਸ ਮਗਰੋਂ ਉਸ ਨੂੰ ਦੂਜੀ ਸਰਾਂ ਦੇ ਵਿੱਚ ਸ਼ਿਫਟ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਹੈ ਤੇ ਇਸ ਦੇ ਨਾਲ ਹੀ ਸੀ ਬੀ ਆਈ ਦੀ ਜਿਹੜੀ ਹੈ ਜਾਂਚ ਜਿਹੜੀ ਹੈ ਉਹਦੀ ਵੀ ਮੰਗ ਜਿਹੜੀ ਕੀਤੀ ਹੋਈ ਹੈ। ਦੂਸਰੇ ਪਾਸੇ ਇਸੇ ਮਾਮਲੇ ਦੇ ਵਿੱਚ ਜਿਹੜਾ ਗੱਲ ਕਰਦੇ ਨੇ ਰੂਪ ਕੌਰ ਸੰਧੂ ਹੁਣੀ ਸਬੂਤਾਂ ਸਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕੋਲ 9 ਅਕਤੂਬਰ ਨੂੰ ਜਾਵਾਂਗੀ। ਅਕਾਲੀ ਦਲ ਦੇ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਜਿਹੜੇ ਨੇ ਉਨ੍ਹਾਂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਜਿਹੜਾ ਦਾਅਵਾ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਵਿਚੋਂ ਬਰਖਾਸਤ ਕੀਤੀ ਗਈ ਬੀਬਾ ਰੂਪ ਕੌਰ ਸੰਧੂ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਹਿ ਦਿੱਤਾ ਕਿ ਉਹ 9 ਅਕਤੂਬਰ ਨੂੰ ਸਬੂਤਾਂ ਦੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਮਾਮਲੇ ਦੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਤੇ ਸਬੂਤ ਨੇ ਉਹ ਜਥੇਦਾਰ ਸਾਹਿਬ ਦੇ ਜਿਹੜਾ ਸਾਹਮਣੇ ਰੱਖੇ ਜਾਣਗੇ। ਰੂਪ ਕੌਰ ਸੰਧੂ ਨੇ ਆਪਣੇ ਵੀਡੀਓ ਬਿਆਨ ਦੇ ਵਿਚ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਉਨ੍ਹਾਂ ਦੇ ਕੋਲ ਜੋ ਕੁਝ ਵੀ ਹੈ ਉਹ ਸਾਰਾ 9 ਅਕਤੂਬਰ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਲੈ ਕੇ ਜਾਣਗੇ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹ ਆਪਣੀ ਗੱਲ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਰੱਖਣਾ ਚਾਹੁੰਦੇ ਨੇ ਤਾਂ ਜੋ ਜਥੇਦਾਰ ਸਾਹਿਬ ਪੂਰੇ ਮਾਮਲੇ ਤੋਂ ਜਿਹੜਾ ਜਾਣੂ ਹੋ ਸਕਣ। ਜਥੇਦਾਰ ਸਾਹਿਬ ਜੋ ਫੈਸਲਾ ਦੇਣਗੇ ਉਹ ਲੋਕਾਂ ਦੀ ਕਚਹਿਰੀ ਦੇ ਵਿਚ ਵੀ ਕਹਿੰਦੇ ਰੱਖਾਂਗੀ। ਬੀਬੀ ਰੂਪ ਕੌਰ ਜਿਹੜੀ ਹੈ ਸੰਧੂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਰੱਖਣਗੇ। ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਸ ਨੂੰ ਲੋਕਾਂ ਦੀ ਕਚਹਿਰੀ 'ਚ ਪੇਸ਼ ਜਿਹੜਾ ਕੀਤਾ ਜਾਵੇਗਾ। ਜਥੇਦਾਰ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਦੇ ਬਾਰੇ ਫੈਸਲਾ ਲੈਣਗੇ। ਉਨ੍ਹਾਂ ਆਪਣੇ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਨਾਲ ਸੰਬੰਧਿਤ ਜਿਹੜੀ ਵੀ ਗੱਲ ਉਨ੍ਹਾਂ ਦੇ ਕੋਲ ਹੈ ਉਹ ਉਸ ਨੂੰ ਛੁਪਾਉਣ ਦੀ ਬਜਾਏ ਸਬੂਤਾਂ ਸਮੇਤ ਸੰਬੰਧਿਤ ਧਾਰਮਿਕ ਸੰਸਥਾ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ। ਰੂਪ ਕੌਰ ਸੰਧੂ ਨੇ ਕਿਹਾ ਕਿ ਜੇਕਰ ਪੀੜਤ ਬੀਬੀ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਾ ਚਾਹੇਗੀ ਤਾਂ ਉਹ ਉਸ ਨੂੰ ਵੀ ਆਪਣੇ ਨਾਲ ਲੈ ਕੇ ਜਾਣਗੇ ਤੇ ਪੀੜਤ ਬੀਬੀ ਆਪਣਾ ਪੱਖ ਖੁਦ ਜਥੇਦਾਰ ਸਾਹਿਬ ਦੇ ਸਾਹਮਣੇ ਰੱਖਣਾ ਚਾਹੇ ਤਾਂ ਇਸ ਦੇ ਲਈ ਵੀ ਉਹ ਉਸਦੀ ਮਦਦ ਕਰਨਗੇ। ਪਾਰਟੀ ਚੋਂ ਬਰਖਾਸਤ ਮਗਰੋਂ ਮੁੜ ਚਰਚਾ ਦੇ ਵਿਚ ਇਹ ਮਾਮਲਾ ਜਿਹੜਾ ਆਇਆ ਤੇ ਇਸੇ ਤਰ੍ਹਾਂ ਅਗਲੀ ਖ਼ਬਰ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਕੁਝ ਨਾ ਕੁਝ ਮੂਵਮੈਂਟ ਕੀਤੀ ਜਾਂਦੀ ਹੈ ਉੱਪਰ ਚੜ੍ਹਨ ਦੇ ਲਈ ਜਾਣੀ ਕਿ ਆਪਣੀ ਪਾਰਟੀ ਨੂੰ ਅਪ ਕਰਨ ਦੇ ਲਈ ਤੇ ਉੱਥੇ ਦੂਸਰੇ ਪਾਸੇ ਬੀਬੀਆਂ ਦੇ ਮਸਲੇ ਜਾਂ ਹੋਰ ਸਾਰੇ ਮਸਲਿਆਂ ਦੇ ਵਿਚ ਘਿਰਦੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਾਈਵ ਪੰਜਾਬ ਦੀ ਰਾਹੀਂ ਜੈਨ ਜੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਦੇ ਵਿਚ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਏ ਨੇ ਸੁਖਬੀਰ ਸਿੰਘ ਬਾਦਲ। ਸਭ ਤੋਂ ਪੁਰਾਣੀ ਪੰਥਕ ਪਾਰਟੀ ਮੰਨੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਇਕ ਨਵੇਂ ਰੂਪ ਦੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 43 ਰੈਲੀਆਂ ਦੇ ਰਾਹੀਂ ਆਪਣੇ ਰਵਾਇਤੀ ਟਕਸਾਲੀ ਵੋਟ ਬੈਂਕ ਨੂੰ ਲੁਭਾਉਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਆਪਣਾ ਧਿਆਨ ਪੰਜਾਬ ਦੇ ਨਵੀਂ ਪੀੜ੍ਹੀ ਜੈਨ ਜੀ ਦੇ ਵੋਟਰਾਂ ਦੇ ਨਾਲ ਜੋੜਨ ਦੇ ਉੱਤੇ ਕੇਂਦਰਿਤ ਕੀਤਾ ਹੈ। ਵਾਈਵ ਪੰਜਾਬ ਦੀ ਸਿਰਲੇਖ ਵਾਲੇ ਇੱਕ ਵਿਦਿਆਰਥੀ ਗੱਲਬਾਤ ਪ੍ਰੋਗਰਾਮ ਦੇ ਦੌਰਾਨ ਸੁਖਬੀਰ ਬਾਦਲ ਨੇ ਨੌਜਵਾਨ ਪੀੜ੍ਹੀ ਅੱਗੇ ਆਪਣਾ ਇੱਕ ਹੋਰ ਨਿੱਜੀ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਨੇ ਆਪਣੇ ਨਿੱਕਨੇਮ ਲਾਲੀ ਦਾ ਵੀ ਜ਼ਿਕਰ ਕਰ ਦਿੱਤਾ ਤੇ ਆਪਣੇ ਪਿਤਾ ਪਤਨੀ ਅਤੇ ਬੱਚਿਆਂ ਦੇ ਨਾਲ ਆਪਣੇ ਰਿਸ਼ਤੇ ਦੇ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ। ਨਵੀਂ ਪੀੜ੍ਹੀ ਤੱਕ ਪਹੁੰਚ ਕਰਨ ਦਾ ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੀ ਪੇਂਡੂ ਤੇ ਧਾਰਮਿਕ ਹਲਕਿਆਂ ਉੱਤੇ ਰਵਾਇਤੀ ਨਿਰਭਰਤਾ ਜਿਹੜੀ ਉੱਤੋਂ ਇੱਕ ਰਣਨੀਤਿਕ ਤਬਦੀਲੀ ਹੈ ਕਿਉਂਕਿ ਲੀਡਰਸ਼ਿਪ ਆਪਣਾ ਦਾਇਰਾ ਵਧਾਉਣ ਅਤੇ ਨੌਜਵਾਨਾਂ ਦੇ ਵਿਚ ਮੁੜ ਆਪਣੀ ਜਿਹੜੀ ਹੈ ਅਹਿਮੀਅਤ ਸਥਾਪਤ ਕਰਨ ਦੀ ਕੋਸ਼ਿਸ਼ 'ਚ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਨਾਲ ਗੱਲਬਾਤ ਕਰਨ ਵਾਲੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਪਾਰਟੀ ਦੇ ਨਾਲ ਜੋੜਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨਵੀਂ ਪੀੜ੍ਹੀ ਜੈਨ ਜੀ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਉਦੋਂ ਲਿਆ ਜਦੋਂ ਉਨ੍ਹਾਂ ਦੇਖਿਆ ਕਿ ਜੰਤਰ ਮੰਤਰ ਦੇ ਉੱਤੇ ਜੈਨ ਜੀ ਦੀ ਅਗਵਾਈ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨ ਨੇ ਕੇਂਦਰ ਸਰਕਾਰ ਨੂੰ ਬੈਕਫੁੱਟ ਦੇ ਉੱਤੇ ਧੱਕ ਦਿੱਤਾ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕਰ ਦਿੱਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਦੇਸ਼ ਭਰ ਦੇ ਵਿਚ ਆਪਣੇ ਨੌਜਵਾਨ ਸੰਪਰਕ ਪ੍ਰੋਗਰਾਮਾਂ ਦੇ ਨਾਲ ਤੇਜ਼ੀ ਦੇ ਨਾਲ ਜਿਹੜਾ ਅੱਗੇ ਵੱਧ ਰਿਹਾ ਜਿਸ ਦੇ ਵਿਚ ਪੰਜਾਬ ਦਾ ਇਕ ਪ੍ਰਸਤਾਵਿਤ ਦੌਰਾ ਵੀ ਸ਼ਾਮਲ ਹੈ ਤੇ ਅੱਜ ਜਿਹੜਾ ਬੰਬੇ ਦੇ ਵਿਚ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਜੈਨ ਜੀ ਨੇ ਪ੍ਰਦਰਸ਼ਨ ਕੀਤਾ ਉੱਥੇ ਗ੍ਰਿਫਤਾਰੀਆਂ ਵੀ ਹੋਈਆਂ ਨੇ ਹੋਰ ਸਾਰਾ ਸਿਲਸਿਲਾ ਚੱਲਿਆ ਤੇ ਆਪਣਾ ਜਿਹੜੇ ਹੈ ਚੋਣ ਕਮਿਸ਼ਨ ਜਿਹੜੇ ਨੇ ਉਹਨਾਂ ਦਾ ਜਿਹੜਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸਤੀਫੇ ਦੀ ਮੰਗ ਹੋ ਰਹੀ ਹੈ। ਦੂਸਰੇ ਪਾਸੇ ਕੁਝ ਖ਼ਬਰਾਂ ਇੱਕ ਅੱਧੀ ਖ਼ਬਰ ਲੈ ਕੇ ਫਿਰ ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂ ਟਰਨ ਲੈ ਲਿਆ ਵਿਚੋਲਗੀ ਫੀਸ ਦੇ ਨਾਲ ਕਰਜ਼ਾ ਲੈਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਵੱਲੋਂ ਜੀ। ਪਾਵਰਕੌਮ ਹੁਣ ਸਰਕਾਰੀ ਗਰੰਟੀ ਦੇ ਉੱਤੇ ਚੁੱਕੇਗਾ 500 ਜਾਣੀ ਕਿ 5500 ਕਰੋੜ ਦਾ ਜਿਹੜਾ ਕਰਜ਼ਾ ਹੁਣ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਪਾਵਰਕੌਮ ਨੇ ਹੁਣ ਬਾਂਡ ਜ਼ਰੀਏ 10,000 ਕਰੋੜ ਦੀ ਪੂੰਜੀ ਜੁਟਾਉਣ ਵਾਲੀ ਯੋਜਨਾ ਰੱਦ ਕਰਤੀ ਹੈ ਤੇ ਪਾਵਰਕੌਮ ਹੁਣ ਪੰਜਾਬ ਸਰਕਾਰ ਦੀ ਗਰੰਟੀ ਦੇ ਉੱਤੇ 5500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਬੈਂਕਾਂ ਤੋਂ ਲਵੇਗਾ। ਜਦੋਂ ਪਾਵਰਕੌਮ ਨੇ 10,000 ਦੀ ਪੂੰਜੀ ਜੁਟਾਉਣ ਦੇ ਲਈ ਕਰੀਬ 150 ਕਰੋੜ ਰੁਪਏ ਦੀ ਵਿਚੋਲਗੀ ਫੀਸ ਦੇਣ ਦੇ ਵੱਲੋਂ ਕਦਮ ਵਧਾਏ ਸਨ ਤਾਂ ਉਸ ਦਾ ਜਿਹੜਾ ਵੱਡਾ ਵਿਰੋਧ ਹੋਇਆ ਸੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਬੇਲੋੜੀ ਵਿਚੋਲਗੀ ਫੀਸ ਨੂੰ ਲੈ ਕੇ ਸੱਤਾਧਾਰੀ ਧਿਰ ਦੀ ਆਲੋਚਨਾ ਕੀਤੀ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਜਿਹੜਾ ਗਮਾਂਡਾ ਦੇ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਤੇ ਦਿੱਤੀ ਜਾਣ ਵਾਲੀ ਵਿਚੋਲਗੀ ਫੀਸ ਦੇ ਉੱਤੇ ਸਵਾਲ ਉੱਠੇ ਨੇ। ਇਸੇ ਤਰ੍ਹਾਂ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਦੀ ਜਿਹੜੀ ਹੈ 30 ਸਤੰਬਰ ਨੂੰ ਹੋਈ ਮੀਟਿੰਗ ਦੇ ਵਿੱਚ ਬਾਂਡ ਦੇ ਜ਼ਰੀਏ 10,000 ਦੀ ਪੂੰਜੀ ਜੁਟਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਮੀਟਿੰਗ ਦੀ ਚਰਚਾ ਇਹ ਗੱਲ ਸਾਹਮਣੇ ਆਈ ਹੈ ਕਿ ਬਾਂਡ ਦੀ ਥਾਂ ਬੈਂਕਾਂ ਤੋਂ ਮਿਲਣ ਵਾਲਾ ਕਰਜ਼ਾ ਸਸਤਾ ਹੈ। 150 ਕਰੋੜ ਦੀ ਵਿਚੋਲਗੀ ਫੀਸ ਦੇਣ ਦੀ ਗੱਲ ਕਿਸੇ ਤੋਂ ਹਜ਼ਮ ਨਹੀਂ ਹੋ ਰਹੀ ਸੀ। ਬੇਸ਼ੱਕ 10,000 ਕਰੋੜ ਬਾਂਡ ਦੇ ਰਾਹੀਂ ਲੈਣ ਦਾ ਜਿਹੜਾ ਫੈਸਲਾ ਰੱਦ ਕਰ ਦਿੱਤਾ ਗਿਆ। ਪਾਵਰਕੌਮ ਦੇ ਵੱਲੋਂ ਹੁਣ 5500 ਕਰੋੜ ਦਾ ਕਰਜ਼ਾ ਜ਼ਰੂਰ ਚੱਕਿਆ ਜਾਣਾ ਹੈ। ਪਤਾ ਇਹ ਵੀ ਲੱਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਬਸਿਡੀ ਬਕਾਇਆ ਲਗਾਤਾਰ ਜਿਹੜਾ ਵੱਧ ਰਿਹਾ। ਪਾਵਰਕੌਮ ਦੇ ਮੌਜੂਦਾ ਫੈਸਲੇ ਤੋਂ ਪਹਿਲਾਂ ਮਰਚੈਂਟ ਬੈਂਕਰ ਦੀ ਜਿਹੜੀ ਆ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਜਿਸ ਨੂੰ ਵਿਚੋਲਗੀ ਫੀਸ ਅਰੇਂਜ ਫੀਸ ਦੇ ਵਜੋਂ 150 ਕਰੋੜ ਰੁਪਏ ਤੋਂ 177 ਕਰੋੜ ਰੁਪਏ ਦੇ ਜਿਹੜੇ ਸੀ ਦਿੱਤੇ ਜਾਣੇ ਸਨ। ਇਸੇ ਤਰ੍ਹਾਂ ਖੁਟੀਆ ਦੀ ਜਿਹੜੀ ਆ ਅਰਜ਼ ਦੇ ਉੱਤੇ ਚੌਹਾਨ ਦਾ ਜ਼ਿਕਰ ਜਿਗਰਾ ਜਿਹੜਾ ਵੱਧ ਗਿਆ। ਪੰਜਾਬ ਨੂੰ 100 ਕਰੋੜ ਦੇ ਫੰਡ ਦੀ ਜਿਹੜੀ ਹੈ ਹਮਾਇਤ ਕਰ ਦਿੱਤੀ ਹੈ। ਖਿੱਚੋ ਤਾਂ ਦੇ ਦੌਰ ਦੇ ਵਿੱਚ ਚੌਹਾਨ ਖੁੱਡੀਆਂ ਦੀ ਨੇੜਤਾ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ। ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਪੰਜਾਬ ਦੇ ਉੱਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮਿਹਰਬਾਨ ਹੋਏ ਨੇ। ਕੌਮੀ ਖੇਤੀ ਕਾਨਫਰੰਸ ਜੋ ਕਿ 28 ਤੇ 29 ਸਤੰਬਰ ਨੂੰ ਦਿੱਲੀ ਵਿਖੇ ਹੋਈ ਹੈ ਉਹਦੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ਦੇ ਸਬਸਿਡੀ ਜਾਰੀ ਕਰਨ ਦੇ ਲਈ ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ ਕਿ ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਦੇ ਲਈ 50 ਕਰੋੜ ਰੁਪਏ ਦੀ ਮਨਜੂਰੀ ਦੇ ਦਿੱਤੀ। ਇਸੇ ਤਰ੍ਹਾਂ 2026 ਦੇ ਲਈ ਇਕੱਲੇ ਤੇਲ ਬੀਜਾਂ ਦੇ ਉੱਤੇ ਜਿਹੜੀ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਤੇ ਇਸੇ ਕਰਕੇ ਕਣਕ ਅਤੇ ਬੀਜ ਦੇ ਉੱਤੇ ਐਤਕੀ ਪੰਜਾਬ ਸਬਸਿਡੀ ਨਹੀਂ ਦਿੱਤੀ ਗਈ ਸੀ। ਖੁੱਡੀਆਂ ਨੇ ਪੰਜਾਬ ਦੇ ਲਈ ਉਚੇਚੇ ਤੌਰ ਦੇ ਉੱਤੇ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫੌਰੀ ਮਨਜ਼ੂਰ ਹੋ ਗਈ ਹੈ ਤੇ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ 100 ਕਰੋੜ ਜਿਹੜਾ ਪੰਜਾਬ ਦੇ ਲਈ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫੰਡ ਮਨਜ਼ੂਰ ਹੋ ਗਏ ਨੇ। ਖਾਸ ਗੱਲ ਇਹ ਵੀ ਹੈ ਕਿ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਕਾਫੀ ਸੁਖਾਵੇਂ ਸੰਬੰਧ ਦੇਖੇ ਜਾ ਰਹੇ ਨੇ ਤੇ ਚੌਹਾਨ ਆਪਣੇ ਘਰੇਲੂ ਤੇ ਸਮਾਜਿਕ ਸਮਾਗਮਾਂ ਦੇ ਵਿੱਚ ਵੀ ਖੁੱਡੀਆਂ ਨੂੰ ਜਿਹੜਾ ਉਚੇਚੇ ਤੌਰ ਦੇ ਉੱਤੇ ਸੱਦਦੇ ਆ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਕੁਝ ਪੰਜਾਬ ਦੀਆਂ ਤੇ ਕੁਝ ਦੇਸ਼ ਦੀਆਂ ਖਬਰਾਂ। ਜੰਤਰ ਮੰਤਰ ਪ੍ਰੋਟੈਸਟ ਵੀ ਹੋਇਆ। ਸੌਰਵ ਭਾਰਦਵਾਜ ਸਮੇਤ ਹੋਰ ਆਪ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਚ ਲਿਆ ਹੈ। 163 ਦੇ ਤਹਿਤ ਜਿਹੜੇ ਪਾਬੰਦੀਆਂ ਦੇ ਉੱਤੇ ਹੁਕਮ ਲਾਗੂ ਕਰ ਦਿੱਤੇ ਗਏ ਨੇ ਤੇ ਇਹਦੇ ਵਿੱਚ ਜਿਹੜਾ ਪ੍ਰਦਰਸ਼ਨ ਨੂੰ ਤੇ ਇਹ ਹੁਕਮ ਬਿਨਾਂ ਪੂਰਵ ਲਿਖਤੀ ਪ੍ਰਵਾਨਗੀ ਦੇ ਜਨਤਕ ਮੀਟਿੰਗਾਂ ਜਾਂ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਕਰਨ, ਘੇਰਾਬੰਦੀ ਕਰਨ ਤੇ ਧਰਨੇ ਦੇਣ ਦੇ ਉੱਤੇ ਪਾਬੰਦੀ ਲਗਾਉਂਦਾ ਹੈ। ਇਸ ਦੇ ਤਹਿਤ ਨਾਅਰੇਬਾਜ਼ੀ ਕਰਨ, ਭਾਸ਼ਣ ਦੇਣ, ਹਥਿਆਰ, ਬੈਨਰ, ਪਲੇ ਕਾਰਡ, ਲਾਠੀਆਂ, ਤਲਵਾਰਾਂ, ਡੰਡਿਆਂ, ਇੱਟਾਂ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਨਾਲ ਲੈ ਕੇ ਜਾਣ ਦੇ ਉੱਤੇ ਵੀ ਰੋਕ ਜਿਹੜਾ ਇੱਕ ਨੂੰ ਜਿਹੜਾ ਲਾਉਂਦਾ ਹੈ। ਇਹ ਧਾਰਾ ਜਿਹੜੀ 144 ਸੀ ਉਹ ਹੁਣ ਜਿਹੜੀ ਹੈ BNS ਦੀ ਜਿਹੜੀ ਧਾਰਾ ਉਹਦੇ ਵਿੱਚ ਆ ਗਈ ਹੈ। 163 ਦੇ ਤਹਿਤ ਇਹ ਜਿਹੜੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਤੇ ਲੱਦਾਖ ਦੇ ਵਿੱਚ ਦੋਸਤੋ, ਭਾਰਤ ਨੇ ਲੱਦਾਖ ਦੀ 28 ਥਾਵਾਂ ਨੂੰ ਸਰਕਾਰੀ ਨਕਸ਼ੇ ਦੇ ਉੱਤੇ ਨਵੇਂ ਨਾਮ ਦੇ ਦਿੱਤੇ ਆ। ਇਹ ਖਬਰ ਅੱਗੇ ਜਾ ਕੇ ਜ਼ਰੂਰ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
1: ਜੀ,
3: ਉਹ ਕਹਿੰਦੇ ਹੁੰਦੇ ਨਾ ਜੀ, ਇਹ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ।
1: ਕਿਆ ਜੀ, ਬਿਲਕੁਲ ਹੈ ਜੀ।
3: ਸੋ ਇਸ ਕਰਕੇ ਅੱਜ ਸਾਹਿਬ ਨੇ ਵਡਿਆਈਆਂ ਜਿਹੜੀਆਂ ਹੈਗੀਆਂ ਆ, ਇੱਕ ਤਾਂ ਜਿਹੜੇ ਆ 44 ਸਾਲ ਬਾਅਦ ਸਾਡੀ ਝੋਲੀ ਦੇ ਵਿੱਚ ਗੋਲਡ ਮੈਡਲ ਕੁੜੀਆਂ ਨੇ ਪਾਇਆ ਹਾਕੀ ਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਹਾਂਜੀ, ਏਸ਼ੀਅਨ ਗੇਮ ਦੇ ਵਿੱਚ ਹਾਕੀ 44 ਸਾਲ ਬਾਅਦ ਭਾਰਤ ਨੇ ਇਹ ਜਿੱਤੀ ਹੈ ਜੀ।
1: ਜੀ,
3: ਤੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਮੈਨੂੰ ਲੱਗਦਾ ਆ ਵੀ ਹੁਣ ਮੁੰਡੇ ਵੀ ਕੁਛ ਕਰ ਲੈਣਗੇ।
1: ਬਿਲਕੁਲ ਬੋਕਸਿੰਗ ਦੇ ਵਿਚ ਵੀ ਗੋਲਡ ਮੈਡਲ ਲਏ ਨੇ ਜੀ, ਕੁਸ਼ਤੀ ਦੇ ਵਿਚ ਲਏ ਨੇ।
3: ਹਾਂਜੀ ਕਹਿੰਦੇ ਟੋਟਲ 15 ਹੋ ਗਏ ਗੋਲਡ ਸਾਡੇ।
1: ਬਿਲਕੁਲ
3: ਗੁੱਡ ਰੇਟਿੰਗ, ਚੰਗਾ ਆ ਜੀ। ਏਡੀ ਵੱਡੀ ਪਾਪੂਲੇਸ਼ਨ ਹੈਗੀ ਆ ਤੇ ਪਰ ਸਭ ਏਦਾਂ ਹੈ ਨਾ, ਸਾਡੇ ਬਚਪਨ ਦੇ ਵਿਚ ਹੀ ਜਿਹੜਾ ਆ ਉਹ ਏਦਾਂ ਦਾ ਹੈ ਨੀ ਕਿ ਜਿੱਦਾਂ ਬਾਕੀ ਵਿਦੇਸ਼ਾਂ ਦੇ ਵਿਚ ਬੱਚੇ ਨੂੰ ਬਚਪਨ ਦੇ ਵਿਚ ਹੀ ਓਹਦੀ ਰੁਚੀ ਜੱਜ ਕਰਕੇ ਤੇ ਓਹਨੂੰ ਉਧਰਲੇ ਪਾਸੇ ਨੂੰ ਪਹਿਲਾਂ ਹੀ ਮਾਂ ਬਾਪ ਦੇਖ ਲੈਂਦੇ ਆ ਜੀ।
1: ਅਸੀਂ ਤਾਂ ਸੈਣੀ ਸਾਹਿਬ ਬਗਾਵਤ ਕਰਕੇ ਵੀ ਖੇਡੇ ਆ, ਚਲੋ ਨੈਸ਼ਨਲ ਤੱਕ ਜਰੂਰ ਖੇਡੇ ਆ, ਪਰ ਅੱਗੇ ਕਿਤੇ ਨਾ ਕਿਤੇ ਸਾਨੂੰ ਕੋਈ ਗਾਈਡ ਕਰਨ ਵਾਲਾ ਨੀ ਸੀਗਾ, ਜਾਂ ਪੰਜਾਬ ਪੁਲਿਸ ਦੇ ਵਿਚ ਹੀ ਸ਼ਾਇਦ ਕਿਤੇ ਨਾ ਕਿਤੇ ਸਪੋਰਟਸ ਕੋਟੇ ਦੇ ਵਿਚ ਹੀ ਆ ਜਾਂਦੇ, ਪਰ ਕਿਸੇ ਨੇ ਗਾਈਡ ਨੀ ਕੀਤਾ ਜੀ ਏਦਾਂ ਇਹਨਾਂ ਪਾਸਿਆਂ ਨੂੰ ਜੀ।
3: ਏਦਾਂ ਨਾ ਕਹੋ ਭਾਰੀ ਸਾਹਿਬ, ਹੁਣ ਤੱਕ ਤੁਸੀਂ ਖੇਡੀ ਜਾ ਰਹੇ ਆ, ਸਾਡੇ ਨਾਲ ਖੇਡੀ ਜਾ ਰਹੇ ਹੈਗੇ ਆ ਜੀ।
1: ਨਹੀਂ ਉਹ ਗਰਾਊਂਡ ਦੀ ਗੱਲ ਕਰਦੇ ਆ ਜੀ, ਸਿਆਸਤ।
3: ਅੱਛਾ ਠੀਕ, ਮੈਂ ਕਿਹਾ ਸ਼ਾਇਦ ਓਦਾਂ ਖੇਡੀ ਜਾ ਰਹੇ, ਤੁਹਾਡੇ ਵਰਗਾ ਖਿਡਾਰੀ ਕਿੱਥੇ ਲੱਭਣਾ ਜੀ।
1: ਹਾਂਜੀ ਕੀ ਬਾਤ ਹੈ ਜੀ, ਡੂੰਘੀ ਲੱਟ ਮਾਰ ਜਾਂਦੇ ਆ ਤੁਸੀਂ ਕਿਸੇ ਨੂੰ ਗੱਲਾਂ।
3: ਚਲੋ
1: ਆਪਣੀਆਂ ਗੱਲਾਂ ਜਵਾਬ ਪਾ ਜਾਂਦਾ ਹੈ ਜੀ, ਦੇਖ ਲਓ।
3: ਚਲੋ ਬਾਕੀ ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਜੀ
1: ਜੀ
3: ਕਿ ਆਪਾਂ ਜਿਹੜੀ ਹੈਡਿੰਗ ਦਿੱਤਾ ਸੀਗਾ
1: ਜੀ,
3: ਹਾਂਜੀ ਉਡੀਕਾਂ ਵਿੱਚ ਰਾਤ ਨਿਕਲ ਗਈ ਉਹ, ਹਾਂਜੀ ਉਹ ਕੱਲ ਇਹ ਸੀ ਜਦੋਂ ਤੱਕ ਇਹ ਹੈਡਿੰਗ ਦਿੱਤਾ ਗਿਆ ਸੀ ਉਦੋਂ ਤੱਕ ਆਪਾਂ ਵੀ ਅੱਖਾਂ ਲਾ ਕੇ ਦੇਖਦੇ ਪਏ ਸੀ ਵੀ ਭਾਈ ਸਿੰਗਲਾ ਜਾਂ ਪ੍ਰਗਟ ਸਿੰਘ ਹਾਂਜੀ ਕੌਣ ਆ ਜੀ। ਤੇ ਚਲੋ ਖੈਰ ਉਹ ਕੱਲ ਦੀ ਰਾਤ ਉਡੀਕਾਂ ਚ ਨਿਕਲੀ ਸੀ ਪਰ ਅੱਜ ਦੀ ਰਾਤ ਉਡੀਕਾਂ ਚ ਨਹੀਂ ਨਿਕਲੀ ਤੇ ਪ੍ਰਗਟ ਸਿੰਘ ਹੁਣਾਂ ਦਾ ਨਾਂ ਆ ਗਿਆ ਆ
1: ਜੀ।
3: ਉਹ ਥੱਲੇ ਨਾ ਜਦੋਂ ਮੈਨੂੰ ਯਾਦ ਆ ਤੇ ਉਹ ਜਦੋਂ ਨਾ ਡਾਕਟਰ ਮਨਮੋਹਨ ਸਿੰਘ ਨੂੰ ਡਿਕਲੇਅਰ ਕੀਤਾ ਸੀ ਪ੍ਰਧਾਨ ਮੰਤਰੀ ਵਾਸਤੇ, ਹਾਂਜੀ ਪ੍ਰਾਈਮ ਮਿਨਿਸਟਰ ਵਾਸਤੇ ਉਹ ਡਿਕਲੇਅਰ ਕੀਤਾ ਸੀ, ਉਹਦੇ ਵਾਸਤੇ ਵੀ ਕਾਂਗਰਸ ਬੜੀ ਮੰਥਨ ਚ ਸੀਗੀ ਉਸ ਵੇਲੇ ਜੀ, ਵੀ ਸੋਨੀਆ ਗਾਂਧੀ ਉੱਥੇ ਜਾ ਕੇ ਰਾਸ਼ਟਰਪਤੀ ਭਵਨ ਤੋਂ ਮੁੜਿਆਈ ਸੀ ਜੀ, ਉਹਨੂੰ ਸਮਝਾਤਾ ਸੀਗਾ ਤੇ ਭਈ ਰਹਿਣ ਦੇ ਤੂੰ ਮੁੜ ਕੇ ਜੇ ਬਣ ਵੀ ਗਈ ਤੇ ਇਹਨਾਂ ਨੇ ਵਿਦੇਸ਼ੀ ਮੂਲ ਦਾ ਮੁੱਦਾ ਉਠਾ ਲੈਣਾ ਹੈਗਾ ਆ ਤੇ ਮੁੜ ਕੇ ਫੇਰ ਕੰਮ ਖਰਾਬ ਹੋਊਗਾ, ਉਹਨੂੰ ਬੈਟਰ ਆ ਵੀ ਤੂੰ ਆਪਣੀ ਜਗ੍ਹਾ ਆਪ ਜਿਹੜੀ ਆ ਸੁਪਰ ਚੇਅਰਮੈਨ ਬਣ, ਸੁਪਰ ਪੀ ਐਮ ਬਣ ਜਾ
1: ਜੀ।
3: ਤੇ ਉਹ ਬੜਾ ਵਧੀਆ ਉਹਨੂੰ ਕਿਸੇ ਨੇ ਆਈਡੀਆ ਦਿੱਤਾ ਜੀ
1: ਜੀ,
3: ਤੇ ਦੱਸਣ ਵਾਲੇ ਤਾਂ ਦੱਸਦੇ ਆ ਵੀ ਅਬਦੁਲ ਕਲਾਮ ਕੋਲ ਗਈ ਸੀ ਤੇ ਅਬਦੁਲ ਕਲਾਮ ਨੇ ਇਹ ਆਈਡੀਆ ਦੇ ਦਿੱਤਾ ਸੀ
1: ਜੀ।
3: ਹਾਂਜੀ
1: ਜੀ,
3: ਤੇ ਉਹ ਜਦੋਂ ਆ ਕੇ ਉਹਨੇ ਇੱਕ ਰਾਤ ਇਹਨਾਂ ਦੇ ਏਦਾਂ ਹੀ ਮੰਥਨ ਜਿਹਾ ਚੱਲਦਾ ਰਿਹਾ, ਜਦੋਂ ਫੇਰ ਇੱਕਦਮ ਫਿਰ ਹੁੰਦਾ ਵਗਿਆ ਵੀ ਅਗਲੇ ਦਿਨ ਸ਼ਾਮ ਨੂੰ ਨਾ ਦੁਪਹਿਰ ਤੋਂ ਬਾਅਦ ਇੱਕਦਮ ਜਿਹੜਾ ਆ ਡਾਕਟਰ ਮਨਮੋਹਨ ਸਿੰਘ ਦੀ ਸਿਕਿਉਰਿਟੀ ਵਧਣ ਲੱਗ ਪੈਂਦੀ ਆ ਜੀ, ਉਹਨਾਂ ਦੇ ਘਰ ਦੇ ਲਾਗੇ ਸਿਕਿਉਰਿਟੀ ਲੱਗਣ ਲੱਗ ਪੈਂਦੀ ਆ, ਉਥੋਂ ਫਿਰ ਪਤਾ ਲੱਗ ਜਾਂਦਾ ਵੀ ਏਦਾਂ ਦਾ ਫੈਸਲਾ ਲੱਗਦਾ ਹੋ ਗਿਆ ਆ
1: ਜੀ।
3: ਤੇ ਅਗਲੇ ਦਿਨ ਅਖਬਾਰਾਂ ਦੀ ਹੈਡਲਾਈਨ ਸੀਗੀ ਇਟ ਇਜ਼ ਦੀ ਰਾਈਟ ਚੋਇਸ ਆਫ ਦਾ ਬੇਬੀ, ਹਾਂਜੀ ਤੇ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਵੀ ਲਿਖਿਆ ਸੀ ਰਾਈਟ ਚੋਇਸ ਆਫ ਬੇਬੀ, ਹਾਂਜੀ ਤੇ ਬਹੁਤ ਵਧੀਆ ਚੋਇਸ ਹੈਗੀ ਆ ਤੇ ਏਦਾਂ ਹੀ ਪੰਜਾਬ ਵਾਸਤੇ ਵੀ ਮੈਂ ਤਾਂ ਠੀਕ ਚੋਇਸ ਮੰਨਦਾ ਹੈਗਾ ਆ ਜੀ, ਕਿ ਪ੍ਰਗਟ ਸਿੰਘ ਹੁਣੀ ਜਿਹੜੇ ਆ ਵਰਲਡ ਫੇਮਸ ਫਿਗਰ ਹੈਗੇ ਆ ਜੀ, ਆਖਰ ਤਾਂ ਉਹਨਾਂ ਨੇ ਖਿਡਾਰੀ ਆ ਜੀ ਹਾਕੀ ਦੇ
1: ਜੀ,
3: ਤੇ ਅੱਜ ਹਾਕੀ ਦੇ ਹੀ ਕਪਤਾਨ ਨੂੰ ਪੰਜਾਬ ਦੀ ਕਪਤਾਨੀ ਮਿਲੀ ਆ ਤੇ ਹਾਕੀ ਤੋਂ ਹੀ ਅੱਜ ਖਬਰ ਜਿਹੜੀ ਹੈਗੀ ਆ ਖੁਸ਼ੀ ਦੀ ਆ ਗਈ ਜੀ।
1: ਬਿਲਕੁਲ,
3: ਤੇ ਲੱਗਦਾ ਆ ਤੇ ਕਪਤਾਨ ਨੂੰ ਹੁਣ ਇੱਕ ਕਪਤਾਨ ਗਿਆ ਸੀ ਤੇ ਦੂਜਾ ਕਪਤਾਨ ਆਇਆ, ਹੁਣ ਦੇਖਦੇ ਹੈਗੇ ਆ ਜੀ ਕਿ ਇਹ ਕਪਤਾਨ ਜਿਹੜਾ ਆ ਕਾਂਗਰਸ ਨੂੰ ਕਿੱਧਰਲੇ ਪਾਸੇ ਲੈ ਕੇ ਜਾਂਦਾ ਜੀ।
1: ਬਿਲਕੁਲ, ਨਾਲੇ ਦੁਆਬੇ ਵਾਲੇ ਵੀ ਥੋੜੇ ਠੰਡੇ ਜੇ ਸੁਭਾਅ ਦੇ ਨੇ ਜੀ, ਉਹ ਜੇ ਆਕੜ ਕੇ ਵੀ ਗੱਲ ਕਰਦੇ ਆ ਤਾਂ ਵੀ ਉਹਨਾਂ ਦੇ ਵਿੱਚ ਪਿਆਰ ਹੀ ਦੀਦਾ ਹੁਣ ਇਹ ਨਾ ਕਿ ਉਹ ਵੀ ਆਪਣੀ
3: ਪ੍ਰਗਟ ਸਿੰਘ ਦੀ ਸਰ ਇਹ ਸ਼ੈਲੀ ਆ ਜੀ, ਉਹ ਜੇ ਦੋ ਇੱਕ ਉਂਗਲ ਦੂਜੇ ਵਾਲੇ ਪਾਸੇ ਨੂੰ ਕਰਦੇ ਤਿੰਨ ਉਂਗਲਾਂ ਆਪਣੇ ਵਾਲੇ ਪਾਸੇ ਨੂੰ ਵੀ ਕਰ ਲੈਂਦੇ ਹੈਗੇ ਆ, ਉਹ ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਕਰਦੇ, ਇਹ ਉਹਨਾਂ ਦੇ ਅਜੇ ਉਹਨਾਂ ਦੇ ਸੁਭਾਅ ਦਾ ਬਹੁਤ ਹੀ ਵੱਡਾ ਗੁਣ ਆ।
1: ਬਿਲਕੁਲ ਹੈ ਜੀ,
3: ਡਿਪਲੋਮੇਸੀ ਨੀ ਰੱਖਦੇ ਹੈਗੇ ਉਹ, ਨਾਲ ਇਹ ਵੀ ਕਹਿੰਦੇ ਹੈਗੇ ਯਾਰ ਆਏ ਤਾਂ ਅਸੀਂ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨੇ ਆ ਤੇ ਆਪਾਂ ਮਤਲਬ ਕਰ ਕੀ ਰਹੇ ਹੈਗੇ ਆ, ਇਹ ਉਹਨਾਂ ਦਾ ਹੈਗਾ ਆ ਜੀ
1: ਜੀ,
3: ਉਹ ਕੱਲੀ ਕੱਲੀ ਚੀਜ਼ ਨੂੰ ਮਨਿਊਟਲੀ ਜਿਹੜਾ ਆ ਦੇਖੋ ਹੈ ਤਾਂ ਅਕਾਲੀ ਦਲ ਵਾਲੇ ਲੈ ਕੇ ਆਏ ਸੀ ਇਹਨਾਂ ਨੂੰ ਰਾਜਨੀਤੀ ਦੇ ਵਿੱਚ, ਹਾਂਜੀ ਇਹ ਸੁਖਬੀਰ ਬਾਦਲ ਹੋਣਾ ਨੇ ਲਿਆਂਦੇ ਸੀਗੇ ਜੀ, ਫੇਰ ਪਤਾ ਨੀ ਕਿਉਂ ਮਤਲਬ ਅਕਾਲੀ ਦਲ ਇਹਨਾਂ ਨੂੰ ਨਾ ਥੋੜਾ ਜਿਹਾ ਪਿੱਛੇ ਪਾਉਣ ਲੱਗ ਪਿਆ
1: ਜੀ,
3: ਤੇ ਵੈਸੇ ਵੀ ਜਿਹੜਾ ਅਕਾਲੀਆਂ ਦੀ ਦੂਜੀ ਟਰਮ ਜਿਹੜੀ ਸੀ ਨਾ ਜੀ ਉਹ ਤਾਂ ਮੈਂ ਸਾਰੀ ਰਿਸ਼ਤੇਦਾਰੀ ਸਾਰਾ ਕੁਣਬਾ ਬਾਦਲ ਸਾਹਿਬ ਦਾ
1: ਜੀ,
3: ਤੇ ਫਿਰ ਬਾਦਲ ਸਾਹਿਬ ਦਾ ਵੀ ਜਿਹੜਾ ਹੈ ਨਾ ਜੀ ਲੋਭ ਕਈ ਜਗ੍ਹਾ ਦੇ ਉੱਤੇ ਜਿਹੜਾ ਆ ਨਜ਼ਰ ਆਇਆ ਕਿ ਉਹਨਾਂ ਆਪਣਾ ਨਿੱਜ ਭਾਰੂ ਸੀਗਾ ਉਹਨਾਂ ਨੇ ਰੱਖਿਆ ਆ, ਉਹ ਪਹਿਲਾਂ ਵੀ ਹੈਗਾ ਹੋਊਗਾ ਉਹਨਾਂ ਦੇ ਐਕਟ ਐਂਡ ਐਕਸ਼ਨ ਦੇ ਵਿੱਚ ਹੋਊਗਾ, ਪਰ ਉਦੋਂ ਜਿਹੜਾ ਆ ਦੂਜੀ ਟਰਮ ਦੇ ਵਿੱਚ ਤਾਂ ਦਿਸਣ ਹੀ ਲੱਗ ਪਿਆ ਸੀ ਜੀ, ਲੋਕੀ ਫੈਡ ਅਪ ਹੋ ਗਏ ਸੀਗੇ ਜੀ। ਮੈਨੂੰ ਯਾਦ ਆ ਕਿ ਮੈਂ ਇੱਕ ਵਾਰੀ ਚੰਡੀਗੜ੍ਹ ਤੋਂ ਆਉਂਦਾ ਪਿਆ ਸੀ ਜੀ, ਤੇ ਇੱਕ ਰਸਤੇ ਦੇ ਵਿੱਚ ਨਾ ਇੱਕ ਪੁਲਿਸ ਵਾਲੇ ਨੇ ਗੱਡੀ ਨੂੰ ਹੱਥ ਦਿੱਤਾ ਤੇ ਗੱਡੀ ਰੋਕੀ, ਤੇ ਉਹਨੇ ਦੇਖਿਆ ਕਿ ਉਹਨੇ ਫਿਰ ਦੇਖਿਆ ਵੀ ਮੈਂ ਡਰੈਸ ਚ ਸੀ, ਵਕੀਲ ਸਾਹਿਬ ਕਹਿੰਦਾ ਮੈਨੂੰ ਹੁਸ਼ਿਆਰਪੁਰ ਤੱਕ ਲੈ ਜਾਓ ਗਾੜੀਆਂ ਕਤੋਂ। ਉਸ ਬੰਦੇ ਨੇ ਵਿਚਾਰੇ ਨੇ ਦੋ ਪੈਗ ਲਾਏ ਸੀ, ਉਹ ਦੋ ਪੈਗ ਦੇ ਵਿੱਚ ਉਹ ਕੁਛ ਦੱਸ ਗਿਆ ਮੈਨੂੰ
1: ਜੀ
3: ਵੀ ਕਿੱਦਾਂ ਜਿਹੜਾ ਹੈਗਾ ਮਾਈਨਿੰਗ ਦਾ ਪੈਸਾ, ਉਦੋਂ ਮਾਈਨਿੰਗ ਦਾ ਜਿਹੜਾ ਹੈਗਾ ਜਾਂ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਜੀ ਉਦੋਂ।
1: ਬਿਲਕੁਲ, ਨਾਲੇ ਉਦਾਂ ਵੀ ਆਪਣੀ ਜੌਬ ਦੇ ਵਿੱਚ ਰੋਇਲ ਨੇ ਸੈਣੀ ਸਾਹਿਬ ਇੱਕ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਦਿਖਦੀ ਆ, ਝਲਕਦੀ ਹੈ, ਕਿਉਂਕਿ ਮੈਨੂੰ ਚੇਤੇ ਆ ਇਹਨਾਂ ਦੇ ਜਦੋਂ ਨਾ ਇਹਨਾਂ ਨੂੰ ਸਪੋਰਟਸ ਦਾ ਦਿੱਤਾ ਗਿਆ ਸੀਗਾ ਸਾਰਾ ਕਾਰਜ, ਤਾਂ ਉਸ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਭਾਈ ਮੈਂ ਹਾਕੀ ਦੇ ਬਾਰੇ ਜਾਣਦਾ, ਮੈਂ ਪ੍ਰੋਫੈਸ਼ਨ ਆ ਉਹਦਾ ਤਾਂ ਮੈਂ ਚਲੋ ਹੈਂਡਲ ਕਰ ਲਾਂਗਾ, ਪਰ ਇਹਨਾਂ ਨੇ ਬਹੁਤ ਸਾਰੇ ਉਸ ਸਮੇਂ ਦੇ ਵਿੱਚ ਕੋਚ ਕਹਿ ਲਓ ਜਾਂ ਬਹੁਤ ਸਾਰੇ ਐਸੇ ਵਿਅਕਤੀ ਨੂੰ ਜੌਬ ਵੀ ਦਿੱਤੀ, ਚਾਹੇ ਉਹ ਕ੍ਰਿਕਟ ਦੇ ਵਿੱਚ, ਚਾਹੇ ਫੁੱਟਬਾਲ ਦੇ, ਚਾਹੇ ਕੋਚ ਸੀ, ਜਾਂ ਉਹ ਸਾਰੀਆਂ ਜਿਹੜੀਆਂ ਅਕੈਡਮੀਆਂ ਦੇ ਵਿੱਚ ਉਹਨਾਂ ਨੇ ਜੌਬਾਂ ਕ੍ਰੀਏਟ ਕੀਤੀਆਂ ਸੀਗੀਆਂ, ਇੱਕ ਚੰਗਾ ਕਾਰਜ ਕੀਤਾ। ਉਹ ਮੰਨਦੇ ਨੇ ਕਿ ਜਿਹੜੀ ਫੀਲਡ ਦੇ ਵਿੱਚ ਮੈਨੂੰ ਪਤਾ ਹੈ ਕਿਹੜਾ ਕੰਮ ਕਿੱਦਾਂ ਕਰਨਾ, ਉਹ ਬੰਦਾ ਵੀ ਉੱਥੇ ਫਿੱਟ ਕਰਨਾ ਚਾਹੀਦਾ ਜੀ। ਇਹ ਨਹੀਂ ਕਿ ਹੁਣ ਹੈਗਾ ਤਾਂ ਉਹ ਸਿੱਖਿਆ ਮੰਤਰੀ ਹੈ ਤੇ ਲਾ ਕੇ ਚੱਕ ਕੇ ਲਾ ਦਿਓ ਜੀ ਉਹਨੂੰ, ਕਿਤੇ ਨਾ ਕਿਤੇ ਕਿਸਾਨ ਮੰਤਰੀ ਲਾ ਦਿਓ ਜਾਂ ਕਿਤੇ ਹੋਰ ਲਾ ਦਿਓ ਜੀ।
3: ਪਰ ਅੱਛਾ ਮੈਨੂੰ ਯਾਦ ਆਉਂਦਾ ਇਹਨਾਂ ਨੇ ਨਾ ਜਿਹੜਾ ਹੈਗਾ ਆ ਵੀ ਬਤੌਰ ਐਜੂਕੇਸ਼ਨ ਮਿਨਿਸਟਰ ਰਹਿੰਦੇ ਹੋਏ ਨਾ ਜੀ, ਉਹ ਲੈਕਚਰਾਂ ਦੀਆਂ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਨਾ, ਉਹ ਹਾਈ ਕੋਰਟ ਦੀਆਂ ਕੋਈ ਡਾਇਰੈਕਸ਼ਨਾਂ ਸੀ ਉਹਨਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਕੇ ਵੀ ਉਹਨਾਂ ਨੂੰ ਸੈੱਟ ਕੀਤਾ ਸੀ ਜੀ। ਉਹ ਬਾਅਦ ਦੇ ਵਿੱਚ ਫੈਸਲਾ ਰੱਦ ਹੋ ਗਿਆ ਸੀਗਾ ਤੇ ਜਿਹੜਾ ਆ ਉਹਦੇ ਨਾਲ ਉਹ ਬੱਚਿਆਂ ਦਾ ਭਵਿੱਖ ਜਿਹੜਾ ਸੀਗਾ ਉਹ ਖਤਰੇ ਚ ਚਲਾ ਗਿਆ। ਖਤਰੇ ਚ ਕਾਹਦਾ ਚਲ ਗਿਆ, ਸੇਵਾਵਾਂ ਖਤਮ ਹੋ ਗਈਆਂ, ਉਹਦੇ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ ਸੀਗਾ ਜੀ। ਬਟ ਉਹ ਤੋਂ ਮੈਨੂੰ ਇੱਕ ਚੀਜ਼ ਨਜ਼ਰ ਜ਼ਰੂਰ ਆਈ ਹੈਗੀ ਕਿ ਇਹ ਇਹ ਵਾਹਿਦ ਏਦਾਂ ਦਾ ਲੀਡਰ ਹੈਗਾ ਆ ਕਿ ਜਿਹੜਾ ਸਮੱਸਿਆ ਨੂੰ ਸੋਲਵ ਕਰਨ ਲਈ ਤੇ ਟ੍ਰੈਡੀਸ਼ਨਸ ਨੂੰ ਵੀ ਪਾਸੇ ਕਰਨ ਨੂੰ ਤਿਆਰ ਹੈਗਾ ਆ ਜੀ, ਵੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਵੀ ਲੋਕਾਂ ਦਾ ਹੱਲ ਹੋਣਾ ਚਾਹੀਦਾ, ਵੀ ਆਪਾਂ ਪ੍ਰੋਬਲਮ ਜਿਹੜੀ ਉਹਨਾਂ ਨੂੰ ਆਪਾਂ ਨਿਯਮਾਂ ਦੇ ਵਿੱਚ ਜਿਹੜਾ ਆ ਬੰਨ ਕੇ ਜਾਂ ਉਹਨਾਂ ਗੱਲਾਂ ਦੇ ਵਿੱਚ ਬੰਨ ਕੇ ਤੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੀਏ ਲੋਕਾਂ ਦੀ, ਹਾਂਜੀ, ਤੇ ਉਹਨਾਂ ਨੂੰ ਸੁੱਖ ਦਿੱਤਾ ਜਾਵੇ ਜਿਸ ਕੰਮ ਲਈ ਅਸੀਂ ਆਏ ਆ ਜੀ।
1: ਬਿਲਕੁਲ ਜੀ, ਵੈਸੇ ਤਾਂ ਅੱਜ ਸੈਣੀ ਸਾਹਿਬ ਆਪਣੇ ਮੁਕੱਦਰ ਬਾਈ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ ਜੀ, ਕੱਲ ਨੂੰ ਜੇ ਪਰਗਟ ਸਿੰਘ
3: ਆ ਗਿਆ। ਮੁਕੱਦਰ ਜੀ ਮੈਂ ਤਾਂ ਵਧਾਈ ਦੇਣੀ ਸੀ ਇਹਨਾਂ ਨੂੰ, ਲਓ ਮੁਕੱਦਰ ਜੀ ਮੇਰੀ ਵੋਟ ਕਾਂਗਰਸ ਦੀ ਪੱਕੀ ਅੱਜ ਪੱਕਾ
1: ਜੀ। ਨਹੀਂ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਕਹਿੰਦੇ ਖੜੇ ਹੋਵਾਂਗੇ ਜੀ। ਲਓ ਜੀ ਬਗਾਵਤ ਵੀ ਕਰ ਦਿੱਤੀ ਨਾਲ ਹੀ ਜੀ,
3: ਬਰਾਤੇ ਜਰੂਰ ਆਏ ਹੈਗੇ ਆ, ਜੇ ਨਾ ਬਣੀ ਤੇ ਪੰਚਾਇਤ ਚ ਵੀ ਅਸੀਂ ਆਪ ਚੱਲ ਕੇ ਆਵਾਂਗੇ ਹਾਂਜੀ,
1: ਮੁੜ ਕੇ ਪੰਚਾਇਤ ਚੋਂ ਬਾਹਰ ਵੀ ਅਸੀਂ ਕੱਢਾਂਗੇ।
3: ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ, ਤਲਾਕ ਸਾਡੀ ਮਰਜ਼ੀ ਨਾਲ ਹੋਊਗਾ, ਪੈਸੇ ਪੂਰੇ ਦਵਾਵਾਂਗੇ ਹਾਂਜੀ
1: ਜੀ।
3: ਤੁਸੀਂ ਆਸਤਾ ਰੱਖੋ, ਵਧੀਆ ਆ, ਬਹੁਤ ਅੱਛੇ ਬੰਦੇ ਹੈਗੇ ਆ, ਠੀਕ ਹੈ ਜੀ। ਇੱਕ ਕੁਛ ਇੱਕ ਜਿਹੜਾ ਹੈਗਾ ਜਾਂ ਥੋੜਾ ਜਿਹਾ ਕਿਤੇ ਰਾਹੁਲ ਗਾਂਧੀ ਤਵੱਜੋ ਦੇਣ ਨਾ ਪੰਜਾਬ ਨੂੰ ਜੀ, ਇੱਥੇ ਵੀ ਥੋੜਾ ਜਿਹੜਾ ਜਿਹੜੇ ਟਿੰਟਡ ਜਿਹੜੇ ਹੈਗੇ ਆ ਨਾ ਜੀ ਕੈਂਡੀਡੇਟ, ਉਹਨਾਂ ਨੂੰ ਪਿੱਛੇ ਕਰ ਦੇਣ ਜੀ, ਉਹਨਾਂ ਨੂੰ ਪਿੱਛੇ ਕਰਕੇ ਨਵੇਂ ਚਿਹਰੇ ਜਿਹੜੇ ਆ ਜਿਹੜੇ ਪੜ੍ਹੇ ਲਿਖੇ ਹੋਣ, ਰਾਜਨੀਤੀ ਦੀ ਸਮਝ ਰੱਖਦੇ ਹੋਣ, ਬਹੁਤ ਵੱਡਾ ਜਿਹੜਾ ਹੈਗਾ ਆ ਸਰ ਸਕੋਪ ਹੈਗਾ ਜੀ।
1: ਬਿਲਕੁਲ ਜੀ, ਬਿਲਕੁਲ ਜੀ,
3: ਕਿਉਂ ਸਕੋਪ ਹੈਗਾ ਆ ਜੀ ਵੀ ਆਪਣਾ ਜਿਹੜਾ ਹੈਗਾ ਆ ਮੌਜੂਦਾ ਪਾਰਟੀ ਕੋਲੋਂ ਜਿਹੜਾ ਆ ਹਰ ਵਰਗ ਦੁਖੀ ਹੈ
1: ਜੀ,
3: ਅਕਾਲੀ ਦਲ ਜਿਹੜਾ ਆ ਉਹ ਜਿੰਨਾ ਕੁ ਅੱਗੇ ਵੱਧਦਾ ਓਨਾ ਕੁ ਪਿੱਛੇ ਆ ਜਾਂਦਾ
1: ਜੀ, ਉਹਨਾਂ ਦੇ ਪਿੱਛੇ ਜਾਈ ਜਾਂਦਾ ਜੀ। ਬਿਲਕੁਲ
3: ਹਾਂਜੀ, ਪਿੱਛੇ ਚੱਲ ਜਾਂਦਾ ਹੈਗਾ ਆ ਜੀ, ਜਿਹੜੀ ਚੀਜ਼ ਇਹਨਾਂ ਦੀ ਸਟਰੈਂਥ ਸੀ ਉਹੀ ਅੱਜ ਇਹਨਾਂ ਦੀ ਕਮਜ਼ੋਰੀ ਬਣ ਗਈ ਹੈਗੀ ਆ। ਧਰਮ ਇਹਨਾਂ ਦੀ ਸਟਰੈਂਥ ਸੀ, ਪੰਥ ਦੇ ਨਾਂ ਤੇ ਵੋਟ ਲੈਂਦੇ ਸੀ, ਅੱਜ ਉਹੀ ਪੰਥ ਇਹਨਾਂ ਦੇ ਜਿਹੜਾ ਹੈਗਾ ਆ ਬੈਕ ਫੁੱਟ ਤੇ ਲਿਜਾ ਰਿਹਾ ਜੀ। ਮੈਂ ਲਫ਼ਜ਼ ਤਾਂ ਹੋਰ ਕੋਈ ਬੋਲਣ ਲੱਗਾ ਸੀ, ਮੈਂ ਸੰਕੋਚ ਕਰ ਗਿਆ ਉਹ ਬੋਲਣ ਤੋਂ
1: ਜੀ,
3: ਤੇ ਹੁਣ ਇਸ ਕਰਕੇ ਜਿਹੜਾ ਆ ਕਾਂਗਰਸ ਕੋਲ ਜਿਹੜਾ ਆ ਇੱਕ ਚਾਂਸ ਹੈਗਾ ਆ ਜੀ, ਤੇ ਜੇ ਉਹ ਟਿੰਟਡ ਲੀਡਰ ਵੀ ਪਾਸੇ ਕਰ ਦੇਣਾ ਜੀ ਤੇ ਬਹੁਤ ਸੋਹਣੀ ਐਡਮਿਨਿਸਟ੍ਰੇਸ਼ਨ ਦੇ ਜਾਣਗੇ, ਬਾਕੀ ਨਹੀਂ ਤਾਂ ਜਿਹੜਾ ਆ ਔਖਾ ਕਰਨਗੇ ਇਹਨਾਂ ਦੇ ਵਿੱਚ ਨਾ ਓਵਰ ਅੰਬੀਸ਼ੀਅਸ ਲੀਡਰ ਹੈਗੇ ਅੱਜ ਦੀ ਡੇਟ ਦੇ ਵਿੱਚ ਤਾਂ ਜਿਹੜੇ ਆ ਇੱਕ ਬੰਦੇ

0: ਇਹਨੂੰ ਗੱਦੀ ਤੋਂ ਲਾਉਣਾ ਆ ਜੀ, ਇਸ ਕਰਕੇ ਜਿਹੜਾ ਹੈਗਾ ਆ ਜੀ ਉਹ ਵਿਧਾਇਕ ਕੋਈ ਗਿਆ ਹੀ ਨੀ, ਇੱਕ ਦਿਨ ਰੋਕੇ ਦੂਜੇ ਦਿਨ ਜਿਹੜਾ ਹੈਗਾ ਆ ਫਿਰ ਦੁਪਹਿਰ ਤੋਂ ਬਾਅਦ ਇਹਨਾਂ ਨੇ ਹੌਕਾ ਮਾਰਿਆ, ਉਹ ਛੱਡੋ ਭਾਈ ਦੇਖੋ ਬੰਦਾ ਕਿਹੜਾ ਪੰਜਾਬ ਦਾ, ਤੁਸੀਂ ਦਿੱਲੀ ਵਾਲੇ ਤੋਂ ਡਰਦੇ ਜਿਹੜੇ ਹੈਗੇ ਆ ਕੋਈ ਵੀ ਨੀ ਦੇਖਣ ਜਾ ਰਿਹਾ ਜੀ। ਫਿਰ ਇਹ ਜਦੋਂ ਗਏ ਹੈਗੇ ਫਿਰ ਉਹ ਤੋਂ ਬਾਅਦ ਸ਼ਰਮੋ ਬਸ਼ਰਮੀ ਸਿਸੋਦੀਆ ਗਿਆ ਸੀਗਾ ਜੀ। ਸੋ ਇਸ ਕਰਕੇ ਕਹਿਣ ਦਾ ਮਤਲਬ ਹੈਗਾ ਆ ਕਿ ਜਦੋਂ ਕਿਸੇ ਤੇ ਮਤਲਬ ਆਪੋਨੈਂਟ ਤੇ ਵੀ ਭਾਰੀ ਬਣੀ ਹੈਗੀ ਆ ਨਾ ਜੀ, ਤੇ ਇਹ ਉੱਥੇ ਵੀ ਪਹੁੰਚ ਗਏ ਹੈਗੇ ਆ, ਵੀ ਇਹਨਾਂ ਤੋਂ ਇੱਕ ਜ਼ਰੂਰ ਪਤਾ ਲੱਗਦਾ ਵੀ ਇਨਸਾਨੀਅਤ ਜਿੰਦਾ ਆ ਜੀ। ਇਹ ਆ ਵੀ ਲੀਡਰਾਂ ਦੇ ਵਿੱਚ ਵੀ ਜੇ ਲੀਡਰ ਕੋਈ ਹੈਗਾ ਜਿਹਦੇ ਅੰਦਰ ਇਨਸਾਨ ਜਿੰਦਾ ਹੈਗਾ ਆ ਤੇ ਉਹ ਪ੍ਰਗਟ ਸਿੰਘ ਹੈਗਾ ਜੀ। ਮੈਂ ਬਹੁਤ ਖੁਸ਼ ਆ, ਸੱਚੀ ਗੱਲ ਹੈਗੀ ਆ ਕਿ ਬੰਦਾ ਡਿਜ਼ਰਵ ਕਰਦਾ ਸੀ, ਇਹਨੂੰ ਮਿਲਣੀ ਚਾਹੀਦੀ ਸੀ। ਕੱਲ ਸਿੰਗਲਾ ਸਾਹਿਬ ਦਾ ਰੌਲਾ ਪੈਂਦਾ ਸੀ, ਮੈਂ ਕਿਹਾ ਸਾਡੇ ਟਾਂਡੇ ਚ ਨੀ ਪਤਾ ਵੀ ਸਿੰਗਲਾ ਕੌਣ ਹੈ।
1: ਚਲੋ ਉਹਨਾਂ ਦੀਆਂ ਉੱਥੇ ਕੇਂਦਰ ਦੇ ਨਾਲ ਵਿੱਚ ਕਹਿ ਲੋ ਜਾਂ ਦਿੱਲੀ ਦੇ ਵਿੱਚ ਜਾਣੀਆਂ,
0: ਹਾਂ ਹੋਣਗੇ ਉਹਨਾਂ ਦੇ ਨਾਲ ਹੋਣਗੇ, ਉਹਨਾਂ ਦੇ ਲਾਇਲ ਹੋਣਗੇ ਜਿੱਦਾਂ ਮਰਜ਼ੀ ਹੈਗਾ। ਪੰਜਾਬ ਦਾ ਪ੍ਰਧਾਨ ਜਿਹੜਾ ਆ ਉਹਨੂੰ ਪੰਜਾਬ ਦਾ ਜਿਹੜਾ ਆ ਵੋਟਰ ਜਾਣਦਾ ਤਾਂ ਹੋਵੇ, ਵਰਤਦਾ ਹੋਵੇ ਕੌਣ ਆ ਜੀ।
1: ਇਹਦੇ ਵਿੱਚ ਦੇਖੋ ਸੈਣੀ ਸਾਹਿਬ ਜਿਹੜਾ ਫੈਸਲਾ ਆਇਆ ਉਸ ਤੋਂ ਬਾਅਦ ਇਹ ਵੀ ਚਰਚਾ ਚੱਲ ਪਈ ਹੈ ਕਿ ਭਾਈ ਜਿਹੜੇ ਚੰਨੀ ਸਾਹਿਬ ਜਿੱਤ ਗਏ ਨੇ ਜੀ ਤੇ ਰਾਜਾ ਵੜਿੰਗ ਹਾਰ ਗਏ ਨੇ ਜੀ, ਏਦਾਂ ਦਾ ਵੀ ਕਲੇਸ਼ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਜੀ।
0: ਸਰ ਉਹ ਗੱਲ ਠੀਕ ਗੱਲ ਹੈਗੀ ਆ, ਜਿੱਤ ਗਏ ਤੇ ਤਾਂ ਵੀ ਗੋਡਿਆ
1: ਜੀ, ਬਿਲਕੁਲ
0: ਜੀ। ਚੰਨੀ ਸਾਹਿਬ ਨੇ ਕੋਈ ਗਲਤ ਮੁੱਦਾ ਤਾਂ ਉਠਾਇਆ ਨੀ ਸੀਗਾ
1: ਜੀ,
0: ਚੰਨੀ ਸਾਹਿਬ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਭਾਈ ਇਹ ਕੰਪਰੋਮਾਈਜ਼ਡ ਪ੍ਰਧਾਨ ਆ, ਇਹਦੇ ਤੋਂ ਕੀ ਕਰਾ ਲੈਣਾ ਹੈਗਾ ਤੁਸੀਂ
1: ਜੀ।
0: ਇੱਕ ਵੀ ਉਹਨੇ ਜਿਹੜਾ ਹੈਗਾ ਆ ਦੱਸੋ ਉਹ ਸਰਕਾਰ ਨੇ ਪਾਲਿਸੀਆਂ ਦੇ ਖਿਲਾਫ ਉਹਨੇ ਇੱਕ ਵੀ ਧਰਨਾ ਲਾਇਆ ਹੋਵੇ ਜੀ। ਸਰਕਾਰ ਕਾਂਗਰਸ ਨੂੰ ਤਾਂ ਉਹਨੇ ਮਜ਼ਾਕ ਦਾ ਪਾਤਰ ਬਣਾ ਤਾ ਸੀ ਜੀ,
1: ਬਿਲਕੁਲ ਹੈ ਜੀ।
0: ਕੁਛ ਇੱਕ ਬੋਲਬਾਣੀ 12-5-48 ਹੈ ਜੀ, ਉਹ ਬੂਟਾ ਸਿੰਘ ਹੁੰਦਾ ਸੀ ਇੱਕ ਕਾਲਾ ਕਲੋਆ ਹੈ ਜੀ, ਇਹ ਲਫ਼ਜ਼ ਪ੍ਰਧਾਨ ਦੇ ਸੀ, ਕਾਂਗਰਸ ਪ੍ਰਧਾਨ ਦੇ ਆਪਣੇ ਇੱਕ ਸੀਨੀਅਰ ਲੀਡਰ ਜਿਹੜਾ ਹੋਮ ਮਿਨਿਸਟਰ ਆਫ ਇੰਡੀਆ ਵੀ ਰਹਿ ਕੇ ਹੈ ਜੀ, ਇੱਕ ਸਟੇਟ ਦਾ ਰਾਜਪਾਲ ਰਿਹਾ ਹੋਵੇ
1: ਜੀ,
0: ਤੁਸੀਂ ਜਿਹੜਾ ਹੈਗਾ ਕਿੰਨਾ ਕੁ ਤੁਸੀਂ ਦਿੰਦੇ ਹੈਗੇ ਆ ਵੇਟੇਜ ਦਿੰਦੇ ਆ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਨੂੰ ਕਿੰਨਾ ਕੁ ਰਿਗਾਰਡ ਦਿੰਦੇ ਆ।
1: ਬਿਲਕੁਲ ਹੈ ਜੀ,
0: ਤੁਸੀਂ ਦੇਖਿਓ ਸਹੀ ਜਿਹੜੇ ਰਾਜਾ ਵੜਿੰਗ ਨੇ ਜਿਹੜੇ ਹੈਗੇ ਆ ਨਾ ਜੀ ਪ੍ਰਧਾਨ ਪ੍ਰਧੂਨ ਲਾਏ, ਇਹਨਾਂ ਨੇ ਛਾਲਾ ਮਾਰ ਮੂਰ ਕੇ ਜਿਹੜਾ ਹੈਗਾ ਆ ਦੂਜੇ ਗਰੁੱਪ ਚ ਵੜਨ ਦੀ ਕੋਸ਼ਿਸ਼
1: ਕਰਨੀ ਆ ਜੀ, ਕਰਨੀ ਆ, ਬਿਲਕੁਲ ਹੈ ਜੀ।
0: ਉਹ ਤਾਂ ਕਾਂਗਰਸ ਖਤਮ ਕਰ ਦੇਣੀ ਸੀ ਜੀ
1: ਜੀ,
0: ਔਰ ਉਹ ਆਪ ਕਹਿੰਦਾ ਸੀ ਵੀ ਅਗਲੇ ਆਹ ਇਲੈਕਸ਼ਨ ਦੇ ਵਿੱਚ ਤਾਂ ਨੀ, ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਮੈਂ ਹੀ ਮੂੰਹ ਹੋਣਾ, ਬਾਕੀ ਤਾਂ ਸਾਰੇ ਮਾਰਪੁਰ ਜਾਣੇ ਆ। ਦੇਖੋ ਕਿੱਡੀ ਪਵਿੱਤਰ ਸੋਚ ਰੱਖੀ ਸੀ
1: ਜੀ, ਵਾਹ ਜੀ।
0: ਸੋ ਇਸ ਕਰਕੇ ਕਾਂਗਰਸ ਨੂੰ ਮੁੜ ਕੇ ਵਧਾਈ ਜੀ, ਹੁਣ ਆਪਾਂ ਆਈਏ ਅਕਾਲੀ ਦਲ ਤੇ ਜੀ।
1: ਬਿਲਕੁਲ
0: ਸੱਚ ਆ ਕਿ ਇਹ ਆਈ ਆ ਜੀ, ਉਹ ਕਹਿੰਦੇ ਬਹਿਰੀਨ ਵਾਲੀ ਬੀਬੀ ਦੀ ਕਹਿੰਦੇ ਇੱਕ ਆਡੀਓ ਆ ਗਈ ਜੀ,
1: ਜੀ
0: ਹੁਣ ਆਡੀਓ ਆ ਗਈ ਹੈਗੀ ਆ। ਆਡੀਓ ਜਿਸ ਤਰੀਕੇ ਨਾਲ ਆਈ ਹੈਗੀ ਨਾ ਜੀ
1: ਜੀ,
0: ਆਈ ਥਿੰਕ ਇਹ AI ਦੀ ਵੀ ਹੈਗੀ ਆ ਤੇ ਇਹ ਸੱਚੀ ਵੀ ਹੈਗੀ ਆ ਜੀ।
1: ਅੱਛਾ ਜੀ,
0: ਮੈਂ ਮਤਲਬ ਪਰ ਸਭ 2-4 ਵਾਰੀ ਸੁਣ ਕੇ ਤੇ ਫਿਰ ਮੈਂ ਇਹ ਗੱਲ ਕਹਿ ਰਿਹਾ, ਕਿਉਂ ਰੀਜ਼ਨਿੰਗ ਵੀ ਦੱਸਦਾ
1: ਜੀ।
0: ਇਹ ਜਿਹੜੀ ਆ ਇੱਕ ਆਡੀਓ ਕਾਲ ਨਹੀਂ ਸੀ
1: ਜੀ,
0: ਇਹ ਵੀਡੀਓ ਕਾਲ ਹੋਏਗੀ ਜੀ
1: ਜੀ।
0: ਹੁਣ ਵੀਡੀਓ ਤਾਂ ਜਿਹੜਾ ਹੈਗਾ ਆ, ਵੀਡੀਓ ਕਾਲ ਦੇ ਵਿੱਚ ਜਿਹੜਾ ਵੀਡੀਓ ਤਾਂ ਡਿਲੀਟ ਹੋ ਗਿਆ ਤੇ ਉਹਦੇ ਵਿੱਚ ਆਡੀਓ ਵਾਲੀ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਸੋਫਟਵੇਅਰ ਦੇ ਵਿੱਚ ਰਿਕਾਰਡਿੰਗ ਮੌਜੂਦ ਰਹਿੰਦੀ ਹੁੰਦੀ ਆ।
1: ਬਿਲਕੁਲ ਰਹਿੰਦੀ ਆ ਜੀ,
0: ਇਹ ਮਤਲਬ ਡਾਇਰੈਕਟ ਕਾਲ ਨਹੀਂ ਹੈਗੀ ਜੀ, ਵੀਡੀਓ ਕਾਲ ਹੈਗੀ ਆ
1: ਜੀ।
0: ਕਾਰਨ ਡਾਇਰੈਕਟ ਕਾਲ ਦੇ ਉੱਤੇ ਕਦੀ ਵੀ ਏਦਾਂ ਦੀ ਗੱਲ ਲੀਡਰ ਲੋਕ ਕਰਦੇ ਹੀ ਨਹੀਂ
1: ਜੀ।
0: ਹੁਣ ਆਡੀਓ ਕਾਲ ਹੁੰਦੀ ਤੇ ਉਹਨੇ ਜਿਹੜਾ ਕਿਹਾ ਤੈਨੂੰ ਇੰਨੇ ਮਿਲ ਜਾਣਗੇ
1: ਜੀ,
0: ਇੰਨੇ ਦਾ ਕੀ ਮਤਲਬ
1: ਜੀ,
0: ਇੰਨੇ ਦਾ ਮਤਲਬ ਉਸ ਵੇਲੇ ਹੱਥ ਨਾਲ ਇਸ਼ਾਰਾ ਕੀਤਾ, ਉਹ ਤਾਂ ਹੀ ਪੋਸੀਬਲ ਆ ਵੀ ਜੇ ਵੀਡੀਓ ਕਾਲ ਆ ਵੀ 2 ਜਾਂ 3 ਏਦਾਂ ਕਰਕੇ ਕੀਤਾ ਹੋਊਗਾ ਜੀ।
1: ਬਿਲਕੁਲ,
0: ਚਾਹੇ ਇੱਕ ਕੀਤਾ ਹੋਊ, 2 ਕੀਤੇ ਹੋਣਗੇ, ਇਸ਼ਾਰਾ ਕੀਤਾ ਹੋਊਗਾ ਜੀ। ਸੋ ਇਸ ਕਰਕੇ ਜਿਹੜਾ ਆ ਉਹਨੇ ਕਿਹਾ ਭਾਈ ਪੱਕਾ ਹੀ ਕਰ ਲਓ ਹੈ
1: ਜੀ,
0: ਤੇ ਉਹ ਮਤਲਬ ਜਿਹੜੇ ਹੈਗਾ ਇਸ ਕਰਕੇ ਉਹਦੇ ਵਿੱਚ ਹੋ ਸਕਦਾ ਇਹ AI ਨਾਲ ਜਨਰੇਟ ਕੀਤੀ ਹੋਵੇ ਜਾਂ ਵਰਡਿੰਗ ਵੀ ਜਨਰੇਟ ਕੀਤੀ ਹੋਵੇ ਜਾਂ ਗੱਲਬਾਤ ਤੋਂ, ਇਸ ਕਰਕੇ ਕੁਛ ਨੀ ਕਿਹਾ ਜਾ ਸਕਦਾ। ਜਰੂਰ ਜਿਹੜਾ ਹੈਗਾ ਹਾਂਜੀ, ਇਹਨਾਂ ਦਾ ਦਾਵਾ ਜਰੂਰ ਹੈਗਾ ਆ ਵਲਟੋਆ ਸਾਹਿਬ ਦਾ ਵੀ AI ਨਾਲ ਜਨਰੇਟਡ ਆ, ਤੇ ਮੈਂ ਕਹੋ ਤੇ ਕਹਿੰਦੇ ਹੈਗੇ ਜਿਹਦੀ ਕਹੋ ਬਣਾ ਦਿੰਦੇ ਆ ਜੀ,
1: ਤੇ
0: ਬਣ ਵੀ ਜਾਂਦੀਆਂ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨੀ ਹੈਗਾ ਜੀ
1: ਜੀ।
0: ਬਟ ਐਟ ਦਾ ਸੇਮ ਟਾਈਮ ਵੀ ਉਹ ਇੱਥੇ ਬੀਬੀ ਬੈਠੀ ਹੈਗੀ ਆ, ਜੇ ਉਹਨੇ ਕੱਲ ਨੂੰ ਆ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਭਾਈ ਇਹ ਗੱਲ ਸੱਚ ਆ

0: ਤੇ ਫੇਰ ਆਪਣੇ ਪੱਲੇ ਕੀ ਰਹੂਗਾ ਜੀ,
1: ਕੀ ਰਹੂਗਾ ਜੀ। ਨਹੀਂ ਵੈਸੇ ਅੱਜ
0: ਪਰ
1: ਚੈਲੰਜ ਹੋ
0: ਜੇ
1: ਗਿਆ
0: ਮੈਂ
1: ਆਪਣੇ।
0: ਕਹਿੰਦਾ ਹੈਗਾ ਆ ਜੇ ਇਹ ਸੱਚ ਵੀ ਆ
1: ਜੀ,
0: ਉਹਦੇ ਨਾਲ ਚਾਵਲਾ ਸਾਹਿਬ ਦੇ ਕੇਸ ਨੂੰ ਜਿਹੜੀ ਆ ਬੜੀ ਮਜ਼ਬੂਤੀ ਮਿਲ ਗਈ
1: ਜੀ।
0: ਮਤਲਬ ਇਹ ਕਿ ਇੱਥੇ ਸਾਰਾ ਕੁਛ ਜਿਹੜਾ ਹੈਗਾ ਕੋਈ ਜਬਰ ਜਨਾਹ ਵਾਲਾ ਮਾਮਲਾ ਘੱਟ ਹੈਗਾ ਆ, ਸਭ ਲੈਣ ਦੇਣ ਦੇ ਸੌਦੇ ਆ ਜੀ,
1: ਸੌਦੇਬਾਜ਼ੀ।
0: ਉਹ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋਈਆਂ ਉਹਨੂੰ ਪੂਰੀਆਂ ਕਰਾਉਣ ਵਾਸਤੇ, ਤੇ ਉਹ ਜਥੇਦਾਰ ਸਾਹਿਬ ਕੋ ਵੀ ਗਏ ਹੋਗੇ ਮੇਰੇ ਨਾਲ ਵਾਅਦਾ ਕਰਕੇ ਮੈਨੂੰ ਲਏ, ਮੈਂ ਤਾਂ ਕਿਸੇ ਪਾਸੇ ਜੋਗੀ ਨੀ, ਮੇਰਾ ਪਾਸਪੋਰਟ ਵੀ ਸਰੈਂਡਰ ਹੋ ਗਿਆ, ਸਾਰਾ ਕੁਛ ਹੋ ਗਿਆ। ਜਦੋਂ ਦੇਖਿਆ ਇਹੋ ਜਿਹੀਆਂ ਗੱਲਾਂ ਕਰਨ ਦੇ ਨਾਲ ਵੀ ਕੋਈ ਗੱਲ ਨੀ ਬਣਦੀ ਪਈ, ਤੇ ਫਿਰ ਜਿਹੜਾ ਹੈਗਾ ਆ ਕਈ ਵਾਰੀ ਹੁੰਦਾ ਨਾ ਜੀ, ਤੁਸੀਂ ਦੇਖਿਆ ਹੋਣਾ ਜਿਹੜਾ
1: ਓਪੋਜੀਸ਼ਨ ਚੱਕ
0: ਸਰ, ਇੱਕ ਸਾਡੇ ਡਬਲ ਏਜੰਟ ਹੈਗਾ ਸੀ, ਉਹ ਅਮਰੀਕਾ ਦਾ ਵੀ ਹੈਗਾ ਸੀ, ਪਾਕਿਸਤਾਨ ਦਾ ਵੀ ਏਜੰਟ ਸੀਗਾ ਜੀ, ਜਿਹਨੇ ਬੰਬੇ ਦੇ ਵਿੱਚ ਜਿਹੜਾ ਹੈਗਾ ਕਰਾਇਆ ਸੀ ਜੀ, ਤੇ ਉਹ 26/11 ਜਿਹੜਾ ਹੋਇਆ ਸੀਗਾ ਜੀ ਹੋਟਲ ਦੇ ਵਿੱਚ
1: ਬਿਲਕੁਲ,
0: ਤੇ ਉੱਥੇ ਜਿਹੜਾ ਆ ਹੇਡਲੀ ਕੀ ਉਹਦਾ ਨਾਂ ਸੀ, ਹਾਂਜੀ ਹੇਡਲੀ
1: ਜੀ,
0: ਉੱਥੇ ਅਮਰੀਕਾ ਦੀ
1: ਹਿਰਾਸਤ ਵਿੱਚ
0: ਹਾਂਜੀ, ਉਹ ਦੇਖੋ ਡਬਲ ਏਜੰਟ ਸੀ ਨਾ ਜੀ।
1: ਹਾਂਜੀ
0: ਹੁਣ ਜੋ ਹੋ ਰਿਹਾ ਹੈਗਾ ਆ, ਆਈ ਥਿੰਕ ਜੋ ਮੇਰੀ ਇੱਕ ਵਕੀਲ ਦੇ ਨਾਤੇ ਜਿਹੜੀ ਵਿਜ਼ਡਮ ਕੰਮ ਕਰਦੀ ਆ ਉਹ ਕਹਿ ਰਹੀ ਆ ਜੀ, ਵੀ ਹੁਣ ਜੋ ਹੋ ਰਿਹਾ ਆ ਉਹ ਬੀਬੀ ਜਿਹੜੀ ਹੈਗੀ ਆ ਵੀ ਉਹ ਸਮਝ ਲਓ ਵੀ ਉਹਦੇ ਤੇ ਬੋਰਡ ਲਿਖਿਆ ਗਿਆ ਯੂਜ਼ਮੀ
1: ਜੀ,
0: ਤੇ ਹੁਣ ਉਹ ਬੀਬੀ ਨੂੰ ਯੂਜ਼ਮੀ ਵਾਲਾ ਬੋਰਡ ਜਿਹੜਾ ਹੈਗਾ ਲਾ ਕੇ ਤੇ ਇਹ ਸਰਕਾਰ ਫਾਇਦਾ ਲੈ ਰਹੀ ਆ, ਹੋਰ ਕੁਛ ਨੀ ਜੀ।
1: ਜੀ
0: ਪੰਨੂ ਸਾਹਿਬ ਨੇ ਅੱਗੇ ਤਾਂ ਕਿਸੇ CBI ਦੀ ਜਾਂਚ ਦੀ ਮੰਗ ਨੀ ਕੀਤੀ, ਇੱਕ ਇਸ ਕੇਸ ਦੀ ਜਿਹੜੀ ਹੈਗੀ ਆ ਨਾ ਇਹਦੇ ਵਿੱਚ ਕੋਈ ਏਦਾਂ ਦਾ ਹੀਨੀਅਸ ਕ੍ਰਾਈਮ ਹੋਇਆ ਹੈਂਜੀ, ਜੇ ਮੈਂ ਲੀਗਲੀ ਗੱਲ ਕਰਾਂ ਤੇ ਧਾਰਮਿਕ ਤੌਰ ਤੇ ਸੈਂਟੀਮੈਂਟਸ ਦੀ ਗੱਲ ਉਹ ਅਲੱਗ ਚੀਜ਼ ਹੈਗੀ ਆ ਜੀ, ਹਾਂ ਠੀਕ ਆ ਜੀ ਸਾਡੇ ਗੁਰੂ ਘਰਾਂ ਚ ਨਾ, ਅਦਰਵਾਈਜ਼ ਜਿਹੜਾ ਹੈਗਾ ਆ ਇੱਕ ਜਿਹੜਾ ਆ ਉਹਨੇ ਰੇਪ ਦਾ ਐਲੀਗੇਸ਼ਨ ਲਗਾਇਆ ਹੈਗਾ ਆ, ਉਹ ਰੇਪ ਦਾ ਐਲੀਗੇਸ਼ਨ ਵੀ ਜਿਹੜਾ ਆ ਉਹ ਏਦਾਂ ਦਾ ਆ ਜੀ ਵੀ 7 ਮਹੀਨੇ ਇੱਥੇ ਰਹੀ ਜੀ ਉਹਨੇ ਕਈ ਤਰੀਕਾਂ, ਫਿਰ ਮੈਂ ਏਦਾਂ ਕਰਕੇ ਸੀ ਜੀ ਮੈਨੂੰ ਉਹ ਮਤਲਬ ਇੱਕ ਵਕੀਲ ਦੇ ਨਜ਼ਰੀਏ ਨਾਲ ਮੈਂ ਦੇਖਾਂ ਤੇ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਵੀ ਬੰਦਾ ਬਰੀ ਆ ਜੀ ਇੱਕ ਗੱਲ
1: ਜੀ,
0: ਪਹਿਲਾਂ ਜਿਹੜੀ ਹਰਾਸਮੈਂਟ ਭੁਗਤਣੀ ਪੈਂਦੀ ਹੈਗੀ ਉਹ ਤਾਂ ਸਾਰਿਆਂ ਨੂੰ ਭੁਗਤਣੀ ਪੈਂਦੀ ਜਦੋਂ ਜੀ ਕ੍ਰਿਮੀਨਲ ਕੇਸ ਰਜਿਸਟਰ ਹੋ ਜਾਂਦਾ, ਬਟ ਪਲੇਨ ਰੀਡਿੰਗ ਆਫ ਦਾ FIR ਉਹ ਕੀ ਕਹਿੰਦੀ ਹੈਗੀ ਆ ਜੀ, ਉਹ ਦੱਸ ਦਿੰਦੀ ਹੈਗੀ ਕਿ ਬੰਦਾ ਜਿਹੜਾ ਹੈਗਾ ਆ ਵੀ ਉਹ ਤੋਂ ਬਰੀ ਹੋਏਗਾ ਜੀ 100%। ਪਰ ਸਵਾਲ ਤਾਂ ਇਹ ਹੈਗਾ ਨਾ ਜੀ ਵੀ ਇਹੋ ਜੇ ਕੇਸ ਦੀ ਤੁਸੀਂ CBI ਜਾਂਚ ਦੀ ਮੰਗ ਕਰਦੇ ਆ, ਬਾਕੀ ਜਿਹੜੀ ਸਟੇਟ ਦੇ ਵਿੱਚ 5 ਕਰੋੜ ਰੁਪਇਆ ਜਿਹੜਾ ਹੈਗਾ CM ਦੀ ਵਾਈਫ ਦੇ ਉੱਤੇ ਐਲੀਗੇਸ਼ਨ ਲੱਗਦੇ ਪਏ ਆ ਕਿ ਰੇਪ ਕੇਸ ਦੇ ਅਕਿਊਜ਼ਡ ਜਿਹੜੇ ਆ ਉਹਨਾਂ ਦੀ ਕੈਂਸਲੇਸ਼ਨ ਦੇ ਦਿੱਤੀ ਗਈ, ਕਮਾਲ ਦੀ ਗੱਲ ਹੈ ਜੀ। ਇੱਕ ਪਾਸੇ ਉਹ ਬਿਫੋਰ ਮੈਜਿਸਟ੍ਰੇਟ ਜਿਹੜੀਆਂ 2 ਲੇਡੀਜ਼ ਬਿਆਨ ਦਿੰਦੀਆਂ ਪਈਆਂ ਆ ਕਿ ਸਾਡੇ ਨਾਲ ਇਹ ਕੁਛ ਹੋਇਆ, ਤੇ ਪੁਲਿਸ ਉਹਦੀ ਕੈਂਸਲੇਸ਼ਨ ਦੇ ਰਹੀ ਹੈਗੀ ਆ ਜੀ, ਇਹਦੀ CBI ਜਾਂਚ ਕਰਾਓ ਤਾਂ ਵੀ ਕਿਹਦੇ ਇਨਫਲੂਐਂਸ ਥੱਲੇ ਹੋਇਆ ਤੇ ਕਿੱਦਾਂ ਹੋਇਆ ਜੀ, ਤੇ ਕਿੰਨੀ ਮਨੀ ਟ੍ਰੇਲ ਕਿੱਥੋਂ ਚੱਲੀ ਤੇ ਕਿੱਦਾਂ ਹੈਗਾ ਸੀ
1: ਜੀ, ਬਿਲਕੁਲ ਹੈ ਜੀ,
0: ਉਹਦੀ ਤਾਂ ਕੋਈ ਮੰਗ ਨੀ ਕੀਤੀ ਜੀ
1: ਜੀ ਨਹੀਂ।
0: ਬਾਕੀ ਇਹਨਾਂ ਦੇ ਜਿਹੜੇ ਨੋਟ ਭਰੇ ਜਿਹੜੇ ਬੈਗ ਡਿਗੇ ਸੀਗੇ ਜਿਹਦੀ CBI ਦੀ ਹੋਣੀ ਚਾਹੀਦੀ ਸੀ ਜੀ,
1: ਜੀ
0: ਮੁੱਖ ਮੰਤਰੀ ਸਾਹਿਬ ਦੇ ਨੇੜੇ ਤੇੜੇ ਦੇ ਬੰਦੇ ਜਿਹੜੇ ਆ ਜੀ ਉਹ ਸਾਰੇ ਜਿਹੜੇ ਆ ED ਨੇ ਕਿਹਾ ਵੀ ਭਾਈ ਇਨਵੋਲਵ ਹੈਗੇ ਟ੍ਰਾਂਸਫਰ ਦੇ ਵਿੱਚ ਜਾਂ ਪੋਸਟਿੰਗ ਦੇ ਵਿੱਚ, ਉਹਦੀ ਕਰਾ ਲੈਂਦੇ CBI ਕਰਾਉਣੀ ਆ ਤੇ ਫਿਰ ਸਾਰਿਆਂ ਦੀ CBI ਕਰਾ ਹੀ ਲਓ, ਤੇ ਮੈਂ ਕਹਿੰਦਾ CBI ਦਾ ਦਫ਼ਤਰ ਹੀ ਇੱਥੇ ਇੱਕ ਬਣਵਾ ਲਓ ਜਲੰਧਰ।
1: ਬਿਲਕੁਲ ਆ ਜੀ, ਨਾਲੇ CM ਦੇ ਚਾਹੇ ਨਾ ਵੀ ਪਤਾ ਹੋਵੇ ਪਰ ਆਲੇ ਦੁਆਲੇ ਦੇ ਵਿੱਚ ਬਥੇਰਾ ਕੁਝ ਹੋਈ ਜਾਂਦਾ ਹੁੰਦਾ ਜੀ। ਬਿਲਕੁਲ ਆ ਜੀ
0: ਸਰ, ਹੁਣ ਇਸ ਕੇਸ ਦੇ ਵਿੱਚ ਨਾ ਲੀਗਲੀ ਕੁਛ ਨੀ ਰਹਿ ਗਿਆ ਸਿਵਾਏ ਪੋਲਿਟਿਕਸ
1: ਦੇ, ਪੋਲਿਟਿਕਸ ਹੈ ਜੀ। ਪਰ ਸੈਣੀ ਸਾਹਿਬ ਜਿਵੇਂ ਅੱਜ ਰੂਪਕੌਰ ਉਹਨਾਂ ਦਾ ਬਿਆਨ ਆਇਆ, ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਕਿ 9 ਅਕਤੂਬਰ ਨੂੰ ਮੈਂ ਆਪ ਖੁਦ ਜਥੇਦਾਰ ਸਾਹਿਬ ਦੇ ਕੋਲ ਸਬੂਤ ਲੈ ਕੇ ਪੇਸ਼ ਹੋ ਜਾਣਾ ਜੀ।
0: ਜਾਵੇ ਜੀ, ਚੰਗੀ ਗੱਲ ਹੈਗੀ ਆ, ਇਹ ਤਾਂ ਪਤਾ ਹੀ ਹੈਗਾ ਜੀ ਬੇਦਾਗ ਨਹੀਂ ਕੋਈ, ਜਹਾਂ ਪਾਪੀ ਸਾਰੇ ਹੈ ਜੀ, ਇੱਥੇ ਆਪੇ ਹੀ ਪਤਾ ਲੱਗ ਜੂਗਾ ਜੀ।
1: ਜੀ
0: ਪਰ ਇੱਥੇ ਸਿਆਸਤ ਦੇ ਵਿੱਚ ਜਾਂ ਧਾਰਮਿਕ ਖੇਤਰ ਦੇ ਵਿੱਚ
1: ਜੀ
0: ਇਮਾਨਦਾਰ ਉਹੀ ਆ ਜਿਹੜਾ ਫੜਿਆ ਨੀ ਗਿਆ
1: ਜੀ,
0: ਇਸ ਕਰਕੇ ਜਿਹੜਾ ਆ ਜਿੰਨਾ ਚਿਰ ਤੱਕ ਫੜੇ ਨੀ ਜਾ ਉਹ ਸਾਰੇ ਸ਼ਰੀਫ ਹੁੰਦੇ ਆ ਤੇ ਸਾਰੇ ਇੱਜ਼ਤਦਾਰ ਹੁੰਦੇ ਆ।
1: ਬਿਲਕੁਲ,
0: ਬਾਕੀ ਜਿਹੜਾ ਹੈਗਾ ਆ ਇਹ ਸਾਰਾ ਕੁਛ ਹੈਗਾ ਉਹ ਵੀ ਲੈ ਜਾਵੇ, ਉਹ ਵੀ ਦੱਸਿਆ ਵੀ ਉਹਦੇ ਕੋਲ ਕਿਹਦੇ ਕਿਹਦੇ ਸਬੂਤ ਹੈਗੇ ਆ, ਤੇ ਨਾਲ ਇਹ ਵੀ ਦੱਸਿਆ ਵੀ ਅੱਜ ਤੱਕ ਮੈਂ ਕਿਉਂ ਲੈ ਕੇ ਬੈਠੀ ਰਹੀ
1: ਬੈਠੀ ਰਹੀ ਜੀ। ਕਸੂਰਵਾਰ ਦਾ ਤੂੰ ਵੀ
0: ਹੁੰਦੀ ਹੈ
1: ਨਾਲੇ ਇੱਕ ਦੇਖੋ ਨਾ ਇਧਰੋਂ ਪ੍ਰੈਸ ਕਾਨਫਰੰਸ
0: ਤੇਰੀਆਂ ਕਿਹੜੀਆਂ ਐਕਸਪੈਕਟੇਸ਼ਨ ਸੀ ਜਿਹੜੀਆਂ ਪੂਰੀਆਂ ਹੋ ਰਹੀਆਂ ਸੀ ਜਿਹਦੇ ਕਰਕੇ ਤੂੰ ਇਹ ਰਾਜ ਦਬਾ ਕੇ ਰੱਖੇ ਤੇ ਅੱਜ ਜਿਹੜੀਆਂ ਤੇਰੀਆਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋ ਰਹੀਆਂ ਤੇ ਤੂੰ ਇਹ ਜਿਹੜਾ ਹੈਗਾ ਆ ਜਾਹਰ ਕਰਨ ਤੇ ਆ ਗਈਆਂ ਜੀ
1: ਨਾਲੇ ਦੇਖੋ ਪ੍ਰੈਸ ਕਾਨਫਰੰਸ ਵੀ ਬਾਰੀ ਬਾਰੀ ਹੋ ਰਹੀਆਂ ਨੇ ਨਾ ਖੇਡ ਮਤਲਬ ਕਿ ਰਲ ਮਿਲ ਕੇ ਖੇਡੀ ਜਾ ਰਹੀ ਹੈ ਸਾਰੀ ਜਿੱਦਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਭਈ ਹਰ ਹਫ਼ਤੇ ਕੋਈ ਨਾ ਕੋਈ ਮਾੜਾ ਮੋਟਾ ਸੁਰਾਗ
0: ਹਰ ਹਫ਼ਤੇ ਹੋਣੀ ਜੀ ਹਰ ਹਫ਼ਤੇ ਹੋਣੀ ਹੈਗੀ ਆ ਸਰਕਾਰ ਦੀ ਜਿਹੜੀ ਹੈਗੀ ਆ ਭਈ ਜਿੰਨਾ ਉਹ ਘੱਟਾ ਮਿੱਟੀ ਪਿਆ ਆ ਹੋਣਾ ਹੈਗਾ ਜੀ ਉਹਦੇ ਉੱਤੇ ਚਾਦਰ ਵਿਛ ਜਾਣੀ ਹੈਗੀ ਆ
1: ਕਿਉਂਕਿ ਇਹਨਾਂ ਨੂੰ ਉਹ 500 ਕਰੋੜ ਮਾਮਲੇ ਦੇ ਵਿੱਚ ਇਹਨਾਂ ਨੂੰ ਰਾਹਤ ਉਹ ਜਿਹੜੀ ਮਹਿਸੂਸ ਹੋ ਰਹੀ ਆ ਨਾ ਉਹ ਦੱਬਿਆ ਗਿਆ ਮਾਮਲਾ ਤੇ ਇਹਨਾਂ ਨੇ ਉਹ ਲਕੀਰ ਜਿਹੜੀ ਵੱਡੀ ਖਿੱਚ ਦਿੱਤੀ ਜੀ ਉਦਾਂ ਦੀ ਨਾਲ ਨਾਲ ਫਿਰ ਧਰਮ ਦਾ ਮੁੱਦਾ ਵੀ ਬਣ ਗਿਆ
0: ਪਰ ਸਭ ਗੱਲ ਏਦਾਂ ਹੈਗੀ ਆ ਜੀ ਭੀ ਜਦੋਂ ਇੱਕ ਚੀਜ਼ ਦਮ ਭਰਾਂ ਮੈਂ ਆਪਣੀ ਇਮਾਨਦਾਰੀ ਦਾ ਦਮ ਭਰਾਂ ਜੇ ਉਹੀ ਜਿਹੜੀ ਹੈਗੀ ਆ ਉੱਥੇ ਹੀ ਕਿੰਤੂ ਹੋ ਜਾਏ ਤੇ ਉਹ ਤੋਂ ਬੜਾ ਲੋਸ ਕੋਈ ਨੀ ਹੁੰਦਾ ਚਾਹੇ ਅੱਜ ਜਿਹੜਾ ਹੈਗਾ ਕਿਉਂਕਿ ਸਰਕਾਰ ਉਹਨਾਂ ਦੀ ਹੈਗੀ ਆ ਕੁਛ ਨੀ ਵਿਗਾੜ ਸਕਦੇ ਮੈਂ ਸੱਤਾ ਬੜੀ ਵੱਡੀ ਚੀਜ਼ ਹੈਗੀ ਹੁੰਦੀ ਆ ਇਹ ਅਸੀਂ ਸੁਣਿਆ ਸੀ
1: ਦੇਖ ਵੀ ਲਿਆ
0: ਪਰ ਸੱਤਾ ਏਡੀ ਵੱਡੀ ਚੀਜ਼ ਹੁੰਦੀ ਆ ਇਸ ਸਰਕਾਰ ਦੇ ਟੈਨਿਓਰ ਚ ਦੇਖਿਆ
1: ਦੇਖ ਲਿਆ ਜੀ ਬਿਲਕੁਲ
0: ਸਾਰੇ ਸੁਪਰੀਮ ਕੋਰਟ ਦੀ ਪਰਵਾਹ ਨੀ ਮਾਰਦੇ ਇਹ ਹਾਈ ਕੋਰਟ ਦੀ ਪਰਵਾਹ ਨੀ ਮਾਰਦੇ ਹਾਂਜੀ ਹਾਈ ਕੋਰਟ ਇਹਨਾਂ ਨੂੰ ਡਾਇਰੈਕਸ਼ਨਾਂ ਦੇ ਕੇ ਕਹਿੰਦੀ ਉਹ DGP ਪੱਕਾ ਲਾ ਦਿਓ DGP ਪੱਕਾ ਲਾ ਦਿਓ ਕਦੋਂ ਦੇ ਕਹਿੰਦੇ ਹੈਗੇ ਜੀ ਉਹ
1: ਜੀ ਬਿਲਕੁਲ ਹੁਣ
0: 13 ਤਰੀਕ ਤੱਕ ਹੈ ਨਾ ਇਹ ਦੇਖ ਲਾਂਗੇ ਕਿ 13 ਤਰੀਕ ਤੱਕ ਇਹ ਲਾਉਂਦੇ ਹੈਗੇ ਆ ਕਿ ਫੇਰ ਜਿਹੜਾ ਜਾਂ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਆ
1: ਜੀ
0: ਸੋ ਇਸ ਕਰਕੇ ਕਾਨੂੰਨ ਨੂੰ ਦੇਖੋ ਇਹ ਵਾਹਿਦ ਏਦਾਂ ਦੇ ਬੰਦੇ ਹੈਗੇ ਆ ਇੰਨੇ ਤੇਜ਼ ਆ ਵੀ ਇਹਨਾਂ ਨੇ ਕਾਨੂੰਨ ਦੀਆਂ ਬਰੀਕੀਆਂ ਜਿਹੜੀਆਂ ਦੇਖ ਕੇ ਤੇ ਉਹਦਾ ਪੂਰਾ ਬੈਨੀਫਿਟ ਲੈਂਦੇ ਆ ਜੀ ਸੰਵਿਧਾਨ ਦੇ ਵਿੱਚ ਜੀ ਦੀ ਸਾਇਲੈਂਟ ਸੀਗੀ ਕਿ ਭਾਈ ਉੱਤੇ ਲਿਖਿਆ ਨੀ ਸੀ ਕਿ ਜੇ ਮੁੱਖ ਮੰਤਰੀ ਜੇਲ੍ਹ ਜਾਵੇ ਤੇ ਉਹ ਰਿਜ਼ਾਈਨ ਕਰਕੇ ਜਾਊਗਾ ਮੈਂਡੇਟਰੀ ਨੀ ਸੀ ਕਿਤੇ ਲਿਖਿਆ ਆ ਹਾਂਜੀ ਉਹ ਦੇਖੋ ਕੇਜਰੀਵਾਲ ਜਿਹੜਾ ਜੇਲ੍ਹ ਗਿਆ ਤੇ ਕਹਿੰਦਾ ਮੈਂ ਨੀ ਮੁੱਖ ਮੰਤਰੀ ਦਾ ਅਹੁਦਾ ਛੱਡਦਾ ਹਾਂਜੀ ਉਹ ਜੇਲ੍ਹ ਦੇ ਵਿੱਚੋਂ ਤੂੰ ਬਾਕੀ ਅੱਜ ਤੱਕ ਜਿਹੜਾ ਹੈਗਾ ਜਦੋਂ ਕਿਸੇ ਦੇ ਖਿਲਾਫ਼ ਪਰਚਾ ਦਰਜ ਹੋਇਆ ਆਪਣੇ ਆਪ ਝਾਰਖੰਡ ਵਾਲੇ ਦੇ ਉਹਨਾਂ ਨੇ ਜਿੱਦਾਂ ਹੀ ਪਰਚਾ ਕੋਈ ਦਰਜ ਹੋਇਆ ਅਗਲੇ ਸਾਰੇ ਹੀ ਜਿੱਦਾਂ ਕਰਦੇ ਰਹੇ ਜੀ ਇੱਕ ਟ੍ਰੈਡੀਸ਼ਨ ਵੀ ਹੁੰਦਾ ਨਾ ਜੀ ਉਹਲੇ ਬੰਦੇ ਰਿਜ਼ਾਈਨ ਕਰਦੇ ਸੀ ਜਾਂਦੇ ਸੀ ਸਾਫ਼ ਹੁੰਦੇ ਸੀ ਮੁੜ ਕੇ ਆ ਕੇ ਉਹ ਤਾਂ ਇਹਦਾ ਮੇਨ ਟਾਈਮ ਕਿਸੇ ਨਾ ਹੋਰ ਬੰਦੇ ਨੂੰ ਦੇ ਜਾਂਦੇ ਸੀ ਈਵਨ ਲਾਲੂ ਪ੍ਰਸ਼ਾਦ ਯਾਦਵ ਨੇ ਵੀ ਆਪਣੀ ਜਿਹੜੀ ਹੈਗੀ ਆ ਅਨਪੜ੍ਹ ਵਾਈਫ ਨੂੰ ਵੀ ਉਹ ਜਿਹੜਾ ਹੈਗਾ CM ਬਣਾ ਕੇ ਤੇ ਆਪ ਜਦੋਂ ਸਟੈਪ ਡਾਊਨ ਕਰ ਗਿਆ ਸੀ ਜਦੋਂ ਉਹਦੇ ਤੇ ਪਰਚਾ ਹੋਇਆ ਸੀ ਜਾਂ ਜੇਲ੍ਹ ਜਾਣਾ ਪਿਆ ਸੀ ਤੇ
1: ਬਿਲਕੁਲ ਜੀ
0: ਇਹ ਦੇਖੋ ਇਹਨਾਂ ਨੇ ਉਹਦੇ ਕਰਕੇ ਉਹਦੇ ਵਿੱਚ ਸੋਧ ਕਰਨੀ ਪਈ ਅਮੈਂਡਮੈਂਟ ਕਰਨੀ ਪਈ ਜੀ ਜੇ 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਯਾਰ ਰਿਜ਼ਾਈਨ ਨਹੀਂ ਕਰਦਾ ਤੇ ਆਟੋਮੈਟਿਕਲੀ ਉਹਦਾ ਰਿਜ਼ਾਈਨ ਮੰਨਿਆ ਜਾਊਗਾ ਜੀ ਖਤਮ ਹੋ ਜਾਊਗੀ
1: ਬਿਲਕੁਲ ਜੀ
0: ਇਹਨਾਂ ਨੂੰ ਡੀਲ ਕਰਨ ਵਾਸਤੇ ਕਾਨੂੰਨ ਵੱਖਰਾ ਹੀ ਚਾਹੀਦਾ ਜੀ
1: ਚਾਹੀਦਾ ਜੀ ਬਿਲਕੁਲ ਤੇ ਸੈਨ ਸਾਹਿਬ ਜੈਨ ਜੀ ਦਾ ਬੜਾ ਜ਼ੋਰ ਪੈ ਰਿਹਾ ਚਲੋ ਰਾਹੁਲ ਗਾਂਧੀ ਨੇ ਵੀ ਕਾਫੀ ਉਹਦੇ ਉੱਤੇ ਵਰਕਆਊਟ ਵੀ ਕੀਤਾ ਪੂਰੇ ਦੇਸ਼ ਦੇ ਵਿੱਚ ਚੋਣ ਕਮਿਸ਼ਨ ਨੂੰ ਲੈ ਕੇ ਜਾਂ ਹੋਰ ਸਾਰੇ ਮੁੱਦੇ ਜਿਹੜੇ ਖੜੇ ਨੇ ਬੰਬੇ ਦੇ ਵਿੱਚ ਵੀ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਏ ਨੇ ਦਿੱਲੀ ਦੇ ਵਿੱਚ ਵੀ ਧਾਰਾਵਾਂ ਲਾ ਦਿੱਤੀਆਂ ਗਈਆਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਵੱਖਰੇ ਵੱਖਰੇ ਸੂਬਿਆਂ ਚ ਲੋਕਾਂ ਨੂੰ ਉੱਥੇ ਹੀ ਕਹਿ ਲਓ ਇੱਕ ਤਰ੍ਹਾਂ ਦੀ ਐਮਰਜੈਂਸੀ ਲਾ ਦਿੱਤੀ ਕਿ ਡੱਕ ਦਿਓ ਭਾਈ ਭਈ ਬਾਹਰ ਹੀ ਨਾ ਉੱਥੇ ਪਹੁੰਚਣ ਹੀ ਨਾ ਦਿਓ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਆ ਨੌਜਵਾਨੀ ਦੀ ਬਾਂਹ ਫੜਨ ਲੱਗੀ ਆ ਜਾਂ ਮੂੰਹ ਦਿਖਾਉਣ ਲੱਗੀ ਆ ਉਹਨੂੰ ਤੇ ਵਾਈਬ ਪੰਜਾਬ ਦੀ ਜੈਨ ਜੀ ਦੇ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਵਿਦਿਆਰਥੀਆਂ ਦੇ ਵਿੱਚ ਉਤਰੇ ਨੇ ਪਟਿਆਲੇ ਦੇ ਵਿੱਚ ਕੱਲ ਨਜ਼ਰ ਆਏ ਨੇ ਵੀਡੀਓ ਵੀ ਸਾਹਮਣੇ ਆਈਆਂ ਨੇ ਕਹਿੰਦੇ ਕਿ ਆਹ ਉਮਰ ਜਿਹੜੀ ਆ ਐਸ਼ ਕਰਨ ਵਾਲੀ ਹੁੰਦੀ ਹੈ ਇਹ ਜਿਹੜੀ ਆ 20 ਸਾਲ ਦੀ ਉਮਰ ਹੈ ਨਾ ਦੁਬਾਰਾ ਨਹੀਂ ਆਉਣੀ ਨਜ਼ਾਰੇ ਲਵੋ ਤੇ ਫਿਰ ਕਹਿੰਦੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਜੀ
0: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਜੀ ਉਹਨਾਂ ਨੇ ਨਜ਼ਾਰੇ ਹੀ ਤਾਂ ਲਏ ਆ ਅੱਜ ਦਾ ਜਿਹੜਾ ਯੂਥ ਹੈਗਾ ਸਰ ਉਹਦੇ ਦਿਮਾਗ ਤੇ ਪਤਾ ਕੀ ਬੋਝ ਆ
1: ਜੀ
0: ਪਹਿਲਾ ਬੋਝ ਵੀ ਮੈਂ ਮਾਂ ਬਾਪ ਕੋਲੋਂ ਕਿਹੜੇ ਹਾਲਾਤਾਂ ਚ ਅਗਲੇ ਫੀਸ ਦੇ ਰਹੇ ਆ ਤੇ ਮੈਂ ਪੜ੍ਹ ਰਿਹਾ ਆ ਜੀ
1: ਜੀ
0: ਦੂਜਾ ਬੋਝ ਵੀ ਇਸ ਐਜੂਕੇਸ਼ਨ ਜਿਹੜੀ ਮੈਂ ਲੈ ਰਿਹਾ ਹੈਗਾ ਆ ਕੀ ਇਹ ਮੈਨੂੰ ਜਿਹੜਾ ਆ ਰੋਟੀ ਦੇਣ ਦੇ ਕਾਬ ਸਮਰੱਥ ਬਣਾ ਦਊਗੀ
1: ਜੀ
0: ਤੀਜਾ ਬੋਝ ਕੀ ਮੈਂ ਆਪਣੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਭਈ ਟਾਈਮ ਸਿਰ ਸੈੱਟ ਹੋ ਜਾਊਗਾ
1: ਜੀ
0: ਕੀ ਜਿਹੜਾ ਹੈਗਾ ਇਸ ਐਜੂਕੇਸ਼ਨ ਤੋਂ ਬਾਅਦ ਜਿਹੜਾ ਆ ਕਿਸੇ ਪ੍ਰੋਫੈਸ਼ਨਲ ਕੋਰਸ ਵਾਸਤੇ ਜੇ ਕੋਈ ਐਗਜ਼ਾਮ ਹੋਣਾ ਆ ਤੇ ਕੀ ਉਹ ਵਿਦਿਨ ਟਾਈਮ ਹੋ ਜਾਊਗਾ
1: ਜੀ
0: ਕੀ ਉਹਦਾ ਰਿਜ਼ਲਟ ਵਿਦਿਨ ਟਾਈਮ ਹੋ ਜਾਊਗਾ
1: ਜੀ
0: ਕੀ ਉਹਦੇ ਵਿੱਚ ਕਦੇ ਜਿਹੜਾ ਆ ਕਿਸੇ ਕੋਰਟ ਦੇ ਵਿੱਚ ਚੈਲੰਜ ਤਾਂ ਨਹੀਂ ਹੋ ਜਾਊਗਾ
1: ਜੀ ਜਾਂ ਬਿਨਾਂ ਪੈਸੇ ਦਿੱਤੇ
0: ਕਿੰਨੇ ਸਾਲ ਤੱਕ ਮੈਂ ਪੜ੍ਹਨ ਤੋਂ ਬਾਅਦ ਵੀ ਕਿੰਨੇ ਸਾਲ ਮੈਂ ਹੋਰ ਮਾਂ ਬਾਪ ਕੋਲੋਂ ਹੱਥ ਅੱਡ ਕੇ ਜਿਹੜਾ ਹੈਗਾ ਪੈਸੇ ਲੈਂਦਾ ਰਹੂੰਗਾ
1: ਜੀ।
0: ਸੋ ਇਹ ਸਾਰੇ ਜਿਹੜੇ ਕੁਐਸਚਨ ਆ ਇਹ ਅੱਜ ਦੇ ਯੂਥ ਦੇ ਦਿਮਾਗ ਦੇ ਵਿੱਚ ਹੈਗੇ ਜਿਹੜੇ ਪੜ੍ਹ ਰਹੇ ਆ ਜੀ
1: ਜੀ
0: ਤੇ ਉਹਨਾਂ ਨੂੰ ਹੱਲ ਕੋਈ ਮਿਲਦਾ ਨੀ ਪਿਆ ਜੀ
1: ਜੀ
0: ਤੇ ਜੋ ਉਹ ਹੁਣ ਅੱਜ ਦਾ ਯੂਥ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਆ ਜੀ ਸਾਡੇ ਟਾਈਮ ਦੇ ਉੱਤੇ ਜਿਹੜਾ ਆ ਕੋਈ ਨਾ ਕੋਈ ਮਤਲਬ ਵਿਰਲਾ ਵਾਂਝਾ ਬੱਚਾ ਹੁੰਦਾ ਸੀ ਦੋ ਚਾਰ ਬੱਚੇ ਹੁੰਦੇ ਸੀਗੇ ਵੀ ਜਿਹੜੇ ਨਾਲ ਜਿਹੜਾ ਆ ਵੀ ਪੜ੍ਹਾਈ ਦੇ ਨਾਲ ਨਾਲ ਨਾ ਜੀ ਵੀ ਕਰੰਟ ਇਵੈਂਟਸ ਤੇ ਜਾਂ ਮਤਲਬ ਆਪਣੇ ਦੇਸ਼ ਦੀ ਪੋਲੀਟਿਕਸ ਦੇ ਵਿੱਚ ਥੋੜਾ ਬਹੁਤਾ ਇੰਟਰਸਟ ਸ਼ੋ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਜਾਂ ਉਹ ਬੱਚੇ ਜਿਹਨਾਂ ਦਾ ਫੀਲਡ ਜਿਹੜਾ ਰਾਜਨੀਤਿਕ ਹੁੰਦਾ ਸੀ ਜਿਹਨਾਂ ਦੇ ਘਰ ਕਿਸੇ ਰਾਜਨੀਤਿਕ ਬੰਦੇ ਦਾ ਆਉਣਾ ਜਾਣਾ ਹੁੰਦਾ ਸੀਗਾ
1: ਜੀ
0: ਉਹ ਬੱਚੇ ਜਿਹੜੇ ਹੈਗੇ ਆ ਉਹ ਪੋਲੀਟੀਕਲੀ ਅਵੇਅਰ ਹੁੰਦੇ ਸੀਗੇ ਬਾਕੀ ਤਾਂ ਜਿਹੜੇ ਹੈਗੇ ਆਪਣੀ ਜਾਂ ਤਾਂ ਦੋ ਤਰੀਕੇ ਹੁੰਦੇ ਹੈਗੇ ਸੀ ਵੀ ਜਾਂ ਪੜ੍ਹਾਈ ਤੇ ਕੰਸਨਟ੍ਰੇਟ ਕਰਨ ਵਾਲੇ ਜਾਂ ਖੇਡਾਂ ਤੇ ਕੰਸਨਟ੍ਰੇਟ ਕਰਨ ਵਾਲੇ ਤੇ ਜਾਂ ਸਾਡੇ ਵਾਂਗੂ ਟਾਈਮ ਪਾਸ ਕਰਨ ਵਾਲੇ ਜੀ
1: ਸੋ
0: ਇਸ ਕਰਕੇ ਉਹ ਇਹੀ ਹੈ ਨਾ ਜੀ ਅੱਜ ਦਾ ਯੂਥ ਕੀ ਹੈਗਾ ਸੁਖਵੀਰ ਬਾਦਲ ਹੋਣਾ ਨੂੰ ਇੱਕ ਲੜਕੀ ਨੇ ਸਵਾਲ ਪੁੱਛਿਆ ਵੀ ਅੱਜ ਤੱਕ ਜਿੰਨੀਆਂ ਫ੍ਰੀ ਵੀਜ਼ ਸਕੀਮ ਹੋਈਆਂ ਆ ਸਾਰੀਆਂ ਕਰਜ਼ੇ ਦੇ ਸਿਰ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਕੀਤੀਆਂ ਜੀ ਪੂਰੀਆਂ ਤੇ ਹੁਣ ਜਿਹੜਾ ਹੈਗਾ ਆ ਵੀ ਕਰਜ਼ੇ ਲੈਣ ਦੀ ਲਿਮਿਟ ਹੀ ਖਤਮ ਹੋ ਗਈ ਆ ਤੇ ਹੁਣ ਅੱਗੇ ਕਿੱਦਾਂ ਸਟੇਟ ਰਨ ਕਰਨੀ ਆ ਤੇ ਕਿੱਦਾਂ ਚਲਾਉਣੀ ਹੈਗੀ ਆ ਜੀ ਤੇ ਫ੍ਰੀ ਵੀਜ਼ ਕਿੱਥੋਂ ਦੇਣੀ ਆ।
1: ਪਰ ਸੈਂਸ ਸਾਹਿਬ ਕਿਸੇ ਅੱਜ ਤੱਕ ਕਿਸੇ ਪਾਰਟੀ ਨੇ ਆਪਣੇ ਏਜੰਡੇ ਦੇ ਵਿੱਚ ਜਾਂ ਕਹਿ ਲੋ ਕਿ ਮੈਨੂਫੈਸਟੋ ਦੇ ਵਿੱਚ ਜਾਂ ਕਦੇ ਸਟੇਜ ਦੇ ਉੱਤੇ ਖੜ ਕੇ ਇਹ ਵਾਅਦਾ ਕੀਤਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਜਾਂ ਸਕੂਲ ਨੇ ਤੇ ਉਹਨਾਂ ਦੇ ਵਿੱਚ ਐਡਮਿਸ਼ਨਾਂ ਫਰੀ ਤੇ ਬੱਚਿਆਂ ਨੂੰ ਸਾਰੀ ਐਜੂਕੇਸ਼ਨ ਜਿਹੜੀ ਹੈ ਦਸਵੀਂ ਤੱਕ ਬਾਰਵੀਂ ਤੱਕ ਜਾਂ ਯੂਨੀਵਰਸਿਟੀ ਦੀ ਲੈਂਗੁਏਜ ਸੋਰੀ ਐਜੂਕੇਸ਼ਨ ਆ ਉੱਥੇ ਤੱਕ ਵੀ ਫਰੀ ਕਰਾਂਗੇ ਤੇ ਕਿਸੇ ਕਦੇ ਆਇਆ ਇਹ ਚਾਹੇ ਫਿਲਨਟ ਤੱਕ ਜਿਹੜੀਆਂ ਪਹੁੰਚ ਕੀਤੀਆਂ ਨੇ ਪਰ ਇੱਥੇ ਦਾ ਉਹ ਸਿਸਟਮ ਜਿਹੜਾ ਢਾਂਚਾ ਆ ਫਰੀ ਐਜੂਕੇਸ਼ਨ ਦਾ ਉਹ ਕਿਉਂ ਨੀ ਲਾਗੂ ਕਰਨ ਦਾ ਨਾਮ ਲੈਂਦੇ
0: ਪਰ ਹੋਇਆ ਕੀ ਇਹ ਇੱਕ ਦਿਨ ਦੇ ਵਿੱਚ ਨੀ ਮਰਿਆ ਸਿਸਟਮ ਇਹਨੂੰ ਮਾਰਿਆ ਗਿਆ ਲਗਾਤਾਰ
1: ਜੀ
0: ਇੱਥੇ ਸਰਕਾਰੀ ਬੱਸਾਂ ਬਹੁਤ ਸੋਹਣੀਆਂ ਚੱਲਦੀਆਂ ਸੀ ਪ੍ਰਾਈਵੇਟ ਲੀਡਰਾਂ ਨੇ ਆਪਣੀਆਂ ਪਾ ਲਈਆਂ ਤੇ ਸਰਕਾਰੀ ਨੂੰ ਖਤਮ ਕਰਨ ਠੀਕ ਹੈ ਜੀ
1: ਜੀ
0: ਇੱਦਾਂ ਹੀ ਸਰਕਾਰੀ ਅਦਾਰੇ ਜਿਹੜੇ ਹੈਗੇ ਆ ਸਕੂਲ ਕਾਲਜਸ ਬੜੇ ਵਧੀਆ ਚੱਲਦੇ ਸੀ
1: ਮੰਤਰੀਆਂ ਸੰਤਰੀਆਂ ਨੇ
0: ਉਹਨਾਂ ਦੇ ਵਿੱਚ ਟੀਚਰ ਬਹੁਤ ਵਧੀਆ ਹੁੰਦੇ ਸੀ ਕੁਆਲੀਫਾਈਡ ਟੀਚਰ ਹੁੰਦੇ ਸੀ ਪੜ੍ਹਾਉਂਦੇ ਸੀ ਮੰਤਰੀਆਂ ਨੇ ਇਸ ਚੀਜ਼ ਨੂੰ ਬਿਜ਼ਨਸ ਬਣਾਇਆ ਆਪਣੇ ਸਕੂਲ ਵਧੀਆ ਵਧੀਆ ਪਾਏ ਜੀ ਲੱਖਾਂ ਦੀਆਂ ਫੀਸਾਂ ਜੀ ਉਥੋਂ ਕਮਾਈਆਂ ਲੱਗੇ ਕਰਨ
1: ਜੀ
0: ਤੁਸੀਂ ਕੱਲ ਦੀ ਦੇਖ ਲਓ ਤਾਂ ਜੀ ਕੱਲ ਦਾ ਜਿਹੜਾ ਹੈਗਾ ਆ ਉੱਤੇ ਟਾਈਮਸ ਆਫ ਇੰਡੀਆ ਦੇ ਵਿੱਚ ਲਿਖਿਆ ਸੀ ਕਿ 2500 ਕਰੋੜ ਰੁਪਏ ਦਾ ਬਿਜ਼ਨਸ ਆ ਲਵਲੀ ਯੂਨੀਵਰਸਿਟੀ ਦਾ
1: ਬਿਲਕੁਲ ਬਿਲਕੁਲ
0: ਇਹ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਆ ਐਜੂਕੇਸ਼ਨ ਜਦੋਂ ਵਪਾਰ ਬਣ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਹੈਗਾ ਤੁਸੀਂ ਆਹ ਜਿਹੜੀ ਆ ਆਦਰਸ਼ਵਾਦ ਆ ਇਹਦੀ ਉਮੀਦ ਨਾ ਰੱਖੋ
1: ਨਾ ਜੀ ਨਾ ਜੀ ਨਾ ਜੀ
0: ਜਿਹੜਾ ਤੋਂ ਤੁਸੀਂ ਉਮੀਦ ਰੱਖਦੇ ਆ ਵੀ ਉਹ ਇੱਦਾਂ ਕਰਨਗੇ ਪਾਰਟੀ ਕਿਸੇ ਨੇ ਕਿਹਾ ਜੀ ਉਹ ਕਿਉਂ ਕਰਨਗੇ ਜੀ ਉਹ ਤਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਖਤਮ ਕਰਕੇ ਤੇ ਆਪਣੇ ਪ੍ਰਾਈਵੇਟ ਬਣਾਉਣਗੇ ਤੇ ਤਾਂ ਜੀ ਲੋਕ ਜਿਹੜੇ ਆ ਉੱਥੋਂ ਸਰ ਇੱਥੇ ਜਿਹੜਾ ਆ ਜੇ ਬੰਦਾ ਆਪਣੇ ਨਾ 10 ਘੰਟੇ ਕੰਮ ਕਰਕੇ 12 ਘੰਟੇ ਕੰਮ ਕਰਕੇ ਜੋ ਕਮਾਉਂਦਾ ਨਾ ਜੀ ਉਹ ਉਹਦੇ ਕੋਲੋਂ ਖੋ ਲਿਆ ਜਾਂਦਾ ਹੈਗਾ ਆ ਸ਼ਾਮ ਤੱਕ ਜੀ
1: ਬਿਲਕੁਲ
0: ਉਹ ਇਸੇ ਕਰਕੇ ਉਹ ਰਾਤ ਹੀ ਬੜੀ ਕੱਢਦੇ ਹੈਗੇ ਉਹ ਆਮ ਬੰਦੇ ਕੋਲੋਂ ਖੋ ਲਿਆ ਜਾਂਦਾ ਜੀ ਇਹ ਉਹ ਵਰਗ ਆ ਜਿਹੜੇ 80% ਜਿਹੜੇ ਹੈਗੇ ਆ ਲੋਕ ਹੈਗੇ ਆ ਜਿਹਨਾਂ ਨੂੰ ਨਿਚੋੜ ਕੇ ਤੇ 20% ਜਿਹੜੇ ਹੈਗੇ ਆ ਉਹ ਕੁਛ ਨੀ ਕਰਕੇ ਤੇ ਐਸ਼ ਕਰਦੇ ਪਏ ਆ
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ
0: ਜੀ
1: ਤੇ ਸੈਣੀ ਸਾਹਿਬ ਤੁਸੀਂ ਕੀਤੀ ਆ ਦੱਬੇ ਕੁਚਲੇ ਲੋਕਾਂ ਦੀ ਜਾਂ ਚਾਹੇ ਕਿਸੇ ਵੀ ਸਿਸਟਮ ਦੇ ਵਿੱਚ ਦੇਖ ਲਈਏ ਤਾਂ ਜੋ ਕੱਲ ਵੀ ਖਬਰ ਕੀਤੀ ਸੀ ਕਨੋਈ ਦੇ ਨੌਜਵਾਨ ਜਬਰੀ ਸੰਸਕਾਰ ਮਗਰੋਂ ਹੁਣ ਫੁੱਲ ਵੀ ਜਿਹੜੇ ਨੇ ਪੁਲਿਸ ਦੇ ਪੈਰੇ ਹੇਠ ਨੇ ਤੇ ਉਹਦੀ ਜਿਹੜੀ ਆ ਮਿੱਟੀ ਹੈ ਉਹ ਆਵਾਜ਼ਾਂ ਮਾਰ ਰਹੀ ਆ ਜੀ
0: ਉਹ ਕਹਿੰਦੇ ਫੁੱਲ ਵੀ ਚੁੱਕ ਦਿੱਤੇ ਜੀ ਖਬਰ ਅਧੂਰੀ ਹੈਗੀ ਪਹਿਰਾ ਲਾ ਕੇ ਬੈਠੇ ਕਿ ਚੁਗਾਏ ਕਿਹਦੇ ਕੋਲੋਂ ਜੀ
1: ਜੀ
0: ਉਹ ਕਮੇਟੀ ਵਾਲਿਆਂ ਕੋਲੋਂ ਚੁਗਾਤੇ ਫੁੱਲ
1: ਜੀ
0: ਤੇ ਆਪ ਹੀ ਤਾਰੇ ਹੋਣਗੇ ਜੀ ਕਿੱਥੇ ਤਾਰਨੇ ਹੈਗੇ ਜਾਂ ਉੱਥੇ ਹੀ ਕਿਤੇ ਨਹਿਰ ਨੂਰ ਚ ਸਿੱਟ ਦੇਣਗੇ ਜੀ
1: ਜੀ
0: ਸਰ ਜੇ ਜਦੋਂ ਤੁਸੀਂ ਖਬਰ ਪੜ੍ਹ ਰਹੇ ਸੀ ਨਾ ਜੀ ਤੇ ਮੈਂ ਸੋਚ ਰਿਹਾ ਸੀ ਮੇਰੇ ਰੀਲ ਘੁੰਮਦੀ ਸੀ ਵੀ ਏਦਾਂ ਤਾਂ ਯਾਰ ਕਦੀ ਅੱਤਵਾਦ ਦੇ ਵਿੱਚ ਵੀ ਨਹੀਂ ਸੀ ਹੋਇਆ
1: ਬਿਲਕੁਲ
0: ਲਾਸ਼ਾਂ ਖੁਰਦ ਬੁਰਦ ਹੋਈਆਂ
1: ਲਾਸ਼ਾਂ
0: ਖੁਰਦ ਬੁਰਦ ਹੋਈਆਂ ਪਰ ਇਹ ਨੀ ਹੈਗਾ ਸੀਗਾ ਕਿ ਮਾਂ ਬਾਪ ਥਾਣੇ ਦੇ ਵਿੱਚ ਬੰਦ ਕਰ ਦਿੱਤੇ ਤੇ ਪੁਲਿਸ ਵਾਲੇ ਜਿਹੜੇ ਹੈਗੇ ਆ ਉਹ ਅਗਲੇ ਬੰਦੇ ਦਾ ਸੰਸਕਾਰ ਕਰਦੇ ਹੋਣ।
1: ਪਤਾ ਨੀ
0: ਏਡਾ ਵੱਡਾ ਸਰ, ਇਹ ਏਡਾ ਵੱਡਾ ਸੈਂਸਿਟਿਵ ਮੈਟਰ ਹੈਗਾ ਆ, ਤੇ ਮੈਂ ਤਾਂ ਸੋਚਦਾ ਸੀਗਾ ਵੀ ਅੱਜ ਮੈਂ ਉਮੀਦ ਕਰਦਾ ਸੀ ਵੀ ਹੋ ਸਕਦਾ ਹੈਗਾ ਆ ਵੀ ਕਿਉਂਕਿ ਕੋਰਟ ਬੈਠੀ ਹੁੰਦੀ ਹੈਗੀ ਜੀ ਇੱਕ ਅੱਧੀ ਵੀ ਹਾਈ ਕੋਰਟ ਹੀ ਕੋਈ ਸੂਬੋ ਮੋਟੋ ਲਏਗੀ, ਮੈਨੂੰ ਲੱਗਦਾ ਹੈਗਾ ਆ ਮਾਮਲਾ ਜਾਊਗਾ ਜਰੂਰ ਜੀ।
1: ਨਹੀਂ ਸੈਣੀ ਸਾਹਿਬ ਹੁਣ ਗੜੀ ਸਾਹਿਬ ਜਾਂ ਹੋਰ ਸਾਰੇ ਕਿੱਥੇ ਨੇ ਜੀ ਇਹ ਜਿਹੜੇ ਹਿਊਮਨ ਰਾਈਟ ਵਾਲੇ ਉਹ ਕਿੱਥੇ ਨੇ ਜੀ?
0: ਗੱਲ ਤਾਂ ਇਹੀ ਆ ਨਾ ਜੀ,
1: ਜੀ
0: ਹੁਣ ਗੜੀ ਸਾਹਿਬ ਨੂੰ ਜਿਹੜਾ ਹੈਗਾ ਆ ਵੀ ਉਹ ਨਾ ਤਾਂ ਉਹਦੀ ਕਾਸਟ ਦਿਸਦੀ ਆ ਨਾ ਉਹਦੇ ਨਾਲ ਜਾਤੀ ਦਿਸਦੀ ਹੈਗੀ ਆ ਜੀ।
1: ਜੀ
0: ਸਰ ਜਿਸ ਤਰੀਕੇ ਦੇ ਨਾਲ ਵੀਡੀਓ ਆਈਆਂ ਹੈਗੀਆਂ ਨਾ ਜੀ ਰੂਹ ਕੰਬ ਜਾਂਦੀ ਆ
1: ਜੀ।
0: ਔਰ ਉਹ ਬੱਚੇ ਉਹ ਅੱਛਾ ਮੈਂ ਬੱਚੇ ਦੀ ਫੋਟੋ ਦੇਖੀ ਭਾਰਤ ਸਾਹਿਬ ਅੱਜ ਮੈਂ ਕਿਹਾ ਯਾਰ ਭਾਈ ਜਿਸ ਮਾਂ ਬਾਪ ਦਾ ਬੱਚਾ ਇਸ ਤਰੀਕੇ ਦਾ ਵੀ ਹਾਂ ਜਵਾਨ ਬੱਚਾ ਜਿਹੜਾ ਆ 24 ਸਾਲ ਦਾ ਉਹ ਮੈਂ ਜੀ ਵੀ ਘਰੋਂ ਚੱਲ ਜਾਏ ਤੇ ਉਹ ਉਹਨਾਂ ਦਾ ਤਾਂ ਵੈਸੇ ਹੀ ਬੁਰਾ ਹਾਲ ਹੁੰਦਾ,
1: ਨਾਲੇ ਇਹ ਵੀ ਟੁੱਟ ਜਾਂਦਾ ਮਾਂ ਪਿਓ ਦਾ। ਇਹ ਵੀ ਮੰਨ ਲੈਂਦੇ ਆ ਕੁਝ ਨਿੱਜੀ ਕਾਰਨ ਹੋ ਸਕਦੇ ਆ, ਸੁਸਾਈਡ ਜਾਂ ਕੁਝ ਪ੍ਰੋਬਲਮਸ ਹੋ ਸਕਦੀਆਂ ਨੇ, ਪਰ ਉਹ ਪ੍ਰਸ਼ਾਸਨ ਨੂੰ ਜਾਂ ਇਸ ਸਰਕਾਰਾਂ ਨੂੰ ਇਸ ਚੀਜ਼ ਦਾ ਹੱਕ ਥੋੜੀ ਦਿੱਤਾ ਜਾ ਸਕਦਾ ਕਿ ਭਾਈ ਉਹ ਲਵਾਰਸ ਹੀ ਹੋ ਗਿਆ, ਘਰ ਬਾਰ ਵਾਲੇ ਜੇਲਾਂ ਚ ਆਪਣੇ ਥਾਣਿਆਂ ਚ ਡੱਕੇ ਹੋਏ ਨੇ, ਉਹਨਾਂ ਦਾ ਵੀ ਪਤਾ ਨੀ ਪਰਿਵਾਰ ਵਾਲੇ ਲੱਭ ਲਏ ਨੇ, ਪਤਾ ਹੀ ਥੋੜੀ ਹੈ ਭਾਈ ਹੈ ਕਿੱਥੇ ਨੇ।
0: ਸਰ ਇੱਥੇ ਜਿਹੜਾ ਹੈਗਾ ਆ ਤੁਹਾਡੇ ਵਿਦੇਸ਼ਾਂ ਦੇ ਵਿੱਚ ਇੱਕ ਫੰਡ ਰੇਜ਼ ਕੀਤਾ ਹੁੰਦਾ ਨਾ ਜੀ,
1: ਜੀ ਹਾਂਜੀ
0: ਗੋ ਫੰਡ ਸਮਥਿੰਗ, ਹਾਂ ਗੋ ਫੰਡ ਜਿਹੜਾ ਹੈਗਾ ਜੀ ਉਹ ਕਾਹਦੇ ਲਈ ਹੁੰਦਾ? ਉਹ ਇਸੇ ਲਈ ਹੁੰਦਾ ਨਾ ਵੀ ਇਹ ਜਿਹੜੀ ਮਿੱਟੀ ਜਿੱਥੋਂ ਆਈ ਹੈਗੀ ਆ ਇਹਦਾ ਲਾਸਟ ਰਾਈਟਸ ਜਿਹੜੇ ਹੈਗੇ ਉੱਥੇ ਜਿਹੜੇ ਆ ਉਹ ਹੋ ਜਾਣ ਜੀ।
1: ਬਿਲਕੁਲ ਆ ਜੀ,
0: ਇਹ ਪਤਾ ਨੀ ਕਿੱਦਾਂ ਦੇ ਹੈਗੇ ਜੀ
1: ਜੀ
0: ਬਈ ਬਹੁਤ ਜਿਆਦਾ ਹੈਗਾ ਇਹ ਇਹ ਧੱਕਾ ਕੀਤਾ ਜੀ, ਬਹੁਤ ਜਿਆਦਾ ਧੱਕਾ ਹੋਇਆ ਹੈਗਾ ਹੈ ਜੀ ਜਿਹੜਾ ਹੁਣ ਮਾਂ ਬਾਪ ਕਹਿੰਦੇ ਪਤਾ ਨੀ ਲੱਗ ਰਿਹਾ ਜੀ ਪਤਾ ਦੁਪਹਿਰ ਤੱਕ ਕਿੱਥੇ ਹੈਗੇ ਸੀ ਕਿਹੜੀ ਜਗ੍ਹਾ ਤੇ ਬੰਦ ਸੀ ਉਹ ਸਾਰਾ ਜਿਹੜਾ ਹੈਗਾ। ਹੋਰ ਕਾਲਾ ਦੌਰ ਕਿੱਦਾਂ ਆਉਂਦਾ ਹੁੰਦਾ ਜੀ, ਕਾਲਾ ਦੌਰ ਲਿਆ ਤਾ ਹੈ ਜੀ ਹੋਰ ਕਿੱਦਾਂ ਦਾ ਕਾਲਾ ਦੌਰ ਆਉਣਾ ਹੈਗਾ ਜੀ।
1: ਬਿਲਕੁਲ,
0: ਤੇ ਮੈਂ ਉਮੀਦ ਕਰੂੰਗਾ ਵੀ ਮੈਂ ਇੱਕ ਜਿਹੜਾ ਹੈਗਾ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਤਾਂ ਇਸ ਚੀਜ਼ ਤਾਂ ਦੇਖੂੰਗਾ ਕਿ ਕਾਨੂੰਨ ਦੀ ਜਿਹੜੀ ਹੈਗੀ ਆ ਖਾਂਦੋ ਪੱਟੀ ਲੱਥਦੀ ਕਿ ਨਹੀਂ ਲੱਥਦੀ, ਉਹ ਸੂਓ ਮੋਟੋ ਲੈਂਦੇ ਹੈਗੇ ਜਾਂ ਕਿੱਦਾਂ
1: ਜੀ।
0: ਵੈਸੇ ਤਾਂ ਕੋਈ ਜਥੇਬੰਦੀ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਅਜੇ ਤੱਕ ਓਪਨਲੀ ਨਹੀਂ ਆਈ ਜੀ।
1: ਬਿਲਕੁਲ
0: ਹਾਂਜੀ, ਲੋਕਾਂ ਇਹਨਾਂ ਦੇਖੋ ਜਦੋਂ ਸਰਕਾਰਾਂ ਤੋਂ ਮੋਹ ਭੰਗ ਹੋਇਆ ਤੇ ਲੋਕੀ ਜਥੇਬੰਦੀਆਂ ਵੱਲ ਨੂੰ ਤੁਰੇ
1: ਜੀ,
0: ਤੇ ਕੋਈ ਨੀ ਜੇ ਸ਼ੈਲੀ ਵੀਰ ਜੀ ਕਿਤੇ ਮਿਲੇ ਤੇ ਉਹਨਾਂ ਨੂੰ ਸਵਾਲ ਜਰੂਰ ਕਰਾਂਗੇ ਇਹ ਸ਼ੈਲੀ ਵੀਰ ਜੀ ਤੁਸੀਂ ਕੀ ਕਰਦੇ ਰਹੇ, ਤੁਹਾਡੀ ਜਥੇਬੰਦੀ ਦਾ ਕੀ ਕੰਟਰੀਬਿਊਸ਼ਨ ਸੀ, ਕਿਉਂਕਿ ਤੁਸੀਂ ਤਾਂ ਬਹੁਤ ਜ਼ਿਆਦਾ ਸੈਂਸਿਟਿਵ ਹੈਗੇ ਸੀ ਤੇ ਹਰ ਇੱਕ ਗੱਲ ਨੂੰ ਸਮਝਦੇ ਸੀ
1: ਜੀ,
0: ਤੇ ਉਹਨਾਂ ਨੂੰ ਕਰਾਂਗੇ ਜੀ ਕੁਐਸਚਨ ਇਸ ਚੀਜ਼ ਦਾ ਜੀ। ਭਾਰਤ ਸਾਹਿਬ ਜੀ
1: ਸੈਣੀ ਸਾਹਿਬ ਵੱਡਾ ਫੈਸਲਾ ਸੁਪਰੀਮ ਇਨਕਾਰੀ ਹੋਈ ਹੈ ਮਾਮਲਿਆਂ ਦੇ ਵਿੱਚ,
0: ਉਹ ਮੈਂ ਦੱਸ ਦਿੰਦਾ ਜੀ, ਉਹ ਮੈਂ ਦੱਸਦਾ ਜੀ ਭਾਰਤ ਸਾਹਿਬ ਏਦਾਂ ਹੋਈ, ਇੱਕ ਨਾ ਇਹਨਾਂ ਨੇ ਕਮੇਟੀ ਬਣਾ ਤੀ ਸੀ ਜਿਹਦੇ ਵਿੱਚ ਉਦੋਂ ਦੇ ਰਾਸ਼ਟਰਪਤੀ ਕੋਵਿੰਦ ਉਹ ਹੈਗੇ ਸੀਗੇ ਜੀ, ਇਹ ਆਪਣੇ ਉਹ ਚੇਅਰਪਰਸਨ
1: ਜੀ
0: ਭਾਈ ਵਨ ਨੇਸ਼ਨ ਵਨ ਇਲੈਕਸ਼ਨ ਦੀ
1: ਜੀ। ਬਿਲਕੁਲ ਜੀ,
0: ਇਹ ਚਾਹੁੰਦੇ ਸੀਗੇ ਵੀ ਜਦੋਂ ਵੱਲੋਂ ਵਿਧਾਨ ਸਭਾ ਦੀਆਂ ਚੁਣਾਵ ਤੇ ਇਹ ਇਕੱਠੇ ਹੋਇਆ ਕਰਨ, ਸਾਰੀਆਂ ਸਟੇਟਾਂ ਦੇ ਵਿਧਾਨ ਸਭਾ ਦੇ ਚੁਣਾਵ ਵੀ ਤੇ ਜਿਹੜੇ ਆ ਸੈਂਟਰ ਸਰਕਾਰ ਦੇ ਚੁਣਾਵ ਇਕੱਠੇ ਹੋ ਜਾਣ,
1: ਇੱਕੋ ਸਮੇਂ ਤੇ ਹੋ ਜਾ ਕਰਨ ਜੀ
0: ਉਹ ਇੱਕੋ ਸਮੇਂ ਤੇ। ਉਹਦੇ ਵਾਸਤੇ ਜਿਹੜਾ ਨੇ ਕਮੇਟੀ ਬਣਾਈ ਸੀ, ਕਮੇਟੀ ਨੇ ਜਿਹੜਾ ਹੈਗਾ ਯਾਰ ਰਿਪੋਰਟ ਬੜੀ ਹੱਕ ਚ ਦੇ ਦਿੱਤੀ ਸੀ ਜੀ ਵੀ ਕਰਾ ਲਓ ਜੀ ਕੋਈ ਚੱਕਰ ਨੀ ਹੈਗਾ ਜਾ, ਇਹ ਜਦੋਂ ਇੱਕ ਇੱਕ ਵਿਧਾਨ ਸਭਾ ਜਿਹੜੀ ਆ ਉਹਨੂੰ ਥੋੜਾ ਇਹ ਹੋਊਗਾ ਕਿ ਜਿਹਦੀ ਅੱਧ ਤੋਂ ਜ਼ਿਆਦਾ ਟਰਮ ਮੁੱਕ ਗਈ ਆ ਉਹਦੀ ਉਸੇ ਵੇਲੇ ਖਤਮ ਕਰ ਦਿਓ, ਜਿਹਦੀ ਅੱਧ ਤੋਂ ਘੱਟ ਹੈਗੀ ਆ ਉਹਨੂੰ ਟਰਮ ਵਧਾ ਦਿਓ ਜੀ, ਉਹ ਮਤਲਬ ਸਾਢੇ ਸੱਤ ਸਾਲ ਦੀ ਹੋ ਗਈ ਤੇ ਕੋਈ ਦੋ ਸਾਲ ਪੰਜ ਮਹੀਨੇ ਦੀ ਹੋ ਗਈ
1: ਹੈਂਜੀ,
0: ਉਸ ਹਿਸਾਬ ਨਾਲ ਕਰ ਲੈਣਾ। ਉਹ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਦਾ ਫੋਕਸ ਹੈਗਾ ਸੀਗਾ ਜੀ, ਇਹਨਾਂ ਨੇ ਕੀਤਾ। ਬਾਕੀ ਜਿਹੜਾ ਇਸ ਤੋਂ ਪਹਿਲਾਂ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਇਹਨਾਂ ਨੇ ਨਾ ਜੀ ਸਰਕਾਰ ਨੇ ਕੀਤਾ, ਸੁਪਰੀਮ ਕੋਰਟ ਦੀ ਰਹਿ ਵਾਸਤੇ ਵੀ ਸਤਾ ਦੇ ਦਿੱਤਾ
1: ਜੀ।
0: ਸੁਪਰੀਮ ਕੋਰਟ ਨੇ ਕੀਤਾ ਸੋਚ ਵਿਚਾਰ ਕੇ ਵੀ ਕੱਲ ਨੂੰ ਜਿਹੜਾ ਆ ਜੇ ਇਹ ਕਾਨੂੰਨ ਬਣਦਾ ਆ ਇਹਨੂੰ ਕਿਸੇ ਨੇ ਚੈਲੰਜ ਕਰਨਾ ਹੋਊਗਾ ਤੇ ਉਹ ਕਿੱਥੇ ਕਰੂਗਾ?
1: ਬਿਲਕੁਲ,
0: ਵੀ ਉਹ ਸੁਪਰੀਮ ਕੋਰਟ ਚ ਚੈਲੰਜ ਹੋਣਾ,
1: ਅਸੀਂ
0: ਆਪਣੀ ਰਾਏ ਉੱਥੇ ਦੇ ਆਏ ਇਹਨਾਂ ਦੇ ਟੇਬਲ ਤੇ ਅਸੀਂ ਆਪਣੀ ਰਾਏ ਦੇ ਆਏ
1: ਜੀ
0: ਹਾਂਜੀ, ਤੇ ਫੇਰ ਇਹ ਜਿਹੜਾ ਹੈਗਾ ਆ ਵੀ ਅਸੀਂ ਇੱਥੇ ਕੀ ਫੈਸਲਾ ਕਰਾਂਗੇ?
1: ਬਿਲਕੁਲ
0: ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਵੀ ਭਾਈ ਇਹ ਐਡਮਿਨਿਸਟ੍ਰੇਟਿਵ ਕੰਮ ਆ, ਤੁਸੀਂ ਆਪ ਦੇਖੋ ਕੀ ਕਰਨਾ ਕੀ ਨਹੀਂ ਕਰਨਾ, ਅਸੀਂ ਤਾਂ ਦੇਖਾਂਗੇ ਕਿ ਸੰਵਿਧਾਨ ਦੇ ਅਨੁਸਾਰ ਜਿਹੜਾ ਹੈਗਾ ਆ ਜੇ ਸਾਡੇ ਕੋਲ ਆਊਗੀ ਮੁੜ ਕੇ ਤੇ ਸਾਨੂੰ ਉਮੀਦ ਆ ਵੀ ਤੁਸੀਂ ਕਰੋਗੇ ਤੇ ਇਹ ਚੈਲੰਜ ਹੋਊਗਾ, ਜੇ ਚੈਲੰਜ ਹੋਊਗਾ ਤੇ ਇਹਦੀ ਲੀਗੈਲਿਟੀ ਔਰ ਇਲੀਗੈਲਿਟੀ ਉਹ ਅਸੀਂ ਦੇਖਣੀ ਹੈਗੀ ਆ, ਉਹ ਉਸ ਵੇਲੇ ਅਸੀਂ ਆਪਣੀ ਰਾਏ ਆਪਣੇ ਫੈਸਲੇ ਚ ਦਿਆਂਗੇ, ਨਾ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਇੱਥੇ ਆ ਕੇ ਓਪਨ ਦੱਸਣ ਲੱਗੇ ਆ ਜੀ।
1: ਬਿਲਕੁਲ ਆ ਜੀ ਜੀ। ਸੈਣੀ ਸਾਹਿਬ ਇੱਕ ਜਿਹੜਾ ਬੈਕ ਫੁੱਟ ਦੇ ਉੱਤੇ ਫਿਰ ਸਰਕਾਰ ਗਈ ਹੈ, ਯੂ ਟਰਨ ਲੈਣਾ ਪੈ ਗਿਆ 5500 ਕਰੋੜ ਰੁਪਏ ਦਾ ਜਿਹੜਾ ਸੀ ਉਹਦੇ ਵਿੱਚ 150 ਕਰੋੜ ਤੋਂ ਲੈ ਕੇ 177 ਕਰੋੜ ਤੱਕ ਜਿਹੜਾ ਸੀਗਾ ਕਮਿਸ਼ਨ ਰੱਖਣਾ ਸੀਗਾ ਤੇ ਇਸ ਦੇ ਹੁਣ ਪਿੱਛੇ ਹਟੇ ਨੇ ਜੀ।
0: ਸਰ ਉਹਦੇ ਵਿੱਚ ਇੱਦਾਂ ਨਾ ਜੀ, ਹੁਣ ਬਦਨਾਮੀ ਥੋੜੀ ਥੋੜਾ ਹੋਈ,
1: ਨਾਲੇ ਕੋਰਟ ਵੀ ਸੀਗਾ
0: 17000 ਕਰੋੜ। ਹਾਂਜੀ ਗਮਾਡਾ ਦੇ ਗਮਾਡਾ ਵਾਸਤੇ 15000 ਕਰੋੜ ਤੇ ਉਹਦੇ ਵਿੱਚ ਜਿਹੜਾ 170 ਸਮਥਿੰਗ 193 ਕਰੋੜ ਰੁਪਈਆ ਦਲਾਲੀ ਦੇਣੀ ਸੀ ਗੁਜਰਾਤ ਦੀ ਇੱਕ ਫਰਮ ਨੂੰ। ਹਾਂਜੀ ਇਸੇ ਤਰ੍ਹਾਂ ਜਿਹੜਾ ਹੈਗਾ ਆ ਇਹ ਇਹਨਾਂ ਨੇ PSPCL ਨੇ ਜਾਣੀ ਕਿ ਜਿਹਨੂੰ ਆਪਾਂ ਪਹਿਲਾਂ ਬਿਜਲੀ ਬੋਰਡ ਕਹਿੰਦੇ ਸੀ, ਉਹਨਾਂ ਨੇ ਵੀ ਲੋਨ ਲੈਣਾ ਸੀ 5500 ਕਰੋੜ ਦਾ।
1: ਬਿਲਕੁਲ
0: ਉਹਦੇ ਵਿੱਚ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਕਿਹਾ ਸੀ ਉਸ ਵੇਲੇ ਵੀ ਸਰਕਾਰ ਗਰੰਟਰ ਹੋ ਜਾਏ
1: ਜੀ,
0: ਸਰਕਾਰ ਗਰੰਟੀ ਦੇਣ ਤੋਂ ਮਨਾ ਕਰ ਗਈ
1: ਹੋ ਗਈ।
0: ਇਸ ਕਰਕੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਵੀ ਪ੍ਰਾਈਵੇਟ ਵੀ ਗਰੰਟਰ ਜਿਹੜਾ ਜਾ ਅਰੇਂਜ ਕਰਨ ਵਾਸਤੇ ਤੇ ਉਹ ਗਰੰਟੀ ਦਵਾ ਕੇ ਤੇ ਕਰਜ਼ਾ ਦਵਾਉਣ ਵਾਸਤੇ ਉੱਥੇ ਵੀ ਕਮਿਸ਼ਨ ਦਿੱਤਾ ਜਾਣਾ ਸੀ। ਉਹ ਜਦੋਂ ਹੁਣ ਰੌਲਾ ਪਿਆ ਵੀ ਭਾਈ ਇਹ ਕਿਹੜਾ ਤਰੀਕਾ ਹੋਇਆ ਜੀ, ਫਿਰ ਉਹਨਾਂ ਨੇ ਜਿਹੜਾ ਹੈਗਾ ਆ ਜੀ ਉਹ ਤੋਂ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਸਰਕਾਰ ਗਰੰਟੀ ਦੇ ਉੱਤੇ ਤਾਂ ਨਾ ਕਰ ਗਈ ਸੀ ਕਿ ਅਸੀਂ ਜੇ ਇੱਥੇ ਗਰੰਟੀ ਦੇ ਦਿੱਤੀ ਅਸੀਂ ਗਾਂਹ ਕੋਈ ਕਰਜ਼ਾ ਲੈਣਾ ਹੋਇਆ ਉਹਨਾਂ ਨੇ ਕਹਿਣਾ ਇੱਕ ਪਾਸੇ ਤੁਸੀਂ ਪ੍ਰਿੰਸੀਪਲ ਬਦਨਾਮੀ ਜ਼ਿਆਦਾ ਹੋ ਰਹੀ ਆ ਜੀ ਤੇ ਕਰਜ਼ਾ ਲੈਣਾ ਬਹੁਤ ਜ਼ਰੂਰੀ ਆ ਜੀ ਇਹਨਾਂ ਵਾਸਤੇ, ਬਿਨਾਂ ਕਰਜ਼ੇ ਤੋਂ ਕਿੱਥੇ ਚੱਲ ਸਕਦੇ ਜੀ। ਤੇ ਇਸ ਕਰਕੇ ਉਹ 5500 ਕਰੋੜ ਦਾ ਲੋਨ ਜਿਹਦੀ ਗਰੰਟੀ ਹੁਣ ਸਰਕਾਰ ਦੇਗੀ ਜੀ, ਇਹਦੀ ਜਿਹੜੀ ਕਿ ਪਹਿਲਾਂ ਇਹਨਾਂ ਨੇ ਮਨਾ ਕੀਤੀ ਸੀ। ਸੋ ਇਸ ਕਰਕੇ ਦੱਸ ਰਹੇ ਜਨਾਬ ਵੀ ਸਰਕਾਰ ਬੈਕਫੁੱਟ ਤੇ ਗਈ ਆ, ਉਹ ਇਸ ਤਰੀਕੇ ਨਾਲ ਸਰਕਾਰ ਬੈਕਫੁੱਟ ਤੇ ਗਈ ਜੀ।
1: ਬਿਲਕੁਲ ਆ ਜੀ।
0: ਕੀ ਪਰ
1: ਸਾਹਿਬ ਸਾਹਿਬ ਆਖਰ ਦੇ ਵਿੱਚ ਚੀਨ ਦਾ ਤੇ ਭਾਰਤ ਦਾ ਵਿਵਾਦ ਜਿਹੜਾ ਇੰਟਰਨੈਸ਼ਨਲ ਦੇ ਉੱਤੇ ਚੱਲ ਰਿਹਾ ਮੁੱਦਿਆਂ ਦੇ ਉੱਤੇ, ਉਹਦੇ ਵਿੱਚ ਭਾਰਤ ਸਰਕਾਰ ਨੇ ਅੱਜ ਨਵਾਂ ਕੰਮ ਕੀਤਾ, ਲਦਾਖ ਦੇ ਵਿੱਚ ਆਪਣੀ ਜ਼ਮੀਨ ਦੇ ਉੱਤੇ ਹੱਕ ਮਜ਼ਬੂਤ ਕਰਨ ਦੇ ਲਈ ਇੱਕ ਵੱਡਾ ਫੈਸਲਾ ਲਿਆ ਹੈ, ਜਿਹਦੇ ਵਿੱਚ ਸਰਕਾਰ ਨੇ ਲਦਾਖ ਦੀਆਂ 28 ਥਾਵਾਂ ਦੇ ਨਾਮ ਜਿਹੜੇ ਨੇ ਸਰਵੇ ਆਫ ਇੰਡੀਆ ਦੇ ਜਿਹੜੇ ਸਰਕਾਰੀ ਨਕਸ਼ੇ ਦੇ ਵਿੱਚ ਦਰਜ ਕਰ ਦਿੱਤੇ ਤੇ ਨਵਾਂ ਨਕਸ਼ਾ ਜਿਹੜਾ ਉਹ ਪਬਲਿਸ਼ ਕਰ ਦਿੱਤਾ ਹੈ, ਜਾਰੀ ਕਰ ਦਿੱਤਾ ਹੈ, ਤੇ ਉਹਦੇ ਵਿੱਚ ਚਾਹੇ ਚੀਨ ਅਕਸਰ ਸਰਹੱਦੀ ਮਾਮਲਿਆਂ ਦੇ ਵਿੱਚ ਜਾਂ ਇਲਾਕਿਆਂ ਦੇ ਨਾਮ ਬਦਲ ਕੇ ਉਹਨਾਂ ਨੂੰ ਆਪਣਾ ਉਹਦੇ ਉੱਤੇ ਦਾਅਵਾ ਕਰਦਾ ਰਿਹਾ ਹੈ, ਤੇ ਹੁਣ ਭਾਰਤ ਨੇ ਸਰਕਾਰੀ ਰਿਕਾਰਡ ਦੇ ਵਿੱਚ ਇਹ ਨਾਮ ਜਿਹੜਾ ਪੱਕੇ ਤੌਰ ਦੇ ਉੱਤੇ ਦਰਜ ਕਰਤੇ ਹੈ, ਤੇ ਇਹਨਾਂ ਦੇ ਵਿੱਚ ਜਿਵੇਂ ਕਿ 28 ਨਾਵਾਂ ਦੇ ਵਿੱਚ ਪਹਾੜੀਆਂ ਹੋ ਗਈਆਂ, ਚੋਟੀਆਂ ਹੋ ਗਈਆਂ, ਗਲੇਸ਼ੀਅਰ ਹੋ ਗਏ, ਦਰਿਆ, ਝੀਲਾਂ, ਨਦੀਆਂ ਸ਼ਾਮਲ ਨੇ ਇਹਨਾਂ ਦੇ ਵਿੱਚ ਸਾਰਾ ਜੀ। ਕਿਵੇਂ ਦੇਖਦੇ ਹੋ?
0: ਪਰ ਪਤਾ ਕੀ ਹੈ ਜੀ, ਉੱਥੇ ਡਿਮਾਰਕੇਸ਼ਨ ਨਹੀਂ ਹੋਈ ਪ੍ਰੋਪਰ।
1: ਹਾਂਜੀ,
0: ਉੱਥੇ ਜਿਹੜਾ ਹੈਗਾ ਆ ਉਹ ਹੁਣ ਕਾਰਨ ਇਹ ਹੈਗਾ ਆ ਵੀ ਜੇ ਕਿਸੇ ਪਾਸਿਓਂ 2 ਕਿਲੋਮੀਟਰ ਵੱਧ ਗਿਆ ਉਹ ਇਲਾਕੇ ਨੂੰ ਆਈਡੈਂਟੀਫਾਈ ਕਰਨਾ ਔਖਾ ਹੋ ਜਾਂਦਾ ਸੀਗਾ।
1: ਬਿਲਕੁਲ ਹੈ ਜੀ।
0: ਹੁਣ ਇੱਕ ਇਮੇਜਿਨਰੀ ਲਾਈਨ ਬਣਾ ਕੇ ਆਪਣੀ ਬਾਉਂਡਰੀ ਦੀ, ਉਹ ਬਾਉਂਡਰੀ ਜਿੱਥੇ ਜਿੱਥੇ ਅਸੀਂ ਹੈਗੇ ਆ ਜੀ, ਜਿੱਥੇ ਜਿੱਥੇ ਸਾਡਾ ਕਲੇਮ ਆ, ਉੱਥੇ ਜਿਹੜੇ ਹੈਗੇ ਆ ਨਾਮਕਰਨ ਕੀਤੇ ਗਏ ਹੈਗੇ ਆ ਜੀ, ਤਾਂ ਕਿ ਜਿਹੜਾ ਆ ਉਹਨੂੰ ਜਿਹੜਾ ਆ ਆਪਣੇ ਮੈਪ ਦੇ ਵਿੱਚ, ਸਰਕਾਰੀ ਮੈਪ ਦੇ ਵਿੱਚ ਉਹ ਨਾਵਾਂ ਦੇ ਨਾਲ ਜਿਹੜਾ ਆ ਉਹਨੂੰ ਦਰਸਾ ਦਿੱਤਾ ਗਿਆ ਆ, ਤਾਂ ਕਿ ਜੇ ਕੱਲ ਨੂੰ ਕੋਈ ਟੇਬਲ ਟਾਕ ਹੁੰਦੀ ਆ ਜਾਂ ਉਹ ਅੱਗੇ ਐਕਸਟ੍ਰੀਟ ਕਰਦੇ ਹੈਗੇ, ਕਿਉਂਕਿ ਉਹਨਾਂ ਦੀ ਨੀਤੀ ਵਿਸਥਾਰਵਾਦੀ ਨੀਤੀ ਆ
1: ਜੀ,
0: ਉਹ ਹਟ ਨੀ ਸਕਦੇ
1: ਜੀ,
0: ਉਹ ਤਾਂ ਅੱਗੇ ਵਧਣਗੇ ਜੀ, ਉਹਨਾਂ ਨੂੰ ਤੁਹਾਡੀ ਫੌਜ ਆ ਜਿਹੜੀ ਉੱਥੇ ਬੈਠੀ ਹੈਗੀ ਉਹ ਰੋਕਦੀ ਆ ਜੀ। ਸੋ ਇਸ ਕਰਕੇ ਉਹ ਏਰੀਏ ਨੂੰ ਆਈਡੈਂਟੀਫਾਈ ਕਰਨ ਵਾਸਤੇ ਜਾਂ ਕੋਈ ਟੇਬਲ ਟਾਕ ਕਰਨ ਵਾਸਤੇ ਉਸ ਚੀਜ਼ ਦਾ ਜਿਹੜਾ ਆ ਆਈਡੈਂਟੀਫਿਕੇਸ਼ਨ ਤਾਂ ਹੋਣੀ ਜ਼ਰੂਰੀ ਸੀ ਨਾ ਜੀ, ਉਹ ਤਾਂ ਕਰਕੇ ਸਰਕਾਰੀ ਹਾਂਜੀ ਉਹ ਸਰਕਾਰੀ ਮੈਪ ਤੇ ਤਾਂ ਜਾਂ ਉਹ ਨਾਂ ਦਿੱਤੇ ਗਏ ਹੈਗੇ ਆ, ਤੇ ਇਟ ਇਜ਼ ਗੁੱਡ ਸਾਈਨ, ਅੱਛੀ ਗੱਲ ਹੈਗੀ ਆ ਜੀ, ਜਿਹੜੇ ਬਾਰਡਰ ਦੇ ਪ੍ਰੋਬਲਮ ਆ ਉਹ ਰਿਜ਼ੋਲਵ ਹੋਣ ਤੇ ਉਹ ਚੰਗੀ ਗੱਲ ਹੀ ਹੈ ਜੀ, ਦੇਸ਼ ਵਾਸਤੇ ਬਿਹਤਰੀ ਦੀ ਗੱਲ ਹੈ ਜੀ।
1: ਬਿਲਕੁਲ
0: ਜੀ ਭਾਈ ਸਾਹਿਬ,
1: ਸਾਇੰਸ ਸਾਹਿਬ ਕੁਝ ਰਹਿ ਗਿਆ ਭਾਈ ਸਾਹਿਬ ਜਾਂਦੇ ਜਾਂਦੇ ਜ਼ਰੂਰ ਸਾਂਝ ਪਾ ਸਕਦੇ ਹੋ?
0: ਰਹਿ ਗਿਆ ਜੀ ਮੇਰਾ ਤਾਂ ਮਾਮਾ ਜੀ ਰਹਿ ਗਏ ਹੈਗੇ ਆ, ਦੇਖਦੇ ਹੈਗੇ ਆ ਜੀ ਉਹ ਆ ਰਹੇ ਆ,
1: ਨਹੀਂ ਮਾਮਾ ਜੀ ਤਿਆਰ ਨੇ ਪਿੱਛੇ ਜੀ ਆਂਦੇ।
0: ਬਸ ਠੀਕ ਹੈ ਜੀ, ਠੀਕ ਆ ਮਾਮਾ ਜੀ ਆ ਜਾਣ ਜੀ ਤੇ ਫੇਰ ਆਪਾਂ ਚੱਲੇ। ਠੀਕ ਹੈ ਭਾਈ ਸਾਹਿਬ,
1: ਸ਼ੁਕਰੀਆ
0: ਜੀ, ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ। ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਜੁੜੇ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਖ਼ਬਰਾਂ ਦੇ ਉੱਤੇ ਚਰਚਾਵਾਂ ਚੱਲੀਆਂ ਨੇ ਤੇ ਆਪਾਂ ਕਿਤਾਬ ਦੇ ਵੱਲ ਨੂੰ ਵੀ ਜਾਣਾ ਹੈ। ਕਿਤਾਬ ਪੰਜਾਬ ਦਾ ਵੀ ਜ਼ਿਕਰ ਕਰਨਾ, ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ 15ਵਾਂ ਸਾਂਝਾ ਕਰਨਾ ਲਾਈਵ ਦੇ ਵਿੱਚ, ਤੇ ਉਸ ਤੋਂ ਪਹਿਲਾਂ ਜਿਹੜੀਆਂ ਇੱਕ ਦੋ ਖ਼ਬਰਾਂ ਨੇ ਇੰਟਰਨੈਸ਼ਨਲ ਉਹਨਾਂ ਦਾ ਨਾਲ ਸਾਂਝ ਪਾ ਕੇ ਤੇ ਫਿਰ ਆਪਾਂ ਜਿਹੜਾ ਕਿਤਾਬ ਦੇ ਵੱਲ ਨੂੰ ਵੀ ਚੱਲਦੇ ਹਾਂ। ਤੇ ਜੇ ਦੋਸਤ ਕਾਲ ਕਰਨੀ ਚਾਹੁੰਦੇ ਆ ਸੰਖੇਪ ਦੇ ਵਿੱਚ ਮੈਂ ਜ਼ਰੂਰ ਕਾਲ ਲੈ ਲਵਾਂਗਾ, ਕਿਉਂਕਿ ਅੱਧਾ ਘੰਟਾ ਆਪਾਂ ਤਕਰੀਬਨ ਨਾਵਲ ਕਿਤਾਬ ਦੇ ਉੱਤੇ ਲਾਉਣਾ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ। ਤੇ ਗੱਲ ਕਰਦੇ ਹਾਂ ਦੋਸਤੋ ਅਗਲੀਆਂ ਖ਼ਬਰਾਂ ਜਿਹੜੀਆਂ ਨੇ, ਜੋ ਹਾਲਾਤ ਯੂਕਰੇਨ ਤੇ ਰੂਸ ਦੇ ਵੀ ਬਣੇ ਨੇ। ਉਹ ਕਹਿੰਦੇ ਨੇ ਪੁਤਿਨ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਨਾਟੋ ਦੇ ਸੰਬੰਧ ਦੇ ਵਿੱਚ, ਜੇਕਰ ਸਾਡੇ ਖੇਤਰ ਦੇ ਉੱਤੇ ਹਮਲਾ ਹੋਇਆ ਤਾਂ ਦਵਾਂਗੇ ਮੂੰਹ ਤੋੜ ਕੇ ਫਿਰ ਜਵਾਬ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਕੱਲ੍ਹ ਬੀਤੇ ਦੇ ਵਿੱਚ ਆਪਣੇ ਦੇਸ਼ ਦੇ ਜਿਹੜੇ ਨੇ ਰੁੱਖ ਨੂੰ ਜਿਹੜਾ ਦੁਹਰਾਇਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਉੱਤੇ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਜੇਕਰ ਇਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਜਿਹੜਾ ਇਸ ਦਾ ਜਵਾਬ ਆਪਣੇ ਹਥਿਆਰਾਂ ਦੇ ਵਿੱਚ ਜਿਹੜਾ ਮੌਜੂਦ ਸਾਰੇ ਹਥਿਆਰਾਂ ਦੇ ਨਾਲ ਹੀ ਦੇਣਗੇ। ਇੱਕ ਵਿਦੇਸ਼ ਨੀਤੀ ਫੋਰਮ ਦੇ ਵਿੱਚ ਬੋਲਦੇ ਹੋਏ ਪੁਤਿਨ ਨੇ ਪੱਛਮੀ ਦੇਸ਼ਾਂ ਤੇ ਯੂਰਪ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਰੂਸ ਦੇ ਨਾਲ ਯੁੱਧ ਦੀ ਤਿਆਰੀ ਜਿਹੜੀ ਹੈ ਬਾਲਟਿਕ ਸਾਗਰ ਦੇ ਵਿੱਚ ਫੌਜੀ ਅਭਿਆਸ ਕਰਨ ਦੇ ਉੱਤੇ ਤੇ ਰੂਸੀ ਜਹਾਜ਼ਾਂ ਨੂੰ ਜ਼ਬਤ ਕਰਨ ਦੀ ਜਿਹੜੀ ਹੈ ਗੱਲ ਕਰਕੇ ਤਣਾਅ ਵਧਾਉਣ ਦਾ ਦੋਸ਼ ਲਾ ਦਿੱਤਾ ਹੈ। ਮਾਸਕੋ ਨੇ ਪਹਿਲਾਂ ਨਾਟੋ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਫੌਜੀ ਗੱਠਜੋੜ ਦਾ ਕੋਈ ਮੈਂਬਰ ਬਾਲਟਿਕ ਜਿਹੜਾ ਐਨਕਲੇਵ ਨੂੰ ਜਿਹੜਾ ਰੂਸ ਦੇ ਬਾਕੀ ਹਿੱਸੇ ਤੋਂ ਕੱਟਣ ਦੀ ਕੋਸ਼ਿਸ਼ ਕਰਦਾ ਹੈ ਜਿਹੜੇ ਸਾਡੇ ਮੁਲਕ ਨੇ, ਤਾਂ ਉਹ ਕੈਲੀ ਨਿਨਿਨ ਗਰਾਡ ਦੀ ਜਿਹੜੀ ਹੈ ਰੱਖਿਆ ਦੇ ਲਈ ਪਰਮਾਣੂ ਹਥਿਆਰਾਂ ਦੀ ਜਿਹੜੀ ਵਰਤੋਂ ਕਰਨ ਤੋਂ ਜਿਹੜਾ ਨਹੀਂ ਜਿਹੜਾ ਫਿਰ ਗੁਰੇਜ਼ ਕਰੇਗਾ। ਤੇ ਆਪਣੇ ਨਾਲ ਦੋਸਤੋ ਦੋ ਕਾਲਰ ਵੀ ਜੁੜੇ ਨੇ, ਉਹਨਾਂ ਦੀ ਵੀ ਗੱਲ ਸੁਣਦਾ ਮੈਂ, ਬਸ ਆ ਕੰਪਲੀਟ ਕਰ ਲਵਾਂ ਖਬਰ। ਤੇ ਇਸੇ ਤਰ੍ਹਾਂ ਪਰਮਾਣੂ ਹਥਿਆਰਾਂ ਦੀ ਕਹਿੰਦੇ ਨੇ ਕਿ ਵਰਤੋਂ ਕਰਨ ਤੋਂ ਨਹੀਂ ਝਿਜਕੇਗਾ। ਤੇ ਕਈ ਯੂਰਪੀਅਨ ਜਿਹੜੇ ਨੇ ਦੇਸ਼ਾਂ ਦੇ ਵਿੱਚ ਰੂਸੀ ਦੂਤਾਵਾਸਾਂ ਨੇ ਇਸ ਹਫ਼ਤੇ ਬਿਆਨ ਜਾਰੀ ਕਰ ਦਿੱਤੇ ਸਨ ਕਿ ਮਾਸਕੋ ਦੇ ਕੋਲ ਜਾਣਕਾਰੀ ਹੈ ਕਿ ਨਾਟੋ ਕੈਲੀ ਨਿਨ ਗਰਾਡ ਖੇਤਰ ਜਿਹੜਾ ਉਹਦੀ ਹਵਾਈ ਅਤੇ ਜਲ ਸੈਨਾ ਨਾਕਾਬੰਦੀ ਦੇ ਲਈ ਤਿਆਰੀਆਂ ਜਿਹੜਾ ਕਰ ਰਿਹਾ। ਤੇ ਇਹ ਬਿਆਨ ਜਿਹੜੇ ਨੇ ਪੁਤਿਨ ਦੇ ਵੱਲੋਂ ਵੀ ਆਏ ਨੇ, ਚੇਤਾਵਨੀ ਦਿੱਤੀ ਗਈ ਇੱਕ ਤਰ੍ਹਾਂ ਦੀ ਨਾਟੋ ਦੇ ਜਿਹੜੇ ਮੈਂਬਰ ਨੇ ਤੇ ਜਿਹੜੇ ਆਂਢ ਗੁਆਂਢ ਦੇ ਵਿੱਚ ਉਹਨਾਂ ਦੇ ਯੂਰਪੀਅਨ ਮੁਲਕ ਨੇ ਜਾਂ ਸਕੈਂਡੀਨੇਵੀਅਨ ਮੁਲਕ ਨੇ। ਆਪਣੇ ਨਾਲ ਸਭ ਤੋਂ ਪਹਿਲਾਂ ਡਾਕਟਰ ਆਪਣੇ ਮਲਕੀਤ ਸਿੰਘ ਜੀ ਦੀ ਗੱਲ ਸੁਣਦੇ ਆ, ਫਿਰ ਜੀਰਾ ਸਾਹਿਬ ਦੀ ਗੱਲ ਸੁਣਦੇ ਆ, ਨਾਲ ਜੁੜੇ ਹੋਏ ਨੇ ਦੋਵੇਂ ਸੱਜਣ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਭੌਰ ਜੀ ਸਾਹਿਬ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਕੀ ਹਾਲ ਚਾਲ ਜੀ? ਬਸ ਬਹੁਤ ਦਿਨਾਂ ਬਾਅਦ ਮੌਕਾ ਬਣਿਆ ਜੀ ਤੁਹਾਡੇ ਨਾਲ ਜੁੜਨ ਦਾ।
1: ਜੀ ਖੁਸ਼ੀ ਹੋਈ ਜੀ ਜੁੜੇ ਤੁਸੀਂ।
2: ਹਾਂ ਵੇਖੋ ਜੀ, ਜਿਹੜੀ ਆਪਾਂ ਕਰਦੇ ਆ ਨਾ ਜੀ ਸਾਡੀ ਚਾਈਨਾ ਨਾਲ ਸਰਹੱਦ ਦੀ ਗੱਲ।
1: ਹਾਂਜੀ
2: ਸਰ, ਸਾਡੀ ਹਿੰਦੁਸਤਾਨ ਦੀ ਮਤਲਬ ਬਦਕਿਸਮਤੀ ਇਹ ਆ ਵੀ ਸਾਡਾ ਮਾਈ ਬਾਪ ਬਣਿਆ ਹੀ ਕੋਈ ਨੀਗਾ।
1: ਬਿਲਕੁਲ ਜੀ,
2: ਕਿਉਂਕਿ ਅਲੱਗ ਅਲੱਗ ਤਰ੍ਹਾਂ ਦੇ ਰਾਜੇ ਬਾਹਰੀ ਹਮਲਾਵਰ ਜਾਂ ਇਹ ਇੱਥੇ ਜਿਹੜਾ ਰਾਜ ਕਰਦੇ ਰਹੇ ਨੇ, ਕਦੀ ਮਤਲਬ ਕਿਸੇ ਨੇ ਕਹਿ ਲਈਏ ਨਾ ਵਿੱਚ ਪੰਜਾਬੀ ਸੌਖੀ ਭਾਸ਼ਾ ਚ ਵੀ ਇਹਦੀਆਂ ਬਾਉਂਡਰੀਜ਼ ਮਿਣੀਆਂ ਹੀ ਨੀ ਕਿਸੇ ਨੇ ਵੀ ਸਾਡਾ ਕਿੱਥੋਂ ਤੱਕ ਹੈ।
1: ਨਾਲੇ ਦੇਖੋ ਤਿੱਬਤ ਜਦੋਂ ਰਾਜ ਕਰਦਾ ਸੀ ਉਹਦੇ ਰਾਜੇ ਮਹਾਰਾਜੇ ਸੀਗੇ ਜਿਹੜੇ ਉਸ ਸਮੇਂ ਦੇ ਵਿੱਚ, ਉਹਨਾਂ ਨੇ ਵੀ ਬੜੀ ਅੱਤ ਚੁੱਕੀ ਹੋਈ ਸੀ ਜੀ, ਉਹਨਾਂ ਨੇ ਬਥੇਰਾ ਕਹਿਰ ਮਚਾਇਆ ਉਹਨਾਂ ਸਮੇਂ ਚ।
2: ਹਾਂਜੀ
1: ਜੀ,
2: ਤੇ ਸਾਡਾ ਮੇਰੇ ਖਿਆਲ ਜਿੰਨਾ ਕਿ ਚਲੋ ਮੈਂ ਜਾਣਕਾਰੀ ਰੱਖਦਾ ਵਾਂ ਕਿ ਅਕਬਰ ਦੇ ਸਮੇਂ ਤੇ ਥੋੜੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਾਰੀ ਕਿ ਪਤਾ ਤਾਂ ਲਾਓ ਵੀ ਹਿੰਦੁਸਤਾਨ ਹੈਗਾ ਕਿੱਥੋਂ ਤੱਕ।
1: ਬਿਲਕੁਲ ਆ ਜੀ,
2: ਚਲੋ ਹੁਣ ਏਆਈ ਨਾਲ ਮੈਪਸ ਵਗੈਰਾ ਇਧਰ ਉਧਰ ਐਡ ਕਰਨੇ ਇਹ ਮਤਲਬ ਚੱਲੀ ਜਾਂਦਾ ਵਾ, ਆਪਣਾ ਹੱਕ ਜਿਤਾਉਣਾ ਵੀ ਚਾਹੀਦਾ ਜਿੱਥੋਂ ਤੱਕ ਸਾਡਾ ਹੈਗਾ।
1: ਬਿਲਕੁਲ ਆ ਜੀ,
2: ਲੇਕਿਨ ਉਹ ਕਈ ਵਾਰੀ ਨਾ ਇਤਿਹਾਸਕ ਜਾਂ ਕੋਈ ਪ੍ਰਮਾਣਿਕ ਜਿਹੜੇ ਇਹਦੇ ਪ੍ਰੂਫ ਦੇਣੇ ਜਾਂ ਕਰਨੇ ਉਹ ਬੜੇ ਔਖਾ ਕੰਮ ਹੁੰਦਾ,
1: ਕਿਉਂਕਿ ਦੇਖੋ
2: ਕਦੀ ਆਪਾਂ ਨਾ ਬਦਲਤਾ ਕਦੀ ਉਹਨਾਂ ਨੇ ਬਦਲਤਾ, ਚੱਲੀ ਜਾਣਾ ਕੰਮ ਬਸ।
1: ਨਾਲੇ ਡਾਕਟਰ ਸਾਹਿਬ ਇਹ ਵੀ ਆ ਨਾ ਕਿ ਦੇਖੋ ਉੱਥੇ ਸਾਰਾ ਬਰਫ਼ ਦਾ ਮਾਹੌਲ ਹੈ, ਉੱਥੇ ਮਤਲਬ ਕਿ ਇਸ ਤਰ੍ਹਾਂ ਦੀ ਲਕੀਰ ਖਿੱਚੀ ਵੀ ਨੀ ਜਾ ਸਕਦੀ, ਉਹ ਸੈਟੇਲਾਈਟ ਦੇ ਜ਼ਰੀਏ ਜਾਂ ਉਸੇ ਤਰ੍ਹਾਂ ਹੀ ਉਹ ਮਾਪਿਆ ਜਾ ਸਕਦਾ ਹੈ, ਉਹ ਚੰਗੀ ਗੱਲ ਹੁੰਦੀ ਹੈ। ਤਾਂ ਦੂਸਰੇ ਪਾਸੇ ਕਿਉਂਕਿ
2: ਬਿਲਕੁਲ ਹੱਕ ਜਿਤਾਉਣਾ ਚਾਹੀਦਾ ਜੀ, ਆਪਣਾ ਹੱਕ ਤਾਂ ਕਦੇ ਛੱਡਣਾ ਨੀ ਚਾਹੀਦਾ,
1: ਛੱਡਣਾ ਨੀ ਚਾਹੀਦਾ।
2: ਹੱਕ ਆਪਣਾ ਜੇ ਆਪਾਂ ਛੱਡ ਹੀ ਦਿੱਤਾ ਤਾਂ ਫਿਰ ਇਟਮੀਨ ਫੇਰ ਤਾਂ ਉਹ ਦੁਨੀਆ ਦੇ ਸਾਹਮਣੇ ਵੀ ਐਕਸਪੋਜ਼ ਹੋ ਗਿਆ ਨਾ ਕਿ ਸਾਡਾ ਹੈ ਨੀ ਸੀ, ਅਸੀਂ ਵੈਸੇ ਹੀ ਮਤਲਬ ਕਰੀ ਜਾ ਰਹੇ ਸਾਂ।
1: ਬਿਲਕੁਲ ਹੈ ਜੀ,
2: ਉਹ ਤਾਂ ਬਹੁਤ ਵਧੀਆ ਮਤਲਬ ਜੋ ਵੀ ਗੌਰਮੈਂਟ ਦੇ ਸਟੈਪ ਹੈਗੇ ਆ ਆਪਾਂ ਉਹਨਾਂ ਨਾਲ ਬਿਲਕੁਲ ਸਹਿਮਤ ਹੈ। ਬਾਕੀ ਵੇਖੋ ਜੀ, ਜਿਹੜੀ ਸਿਆਸਤ ਹੁੰਦੀ ਹੈ ਨਾ ਸਹਿ ਆਪਣੇ ਭਾਰਤ ਸਾਹਿਬ
1: ਜੀ,
2: ਸਿਆਸਤ ਸਾਡੀ ਚਾਹੇ ਦੇਸ਼ ਦੀ ਸਿਆਸਤ ਆ ਚਾਹੇ ਸਾਡੇ ਮਤਲਬ ਪੰਜਾਬ ਦੀ, ਚਲੋ ਆਪਾਂ ਗੱਲ ਕਰੀਏ ਨਾ, ਇਹ ਦਿਨ ਬ ਦਿਨ ਅੰਧਕਾਰ ਵੱਲ ਜਾ ਰਹੀ ਹੈ
1: ਜੀ।
2: ਔਰ ਉਹ ਕੀ ਕਹਿ ਲਈਏ ਕਿ ਮਤਲਬ ਮੇਰਾ ਖਿਆਲ ਵੀ ਇਹ ਤੋਂ ਨੀਵੇਂ ਪੱਧਰ ਦੀ ਰਾਜਨੀਤੀ ਜਾਂ ਸਿਆਸਤ ਜਿਹੜੀ ਹੈ ਨਾ ਇਹ ਨਹੀਂ ਹੋ ਸਕਦੀ।
1: ਬਿਲਕੁਲ ਹੈ ਜੀ,
2: ਜੋ ਕੁਛ ਅੱਜ ਹੋ ਰਿਹਾ, ਔਰ ਉਦੋਂ ਜ਼ਿਆਦਾ ਦੁੱਖ ਹੁੰਦਾ ਵਾ ਵੀ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਵਾ ਉਹਨਾਂ ਦੇ ਵਿੱਚ ਰਹਿ ਕੇ ਵੀ ਜੋ ਮਤਲਬ ਉਹ ਕੁਛ ਹੋ ਰਿਹਾ ਜਾਂ ਕੀਤਾ ਰਿਹਾ ਜਾਂ ਜਾਂ ਇਲਜ਼ਾਮਬਾਜ਼ੀ ਲੱਗ ਰਹੀ ਹੈ ਨਾ, ਉਹ ਤੇ ਬਹੁਤ ਹੀ ਜ਼ਿਆਦਾ ਮਤਲਬ ਘਨਾਉਣੀ ਜਿਹਨੂੰ ਕਹਿ ਸਕਦੇ ਆਪਾਂ,
1: ਬਿਲਕੁਲ
2: ਹਰਕਤ ਹੈਗੀ ਆ
1: ਜੀ ਬਿਲਕੁਲ।
2: ਉਹ ਜਿਹੜਾ ਹੁੰਦਾ ਨਾ ਕੋਈ, ਵੇਖੋ ਜੀ ਜਿਹੜੀ ਗੁਰੂ ਫਲਸਫੇ ਦੇ ਚੱਲਣ ਵਾਲੀ ਪਾਰਟੀ ਹੈ, ਵੈਸੇ ਰਾਜਨੀਤੀ ਕੋਈ ਵੀ ਹੈ ਜਿਹੜੀ ਉਹ ਹੈ ਤੇ ਫਲਸਫਾ ਹੀ ਹੈ ਨਾ, ਇੱਕ ਸੇਵਾ ਦਾ,
1: ਬਿਲਕੁਲ ਹੈ ਜੀ।
2: ਤੇ ਉਹ ਜੇ ਹੁਣ ਆਪਾਂ ਕਹਿ ਦਈਏ ਬਿਲਕੁਲ ਜਿਹੜੀ ਉਹਦੇ ਨਾਲ ਜੁੜੀ ਤਿਰ ਹੁੰਦੀ ਹੈ, ਉਹ ਕਹਿ ਦੇਵੇ ਨਹੀਂ ਰਾਜਨੀਤੀ ਤੋਂ ਪ੍ਰੇਰਤਾ, ਇਹ ਵੀ ਗੱਲਾਂ ਨਹੀਂ ਹੁੰਦੀਆਂ
1: ਜੀ।
2: ਕੁਛ ਨਾ ਕੁਛ ਕਮੀਆਂ ਪੇਸ਼ੀਆਂ ਤਾਂ ਅੰਦਰ ਹੁੰਦੀਆਂ, ਜਦੋਂ ਖਾਸ ਕਰਕੇ ਸਿਆਸਤ ਦੇ ਵਿੱਚ ਕੋਈ ਗੁੰਡਾ ਪਾਰਟੀ ਜਿਹਨੂੰ ਕਹਿਣਗੇ ਆਪਾਂ ਵੀ ਕਾਬਜ ਹੋ ਜਾਂਦੀ ਹੈ,
1: ਬਿਲਕੁਲ ਜੀ।
2: ਚੰਗਿਆਂ ਲੋਕਾਂ ਦੇ ਵਿੱਚ ਜੇ ਚਾਰ ਮਾੜੇ ਜਾਂ ਗੁੰਡੇ ਬਦਮਾਸ਼ ਬੈਠੇ ਹੋਣਗੇ ਨਾ ਜੀ, ਤੇ ਚੱਲਦੀ ਉਹਨਾਂ ਦੀ ਹੈ,
1: ਬਿਲਕੁਲ ਹੈ ਜੀ।
2: ਉਹ ਉਹਨਾਂ ਦੇ ਵਿਰੁੱਧ ਪਾਰਟੀ ਦੇ ਸਿਆਣੇ ਆਗੂ ਜਿਹੜੇ ਹੁੰਦੇ ਨਾ, ਕਈ ਵਾਰੀ ਉਹ ਵੀ ਬੋਲਣ ਤੋਂ ਜਿਹੜੇ ਨਾ ਉਹ ਚਾਹੁੰਦੇ ਹੋਏ ਵੀ, ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਪਤਾ ਨਹੀਂ ਹੁੰਦਾ ਵੀ ਉਹਨਾਂ ਕਿਸੇ ਨੂੰ ਮੁਕੀ ਕਰ ਦੇਣਾ,
1: ਬਿਲਕੁਲ ਹੈ ਜੀ।
2: ਹੁਣ ਮੈਂ ਕਿਹੜੀ ਪਾਰਟੀ ਦੀ ਗੱਲ ਕਰ ਰਿਹਾ ਤੈਨੂੰ ਪਤਾ ਹੀ ਹੈ, ਤੇ ਜਿਹਨਾਂ ਬੰਦਿਆਂ ਤੇ ਇਲਜ਼ਾਮ ਲੱਗਦੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਉਹ ਸਾਰਿਆਂ ਨੂੰ ਪਤਾ
1: ਜੀ, ਬਿਲਕੁਲ ਹੈ
2: ਜੀ। ਆਪਾਂ ਕੱਲਾ ਆਤੀ ਨਾ ਵੀ ਜੋ ਵੀਡੀਓਜ਼ ਆ ਰਹੀਆਂ ਵੀ ਨਹੀਂ ਉਹ ਝੂਠੀਆਂ ਜੀ, ਉਹ AI ਨਾਲ ਬਣੀਆਂ ਜੀ, ਉਹ ਫਲਾਣ ਆ, ਬਿਲਕੁਲ ਝੂਠ ਹੈ ਉਹ ਗੱਲ
1: ਜੀ।
2: ਤੇ ਇਹਨਾਂ ਨੇ ਉੱਥੇ ਬਹਿ ਕੇ ਜੋ ਕੁਛ ਵੀ ਕੀਤਾ ਵਾ, ਤੇ ਬਾਕੀ ਆਮ ਆਦਮੀ ਪਾਰਟੀ ਵੇਖੋ ਜੀ, ਹੋਣਾ ਤੇ ਉਸ ਕੇਸ ਚ ਕੱਖ ਵੀ ਨਹੀਂ ਗਾ
1: ਜੀ,
2: ਜੋ ਅਮਰਜੀਤ ਚਾਵਲੇ ਵਾਲਾ ਜਾਂ ਦੂਜਾ
1: ਜੀ,
2: ਪਰ ਉਹ ਲਾਲਾ ਲਾਲਾ ਸੰਸਥਾ ਦੀ ਬਦਨਾਮੀ ਤਾਂ ਹੋ ਗਈ ਹੈ ਨਾ,
1: ਉਹ ਭਰ ਰਹੇ ਨੇ ਨਾ। ਦੇਖੋ ਹਰ ਹਫਤੇ ਕੋਈ ਨਾ ਕੋਈ ਛੋਟਾ ਮੋਟਾ ਕੱਢ ਦਿੰਦੇ ਨੇ ਜੀ, ਕਲਿੱਪ ਜਾਂ ਕੁਝ ਕਰ ਦਿੰਦੇ ਆ ਜੀ,
2: ਉਹਨਾਂ ਨੇ ਜੀ ਇੱਕੇ ਵਾਰੀ ਥੋੜਾ ਕੱਢਣਾ ਉਹਨਾਂ ਨੇ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜਦੋਂ ਮਾੜੀ ਜੀ ਗੱਲ ਠੰਡੀ ਹੋਣ ਲੱਗੂ, ਛੋਟੀ ਜੀ ਸ਼ੁਰੂ ਨਹੀਂ ਛੱਡਦਾ ਕਰ
1: ਦਿੰਦੇ ਆ ਜੀ, ਬਿਲਕੁਲ ਹੈ ਜੀ।
2: ਤੇ ਜੋ ਦੋ ਚਾਰ ਮਹੀਨੇ ਕੰਮ ਚੱਲੀ ਆਉਣਾ
1: ਜੀ,
2: ਔਰ ਜੇ ਉੱਥੇ ਇਹ ਕੁਛ ਹੋਇਆ ਵਾ ਤੇ ਮੇਰਾ ਖਿਆਲ ਆ ਵੀ ਇਦੋਂ ਕਟਿਆ ਕਰਤੂਤ ਕੋਈ ਹੋ ਨਹੀਂ ਸਕਦੀ,
1: ਬਿਲਕੁਲ ਹੈ ਜੀ।
2: ਇਸ ਕਰਕੇ ਇਹ ਚੀਜ਼ਾਂ ਵੀ ਜੇ ਅਸੀਂ ਮਤਲਬ ਆਪਣੇ ਨਿੱਜੀ ਤਾਲੀ ਕਵਾਂਗੇ ਨਾ ਵੀ ਸਿਆਸਤ ਚ ਇੱਕ ਦੂਜੇ ਨੂੰ ਜਾਂ ਦਿੰਦੇ ਵੀ ਠਿੱਬੀ ਲਾਉਣ ਵਾਸਤੇ, ਤੁਸੀਂ ਇਹ ਯੂਜ਼ ਕਰੋਗੇ,
1: ਪੈਸੇ ਦੀ ਖੇਡ ਆ ਜੀ ਬਸ, ਕੁਛ ਨਹੀਂ ਹੈ, ਬਿਲਕੁਲ, ਜਾਂ ਕੋਰਸੀ ਦੀ ਖੇਡ ਆ,
2: ਨੈਤਿਕ ਹਾਂਜੀ ਨੈਤਿਕ ਨਿਗਾਰ ਜਿਹੜਾ ਵਾ ਇਹਦੋਂ ਵੱਧ ਕੀ ਹੋ ਸਕਦਾ
1: ਜੀ, ਬਿਲਕੁਲ ਬਿਲਕੁਲ ਦਰੁਸਤ ਹੈ।
2: ਤੇ ਬਾਕੀ ਜਿਹੜੀ ਓਪੋਜਿਟ ਸਰਕਾਰ ਹੈ ਪ੍ਰੈਜੈਂਟ ਇਸ ਟਾਈਮ ਇੱਥੇ ਬੈਠੀ ਹੋਈ ਹੈ
1: ਜੀ,
2: ਇਹਦਾ ਤੇ ਪਤਾ ਹੀ ਹੈ ਸਾਰਿਆਂ ਨੂੰ, ਅਗਲਿਆਂ ਨੇ ਆਪਣੇ ਆਪ ਦੋ ਚਾਰ ਮਹੀਨੇ ਕੱਢਣੇ ਆ ਵੀ ਕਦਾਂ ਨਿਕਲਦੇ,
1: ਬਿਲਕੁਲ ਹੈ ਜੀ।
2: ਉਹ ਦੂਜੇ ਬੰਨੇ ਵਾਲੇ ਜਿਹੜੇ ਆ ਉਹ ਜਿੰਨਾ ਕੁ ਤਾਂ ਨੂੰ ਜਾਂਦੇ ਉਦੋਂ ਜ਼ਿਆਦਾ ਠਾਹ ਨੂੰ ਆ ਜਾਂਦੇ ਆ
1: ਜੀ, ਬਿਲਕੁਲ ਹੈ ਜੀ।
2: ਜਿਹੜੇ ਆਪਣੇ ਆਪ ਨੂੰ ਕਹਿੰਦੇ ਪੰਜਾਬ ਬਚਾਉਣਾ, ਅਸੀਂ ਪੰਜਾਬ ਬਚਾਉਣਾ ਤੇ ਪਹਿਲਾਂ ਗੰਦੇ ਬੰਦੇ ਤੋਂ ਬਾਹਰ ਕੱਢਣੇ ਪੈਣਗੇ ਨਾ,
1: ਬਿਲਕੁਲ ਹੈ ਜੀ। ਲੀਡਰਸ਼ਿਪ ਤਾਂ ਬਦਲ
2: ਇਹਦੇ ਚ ਕੁਛ ਵੇਖੋ ਜੀ, ਮਤਲਬ ਬੋਲਡ ਡਿਸੀਜਨ ਤੁਹਾਨੂੰ ਲੈਣੇ ਪੈਣੇ
1: ਜੀ, ਬਿਲਕੁਲ ਹੈ, ਬਿਲਕੁਲ ਦਰੁਸਤ ਹੈ।
2: ਚਾਹੇ ਉਹ ਸਾਡੇ ਧਾਰਮਿਕ ਸੰਸਥਾ ਦੇ ਬੈਠੇ ਲੋਕ ਹੈ ਨਾ
1: ਜੀ,
2: ਅਹੁਦਿਆਂ ਉੱਚਿਆਂ ਦੇ ਉੱਤੇ ਬੈਠੇ ਆ, ਤੁਹਾਨੂੰ ਉਹ ਕਿਸੇ ਦੀ ਮਤਲਬ ਕੀ ਕਹਿੰਦੇ ਵੀ ਕਿਸੇ ਦੀ ਆਵਾਜ਼ ਜਾਂ ਕਿਸੇ ਦੀ ਜ਼ਬਾਨ ਬਣ ਕੇ ਨਹੀਂ ਚੱਲਿਆ ਕੰਮ ਚੱਲਦਾ, ਦੁਨੀਆਂ ਸਾਰੀ ਜਾਣਦੀ ਹੈ,
1: ਬਿਲਕੁਲ ਹੈ ਜੀ।
2: ਜੇ ਨਾ ਵੀ ਵੇਖੋ ਜੀ ਉਹ ਕਿਸੇ ਦੇ ਆਖੇ ਲੱਗ ਕੇ ਕਰ ਦੇਣਗੇ, ਤਦ ਵੀ ਲੋਕਾਂ ਨੇ ਇਹੋ ਹੀ ਆਖਣਾ ਹੁੰਦਾ ਵੀ ਨਹੀਂ ਜੀ ਉੱਥੇ ਤੇ ਚੱਲਦੀ ਫਲਾਨੇ ਦੀ ਹੈ,
1: ਬਿਲਕੁਲ ਹੈ ਜੀ।
2: ਹੁਣ ਮਤਲਬ ਜਿਹੜੇ ਸਿਆਣੇ ਅਕਾਲੀ ਦਲ ਦੇ ਲੀਡਰ ਹੈ ਨਾ ਜੀ
1: ਜੀ,
2: ਉਹ ਤਾਂ ਇਹ ਵੀ ਕਹਿ ਰਿਹਾ ਵੀ ਭਗਵੰਤ ਮਾਨ ਨੂੰ ਜਿਹੜਾ ਗੁਰੂ ਦਾ ਦੋਖੀ ਦਿੱਤਾ ਗਿਆ ਨਾ, ਜੋ ਵੀ ਇਹਨਾਂ ਨੇ ਦਰਜਾ ਦਿੱਤਾ ਜਾਂ ਐਲਾਨ ਕੀਤਾ, ਉਹ ਵੀ ਗਲਤ ਆ
1: ਜੀ ਜੀ।
2: ਕਿਉਂਕਿ ਤੁਸੀਂ ਇਸ ਲੈਵਲ ਤੱਕ ਕਿਸੇ ਵਿਰੋਧੀ ਨੂੰ ਦਬਾਉਣ ਲਈ ਜਿਹੜਾ ਅਕਾਲ ਤਖ਼ਤ ਦੀ ਵਰਤੋਂ ਨਹੀਂ ਕਰ ਸਕਦੇ
1: ਜੀ,
2: ਕਿਉਂਕਿ ਵਿਰੋਧੀ ਨੂੰ ਜਿਹੜਾ ਵੀ ਮਾੜਾ ਮੋਟਾ ਉਹਨੂੰ ਮਿਲਣ ਲੱਗਦਾ, ਉਹਨੂੰ ਹੁਣ ਜਿੱਦਾਂ ਜਥੇਦਾਰ ਸਾਹਿਬ ਬੁਲਾਈ ਜਾਂਦੇ ਆ ਜਾਂ ਸੱਦੀ ਜਾਂਦੇ ਆ, ਇਹਦੇ ਨਾਲ ਹੋਰ ਵੀ ਜ਼ਿਆਦਾ ਸਾਡੇ ਉਸ ਜਿਹੜੀ ਸੰਸਥਾ ਹੈਗੀ ਆ ਗੁਰੂਆਂ ਪੀਰਾਂ ਦੇ ਵੇਲੇ ਦੀ ਬਣੀ ਆ, ਉਹਦੇ ਵਿੱਚ ਹੋਰ ਵੀ ਵੇਖੋ ਜੀ ਨੀਵਾਂ ਪਨ ਆਉਂਦਾ
1: ਆਉਂਦਾ ਜੀ। ਦੇਖੋ ਰੂਪਕੌਰ
2: ਸਿਆਸਤ ਦੀ ਲੜਾਈ ਜਿਹੜੀ ਆ ਉਹ ਸਿਆਸਤ ਨੇ ਲੜਨੀ ਹੈ।
1: ਦੇਖੋ ਸੱਤਾ ਵੀ ਹੰਢਾਈ ਆ ਰੂਪਕੌਰ ਹੁਣਾਂ ਨੇ ਸਾਰਾ ਕੁਝ ਕੀਤਾ, ਤੇ ਹੁਣ ਉਹੋ ਹੀ ਚਲੋ ਬਾਹਰ ਦਾ ਰਸਤਾ ਦਿਖਾਇਆ ਜਾਂ ਕੁਝ ਕੀਤਾ, ਐਕਸ਼ਨ ਹੋਇਆ, ਤੇ ਉਹ ਵੀ ਹੁਣ ਉਹ ਚੀਜ਼ ਦੇ ਵਿੱਚ ਮਤਲਬ ਕਿ ਸਬੂਤ ਲੈ ਕੇ ਕਹਿੰਦੇ ਮੈਂ ਦੇਖਦੇ ਆ ਜੀ ਹੁਣ 9 ਤਰੀਕ ਨੂੰ ਕੀ ਕਰਦੇ ਆ।
2: ਉਹ ਤੇ ਪਤਾ ਹੀ ਹੈ ਜੀ, ਹੁਣ ਤੁਹਾਨੂੰ ਮਤਲਬ ਹੈਗਾ ਵੀ ਜੇ ਹੁਣ ਥੋੜਾ ਬੜਾ ਕੋਈ ਬੋਲਦਾ ਵਾ ਤੇ ਉਹਨੂੰ ਵੈਸੇ ਧੱਕੇ ਨੇ ਬਾਹਰ, ਡੈਮੋਕ੍ਰੇਸੀ ਤਾਂ ਫਿਰ ਇਹ ਵੀ ਨਹੀਂ ਹੈਗੀ,
1: ਬਿਲਕੁਲ ਹੈ ਜੀ।
2: ਜੇ ਬੰਦਾ ਕੋਈ ਬੋਲਣ ਲੱਗਦਾ ਉਹਨੂੰ ਬੈਠੋ ਸੁਣੋ ਕਰੋ ਕਤਲੋ ਪਾਰਟੀ ਤੋਂ ਕੱਢ ਦੇਣਾ, ਹੁਣ ਕੁਦਰਤੀ ਗੱਲ ਹੈ ਵੀ ਆਖਣ ਦੇ ਵਿਰੋਧੀਆਂ ਤੇ ਅੱਖਾਂ 'ਚ ਖੇਡਦੀ ਹੈ,
1: ਪਰ ਇਹ ਹੈਗੇ ਤਾਂ ਇਹ ਵੀ ਰਲੇ ਮਿਲੇ ਨਾਲ ਹੀ ਨੇ ਨਾ ਡਾਕਟਰ ਸਾਹਿਬ। ਦੇਖੋ ਇਹਨਾਂ ਨੂੰ ਹੁੰਦੇ ਸੁਣਦੇ ਪਤਾ ਵੀ ਚਾਹੇ ਉਹ ਪਾਰਟੀ ਨੇ ਸਾਰਾ ਪਲਾਨ ਕੀਤਾ ਸੀ ਜਾਂ ਜੋ ਵੀ ਸੀਗਾ, ਤੇ ਬੋਲਤਾ ਉਦੋਂ ਵੀ ਸਕਦੇ ਸੀ, ਸਿੱਧੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕਰ ਸਕਦੇ ਸੀ ਵੀ ਆਹ ਕੁਝ ਹੋ ਰਿਹਾ ਜੀ, ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਾਰਟੀ ਤੋਂ ਉਦੋਂ ਆਪ ਵੱਖਰੇ ਹੋ ਜਾਂਦੇ ਤਾਂ ਨਾਲੇ ਇਹਨਾਂ ਦੀ ਹੋਰ ਵੀ ਬੱਲੇ ਬੱਲੇ ਹੁੰਦੀ, ਪਰ ਕਿਤੇ ਨਾ ਕਿਤੇ ਇਹਨਾਂ ਦਾ ਵੀ ਆਪਣਾ ਵਿੱਚ ਹੈਗਾ ਨਾ ਸਾਰੀਆਂ ਚੀਜ਼ਾਂ ਦੇ।
2: ਐਕਚੁਲੀ ਪਤਾ ਭਾਰਜ ਸਾਹਿਬ ਉਹ ਸਿਆਣੇ ਆਂਦੇ ਨੇ ਨਾ ਵੀ ਕੀਤੀਆਂ ਰਲ ਕੇ ਤੇ ਦਸੀਆਂ ਲੜ ਕੇ,
1: ਬਿਲਕੁਲ ਹੈ ਜੀ, ਬਿਲਕੁਲ ਹੈ। ਉਹ ਬੰਦੇ ਨੂੰ ਫਿਰ ਬਦਨਾਮ ਹੀ ਇੰਨਾ ਕੁ ਕਰ ਦੋ
2: ਜੀ,
1: ਬਿਲਕੁਲ ਹੈ ਜੀ।
2: ਹਾਂਜੀ ਚਲੋ ਠੀਕ ਹੈ, ਗਿਆਨੀ ਹਰਪ੍ਰੀਤ ਹੁਣਾਂ ਚ ਵੀ ਗਲਤੀਆਂ ਕਮੀਆਂ ਹੈਗੀਆਂ ਸੀ, ਅਸੀਂ ਆਪਾਂ ਨੀ ਕਹਿੰਦੇ ਵੀ ਕੋਈ ਆਪਣੇ ਕੀ ਲੱਗਦੇ ਨੇ ਉਹ ਲੇਕਿਨ ਉਹ ਕਿਸੇ ਨੂੰ ਤੁਸੀਂ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਤਾਂ ਤੁਹਾਡੀ ਆਪਦੀ ਪਾਰਟੀ ਚਲੀ ਜਾਂਦੀ ਹੈ।
1: ਬਿਲਕੁਲ,
2: ਤੁਸੀਂ ਇਸ ਤਰ੍ਹਾਂ ਦੇ ਕੰਮਾਂ ਚ ਘਿਰ ਕੇ ਇੱਕ ਦੂਜੇ ਵਾਸਤੇ ਕਰੋਗੇ ਨਾ ਤੇ ਉਹ ਦੋਵਾਂ ਤਰ੍ਹਾਂ ਦਾ ਨੁਕਸਾਨ ਹੈ।
1: ਮੈਂ ਉਹ ਵੀ ਸਵਾਲ ਚੁੱਕਿਆ ਸੀ ਜੇ ਹਰਪ੍ਰੀਤ ਸਿੰਘ ਉਹਨਾਂ ਨੇ ਉਦਣ ਕਿਹਾ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਮੇਰੇ ਉੱਤੇ ਸਾਰਾ ਐਕਸ਼ਨ ਕਰਾਉਣਾ ਸੀ, ਮੈਂ ਤਾਂ ਇਹ ਵੀ ਕਿਹਾ ਸੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦਾ ਸੀ ਕਿ ਆਪਣੇ ਪੱਧਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਹਜੇ ਤੱਕ ਫਿਰ FIR ਕਿਉਂ ਨੀ ਕਰਾਈ ਜੀ?
2: ਉਹ ਵੇਖੋ ਜੀ, ਇੱਕ ਦੂਜੇ ਦੀਆਂ ਕਮਜ਼ੋਰੀਆਂ ਇਹਨਾਂ ਸਾਰਿਆਂ ਕੋਲ ਹੈ
1: ਜੀ। ਬਿਲਕੁਲ ਹੈ ਜੀ,
2: ਜਥੇਦਾਰ ਜਿਹੜੇ ਹੁੰਦੇ ਨਾ, ਵੇਖੋ ਜੀ ਜਥੇਦਾਰ ਜਦੋਂ ਬਣਦੇ ਆ ਉਦੋਂ ਪਹਿਲਾਂ ਤਾਂ ਇਹਨਾਂ ਦਾ ਆਮ ਲੋਕਾਂ ਵਰਗਾ ਜੀਵਨ ਨਹੀਂ ਹੁੰਦਾ
1: ਜੀਵਨ ਹੀ। ਬਿਲਕੁਲ ਹੈ ਜੀ, ਬਿਲਕੁਲ।
2: ਉਸ ਜੀਵਨ ਦੇ ਵਿੱਚ ਤੁਹਾਨੂੰ ਪਤਾ ਵੀ ਕਮੀਆਂ ਪੇਸ਼ੀਆਂ ਆਈਆਂ ਹੁੰਦੀਆਂ, ਤੇ ਮਾਫ਼ ਕਰਨਾ ਵੀ ਅੱਜ ਦਾ ਜਿਹੜਾ ਜਥੇਦਾਰ ਲਾਉਣ ਵਾਲੇ ਪਾਵਰ ਵਾਲੇ ਲੋਕ ਹੈ ਨਾ ਜੀ,
1: ਜੀ
2: ਉਹ ਬੰਦਾ ਲੱਭਦੇ ਹੀ ਉਹ ਆ ਵੀ ਜਿਹਦੇ ਅੰਦਰ ਪਹਿਲਾਂ ਹੀ ਕਮਜ਼ੋਰੀਆਂ ਤੇ ਉਹਨਾਂ ਦੇ ਸਬੂਤ ਉਹਨਾਂ ਕੋਲ ਵਾਧੂ
1: ਵੀਕਨੈਸ ਹੈਗੀ ਆ ਕੋਈ ਨਾ ਕੋਈ।
2: ਕੱਲ ਨੂੰ ਸਾਡੇ ਸਾਡੇ ਆਖੇ ਨਾ ਲੱਗੂਗਾ ਤੇ ਆਖਾਂਗੇ ਆਜਾ ਕਾਕਾ ਆ ਕੰਮ ਨਹੀਂ ਲੱਗੇ।
1: ਬਿਲਕੁਲ
2: ਇਹ ਕੰਮ ਚੱਲਦਾ ਵਾ ਇੱਥੇ
1: ਜੀ।
2: ਤੇ ਜਿਹੜਾ ਬਿਲਕੁਲ ਕੋਈ ਸੱਚਾ ਸੁੱਚਾ ਸਿੱਖ ਜਾਂ ਬੰਦਾ ਜਿਵੇਂ ਸਿੱਖੀ ਚਲੋ ਕਹਿ ਲੈਂਦੇ ਜਿਹੜੇ ਉੱਥੇ ਬਹਿੰਦੇ ਆ ਗੁਰੂ ਦੇ, ਉਹ ਜੀ ਜਥੇਦਾਰ ਬਣਨ ਲਈ ਤਿਆਰ ਹੀ ਨਹੀਂ।
1: ਬਿਲਕੁਲ ਬਿਲਕੁਲ ਹੈ ਜੀ,
2: ਉਹਨਾਂ ਨੂੰ ਪਤਾ ਹੁੰਦਾ ਵਾ ਵੀ 60% ਲੋਕਾਂ ਵੱਲੋਂ ਗਾਲਾਂ ਮਿਲਣੀਆਂ, ਫੈਸਲਾ ਜਿੰਨਾ ਮਰਜ਼ੀ ਚੰਗਾ ਲਿਖੋ।
1: ਬਿਲਕੁਲ ਹੈ ਜੀ, ਬਿਲਕੁਲ
2: ਜਿੰਨਾ ਮਰਜ਼ੀ ਵਧੀਆ ਫੈਸਲਾ ਕਰ ਦੇਣਗੇ ਸਾਡੇ ਜਥੇਦਾਰ, ਹੁਣ ਉਹ ਮਤਲਬ ਐਵੇਂ ਦੇ ਲੱਗ ਗਏ ਆ
1: ਜੀ
2: ਕਿ ਇਹ ਲੋਕਾਂ ਨੇ ਇਹੋ ਕਹਿਣਾ ਵੀ ਬਾਦਲਾਂ ਦਾ ਜਥੇਦਾਰ ਹੋਵੇ ਭਾਵੇਂ ਨਾ ਹੋਵੇ।
1: ਨਾ ਹੋਵੇ ਜੀ, ਬਿਲਕੁਲ
2: ਉਹ ਕਿਉਂਕਿ ਸਿਆਸਤ ਨੇ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਹੀ ਇੰਨਾ ਜ਼ਿਆਦਾ
1: ਜੀ।
2: ਉਹ ਜਥੇਦਾਰ ਜਿਹੜਾ ਉਹ ਜਿੱਥੇ ਇਹਨਾਂ ਦਾ ਕੰਮ ਤਾਂ ਧਰਮ ਦਾ ਵਾ
1: ਜੀ,
2: ਔਰ ਉਹ ਜਦੋਂ ਫਿਰ ਏਦਾਂ ਕਰਨਗੇ ਤਾਂ ਉਹ ਫਿਰ ਸੰਸਥਾਵਾਂ ਦੇ ਉੱਤੇ ਵੇਖੋ ਜੀ ਸਵਾਲ ਹੁਣ ਦੁਨੀਆਂ ਤੇ ਉੱਠਦੇ ਤੇ ਹੈਗੇ ਹੀ ਆ ਨਾ।
1: ਬਿਲਕੁਲ ਹੈ ਜੀ,
2: ਕਿੱਥੇ ਏਡੀ ਮਸਲ ਅਸੀਂ ਗਾ ਕੇ ਕਹਾਣੀਆਂ ਜੀ ਸਾਡਾ ਐ ਜੀ ਸਾਡਾ ਜਿਉਂ ਜੀ, ਅੱਜ ਯਾਰ ਲੋਕ ਬੈਠੇ ਕਿਹੋ ਜਿਹੇ ਫਿਰ ਕੋਈ ਗੱਲ ਸਾਡੇ ਵਰਗਾ ਕਰਕੇ ਤੇ ਆਖਣਾ ਤੁਸੀਂ ਵਾਲ ਕਟਾਏ ਯਾਰ, ਵਾਲ ਕਟਾਏ ਆ ਉੱਥੇ ਬਹਿ ਕੇ ਕੋਈ ਗਲਤ ਕੰਮ ਤੇ ਨੀ ਕੀਤਾ, ਹਰਾਮ ਤੇ ਨੀ ਖਾਧਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਜਿੰਨੇ ਵੀ ਅੱਜ ਦਾ ਪੁਜਾਰੀ ਲੈਣਾ ਨਾ ਜੀ
1: ਜੀ,
2: ਇਹਨਾਂ ਨੇ ਇਹ ਵੀ ਧਰਮਾਂ ਦਾ ਹੁਣ ਰਾਮ ਮੰਦਿਰ ਦੀ ਗੋਲਕ ਚੋਰੀ ਕਰਦੇ ਫੜੇ ਗਏ ਆ।
1: ਬਿਲਕੁਲ ਹੈ ਜੀ, ਇਕਨੋਮਿਕ ਪੱਖ ਤੋਂ ਦੇਖਦੇ ਹਾਂ GDP ਜਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਕਿਤੋਂ ਪੈਸਾ ਧੇਲਾ ਇਕੱਠਾ ਨਹੀਂ ਹੁੰਦਾ ਸੀ ਕਿਉਂਕਿ ਉਹਨਾਂ ਕੇ ਪੈਸਾ ਧੇਲਾ ਹੁੰਦਾ ਸੀ ਹਰ ਮੁਲਕ ਦੇ ਵਿੱਚ, ਤਾਂ ਇਹ ਜਿਹੜੇ ਮੰਦਿਰ ਸੀਗੇ ਉਹਨਾਂ ਸਮਿਆਂ ਦੇ ਵਿੱਚ ਨਾ ਜੀ, ਤੇ ਇਹ ਇੱਕ ਮਤਲਬ ਕਿ ਕਮਾਊ ਪੁੱਤ ਸੀਗੇ ਜੀ ਦੇਸ਼ ਦੇ ਲਈ ਬਣਾਏ ਗਏ, ਤੇ ਉੱਥੋਂ ਪੈਸਾ ਫਿਰ ਜਿਹੜਾ ਸੀ ਕੀਤਾ ਜਾਂਦਾ ਸੀ ਇਕੱਠਾ ਜੀ, ਉਹ ਚਾਹੇ ਕੋਈ ਵੀ ਧਰਮ ਹੈ, ਕੱਲਾ ਮੰਦਿਰਾਂ ਦੀ ਗੱਲ ਨੀ ਜੀ।
2: ਹਾਂਜੀ ਹਾਂਜੀ
1: ਜੀ,
2: ਤੇ ਐਕਚੁਲੀ ਨਾ ਵੇਖੋ ਜੀ ਹੁਣ ਜਿਹੜੇ ਹੈ ਨਾ ਅੱਜ ਦੀ ਤਰੀਕ ਦੀ ਅਗਰ ਆਪਾਂ ਗੱਲ ਕਰੀਏ ਨਾ, ਉਹ ਫਲਸਫੇ ਉਹ ਸੋਚ ਵਿਚਾਰ ਬਹੁਤ ਵਧੀਆ ਸੀ।
1: ਬਿਲਕੁਲ ਹੈ ਜੀ,
2: ਕਿ ਉਹ ਵੇਦਾਂ ਦੀ ਸੀ ਚਾਹੇ ਕਿਸੇ ਦੀ, ਲੇਕਿਨ ਅੱਜ ਦੀ ਤਰੀਕ ਦੇ ਵਿੱਚ ਵੇਖਿਆ ਜਾਵੇ ਨਾ ਤੇ ਆਧੁਨਿਕ ਜਿਹੜੇ ਇਹ ਲੋਕ ਬੈਠੇ ਨੇ ਜੀ, ਇਹ ਬਹੁਤੇ ਮਤਲਬ ਜਿਹੜੇ ਹੈ ਨਾ ਉਹ ਧਰਮ ਨੂੰ ਧੰਦਾ ਬਣਾ ਕੇ ਬੈਠੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਵਾ, ਕੋਈ ਕਬੂਦਾ ਬਹਾਨਾ ਕੋਈ ਦੂਜਾ ਬਹਾਨਾ, ਮੇਨ ਮਕਸਦ ਆ ਜੀ ਮੌਜ ਮਸਤੀ ਕਰਨੀ ਤੇ ਪੈਸਾ ਇਕੱਠਾ ਕਰਨਾ।
1: ਪੈਸਾ ਇਕੱਠਾ ਕਰਨਾ ਜੀ, ਬਿਲਕੁਲ,
2: ਮਤਲਬ ਰਾਹੇ ਪਾਉਣ ਵਾਲੇ ਲੋਕ ਸਮਾਜ ਨੂੰ ਕਿਰਾਏ ਪਾ ਰਹੇ
1: ਨੇ ਜੀ। ਬਿਲਕੁਲ ਹੈ ਜੀ, ਦਰੁਸਤ,
2: ਤੇ ਆਪ ਖੁਦ ਕਿਰਾਏ ਪੈ ਰਹੇ ਆ, ਪਏ ਹੋਏ ਆ।
1: ਬਿਲਕੁਲ,
2: ਮਹਿੰਗੀਆਂ ਮਹਿੰਗੀਆਂ ਗੱਡੀਆਂ, ਅਣੇ ਅਣੇ ਖਰਚੇ, ਦੋ ਦੋ ਚਾਰ ਹੁਣ SGPC ਦੇ ਮੈਂਬਰ ਜਾਂ ਧਾਰਮਿਕ ਕੋਈ ਮੰਦਿਰ ਦੇ ਦੋ ਦੋ ਤਿੰਨ ਤਿੰਨ ਨੌਕਰ ਕਾਹਦੇ ਮਿਲੇ ਵੀ ਨਾਲ ਉਹਨਾਂ ਨੂੰ, ਗੋਲਕਾਂ ਦੇ ਪੈਸੇ ਨੂੰ ਮੰਦਿਰ ਦੀ ਵੀ ਤੇ ਖੋਲ ਕੀ ਆ ਨਾ।
1: ਬਿਲਕੁਲ ਹੈ ਜੀ,
2: ਮਸਜਿਦਾਂ ਦੇ ਵੀ ਇਹਨਾਂ ਨੂੰ ਕਾਹਦੇ ਮਿਲੇ ਹੋਏ ਨਾਲ।
1: ਬਿਲਕੁਲ ਹੈ ਜੀ,
2: ਇਹਨਾਂ ਦੇ ਘਰਾਂ ਦੇ ਵਿੱਚ ਨੌਕਰ ਵੱਖਰੇ, ਗੱਡੀ ਚਲਾਉਣ ਵਾਲੇ ਵੱਖਰੇ, ਕਈ ਦੇ ਹੁਣ ਕੀ ਹੈ ਤੇ ਦੱਸੀਏ ਵੀ ਇੱਥੇ ਪੱਠੜ ਪਾਉਂਦੇ ਫਿਰਦੇ ਘਰਾਂ ਚ ਜਾ ਕੇ ਮਾੜੇ ਮਾੜੇ, ਇਹਨਾਂ ਤਕੜਿਆਂ ਲੋਕਾਂ ਚ ਪੈਸਾ ਗੁਰੂ ਦੀ ਗੋਲ ਕਦਾ ਤੇ ਲੈ ਜਾਂਦੇ, ਦੁਰਵਰਤੋਂ ਨਹੀਂ ਹੁੰਦੀ
1: ਜੀ। ਬਿਲਕੁਲ ਹੈ ਜੀ,
2: ਇਸ ਕਰਕੇ ਨਾ ਸਮਾਜ ਮਤਲਬ ਵੇਖੋ ਜੀ ਸਮਾਜ ਨੂੰ ਜੇ ਤੁਸੀਂ ਸੁਧਾਰਨਾ ਨਾ
1: ਜੀ,
2: ਸੇਧ ਦੇਣੀ ਆ
1: ਜੀ,
2: ਤੇ ਧਰਮ ਦਾ ਬਹੁਤ ਵੱਡਾ ਭਾਰਤ ਸਾਹਿਬ ਰੋਲ ਹੈ ਇਹਦੇ ਵਿੱਚ।
1: ਬਿਲਕੁਲ ਹੈ ਜੀ,
2: ਤੇ ਉਹ ਧਰਮ ਦਾ ਜਿਹੜਾ ਰੋਲ ਸੀ ਨਾ ਉਹਨੂੰ ਅਸੀਂ ਦੂਜੇ ਬੰਨੇ ਯੂਜ਼ ਕਰ ਲਿਆ।
1: ਬਿਲਕੁਲ ਕਰ ਲਿਆ ਜੀ,
2: ਉਹ ਹਰ ਇੱਕ ਬੰਦਾ ਵੀ ਫਿਰ ਸਮਝਦਾ ਵੀ ਚੱਲ ਜਿੱਦਾਂ ਦਾ ਹੁਣ ਵੇ ਅਸੀਂ ਤੇ ਚਲੋ ਲੋਕ ਤੁਸੀਂ ਤੇ ਕਦੀ ਇਕਦਾਂ ਹੀ ਕਿਤੇ ਆਉਂਦੇ ਨੇ ਸਾਲ ਦੋ ਸਾਲ ਉਮਰ ਤੇ ਅਸੀਂ ਤੇ ਇੱਥੇ ਰੋਜ਼ਾਨਾ ਰਹਿੰਦੇ ਹਾਂ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
2: ਅਸੀਂ ਤੇ ਤੁਸੀਂ ਆਖੋ ਕਿ ਕਿਹੋ ਜਿਹੀ ਗੱਲ ਕਰਨ ਲੱਗ ਪਏ, ਅਸੀਂ ਤੇ ਉੱਥੇ ਤੱਕੜੀਆਂ ਨਾਲ ਫੀਮ ਵੰਡਦੇ ਵੀ ਵੇਖੇ।
1: ਕੀ ਬਾਤ ਹੈ ਜੀ,
2: ਨਿੱਕੀਆਂ ਨਿੱਕੀਆਂ ਜੀ ਹੁੰਦੀਆਂ ਜਿਹੜੀਆਂ
1: ਜੀ ਜੀ ਜੀ ਜੀ ਜੀ,
2: ਉਹ ਚ ਕਿਉਂਕਿ ਉਹ ਸਾਂਝੀ ਲੈ ਆਉਂਦੇ ਆ ਤੇ ਮੁੜ ਕੇ ਵੰਡਣੀ ਹੁੰਦੀ ਤੇ ਉੱਥੇ ਬਹਿ ਕੇ ਵੰਡ ਲੈਂਦੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਚਾਹੇ ਉਹ ਮਤਲਬ ਧਾਰਮਿਕ ਸੰਸਥਾ ਦੇ ਆਫਿਸ ਆ, ਚਾਹੇ ਉਹਨਾਂ ਦੇ ਮਤਲਬ ਕੋਈ ਕਮਰੇ ਆ, ਤੇ ਉਹ ਹੈ ਤਾਂ ਗੁਰੂ ਦੀ ਪ੍ਰੋਪਰਟੀ ਆ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਵੀ ਤੁਸੀਂ ਥੋੜੀ ਜਿਹੀ ਬਾਹਰ ਹੱਥੇ ਵੰਡ ਲਓ ਵੀ ਚਾਹੀਦੀ ਦੁਕਾਨ ਤੇ ਬਹਿ ਜਾਓ ਆਪਦੇ ਖੇਤ ਘਰ ਬਹਿ ਜਾਓ ਇਹਨਾਂ ਲੋਕਾਂ ਨੂੰ ਡਰ ਹੀ ਨੀ ਗਾ
1: ਬਿਲਕੁਲ ਹੈ ਜੀ
2: ਇਹ ਇਸ ਕਰਕੇ ਆ ਨਾ ਵੀ ਇਹ ਸਭ ਧੰਦੇ ਬਣੇ ਹੋਏ ਆ
1: ਜੀ
2: ਮਤਲਬ ਮੇਨ ਮੁੱਦੇ ਯਾਰ ਵੇਖੋ ਅਮਰਜੀਤ ਦੀ ਚ ਕੋਈ ਹੈਗੀ ਵੀਡੀਓ ਆ ਜਾਂ ਕੋਈ ਭਗਵੰਤ ਮਾਨ ਨੇ ਉਹ ਜੋ ਕਰਤਾ ਵਾ ਦੂਜੇ ਨੇ ਕਰਤਾ ਯਾਰ ਇਹ ਪੰਜਾਬ ਦੇ ਮੁੱਦੇ ਥੋੜੇ
1: ਨਹੀਂ ਗੇ ਜੀ ਨਹੀਂ ਜੀ ਬਿਲਕੁਲ ਨਹੀਂ ਜੀ ਬਿਲਕੁਲ
2: ਐਡਾ ਲਾ ਐਂਡ ਆਰਡਰ ਦਾ ਇੱਥੇ ਸਿਸਟਮ ਵਿਗੜਿਆ ਉਹਦੇ ਤੇ ਕੋਈ ਪਾਰਟੀ ਨੀ ਬੋਲਦੀ ਸਹੂਲਤਾਂ ਵੱਧ ਤੋਂ ਵੱਧ ਦੂਜਾ ਮੈਂ ਆਹ ਮੁਕਤ ਦੀ ਫਰੀਬੀ ਦੀ ਵਧਾ ਦੂੰਗਾ ਮੈਂ ਕਰ ਦੂੰਗਾ ਯਾਰ ਪੈਸਾ ਆਉਣਾ ਕਿੱਥੋਂ ਅੱਗੇ ਡੁੱਬੇ ਪਏ ਕਰਜੇ ਚ
1: ਬਿਲਕੁਲ ਹੈ ਜੀ ਦਰੁਸਤ ਹੈ ਜੀ
2: ਮੈਂ ਤੇ ਤੁਹਾਨੂੰ ਦੱਸਾਂ ਜੀ ਵੇਖੋ ਮੈਂ ਨਾ
1: ਜੀ
2: ਚਲੋ ਪਤਾ ਹੀ ਹੈ ਸਰੋਤਿਆਂ ਨੂੰ ਮੈਂ ਸੋਸ਼ਲ ਮੀਡੀਆ ਵੇਖਣਾ ਹੀ ਬੰਦ ਕਰਤਾ
1: ਜੀ ਜੀ ਜੀ ਜੀ
2: ਟਵਾਣਾ ਰੇਡੀਓ ਦੀ ਵੀ ਪਹਿਲਾਂ ਅੱਧਾ ਘੰਟਾ ਪੌਣਾ ਘੰਟਾ ਸੁਣੀਦਾ ਬਾਕੀ ਪਤਾ ਦਾ ਉਹ ਕਮੈਂਟਾਂ ਦੀ ਲੜਾਈ ਉਹ ਦੂਜਾ ਲਾਲਾ
1: ਬਿਲਕੁਲ ਹੈ ਜੀ
2: ਬਿਲਕੁਲ ਬਾਕੀ ਜਿੰਨੇ ਵੀ ਦੋ ਵੀ ਆ ਤੁਹਾਡਾ ਵੀ ਆ ਕਿਤੇ ਮਹੀਨੇ ਦਾ ਹੀ ਇੱਦਾਂ ਕੋਈ ਵੇਲਾ ਕੋਲਾ ਸੌਣ ਦਾ ਹੋ ਜੇ
1: ਹਾਂਜੀ
2: ਤੇ ਜੁੜੀ ਦਾ ਖਬਰਾਂ ਹੀ ਨੈਗੇਟਿਵ ਆਈ ਜਾਂਦੀਆਂ ਨੇ ਸਾਡੀਆਂ ਕਿਤੇ ਪੋਜ਼ਿਟਿਵ ਖਬਰ ਆਉਂਦੀ ਕੋਈ ਨਹੀਂ
1: ਬਿਲਕੁਲ ਹੈ ਜੀ ਨਹੀਂ ਆਪਣੀ ਕੋਸ਼ਿਸ਼ ਹੁੰਦੀ ਆ ਕਿ ਕੋਈ ਚੰਗਾ ਕਰੀਏ ਹਾਂਜੀ ਬਿਲਕੁਲ ਨੈਗੇਟਿਵ
2: ਥੋੜਾ ਜਿਹਾ ਪਰ ਫਿਰ ਵੀ ਹੈ ਨਾ ਜੀ ਇੱਕ ਪੱਤਰਕਾਰ ਆ ਪੱਤਰਕਾਰ ਨੂੰ ਸਾਰੀਆਂ ਖਬਰਾਂ ਕਰਨੀਆਂ ਪੈਂਦੀਆਂ
1: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਉਹ ਨਹੀਂ ਨਾ ਮਤਲਬ ਚੱਲਦਾ ਨੀ ਕੱਲਾ ਆਪਾਂ ਨੂੰ ਕੱਲੀਆਂ ਕਹਾਣੀਆਂ ਵੀ ਸੁਣਾਈ ਜਾਵਾਂਗੇ ਉਹਦੇ ਨਾਲ ਵੀ ਕੰਮ ਨਹੀਂ ਨਾ ਚੱਲਣਾ
1: ਚੱਲਦਾ ਜੀ ਬਿਲਕੁਲ ਹੈ
2: ਚਲੋ ਤੁਹਾਡਾ ਪੇਸ਼ਾ ਵਾ ਤੁਸੀਂ ਤੁਹਾਡੇ ਮੂੰਹੋਂ ਕੀਤੀ ਗੱਲ ਹੋਰ ਹੁੰਦੀ ਹੈ
1: ਜੀ ਬਿਲਕੁਲ
2: ਤੇ ਉਹ ਸਾਡੇ ਵਰਗਿਆਂ ਦਾ ਵਿੱਚ ਟਾਂਗੇ ਨੂੰ ਫਸਾਉਣੀ ਜਿਹੜੀ ਉਹ ਕੁਝ ਹੋਰ ਹੁੰਦੀ ਹੈ
1: ਬਿਲਕੁਲ ਹੈ ਜੀ
2: ਇਸ ਕਰਕੇ ਨਾ ਉਹ ਜਿਹੜਾ ਮਤਲਬ ਸਾਡਾ ਕੁੱਲ ਮਿਲਾ ਕੇ ਵੇਖੀਏ ਨਾ ਤੇ ਮੈਂ ਕਹਿ ਸਕਦਾ ਕਿ ਮਨੁੱਖੀ ਹੋਂਦ ਖਤਰੇ ਵਾਲੇ ਬੰਦੇ ਡੇ ਬਾਈ ਡੇ ਜਾ ਰਹੀ
1: ਜੀ ਬਿਲਕੁਲ ਬਿਲਕੁਲ
2: ਦੋ ਪ੍ਰਸ਼ਾਦਿਆਂ ਦੀ ਸਾਨੂੰ ਲੋੜ ਆ
1: ਜੀ
2: ਸਵੇਰੇ ਸ਼ਾਮ ਅਸੀਂ ਢਿੱਡਾਂ ਤੇ ਬੰਨਣ ਵਾਸਤੇ ਹੋਏ ਆ
1: ਬਿਲਕੁਲ ਹੈ ਜੀ
2: ਉੱਥੋਂ ਵੀ ਠੱਗ ਲਈਏ ਉੱਥੋਂ ਵੀ ਠੱਗ ਲਈਏ ਇੱਥੋਂ ਵੀ ਠੱਗ ਲਈਏ
1: ਠੱਗ ਲਈਏ ਜੀ
2: ਡੇ ਬਾਈ ਡੇ ਅਸੀਂ ਜਿਹੜੀ ਆ ਨਾ ਜੀ ਉਹ ਤਬਾਹੀ ਵੱਲ ਨੂੰ ਵੱਧ ਰਹੀ ਚਲੋ ਦੁਨੀਆਂ ਵੱਧ ਰਹੀ ਸਾਰੀ ਹੁਣ ਚਲੋ ਤੁਸੀਂ ਸਾਡੇ ਨਾਲ ਜ਼ਿਆਦਾ ਸਿਆਣੇ ਜੀ ਇਹਨਾਂ ਵਿਸ਼ਿਆਂ ਤੇ
1: ਜੀ
2: ਜਿੱਧਰ ਵੇਖੋ ਜੰਗ ਕੋਈ ਉਧਰੋਂ ਬਰੂਦ ਚੱਲੀ ਆਉਂਦਾ ਕੋਈ ਇਧਰੋਂ ਕੁੜੀ ਆਉਂਦਾ ਕੋਈ ਨਕਸਲੀ ਆ
1: ਜੀ
2: ਕਿਤੇ ਗੈਂਗਸਟਰ ਆ ਗਿਆ ਕਿਤੇ ਕੁਛ ਆ ਗਿਆ ਬੰਦਾ ਮਤਲਬ ਬਣਿਆ ਕੀ ਫਿਰਦਾ ਮੈਨੂੰ ਸਮਝ ਨਹੀਂ ਲੱਗਦੀ
1: ਬਿਲਕੁਲ ਜੀ
2: ਬਿਲਕੁਲ ਆਤੰਕਵਾਦ ਦੇ ਵੇਲੇ ਵੀ ਜੀ ਨਾਲੋਂ ਵੀ ਇੱਥੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਹੋਏ ਪਏ ਨੇ
1: ਜੀ ਜੀ ਜੀ ਬਿਲਕੁਲ ਹੈ ਜੀ
2: ਬਸ ਉਹ ਸੱਤਾ ਜਿਹੜੀ ਆ ਕੋਈ ਪ੍ਰਾਪਤ ਕਰਨ ਵਾਸਤੇ ਰੋਈ ਜਾਂਦਾ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ ਜਿਹਨੂੰ ਮਿਲੀ ਆ ਉਹ ਆਪਣੀ ਮੇਨਟੇਨ ਰੱਖਣ ਵਾਸਤੇ ਕਰੀ ਜਾਂਦਾ
1: ਕਰੀ ਜਾਂਦਾ ਜੀ ਜ਼ੋਰ ਲਾਈ ਜਾਂਦਾ
2: ਬਿਲਕੁਲ ਸਾਡਾ ਕੰਮ ਲੰਘ ਲਾਉਣਾ ਚੱਲਿਆ ਜਾਵੇ
1: ਜੀ ਬਿਲਕੁਲ ਹੈ ਜੀ ਦਰੁਸਤ
2: ਮੇਨ ਜਿਹੜੇ ਸਾਡੇ ਗਰਾਊਂਡ ਦੀਆਂ ਪ੍ਰੋਬਲਮਸ ਨੇ ਐਜੂਕੇਸ਼ਨ ਦੀ ਆ ਹੈਲਥ ਦੀ ਆ
1: ਜੀ
2: ਜਾਂ ਹੋਰ ਸਾਡੀਆਂ ਨੇ ਉਹਦੇ ਵਾਸਤੇ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੈਗਾ
1: ਬਿਲਕੁਲ ਦਰੁਸਤ ਹੈ ਜੀ
2: ਸਮਾਜ ਬਹੁ ਮਤਲਬ ਕਹਿ ਲਈਏ ਕਿ ਪੰਜਾਬ ਪੰਜਾਬ ਤਾਂ ਉਜੜੇ ਪਿਆ ਪੰਜਾਬ ਦੇ ਪੱਲੇ ਕੀ ਹੈਗਾ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇ ਵਿੱਚ ਜਿੰਨਾ ਪੰਜਾਬ ਉਜੜਿਆ ਜੀ
1: ਜੀ
2: ਪਹਿਲਾਂ ਜਿਹੜੇ ਰੰਗ ਸੀ ਉਹ ਨਾ ਕਦੀ ਨੀ ਆਉਣੇ
1: ਬਿਲਕੁਲ ਬਿਲਕੁਲ ਦਰੁਸਤ ਹੈ
2: ਅਸੀਂ ਗੱਡੀਆਂ ਮੋਟਰਾਂ ਕਰਜ਼ਿਆਂ ਤੇ ਲੈ ਲਈਆਂ ਕੋਠੀਆਂ ਪਾ ਲਈਆਂ ਪਰ ਮੇਰਾ ਖਿਆਲ ਵੀ 90% ਲੋਕ ਦੁਖੀ ਹੈਗੇ ਇਸ ਟਾਈਮ
1: ਜੀ ਜੀ ਜੀ
2: ਉਹ ਡਰ ਦੇ ਹਾਲਾਤਾਂ ਦੇ ਵਿੱਚ ਦਹਿਸ਼ਤ ਦੇ ਹਾਲਾਤਾਂ ਦੇ ਵਿੱਚ ਉਹ ਜ਼ਿੰਦਗੀ ਜਿਉਣ ਡਿਆ
1: ਜੀ
2: ਰੋਜੀ ਰੋਟੀ ਦਾ ਫਰਕ ਪਿਆ ਫਿਕਰ ਪਿਆ ਹੋਇਆ
1: ਜੀ
2: ਆਮ ਮਾਤੜ ਬੰਦੇ ਨੂੰ ਤੇ ਕੀ ਕਹਿੰਦੇ ਵੀ ਬਹੁਤ ਜਿਆਦਾ ਉਹਦਾ ਮੰਦਾ ਹਾਲ ਹੈ
1: ਬਿਲਕੁਲ
2: ਸਿਰਫ ਥੋੜੀ ਜਿਹੀ ਫਰੀਬੀਜ ਦੇ ਕੇ ਇਹਦੇ ਨਾਲ ਹੀ ਸਰਕਾਰਾਂ ਸਮਝਦੀਆਂ ਵੀ ਅਸੀਂ ਬੜੀ ਵੱਡੀ ਤਰੱਕੀ ਕਰ ਲਈ ਹੈ
1: ਤੇ
2: ਆਉਣ ਵਾਲੀਆਂ ਨੇ ਇਹਨਾਂ ਨਾਲੋਂ ਵੀ ਬੇੜਾ ਗਰਕ ਕਰਨਾ ਪਾਤਸ਼ਾਹ ਮੇਰੀ ਗੱਲ ਅੱਜ ਦੀ ਯਾਦ ਰੱਖਿਓ ਜੀ
1: ਬਿਲਕੁਲ ਹੈ ਜੀ
2: ਬੜੀ ਮਰਜ਼ੀ ਸਰਕਾਰ ਆ ਜੇ
1: ਡਾਕਟਰ ਸਾਹਿਬ ਚਲੋ ਚੰਗੇ ਬੰਦੇ ਅੱਗੇ ਆਉਣ ਉਹਨਾਂ ਨੂੰ ਚੁਣਿਆ ਜਾਵੇ ਕੁਝ ਹੋ ਸਕਦਾ ਕਿ ਸੈਂਸਿਟਿਵ ਜਿਹੜੇ ਲੋਕ ਨੇ ਪੰਜਾਬ ਲਈ ਸੋਚਦੇ ਆ ਉਹ ਜ਼ਰੂਰ ਅੱਗੇ ਆਉਣੇ ਚਾਹੀਦੇ ਆ ਜੀ ਆਪਾਂ ਤਾਂ ਇਹੀ ਹਾਮੀ ਭਰਦੇ ਆ
2: ਦੇਖੋ ਜੀ ਉਹ ਤੇ ਹਰ ਵਾਰੀ ਇਹੀ ਉਮੀਦ ਹੁੰਦੀ ਹੈ ਇਸੇ ਉਮੀਦ ਨਾਲ ਚੁਣਦੀ ਚੁਣੀ ਜਾਂਦੀ ਸਰਕਾਰ ਲੋਕ ਵੋਟ ਪਾਉਂਦੇ ਆ
1: ਚਾਹੇ ਕਿਸੇ ਵੀ ਪਾਰਟੀ
2: ਦੇ ਹਾਂਜੀ ਹੁਣ ਆ ਜਿਹੜੇ ਇਹਨਾਂ ਨੂੰ ਵੀ ਤੇ ਮਤਲਬ ਚੰਗੇ ਸਮਝ ਕੇ ਲਿਆਂਦਾ ਸੀ ਨਾ
1: ਜੀ ਬਿਲਕੁਲ
2: ਆਪਣੇ ਆਪ ਤੇ ਲੋਕਾਂ ਨੇ ਬਦਲਾ ਲੋਕ ਬਦਲਾ ਹੀ ਕਰ ਸਕਦੇ ਆ ਜੀ ਵੋਟ ਪਾ ਕੇ ਹੋਰ ਲੋਕਾਂ ਦੇ ਹੱਥ ਪਾਵਰ ਵੀ ਕੀ ਹੈ
1: ਕੁਝ ਨਹੀਂ ਜੀ ਬਿਲਕੁਲ ਜੀ
2: ਤੁਹਾਨੂੰ ਪਤਾ ਵੀ ਉਹ ਕੇਜਰੀਵਾਲ ਪਾਰਟੀ ਜਿਹੜੀ ਸੀ ਉਸੇ ਨੀ ਕਿਸੇ ਬੰਦੇ ਨੀ ਲੱਗਣ ਦਿੱਤਾ
1: ਜੀ ਬਿਲਕੁਲ
2: ਠੀਕ ਹੈ ਕਰੋ ਜੀ ਤੁਸੀਂ ਹੁਣ
1: ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ ਜੀ ਦੋਸਤੋ ਇਸ ਸਾਂਝੀ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੁੜੇ ਸੀ ਜੀ ਪੱਟੀ ਤੋਂ ਤੇ ਗੱਲਬਾਤ ਕਰਨ ਦੇ ਲਈ ਅਗਲੇ ਨਾਲ ਆਪਣੇ ਨਾਲ ਜੀ ਜੀਰਾ ਸਾਹਿਬ ਜੁੜੇ ਹੋਏ ਨੇ 17 ਮਿੰਟ ਤੋਂ ਹੋਲਡ ਤੇ ਸੀ ਜੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ ਜੀ ਮਾਫੀ ਚਾਹੁੰਦਾ ਜੀ
3: ਕੋਈ ਗੱਲ ਨੀ ਜੀ ਕੋਈ ਗੱਲ ਨੀ ਸਤਿ ਸ੍ਰੀ ਅਕਾਲ ਭਾਰਤ ਜੀ ਸਰੋਤਿਆਂ ਨੂੰ ਵੀਰਾਂ ਨੂੰ ਵੀ ਜੀ
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ
3: ਭਾਜੀ ਮੈਨੂੰ ਲੱਗਦਾ ਕੋਈ ਗੱਲ ਨਾ ਮੇਰੇ ਕਹਿਣ ਨੂੰ ਕੋਈ ਰਹਿ ਨਹੀਂ ਜੀ ਡਾਕਟਰ ਸਾਹਿਬ ਨੇ ਮੇਰਾ ਹਫ਼ਤੇ ਦਾ ਜਿਹੜਾ ਕੋਟਾ ਪੂਰਾ ਆਪਦਾ ਤੀਰ ਫਾੜ ਕਰਤਾ ਜੀ
1: ਨਹੀਂ ਜ਼ਰੂਰ ਤੁਸੀਂ ਵੀ ਕਰੋ ਕੋਈ ਨਾ
3: ਕੋਈ ਛੱਡਿਆ ਨਹੀਂ ਗਾ
1: ਹੋਵੇ ਚਾਹੇ ਬਿਲਕੁਲ ਕਰੋ ਗੱਲ ਆਪਣੀ
3: ਨਹੀਂ ਕਾਲ ਕੋਈ ਗੱਲ ਨਹੀਂ ਲਾਈ ਹੈ ਤੇ ਹੁਣ ਮਾੜਾ ਮੋਟਾ ਦਾ ਕੋਈ ਸੜਕਾ ਤੁੜਕਾ ਲਾਵਾਂਗੇ ਨਿੱਕਾ ਮੋਟਾ ਦਾ
1: ਜ਼ਰੂਰ
3: ਆਪਾਂ ਸਾਦਾ ਜਿਹਾ ਲਾ ਦਈਏ ਆਪਾਂ
1: ਜ਼ਰੂਰ ਜੀ
3: ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਉੱਠ ਰਹੀ ਆ।
1: ਹਾਂਜੀ
3: ਨਹੀਂ, ਕੱਲ ਜਿਹੜਾ ਇੱਕ ਇੱਕ ਪਾਇਲਟ ਨੇ ਜਹਾਜ਼ ਬਚਾਇਆ,
1: ਹਾਂਜੀ ਹਾਂਜੀ,
3: ਨਾਲ ਵਾਹ ਵਾਹ ਛੱਟੀ ਆ ਸੁਮਿਤ ਜੀ ਨੇ,
1: ਬਿਲਕੁਲ ਜੀ।
3: ਉਹਦੇ ਬਾਰੇ ਇੱਕ ਖੁਲਾਸਾ ਸੁਣ ਰਿਹਾ ਜੀ ਮੈਂ ਖਬਰਾਂ ਦੇ ਵਿੱਚ ਹੁਣ, ਇੱਕ ਬਈ ਉਹ ਜਿਹੜਾ ਸਹੀ ਮੈਨ ਵਿੱਚ ਉਹ ਵੀ ਇੱਕ ਇਹਨਾਂ ਦਾ ਆਪਣਾ ਹੀ ਇਜ਼ਰਾਈਲ ਵੱਲੋਂ ਕਰਾਇਆ ਗਿਆ ਜੀ।
1: ਹਾਂ ਜੀ ਬਿਲਕੁਲ ਜੀ, ਹੋ ਸਕਦਾ ਜੀ, ਬਿਲਕੁਲ ਜੀ, ਕੁਝ ਵੀ ਹੋ ਸਕਦਾ ਜੀ,
3: ਕਿਉਂਕਿ ਕਿਉਂਕਿ ਉੱਥੇ ਇਲੈਕਸ਼ਨ ਹੋਣੇ ਹੁਣ।
1: ਹਾਂਜੀ ਉਹਦਾ ਰੋਲ ਆ,
3: ਜਿੰਨੀ
1: ਜਿਹੜੀ ਉਹਦੇ ਲਾਈ ਆ ਉਹ ਇਸੇ ਕਰਕੇ ਲੱਗੇ ਹੋਏ ਇੰਨਾ ਸਮਾਂ ਖਿੱਚੀ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਮੇਰੀ ਕੁਰਸੀ ਲੋਕ ਉਹਨੂੰ ਪਸੰਦ ਨਹੀਂ ਕਰਦੇ ਜੀ। ਅਸਲ ਦੇ ਵਿੱਚ ਇਹ ਰੋਲਾ ਵੀ ਇਹਨੇ ਉਦੋਂ ਦਾ ਤਾਂ ਹੀ ਪਵਾਇਆ ਹੋਇਆ ਜੀ,
3: ਕਿਉਂਕਿ ਉਹ ਕਹਿੰਦੇ ਆ ਵੀ ਇੱਕ ਓਮਾਨ ਦਾ
1: ਜੀ
3: ਕੋਪ ਆਇਆ ਵੀ ਜਿਹਦੇ ਕੋਲ ਇੰਨੀ ਸਕਿਉਰਟੀ ਆਈ ਹੈ ਇਜ਼ਰਾਈਲ ਕੋਲੇ
1: ਜੀ,
3: ਵੀ ਉਹ ਕਿੱਦਾਂ ਵੀ ਬਿਨਾਂ ਚੈੱਕ ਹੋਣ ਤੋਂ ਜਾ ਕੇ ਇਹਨਾਂ ਕੋਲ ਰਹਿ ਸਕਦਾ, ਰੱਖ ਸਕਦੇ ਆ ਅੱਗੇ ਦਾ
1: ਜੀ।
3: ਇਹ ਦੇਖੋ ਤੁਸੀਂ
1: ਜੀ,
3: ਜਦੋਂ ਕਿ ਇਹਨਾਂ ਦੇ ਓਮਾਨ ਨਾਲ ਕੋਈ ਰਾਜਨੀਤਿਕ ਸੰਬੰਧ ਨਹੀਂ ਰਿਹਾ ਗੀ
1: ਜੀ,
3: ਇਸ ਕਰਕੇ ਇੰਡੀਪੈਂਡੈਂਸ ਕੋਈ ਹੈ ਏਦਾਂ ਦੇ ਉਹਦੇ ਹੈਗਾ ਵਾ ਐਡੀਟਰ ਸੈਮ ਹੈਗਾ, ਉਹਨਾਂ ਨੇ ਖੁਲਾਸਾ ਕੀਤਾ ਜੀ ਇਹ
1: ਜੀ,
3: ਖਾਸ ਕਰਕੇ
1: ਬਿਲਕੁਲ
3: ਜਿਹੜੀ ਫਲਾਈਟ ਸੀ 1073 FV
1: ਜੀ,
3: ਬਈ ਕਿਉਂਕਿ ਗਰੋਕ ਨੇ ਵੀ ਉਹਨਾਂ ਬਾਰੇ ਦੱਸ ਦਿੱਤਾ ਬਈ ਇਹਨਾਂ ਦੇ ਆਪਸ ਚ ਸੰਬੰਧ ਨਹੀਂ ਹੈਗੇ
1: ਜੀ ਜੀ ਜੀ,
3: ਤੇ ਉੱਥੋਂ ਖਦਸ਼ਾ ਜ਼ਾਹਿਰ ਹੁੰਦਾ ਵਾ ਵੀ ਸ਼ਾਇਦ ਵੀ ਇਹਨਾਂ ਨੇ ਆਪ ਹੀ ਕੋਈ ਕਰਾਇਆ ਹੋਵੇ
1: ਜੀ ਜੀ,
3: ਕਿਉਂਕਿ ਜਿਵੇਂ ਜਹਾਜ਼ ਉੱਪਰੋਂ ਆਇਆ 500 ਕਿੰਨੇ ਹਜ਼ਾਰ
1: ਫੁੱਟ ਤੋਂ
3: ਉਹਦੇ ਚ
1: ਬਿਲਕੁਲ
3: ਹਾਂਜੀ ਉਹਦੇ ਚ ਇੱਕ ਪਾਣੀ ਦਾ ਗਲਾਸ ਪਿਆ ਸੀਗਾ ਜੀ, ਉਹ ਦੇਖੋ ਓਦਾਂ ਹੀ ਪਿਆ ਜੀ, ਦੇਖੋ
1: ਜੀ
3: ਉਹ ਨੀ ਡੁੱਲਿਆ
1: ਜੀ। ਉਹ ਨਹੀਂ ਜੀ ਏਦਾਂ ਏਦਾਂ ਨਹੀਂ ਹੋ ਸਕਦਾ ਆਪਣੇ ਜੀਰਾ ਸਾਹਿਬ, ਕਿਉਂਕਿ ਉਹਦਾ ਬੈਲੈਂਸ ਬਣਿਆ ਹੁੰਦਾ ਹੈ ਜਿੱਦਾਂ ਮਰਜ਼ੀ ਹੋ ਜਾਵੇ ਉਹ ਜਿਹੜੀਆਂ, ਕਿਉਂਕਿ ਸੀਟਾਂ ਵੀ ਉਸੇ ਪੋਜੀਸ਼ਨ ਦੇ ਵਿੱਚ ਆ ਜਾਂਦੀਆਂ ਨਾ, ਉਹ ਗ੍ਰੈਵਿਟੀ ਦਾ ਹਿਸਾਬ ਕਿਤਾਬ ਹੈਗਾ ਜੀ।
3: ਅੱਛਾ ਜਦੋਂ ਨੀਚੇ ਨੂੰ ਆਉਂਦਾ ਨਾ ਫਿਰ ਉਹਦੇ ਐਡਜਸਟਮੈਂਟ ਹੋ ਜਾਂਦੀ ਹੈ।
1: ਹਾਂਜੀ ਜਦੋਂ ਉਹ ਜਾਂ ਤਾਂ ਉਲਟਾ ਹੋ ਜਾਵੇ ਪੂਰਾ ਹੀ ਨਾ, ਫਿਰ ਤਾਂ ਵੱਖਰੀ ਗੱਲ ਹੈ ਜੀ, ਕਿਉਂਕਿ ਦੇਖੋ ਜਿਹੜੇ ਬੈਗ ਉੱਪਰਲੇ ਪਾਸੇ ਉਹ ਥੱਲੇ ਨੂੰ ਡਿੱਗ ਰਹੇ ਨੇ ਜੀ, ਤੇ ਉਹ ਸਾਰਾ ਭਾਰ ਜਿਹੜਾ ਪਾਣੀ ਦਾ ਵੀ ਉਹ ਥੱਲੇ ਨੂੰ ਪੈ ਰਿਹਾ ਜੀ।
3: ਚਲੋ ਬਾਕੀ ਮੈਂ
1: ਐਰੋਪਲੇਨ ਚ ਖਾਣਾ ਵੀ ਖਾਂਦੇ ਆ, ਉਹ ਪਲੇਨ ਐ ਸਿੱਧਾ ਹੀ ਹੁੰਦਾ ਜਾਂ ਜਿੱਦਾਂ ਵੀ ਆ, ਜਾਂ ਕਿਤੇ ਬੱਦਲ ਏਦਾਂ ਦੇ ਆ ਜਾਂਦੇ ਆ ਕਾਫੀ ਹਾਰਡ, ਤਾਂ ਉਹ ਫਿਰ ਗੜਗੜ ਗੜ ਜ਼ਰੂਰ ਕਰਦਾ ਆ, ਪਰ ਜਿਹੜੀਆਂ ਚੀਜ਼ਾਂ ਉਸੇ ਪੋਜੀਸ਼ਨ ਦੇ ਵਿੱਚ ਪਈਆਂ ਰਹਿੰਦੀਆਂ ਨੇ ਜੀ।
3: ਬਾਕੀ ਇੱਕ ਸਵੇਰੇ ਖੁਲਾਸਾ ਕੀਤਾ ਸੀਗਾ ਸਾਂਝਾ ਟੀਵੀ ਵਾਲਿਆਂ ਨੇ
1: ਜੀ,
3: ਉਹਨਾਂ ਨੇ ਇੰਟਰਵਿਊ ਲਿੱਤੇ ਸੀਗੀ ਰੂਪ ਕੌਰ ਸੰਧੂ ਦੇ ਜੀ।
1: ਹਾਂਜੀ
3: ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਮੈਂ ਕੋਸ਼ਿਸ਼ ਬਹੁਤ ਕੀਤੀ ਆ ਆਪਦੀ ਸੁਣਵਾਈ ਕਰਨ ਲਈ, ਮੇਰੀ ਸੁਣਨੀ ਕਿਸੇ ਨੇ
1: ਜੀ,
3: ਤੇ ਕਿੰਨਾ ਨੇ ਇਹ ਵੀ ਗੱਲ ਕਹੀ ਸੀਗੀ ਵੀ ਇੱਕ ਏਦਾਂ ਦਾ ਹੀ ਪਰਿਵਾਰ ਪੀੜਿਤ ਪਰਿਵਾਰ ਬ੍ਰਹਮਪਟਨ ਦੇ ਵਿੱਚ ਬੈਠਾ ਹੋਇਆ ਵੀ ਜਿਹੜਾ ਕਿ ਸ਼ੁਰੂ ਤੋਂ ਇਸ ਸੰਸਥਾ ਦੇ ਨਾਲ ਜੁੜਿਆ ਸੀਗਾ ਜੀ
1: ਜੀ,
3: ਤੇ ਹੋ ਸਕਦਾ ਵੀ ਇੱਕ ਅੱਧੇ ਦਿਨ ਤੱਕ ਉਹ ਵੀ ਖਰਚਾ ਕਰ ਦੇਣਗੇ ਕਹਿਣ ਦਾ ਮਤਲਬ
1: ਜੀ
3: ਉਸ ਬਾਰੇ ਵੀ।
1: ਪਰ ਜੀਰਾ ਸਾਹਿਬ ਅੱਜ ਕਿਸੇ ਹਿਸਾਬ ਦੇ ਉੱਤੇ ਕਹਿ ਰਹੇ ਨੇ, ਫਿਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਾਂਗੀ ਤੇ 9 ਤਰੀਕ ਨੂੰ, ਤੇ ਉੱਥੇ ਸਾਰੇ ਸਬੂਤ ਰੱਖ ਦੇਣੇ ਨੇ, ਜੇ ਸੁਣਵਾਈ ਪਹਿਲਾਂ ਨਹੀਂ ਕਰਦੇ ਤਾਂ ਹੁਣ ਕਿੱਦਾਂ ਹੋ ਸਕਦੀ ਹੈ।
3: ਨਹੀਂ ਨਹੀਂ ਨਹੀਂ ਨਹੀਂ ਗੱਲ ਤਾਂ ਫਿਰ ਇਹੀ ਨਾ
1: ਜੀ,
3: ਉਹ ਗੱਲ ਜੀ ਇਹਨਾਂ ਦੇ ਵਿੱਚ ਬਹੁਤ ਝੋਲ ਆ ਜੀ, ਇਹਨਾਂ ਗੱਲਾਂ ਦੇ
1: ਬਿਲਕੁਲ ਆ ਜੀ
3: ਚੱਕਰ ਤੇ ਆ,
1: ਬਹੁਤ
3: ਬਹੁਤ ਜਿਆਦਾ ਝੋਲ ਨੇ
1: ਹਾਂਜੀ,
3: ਝੋਲਾ ਹੀ ਹੋਇਆ ਪਿਆ ਜੀ, ਕਿਉਂਕਿ ਜਿੱਡੀ ਮਹਾਨ ਸੰਸਥਾ ਸੀਗੀ ਨਾ
1: ਜੀ
3: ਵੀ ਓਨੇ ਹੀ ਜਿਆਦਾ ਵੀ ਆ ਉਹਨਾਂ ਨੂੰ ਇਹਨਾਂ ਇਹਨਾਂ ਲੋਕਾਂ ਨੇ ਨਾ ਉਹਨੂੰ ਖਰਾਬ ਕੀਤਾ ਹੋਇਆ ਸਹੀ ਮਾਇਨੇ ਵਿੱਚ।
1: ਬਿਲਕੁਲ ਆ ਜੀ ਬਿਲਕੁਲ ਆ ਬਿਲਕੁਲ ਆ ਜੀ,
3: ਕਿਉਂਕਿ ਨਾ ਉਹ ਪੁਰਾਣੇ ਨੇਤਾ ਰਹੇ ਆ
1: ਜੀ
3: ਤੇ ਨਾ ਹੀ ਉਹ ਸੰਭਾਲਣ ਵਾਲੇ ਹੈਗੇ ਆ
1: ਜੀ,
3: ਅੱਜ ਕੱਲ ਦਾ ਵਾਕਿਆ ਜਿਵੇਂ ਆਪਣੇ ਪੱਟੀ ਸਾਹਿਬ ਕਹਿ ਗਏ ਆ ਵੀ ਪੈਸੇ ਦਾ ਬੋਲਬਾਲਾ ਜੀ ਹਰ ਬੰਦੇ ਜੀ,
1: ਬਿਲਕੁਲ ਬਿਲਕੁਲ ਆ ਜੀ,
3: ਹਰ ਕੋਈ ਲੁੱਟਣ ਨੂੰ ਫਿਰਦਾ ਕਿਹੜੇ ਮਰਜ਼ੀ ਢੰਗ ਅਲੱਗ ਅਲੱਗ ਚਾਹੀਦੇ ਆ
1: ਜੀ, ਬਿਲਕੁਲ ਆ ਜੀ।
3: ਬਾਕੀ ਜਿਹੜਾ ਸੈਣੀ ਸਾਹਿਬ ਦੱਸ ਕੇ ਗਏ ਨੇ ਸਾਡੇ
1: ਹਾਂਜੀ
3: ਕੈਪਟਨ
1: ਹਾਂਜੀ ਆਪਣੇ
3: ਪ੍ਰਗਟ ਸਿੰਘ ਜੀ ਬਾਰੇ,
1: ਉਹਨਾਂ ਨੂੰ ਲਾ ਦਿੱਤਾ ਜੀ
3: ਹਾਂਜੀ
1: ਕਾਂਗਰਸ ਦਾ ਪੰਜਾਬ ਦਾ
3: ਕੈਪਟਨ ਜੀ। ਦੇਖੋ ਜੀ ਚੱਕਰੇ ਇੱਕ ਉਮੀਦ ਤਾਂ ਹੁੰਦੀ ਨਾ,
1: ਬਿਲਕੁਲ ਬਿਲਕੁਲ ਆ ਜੀ ਬਿਲਕੁਲ,
3: ਜਨਤਾ ਨੂੰ
1: ਉਂਗਲੀ ਨੀ ਖੜੀ ਕੀਤੀ ਜਾ ਸਕਦੀ ਉਹਨਾਂ ਤੇ, ਚੰਗੇ ਆ ਜੀ ਸਾਰਾ,
3: ਕਿਉਂਕਿ ਸਾਨੂੰ ਉਮੀਦ ਇਹੀ ਆ
1: ਜੀ
3: ਵੀ ਚਲੋ ਸੰਤੁਸ਼ਟੀ ਇਹ ਮਿਲਦੀ ਆ ਵੀ ਚਲੋ ਪੰਜਾਬ ਨੂੰ ਬੜੇ ਚਿਰ ਬਾਅਦ ਇੱਕ
1: ਜੀ
3: ਸਾਫ ਛਵੀ ਛਵੀ ਵਾਲਾ
1: ਜੀ
3: ਹਾਂਜੀ ਵੀ ਜਿਹਨਾਂ ਦੀ ਆਪਦੀ ਛਵੀ ਬਹੁਤ ਵਧੀਆ
1: ਜੀ
3: ਤੇ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਤੇ ਸ਼ੈਲੀ ਬੇਕਮਾਲ ਆ ਜੀ,
1: ਬਿਲਕੁਲ ਬਿਲਕੁਲ ਆ ਜੀ। ਜੀ
3: ਕਿਉਂਕਿ ਮੈਂ ਮੈਂ ਚੰਗੀ ਤਰ੍ਹਾਂ ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਮੈਨੂੰ ਖੁਸ਼ੀ ਵੀ ਵੈਸੇ
1: ਜੀ
3: ਵੀ ਨੈਸ਼ਨਲ ਤੱਕ ਮੈਂ ਵੀ ਖੇਡੇ ਆ। ਭਾਜੀ ਕਿਹੜੀ ਗੇਮ ਖੇਡੇ ਸੀ?
1: ਮੈਂ ਫੁੱਟਬਾਲ ਖੇਡਦਾ ਰਿਹਾ ਜੀ।
3: ਓਕੇ ਓਕੇ ਓਕੇ ਚਲੋ ਕਿਉਂਕਿ ਆਪਾਂ ਦਾ ਸਪੋਰਟਸ ਪ੍ਰੇਮੀ ਆ ਜੀ, ਸਿੱਧੀ ਗੱਲ ਆਪਾਂ ਨੂੰ ਕੋਈ ਨਸ਼ਾ ਨੀ ਜ਼ਿੰਦਗੀ ਜੀ,
1: ਨਾ ਜੀ
3: ਇੱਕ ਨਸ਼ਾ ਸਿਰਫ ਖੇਡਾਂ ਦਾ ਮੈਨੂੰ ਜੀ।
1: ਬਿਲਕੁਲ ਜੀ, ਖੇਡਾਂ ਤੋਂ ਬਾਅਦ ਇੱਧਰ ਰੇਡੀਓ ਵਾਲਾ ਨਸ਼ਾ ਲਾ ਲਿਆ ਜੀ ਮੁੜ ਕੇ।
3: ਹਾਂਜੀ ਹਾਂਜੀ ਹਾਂਜੀ
1: ਜੀ,
3: ਤੇ ਬਾਕੀ ਚਲੋ ਕੋਈ ਨੀ, ਉਮੀਦ ਕਰਾਂਗੇ
1: ਜੀ।
3: ਮੁਕੰਦਰ ਜੀ ਨੂੰ ਕਹਿ ਦੇਵਾਂਗੇ ਸ਼ਾਇਦ ਵੀ ਜੇ ਤੁਸੀਂ ਕਿਹਾ ਵੀ ਚੰਗੇ ਬੰਦੇ ਦੱਸੋ ਕਿ
1: ਜੀ
3: ਚਲੋ ਪਾ ਦੇਣਗੇ ਵੋਟ, ਸ਼ਾਇਦ ਹੁਣ ਮੰਨ ਜਾਣਗੇ ਸ਼ਾਇਦ ਸਾਡੇ ਕਹਿਣ ਤੇ
1: ਬਣਦਾ ਥੋੜਾ ਜੀ। ਹੁਣ ਅਸੀਂ ਵੀ ਇਹ ਕਹਿਣ ਜੋਗੇ ਹੋ ਗਏ ਹਾਂ ਜੀ। ਹਾਂਜੀ ਇਹ ਤੁਸੀਂ ਸਹੀ ਕਿਹਾ ਜੀ।
3: ਹਾਂਜੀ ਜੀ, ਸਾਫ ਸਾਫ ਸਫਾਈ ਵਾਲੇ ਬੰਦੇ ਇਹੀ ਪੇਸ਼ ਕਰਦੇ ਆ।
1: ਬਿਲਕੁਲ ਹੈ ਜੀ।
3: ਤੇ ਇੱਕ ਮੈਂ ਗੱਲ ਕਰਾਂਗਾ ਜੀ ਸਪੋਰਟਸ ਦੀ ਹੋਰ।
1: ਹਾਂਜੀ,
3: ਜਿਸ ਤਰ੍ਹਾਂ ਸਾਡੀ 145 ਕਰੋੜ ਦੀ ਆਬਾਦੀ ਦੇ ਵਿੱਚ
1: ਜੀ,
3: ਹੁਣ ਅਸੀਂ 16 ਗੋਲਡ ਮੈਡਲ ਲੈ ਕੇ ਕਿੰਨੇ ਬਾਗੋ ਬਾਗ ਹੋਏ ਪਏ ਆ।
1: ਬਿਲਕੁਲ ਹੈ ਜੀ, ਪਰ ਜੇ ਪੁਰਾਣੀਆਂ ਪ੍ਰਾਪਤੀਆਂ ਦੇਖੀਏ ਜੀ ਸਾਹਿਬ, ਚਲੋ ਇੱਕ ਹੌਸਲਾ ਅਫਜ਼ਾਈ ਹੁੰਦੀ ਆ ਜਿੰਨੇ ਵੀ ਆਏ ਆ, ਤਾਂ ਮੈਨੂੰ ਇਹ ਲੱਗਦਾ
3: ਮੈਂ ਜਿੰਨੇ ਵੀ ਬੱਚਿਆਂ ਨੇ ਵਧੀਆ
1: ਪਾਰਟਿਸਪੇਟ ਕੀਤੀ ਆ ਜੀ, ਬਿਲਕੁਲ
3: ਜਿੰਨੇ ਵੀ ਮੈਡਲ ਸਾਡੇ 75, 76, 77 ਟੋਟਲ ਆਏ
1: ਜੀ ਜੀ ਜੀ,
3: ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜੀ,
1: ਮੁਬਾਰਕਬਾਦ ਹੈ ਜੀ,
3: ਜਿੰਨੀ ਉਹਨਾਂ ਨੇ ਮਿਹਨਤ ਕੀਤੀ ਆ ਚਲੋ ਉਹਨਾਂ ਦੇ ਪੱਲੇ ਪਈ ਆ
1: ਜੀ,
3: ਠੀਕ ਹੈ ਨਾ
1: ਜੀ।
3: ਤੇ ਪਰ ਇਹ ਗੱਲ ਹੈਗੀ ਜਿੰਨਾ ਚਿਕਰ ਸਾਡੀਆਂ ਸੰਸਥਾਵਾਂ
1: ਦੇ
3: ਉੱਪਰੋਂ ਰਾਜਨੀਤਿਕ ਜਿਹੜੇ ਬੰਦੇ ਆ ਨਾ ਡੋਰੇ ਪਾਈ ਫਿਰਦੇ ਆ
1: ਜੀ
3: ਪ੍ਰਧਾਨਗੀਆਂ ਦੇ
1: ਜੀ,
3: ਜਿੰਨਾ ਚਿਕਰ ਇਹ ਕਲੀਨ ਨਹੀਂ ਕਰਦੇ ਇਹਨਾਂ ਨੂੰ
1: ਜੀ,
3: ਜਿੰਨੇ ਵੀ ਜਿਹੜੀਆਂ ਵੀ ਗੇਮਾਂ ਦੇ ਪਲੇਅਰ ਨੇ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ
1: ਜੀ,
3: ਉਹਨਾਂ ਚਿਕਰ ਸਾਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਤਰੁੱਟੀਆਂ ਰਹਿਣੀਆਂ ਜੀ।
1: ਟੈਲੈਂਟ ਬਹੁਤ ਹੈ ਜੀਰਾ ਸਾਹਿਬ, ਪੰਜਾਬ ਦੇ ਵਿੱਚ ਦੇਖੋ ਦੁਆਬੇ ਦੇ ਵਿੱਚ ਚਲ ਜਾਓ, ਸਾਡੇ ਇੱਥੇ ਫੁੱਟਬਾਲ ਦੀਆਂ ਟੀਮਾਂ, ਚਾਹੇ ਉਹ ਆਪਣੀ ਫਗਵਾੜਾ ਦੀ ਸੀਗੀ ਜੇਸੀ ਟੀਮ, ਆਪਣੀ ਰੇਲ ਕੋਚ ਫੈਕਟਰੀ ਜਿਹੜੀ ਕਪੂਰਥਲਾ ਹੋ ਗਈ ਜਾਂ ਫਗਵਾੜਾ ਹੋ ਗਈ, ਪੀਏਪੀ ਜਲੰਧਰ ਦੀਆਂ ਜਿਹੜੀਆਂ ਪੁਲਿਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੀ ਫੁੱਟਬਾਲ ਦੀਆਂ ਜਾਂ ਹਾਕੀ ਦੀਆਂ ਜਿਹੜੇ ਪਲੇਅਰ ਵੱਡੇ ਕੈਂਟ ਦੀਆਂ ਹੋ ਗਈਆਂ। ਤੇ ਇੱਧਰ ਮਾਲਪੁਰ ਬੰਗਿਆਂ ਨੂੰ ਚਲ ਜਾਈਏ, ਮੇਨ ਹੱਬ ਮੰਨੀ ਜਾਂਦੀ ਹੈ, ਉੱਥੇ ਤਾਂ ਪੂਰੀ ਟ੍ਰੇਨਿੰਗ ਕਹਿ ਲਓ ਕਿ ਬਹੁਤ ਨਾਮ ਜਿਹੜਾ ਬੰਗਿਆਂ ਦਾ, ਮਾਲਪੁਰ ਬੰਗਿਆਂ ਦਾ ਰਿਹਾ ਜੀ ਫੁੱਟਬਾਲ ਦੇ ਵਿੱਚ। ਟੀਮ ਬਣਾਉਣੀ ਹੋਵੇ ਤਾਂ ਕੀ ਇਕੱਲੇ ਪੰਜਾਬ ਦੇ ਵਿੱਚੋਂ 11 ਏਦਾਂ ਦੇ ਪਲੇਅਰ ਚੁਣ ਸਕਦੇ ਆ ਕਿ ਧੁੰਮਾ ਪਾ ਸਕਦੇ ਆ, ਪਰ ਉੱਧਰ ਸਾਡਾ ਧਿਆਨ ਹੀ ਨਹੀਂ, ਧਿਆਨ ਜ਼ਿਆਦਾ ਕ੍ਰਿਕਟ ਦੇ ਉੱਤੇ, ਕ੍ਰਿਕਟ ਇਹ ਕਰਕੇ ਕਿ ਉਹਦੇ ਵਿੱਚ ਪੈਸਾ ਬਹੁਤ ਹੈ ਜੀ।
3: ਐਕਚੁਲੀ ਨਾ ਕ੍ਰਿਕਟ ਤਾਂ ਫਿਰ ਹੁਣ ਅੱਜ ਕੱਲ ਤੁਹਾਨੂੰ ਪਤਾ ਜਿੰਨੇ ਵੀ ਵੱਡੇ ਵੱਡੇ ਆਪਣੇ ਬੈਠੇ ਸੇਠ ਅੰਬਾਨੀ ਅਡਾਨੀ ਵਰਗੇ, ਉਹਨਾਂ ਨੇ ਆਪ ਖੁਦ ਟੀਮਾਂ ਖੇਡਦੀਆਂ
1: ਸਾਡੇ,
3: ਸਾਰਾ ਕੁਝ ਲੱਗਦਾ। ਹਾਂਜੀ, ਉਹਨਾਂ ਨੇ ਟੋਟਲੀ ਇਹਨਾਂ ਨੂੰ ਆਪਣੇ ਹੈਂਡ ਓਵਰ ਕੀਤਾ ਹੋਇਆ ਵਾ
1: ਜੀ,
3: ਤੇ ਟੋਲ ਜਿੰਨਾ ਮਾਇਆ ਉਹ ਗੇਮ ਦੇ ਵਿੱਚ ਹੈਗੀ ਆ, ਹੋਰ ਗੇਮਾਂ ਵਿੱਚ ਨਹੀਂ ਹੈਗੀ।
1: ਬਿਲਕੁਲ ਹੈ ਜੀ,
3: ਤੇ ਮੈਂ ਤਾਂ ਇਹੀ ਗੱਲ ਕਵਾਂਗਾ ਵੀ ਜੇ ਤੁਸੀਂ ਆਪਣੇ ਸਪੋਰਟਸ ਵੱਲ ਧਿਆਨ ਦੇਣਾ ਵਾ
1: ਜੀ,
3: ਵੀ ਜਿਵੇਂ ਸਾਡੇ ਚਾਈਨਾ ਦੇਖੋ ਜਿੰਨੀ ਸਾਡੀ ਆਬਾਦੀ 145 ਕਰੋੜ,
1: ਬਿਲਕੁਲ
3: ਉਹ ਮੈਨੂੰ ਲੱਗਦਾ 160 ਤੋਂ ਟੱਪਿਆ ਪਿਆ ਜੀ ਗੋਲਡ ਮੈਡਲ ਲੈ ਕੇ,
1: ਬਿਲਕੁਲ
3: ਅਸੀਂ 15 ਦੇ ਖੁਸ਼ ਹੋਏ ਬੈਠੇ ਆ,
1: ਬਿਲਕੁਲ
3: ਲੱਗਦੇ ਆ
1: ਜੀ।
3: ਬਾਕੀ ਇਹੀ ਗੱਲ ਕਵਾਂਗੇ
1: ਜੀ,
3: ਹਾਂਜੀ ਹਾਂਜੀ, ਜਿੰਨੀਆਂ ਵੀ ਇਹਨਾਂ ਨੂੰ ਹੈਗਾ ਵਾ ਬਈ ਚੰਗੇ ਬੰਦੇ ਅੱਗੇ ਲੈ ਕੇ ਆਉਣ
1: ਜੀ,
3: ਤੇ ਚੰਗੇ ਜਿਹੜੇ ਜਿੰਨੇ ਵੀ ਹੈਗੇ ਪੁਰਾਣੇ ਪਲੇਅਰ ਖਾਸ ਕਰਕੇ,
1: ਬਿਲਕੁਲ
3: ਉਹਨਾਂ ਦੇ ਹੱਥ ਵਾਗਡੋਰ ਦੇਣੀ ਚਾਹੀਦੀ ਆ,
1: ਦਿੱਤੀ ਜਾਵੇ
3: ਅਕੈਡਮੀਆਂ ਵੱਲ ਧਿਆਨ ਦੇਣਾ, ਅਕੈਡਮੀਆਂ ਵੱਲ ਧਿਆਨ ਦੇਣਾ ਚਾਹੀਦਾ ਵਾ
1: ਜੀ,
3: ਖਾਸ ਕਰਕੇ ਪਲੇਅਰਾਂ ਦੀ ਜ਼ਰੂਰਤ ਹੈਗੀਆਂ ਨੇ
1: ਜੀ,
3: ਖਾਸ ਕਰਕੇ ਧਿਆਨ, ਕਿਉਂਕਿ ਇੱਕ ਪਲੇਅਰ ਹੀ ਸਮਝ ਸਕਦਾ
1: ਜੀ
3: ਉਹਦੀ ਜ਼ਰੂਰਤ ਨੂੰ,
1: ਜ਼ਰੂਰਤ
3: ਇੱਕ ਪੈਸੇ ਵਾਲਾ ਬੰਦਾ ਨਹੀਂ ਸਮਝ ਸਕਦਾ
1: ਜੀ, ਬਿਲਕੁਲ ਜੀ,
3: ਜਿਹਨਾਂ ਨੇ ਕਦੀ ਉੱਪਰ ਕਦੀ ਸੰਸਥਾਵਾਂ ਦੇ ਵਿੱਚ ਅੱਜ ਤੱਕ ਕਦੀ
1: ਜੀ
3: ਜੁਆਇਨ ਨਹੀਂ ਕੀਤਾ,
1: ਕਿਸੇ ਬਿਲਕੁਲ
3: ਪਾਰਟੀਸਪੇਟ ਨਹੀਂ ਕੀਤਾ
1: ਜੀ।
3: ਬਾਕੀ ਚਲੋ ਪੰਜਾਬ ਨੂੰ ਉਮੀਦ ਕਰਾਂਗੇ ਇੱਕ ਨਵੀਂ ਸ਼ਾਇਦ ਕਿਰਨ ਕਦੇ,
1: ਨਾਲੇ ਦੇਖੋ ਜੀਰਾ ਸਾਹਿਬ ਜਿਹੜਾ ਨਾ ਸਪੋਰਟਸਮੈਨ ਆ ਉਹ ਚਾਹੇ ਕਿਸੇ ਵੀ ਗੇਮ ਦੇ ਵਿੱਚ ਆ ਉਹ ਡਾਇਟ ਤੋਂ ਬਗੈਰ ਵੀ ਗੁਜ਼ਾਰਾ ਕਰ ਲੈਂਦਾ, ਪਰ ਜਦੋਂ ਹੇਰਾ ਫੇਰੀ ਹੋ ਜਾਂਦੀ ਆ ਨਾ ਉਹ ਨਹੀਂ ਝੱਲ ਸਕਦਾ ਜੀ, ਫਿਰ ਉਹ ਏਦਾਂ ਦਾ ਦਿਲ ਟੁੱਟਦਾ ਉਹ ਫਿਰ ਮੁੜ ਕੇ ਖੜ ਵੀ ਨਹੀਂ ਹੁੰਦਾ ਉਹਦੇ ਕੋਲ ਜੀ, ਹਾਲੇ ਕਿ ਉਹ ਡਾਇਟ ਤੋਂ ਬਗੈਰ ਵੀ ਆਪਣੀ ਮਿਹਨਤ ਮੁਸ਼ਕਤ ਪੂਰੀ ਕਰਦਾ ਜੀ, ਚਾਹੇ ਕੋਟੇ ਲੱਗੇ ਹੋਏ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਧਾਂਦਲੀਆਂ ਹੋ ਜਾਂਦੀਆਂ ਨੇ, ਕੇਲੇ ਤੱਕ ਜਿਹੜੇ ਨੇ ਵੇਚ ਕੇ ਖਾ ਜਾਂਦੇ ਨੇ। ਹੋਰ ਦੱਸੋ ਕੀ ਕਹਿੰਦੀਆਂ ਨੇ
3: ਬਾਕੀ ਬਾਜੀ, ਅੱਜ 75 ਕਿਲੋ ਵੇਟ ਦੇ ਵਿੱਚ
1: ਹਾਂਜੀ
3: ਬਾਕਸਿੰਗ ਦੇ ਆਪਣੇ ਵਿੱਚ
1: ਰੈਸਲਿੰਗ ਦੇ
3: ਨਹੀਂ ਬਾਕਸਿੰਗ ਨਹੀਂ
1: ਫ੍ਰੀ ਸਟਾਈਲ
3: ਕੁਸ਼ਤੀਆਂ ਦੇ ਵਿੱਚ ਕੁਸ਼ਤੀਆਂ ਦੇ ਵਿੱਚ ਸੁਜੀਤ ਜੀ ਨੇ 2-9 ਦੇ ਪਿਛੜਨ ਦੇ ਬਾਵਜੂਦ
1: ਜੀ
3: ਜਿਹੜੀ ਵਾਪਸੀ ਕੀਤੀ 10-9 ਦੇ ਨਾਲ ਜਿੱਤੇ
1: ਜੀ,
3: ਬਾ ਕਮਾਲ ਸੀ ਜੀ, ਮੈਂ ਲਾਈਵ ਦੇਖਿਆ ਜੀ, ਧੰਨਵਾਦ ਜੀ ਬਹੁਤ ਬਹੁਤ।
1: ਬਿਲਕੁਲ, ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਜੀ ਦੋਸਤੋ ਇਸ ਸਾਂਝੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਬਾ ਕਮਾਲ ਗੱਲਾਂ ਬਾਤਾਂ ਕਰਕੇ ਗਏ ਨੇ। ਤੇ ਦੋਸਤੋ ਅੱਜ ਕਿਤਾਬ ਲੱਗਦਾ ਕਿ ਛੱਡਣਾ ਪਊਗਾ ਚੈਪਟਰ, ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ, ਤੇ ਮੁਹੰਮਦ ਜੀ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਅੱਗੇ, ਤੇ ਇੱਕ ਦੋ ਖਬਰਾਂ ਕਰਦੇ ਆ ਜਿੰਨਾ ਚਿਰ ਮੁਹੰਮਦ ਜੀ ਜੁੜਦੇ ਆ, ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲਾਂਗੇ। ਦੂਸਰੇ ਪਾਸੇ ਰੂਸ ਹਮੇਸ਼ਾ ਯੂਕਰੇਨ ਦੇ ਨਾਲ ਗੱਲਬਾਤ ਦੇ ਲਈ ਤਿਆਰ ਬਾਰ ਤਿਆਰ ਹੈ, ਕ੍ਰੈਮਲਿਨ ਨੇ ਇਹ ਗੱਲ ਕਹੀ ਹੈ। ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ਨੂੰ ਜੰਗਬੰਦੀ ਦੀ ਬਜਾਏ ਸ਼ਾਂਤੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਾਲਦਾਈ ਚਰਚ ਜਿਹੜੀ ਕਲੱਬ ਹੈ ਉਹਦੇ ਵਿਚ 23ਵੀਂ ਸਾਲਾਨਾ ਮੀਟਿੰਗ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਵਿਚਾਰ ਪ੍ਰਗਟ ਕੀਤੇ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜਿਹੜਾ ਕਿਹਾ ਕਿ ਯੂਕਰੇਨ ਸਰਕਾਰ ਕਿਸੇ ਵੀ ਵਿਆਪਕ ਸਮਝੌਤੇ ਵੱਲ ਕੋਈ ਝੁਕਾਅ ਨਹੀਂ ਜਿਹੜਾ ਦਿਖਾਉਂਦੀ ਹੈ। ਅਧੂਰੇ ਜਾਂ ਟੁਕੜਿਆਂ ਦੇ ਵਿਚ ਕੀਤੇ ਸਮਝੌਤੇ ਸਾਨੂੰ ਸ਼ਾਂਤੀਪੂਰਨ ਹੱਲ ਦੇ

0: ਕਾਲੇ ਸਾਗਰ ਦੇ ਰਾਹੀਂ ਯੂਕਰੇਨ ਨੂੰ ਗੋਲਾ ਬਾਰੂਦ ਜਿਹੜਾ ਤੇ ਬਾਲਣ ਦੀ ਸਪਲਾਈ ਨੂੰ ਰੋਕਣਾ ਜਿਹੜਾ ਜ਼ਰੂਰੀ ਹੈ। ਇਸੇ ਤਰ੍ਹਾਂ ਯੂਕੇ ਦੀ ਖੁਫੀਆ ਏਜੰਸੀ MI5 ਦੇ ਵੱਲੋਂ ਜਾਸੂਸੀ ਦੇ ਉੱਤੇ ਜਿਹੜਾ ਖਦਸ਼ਾ ਕੀਤਾ ਗਿਆ, ਖਦਸ਼ਾ ਹੈ ਉਹਨਾਂ ਦਾ ਕਿ ਅਕਾਦਮਿਕਾਂ ਨੂੰ ਚੀਨੀ ਸੰਸਥਾ ਦੇ ਨਾਲ ਸੰਬੰਧ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ। ਬ੍ਰਿਟੇਨ ਦੀ ਘਰੇਲੂ ਖੁਫੀਆ ਏਜੰਸੀ MI5 ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕਾਂ ਤੇ ਖੋਜਕਰਤਾਵਾਂ ਨੂੰ ਇੱਕ ਚੀਨੀ ਸੰਸਥਾ ਦੇ ਨਾਲ ਕੰਮ ਬੰਦ ਕਰਨ ਤੇ ਸੰਬੰਧਿਤ ਜਿਹੜੇ ਨੇ ਉਹਨਾਂ ਦੇ ਨਾਲ ਸੰਬੰਧ ਤੋੜਨ ਦੀ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ। ਖੁਫੀਆ ਏਜੰਸੀ ਦੇ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਜਿਹੜੀ ਆ ਮੁੱਖ ਜਾਸੂਸੀ ਏਜੰਸੀ ਦੇ ਨਾਲ ਬਹੁਤ ਮਜ਼ਬੂਤ ਸੰਬੰਧ ਨੇ ਤੇ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਵਿਚ ਜਾਸੂਸੀ ਸਮਰਥਾ ਵਧਾਉਣ ਦੇ ਲਈ ਫੰਡਿੰਗ ਕਰ ਰਹੀ ਹੈ। ਦੇਖ ਲਓ ਜੀ ਕਿੱਥੇ ਤੱਕ ਕੰਮ ਜਾਂਦਾ ਹੈ, ਪੜ੍ਹਨ ਵਾਲੇ ਅਧਾਰਿਆਂ ਤੱਕ ਵੀ ਜਿਹੜਾ ਸਾਰਾ ਕੁਝ ਕੀਤਾ ਜਾਂਦਾ ਹੈ। MI5 ਨੇ ਦੱਸਿਆ ਕਿ ਚਾਈਨਾ ਜਨਰਲ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਦਾ ਮੁੱਖ ਮਕਸਦ ਅਜਿਹੀਆਂ ਅਕਾਦਮਿਕ ਖੋਜਾਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਜੋ ਚੀਨੀ ਖੁਫੀਆ ਏਜੰਸੀ ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਦੀ ਜਿਹੜੀ ਆ ਜਾਸੂਸੀ ਸਮਰਥਾ ਨੂੰ ਵਧਾ ਸਕਣ। ਇਸ ਸੰਸਥਾ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਗੁਪਤ ਸੰਚਾਰ ਪ੍ਰਣਾਲੀਆਂ ਤੇ ਸਟੈਗਨੋਗ੍ਰਾਫੀ ਵਰਗੇ ਸੰਵੇਦਨਸ਼ੀਲ ਜਿਹੜੇ ਖੇਤਰਾਂ ਦੇ ਵਿਚ ਕੰਮ ਕਰ ਰਹੇ ਹੈ ਤੇ 100 ਤੋਂ ਵੱਧ ਜਿਹੜੇ ਯੂਕੇ ਆਧਾਰਿਤ ਅਕਾਦਮਿਕਾਂ ਨੂੰ ਨਿਸ਼ਾਨਾ ਬਣਾਇਆ। ਖੁਫੀਆ ਏਜੰਸੀਆਂ ਨੇ ਸਪਸ਼ਟ ਕੀਤਾ ਕਿ ਬਹੁਤ ਸਾਰੇ ਅਕਾਦਮਿਕਾਂ ਨੇ ਇਸ ਸੰਸਥਾ ਦੇ ਉੱਤੇ ਚੀਨੀ ਜਾਸੂਸੀ ਜਿਹੜਾ ਏਜੰਸੀ ਦੇ ਨਾਲ ਸੰਬੰਧਾਂ ਤੋਂ ਅਣਜਾਣ ਹੋ ਕੇ ਇਮਾਨਦਾਰੀ ਦੇ ਨਾਲ ਕੰਮ ਜਿਹੜਾ ਕੀਤਾ। ਹਾਲਾਂਕਿ ਹੁਣ ਜੋ ਵੀ ਅਕਾਦਮਿਕ ਜਾਂ ਸੰਸਥਾ CGTRI ਤੋਂ ਗ੍ਰਾਂਟਾਂ ਲਵੇਗੀ ਜਾਂ ਇਸ ਦੇ ਨਾਲ ਭਾਈਵਾਲੀ ਜਾਰੀ ਰੱਖੇਗੀ ਉਸ ਤੇ ਨੈਸ਼ਨਲ ਸਿਕਿਉਰਿਟੀ ਐਕਟ 2023 ਦੇ ਤਹਿਤ ਕਾਨੂੰਨੀ ਕਾਰਵਾਈ ਦਾ ਖਤਰਾ ਜਿਹੜਾ ਅੱਗੇ ਹੋਵੇਗਾ। ਯੂਕੇ ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਜਿਹੜਾ ਬ੍ਰਿਟੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਟਾਫ ਦੇ ਵੱਲੋਂ CGTRI ਦੇ ਨਾਲ ਸਾਰੇ ਸੰਬੰਧ ਤੁਰੰਤ ਜਿਹੜੇ ਖਤਮ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਦਿੱਤਾ ਹੈ। ਲੰਡਨ ਸਥਿਤ ਚੀਨੀ ਦੂਤਾਵਾਸ ਨੇ MI5 ਦੀ ਜਿਹੜੀ ਇਸ ਚੇਤਾਵਨੀ ਨੂੰ ਪੂਰੀ ਤਰ੍ਹਾਂ ਮਨਘੜਤ ਅਤੇ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਤੇ ਖਾਰਜ ਕੀਤਾ। ਚੀਨ ਨੇ ਪਹਿਲਾਂ ਵੀ ਬ੍ਰਿਟੇਨ ਦੇ ਵੱਲੋਂ ਲਗਾਏ ਗਏ ਅਜਿਹੇ ਜਾਸੂਸੀ ਦੇ ਦੋਸ਼ਾਂ ਤੋਂ ਜਿਹੜਾ ਇਨਕਾਰ ਕੀਤਾ ਹੈ। ਮਿਡਲ ਈਸਟ ਦੇ ਵਿਚ ਜੰਗ ਦੀ ਆਹਟ ਜਿਹੜੀ ਫਿਰ ਤੋਂ ਵੱਧ ਗਈ ਹੈ। ਟਰੰਪ ਦੀ ਚੇਤਾਵਨੀ ਮਗਰੋਂ ਅਮਰੀਕਾ ਨੇ ਤੀਜਾ ਜਿਹੜਾ ਏਅਰਕ੍ਰਾਫਟ ਕੈਰੀਅਰ ਭੇਜ ਦਿੱਤਾ ਹੈ ਤੇ 10,000 ਸੈਨਿਕਾਂ ਦੀ ਐਂਟਰੀ ਦੇ ਨਾਲ ਤਣਾਅ ਜਿਹੜਾ ਹੋਰ ਵੱਧ ਰਿਹਾ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਦਰਮਿਆਨ ਇਕ ਵੱਡੀ ਖ਼ਬਰ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਮਿਡਲ ਈਸਟ ਦੇ ਵਿਚ ਆਪਣੀ ਫੌਜੀ ਤਾਕਤ ਜਿਹੜਾ ਹੋਰ ਮਜ਼ਬੂਤ ਕਰ ਰਿਹਾ। ਅਮਰੀਕਾ ਖੇਤਰ ਦੇ ਵਿਚ ਆਪਣਾ ਤੀਜਾ ਏਅਰਕ੍ਰਾਫਟ ਕੈਰੀਅਰ ਦੇ ਉਤੇ ਲਗਭਗ 9,000 ਤੋਂ 10,000 ਜਿਹੜੇ ਵਾਧੂ ਸੈਨਿਕ ਭੇਜ ਰਿਹਾ। USS ਥਿਓਡੋਰ ਰੋਸਵੈਲਟ ਤੇ ਇਸ ਦਾ ਜਿਹੜਾ ਸਟ੍ਰਾਈਕ ਗਰੁੱਪ ਨਵੰਬਰ ਦੇ ਅੰਤ ਤੱਕ ਮਿਡਲ ਈਸਟ ਦੇ ਵਿਚ ਜਿਹੜਾ ਪਹੁੰਚ ਜਾਵੇਗਾ। ਇਸ ਸਮੇਂ ਖੇਤਰ ਦੇ ਵਿਚ 2 ਹੋਰ ਏਅਰਕ੍ਰਾਫਟ ਕੈਰੀਅਰ ਮੌਜੂਦ ਨੇ ਤੇ ਪਹਿਲਾਂ ਹੀ ਜਿਹੜਾ ਤਾਇਨਾਤ ਨੇ ਤੇ ਇਨ੍ਹਾਂ ਦੇ ਵਿਚੋਂ US ਜਾਰਜ ਵਾਸ਼ਿੰਗਟਨ ਨੂੰ ਜਿਹੜਾ ਆਮ ਤੌਰ ਤੋਂ ਜਿਹੜਾ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਤਾਇਨਾਤ ਕੀਤਾ ਜਾਂਦਾ ਹੈ, ਪਰ ਲੰਬੀ ਤਾਇਨਾਤੀ ਤੋਂ ਬਾਅਦ USS ਅਬਰਾਹਮ ਜਿਹੜਾ ਲਿੰਕੋਲਨ ਨੂੰ ਜਿਹੜਾ ਰਾਹਤ ਦੇਣ ਦੇ ਲਈ ਇਸ ਨੂੰ ਜਿਹੜਾ ਮਿਡਲ ਈਸਟ ਜਿਹੜਾ ਭੇਜਿਆ ਗਿਆ। ਇਸ ਨਵੀਂ ਤਾਇਨਾਤੀ ਦੇ ਨਾਲ ਖੇਤਰ ਦੇ ਵਿਚ ਅਮਰੀਕੀ ਨੇਵੀ ਦੀ ਮੌਜੂਦਗੀ ਬੇਮਿਸਾਲ ਪੱਧਰ ਤੱਕ ਵੱਧ ਜਾਵੇਗੀ ਤੇ ਇਸ ਦੇ ਵਿਚ 20,000 ਤੋਂ ਵੱਧ ਮਲਾਹ ਤੇ ਮਰੀਨ ਦੇ ਨਾਲ ਨਾਲ ਸੈਂਕੜੇ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਂਸਭਾ UNGA ਦੇ ਵਿਚ ਇਰਾਨ ਦੇ ਵੱਲੋਂ ਕਤਰ ਦੇ ਜਿਹੜੇ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜੇ ਗਏ ਸ਼ਾਂਤੀ ਪ੍ਰਸਤਾਵ ਨੂੰ ਰਾਸ਼ਟਰਪਤੀ ਟਰੰਪ ਨੇ ਸਿਰੇ ਤੋਂ ਜਿਹੜਾ ਖਾਰਜ ਕਰ ਦਿੱਤਾ ਹੈ ਤੇ ਵਾਈਟ ਹਾਊਸ ਦੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਤੁਰੰਤ ਹੋਰਮੁਜ਼ ਨੂੰ ਖੋਲਣ ਦੇ ਲਈ ਸਮਝੌਤਾ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਨੇ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਮੁਹੰਮਦ ਜੀ ਦੁਬਈ ਤੋਂ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ ਤੇ ਅੱਜ ਕਿਤਾਬ ਆਪਾਂ ਨਹੀਂ ਸਾਂਝੀ ਕਰ ਪਾਵਾਂਗੇ ਤੇ ਉਦੋਂ ਕੋਈ ਨਹੀਂ ਅਗਲੇ ਦਿਨਾਂ 'ਚ ਜ਼ਰੂਰ ਕਰਾਂਗੇ ਤੇ ਕਾਲ ਕਰਨੀ ਚਾਹੁੰਦੇ ਹੋ ਤੁਹਾਡਾ ਨਿੱਘਾ ਸਵਾਗਤ ਹੈ। ਹੋਰ 15-20 ਮਿੰਟ ਆਪਾਂ ਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣੇ ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ।
0: ਸਤਿ ਸ਼੍ਰੀ ਅਕਾਲ
1: ਤੇ ਮਾਨਮਤੇ ਸੋਤੇ ਵੀ ਜਿਹੜੇ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੀ
0: ਮਿਲਿਆ।
1: ਬਹੁਤ ਸੋਹਣੀ ਗੱਲਬਾਤ ਰਹੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਹੈਗੇ ਆ,
0: ਸ਼ੁਕਰੀਆ ਜੀ
1: ਸਾਹਿਬ ਦੀਰਾਜ ਜੀਰਾ ਸਾਹਿਬ ਤੇ ਆਪਣਾ ਸਿਕੰਦਰ ਸਾਹਿਬ ਵੀ, ਕਿਆ ਬਾਤਾਂ ਤੇ ਸਾਰੇ ਬਹੁਤ ਸੋਹਣੇ ਖਿਆਲ ਹੁੰਦੇ ਆ, ਬੜਾ ਰੋਸ਼ਨ ਖਿਆਲ ਜਿਹੜਾ ਹੈਗਾ ਪਰਸਨੈਲਿਟੀ ਚ
0: ਜੀ,
1: ਬਹੁਤ ਵਧੀਆ ਸੋਹਣਾ ਲੱਗਾ। ਤੇ

0: ਆਪਣਾ ਗੱਲ ਚੱਲ ਰਹੀ ਸੀ ਇਸ ਵੇਲੇ ਜੋ ਮੌਜੂਦਾ ਸੂਰਤ ਹਾਲ ਆ ਬਿਲਕੁਲ ਚੇਂਜ ਆ ਰਹੀ ਆ, ਲੇਕਿਨ ਬਸ ਜ਼ਰੂਰਤ ਉਹੀ ਆ ਵੀ ਕੁਛ ਨਵਾਂ ਹੋ ਜਾਵੇ, ਹਨਾ, ਸਮਥਿੰਗ ਨਿਊ, ਸਮਥਿੰਗ ਫਰੈਸ਼, ਕਿਉਂਕਿ ਪਿੱਛੇ ਜੋ ਰੋਣਾ ਰੱਪਾ ਹੈਗਾ ਉਹ ਤਾਂ ਬੜੀ ਦੇਰ ਤੋਂ ਇਹੋ ਹੀ ਚੱਲੀ ਜਾਂਦਾ ਹੈਗਾ, ਪਰ ਹੁਣ ਜ਼ਰੂਰਤ ਹੈ ਜਿਹੜਾ ਹੈਗਾ ਕੁਛ ਨਾ ਕੁਛ ਨਵਾਂ ਹੋਵੇ ਹੋ ਜਾਵੇ, ਜਿਹੜਾ ਸਮਥਿੰਗ ਨਿਊ, ਸਮਥਿੰਗ ਫਰੈਸ਼, ਜਿਹਦੇ ਨਾਲ ਸਾਰਾ ਕੁਛ ਜਿਹੜਾ ਹੈਗਾ ਅਮਨ ਅਮਾਨ ਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਬਣ ਜਾਵੇ, ਜਿਹੜਾ ਕਾਇਮ ਹੋ ਜਾਵੇ
1: ਜੀ,
0: ਤੇ ਆਵਾਮ ਦਾ ਜਿਹੜਾ ਹੈਗਾ ਕੁਛ ਖਿਆਲ ਕੀਤਾ ਜਾਵੇ। ਹਾਂ, ਕਮੀਆਂ ਤੁਰਸ਼ੀਆਂ ਜਿਹੜੀਆਂ ਰਹਿ ਜਾਂਦੀਆਂ ਹੈਗੀਆਂ, ਕਹਿੰਦੇ ਨਾ ਇਨਸਾਨ ਪੂਰੀਆਂ ਕਰ ਲੈਂਦਾ ਆ, ਪਰ ਇੱਕ ਹੋਣਹਾਰ ਅੱਗੇ ਜਿਹੜਾ ਹੈਗਾ ਰਹਿਨੁਮਾ ਆ ਜਾਵੇ, ਉਹ ਸਾਰਾ ਹੀ ਸੰਭਾਲ ਲੈਂਦਾ ਹੈਗਾ, ਕਮਾਂਡ ਨੂੰ ਸੰਭਾਲ ਲੈਂਦਾ।
1: ਬਿਲਕੁਲ,
0: ਜਿਹੜੀ ਦੁਆਵਾਂ ਸਾਡੀਆਂ ਜੀ
1: ਅੱਗੋਂ ਬਿਹਤਰ
0: ਆਵੇ ਜੀ। ਤੇ ਲਓ ਜੀ, ਮੈਂ ਜਿਹੜਾ ਹੈਗਾ ਸੂਫੀ ਕਲਾਮ ਹੈਗਾ ਤੇ
1: ਜ਼ਰੂਰ ਆਉਣ ਦਿਓ ਜੀ,
0: ਮੈਂ ਪਿੱਛੜੋ ਰੂਹਦਾਰੀ ਆਪਾਂ ਕਰ ਲਈ।
1: ਬਿਲਕੁਲ ਆ ਜੀ
0: ਜੀ ਜੀ ਪਹਿਲਾਂ

ਜਾਵੇ ਸੱਜਣਾ, ਦਿਲ ਨੂੰ ਤੇਰੇ ਨਾਮ ਦਾ ਰੋਗ ਲੱਗਿਆ, ਸਾਸਾ ਵਿੱਚ ਤੇਰਾ ਨੂਰ ਜਗਿਆ ਸੱਜਣਾ, ਸਾਸਾ ਵਿੱਚ ਤੇਰਾ ਨੂਰ ਜਗਿਆ। ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਮੈਨੂੰ ਆਪਣਾ ਬਣਾ ਮੌਲਾ, ਸੁਬਾ ਸੁਬਾ ਨੂਰ ਬਰਸਾ ਦਿਲ ਤੇ।

0: ਸ਼ਹਿਰਦਾ ਰੰਗ ਸਜ ਗਿਆ ਏ ਮੌਲਾ, ਹਰ ਪੱਤੇ ਤੇ ਹਰ ਫੁੱਲ ਉੱਤੇ, ਹਰ ਪੱਤੇ ਉੱਤੇ ਹਰ ਫੁੱਲ ਉੱਤੇ ਤੇਰਾ ਹੀ ਨੂਰ ਵੱਜਦਾ ਏ। ਮਨ ਮੇਰਾ ਕੱਲ ਤੱਕ ਜੋ ਭਟਕਦਾ ਸੀ, ਅੱਜ ਤੇਰੇ ਦਰਿਆ ਬੈਠਾ ਏ। ਬੁੱਲੇ ਦੀ ਗੱਲ ਸਮਝ ਆਈ ਜਦ, ਬੁੱਲੇ ਦੀ ਗੱਲ ਸਮਝ ਆਈ ਜਦ, ਰੱਬ ਦੇ ਨਾਂ ਵਿੱਚ ਰਹਿੰਦਾ ਏ। ਬੁੱਲੇ ਦੀ ਗੱਲ ਆਈ ਜਦ ਸਮਝ ਵਿੱਚ, ਰੱਬ ਦੇ ਨਾਂ ਵਿੱਚ ਰਹਿੰਦਾ ਏ।
1: ਵਾਹ ਜੀ ਵਾਹ ਜੀ, ਬਾ ਕਮਾਲ ਜੀ, ਬਾ ਕਮਾਲ ਮੁਹੰਮਦ ਜੀ, ਹਰ ਬਾਰ ਦੀ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਕਲਾਮ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
0: ਸ਼ੁਕਰੀਆ
1: ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ ਤੇ ਦੁਬਈ ਤੋਂ ਨਾਲ ਗੱਲਬਾਤ ਦੇ ਨਾਲ ਨਾਲ ਗੱਲਬਾਤ ਦੇ ਨਾਲ ਕਲਾਮ ਵੀ ਸਾਂਝਾ ਕਰਕੇ ਗਏ ਨੇ, ਤੇ ਇਸੇ ਤਰ੍ਹਾਂ ਆਖਰ ਦੇ ਵਿੱਚ ਕੁਝ ਗੱਲਾਂ ਬਾਤਾਂ, ਇੱਕ ਦੋ ਇੰਟਰਸਟਿੰਗ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਆ, ਨਾਲ ਤੁਹਾਡੇ ਸੁਨੇਹਿਆਂ ਨੂੰ ਵੀ ਨਾਲ ਸ਼ਾਮਲ ਕਰਦੇ ਹਾਂ। ਜਿਵੇਂ ਕਿ ਦੋਸਤੋ ਗੱਲਬਾਤ ਕਰ ਰਿਹਾ ਸੀ ਪਹਿਲਾਂ ਵੀ ਜੀਰਾ ਸਾਹਿਬ ਦੇ ਨਾਲ, NCERT ਭਾਰਤ ਦੇ ਵਿੱਚ ਕਿਸੇ ਵੇਲੇ ਮੰਦਰ ਵਿੱਤੀ ਸੰਸਥਾਵਾਂ ਸਨ, NCERT ਦੀ ਜਿਹੜੀ ਹੈ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਪੁਸਤਕ ਦਾ ਜਿਹੜਾ ਇਹ ਦਾਅਵਾ ਕੀਤਾ ਗਿਆ ਹੈ। NCERT ਦੀ ਜਿਹੜੀ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਦੀ ਪੁਸਤਕ ਮੁਤਾਬਕ 1000 ਸਦੀ ਦੇ ਵਿੱਚ 1000 ਤੋਂ 1700 ਈਸਵੀ ਦੇ ਦੌਰਾਨ ਮੰਦਰ ਨਾ ਸਿਰਫ ਅਹਿਮ ਵਿੱਤੀ ਸੰਸਥਾਵਾਂ ਸਨ ਬਲਕਿ ਉਹ ਰਾਜਨੀਤਿਕ ਸੱਤਾ ਦੇ ਲਈ ਪ੍ਰਮਾਣਿਕਤਾ ਦਾ ਜਿਹੜਾ ਇੱਕ ਵਸੀਲਾ ਵੀ ਸੀ। ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਯੋਂਡ ਪਾਰਟ 2 ਸਿਰਲੇਖ ਵਾਲੀ ਕਿਤਾਬ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ 6 ਮਹੀਨਿਆਂ ਬਾਅਦ ਮੰਗਲਵਾਰ ਨੂੰ ਰਿਲੀਜ਼ ਕੀਤੀ ਗਈ ਹੈ। ਪੁਸਤਕ ਦਾ ਪਹਿਲਾ ਹਿੱਸਾ ਜੂਨ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਰਜਿਸਟੈਂਸ ਐਂਡ ਰਿਸੀਲੀਐਂਸ 1000 ਸਦੀ ਤੋਂ ਲੈ ਕੇ 1700 ਈਸਵੀ ਜਿਹੜੀ ਹੈ ਸਿਰਲੇਖ ਵਾਲੇ ਚੈਪਟਰ ਦੇ ਵਿੱਚ ਚੈਪਲਸ ਦੀ ਰਿਸੀਲੀਐਂਸ ਆਫ ਸੇਕਰਡ ਸਾਇੰਟਸ ਨਾਮ ਵਾਲਾ ਭਾਗ ਹੈ ਜਿਸ ਦੇ ਵਿੱਚ ਇਹ ਵੇਰਵਾ ਦਿੱਤਾ ਗਿਆ ਕਿ ਕਿਵੇਂ ਉਸ ਸਮੇਂ ਦੇ ਦੌਰਾਨ ਮੰਦਰਾਂ ਨੇ ਖੇਤਰ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਦੇ ਥਾਵਾਂ ਦੇ ਵਜੋਂ ਕੰਮ ਕੀਤਾ। ਇਸ ਅਧਿਆਏ ਦੇ ਵਿੱਚ ਵਰਣਿਤ ਵਿਰੋਧ ਦਾ ਜਿਹੜਾ ਸੰਕਲਪ ਸਿਰਫ ਲੜਾਈਆਂ ਤੇ ਸਿਆਸੀ ਸੰਘਰਸ਼ਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਸੰਸਥਾਵਾਂ ਤੇ ਰਵਾਇਤਾਂ ਦੀ ਹੋਂਦ ਬਣਾਈ ਰੱਖਣ ਤੇ ਉਨ੍ਹਾਂ ਨੂੰ ਸੁਰਜੀਤ ਕਰਨ ਤੱਕ ਫੈਲਿਆ ਹੋਇਆ, ਜਿਸ ਦੇ ਵਿੱਚ ਮੰਦਰਾਂ ਦੀ ਭੂਮਿਕਾ ਅਹਿਮ ਹੈ। ਪਾਠ ਪੁਸਤਕ ਦੇ ਵਿੱਚ ਕਿਹਾ ਗਿਆ ਕਿ ਮੰਦਰਾਂ ਨੇ ਵਿੱਤੀ ਸੰਸਥਾਵਾਂ ਦੇ ਰੂਪ ਦੇ ਵਿੱਚ ਕੰਮ ਕੀਤਾ, ਕਾਸ਼ਤਕਾਰਾਂ, ਪਿੰਡਾਂ ਦੇ ਲੋਕਾਂ ਤੇ ਵਪਾਰੀ ਸਮੂਹਾਂ ਨੂੰ ਕਰਜ਼ਾ ਦਿੱਤਾ, ਕੁਝ ਮਾਮਲਿਆਂ ਦੇ ਵਿੱਚ ਉਨ੍ਹਾਂ ਨੇ ਸਥਾਨਕ ਟੈਕਸ ਇਕੱਠੇ ਕੀਤੇ ਤੇ ਨੀਮ ਅਦਾਲਤੀ ਅਖਤਿਆਰਾਂ ਦੀ ਜਿਹੜੀ ਵਰਤੋਂ ਵੀ ਕੀਤੀ ਹੈ। ਲਓ ਜੀ, ਇਹ ਚੀਜ਼ਾਂ ਚੱਲੀਆਂ ਨੇ। ਦੂਸਰੇ ਪਾਸੇ ਗੈਸ ਅਤੇ ਧੂੜ ਦੇ ਇੱਕੋ ਬੱਦਲ ਤੋਂ ਪੈਦਾ ਹੋਈ ਸੀ ਧਰਤੀ ਤੇ ਮੰਗਲ ਗ੍ਰਹਿ, ਫਿਰ ਵੀ ਵੱਖਰੇ ਤਰੀਕੇ ਦੇ ਨਾਲ ਬਣੇ ਨੇ। ਇੱਕ ਜਿਹੜੀ ਛੋਟੇ ਸੰਖੇਪ ਦੇ ਵਿੱਚ ਸਟੱਡੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖੋਜਕਾਰਾਂ ਨੇ ਧਰਤੀ ਤੇ ਮੰਗਲ ਗ੍ਰਹਿ ਦੇ ਬਣਨ ਦੇ ਸ਼ੁਰੂਆਤੀ ਪੜਾਵਾਂ ਦਾ ਜਿਹੜਾ ਮੁੜ ਪਤਾ ਲਗਾਇਆ ਤੇ ਇਹ ਦੇਖਿਆ ਕਿ ਦੋਵੇਂ ਗ੍ਰਹਿ ਵੱਖ ਵੱਖ ਤਰੀਕਿਆਂ ਦੇ ਨਾਲ ਬਣੇ ਨੇ, ਭਾਵੇਂ ਕਿ ਦੋਵੇਂ ਗੈਸ ਅਤੇ ਧੂੜ ਦੇ ਇੱਕੋ ਘੁੰਮਦੇ ਹੋਏ ਬੱਦਲ ਦੇ ਵਿੱਚ ਪੈਦਾ ਹੋਏ ਸਨ ਜੋ ਅੰਤ ਦੇ ਵਿੱਚ ਸੂਰਜੀ ਮੰਡਲ ਬਣ ਗਿਆ ਤੇ ਕੋਪਨਹੈਗਨ ਜਿਹੜੀ ਯੂਨੀਵਰਸਿਟੀ ਹੈ ਉਹਦੇ ਗਲੋਬ ਇੰਸਟੀਟਿਊਟ ਦੇ ਖੋਜਕਾਰ ਨੇ ਐਂਡਰਸ ਜੌਹਨਸਨ ਨੇ ਕਿਹਾ ਕਿ ਇਹ ਸਭ ਤੋਂ ਹੈਰਾਨੀਜਨਕ ਨਤੀਜਾ ਹੈ ਕਿਉਂਕਿ ਇੱਕੋ ਸੂਰਜੀ ਮੰਡਲ ਦੇ ਵਿੱਚ ਨਾਲੋ ਨਾਲ ਬਣੇ ਦੋ ਗ੍ਰਹਿਾਂ ਤੋਂ ਸਮਾਨ ਬਣਤਰ ਦੇ ਜਿਹੜੇ ਨੇ ਇਤਿਹਾਸ ਦੀ ਉਮੀਦ ਕੀਤੀ ਜਾਂਦੀ ਹੈ। ਕੋਪਨਹੈਗਨ ਆਪਣਾ ਡੈਨਮਾਰਕ ਦੀ ਕੈਪੀਟਲ। ਸਹਿਮੁੱਖ ਖੋਜਕਾਰ ਹਾਈਯਾਂਗ ਵਾਂਗ ਨੇ ਜਿਹੜਾ ਦੱਸਿਆ ਕਿ ਧਰਤੀ ਦੇ ਪੁੰਜ ਦਾ ਜਿਹੜਾ ਘੱਟੋ ਘੱਟ 75% ਹਿੱਸਾ ਦੋ ਯੁਵਾ ਗ੍ਰਹਿਾਂ ਦਾ ਜਾਂ ਪ੍ਰੋਟੋ ਪੋਲੈਨੇਟਸ ਤੋਂ ਜਿਹੜਾ ਆਇਆ ਜੋ ਪੱਥਰਾਂ ਨੂੰ ਇਕੱਠਾ ਕਰਕੇ ਵੱਡੇ ਹੋਏ ਨੇ ਤੇ ਜਦੋਂ ਕਿ ਪਲੈਨੇਟਸੀਮਲਸ ਨੇ ਜਿਹੜਾ ਸੀ 25% ਤੱਕ ਯੋਗਦਾਨ ਪਾਇਆ। ਇਸ ਦੇ ਉਲਟ ਮੰਗਲ ਦੇ ਪੁੰਜ ਦਾ ਜਿਹੜਾ ਲਗਭਗ 3/4 ਹਿੱਸਾ ਹੈ ਪਲੈਨੇਟਸੀਮਲਸ ਤੋਂ ਜਿਹੜਾ ਆਉਂਦਾ ਹੈ ਤੇ ਬਾਕੀ ਦਾ 1/4 ਹਿੱਸਾ ਪੱਥਰਾਂ ਦੇ ਇਕੱਠੇ ਹੋਣ ਤੋਂ ਬਣਿਆ। ਨੇਚਰ ਐਸਟਰੋਨੋਮੀ ਦੇ ਵਿਚ ਪ੍ਰਕਾਸ਼ਿਤ ਜਿਹੜਾ ਸਟੱਡੀ ਹੈ 4.5 ਅਰਬ ਸਾਲ ਪਹਿਲਾਂ ਦੇ ਗ੍ਰਹਿਾਂ ਦੀ ਉਤਪਤੀ ਦੀ ਜਾਂਚ ਜਿਹੜੀ ਕਰਨ ਦੇ ਲਈ ਦੋਵਾਂ ਗ੍ਰਹਿਾਂ ਦੀ ਉਪਰਲੀ ਸਤਹ ਅਤੇ ਪਰਤ ਦੇ ਵਿਚ ਮੌਜੂਦ ਖਾਸ ਤੱਤਾਂ ਦਾ ਵਿਸ਼ਲੇਸ਼ਣ ਜਿਹੜਾ ਕਰਦਾ ਹੈ। ਵਿਗਿਆਨੀ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਗ੍ਰਹਿ ਜਾਂ ਤਾਂ ਵਿਸ਼ਾਲ ਪੁਲਾੜ ਚਟਾਨਾਂ ਦੇ ਟਕਰਾਉਣ ਨਾਲ ਜਾਂ ਵੱਡੀਆਂ ਚਟਾਨਾਂ ਦੁਆਰਾ ਛੋਟੇ ਕਣਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਦੇ ਰਾਹੀਂ ਬਣਦੇ ਨੇ। ਇਹ ਨਵੇਂ ਨਤੀਜੇ ਇਸ ਹਾਈਬ੍ਰਿਡ ਮਾਡਲ ਦਾ ਜਿਹੜਾ ਸਮਰਥਨ ਕਰ ਰਹੇ ਨੇ। ਖੋਜਕਾਰਾਂ ਨੇ ਜਿਹੜਾ ਸੋਡੀਅਮ, ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਅਸਥਿਰ ਤੱਤਾਂ ਦੇ ਉੱਤੇ ਧਿਆਨ ਕੇਂਦਰਿਤ ਕੀਤਾ, ਜਿਨ੍ਹਾਂ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਇੱਕ ਰਸਾਇਣਿਕ ਫਿੰਗਰ ਪ੍ਰਿੰਟ ਦੇ ਵਜੋਂ ਕੰਮ ਕਰਦੀ ਹੈ। ਕੰਪਿਊਟਰ ਮਾਡਲਾਂ ਦੀ ਮਦਦ ਦੇ ਨਾਲ ਇਹ ਪਤਾ ਲਗਾਇਆ ਗਿਆ ਹੈ ਕਿ ਅਰਬਾਂ ਸਾਲ ਪਹਿਲਾਂ ਗਾਇਬ ਹੋਏ ਸਬੂਤਾਂ ਦੇ ਬਾਵਜੂਦ ਧਰਤੀ ਤੇ ਮੰਗਲ ਦੇ ਉੱਤੇ ਪਰਤਾਂ ਦੀ ਬਣਤਰ ਅੱਜ ਵੀ ਉਨ੍ਹਾਂ ਦੇ ਗਠਨ ਪ੍ਰਕਿਰਿਆ ਦੀ ਇੱਕ ਜਿਹੜੀ ਹੈ ਅਨੋਖੀ ਛਾਪ ਦੇ ਵਜੋਂ ਜਿਹੜੀ ਬਰਕਰਾਰ ਹੈ। ਜੀ ਦੋਸਤੋ, ਇਹ ਨੇ ਜੀ ਕੁਝ ਗੱਲਾਂ ਬਾਤਾਂ ਧਰਤੀ ਦੀਆਂ, ਕੁਝ ਹੋਰ ਪਲਾਂਟਾਂ ਦੀਆਂ, ਪਲੈਨਟ ਦੀਆਂ, ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਦੇਸ਼ ਦੇ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਖਤਮ ਕਰਦੇ ਹਾਂ ਤੇ ਆਖਰ ਦੇ ਵਿਚ ਤੁਹਾਡੇ ਸੁਨੇਹਾਂ ਦੇ ਨਾਲ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ, ਪਰਮਿੰਦਰ ਬਰਨ ਜੀ, ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਪਰ ਨਾਲ ਨਾਲ ਲਾਈਕ ਨੰਬਰ 1 ਤੇ ਲਾਈਕ ਨੰਬਰ 4 2 ਭੇਜਿਆ ਜੀ। ਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਯੂਐਸ ਤੋਂ ਭੇਜਦੇ ਨੇ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਨੇ, ਮਾਲ ਭੈਣ ਜੀ ਤੁਹਾਡੇ ਆਲੇ ਦੁਆਲੇ ਰਹਿਣ ਬਸੇਰਾ ਤੁਹਾਨੂੰ ਬਹੁਤ ਕੁਝ ਸਿੱਖਣ ਦੇ ਲਈ ਕਹਿੰਦੇ ਦਿੰਦਾ ਹੈ ਜੀ। ਬਹੁਤ ਵਧੀਆ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ। ਤੇ ਇਕਬਾਲ ਮਾਂਗੜ ਜੀ ਕਹਿੰਦੇ ਬਿਊਟੀਫੁਲ ਟਾਲਕ ਜੀ, ਤੇ ਰਾਜਾ ਸੈਣੀ ਸਾਹਿਬ ਕਹਿੰਦੇ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ। ਇਕਬਾਲ ਜੀ, ਯੂ ਕੈਨ ਪ੍ਰਾਊਡ ਆਫ ਯੂਅਰ ਮਦਰ, ਥੈਂਕਸ ਮਾਲ ਭੈਣ ਜੀ। ਇਕਬਾਲ ਜੀ ਕਹਿੰਦੇ ਆ ਰਾਜਨ ਸੈਣੀ ਜੀ ਆਈ ਡੂ, ਤੇ ਸੈਣੀ ਸਾਹਿਬ ਕਹਿੰਦੇ ਆ ਨਾਈਸ। ਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੇਜਦੇ ਆ, ਤੇ ਨਾਲ ਗੁਲਾਬ ਦੇ ਦੋ ਫੁੱਲ ਭੇਜੇ ਆ। ਮਲਕੀਤ ਸਿੰਘ ਜੀ ਆਪਣੇ ਰਣੀਆਂ ਤੋਂ ਸਿਰਸਾ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ। ਤੇ ਮਲਕੀਤ ਸਿੰਘ ਪੱਟੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂਚਾਲ ਜੀ ਨੇ ਜੀਆਂ ਨੂੰ ਜੀ ਕਿਹਾ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਗੁਲਾਬ ਦੇ ਫੁੱਲ ਵੀ ਭੇਜੇ ਨੇ ਨਾਲ, ਪਿੰਕ ਤੇ ਰੈੱਡ। ਜਗਸੀਰ ਬਾਈ ਜੀ ਜੁੜੇ ਹੋਏ ਨੇ, ਜਗਸੀਰ ਸਿੰਘ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਜੀਆਂ ਨੂੰ ਜੀ ਬਹੁਤ ਸਾਰੇ ਦਿਲ ਤੇ ਗੁਲਾਬ ਭੇਜੇ ਨੇ। ਤੇ ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਨਾਲ ਦਿਲ ਭੇਜੇ ਨੇ, ਨਾਲ ਤਾੜੀਆਂ ਵਜਾ ਰਹੇ ਨੇ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਦੁਬਈ ਤੋਂ, ਤੇ ਭੁਪਿੰਦਰ ਜੀ ਤੇ ਐਂਡ ਆਲ ਜੀ ਸਭ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ। ਜਗਸੀਰ ਜੀ ਕਹਿੰਦੇ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਹਾਂਜੀ ਜਗਸੀਰ ਜੀ ਰਜਿੰਦਰ ਜੀਰਾ ਜੀ ਲਿਖਦੇ ਆ, ਤੇ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ। ਆਪਣੇ ਮੁਕੱਦਰ ਬਾਈ ਜੀ ਤੇ ਦੋ ਦਿਲ ਭੇਜਿਆ, ਇੱਕ ਗੁਲਾਬ ਦਾ ਫੁੱਲ ਭੇਜਿਆ। ਰਜਿੰਦਰ ਜੀਰਾ ਜੀ ਕਹਿੰਦੇ ਨਹੀਂ ਜੀ ਸੈਣੀ ਵੀਰ ਜੀ 16। ਤੇ ਇਸੇ ਤਰ੍ਹਾਂ ਮੈਡਲਾਂ ਦੀ ਗੱਲ ਕਰਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ, ਜਨਸੰਖਿਆ ਦੇ ਹਿਸਾਬ ਦੇ ਨਾਲ ਗੋਲਡ ਮੈਡਲ ਜ਼ਿਆਦਾ ਹਨ ਭਾਰਤ ਦੇ ਜੀ। ਜੀਰਾ ਜੀ ਕਹਿੰਦੇ ਆ ਕਿ ਓਲੰਪਿਕ ਮਾਸਕੋ ਦੇ ਜੇਤੂ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਕੇ ਇੱਕ ਹੋਰ ਗੋਲਡ ਮੈਡਲ ਪੰਜਾਬ ਦੇ ਨਾਂ ਕਰ ਦਿੱਤਾ ਹੈ, ਇਸ ਦੇ ਬਾਰੇ ਕੀ ਖਿਆਲ ਨੇ ਜੀ ਸਾਡੇ ਸੈਣੀ ਸਾਹਿਬ ਜੀ ਦੇ? ਹਾਂਜੀ, ਉਹਦੇ ਉੱਤੇ ਵਿਸਤਾਰ ਦੇ ਵਿੱਚ ਸ਼ੁਰੂ ਚ ਗੱਲ ਕੀਤੀ ਹੈ ਜੀ। ਗੱਲਬਾਤ ਇਹਨਾਂ ਮੁੱਦਿਆਂ ਤੋਂ ਸ਼ੁਰੂ ਹੋਈ ਅੱਜ, ਤੇ ਪ੍ਰੋਗਰਾਮ ਸ਼ੁਰੂ ਕਰਦੇ ਹੀ ਇਹ ਖ਼ਬਰ ਜਿਹੜੀ ਆ ਚੁੱਕੀ ਸੀ ਰਾਤ ਦੀ, ਸਾਨੂੰ ਵੀ ਉਡੀਕ ਸੀ ਜੀ। ਮੁਕੱਦਰ ਜੀ ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ, ਤੇ ਕੱਲ ਨੂੰ ਜੇ ਪ੍ਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ ਖੜੇ ਹੋਵਾਂਗੇ ਕਹਿੰਦੇ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਸਿਕੰਦਰ ਵੀਰ ਜੀ ਤੈਅ ਦਿਲੋਂ ਸ਼ੁਕਰਾਨੇ ਜੀ, ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ, ਤੇ ਗੂਠੇ ਖੜੇ ਕਰਦੇ ਆ। ਸੁਰਿੰਦਰ ਮਾਲ ਜੀ ਕਹਿੰਦੇ ਆ ਰਾਜਨ ਜੀ ਤੈਅ ਦਿਲੋਂ ਧੰਨਵਾਦ ਵਿਚਾਰ ਪਸੰਦ ਕਰਨ ਦੇ ਲਈ ਜੀ। ਤੇ ਮਾਲ ਜੀ ਕਹਿੰਦੇ ਵੈਸੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜੇ ਸਾਨੂੰ ਆਪਣੀ ਗਲਤੀ ਦਿਸਦੀ ਹੋਵੇ ਤਾਂ ਜ਼ਰੂਰ ਮੰਨਣੀ ਚਾਹੀਦੀ ਹੈ, ਇਸ ਦੇ ਨਾਲ ਆਉਣ ਵਾਲਾ ਜਿਹੜਾ ਸਮਾਂ ਵਧੀਆ ਹੋ ਸਕਦਾ ਹੈ। ਬਿਲਕੁਲ ਦਰੁਸਤ ਹੈ ਜੀ। ਤੇ ਸੁਰਿੰਦਰ ਮਾਲ ਜੀ ਲਿਖਦੇ ਆ ਦੈਟਸ ਰੀਅਲੀ ਗੁੱਡ ਜੀ। ਤੇ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ, ਕਹਿੰਦੇ ਨੇ ਇੱਕ ਭਾਰਤ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ, ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਦੱਸਿਆ ਕਿ ਨੈਸ਼ਨਲ ਤੱਕ ਖੇਡੇ ਨੇ, ਤੇ ਲਵ ਸਪੋਰਟਸ ਕਹਿੰਦੇ ਜੀ। ਸ਼ੁਕਰੀਆ ਜੀਰਾ ਸਾਹਿਬ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਇਹ ਮੰਡੀ ਪੈਸੇ ਦੀ ਹੈ ਜੀ, ਸਹੀ ਸਮੇਂ ਦੇ ਉੱਤੇ ਕੀਮਤ ਮਿਲਣੀ ਚਾਹੀਦੀ ਹੈ, ਸਭ ਵਿਕਾਊ ਹੈ। ਜੀਰਾ ਸਾਹਿਬ ਕਹਿੰਦੇ ਹੈਂਡਲੀ ਤੇ ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਇੰਡੀਆ ਤੋਂ, ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਸੁਰਿੰਦਰ ਮਾਲ ਜੀ ਕਹਿੰਦੇ 100% ਐਗਰੀ ਰਾਜਨ ਜੀ। ਔਜਲਾ ਸਾਹਿਬ ਲਿਖਦੇ ਨੇ ਜ਼ਮੀਰ ਜਾਗਦੀ ਹੀ ਹੈ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਔਜਲਾ ਸਾਹਿਬ ਕਹਿੰਦੇ ਪਹਿਲਾਂ ਜ਼ਮੀਰ ਸੁੱਤੀ ਰਹਿੰਦੀ ਹੈ ਜੀ। ਤੇ ਇਕਬਾਲ ਮਾਂਗਰ ਜੀ ਕਹਿੰਦੇ 100% ਰਾਈਟ ਜੀ। ਔਜਲਾ ਸਾਹਿਬ ਕਹਿੰਦੇ ਸਿਸਟਮ ਬਦਲਣ ਆਏ ਸੀ ਕਹਿ ਕੇ ਜੀ। ਤੇ ਮੁਹੰਮਦ ਜੀ ਲਿਖਦੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ। ਤੇ ਰਾਜਨ ਸੈਣੀ ਸਾਹਿਬ ਰਜਿੰਦਰ ਜੀਰਾ ਜੀ ਕਹਿੰਦੇ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਵੀ ਜੀ, ਕਹਿੰਦੇ ਤਾੜੀਆਂ ਵਜਾਈਆਂ ਨੇ ਤੇ ਨਾਲ ਅੰਗੂਠੇ ਖੜੇ ਕੀਤੇ ਆ। ਤੇ ਔਜਲਾ ਸਾਹਿਬ ਲਿਖਦੇ ਨੇ ਦਿਨ ਦੇ ਕੰਮ ਦੇ ਨਾਲ ਗੁਜ਼ਾਰਾ ਰਾਜਨ ਜੀ, ਤੁਹਾਡੇ ਵਾਂਗ ਹਰ ਕੋਈ ਮਾਧਿਅਮ ਰਾਹੀਂ ਕਹਿੰਦੇ ਨੇ ਲਿਖਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਗਲ ਦੇ ਵਿੱਚ ਗੜ ਨਿਕਲਿਆ ਹੋਇਆ ਹੈ ਜੀ। ਹਰਵਿੰਦਰ ਜੋਲ ਭੈਣ ਜੀ ਯੂ ਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਅਨੂ ਜੀ ਭੈਣ ਜੀ ਸਵਾਗਤ ਹੈ। ਗੁਰੀ ਮਾਂ ਜੀ ਸਭ ਦੋਸਤਾਂ ਨੂੰ ਯੂ ਆਰ ਰਾਈਟ ਸਰ ਕਹਿੰਦੇ ਨੇ। ਤੇ ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਜੀ, ਰਾਜਨ ਸੈਣੀ ਜੀ, ਭੁਪਿੰਦਰ ਜੀ, ਦਵਿੰਦਰ ਭਾਰਤ ਜੀ, ਮੁਕੰਦਰ ਵੀਰ ਜੀ, ਮੁਹੰਮਦ ਜੀ, ਤੇ ਮਨਦੀਪ ਜੱਸੀ ਬਾਈ ਜੀ, ਇਕਬਾਲ ਵੀਰ ਜੀ, ਰਜਿੰਦਰ ਜੀਰਾ ਜੀ ਨੂੰ, ਸੁਰਿੰਦਰ ਮਾਹਲ ਜੀ ਨੂੰ, ਪਰਮਿੰਦਰ ਜੀ ਨੂੰ, ਜਗਸੀਰ ਸਿੰਘ ਵੀਰ ਜੀ ਨੂੰ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਗੁਰੀਮਾਨ ਜੀ ਇੱਕ ਵਾਰੀ ਸਾਰਿਆਂ ਨੂੰ ਬੁਲਾ ਦਿਆ ਕਰੋ ਵੀਰ ਜੀ ਤੁਸੀਂ। ਤੇ ਚਲੋ ਚੰਗੀ ਗੱਲ ਹੈ ਜੀ, ਇੱਕੋ ਵਾਰੀ ਸਾਨੂੰ ਵੀ ਸੌਖਾ ਹੋ ਜਾਂਦਾ ਪੜ੍ਹਨਾ। ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਵੀਰ ਜੀ, ਗੁਰੀਮਾਨ ਜੀ। ਤੇ ਗੁਰੀ ਜੀ ਲਿਖਦੇ ਆ ਭਾਰਤ ਵੀਰ ਜੀ ਠੀਕ ਕੀਤਾ ਭਾਰਤ ਨੇ, ਅੱਗੇ ਚੀਨ ਅਰੁਣਾਚਲ ਪ੍ਰਦੇਸ਼ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਆਪਣਾ ਦੱਸੀ ਜਾਂਦਾ ਸੀ, ਹੁਣ ਮਿਰਚਾਂ ਬਹੁਤ ਲੱਗਣੀਆਂ ਚੀਨ ਨੂੰ ਤੇ ਇਹ ਚੀਨ ਅਤੇ ਭਾਰਤ ਦਾ ਬਾਰਡਰ ਕਲੀਅਰ ਹੀ ਨਹੀਂ ਹੈ। ਗੁਰੂ ਜੀ ਕਹਿੰਦਾ ਕਿ 1962 ਦੀ ਲੜਾਈ ਦੇ ਵਿੱਚ ਬਹੁਤ ਜ਼ਮੀਨ ਦੱਬ ਗਈ ਸੀ ਜੀ ਭਾਰਤ ਦੀ ਉਹ। ਧੰਨਵਾਦ ਜੀ ਸੈਣੀ ਵੀਰ ਜੀ ਕਹਿੰਦੇ ਨੇ ਜੀ, ਆਪਣੇ ਗੁਰੀ ਮਾਨ ਜੀ ਕਹਿੰਦੇ ਆ ਸੈਣੀ ਵੀਰ ਜੀ ਦਾ। ਤੇ ਇਸੇ ਤਰ੍ਹਾਂ ਗੁਰੀ ਮਾਨ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਰਾਜਨ ਸੈਣੀ ਸਾਹਿਬ ਨੇ। ਤੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ ਜੀ, ਬਿਲਕੁਲ ਆ ਜੀ। ਕੀ ਕਰੀਏ ਹੁਣ, ਨਾਟੋ ਦੇ ਇਹ ਵੀ ਮੈਂਬਰ ਬਣੇ ਹੋਏ ਨੇ, ਕੀ ਕਰ ਸਕਦੇ ਆ ਜੀ, ਇਹਨਾਂ ਨੇ ਵੀ ਗੱਲ ਗਲਾਵਾਂ ਪਾ ਲਿਆ। ਗੁਰੀ ਜੀ ਲਿਖਦੇ ਆ ਆਪਣੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ। ਦੂਸਰੇ ਪਾਸੇ ਗੁਰੀ ਮਾਨ ਜੀ ਕਹਿੰਦੇ ਆ ਇੱਕ ਜਲੈਸਕੀ, ਦੂਜਾ ਪੰਜਾਬ ਦੇ ਵਿੱਚ ਭੰਡ, ਤੇ ਦੋਨੋਂ ਕਮੇਡੀਅਨ ਨੇ ਦੋਨੋਂ ਪਾਸੇ ਬੇੜਾ ਗਰਕ ਹੀ ਕੀਤਾ ਹੈ। ਇਸ ਦੇ ਲਈ ਫਿਊਚਰ ਦੇ ਵਿੱਚ ਗੱਲ ਦਾ ਇਸ਼ਾਰਾ ਆ ਹੈਗਾ ਕਿ ਕਿਸੇ ਵੀ ਕਮੇਡੀਅਨ ਨੂੰ ਸੂਬਾ ਜਾਂ ਦੇਸ਼ ਦੀ ਵਾਗਡੋਰ ਜਿਹੜੀ ਆ ਨਾ ਦਿਓ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਅੱਜ ਦੇ ਜੱਫੇ ਮਾਰਨੇ ਬਹੁਤਾਤ ਜੀ ਇਹ। ਮਾਲ ਜੀ ਲਿਖਦੇ ਆ ਬਿਲਕੁਲ ਸਹੀ, ਬਿਲਕੁਲ ਇਹਨਾਂ ਦਾ ਪੇਸ਼ਾ ਹੈ ਜੀ ਆਪਾਂ ਤਾਂ ਕਹਿੰਦੇ ਬਸ। ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਜੀ ਜਦੋਂ ਮਲਕੀਤ ਪੱਟੀ ਜੀ ਡਾਕਟਰ ਸਾਹਿਬ ਗੱਲਬਾਤ ਕਰ ਰਹੇ ਸਨ ਜੀ। ਤੇ ਮੁਹੰਮਦ ਜੀ ਕਹਿੰਦੇ ਆ ਜੀਰਾ ਸਾਹਿਬ ਨਾਈਸ ਟਾਲਕ ਜੀ। ਤੇ ਮੁਹੰਮਦ ਬਖਸ਼ੀ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀਰਾ ਜੀ ਨੇ। ਤੇ ਇਸੇ ਤਰ੍ਹਾਂ ਮੁਹੰਮਦ ਜੀ, ਸੁਰਿੰਦਰ ਮਾਲ ਜੀ ਨੇ ਪਸੰਦ ਕੀਤਾ ਜੀ ਉਹਨਾਂ ਦਾ ਗੀਤ ਜੀ ਕਲਾਮ ਜੀ, ਤੇ ਉਹ ਸ਼ੁਕਰੀਆ ਵੀ ਅਦਾ ਕਰ ਰਹੇ ਨੇ। ਲੋ ਦੋਸਤੋ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਤੇ ਫਿਰ ਸ਼ੁਰੂਆਤ ਹੋਏਗੀ ਆਪਣੀ ਤੇ ਕੱਲ ਨੂੰ। ਪਰ ਨਾਰਾਜ਼ ਨਹੀਂ ਕਰਨਾ ਤੁਹਾਨੂੰ, ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ ਤੁਹਾਡੀ ਕਚਹਿਰੀ ਦੇ ਵਿੱਚ ਜੁੜ ਜਾਣਗੇ ਜੀ, ਹਾਸਿਆਂ ਦੀ ਪਟਾਰੀ ਲੈ ਕੇ ਤੇ ਕੱਲ ਦਾ ਵਿਸ਼ਾ ਲੈ ਕੇ। ਤੇ ਆਪਣਾ ਰਾਬਤਾ ਬਣੇਗਾ ਹੁਣ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ, ਜਿਹੜਾ ਅਗਲੇ ਸੋਮਵਾਰ ਨੂੰ, ਤੇ ਦੋ ਦਿਨ ਆਪਾਂ ਮਹਿਫਲ ਮਿੱਤਰਾਂ ਦੇ ਵਿੱਚ ਰਲ ਮਿਲ ਕੇ ਜੁੜਾਂਗੇ, ਸੁਣਾਂਗੇ ਤੇ ਕੁਝ ਸੁਣਾਵਾਂਗੇ ਵੀ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਹੈਵ ਏ ਨਾਈਸ ਵੀਕਐਂਡ, ਤੇ ਸਭ ਹੱਸਦੇ ਵਸਦੇ ਰਹੋ, ਤੇ ਇਸੇ ਉਮੀਦ ਦੇ ਨਾਲ ਕਿ ਸੋਮਵਾਰ ਨੂੰ ਫਿਰ ਤੋਂ ਮੁਲਾਕਾਤ ਹੋਏਗੀ। ਮੈਨੂੰ ਦਿਓ ਇਜਾਜ਼ਤ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਿੰਨਗੀ। ਦੋਸਤੋ ਸਤਿ ਸ੍ਰੀ ਅਕਾਲ ਹੈ, ਜੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਚੰਗਾ ਲੱਗਦਾ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਆ ਕਰੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ YouTube ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ, ਫੇਸਬੁੱਕ ਨੂੰ ਫੋਲੋ ਕਰ ਲਓ, ਤੇ ਟੈਲੀਗ੍ਰਾਮ ਦੇ ਵਿੱਚ ਸਰਚ ਕਰ ਸਕਦੇ ਹੋ ਆਡੀਓ ਵੀਡੀਓ ਦੇ ਰੂਪ ਦੇ ਵਿੱਚ, ਸਾਡੀ ਵੈਬਸਾਈਟ ਹੈ ਦੁਆਬਾ ਰੇਡੀਓ, ਉਹਦੇ ਉੱਤੇ ਆਡੀਓ ਵੀਡੀਓ ਦੋਵੇਂ ਰੂਪਾਂ ਦੇ ਵਿੱਚ। ਤੇ ਜੇਕਰ ਸਭ ਤੋਂ ਸੌਖਾ ਤਰੀਕਾ ਐਪ ਜਿਹੜਾ ਐਂਡਰੋਇਡ ਹੈ ਦੁਆਬਾ ਰੇਡੀਓ ਦਾ ਓਫੀਸ਼ੀਅਲ, ਉਹਦੇ ਵਿੱਚ ਜਾ ਕੇ ਤੁਸੀਂ ਸਿੱਧਾ ਹੀ ਉੱਥੇ ਆਪਸ਼ਨ ਹੈਗੀਆਂ ਨੇ ਥੱਲੇ ਤੇ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ, ਯੂਟਿਊਬ ਦੇ ਉੱਤੇ ਸਿੱਧਾ ਵਿਜ਼ਿਟ ਕਰ ਸਕਦੇ ਹੋ ਤੇ ਉਹਦੇ ਨਾਲ ਤੁਸੀਂ ਵੀਡੀਓ ਤੇ ਆਡੀਓ ਸਾਰਾ ਪ੍ਰੋਗਰਾਮ ਜਿਹੜੇ ਸੁਣ ਸਕਦੇ ਹੋ ਤੇ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੀਆਂ ਕਿਤਾਬਾਂ ਤੇ ਹੋਰ ਪ੍ਰੋਗਰਾਮਾਂ ਦਾ ਵੀ ਆਨੰਦ ਮਾਣ ਸਕਦੇ ਹੋ ਜੋ ਪਿਛਲੇ ਸਮਿਆਂ ਦੇ ਵਿੱਚ ਆਪਾਂ ਕੀਤੇ ਹੋਏ ਨੇ। ਤੇ ਇਸ ਦੇ ਨਾਲ ਹੀ ਦੋਸਤੋ ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਜੀ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਪਰਿਵਾਰਾਂ ਦੇ ਵਿੱਚ ਬੈਠੇ ਹੋਣਗੇ। ਗੱਲਾਂ ਬਾਤਾਂ ਲੈ ਕੇ ਫਿਰ ਤੋਂ ਹਾਜ਼ਰ ਹਾਂ ਕੱਲ੍ਹ ਦੀ ਤਰ੍ਹਾਂ ਹੀ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਜੀ। ਤੇ ਗੱਲਾਂ ਬਾਤਾਂ, ਨਵੀਆਂ ਨਵੇਲੀਆਂ, ਹਰ ਰੋਜ਼ ਦੀ ਅਪਡੇਟ ਤੇ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੇ ਅੱਜ ਵੀ ਉਸੇ ਹੀ ਰੀਤੀ ਰਿਵਾਜ ਦੇ ਤਹਿਤ 1 ਅਕਤੂਬਰ ਮਹੀਨੇ ਦੀ ਵੀ ਸਮਾਪਤੀ ਹੋ ਗਈ ਹੈ। ਆਪਣਾ ਪਿਛਲਾ ਮਹੀਨਾ ਜਿਹੜਾ ਸਮਾਪਤ ਹੋ ਗਿਆ ਤੇ 1 ਅਕਤੂਬਰ ਦਾ ਦਿਹਾੜਾ ਜਿਹੜਾ ਚੜ ਗਿਆ ਤੇ 2026 ਦਾ ਦਿਨ ਹੈ ਤੇ ਵੀਰਵਾਰ ਵਾਲਾ। ਦੋਸਤੋ, ਤੇ ਅੱਜ ਐਸੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਹੁੰਦੇ ਆ, ਪਰ ਕੁਝ ਜ਼ਰੂਰੀ ਕੰਮਾਂ ਕਾਜਾਂ ਦੇ ਕਾਰਨ ਥੋੜਾ ਜਿਹਾ ਅੱਜ ਇਸ ਹਫ਼ਤੇ ਉਹ ਨਹੀਂ ਸ਼ਿਰਕਤ ਕਰ ਪਾਉਣਗੇ। ਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ ਤਕਰੀਬਨ 8 ਮਿੰਟ ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਤੇ UK ਦੇ ਵਿੱਚ ਸ਼ਾਮ ਦੇ 5:00 ਜਿਹੜੇ ਨੇ ਆਪਣੇ 8 ਮਿੰਟ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:08 ਦਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਉੱਤੇ ਦੁਪਹਿਰ ਦੇ 12:08 ਨੇ। ਯੂਰਪ ਦੇ ਵਿੱਚ ਸ਼ਾਮ ਦੇ ਇਸ ਵਕਤ 6:08 ਦਾ ਸਮਾਂ ਹੈ। ਤੇ ਆਪਣੇ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਸਮੇਂ ਨੂੰ ਜ਼ਰੂਰ ਮਿਲਾ ਲਿਆ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਚੰਗਾ ਲੱਗੇ ਤਾਂ ਪ੍ਰੋਗਰਾਮ ਜ਼ਰੂਰ ਪਹੁੰਚਾ ਲਿਆ ਕਰੋ। ਤੇ ਲਓ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਤੇ ਵੈਸੇ ਪਹਿਲਾਂ ਅੱਜ ਦਾ ਜਿਹੜਾ ਰੱਖਿਆ ਸੀ ਆਪਾਂ ਵਿਸ਼ਾ ਖੂਨਦਾਨ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹਦੇ ਉੱਤੇ ਚਰਚਾ ਕਰਾਂਗੇ। ਤੇ ਅੱਜ ਦੁਨੀਆਂ ਪੱਧਰ ਦੇ ਉੱਤੇ ਇਸ ਨੂੰ ਮਨਾਇਆ ਜਾ ਰਿਹਾ ਤੇ ਉਹਦੇ ਬਾਰੇ ਵੀ ਸੰਖੇਪ ਦੇ ਵਿੱਚ ਗੱਲ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਭਾਰਤ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗੱਲਾਂ ਬਾਤਾਂ। ਆਖਰੀ ਫੈਸਲਾ ਆ ਚੁੱਕਿਆ ਤੇ ਮਿਲੂ ਹੁਣ ਪੱਕਾ DGP, ਦੇਖਦੇ ਹਾਂ ਕੀ ਬਣਦਾ ਹੈ, ਕੀ ਕਹਿੰਦੇ ਨੇ ਅਕਾਲੀ, ਨਵਾਂ ਏਜੰਡਾ ਜਿਹੜਾ ਕੀ ਪੇਸ਼ ਕਰਦੇ ਨੇ। ਜੇਬਾਂ ਭਰੀਆਂ ਨੇ, ਖਜ਼ਾਨਾ ਖਾਲੀ ਹੈ ਤੇ ਜੱਗੀ ਜੋਲ ਹੁਣੀ ਦੀ ਰਿਹਾਈ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਹੈ ਤੇ ਰਿਹਾ ਆਖਿਰਕਾਰ ਕਰਨਾ ਹੀ ਪਿਆ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਤੇ ਹੋਰ ਵਿਚਾਰ ਚਰਚਾ ਹੋਵੇਗੀ। ਨਾਲ ਜੁੜਨਗੇ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਵੀ ਕੁਝ ਹੀ ਪਲਾਂ ਤੱਕ, ਤੇ ਉਹਨਾਂ ਦੇ ਨਾਲ ਵੀ ਵਾਰਤਾਲਾਪ ਦੀ ਸ਼ੁਰੂਆਤ ਕਰਾਂਗੇ। ਤੇ ਇਸੇ ਤਰ੍ਹਾਂ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਕਹਿੰਦੇ ਨੇ ਕਿ ਅਸੀਂ ਸਾਲਾਂ ਦੀ ਗਿਣਤੀ ਦੇ ਨਾਲ ਬੁੱਢੇ ਨਹੀਂ ਹੁੰਦੇ, ਸਗੋਂ ਨੈਤਿਕਤਾ ਤੋਂ ਜਿਹੜਾ ਕਿਨਾਰਾ ਕਸ਼ੀ ਕਰ ਲੈਂਦੇ ਹਾਂ ਉਹਦੇ ਨਾਲ ਬੁੱਢੇ ਜ਼ਰੂਰ ਹੋ ਜਾਂਦੇ ਹਾਂ। ਤੇ ਅੱਜ ਦੇ ਦਿਹਾੜੇ ਦੇ ਉੱਤੇ 1 ਅਕਤੂਬਰ 1847 ਦੇ ਵਿੱਚ ਸਮਾਜਿਕ ਸਰਗਰਮ ਆਗੂ ਸ਼੍ਰੀਮਤੀ ਐਨੀ ਬੈਸਟ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ ਤੇ 1854 ਦੇ ਵਿੱਚ ਭਾਰਤ ਦੇ ਵਿੱਚ ਡਾਕ ਟਿਕਟ ਜਿਹੜੀ ਹੈ ਸ਼ੁਰੂ ਹੁੰਦੀ ਹੈ। 1918 ਦੇ ਵਿੱਚ ਸ਼ਹੀਦ ਸਤਿਆਨੰਦ ਸਰਕਾਰ ਦੀ ਹਵਾਲਾਤ ਦੇ ਵਿੱਚ ਜਿਹੜੀ ਸੀ ਸ਼ਹੀਦੀ ਹੁੰਦੀ ਹੈ। 1938 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਲੜਕੇ ਦੇ ਵਿਆਹ ਦੀ ਜਿਹੜੀ ਉਮਰ 18 ਸਾਲ ਤੋਂ 21 ਸਾਲ ਦੇ ਉੱਤੇ ਤੇ ਲੜਕੀ ਦੀ ਜਿਹੜੀ ਸੀ 15 ਤੋਂ 18 ਸਾਲ ਜਿਹੜੀ ਸੀ ਕਰ ਦਿੱਤੀ ਗਈ ਸੀ ਵਿਆਹ ਦੇ ਲਈ। 1949 ਦੇ ਵਿੱਚ ਕਾਓ ਮਾਓ ਜੇ ਤੁੰਗ ਦੀ ਜਿਹੜੀ ਹੈ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚੀਨ ਦੇ ਵਿੱਚ ਰਾਜ ਸੱਤਾ ਜਿਹੜੀ ਸੰਭਾਲ ਲਈ। ਵਿਸ਼ਵ ਬਜ਼ੁਰਗ ਦਿਵਸ ਵੀ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 1991 ਦੇ ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਸਵੈ ਇੱਛਕ ਖੂਨਦਾਨ ਦਿਵਸ ਦੇ ਵਜੋਂ ਵੀ ਇਸ ਨੂੰ ਮਨਾਇਆ ਜਾਂਦਾ ਹੈ। ਵਰਲਡ ਜਿਹੜਾ ਹੈਬੀਟੇਟ ਡੇ ਜਾਂ ਫਰੋਮ ਜਿਹੜਾ ਸ਼ੁਰੂ ਹੁੰਦਾ ਹੈ 1985 ਤੋਂ। ਬਜ਼ੁਰਗਾਂ ਦੀ ਗੱਲ ਆਈ ਹੈ ਤੇ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਬਜ਼ੁਰਗ ਹੁੰਦੇ ਨੇ ਬੋਹੜ ਦੀਆਂ ਛਾਵਾਂ ਵਰਗੇ, ਨਸੀਬਾਂ ਵਾਲੇ ਛਾਵਾਂ ਮਾਣਦੇ ਨੇ। UN ਜਿਹੜਾ ਉਹਨੇ 14 ਦਸੰਬਰ 1990 ਨੂੰ ਇੱਕ ਮਤੇ ਰਾਹੀਂ 1 ਅਕਤੂਬਰ ਨੂੰ ਵਿਸ਼ਵ ਬਜ਼ੁਰਗ ਦਿਵਸ ਜਿਹੜਾ ਸੀ ਮਨਾਉਣ ਦਾ ਫੈਸਲਾ ਕਰ ਲਿਆ। 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ 2.77 ਲੱਖ ਆਬਾਦੀ ਦੇ ਵਿੱਚੋਂ 100 ਸਾਲ ਦੀ ਉਮਰ ਤੋਂ ਵੱਧ ਲਗਭਗ 19,000 ਬਜ਼ੁਰਗਾਂ ਵਿੱਚੋਂ 10,000 ਤੋਂ ਵੱਧ ਔਰਤਾਂ ਸੀ। 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ
ਤੇ ਭਾਰਤ ਦੇ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਗਿਣਤੀ ਵਿੱਚ ਪੰਜਾਬ ਜਿਹੜਾ ਚੌਥੇ ਨੰਬਰ ਦੇ ਉੱਤੇ ਹੈ। ਕੇਰਲਾ, ਗੁਜਰਾਤ, ਦਿੱਲੀ, ਕਰਨਾਟਕ ਰਾਜਾਂ ਦੇ ਵਿੱਚ ਲੰਮੀ ਉਮਰ ਵਾਲੇ ਬਜ਼ੁਰਗ ਜ਼ਿਆਦਾ ਨੇ। ਜਾਪਾਨ ਦੇ ਵਿੱਚ ਸਤੰਬਰ ਦੇ ਤੀਜੇ ਸੋਮਵਾਰ ਨੂੰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਜਿਹੜਾ ਕਿ ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਕਿ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਬਜ਼ੁਰਗਾਂ ਦੀ ਜਾਪਾਨ ਦੇ ਵਿੱਚ ਹੋ ਚੁੱਕੀ ਹੈ। ਉੱਥੇ ਚੰਗੀਆਂ ਸਹੂਲਤਾਂ ਦੇ ਕਾਰਨ ਬਜ਼ੁਰਗਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ 1966 ਦੇ ਵਿੱਚ 100 ਸਾਲ ਤੋਂ ਵੱਧ ਵਾਲੇ ਕੁਝ ਸੈਂਕੜੇ ਹੀ ਬਜ਼ੁਰਗ ਨੇ ਸਨ, ਪਰ 1998 ਦੇ ਵਿੱਚ 10,000 ਤੇ 2014 ਦੇ ਵਿੱਚ ਮਨਾਏ ਬਜ਼ੁਰਗ ਸਨਮਾਨ ਦਿਵਸ ਦੇ ਉੱਤੇ ਜਿਹੜੇ ਸਨ ਤਕਰੀਬਨ 60,000 ਨੂੰ ਚਾਂਦੀ ਦੀਆਂ ਪਲੇਟਾਂ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ। ਜਾਪਾਨ ਦੇ ਵਿੱਚ 100 ਤੋਂ ਵੱਧ ਵਾਲੇ ਜਿਹੜੇ ਨੇ 100 ਸਾਲ ਤੋਂ ਉਮਰ ਤੋਂ ਵੱਧ 67,782 ਬਜ਼ੁਰਗ ਨੇ ਤੇ 12,70,00,000 ਸੇਵਾ ਮੁਕਤ ਜ਼ਿੰਦਗੀ ਦਾ ਜਿਹੜਾ ਆਨੰਦ ਮਾਣ ਰਹੇ ਹੈ। ਭਾਰਤ ਦੇ ਵਿੱਚ ਔਸਤ ਉਮਰ 65 ਸਾਲ ਹੈ ਤੇ ਰੂਸ ਦੇ ਵਿੱਚ 70, ਚੀਨ ਦੇ ਵਿੱਚ 75, ਅਮਰੀਕਾ ਚ ਜਿਹੜੀ ਹੈ ਆਪਣੀ ਤਕਰੀਬਨ 80 ਸਾਲ ਤੇ ਇੰਗਲੈਂਡ ਦੇ ਵਿੱਚ 81 ਤੇ ਆਸਟ੍ਰੇਲੀਆ ਦੇ ਵਿੱਚ 83 ਸਾਲ ਤੇ ਜਾਪਾਨ ਦੇ ਵਿੱਚ ਜਿਹੜਾ 84.6 ਸਾਲ ਮੰਨੀ ਜਾਂਦੀ ਹੈ। ਬਜ਼ੁਰਗਾਂ ਦੇ ਵਿੱਚ ਆਮ ਤੌਰ ਦੇ ਉੱਤੇ ਸ਼ੂਗਰ, ਜੋੜ ਦਰਦ, ਤਣਾਅ, ਉਦਾਸੀ, ਉੱਚਾ ਸੁਣਨਾ, ਨਜ਼ਰ ਕਮਜ਼ੋਰ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕੁਝ ਲੋਕ ਬਜ਼ੁਰਗਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਪੈਂਦੇ ਹੈ। ਮਾਪਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ 2007 ਬਣਿਆ, ਜਿਸ ਦੇ ਵਿੱਚ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨ ਤੇ ਜਾਂ ਘਰੋਂ ਕੱਢਣ ਦੇ ਉੱਤੇ ਸਜ਼ਾ ਤੇ ਜੁਰਮਾਨਾ ਰੱਖੇ ਗਏ। 70% ਬਜ਼ੁਰਗ ਆਪਣੇ ਹੱਥੀਂ ਬਣਾਏ ਘਰਾਂ ਦੇ ਵਿੱਚ ਬੇਗਾਨੇ ਹੋ ਜਾਂਦੇ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਏ ਨਵੇਂ ਕਾਨੂੰਨ ਦੇ ਅਨੁਸਾਰ ਮਾਪਿਆਂ ਵੱਲੋਂ ਪਹਿਲਾਂ ਕੀਤੀ ਵਸੀਅਤ ਰੱਦ ਵੀ ਕੀਤੀ ਜਾ ਸਕਦੀ ਹੈ ਜੇ ਬੱਚੇ ਜਿਹੜੇ ਨੇ ਉਹਨਾਂ ਤੋਂ ਮੱਲੋ ਮੱਲੀ ਜਾਂ ਉਹਨਾਂ ਦੀ ਮਰਜ਼ੀ ਤੋਂ ਬਗੈਰ ਸਾਰਾ ਕੁਝ ਆਪਣੇ ਨਾਂ ਕਰਾ ਲੈਂਦੇ ਹੈ ਤਾਂ ਫਿਰ ਉਹਨਾਂ ਦੇ ਜਿਹੜਾ ਰਹਿਣ ਸਹਿਣ ਦਾ ਢੰਗ ਬੋਲਚਾਲ ਦਾ ਬਦਲਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਇੱਥੇ ਮਾਲਕ ਹੈ ਪਰ ਉਹ ਆਪਣੀ ਗਲਤ ਫੈਮਿਲੀ ਦੇ ਵਿੱਚ ਨੇ। ਜਿੰਨਾ ਚਿਰ ਉਹ ਜਿਉਂਦੇ ਨੇ ਚਾਹੇ ਉਹਨਾਂ ਨੇ ਆਪਣੀ ਪ੍ਰਾਪਰਟੀ ਜ਼ਮੀਨ ਉਹਨਾਂ ਦੇ ਨਾਂ ਕਰ ਦਿੱਤੀ ਹੈ, ਪਰ ਜੇ ਉਹ ਚਾਹਣ ਕਿ ਸਾਡੇ ਨਾਲ ਚੰਗਾ ਬਿਹੇਵ ਨਹੀਂ ਕੀਤਾ ਜਾਂਦਾ, ਸਾਡੀ ਪੁੱਛ ਪੜਤਾਲ ਕੋਈ ਨਹੀਂ ਹੈ, ਤਾਂ ਉਹਨਾਂ ਤੋਂ ਜਿਹੜੀ ਹੈ ਉਹ ਸਾਰਾ ਕੁਝ ਵਾਪਸ ਵੀ ਲਿਆ ਜਾ ਸਕਦਾ ਹੈ। ਵੱਧ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਯਤਨ ਕਰੀਏ ਤੇ ਹੈਵਨਲੀ ਪੈਲਸ ਦੁਰਾਹਾ ਲੁਧਿਆਣਾ ਦੇ ਵਿੱਚ ਬਜ਼ੁਰਗਾਂ ਸੀਨੀਅਰ ਸਿਟੀਜ਼ਨ ਦੇ ਲਈ 14 ਏਕੜ ਦੇ ਵਿੱਚ ਬਣਿਆ ਹੋਇਆ ਹੈ। ਇੱਥੇ 5 ਤਾਰਾ ਜਿੰਨੀ ਸਹੂਲਤਾਂ, ਸਫਾਈ ਤੇ ਹਰਿਆਵਲ ਨਜ਼ਰ ਆਉਂਦੀ ਹੈ। ਥੀਏਟਰ, ਲਾਇਬ੍ਰੇਰੀ, ਡਾਕਟਰੀ, ਵਾਈਫਾਈ ਆਦਿ ਸਹੂਲਤਾਂ ਨੇ ਤੇ ਇੱਥੇ ਮਨਮਰਜ਼ੀ ਦੇ ਨਾਲ ਬਜ਼ੁਰਗ ਆਉਂਦੇ ਨੇ ਤੇ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਜਿਹੜੇ ਲੋਕ ਬਜ਼ੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਉਹ ਜ਼ਿੰਦਗੀ ਦੇ ਵਿੱਚ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ। ਘਰ ਦੇ ਵਿੱਚ ਨਾ ਮੰਦਰ ਬਣਨਾ ਹੈ, ਨਾ ਕੋਈ ਦੇਵਤਾ ਰੱਖਣਾ ਹੈ, ਪਰ ਬਜ਼ੁਰਗਾਂ ਦੇ ਲਈ ਜਗ੍ਹਾ ਘਰ ਦੇ ਵਿੱਚ ਸਦਾ ਰੱਖਣੀ ਹੈ। ਜੀ ਦੋਸਤੋ, ਇਹ ਸੀ ਜੀ ਬਜ਼ੁਰਗਾਂ ਦਾ ਦਿਨ, ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ। ਵਿਸ਼ਵ ਬਜ਼ੁਰਗ ਦਿਵਸ 1991 ਦੇ ਵਿੱਚ ਸ਼ੁਰੂ ਹੋਇਆ ਤੇ ਜਾਪਾਨ ਦੀਆਂ ਪਿਛਲੇ ਦਿਨਾਂ ਚ ਆਪਾਂ ਰਿਪੋਰਟਾਂ ਕੀਤੀਆਂ ਜਿੱਥੇ ਸਭ ਤੋਂ ਵੱਧ ਬਜ਼ੁਰਗ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਮੁਲਕ ਆਉਂਦੇ ਆ, ਪਰ ਪੰਜਾਬ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਹੋ ਚੁੱਕਿਆ। ਖੂਨਦਾਨ ਜਿਹੜਾ ਅੱਜ ਦਾ ਵਿਸ਼ਾ ਸੀਗਾ ਕਰਨਾ, ਪਰ ਕੁਝ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਿਆ, ਉਹਦੀ ਬਾਤ ਪਾਉਂਦੇ ਆ। ਕੌਮੀ ਸਵੈ ਇੱਛਾ ਖੂਨਦਾਨ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਪਹਿਲੀ ਵਾਰ 1 ਅਕਤੂਬਰ 1975 ਨੂੰ ਇੰਡੀਅਨ ਸੋਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮੀਨੋ ਹਿਮੈਟਾਲੋਜੀ ਦੇ ਵੱਲੋਂ ਮਨਾਇਆ ਗਿਆ। ਇਸ ਸੋਸਾਇਟੀ ਦਾ ਸਥਾਪਨਾ ਕੀਤੀ ਗਈ ਸੀ 1971 ਦੇ ਵਿੱਚ ਡਾਕਟਰ ਜੇ ਜੀ ਜੋਲੀ ਤੇ ਸਵਰੂਪ ਕਰੀਸ਼ੇਨ ਨੇ ਕੀਤੀ ਸੀਗੀ ਤੇ ਮਨੁੱਖ ਦੇ ਖੂਨ ਦਾ ਇੱਕ ਗਰੁੱਪ ਜਿਹੜਾ ਏ ਬੀ ਓ ਤੇ ਈ ਬੀ ਹੁੰਦਾ ਹੈ ਤੇ ਜਿਸ ਦੇ ਬਾਰੇ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਮੌਕੇ ਮਰੀਜ਼ ਨੂੰ ਉਸਦੇ ਗਰੁੱਪ ਦਾ ਖੂਨ ਦੇ ਕੇ ਬਚਾਇਆ ਜਾ ਸਕੇ। ਲਗਭਗ 400 ਸਾਲ ਪਹਿਲਾਂ ਵਿਗਿਆਨੀਆਂ ਨੇ ਮਨੁੱਖੀ ਸਰੀਰ ਦੇ ਖੂਨ ਸੰਬੰਧੀ ਤਜਰਬੇ ਸ਼ੁਰੂ ਕਰ ਦਿੱਤੇ ਸੀ। ਖੂਨ ਦੇ ਗਰੁੱਪ ਦਾ ਸਭ ਤੋਂ ਪਹਿਲਾਂ 1901 ਦੇ ਵਿੱਚ ਅਮਰੀਕਾ ਦੇ ਜੀਵ ਵਿਗਿਆਨੀ ਕਾਰਲ ਲੈਂਡਸ ਟੇਨਰ ਨੇ ਜਿਹੜਾ ਸੀ ਲਿਆ ਸੀਗਾ ਤੇ 1907 ਦੇ ਵਿੱਚ ਡਾਕਟਰ ਰਿਓਬਸ ਉਟਨਬਰਗ ਨੇ ਖੂਨ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਸੀ। ਕਾਰਲ ਲੈਂਡਸਟੇਨਰ ਨੂੰ ਜਿਹੜਾ ਉਸਦੀਆਂ ਸੇਵਾਵਾਂ ਦੇ ਲਈ 1930 ਦੇ ਵਿੱਚ ਨੋਬਲ ਇਨਾਮ ਦੇ ਨਾਲ ਨਿਵਾਜਿਆ ਗਿਆ।
ਤੇ 1940 ਦੇ ਵਿੱਚ ਲਾਸਕਰ ਐਵਾਰਡ ਜਿਹੜਾ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਖੂਨ ਦੇ ਲਾਲ ਸੈੱਲ ਬਣਨ ਦੀ ਪ੍ਰਕਿਰਿਆ ਤੇਜ਼ ਹੋਣ ਨਾਲ ਵਿਅਕਤੀ ਤਾਜ਼ਗੀ ਮਹਿਸੂਸ ਕਰਦੇ ਹੈ। ਹਰ ਸਾਲ ਦੇਸ਼ ਦੇ ਵਿੱਚ 9 ਮਿਲੀਅਨ ਖੂਨ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਜਦਕਿ 12 ਮਿਲੀਅਨ ਖੂਨ ਦੀ ਲੋੜ ਹੁੰਦੀ ਹੈ ਤੇ 70% ਲੋਕ ਸਵੈ ਇੱਛੁਕ ਤੇ 30% ਜਿਹੜੇ ਨੇ ਲੋਕ ਖੂਨ ਦੇ ਰਿਸ਼ਤੇਦਾਰ ਦੋਸਤ ਦਿੰਦੇ ਨੇ ਤੇ ਇੱਕ ਦਿਨ ਦੇ ਵਿੱਚ 38,000 ਤੋਂ ਵੱਧ ਖੂਨ ਦੇਣ ਵਾਲਿਆਂ ਦੀ ਲੋੜ ਹੁੰਦੀ ਹੈ। ਤ੍ਰਿਪੁਰਾ ਵਿੱਚ 93% ਲੋਕ ਖੂਨਦਾਨ ਕਰਦੇ ਹੈ, ਜਦਕਿ ਤਾਮਿਲਨਾਡੂ ਜਿਹੜਾ ਹੈਗਾ ਉਹਦੇ ਵਿੱਚ ਮਹਾਰਾਸ਼ਟਰ ਵੀ ਖੂਨਦਾਨ ਦੇਣ ਦੇ ਵਿੱਚ ਅੱਗੇ ਨੇ। ਸਵਿਟਜ਼ਰਲੈਂਡ ਦੇ ਵਿੱਚ 1,000 ਪਿੱਛੇ ਨੇ ਤੇ 113 ਲੋਕ ਨੇ 1,000 ਦੇ ਪਿੱਛੇ ਜਿਹੜੇ ਖੂਨਦਾਨ ਕਰਦੇ ਹੈ। ਜਪਾਨ ਦੇ ਵਿੱਚ 70 ਤੇ ਭਾਰਤ ਦੇ ਵਿੱਚ 8 ਲੋਕ ਖੂਨਦਾਨ ਕਰਦੇ ਨੇ। ਉਹ ਗਰੁੱਪ ਦੀ ਸਭ ਤੋਂ ਵੱਧ ਇੱਥੇ ਜਿਹੜੀ ਮੰਗ ਹੁੰਦੀ ਹੈ, ਕਿਉਂਕਿ ਉਹਦਾ ਹਰ ਕਿਸੇ ਨੂੰ ਜਿਹੜਾ ਖੂਨ ਚੜਾਇਆ ਜਾ ਸਕਦਾ ਹੈ। ਖੂਨਦਾਨ ਦਿਵਸ ਦੇ ਉੱਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਾਏ ਜਾਂਦੇ ਆ। ਰੈੱਡ ਕਰਾਸ ਸੁਸਾਇਟੀ ਵੱਲੋਂ ਭਾਰਤ ਦੇ ਵਿੱਚ ਵੀ ਬਲੱਡ ਬੈਂਕ ਸਥਾਪਿਤ ਨੇ ਤੇ ਜਿੱਥੇ ਐਮਰਜੈਂਸੀ ਦੇ ਵਿੱਚ ਖੂਨ ਲਿਆ ਤੇ ਦਿੱਤਾ ਜਾ ਸਕਦਾ ਹੈ। ਖੂਨ ਦਾ ਦਾਨ ਪ੍ਰਦਾਨ ਕਰਨ ਸਮੇਂ ਜਾਤ ਪਾਤ, ਊਚ ਨੀਚ ਜਾਂ ਧਰਮ ਨਹੀਂ ਵੇਖਿਆ ਜਾਂਦਾ। ਸਾਰਿਆਂ ਦੇ ਖੂਨ ਦਾ ਗਰੁੱਪ ਤਾਂ ਹੋਰ ਹੋ ਸਕਦਾ ਹੈ, ਪਰ ਰੰਗ ਨਹੀਂ, ਰੰਗ ਲਾਲ ਹੀ ਰਹੇਗਾ। ਖੂਨਦਾਨ ਜੀਵਨਦਾਨ, ਖੂਨਦਾਨ ਮਹਾਨਦਾਨ ਜਿਹੜਾ ਮੰਨਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਦਿਨ ਦੇ ਉੱਤੇ ਬਜ਼ੁਰਗਾਂ ਦਾ ਦਿਨ ਤੇ ਨਾਲ ਖੂਨਦਾਨ ਦਾ ਦਿਨ ਹੈ ਤੇ ਉਹਦੀ ਆਪਾਂ ਸੰਖੇਪ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਹੈ ਤੁਹਾਡੇ ਨਾਲ ਤੇ ਅੱਗੇ ਖਬਰਾਂ ਦੇ ਵੱਲ ਨੂੰ ਚੱਲਦੇ ਆ। ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਵੀ ਸ਼ੁਰੂਆਤ ਕਰਦੇ ਆ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਹੌਲੀ ਹੌਲੀ ਨਾਲ ਜੁੜ ਰਹੇ ਨੇ ਤੇ ਸਤਨਾਮ ਜਾਣੀਆਂ ਚਾਲ ਜੀ, ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਜੀ ਤੇ ਮੁਹੰਮਦ ਜੀ, ਆਪਣੇ ਜਗਸੀਰ ਸਿੰਘ ਬਾਈ ਜੀ ਤੇ ਸਾਰੇ ਦੋਸਤ ਜੁੜੇ ਹੋਏ ਨੇ। ਜਦੋਂ ਲੋਵਰ ਕਰਦੇ ਹਾਂ ਸ਼ੁਰੂਆਤ ਅਗਲੀਆਂ ਗੱਲਾਂ ਬਾਤਾਂ ਦੀ। ਆਖਰੀ ਫੈਸਲਾ, ਮਿਲੋ ਹੁਣ ਪੱਕਾ DGP, ਦੇਖਦੇ ਹਾਂ ਕੀ ਬਣਦਾ ਹੈ, ਕਿਉਂਕਿ ਕੋਰਟ ਤੋਂ ਜਿਹੜੇ ਨੇ ਹੁਕਮ ਆ ਗਏ ਨੇ। ਕੀ ਕਹਿੰਦੇ ਨੇ ਅਕਾਲੀ, ਨਵਾਂ ਮੈਨੀਫੈਸਟੋ ਲੈ ਕੇ 8 ਤਰੀਕ ਨੂੰ ਧੜਥੱਲੀ ਮਚਾ ਰਹੇ ਨੇ ਤੇ ਦੂਸਰੇ ਪਾਸੇ ਜੇਬਾਂ ਭਰੀਆਂ ਖਜ਼ਾਨਾ ਖਾਲੀ। ਜੱਗੀ ਜੌਹਲ ਦੀ ਰਿਹਾਈ ਹੋ ਚੁੱਕੀ ਹੈ, ਅੱਜ 2:30 ਦਾ ਸਮਾਂ ਸੀ ਤੇ ਉਸ ਤੋਂ ਬਾਅਦ ਉਹ ਦੇਖਦੇ ਹਾਂ ਹੁਣ ਕੀ ਕੁਝ ਜਿਹੜਾ ਅੱਗੇ ਵਾਪਰਦਾ ਹੈ। ਖਬਰਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਕਾਂਗਰਸ ਤੋਂ ਲੈ ਕੇ ਹੋਰ ਸਾਰੇ ਸਿਲਸਿਲੇ ਜਿਹੜੇ ਬਣ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਇਸੇ ਤਰ੍ਹਾਂ LPU ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਨੇ, ਉਹਦੀ ਜਾਂਚ ਜਿਹੜੀ ਚੱਲ ਪਈ ਹੈ ਤੇ ਤਾਰਾਂ ਜਿਹੜੀਆਂ ਨੇ ਬੰਬਈ ਤੱਕ ਪੁੱਜ ਗਈਆਂ ਨੇ। ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਉੱਤੇ ਹਾਈਕੋਰਟ ਦਾ ਰੁੱਖ ਜਿਹੜਾ ਸਾਹਮਣੇ ਆਇਆ। ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀਆਂ ਤਿਆਰੀਆਂ ਵੀ ਪੂਰੀਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ ਤੇ ਪੰਜਾਬ ਦੀ ਕੀ ਜਿਹੜੀ ਸਿਆਸਤ ਹੈ, ਕਿਸੇ ਵੱਡੇ ਸਿਆਸੀ ਦੰਗਲ ਦੇ ਵੱਲ ਨੂੰ ਵੱਧ ਰਹੀ ਹੈ। ਦੂਸਰੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਵੀ ਕਈ ਵੱਡੇ ਸਵਾਲ ਨੇ, ਜਿਵੇਂ ਕਿ UPSC ਦੇ 100 ਸਾਲ ਪੂਰੇ ਹੋਏ ਨੇ ਤੇ ਮੋਦੀ ਸਾਹਿਬ ਨੇ ਉਹਦੇ ਉੱਤੇ ਭਾਸ਼ਣ ਦਿੱਤਾ ਹੈ। 2047 ਦੇ ਭਾਰਤ ਦੇ ਲਈ ਸਿਵਲ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਫਲਾਈ ਡੁਬਈ ਕੱਲ ਰਾਤੀ ਔਜਲਾ ਸਾਹਿਬ ਨੇ ਖਬਰ ਸਾਂਝੀ ਕੀਤੀ ਸੀ, ਕਮੈਂਟ ਕੀਤਾ ਸੀ ਕਿ ਉਹ ਜਹਾਜ਼ ਡਿਗਣੋਂ ਬਚਿਆ, ਦੁਰਘਟਨਾ ਵੱਡੀ ਵਾਪਰ ਨਹੀਂ ਸੀ, ਪਰ ਉਹਦੀਆਂ ਜਿਹੜੀਆਂ ਨੇ ਨਵੀਆਂ ਜਿਹੜੀਆਂ ਅਪਡੇਟ ਆ ਚੁੱਕੀਆਂ ਨੇ ਤੇ ਭਾਰਤ ਦਾ ਜਿਹੜਾ ਪਾਇਲਟ ਸੀ ਉਹਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਅੱਜ ਵਾਹਵਾ ਖੱਟ ਰਹੇ ਨੇ। ਤੇ ਇਸੇ ਤਰ੍ਹਾਂ UN ਦੇ ਅਗਲੇ ਮੁਖੀ ਜਿਹੜੇ ਵਜੋਂ ਔਰਤ ਦੀ ਚੋਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਮਰੀਕੀ ਫੌਜ ਦੇ ਵਿੱਚ ਪ੍ਰਸਤਾਵਿਤ ਬਦਲਾਅ ਕੀਤੇ ਜਾ ਰਹੇ ਨੇ। ਇਰਾਨੀ ਵਫਦ ਨੂੰ ਨਿਊਯਾਰਕ ਛੱਡਣ ਦੇ ਅਮਰੀਕਾ ਵੱਲੋਂ ਹੁਕਮ ਹੋ ਗਏ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡੇ ਵੀ ਵਿਚਾਰਾਂ ਦੀ ਦੋਸਤੋ ਉਡੀਕ ਰਹੇਗੀ ਤੇ ਕਿਹੜਾ ਮੁੱਦਾ ਪੰਜਾਬ ਤੇ ਦੁਨੀਆਂ ਦੇ ਭਵਿੱਖ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ, ਇਹਦੇ ਵਿੱਚ ਤੁਸੀਂ ਵੀ ਆਪਣਾ ਜ਼ਿਕਰ ਕਰ ਸਕਦੇ ਹੋ, ਆਦਾਨ ਪ੍ਰਦਾਨ ਕਰ ਸਕਦੇ ਹੋ ਤੇ ਲਾਈਨਾਂ ਇਸੇ ਕਰਕੇ ਆਪਾਂ ਨਾਲ ਰੱਖਦੇ ਹਾਂ, ਖੋਲਦੇ ਹਾਂ ਤੁਹਾਡੇ ਲਈ ਤੇ ਸਭ ਤੋਂ ਪਹਿਲਾਂ 15-20 ਮਿੰਟ ਮੈਂ ਆਪਣੇ ਵੱਲੋਂ ਲਾਉਣ ਦੀ ਕੋਸ਼ਿਸ਼ ਕਰਦਾ ਤੇ ਵਿਸਤਾਰ ਦੇ ਵਿੱਚ ਖਬਰਾਂ ਨੂੰ ਪਛਾਣਦੇ ਹਾਂ ਤੇ ਫਿਰ ਉਹਦੇ ਉੱਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। LPU ਤੋਂ ਸ਼ੁਰੂਆਤ ਕਰੀਏ ਤੇ ਉਹਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਤੇ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕੀਤੇ ਆ। ਮੁੰਬਈ ਦੇ ਨਾਲ ਜੁੜੇ ਤਾਰ ਨੇ ਲਵਲੀ ਪ੍ਰੋਫੈਸ਼ਨਲ ਹਿੰਸਾ ਮਾਮਲਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਤਿੰਨੋਂ ਮੁਲਜ਼ਮ ਯੂਨੀਵਰਸਿਟੀ ਦੇ ਵਿੱਚ ਭੰਨ ਤੋੜ ਦੇ ਵਿੱਚ ਸ਼ਾਮਲ ਸਨ। ਮਾਮਲੇ ਦੀ ਜਾਂਚ ਦੇ ਲਈ ਦੋ ਵਿਸ਼ੇਸ਼ ਜਾਂਚ ਟੀਮਾਂ ਇਹਦੇ ਉੱਤੇ ਜਿਹੜੀਆਂ ਗਠਨ ਕੀਤੀਆਂ ਗਈਆਂ ਤੇ SIT ਬਣਾਈਆਂ ਗਈਆਂ। ਮੁਲਜ਼ਮਾਂ ਦੇ ਵਿੱਚੋਂ ਇੱਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾਂ ਗਗਨ ਸ਼ਾਮਲ ਹੈ। ਪੁਲਿਸ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਲੈ ਕੇ ਆਈ ਹੈ ਤੇ ਉੱਥੇ ਹੀ ਪੁਲਿਸ ਨੇ ਜਾਂਚ ਦੇ ਲਈ 163, 105 ਤੇ 106 ਨੰਬਰ ਦੀਆਂ FIR ਦੀਆਂ ਜਿਹੜੀ ਆ ਉਹਦੀ ਜਾਂਚ ਦੇ ਲਈ ਇੱਕ ਵੱਖਰੀ SIT ਜਿਹੜੀ ਬਣਾਤੀ ਹੈ। ਇੱਕ SIT ਯੂਨੀਵਰਸਿਟੀ ਤੇ ਨੇੜਲੇ ਇਲਾਕਿਆਂ ਦੇ CCTV ਕੈਮਰੇ ਤੇ ਡਿਜੀਟਲ ਐਵੀਡੈਂਸ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਿਸ ਉਸਨੂੰ ਕਿਸ ਮਾਮਲੇ ਦੇ ਵਿੱਚ ਲੈ ਕੇ ਆਈ ਹੈ ਇਸ ਦੇ ਬਾਰੇ ਕੁਝ ਨਹੀਂ ਦੱਸ ਰਹੀ ਤੇ ਗਗਨ ਕੱਲ੍ਹ ਤੋਂ ਕਹਿੰਦੇ ਆ ਲਾਪਤਾ ਹੈ ਤੇ ਦੇਖਦੇ ਆ ਇਹਦੇ ਵਿੱਚ ਹੋਰ ਅਗਲੀਆਂ ਨਵੀਆਂ ਅਪਡੇਟਸ ਕੀ ਆਉਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਬਾਰੇ ਹਾਈਕੋਰਟ ਸਖ਼ਤ ਹੋ ਗਿਆ। ਪੰਜਾਬ ਦੇ ਵਿੱਚ ਰੈਗੂਲਰ DGP ਲਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਤੋਂ ਜਵਾਬ ਮੰਗ ਲਿਆ। ਹਾਈਕੋਰਟ ਨੇ ਮੁੱਖ ਸਕੱਤਰ ਨੂੰ 10 ਦਿਨਾਂ ਦੇ ਅੰਦਰ ਅੰਦਰ ਇਸ ਦੇ ਬਾਰੇ ਸਪਸ਼ਟ ਜਿਹੜਾ ਨਿਰਦੇਸ਼ ਦਿੱਤੇ ਨੇ ਕਿ ਇਹਦਾ ਸਪਸ਼ਟ ਕਰੋ ਭਾਈ ਕਿ ਸੂਬੇ ਦੇ ਵਿੱਚ ਰੈਗੂਲਰ DGP ਕਦੋਂ ਨਿਯੁਕਤ ਕੀਤਾ ਜਾਏਗਾ। ਤੁਹਾਡੇ 5 ਸਾਲ ਵੀ ਪੂਰੇ ਹੋ ਚੱਲੇ ਨੇ। ਅਦਾਲਤ ਦਾ ਕਹਿਣਾ ਹੈ ਕਿ DGP ਦਾ ਜਿਹੜਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਇਸ ਦੇ ਨਾਲ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਜੁੜੀ ਹੁੰਦੀ ਹੈ। ਇਸ ਦੇ ਕਾਰਨ ਇਸ ਮਹੱਤਵਪੂਰਨ ਅਹੁਦੇ ਨੂੰ ਅੰਤਰਮ ਜਾਂ ਅਸਥਾਈ ਪ੍ਰਬੰਧ ਜਿਹੜਾ ਰਾਹੀਂ ਅਣਮਿੱਥੇ ਸਮੇਂ ਦੇ ਲਈ ਨਹੀਂ ਚਲਾਇਆ ਜਾ ਸਕਦਾ। ਸਰਕਾਰ ਦੇ ਵੱਲੋਂ ਭੇਜੀ ਗਈ ਸੂਚੀ ਦੇ ਵਿੱਚ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ ਦਾ ਨਾਂ ਪ੍ਰਮੁੱਖਤਾ ਦੇ ਨਾਲ ਸ਼ਾਮਲ ਹੈ। ਉਨ੍ਹਾਂ ਦੇ ਨਾਲ ਹੀ 1992 ਬੈਚ ਦੇ ਜਿਹੜੇ ਨੇ ਸ਼ਰਦ ਸਤੀਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਂ ਵੀ ਜਿਹੜੇ ਭੇਜੇ ਨੇ। 1993 ਬੈਚ ਦੇ ਵਿੱਚੋਂ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਵੇਦੀ ਦੇ ਨਾਂ ਵੀ ਜਿਹੜੇ ਸ਼ਾਮਲ ਨੇ, ਜਦੋਂ ਕਿ 1994 ਬੈਂਚ ਦੇ ਜਿਹੜਾ ਬੈਚ ਦੇ ਸੁਧਾਸ਼ੂ, ਸ਼ੇਖਰ, ਸ਼੍ਰੀਵਾਸਤਵ ਸਮੇਤ 7 ਹੋਰ ਅਧਿਕਾਰੀਆਂ ਦੇ ਨਾਂ ਇਸ ਸੂਚੀ ਦਾ ਹਿੱਸਾ ਬਣੇ ਨੇ। ਦੂਜੇ ਪਾਸੇ 1999 ਜਿਹੜਾ ਬੈਚ ਦੇ ਸਮੰਤ ਗੋਇਲ ਨੇ ਇਸ ਅਹੁਦੇ ਦੇ ਲਈ ਅਸਮਰਥਾ ਪ੍ਰਗਟਾਈ ਹੈ ਤੇ ਅਰਪਿਤ ਸ਼ੁਕਲਾ ਤੇ ਈਸ਼ਵਰ ਸਿੰਘ ਸੇਵਾ ਮੁਕਤ ਦੇ ਨੇੜੇ ਹੋਣ ਦੇ ਕਾਰਨ ਇਸ ਦੌੜ ਦੇ ਵਿੱਚੋਂ ਜਿਹੜੇ ਨੇ ਬਾਹਰ ਨੇ। ਦੂਸਰੇ ਪਾਸੇ ਗੱਲ ਕਰਦੇ ਹਾਂ, ਵਧਾਈਆਂ ਵੀ ਨਾਲ ਨਾਲ ਦੇ ਲਈ ਹੈ, ਦਾਦਾ ਬਣੇ ਨੇ ਨਵਜੋਤ ਸਿੰਘ ਸਿੱਧੂ ਤੇ ਖੁਸ਼ੀਆਂ ਮਨਾ ਰਹੇ ਨੇ ਜੀ ਪਰਿਵਾਰ ਦੇ ਵਿੱਚ ਬੈਠ ਕੇ। ਇਸੇ ਤਰ੍ਹਾਂ ਚਲੋ ਚੰਗੀ ਗੱਲ ਹੈ, ਆਰੀਆ ਸਿੱਧੂ ਉਹਦਾ ਨਾਂ ਰੱਖਿਆ ਗਿਆ ਪਰਿਵਾਰ ਦੇ ਵਿੱਚ, ਨਵਾਂ ਜੀ ਆਇਆ ਜੀ। ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਨੇ ਤੇ ਉਹਨਾਂ ਦੇ ਪੁੱਤ ਕਰਨ ਤੇ ਨੂੰ ਇਨਾਇਤ ਦੇ ਘਰ ਧੀ ਦਾ ਜਿਹੜਾ ਜਨਮ ਹੋਇਆ ਤੇ ਮੁਬਾਰਕਬਾਦ ਹੈ ਜੀ ਦੁਆਬਾ ਰੇਡੀਓ ਪਰਿਵਾਰ ਵੱਲੋਂ ਵੀ ਤੁਹਾਨੂੰ ਸਭ ਨੂੰ। ਇਸੇ ਤਰ੍ਹਾਂ ਜਗਤਾਰ ਸਿੰਘ ਉਰਫ ਜੱਗੀ ਜੋਲ ਜ਼ਮਾਨਤ ਮਿਲਣ ਮਗਰੋਂ ਰਿਹਾਅ ਹੋ ਗਏ ਨੇ। ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਉਹਨਾਂ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ UAP ਦੇ ਜਿਹੜਾ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੋਲ ਨੂੰ ਜਿਹੜਾ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਤੇ ਉਦੋਂ ਤੋਂ ਲੈ ਕੇ ਉਹ ਭਾਰਤੀ ਜੇਲ੍ਹ ਦੇ ਵਿੱਚ ਬੰਦ ਸਨ। ਅਦਾਲਤ ਦਸਤਾਵੇਜ਼ ਜਿਹੜੇ ਨੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਸੀ ਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਗੀ ਜੋਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ ਗਏ ਸਨ। ਹਾਲਾਂਕਿ ਇਹ ਜ਼ਮਾਨਤ ਉਨ੍ਹਾਂ ਨੂੰ ਕਈ ਸਖ਼ਤ ਜਿਹੜਾ ਸ਼ਰਤਾਂ ਦੇ ਆਧਾਰ ਦੇ ਉੱਤੇ ਦਿੱਤੀ ਗਈ ਸੀ। ਜ਼ਮਾਨਤ ਦੇ ਫੈਸਲੇ ਦੇ ਬਾਰੇ ਜੱਗੀ ਜੋਲ ਦੇ ਜਿਹੜਾ ਸਹੁਰਾ ਬਲਵਿੰਦਰ ਸਿੰਘ ਢਿੰਡਾ ਹੁਣਾਂ ਕਿਹਾ ਸੀ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਹ 8-9 ਸਾਲ ਉਨ੍ਹਾਂ ਦੇ ਪਰਿਵਾਰ ਅਤੇ ਧੀ ਦੇ ਲਈ ਬਹੁਤ ਔਖੇ ਗੁਜ਼ਰੇ ਨੇ। ਬਚਾਅ ਪੱਖ ਦੇ ਵਿੱਚ ਤੇ ਅਦਾਲਤ ਨੇ ਆਪਣੇ ਆਦੇਸ਼ ਦੇ ਵਿੱਚ ਇਹਦੇ ਬਾਰੇ ਕੀ ਕਿਹਾ। ਦਰਅਸਲ ਜਗਤਾਰ ਸਿੰਘ ਜੋਲ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਫੜਿਆ ਗਿਆ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਤੇ ਕੁੱਲ 11 ਮਾਮਲੇ ਚੱਲ ਰਹੇ ਸੀ। ਇਨ੍ਹਾਂ ਦੇ ਵਿੱਚੋਂ 3 ਮਾਮਲਿਆਂ ਦੇ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਤੇ ਬਾਕੀ 8 ਮਾਮਲੇ NIA ਦੇ ਨਾਲ ਜੁੜੇ ਹੋਏ ਨੇ। ਜੋਹਲ ਉੱਤੇ ਸਾਲ 2016-17 ਦੇ ਵਿੱਚ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਟਾਰਗੇਟ ਕਿਲਿੰਗ ਦੇ ਕੁਝ ਮਾਮਲਿਆਂ ਦੇ ਵਿੱਚ ਇਲਜ਼ਾਮ ਲਾਏ ਗਏ ਸਨ ਤੇ ਹਾਲਾਂਕਿ ਜੋਲ ਦੇ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾਂਦਾ ਰਿਹਾ। ਉਨ੍ਹਾਂ ਨੇ ਜਾਂਚ ਦੇ ਦੌਰਾਨ ਤਸ਼ੱਦਦ ਦੇ ਵੀ ਇਲਜ਼ਾਮ ਲਾਏ ਸਨ ਤੇ ਹਾਲਾਂਕਿ ਉਧਰ ਭਾਰਤੀ ਅਧਿਕਾਰੀਆਂ ਨੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਕਿਹਾ ਗਿਆ ਸੀ ਕਿ ਮਾਮਲੇ ਦੇ ਵਿੱਚ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਜਿਹੜਾ ਕੀਤਾ ਗਿਆ।
ਇਸੇ ਤਰ੍ਹਾਂ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਸਨ ਤੇ ਮੁਕੱਦਮੇ ਦੀ ਸੁਣਵਾਈ ਅਜੇ ਵੀ ਜਿਹੜਾ ਕਾਫੀ ਲੰਮੀ ਚੱਲਣੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਸੀ। ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ। ਬਚਾਅ ਪੱਖ ਨੇ ਦੱਸਿਆ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇਕ ਹੋਰ ਮਾਮਲੇ 'ਚ ਜਗਤਾਰ ਸਿੰਘ ਜੌਲ ਨੂੰ ਸਾਰੇ ਹੀ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀਗਾ। ਅਦਾਲਤ ਦੇ ਵਿਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਸਨ ਤੇ ਉਨ੍ਹਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖਤਰਾ ਹੋ ਸਕਦਾ ਸੀ, ਜਿਸਦੇ ਬਾਰੇ ਹਾਈਕੋਰਟ ਨੇ ਕਿਹਾ ਸੀ ਕਿ ਸਿਰਫ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ ਦੇ ਉੱਤੇ ਉਨ੍ਹਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ ਹੈ। ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕੇ। ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਤੇ ਜਗਤਾਰ ਸਿੰਘ ਜੌਲ ਨੂੰ ਜ਼ਮਾਨਤ ਜਿਹੜੀ ਸੀ ਦੇ ਦਿੱਤੀ ਸੀ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਸਹਿਮਤੀ ਬਣਨ ਤੱਕ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ 2026 ਨੂੰ ਮੁਅੱਤਲ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਹੁਣਾਂ ਨੇ ਜਿਹੜਾ ਜਥੇਦਾਰ ਨੇ ਉੱਥੋਂ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਅੱਜ ਆਖਰੀ ਦਿਨ ਦੇ ਉੱਤੇ ਟੀਮ ਤਾਂ ਜਿਹੜੀ ਗਠਿਤ ਕਰ ਦਿੱਤੀ ਸੀ ਇਹਨਾਂ ਨੇ 7 ਵਿਅਕਤੀਆਂ ਦੀ, ਪਰ ਜਿਹੜਾ ਓਫੀਸ਼ੀਅਲ ਤੌਰ ਦੇ ਉੱਤੇ ਖਬਰਾਂ ਲੱਗ ਗਈਆਂ ਸਾਰਾ ਕੁਝ ਹੋ ਗਿਆ, ਪਰ ਉਹ ਇੱਕ ਖਬਰੀ ਇਸ਼ਤਿਹਾਰ ਹੀ ਸੀਗਾ ਤੇ ਆਖਰ ਦੇ ਵਿੱਚ ਅੱਜ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਸੁਚੇਤ ਕੀਤਾ ਹੈ ਤੇ ਲੈਟਰ ਉਹਨਾਂ ਨੂੰ ਮਿਲਿਆ ਤੇ ਜਥੇਦਾਰ ਸਾਹਿਬ ਨੇ ਕੜਵੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸੁਚੇਤ ਵੀ ਕੀਤਾ ਇਹਦੇ ਬਾਰੇ। ਪੰਜਾਬ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ 'ਚ ਸਹਿਮਤੀ ਨਹੀਂ ਬਣ ਜਾਂਦੀ, ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਮੁਅੱਤਲ ਰੱਖਣ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ। ਸਰਕਾਰ ਦੇ ਵੱਲੋਂ ਅੱਜ ਇੱਕ ਪੱਤਰ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਕਿ ਇਸ ਕਾਨੂੰਨ ਦੇ ਮਾਮਲੇ ਦੇ ਉੱਤੇ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੇ ਇਸ ਗੱਲ ਦੇ ਉੱਤੇ ਖੇਦ ਜਿਹੜਾ ਪ੍ਰਗਟਾਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ, ਉਸਦੀ ਪਹੁੰਚ ਗੈਰ ਜ਼ਿੰਮੇਵਾਰੀ ਵਾਲੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਨੂੰਨ ਦੇ ਵਿੱਚ ਸਿੱਖ ਭਾਵਨਾਵਾਂ ਦੇ ਅਨੁਸਾਰ ਵਧੇਰੀ ਸੋਧ ਕਰਨ ਦੇ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਸਮਾਂ ਪੂਰਾ ਹੋਣ ਦੇ ਆਖਰੀ ਦਿਨ ਦੇ ਉੱਤੇ 30 ਸਤੰਬਰ ਨੂੰ ਕੱਲ ਬੀਤੇ 'ਚ ਕਮੇਟੀ ਸੰਬੰਧੀ ਸਿਰਫ ਜਾਣਕਾਰੀ ਭੇਜੀ ਹੈ ਜਦਕਿ ਕਾਰਜ ਕੁਝ ਵੀ ਨਹੀਂ ਕੀਤਾ ਇਹਦੇ ਉੱਤੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਬਣ ਰਿਹਾ ਤੇ 6 ਅਕਤੂਬਰ ਤੋਂ ਡੋਰ ਟੂ ਡੋਰ ਕੈਂਪਨ ਸ਼ੁਰੂ ਜਿਹੜੀ ਹੈ ਕਰਨਗੇ ਹੁਣ ਕੰਪੇਨ। ਸੁਖਬੀਰ ਸਿੰਘ ਬਾਦਲ ਵੀ, ਅਕਾਲੀ ਦਲ ਵਾਲੇ ਵੀ ਪੂਰੇ ਪੱਬਾਂ ਭਰ ਹੋ ਗਏ ਨੇ, ਉਨ੍ਹਾਂ ਦੀ ਅੱਗੇ ਜਾ ਕੇ ਖਬਰ ਲੈਂਦੇ ਹਾਂ। ਮਨੀਸ਼ ਸਿਸੋਦੀਆ ਨੇ ਮੇਰੀ ਦਿੱਲੀ ਵਾਲੀ ਕੋਠੀ ਵਰਤੀ, ਹਰਭਜਨ ਸਿੰਘ ਹੁਣ ਵੀ ਬੋਲੇ ਨੇ ਬੀਜੇਪੀ ਤੋਂ। ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਜਿਹੜੇ ਆਏ ਰੈਲੀ ਦੇ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿਚ ਦਿੱਲੀ ਤੋਂ ਲੋਕ ਲਿਆਉਣ ਦਾ ਜਿਹੜਾ ਦੋਸ਼ ਲਾਇਆ। ਇਸ ਦੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਵਿਚ ਉਨ੍ਹਾਂ ਦੀ ਆਪਣੀ ਕੋਠੀ ਨੰਬਰ 32 ਵਰਤੀ ਸੀ। ਆਪ ਦੇ ਵੱਲੋਂ ਪੰਜਾਬ ਦੇ ਵਿਚ ਲਿਆਂਦੇ ਗਏ ਬਾਹਰਲੇ ਲੋਕਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਆਪ ਦੇ ਪੰਜਾਬ ਦੇ ਵਿਚ ਤੈਨਾਤ ਸਾਰੇ ਅਧਿਕਾਰੀ ਦਿੱਲੀ ਤੋਂ ਨੇ, ਕਿ ਪੰਜਾਬੀਆਂ ਨੂੰ ਕੰਮ ਕਰਨਾ ਨਹੀਂ ਆਉਂਦਾ, ਕਿ ਉਹ ਦਫ਼ਤਰ ਚਲਾਉਣਾ ਨਹੀਂ ਜਾਣਦੇ। ਦਿੱਲੀ ਦੇ ਵਿਚ ਮੇਰੀ ਆਪਣੀ ਕੋਠੀ ਨੰਬਰ 32 ਮਨੀਸ਼ ਸਿਸੋਦੀਆ ਦੇ ਵੱਲੋਂ ਵਰਤੀ ਗਈ ਤੇ ਅਸ਼ੋਕ ਮਿੱਤਲ ਦਾ ਘਰ ਦਿੱਲੀ ਦੇ ਵਿਚ ਹੈ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਰਤਿਆ ਗਿਆ ਸੀ। ਕੇਜਰੀਵਾਲ ਉਥੋਂ ਮਾਮਲੇ ਚਲਾਉਣ ਵਾਲਾ ਕੌਣ ਹੁੰਦਾ ਹੈ? ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦਾ ਵੀ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ ਦੇ ਦੌਰਾਨ ਵਜਾਏ ਗਏ ਗੀਤਾਂ ਦੀ ਚੋਣ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਤੇ ਉਹ ਭਗਤ ਸਿੰਘ ਨੂੰ ਯਾਦ ਕਰਨ ਵਾਲੇ ਸਮਾਗਮ ਦੇ ਵਿਚ ਕਿਹੜੇ ਗੀਤ ਚਲਾ ਰਹੇ ਨੇ, ਕਿ ਉਹ ਦੇਸ਼ ਭਗਤੀ ਦੇ ਗੀਤ ਨਹੀਂ ਚਲਾ ਸਕੇ? ਇਹ ਸਾਰੇ ਸਵਾਲ ਉਨ੍ਹਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਹੈਰੋਇਨ ਬਰਾਮਦਗੀ ਮਾਮਲਾ ਜਿਹੜਾ DSP ਗੁਰਸ਼ੇਰ ਸੰਧੂ ਸਮੇਤ ਗਵਾਹਾਂ ਦੇ ਬਿਆਨਾਂ ਦੇ ਵਿਚ ਫਰਕ ਦੇਖਿਆ ਗਿਆ ਤੇ 3 ਮੁਲਜ਼ਮ ਜਿਹੜੇ ਉਹਦੇ ਵਿਚ ਬਰੀ ਕਰ ਦਿੱਤੇ ਗਏ ਨੇ। ਮੋਹਾਲੀ ਦੀ ਇਕ ਵਿਸ਼ੇਸ਼ ਅਦਾਲਤ ਨੇ 1045 ਕਿਲੋ
ਹੈਰੋਇਨ ਜੜੀ ਹੈ। ਰੱਖਣ ਦੇ NDPS ਐਕਟ ਦੇ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਛੱਡਿਆ। ਇਸ ਮਾਮਲੇ ਦੇ ਵਿੱਚ DSP ਗੁਰਸ਼ੇਰ ਸਿੰਘ ਸੰਧੂ ਸਮੇਤ 10 ਸਰਕਾਰੀ ਗਵਾਹਾਂ ਦੇ ਬਿਆਨ ਆਪਸ ਦੇ ਵਿੱਚ ਵਿਰੋਧੀ ਪਾਏ ਗਏ ਨੇ ਤੇ ਪੁਲਿਸ ਅਧਿਕਾਰੀ NDPS ਐਕਟ ਦਾ ਜਿਹੜਾ ਕੇਸ ਦਰਜ ਕਰਨ ਦੀ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਵਿੱਚ ਸਫਲ ਰਹੇ ਨੇ। ਫੇਜ਼ 1 ਜਿਹੜਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ 4 ਜੂਨ 2020 ਨੂੰ ਫੇਜ਼ 7 ਦੇ ਵਿੱਚ ਇੰਡਸਟਰੀਅਲ ਏਰੀਆ ਦੇ ਵਿੱਚ ਸਿਰਸਾ ਦੇ ਰਹਿਣ ਵਾਲੇ ਸਚਿਨ ਕੁਮਾਰ ਅਤੇ ਜਸਬੀਰ ਕੌਰ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਖਰੜ ਦੇ ਰਹਿਣ ਵਾਲੇ ਰਘਬੀਰ ਸਿੰਘ ਦੀ ਗ੍ਰਿਫ਼ਤਾਰੀ ਹੋਈ, ਜਿਸ ਕੋਲੋਂ 1 ਦਿਨ ਦੇ ਬਾਅਦ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਤੇ ਤਿੰਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਹੀ ਉਨ੍ਹਾਂ ਦੇ ਘਰਾਂ ਤੋਂ ਜਿਹੜਾ ਚੁੱਕਿਆ ਸੀਗਾ। ਅਦਾਲਤ ਦੇ ਵਿਚ DSP ਸੰਧੂ ਨੇ ਬਿਆਨ ਦਿੱਤਾ ਕਿ ਪੁਲਿਸ ਪਾਰਟੀ ਉਸ ਦਿਨ ਦੁਪਹਿਰ 1:30 ਵਜੇ ਦੇ ਕਰੀਬ ਇੰਡਸਟਰੀਅਲ ਏਰੀਆ ਫੇਜ਼ 7 ਦੇ ਮੁਹਾਲੀ ਨੇੜੇ ਕੋਈ ਸੁਤੰਤਰ ਗਵਾਹ ਲੱਭਣ ਦੇ ਵਿਚ ਸਫਲ ਰਹੀ ਹੈ। ਬਚਾਅ ਪੱਖ ਦੇ ਵਕੀਲ CS ਬਾਵਾ ਨੇ ਦਸਿਆ ਕਿ ਫੇਜ਼ 1 ਪੁਲਿਸ ਸਟੇਸ਼ਨ ਵਿਖੇ 4 ਜੂਨ 2020 ਨੂੰ NDPS ਐਕਟ ਦੀਆਂ ਧਾਰਾਵਾਂ 21 ਤੇ 22 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ 24 ਨਵੰਬਰ 2021 ਨੂੰ ਦੋਸ਼ ਤੈਅ ਕੀਤੇ ਗਏ ਸਨ। ਇਸੇ ਤਰ੍ਹਾਂ ਹੀ ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਆਪ ਹੀ ਅਨਾਊਂਸ ਕਰ ਦਿੱਤਾ, ਵੜਿੰਗ ਨੇ ਖੁਦ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਨਵੀਂ ਕਮਾਨ ਦੇ ਐਲਾਨ ਤੋਂ ਐਨ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਹੀ ਆਪਣੇ ਆਪ ਨੂੰ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਗਰਸ ਆਗੂ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਆਪਣੇ ਐਕਸ ਦੇ ਉੱਤੇ ਖਾਤੇ ਤੇ ਖੁਦ ਹੀ ਜਿਹੜਾ ਖਾਤਾ ਖੋਲ੍ਹ ਦਿੱਤਾ ਤੇ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਹੈ। ਰਾਜਾ ਵੜਿੰਗ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਦੂਸਰੇ ਪਾਸੇ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ ਨੇ ਤੇ ਉਹਦਾ ਵੀ ਖੁਲਾਸਾ ਅੱਗੇ ਜਾ ਕੇ ਕਰਦਿਆਂ ਕੀ ਕੁਝ ਹੋ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਇਲੈਕਸ਼ਨ 2027 ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਕਰਤੀਆਂ ਨੇ, ਤੇਜ਼ ਕੀਤੀਆਂ ਨੇ। ਪਾਰਟੀ ਵੱਲੋਂ 1 ਨਵੰਬਰ ਨੂੰ ਜਾਰੀ ਹੋਵੇਗਾ ਹੁਣ 1 ਮਹੀਨੇ ਬਾਅਦ ਮੈਨੀਫੈਸਟੋ ਤੇ 8 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਜਿਹੜੀ ਮੈਗਾ ਰੈਲੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰਤੀਆਂ ਤੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਹੋਏ ਸਾਰੇ ਹਲਕਾ ਇੰਚਾਰਜਾਂ ਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਦੇ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ। ਮੀਟਿੰਗ ਦੇ ਵਿਚ ਉਲੀਕੇ ਗਏ ਪ੍ਰੋਗਰਾਮਾਂ ਦੇ ਤਹਿਤ ਪ੍ਰਧਾਨ ਜਿਹੜੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਅਕਤੂਬਰ ਨੂੰ ਅਟਾਰੀ ਤੋਂ ਘਰ ਘਰ ਪਹੁੰਚ ਕੇ ਜਿਹੜਾ ਚੋਣ ਘੋਸ਼ਣਾ ਪੱਤਰ ਦੇ ਬਾਰੇ ਆਪ ਜਿਹੜਾ ਆਮ ਲੋਕਾਂ ਦੀ ਸਲਾਹ ਲੈਣਗੇ। ਇਸ ਦੇ ਦੌਰਾਨ ਸਾਰੇ ਆਗੂ ਆਪਣੇ ਆਪਣੇ ਹਲਕੇ ਦੇ ਵਿਚ ਮੁਹਿੰਮ ਚਲਾਉਣਗੇ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ 5 ਅਕਤੂਬਰ ਤੋਂ ਮਾਵਾਂ ਧੀਆਂ ਦੀ ਲਲਕਾਰ ਤੇ ਬੰਦ ਕਰੋ ਨਸ਼ੇ ਦਾ ਕਾਰੋਬਾਰ ਨਾਮੀ ਵਿਸ਼ੇਸ਼ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ। ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਪਾਰਟੀ ਦੇ ਵੱਲੋਂ ਆਪਣਾ ਅਧਿਕਾਰਤ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਜਾਏਗਾ, ਜਦਕਿ 10 ਨਵੰਬਰ ਤੋਂ ਪੰਜਾਬ ਭਰ ਦੇ ਵਿਚ ਪਾਰਟੀ ਵੱਲੋਂ ਵਿਸ਼ੇਸ਼ ਯਾਤਰਾ ਕੱਢੀ ਜਾਏਗੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਦੇ ਉੱਤੇ 8 ਦਸੰਬਰ ਨੂੰ ਮੋਗਾ ਦੇ ਕਿੱਲੀ ਚਾਲਾਂ ਵਿਖੇ ਜਿਹੜਾ ਇੱਕ ਵਿਸ਼ਾਲ ਜਿਹੜਾ ਸੂਬਾ ਪੱਧਰੀ ਰੈਲੀ ਹੋਏਗੀ। ਅਕਾਲੀ ਦਲ ਦੇ ਕਥਿਤ ਕੂੜ ਪ੍ਰਚਾਰ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਕਰਨ ਦੇ ਲਈ ਅਰਸ਼ਦੀਪ ਕਲੇਰ ਦੀ ਜਿਹੜੀ ਅਗਵਾਈ ਹੇਠ 11 ਮੈਂਬਰੀ ਵਕੀਲਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਨੂੰ ਵਿਚਾਰੇਗੀ ਤੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜਣ ਸਮੇਤ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿਚ ਕਹਿੰਦੇ ਨਾਲ ਲਿਆਵੇਗੀ। ਤੇ ਇੱਕ ਸੰਖੇਪ ਚ ਖ਼ਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। UPSC 100 ਸਾਲ ਜਿਹੜੇ ਪੂਰੇ ਹੋਏ ਨੇ। 247 ਦੇ ਭਾਰਤ ਨੂੰ ਧਿਆਨ ਦੇ ਵਿਚ ਰੱਖਦਿਆਂ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਦੇ ਵਿਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ, ਮੋਦੀ ਸਾਹਿਬ ਇਹ ਗੱਲ ਕਹਿੰਦੇ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ UPSC ਕਿਹਾ ਜਾਂਦਾ ਹੈ, ਉਹਦੇ 100 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵਿਚ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਚ ਮਹੱਤਵਪੂਰਨ ਬਦਲਾਅ ਲਿਆਉਣ ਦੇ ਉੱਤੇ ਜ਼ੋਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਰਤੀ ਜਾਂ ਮੌਜੂਦਾ ਜਿਹੜੀ ਇਹਦੇ ਵਿਚ ਭਰਤੀ ਹੈ, ਪ੍ਰਣਾਲੀ ਅਜਿਹੇ ਅਧਿਕਾਰੀਆਂ ਨੂੰ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਹੈ ਜੋ 247 ਤੱਕ ਦੇ ਵਧੇਰੇ ਸ਼ਹਿਰੀ ਤਕਨਾਲੋਜੀ ਸੰਚਾਲਿਤ ਤੇ ਉੱਚ ਜਨਤਕ ਉਮੀਦਾਂ ਵਾਲੇ ਭਾਰਤ ਦੀ ਅਗਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੋਣ। UPSC ਦੇ
ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਹ ਅਟੁੱਟ ਭਰੋਸਾ ਹੈ ਜੋ ਇਸ ਨੇ ਬੀਤੀ ਇਕ ਸਦੀ ਦੇ ਵਿਚ ਕਮਾਇਆ। ਸਮੇਂ ਦੇ ਨਾਲ ਸਰਕਾਰਾਂ, ਤਕਨੀਕ ਅਤੇ ਪਾਠਕ੍ਰਮ ਭਾਵੇਂ ਬਦਲੇ ਨੇ, ਪਰ ਇਸ ਸੰਸਥਾ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਦੇ ਨਾਲ ਹੀ ਉਹ ਉਨ੍ਹਾਂ ਰਾਸ਼ਟਰ ਨਿਰਮਾਣ ਦੇ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਜਿਹੜਾ ਅਹਿਮ ਯੋਗਦਾਨ ਨੂੰ ਵੀ ਯਾਦ ਕੀਤਾ ਤੇ ਇਹਦੇ ਵਿਚ ਇਹ ਵੀ ਕਿਹਾ ਗਿਆ ਕਿ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਹੋਵੇ ਮੁੱਖ ਆਧਾਰ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 20 ਤੋਂ 25 ਸਾਲਾਂ ਦੇ ਵਿਚ ਦੇਸ਼ ਦੇ ਲਈ ਬੇਹੱਦ ਅਹਿਮ ਨੇ। ਇਸ ਦੇ ਲਈ ਚੋਣ ਸੰਸਥਾਵਾਂ ਨੂੰ ਭਰਤੀ ਦੇ ਕੇਂਦਰ ਦੇ ਵਿਚ ਦੋ ਮੁੱਖ ਜਿਹੜੇ ਨੇ ਕਸੌਟੀਆਂ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਨੂੰ ਰੱਖਣਾ ਪਵੇਗਾ। ਉਨ੍ਹਾਂ ਦਾ ਵਿਸ਼ੇਸ਼ ਜ਼ੋਰ ਇਸ ਦੇ ਗੱਲ ਦੇ ਉੱਤੇ ਵੀ ਸੀ ਕਿ ਸਿਵਲ ਸੇਵਾਵਾਂ ਦੇ ਵਿਚ ਆਉਣ ਵਾਲੇ ਨੌਜਵਾਨਾਂ ਦੀ ਮਾਨਸਿਕਤਾ ਤੇ ਪ੍ਰੋਫਾਈਲ ਨੂੰ ਸਮਝਣ ਦੀ ਜ਼ਰੂਰਤ ਹੈ। ਪ੍ਰੀਖਿਆ ਵਾਂ ਜਿਹੜੀਆਂ ਨੇ ਸਿਰਫ ਉਮੀਦਵਾਰਾਂ ਦੀ ਗਿਆਨ ਪਰਖ ਤੱਕ ਸੀਮਤ ਨਾ ਹੋਣ, ਸਗੋਂ ਇਹ ਵੀ ਪਰਖਣ ਕਿ ਉਹ ਨੌਜਵਾਨ ਅਸਲ ਦੇ ਵਿਚ ਜਨਤਕ ਸੇਵਾ ਦੇ ਵਿਚ ਕਿਉਂ ਆਉਣਾ ਚਾਹੁੰਦੇ ਨੇ। ਉਨ੍ਹਾਂ ਸੁਝਾਅ ਦਿੱਤਾ ਕਿ ਸਿਖਲਾਈ ਦੀ ਸ਼ੁਰੂਆਤ ਦੇ

0: ਹਾਲ ਚਾਲ ਵਧੀਆ ਜੀ।
1: ਜੀ
0: ਭਾਰੇ ਸਾਹਿਬ ਗੁਰਬਾਣੀ ਦਾ ਨਾ ਇੱਕ ਕਥਨ ਆ, ਉਹ ਕਹਿੰਦੇ ਵੀ ਨੀਚੋਂ ਊਂਚ ਕਰੇ ਮੇਰਾ ਗੋਬਿੰਦ।
1: ਬਿਲਕੁਲ ਜੀ,
0: ਹਾਂਜੀ, ਤੇ ਇਹਦਾ ਨਾ ਅਰਥ ਬੜਾ ਡੂੰਘਾ ਹੈਗਾ ਆ ਕਿ ਪਰਮਾਤਮਾ ਜਿਹੜਾ ਹੈਗਾ ਨੀਚੋਂ ਬੰਦੇ ਨੂੰ ਉੱਚਾ ਬਣਾ ਦਿੰਦਾ ਆ। ਹਾਂਜੀ,
1: ਜੀ
0: ਕਿਸੇ ਨੂੰ ਵੀ ਜਿੱਦਾਂ ਕਹਿੰਦੇ ਵੀ ਕਾਂ ਨੂੰ ਜਿਹੜਾ ਆ ਤੇ ਉਹ ਹੰਸ ਬਣਾ ਸਕਦਾ ਆ,
1: ਜੀ
0: ਇਹ ਪਰਮਾਤਮਾ ਦੀ ਪਾਵਰ ਆ।
1: ਜੀ
0: ਪਰ ਜਦੋਂ ਬੁੱਧੀ ਭ੍ਰਿਸ਼ਟ ਦੀ ਆ ਨਾ ਜੀ ਬੰਦੇ ਦੀ, ਉਹ ਇਹਨੂੰ ਵੀ ਜਿਹੜਾ ਆ ਹੁਣ ਰਾਜੇ ਵੜਿੰਗ ਨੂੰ ਗੁਰਬਾਣੀ ਵਿਚਾਰੇ ਨੂੰ ਮੇਰੇ ਵਾਂਗੂ ਬੋਲਣੀ ਤਾਂ ਆਉਂਦੀ ਨੇ ਜੀ,
1: ਜੀ
0: ਉਹ ਕਰੀ ਚੱਲੇ ਜੀ ਉੱਚੋ ਨੀਚ ਕਰੇ ਮੇਰਾ ਗੋਬਿੰਦ, ਉੱਚੋ ਨੀਚ ਕਰੇ ਮੇਰਾ ਗੋਬਿੰਦ।
1: ਕਿਆ
0: ਫਿਰ
1: ਬਾਤ
0: ਮੈਂ
1: ਹੈ
0: ਉਦਣ ਹੀ ਸਮਝ ਗਿਆ ਸੀ, ਮੈਂ ਕਿਹਾ ਹੁਣ ਉੱਚੋ ਨੀਚ ਹੀ ਜਾਣਾ ਆ।
1: ਜੀ
0: ਹਾਂਜੀ, ਨੀਚੋ ਊਚ ਤਾਂ ਉਹਨੇ ਕਰ ਦਿੱਤਾ ਸੀ,
1: ਬਿਲਕੁਲ ਹੈ ਜੀ।
0: ਤੋ ਰਾਜੇ ਵੜਿੰਗ ਹੋਣਾ ਦੀ ਤਾਂ ਜਿਹੜੀ ਜਿਹੜਾ ਹੈ ਨਾ ਆਖਰੀ ਫੈਸਲਾ ਤੁਸੀਂ ਲਿਖਿਆ ਆ ਪਹਿਲਾਂ,
1: ਜੀ
0: ਉਹ ਆਖਰੀ ਫੈਸਲਾ ਇਹ ਹੀ ਆ ਕਿ ਜਿਹੜਾ ਆ ਹੁਣ ਪੰਜਾਬ ਵਾਲੇ ਕਾਂਗਰਸੀਆਂ ਦੀ ਨਿਗਾਹ ਦਿੱਲੀ ਵੱਲ ਨੂੰ ਲੱਗੀ ਆ ਜੀ,
1: ਜੀ
0: ਵੀ ਉੱਥੇ ਟਾਸ ਪਾਉਂਦੇ ਪਏ ਆ ਵੀ ਕਿਹੜਾ ਜੀ
1: ਜੀ
0: ਵਿਜੇਇੰਦਰ ਸਿੰਗਲਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਚਰਚਾ ਬਹੁਤ ਜ਼ਿਆਦੇ ਆ
1: ਜੀ
0: ਵੀ ਸਭ ਤੋਂ ਅੱਗੇ ਕਹਿੰਦੇ ਜੀ ਉਹਨਾਂ ਦਾ ਨਾਂ ਚੱਲ ਰਿਹਾ।
1: ਜੀ ਮਿੱਤਰਾਂ ਦਾ ਨਾਂ ਚੱਲਦਾ ਕਹਿੰਦੇ ਜੀ।
0: ਬਿਲਕੁਲ ਜੀ, ਪਰ ਜਿੱਥੇ ਤੱਕ ਜਿਹੜਾ ਹੈਗਾ ਆ ਵੀ ਵਿਜੇਇੰਦਰ ਸਿੰਗਲਾ ਵੀ ਪੂਰੇ ਪੰਜਾਬ ਦੇ ਲੀਡਰ ਨਹੀਂ, ਆਖਰ ਇੱਕ ਵੱਡੀ ਪਾਰਟੀ ਆ ਨੈਸ਼ਨਲ ਪਾਰਟੀ, ਉਹਦਾ ਜਿਹੜਾ ਆ
1: ਜੀ
0: ਵੀ ਲੀਡਰ ਜਿਹੜਾ ਆ ਸਟੇਟ ਲੀਡਰ,
1: ਜੀ
0: ਉਹ ਕੋਈ ਏਦਾਂ ਦਾ ਬੰਦਾ ਹੋਣਾ ਚਾਹੀਦਾ ਵੀ ਜਿਹਦਾ ਆਪਣੇ ਹਰ ਹਲਕੇ ਦੇ ਉੱਤੇ ਉਹਦੀ ਇੰਡੀਵਿਜੁਅਲ ਪਹਿਚਾਣ ਹੋਵੇ,
1: ਜੀ
0: ਲੋਕੀ ਉਹਨੂੰ ਜਾਣਦੇ ਹੋਣ ਜੀ,
1: ਜੀ
0: ਜਾਂ ਉਹ ਵਿਚ ਰਿਹਾ ਹੋਵੇ ਪਿੱਛੇ। ਪਿਛਲੇ 5 ਸਾਲਾਂ ਦੇ ਵਿੱਚ ਇਹ ਲੀਡਰ ਤਾਂ ਕਦੀ ਐਕਟਿਵ ਦੇਖਿਆ ਹੀ ਨਹੀਂ ਜੀ,
1: ਜੀ
0: ਜਿਹੜੇ ਲੀਡਰ ਐਕਟਿਵ ਹੈਗੇ ਸੀਗੇ ਜਾਂ ਪ੍ਰਗਟ ਸਿੰਘ ਹੋਣੀ ਆ ਉਹਨਾਂ ਦੀ ਮਤਲਬ ਆਪਣੇ ਆਪ ਦੇ ਵਿੱਚ ਹੀ ਪਹਿਚਾਣ ਆ, ਉਹ ਦੇ ਆਰ ਹੀ ਇਜ਼ ਮੈਨ ਆਫ ਨੈਸ਼ਨਲ ਰਿਪਿਊਟ,
1: ਜੀ
0: ਜਾਂ ਖਹਿਰਾ ਸਾਹਿਬ ਆ ਵੀ ਉਹ ਆਪਣੇ ਕੰਮਾਂ ਕਰਕੇ ਜਾਣੇ ਜਾਂਦੇ ਆ।
1: ਬਿਲਕੁਲ
0: ਜੀ, ਪੂਰੀ ਕਾਂਗਰਸ ਨੂੰ ਇੱਕ ਪਿੱਚ ਤਿਆਰ ਕਰਕੇ ਦੇ ਦਿੱਤੀ ਸੀ ਪਰ ਇਹ ਬੈਟਿੰਗ ਹੀ ਨਾ ਕਰ ਸਕੇ, ਉਹਨਾਂ ਦੀ ਬੈਕ ਤੇ ਆਏ ਹੀ ਨੀ ਜੀ।
1: ਜੀ
0: ਉਲਟਾ ਰਾਜੇ ਵੜਿੰਗ ਨੇ ਤਾਂ ਜਿਹੜਾ ਹੈਗਾ ਆ ਨਾ ਜੀ ਦੱਸ ਦਿੱਤਾ ਵੀ ਹਾਂ ਮੈਂ ਜਦੋਂ ਜਦੋਂ ਵੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਆ ਮੁਸ਼ਕਿਲ ਚ ਖੜੀ ਹੋਈ ਆ, ਉਦੋਂ ਹੀ ਰਾਜਾ ਵੜਿੰਗ ਆਪਣੀ ਪਾਰਟੀ ਨੂੰ ਛੱਡ ਕੇ ਤੇ ਉਧਰਲੇ ਪਾਸੇ ਉਹਨਾਂ ਨੂੰ ਆਕਸੀਜਨ ਸਪਲਾਈ ਕਰਨ ਵਿੱਚ ਸਹਾਈ ਹੋਇਆ ਜੀ।
1: ਜੀ
0: ਇਹਨਾਂ ਦੀ ਨਾ ਆਪਸੀ ਜਿਹੜੀ ਆ ਖਿੱਚ ਤੂ ਉਹਦੇ ਨਾਲ ਜਿਹੜਾ ਜਦੋਂ ਕਲੈਕਟਿਵ ਮਈਅਰ ਕਿਤੇ ਹੁੰਦਾ ਨਾ ਜੀ ਉਹਦਾ ਮਤਲਬ ਐਕਸ਼ਨ ਹੁੰਦਾ ਆ, ਇਹ ਇਹਨਾਂ ਦੀ ਆਪਸੀ ਖਿੱਚ ਤੂ ਜਿਹੜੀ ਆ ਜੇ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਹੋਈ ਸੀ ਤੇ ਉੱਥੇ ਜਿਹੜਾ ਆ ਖਹਿਰਾ ਸਾਹਿਬ ਨੇ ਤਾਂ ਕੋਈ ਗੱਲ ਕਹੀ ਤੇ ਉਹਦੇ ਤੇ ਜਿਹੜਾ ਆ ਮਾਫ਼ੀ ਪਹਿਲਾਂ ਜਿਹੜਾ ਆ LOP ਮੰਗ ਗਿਆ ਜੀ, ਉਹ ਇਸ ਕਰਕੇ ਮੰਗ ਗਿਆ ਕਿ ਉਹਨੇ ਖਹਿਰੇ ਨੂੰ ਗਲਤ ਸਾਬਤ ਕਰਨਾ ਸੀ
1: ਜੀ,
0: ਕੋਈ ਬੰਦਾ ਮਤਲਬ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਕਿ ਇਹਨਾਂ ਦੇ ਨਾਲ ਦਾ ਜਾਂ ਇਹਨਾਂ ਦੀ ਪਾਰਟੀ ਦਾ ਲੀਡਰ ਕੋਈ ਵੱਡਾ ਬਣ ਜਾਏ
1: ਜੀ,
0: ਜਦੋਂ ਏਦਾਂ ਦੀ ਸੋਚ ਹੁੰਦੀ ਨਾ ਫੇਰ ਉਹ ਪਾਰਟੀ ਨੂੰ ਨੁਕਸਾਨ ਕਰਦੀ ਹੁੰਦੀ ਆ ਜੀ।
1: ਜੀ
0: ਹੁਣ ਜੇ ਤਾਂ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਂਦਾ ਆ ਤੇ ਦੈਨ ਇਹ ਮੇਰੀ ਪਰਸਨਲ ਆਬਜ਼ਰਵੇਸ਼ਨ ਆ ਜੀ, ਮੈਂ ਮਤਲਬ ਜਿਹੜਾ ਹੈਗਾ ਆ ਬਹੁਤਾ ਜ਼ਿਆਦਾ ਤਾਂ ਨਹੀਂ ਮਤਲਬ ਰਾਜਨੀਤਿਕ
1: ਜੀ,
0: ਪਰ ਇਹ ਜਿਹੜਾ ਆ ਮੇਰੀ ਆਪਣੀ ਪਰਸਨਲ ਆਬਜ਼ਰਵੇਸ਼ਨ ਆ ਕਿ ਪ੍ਰਗਟ ਸਿੰਘ ਜਿਹੜਾ ਆ ਉਹ ਇਹਦੇ ਨਾਲੋਂ ਸਿੰਗਲੇ ਨਾਲੋਂ ਬੈਟਰ ਕੈਂਡੀਡੇਟ ਹੋਊਗਾ ਜੀ,
1: ਜੀ
0: ਤੇ ਬਾਕੀ ਦੇਖਦੇ ਹੈਗੇ ਆ ਕਿ ਉਹਨਾਂ ਦਾ ਪੈਮਾਨਾ ਕੀ ਆ ਜੀ, ਉਹਨਾਂ ਦੇ ਨਜ਼ਰੇ ਅਨਾਇਤ ਕਿੱਥੇ ਹੁੰਦੀ ਆ ਜੀ,
1: ਜੀ
0: ਕਿਉਂਕਿ ਏਡਾ ਵੱਡਾ ਫੈਸਲਾ ਇਹਨਾਂ ਨੇ ਮਤਲਬ ਜਿਹੜਾ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਤਾ ਨੀ ਕਿਉਂ ਆਪਣੀ ਈਗੋ ਪ੍ਰੋਬਲਮ ਕਰਕੇ ਜਿਹੜਾ ਆ ਰਾਹੁਲ ਗਾਂਧੀ ਇੱਥੇ ਅੜੇ ਰਹੇ ਜੀ। ਉਹ ਤਾਂ ਹੁਣ ਸਚਿਨ ਪਾਇਲਟ ਨੇ ਆ ਕੇ ਜਾ ਕੇ ਦੱਸਿਆ ਵੀ ਭਾਈ ਉਹ ਤਾਂ ਸਾਰੇ ਕਾਂਗਰਸੀਆਂ ਨੂੰ ਤੋੜ ਤੋੜ ਲਾਈ ਜਾਂਦਾ ਜੀ,
1: ਜੀ
0: ਇਹ ਟਿਕਟਾਂ ਤਾਂ ਮੈਂ ਦੇਣੀਆਂ ਹੈ ਜੀ, ਫਲਾਨੇ ਨੂੰ ਨੀ ਦੇਣੀ, ਧਿਮਕੜੇ ਨੂੰ ਨੀ ਦੇਣੀ, ਉਹ ਸਾਰੇ ਪੁਰਾਣੇ ਕਾਂਗਰਸੀਆਂ ਨੂੰ ਲਾਈ ਜਾਂਦਾ ਸੀ ਗਲੋਂ
1: ਜੀ,
0: ਤੇ ਨਵੀਂ ਆਪਣੀ ਟੀਮ ਇੱਕ ਤਿਆਰ ਕਰੀ ਜਾਂਦਾ ਸੀ ਸਟੇਟ ਦੇ ਵਿੱਚ, ਜਿਹਦਾ ਕੋਆਰਡੀਨੇਸ਼ਨ ਜਿਹੜਾ ਆ ਆਪਣੇ ਆਪਣੇ ਜਿਹੜੀਆਂ ਕੰਸਟੀਚੁਐਂਸੀ ਉਹਦੇ ਵਿੱਚ ਹੀ ਕਲੈਸ਼ ਪੈਣ ਦੀ ਸੰਭਾਵਨਾ ਸੀ ਜੀ।
1: ਜੀ
0: ਹੁੰਦਾ ਤਾਂ ਇਹ ਆ ਨਾ ਜੀ ਰਾਜਨੀਤੀ ਦੇ ਵਿੱਚ ਕਿ ਇੱਕ ਚੇਨ ਸਿਸਟਮ ਹੁੰਦਾ ਆ ਜੀ, ਪੀ ਉਹ ਜਿੱਦਾਂ ਲੈਡਰ ਆ ਵੀ ਡੰਡੇ ਤੇ ਡੰਡਾ ਡੰਡੇ ਤੇ ਡੰਡਾ ਇਸੇ ਤਰੀਕੇ ਨਾਲ ਹੀ ਚੱਲਦਾ ਨਾ ਜੀ, ਥੱਲੇ ਲੈਵਲ ਤੋਂ ਉੱਪਰ ਉੱਪਰ ਤੋਂ ਹੋਰ ਉੱਤੇ ਜੀ। ਉਹ ਇਹ ਹੁਣ ਗੱਲ ਏਦਾਂ ਇਹਨਾਂ ਨੇ ਜਿਹੜਾ ਆ ਉਹ ਇਸ ਚੀਜ਼ ਨੂੰ ਵਿੱਚੋਂ ਇੱਕ ਡੰਡਾ ਹੀ ਮਿਸ ਕਰ ਦੇਣਾ ਜੀ, ਵੀ ਉਹਦੀ ਜਗ੍ਹਾ ਮੈਂ ਉਹ ਲਿਆਉਣਾ ਜੀ, ਉਹ ਥੋੜੀ ਆਰਬਿਟਰੇਰੀ ਸੀਗਾ ਜੀ, ਮਨ ਮਰਜ਼ੀ ਦੀ ਗੱਲ ਸੀ।
1: ਜੀ
0: ਦੂਜਾ ਇਹ ਹੈਗਾ ਆ ਕਿ ਜਦੋਂ ਤੁਹਾਡੇ ਐਕਟ ਐਂਡ ਐਕਸ਼ਨ ਰਿਪਲਾਈ ਕਰਦੇ ਹੋਣ ਨਾ ਜੀ,
1: ਇਹਨਾਂ

0: ਐਕਸਟੈਂਟ ਐਕਸ਼ਨ ਤਾਂ ਦੱਸਦੇ ਹੀ ਸੀਗੇ ਜੀ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਕੰਪਰੋਮਾਈਜ਼ਡ ਆ, ਔਰ ਇਹ ਚੀਜ਼ ਜਿਹੜੀ ਆ ਇੱਥੇ ਸੁਖਜਿੰਦਰ ਰੰਧਾਵੇ ਨੇ ਰਾਹੁਲ ਗਾਂਧੀ ਦੇ ਵਿਜ਼ਿਟ ਦੇ ਉੱਤੇ ਕਹੀ ਵੀ ਸੀ ਜੀ ਕਿ ਸਾਨੂੰ ਕੰਪਰੋਮਾਈਜ਼ ਪ੍ਰਧਾਨ ਨਹੀਂ ਚਾਹੀਦਾ। ਵੱਖਰੀ ਗੱਲ ਆ ਕਿ ਰਾਜਾ ਵੜਿੰਗ ਉਸ ਚੀਜ਼ ਨੂੰ ਟਵਿਸਟ ਕਰ ਗਿਆ ਸੀ। ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਇੱਕ ਦੂਜੇ ਵੱਲ ਨੂੰ ਗੋਲੀ ਰੇੜਦੇ ਸੀ। ਅਲਟੀਮੇਟਲੀ ਜਿਹੜੀ ਹੈਗੀ ਆ ਈਗੋ ਵੀ ਬੋਲਦੀ ਸੀ ਰਾਜਾ ਵੜਿੰਗ ਦੇ ਵਿੱਚ, ਉਹ ਉਹਨੂੰ ਜਿਹੜਾ ਆ ਆਪਣੇ ਆਪ ਹੀ ਉਹਨੇ ਜਿਹੜਾ ਆ ਐਲਾਨ ਕਰ ਦਿੱਤਾ ਜੀ, ਤੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਲਿਖ ਦਿੱਤਾ ਵੀ ਐਕਸ ਪ੍ਰੈਜ਼ੀਡੈਂਟ ਹੈ ਜੀ, ਤੇ ਉਹ ਤੋਂ ਪਤਾ ਲੱਗ ਗਿਆ ਵੀ ਹਾਂ ਜੀ ਇਹ ਇਹਨਾਂ ਕੋਲੋਂ ਤਾਂ ਰਿਜ਼ਾਈਨ ਲੈ ਲਿਆ ਆ ਤੇ ਉਹ ਅਕਸੈਪਟ ਵੀ ਹੋ ਗਿਆ ਆ ਜੀ, ਤੇ ਹੁਣ ਉਮੀਦ ਆ ਵੀ ਕੱਲ ਨੂੰ ਜਿਹੜਾ ਆ ਕਹਿੰਦੇ ਨਾਂ ਦੀ ਸਿਲੈਕਸ਼ਨ ਹੋ ਜਾਊਗੀ, ਕਿਉਂਕਿ ਇਹ ਵੀ ਰਾਜਾ ਵੜਿੰਗ ਵੀ ਦਿੱਲੀ ਪਹੁੰਚ ਗਿਆ ਆ ਜੀ, ਹੋ ਸਕਦਾ ਆ ਕਿਸੇ ਕਾਂਗਰਸ ਰੂਲਡ ਸਟੇਟ ਦਾ ਇੰਚਾਰਜ ਇਹਨਾਂ ਨੂੰ ਲਾ ਦੇਣ ਜੀ।
1: ਬਿਲਕੁਲ,
0: ਤੇ ਇਹ ਵੀ ਜਿੱਦਾਂ ਬਾਕੀ ਆ ਕੇ ਬਾਲਮੇੜ ਦੇ ਠੱਗ ਜਿਹੜੇ ਆ ਮਜ਼ੇ ਕਰਦੇ ਸੀ, ਇਹ ਵੀ ਪੰਜਾਬ ਦੇ ਜਿਹੜੇ ਹੈਗੇ ਆ ਹੋਣਹਾਰ ਇਹ ਜਾ ਕੇ ਤੇ ਆਪਣਾ ਉੱਥੇ ਇੰਜੋਏ ਕਰਨ ਦੂਜੀ ਕਿਸੇ ਸਟੇਟ ਦੇ ਵਿੱਚ ਜੀ।
1: ਬਿਲਕੁਲ ਜੀ,
0: ਬਾਕੀ ਇੱਥੇ ਦੀ ਪੋਲਿਟਿਕਸ ਦੇਖਦੇ ਹੈਗੇ ਆ ਜੀ ਕਿ ਜਿਹੜਾ ਨਾਂ ਆਉਂਦਾ ਆ ਉਹ ਕਿੰਨਾ ਕੁ ਜਿਹੜਾ ਆ ਸੈਟਿਸਫੈਕਟਰੀ ਹੁੰਦਾ ਆ, ਤੇ ਉਹਦੇ ਨਾਲ ਕਾਂਗਰਸ ਦੀ ਜਿਹੜੀ ਆ ਵੀ ਮਨੋਬਲ ਦੇ ਉੱਤੇ ਕਿੱਦਾਂ ਦਾ ਫਰਕ ਪੈਂਦਾ ਆ। ਸਮਾਂ ਬਹੁਤ ਥੋੜਾ ਰਹਿ ਗਿਆ ਜੀ, ਇਹੋ ਜਿਹਾ ਡਿਸੀਜਨ ਜਿਹੜਾ ਆ ਪਹਿਲਾਂ ਲੈ ਲੈਣਾ ਚਾਹੀਦਾ ਆ ਜੀ, ਤੇ ਜਦੋਂ ਤੁਹਾਨੂੰ ਪਤਾ ਸੀ ਤੁਹਾਡੀ ਸਟੇਟ ਦੇ ਵਿੱਚ ਰਿਸੈਂਟਮੈਂਟ ਹੈਗੀ ਆ ਜੀ, ਲੋਕੀ ਨਿਰਾਸ਼ ਆ ਜੀ ਕਾਂਗਰਸ ਤੋਂ, ਤੇ ਲੀਡਰ ਵੀ ਕਾਂਗਰਸ ਦੇ ਨਿਰਾਸ਼ ਹੈਗੇ ਸੀ, ਉਹ ਆਪਣੀ ਸੈਂਟਰ ਹਾਈ ਕਮਾਂਡ ਤੋਂ ਨਿਰਾਸ਼ ਸੀ ਜੀ, ਤੇ ਇਸ ਕਰਕੇ ਉਹਨਾਂ ਨੂੰ ਸੈਂਟੀਮੈਂਟਸ ਉਹਨਾਂ ਦੇ ਨੂੰ ਓਨਰ ਜ਼ਰੂਰ ਕਰਨਾ ਚਾਹੀਦਾ ਸੀਗਾ ਜੀ। ਤੇ ਐਨੀਵੇ ਵੀ ਜੇ ਹੁਣ ਵੀ ਜਿਹੜਾ ਆ ਸੰਭਲਦੇ ਹੈਗੇ ਆ ਤੇ ਹੋ ਸਕਦਾ ਆ ਜੀ ਇਲੈਕਸ਼ਨ ਦੇ ਵਿੱਚ ਕੁਛ ਗੁੱਡ ਰਿਜ਼ਲਟ ਜਿਹੜੇ ਆ ਇਹਨਾਂ ਨੂੰ ਦੇਖਣ ਨੂੰ ਮਿਲ ਜਾਣ ਜੀ।
1: ਮਿਲ ਜਾਣ ਜੀ। ਤੇ ਸੈਣੀ ਸਾਹਿਬ, ਅਕਾਲੀ ਦਲ ਜਿਹੜਾ ਹੈ ਉਹ ਆਪਣਾ ਮੈਨੀਫੈਸਟੋ ਦਾ ਐਲਾਨ ਕਰ ਦਿੱਤਾ ਉਹਨਾਂ ਨੇ, ਕਹਿੰਦੇ ਕਿ 1 ਨਵੰਬਰ ਨੂੰ ਅਸੀਂ ਨਸ਼ਰ ਕਰ ਦੇਣਾ ਜੀ ਮੈਨੀਫੈਸਟੋ, ਤੇ 8 ਦਸੰਬਰ ਨੂੰ ਮੋਗਾ ਦੇ ਵਿੱਚ ਵੱਡੀ ਜਿਹੜੀ ਹੈ ਫਿਰ ਰੈਲੀ ਕਰਨ ਜਾ ਰਹੇ ਨੇ, ਤੇ ਨੋਕ ਕਰਨਗੇ ਜੀ ਆਪਣੇ ਘਰਾਂ ਦੇ ਡੋਰਾਂ ਨੂੰ ਹੁਣ ਆਪ ਜਾ ਕੇ ਜੀ।
0: ਚਲੋ ਚੰਗੀ ਗੱਲ ਹੈ ਜੀ। ਵੈਸੇ ਭਾਰਤ ਸਾਹਿਬ ਜਿਹੜਾ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮਤਲਬ ਜਾਂ ਤਾਂ ਇਹਨਾਂ ਨੂੰ ਆਪਣਾ ਹੋਰੋਸਕੋਪ ਚੈੱਕ ਕਰਾ ਲੈਣਾ ਚਾਹੀਦਾ, ਕਿਤੋਂ ਇਹਨਾਂ ਦੇ ਦਿਨ ਜਿਹੜੇ ਆ ਇਹਨਾਂ ਦੇ ਸਟਾਰ ਠੀਕ ਨੀ ਚੱਲਦੇ ਪਏ
1: ਜੀ। ਨਹੀਂ ਕਰੋ ਕੋਈ ਆਪਾਂ
0: ਜੋ ਸਰ ਹਾਂਜੀ ਆਏ ਨੀ ਨਾ, ਜੇ ਕੋਈ ਫੀਸ ਫੂਸ ਦੇਣਗੇ ਤਾਂ ਹੀ ਕਰਾਂਗੇ ਜੀ, ਏਦਾਂ ਥੋੜਾ ਹੈਗੇ ਆ ਰਾਹੂ ਕੇਤੂ ਅੱਗੇ ਪਿੱਛੇ ਕਰਨੇ ਪੈਂਦੇ ਆ, ਮਾਰਾ ਹੀ ਬੜਾ ਜ਼ੋਰ ਲੱਗਦਾ।
1: ਦਰਿਆ ਤੇ ਬਿਠਾ ਕੇ ਕਰਾਓ ਕੋਈ ਨਾ ਕੋਈ ਆਗੂ ਗਵਾਲ ਕੇ ਕਰੋ ਕੁਛ ਇਹਨਾਂ ਦਾ ਹੱਲ।
0: ਭਾਰਤ ਸਾਹਿਬ ਦੇਖੋ ਕਾਰ ਸੇਵਾ ਦੇ ਨਾਲ ਨੀ ਹੁੰਦਾ ਸਾਰਾ ਕੰਮ
1: ਜੀ,
0: ਤੇ ਨਾਲੇ ਇਹਨਾਂ ਨੇ ਕਿਹੜਾ ਪੱਲਿਓ ਦੇਣਾ ਹੈਗਾ ਆ, ਜੇ ਬਹਿਰੀਨ ਵਾਲੀ ਬੀਬੀ ਨੂੰ 1 ਲੱਖ ਰੁਪਇਆ ਦੇ ਸਕਦੇ ਆ, ਤੇ ਮੇਰੇ ਵਰਗੇ ਡੋੜਵੰਦ ਨੂੰ ਜੇ ਦੇਣਗੇ ਤੇ ਤਾਂ ਕੀ ਘੱਟ ਸਕਦੇ ਆ ਜੀ।
1: ਨਹੀਂ ਸੈਣੀ ਸਾਹਿਬ ਏਦਾਂ ਨਾ ਦੇਖੋ, ਹੁਣ ਵੱਡੇ ਬਾਦਲ ਸਾਹਿਬ ਤਾਂ ਆਪ ਆਪਣੇ ਸਿਕਿਉਰਿਟੀ ਪਰਸਨ ਤੋਂ ਜਿਹੜਾ ਮੱਥਾ ਟੇਕਦੇ ਨੇ ਲੈ ਕੇ ਜੀ, ਹੁਣ ਪਤਾ ਨੀ ਕਿ ਉਹਨਾਂ ਦਾ ਬਟੂਆ ਸੀ ਕਿ ਸਿਕਿਉਰਿਟੀ ਵਾਲੇ ਦਾ ਸੀਗਾ ਜੀ, ਕਿੱਥੋਂ ਭਾਲ ਦਿਓ ਜੀ, ਆਪਾਂ ਆਸਾ ਛੱਡ ਦਈਏ। ਹਾਂਜੀ,
0: ਫੇਰ ਸੰਘਰਸ਼ ਕਰਦੇ ਰਹਿਣ ਜੀ, ਇਹ ਤਾਂ ਆਪ ਮਹਿਸੂਸ ਕਰਦੇ ਜੀ
1: ਜੀ।
0: ਅੱਜ ਦਲਜੀਤ ਚੀਮੇਨ ਦੇ ਵੀ ਇਹ ਗੱਲ ਕਹੀ ਆ ਜੀ, ਵੀ ਜੋ ਆ ਮੌਜੂਦਾ ਘਟਨਾਵਾਂ ਜਿਹੜੀਆਂ ਘਟੀਆਂ ਹੈਗੀਆਂ ਆ ਇਹਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਠੇਸ ਲੱਗੀ ਆ ਜੀ।
1: ਬਿਲਕੁਲ,
0: ਖਾਸ ਕਰਕੇ ਹੁਣ ਜਿਹੜੀ ਉਹ ਫਿਗਰ ਆ ਗਈ ਨਾ ਜੀ, ਉਹਨੇ ਤਾਂ ਇਹਨਾਂ ਨੂੰ ਬਿਲਕੁਲ ਜ਼ਮੀਨ ਤੇ ਲਿਆਂਦਾ ਜੀ, 1 ਲੱਖ ਰੁਪਇਆ ਜਿਹੜਾ ਆ ਵੀ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਉਹ ਉਸ ਬੀਬੀ ਨੂੰ ਦਿੱਤਾ ਗਿਆ ਜੀ। ਜੇ ਉਹ 1 ਲੱਖ ਰੁਪਇਆ ਦਾ ਬਿੱਲ ਪਾਸ ਹੋ ਰਿਹਾ ਆ ਜੀ, ਔਰ ਫੇਰ ਜਿਹੜਾ ਇਹਨਾਂ ਦਾ ਡਰਾਈਵਰ ਹੈਗਾ ਸੀਗਾ ਜੀ ਮੋਹਨ ਸਿੰਘ, ਉਹ ਸਾਰੀ ਗੱਲ ਦੱਸ ਕੇ ਗਿਆ ਕਿ ਆਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਇਹ ਸ਼੍ਰੋਮਣੀ ਕਮੇਟੀ ਦੇ ਕਲਾਸ 4 ਵਰਕਰ ਤੋਂ ਲੈ ਕੇ ਉੱਪਰ ਜਿਹੜਾ ਤੱਕ ਸਾਰਿਆਂ ਨੂੰ ਪਤਾ ਸੀ ਜੀ, ਤੇ ਉਹ ਤਾਂ ਫੇਰ ਸਾਰੇ ਗਿਲਟੀ ਹੋ ਗਏ ਜੀ।
1: ਜੀ,
0: ਹੁਣ ਜਿਹੜੀਆਂ ਸਰਾਂ ਹੈਗੀ ਆ ਨਾ ਜੀ, ਇਟ ਇਜ ਨੋਟ ਇਹ ਸੈਪਰੇਟ ਪਰਮਾਈਸਿਸ
1: ਜੀ,
0: ਹਾਂਜੀ, ਇਟ ਇਜ ਪਾਰਟ ਆਫ ਗੁਰੂ ਘਰ
1: ਜੀ।
0: ਇੱਥੇ ਜਿਹੜਾ ਆ ਸਰਾਂ ਦੇ ਵਿੱਚ ਕੀਤਾ ਹੋਇਆ ਅਪਰਾਧ ਗੁਰੂ ਘਰ ਦੇ ਵਿੱਚ ਉਹ ਕੀਤਾ ਹੋਇਆ ਅਪਰਾਧ ਹੀ ਮੰਨਿਆ ਜਾਏਗਾ
1: ਜੀ।
0: ਸੋ ਇਸ ਕਰਕੇ ਬਾਕੀ ਮੈਨੀਫੈਸਟੋ ਦੇ ਵਿੱਚ ਦੇਖੋ ਪਰ ਜਦੋਂ ਨਾ ਆਪਣਾ ਕੋਰ ਵੋਟਰ ਨਾਰਾਜ਼ ਹੋਵੇ ਨਾ ਤੇ ਫਿਰ ਦੂਜਿਆਂ ਤੋਂ ਬਹੁਤੀ ਉਮੀਦ ਨੀ ਕਰਨੀ ਚਾਹੀਦੀ। ਤੁਸੀਂ ਜਿਹੜਾ ਹੈਗਾ ਪਹਿਲਾਂ ਕੋਰ ਵੋਟਰ ਆ ਉਹਨੂੰ ਤਾਂ ਐਡਰੈਸ ਕਰੋ
1: ਜੀ।
0: ਅਕਾਲੀ ਦਲ ਦੀ ਸਟਰੈਂਥ ਤਾਂ ਸੇਖੀ ਆ ਨਾ, ਜੇ ਸੇਖੀ ਉਹ ਤੋਂ ਨਿਰਾਸ਼ ਹੈਗੇ ਆ ਤੇ ਫਿਰ ਅਕਾਲੀ ਦਲ ਜਿਹੜਾ ਆ ਉਹ ਸੰਘਰਸ਼ ਹੀ ਕਰੇਗਾ। ਮੈਂ ਮਤਲਬ ਜਿਆਦਾ ਦਿਲ ਨੀ ਤੋੜਦਾ, ਨਹੀਂ ਤਾਂ ਜਿਹੜਾ ਆ ਸਾਫ਼ ਸ਼ਬਦਾਂ ਦੇ ਵਿੱਚ ਫਿਰ ਬਾਅਦ ਚ ਲੱਭਣਾ ਕੀ ਆ ਉੱਥੋਂ
1: ਜੀ।
0: ਇਸੇ ਤਰ੍ਹਾਂ ਮੰਨ ਲਓ ਬੀਜੇਪੀ ਆ, ਬੀਜੇਪੀ ਦਾ ਜਿਹੜਾ ਕੋਰ ਵੋਟਰ ਆ ਉਹ ਹੈ ਬਣੀਆ
1: ਜੀ
0: ਦੁਕਾਨਦਾਰ
1: ਜੀ।
0: ਜੇ ਉਹ ਦੁਕਾਨਦਾਰ ਜਿਹੜਾ ਬਿਜ਼ਨਸਮੈਨ ਆ ਉਹ ਨਿਰਾਸ਼ ਹੋਊਗਾ ਤੇ ਉਹ ਬੀਜੇਪੀ ਫਿਰ ਕੀ ਭਾਲਦੀ ਹੈ ਜੀ।
1: ਨਹੀਂ ਪਰ ਅਕਾਲੀਆਂ ਨੂੰ ਯਾਦ ਜ਼ਰੂਰ ਆਇਆ ਸੈਣੀ ਸਾਹਿਬ, ਆਖਰ ਦੇ ਵਿੱਚ ਇੰਨੀਆਂ ਮੁਹਿੰਮਾਂ ਚੱਲ ਗਈਆਂ ਕਿਸਾਨਾਂ ਦੀਆਂ, ਹੋਰ ਸਾਰਾ ਕੁਝ ਹੋ ਗਿਆ, ਪ੍ਰੋਟੈਸਟ ਹੋਏ ਨੇ, ਹਰ ਤੀਜੇ ਦਿਨ ਸੜਕਾਂ ਘੇਰ ਕੇ ਰੇਲਾਂ ਰੋਕ ਕੇ ਸਾਰੇ ਪ੍ਰਦਰਸ਼ਨ ਕੀਤੇ ਆ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਆਖਰ ਦੇ ਵਿੱਚ ਇਹਨਾਂ ਨੂੰ ਵੀ ਹੁਣ ਜਿਹੜਾ ਨਾ ਜਿਹੜੇ ਆਪਣੇ ਕਿਸਾਨ ਨੇ ਜਾਂ ਫਸਲਾਂ ਦੇ ਭਾਅ ਚੇਤੇ ਆ ਗਏ ਨੇ, ਕਹਿੰਦੇ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹਨੇ ਲੰਘੇ ਦਿਨਾਂ ਦੇ ਵਿੱਚ ਕਣਕ ਦਾ ਭਾਅ ਜਿਹੜਾ ਸੀ 25 ਰੁਪਏ ਕੁਇੰਟਲ ਵਧਾਇਆ ਸੀਗਾ ਤੇ ਉਹ ਵਾਧੇ ਨੂੰ ਕਹਿੰਦੇ ਨਿਗੂਣਾ ਕਰਾਰ ਦਿੱਤਾ ਇਹਨਾਂ ਨੇ। ਤੇ ਪਾਰਟੀ ਆਗੂਆਂ ਨੇ ਆਖਿਆ ਕਿ ਦੇਸ਼ ਦੇ ਵਿੱਚ ਮਹਿੰਗਾਈ ਤੇਜ਼ ਹੋ ਰਹੀ ਹੈ ਭਾਈ ਤੇ ਲਾਗਤਾਂ ਜਿਹੜੀਆਂ ਨੇ ਖੇਤੀ ਦੇ ਵਿੱਚ ਵੱਧ ਰਹੀਆਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਨੇ ਵਾਧਾ ਜਿਹੜਾ ਹੋ ਚੁੱਕਿਆ ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਮਾਮੂਲੀ ਵਾਧਾ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ ਨਾ ਕਾਫੀ ਹੈ। ਤੇ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਜਿਹੜੀ ਅਪੀਲ ਕੀਤੀ ਹੈ ਕਿ ਕਣਕ ਦੇ ਭਾਅ ਦੇ ਵਿੱਚ ਕੀਤੇ ਗਏ ਵਾਧੇ ਜਿਹੜਾ ਉੱਤੇ ਮੁੜ ਵਿਚਾਰ ਕਰ ਲਵੇ ਭਾਈ ਜਰਾ ਥੋੜਾ ਜਿਹਾ।
0: ਪਰ ਪਿਛਲੇ ਮਹੀਨੇ ਤੋਂ ਮੇਰੇ ਦੁੱਧ ਦੇ ਬਿੱਲ ਦੇ ਵਿੱਚ ਹੀ 1000 ਰੁਪਇਆ ਵਾਧਾ ਹੋ ਗਿਆ।
1: ਬਿਲਕੁਲ ਹੈ ਜੀ,
0: ਹਾਂਜੀ। ਤੇ ਪੈਟਰੋਲ ਦੇ ਵਿੱਚ ਜਿਹੜਾ ਹੈਗਾ ਆ 1200 ਰੁਪਇਆ ਜਿਹੜਾ ਆ ਮੈਨੂੰ ਵੱਧ ਖਰਚਣਾ ਪੈ ਰਿਹਾ ਜੀ।
1: ਜੀ
0: ਹਾਂਜੀ, ਜਿੰਨੇ ਦਿਨ ਦਾ ਉਨੇ ਦਾ ਜਿੰਨੇ ਦਾ ਪੈਟਰੋਲ, ਹਾਂਜੀ 2200 ਰੁਪਏ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਮੇਰੀ ਇਨਕਮ ਜਿਹੜੀ ਆ ਉਹ ਉਡੀ ਲਈ
1: ਵਧੀ,
0: ਹਾਂਜੀ ਉਹ ਉੱਥੇ ਹੀ ਖੜੀ ਹੈਗੀ ਆ। ਇਹ ਤਾਂ ਉਹ ਦੋ ਖਰਚੇ ਸੀ ਜਿਹੜੇ ਮੈਂ ਤੁਹਾਨੂੰ ਐਪਰੈਂਟਲੀ ਗਿਣਾ ਤੇ ਆ ਜੀ। ਉਹ ਤੋਂ ਇਲਾਵਾ ਜਿਹੜੀ ਸਬਜ਼ੀ 500 ਰੁਪਏ ਦੀ ਆਉਂਦੀ ਸੀਗੀ ਜੀ ਉਹ ਇਸ ਵੇਲੇ 1000 ਰੁਪਏ ਦੀ ਆਉਂਦੀ ਹੈਗੀ ਆ। ਤਿੰਨ ਚਾਰ ਦਿਨ ਦੀ ਇਕੱਠੀ ਲੈਣਾ ਹੁੰਦਾ ਮੈਂ ਜੀ, ਉਹ ਉੱਥੇ ਜਿਹੜਾ ਆ ਉੱਥੇ ਵੀ ਮਤਲਬ ਡਬਲ ਰੇਟ ਹੋ ਗਿਆ ਜੀ। ਹਰ ਇੱਕ ਜਗ੍ਹਾ ਤੁਸੀਂ ਰੇਟ ਡਬਲ ਹੋਏ ਹੈਗੇ ਆ ਜੀ। ਤੇ ਫਿਰ ਇਹ ਮਹਿੰਗਾਈ ਜਿਹੜੀ ਆ ਜਦੋਂ ਇੱਕ ਬੰਦਾ ਐਜ਼ ਏ ਕੰਜ਼ਿਊਮਰ ਪੇ ਕਰਦਾ ਨਾ ਜੀ ਉਹਨੂੰ ਦੁੱਖ ਲੱਗਦਾ।
1: ਬਿਲਕੁਲ,
0: ਜਦੋਂ ਮੈਨੂੰ ਅੱਜ ਪਹਿਲੀ ਤਰੀਕ ਸੀ ਜੀ ਜਦੋਂ ਮੈਂ ਮਤਲਬ ਦੁੱਧ ਦੇ ਪੈਸੇ ਸਵੇਰੇ ਨਾਲ ਹੀ ਕਿਉਂਕਿ ਮੈਂ 30 ਤਰੀਕ ਨੂੰ ਕਲੀਅਰ ਕਰ ਦਿੰਦਾ, ਕੱਲ ਜਦੋਂ ਮੈਂ ਜਿਹੜਾ ਹੈਗਾ ਸ਼ਾਮ ਨੂੰ ਉਹਨਾਂ ਨੂੰ ਪੈਸੇ ਦੇਣ ਗਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਜੀ ਵੀ ਦੁੱਧ ਅਸੀਂ 10 ਰੁਪਏ ਰੇਟ ਵਧਾ ਤਾ ਜੀ।
1: ਜੀ
0: ਹੁਣ 10 ਰੁਪਈਏ ਜਿਹੜੇ ਆ ਬੀਨਸ ਸਮਥਿੰਗ ਕੇ 10-12% ਜਿਹੜਾ ਆ ਹਾਈਕ ਹੋ ਗਈ ਜੀ।
1: ਬਿਲਕੁਲ,
0: ਇਹ 12% ਹਾਈਕ ਹੋ ਗਈ ਹੈਗੀ ਜੀ ਕਿ ਕੀ ਸਾਡੀਆਂ ਇਨਕਮ ਜਿਹੜੀਆਂ ਹੈਗੀਆਂ ਉਹ 12% ਜਿਹੜੀਆਂ ਹੈਗੀਆਂ ਵੱਧ ਰਹੀਆਂ ਜੀ।
1: ਜੀ ਨਹੀਂ ਜੀ,
0: ਇਹ ਤਾਂ ਕੱਲੀ ਕੱਲੀ ਲੋੜ ਤੇ ਆ ਨਾ ਜੀ। ਹੁਣ ਜਿਹੜੀ ਕਣਕ ਦੀ ਗੱਲ ਕਰਦੇ ਆ ਤੁਸੀਂ ਵੀ ਕਣਕ ਦਾ ਭਾਅ ਵਧਿਆ ਜੀ, ਪਰ ਇਹ ਸਭ ਮੈਂ ਨਾ ਮਤਲਬ ਬੜਾ ਸੰਕੋਚ ਕੇ ਵੀ ਤੇ ਬੜਾ ਮਤਲਬ ਜਿਹੜਾ ਹੈਗਾ ਨਾ ਇਹ ਵਿਚਾਰ ਕੇ ਇਹ ਗੱਲ ਕਹਿ ਰਿਹਾ ਜੀ। ਕਿਸਾਨ ਇਹ ਗੱਲ ਕਹਿੰਦਾ ਹੈਗਾ ਆ ਜੀ ਉਹ ਠੀਕ ਆ ਆਪਣੀਆਂ ਲਾਗਤ ਕਰਕੇ ਕਹਿ ਰਿਹਾ ਆ ਜੀ, ਸਾਰਾ ਕੁਛ ਕਹਿ ਰਿਹਾ ਜੀ। ਉਹ ਤਾਂ ਕਹਿੰਦੇ ਹੈਗੇ ਵੀ ਸਾਡੀ ਲਾਗਤ ਤੇ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਤਾਂ 7000 ਨੂੰ ਜਿਹੜੀ ਆ ਕਣਕ ਜਾਣੀ ਚਾਹੀਦੀ ਆ ਜੀ, ਜੋ ਸਾਰੇ ਜਿਹੜੇ ਆ ਪ੍ਰਾਈਸ ਇੰਡੈਕਸ ਨਾਲ ਜੇ ਉਹਨੂੰ ਮੇਲ ਖਿਲਾਉਂਦੇ ਆ ਤੇ
1: ਜੀ।
0: ਕੀ ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਛੋਟਾ ਜਿਹੜਾ ਵਪਾਰੀ ਆ ਜਾਂ ਹੋਰ ਜਿਹਨਾਂ ਨੇ ਕਣਕ ਮੁੱਲ ਲੈ ਕੇ ਖਾਣੀ ਆ ਕੀ ਉਹ ਰੋਟੀ ਖਾ ਸਕੇਗਾ ਜੀ? ਜਿਹੜੀ ਹਾਂਜੀ ਜਿਹੜੇ ਬੰਦੇ ਉਹ ਜਿਹਨਾਂ ਦੀ ਅਰਨਿੰਗ ਘੱਟ ਹੈਗੀ ਆ ਜੀ, ਡੇ ਟੂ ਡੇ ਕਮਾਉਂਦੇ ਆ, ਉਹਨਾਂ ਵਾਸਤੇ ਤਾਂ ਰੋਟੀ ਜਿਹੜੀ ਹੈਗੀ ਆ ਖਾਣੀ ਵੀ ਔਖੀ ਹੋ ਜਾਏਗੀ ਜੀ।
1: ਇੱਥੇ ਸੈਣੀ ਸਾਹਿਬ ਸਵਾਲ ਇਹ ਹੋਣਾ ਚਾਹੀਦਾ ਸਾਡੇ ਆਮ ਲੋਕਾਂ ਦਾ ਵੀ ਆਪਣਾ ਵੀ ਕਿ ਇਹਦੇ ਵਿੱਚ ਸਮਾਂ ਕਿ ਸਾਡੀ ਸੈਲਰੀ ਵਧਾਉਣ ਦੇ ਨਾਲੋਂ ਭਾਈ ਤੁਸੀਂ ਮਹਿੰਗਾਈ ਨੂੰ ਕਾਬੂ ਕਰੋ।
0: ਬਿਲਕੁਲ ਜੀ ਬਿਲਕੁਲ, ਉਹੀ ਗੱਲ ਆ ਨਾ ਜੀ। ਉਹਨਾਂ ਦੀ ਜਿਹੜੀ ਹੈਗੀ ਆ ਸਬਸਿਡੀਜ਼ ਜਿਹੜੀ ਆ ਉਹਨਾਂ ਦਾ ਰੈਸ਼ਨਲਾਈਜੇਸ਼ਨ ਹੋਵੇ।
1: ਬਿਲਕੁਲ,
0: ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਗਤ ਤਾਂ ਹੀ ਘਟੂਗੀ ਨਾ ਜੀ, ਜੇ ਸਬਸਿਡੀ ਜਿਹੜੀ ਆ ਓਹਦਾ ਰੈਸ਼ਨਲਾਈਜੇਸ਼ਨ ਹੋ ਕੇ ਸਰ ਓਥੇ ਤਾਂ ਕੁੜੀ ਲੱਗਦੀ ਆ ਜੀ, ਉੱਥੇ ਯੂਰੀਏ ਦੇ ਉੱਤੇ ਸਬਸਿਡੀ ਮਿਲਦੀ ਆ ਜੀ। ਹੁਣ ਇਹਨਾਂ ਨੇ ਕੀਤਾ ਹੈਗਾ ਆ ਆ ਕੇ ਥੋੜਾ ਬਹੁਤਾ ਫਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਜਿਹੜਾ ਯੂਰੀਆ ਕਿਸਾਨਾਂ ਲਈ ਸਬਸਿਡਾਈਜ਼ ਰੇਟ ਤੇ ਆਉਂਦਾ ਆ ਜੀ, ਉਹ ਤਾਂ ਸਾਰਾ ਫੈਕਟਰੀਆਂ ਚੱਕਲ ਜਾਂਦੀਆਂ ਸੀ ਜਿੱਥੇ ਕਮਰਸ਼ਲੀ ਜਿਹੜਾ ਉਹਨਾਂ ਨੂੰ ਲੈਣਾ ਪੈਂਦਾ ਸੀ ਮਾਰਕੀਟ ਦੇ ਵਿੱਚੋਂ, ਕਿਉਂਕਿ ਉੱਥੇ ਜਿਹੜੇ ਆ ਇੰਡਸਟਰੀ ਦੇ ਵਿੱਚ ਵੀ ਯੂਰੀਆ ਯੂਜ਼ ਹੁੰਦਾ ਜੀ। ਸੋ ਇਸ ਕਰਕੇ ਜਿਹੜਾ ਆ ਬਾਕੀ ਜਿਹੜੇ ਵੱਡੇ ਕਿਸਾਨ ਜਿਹੜੇ ਹੈਗੇ ਆ ਜੀ, ਉਹਨਾਂ ਨੂੰ ਜਿਹੜੀ ਆ ਪ੍ਰੋਡਕਸ਼ਨ ਕੋਸਟ ਜਿਹੜੀ ਆ ਘੱਟ ਪੈਂਦੀ ਆ ਜੀ, ਜਿੰਨਾ ਛੋਟਾ ਕਿਸਾਨ ਹੈਗਾ ਆ ਉਹਦੀ ਪ੍ਰੋਡਕਸ਼ਨ ਕੋਸਟ ਓਨੀ ਵੱਧ ਜਾਂਦੀ ਆ ਜੀ,
1: ਬਿਲਕੁਲ।
0: ਸੋ ਇਸ ਕਰਕੇ ਸਭ ਤੋਂ ਜਿੱਥੇ ਮਾਰ ਖਾਂਦਾ ਹੈਗਾ ਨਾ ਜੀ, ਉੱਥੇ ਜਿਹੜਾ ਇਹ ਆ ਵੀ ਗਰੀਬ ਬੰਦਾ ਹੀ ਮਾਰ ਖਾਂਦਾ ਆ ਜੀ, ਛੋਟਾ ਜ਼ਿਮੀਦਾਰ ਮਾਰ ਖਾਂਦਾ ਆ, ਤੇ ਉਧਰੋਂ ਜਿਹੜਾ ਹੈਗਾ ਆ ਛੋਟਾ ਦੁਕਾਨਦਾਰ, ਛੋਟਾ ਬਿਜ਼ਨਸਮੈਨ, ਛੋਟਾ ਕੋਈ ਰਿਕਸ਼ੇ ਵਾਲਾ ਮਜ਼ਦੂਰ ਤਬਕਾ, ਇਹ ਮਾਰ ਖਾਂਦਾ ਹੈ ਜੀ।
1: ਬਿਲਕੁਲ ਹੈ ਜੀ, ਇਹਦੇ ਵਿੱਚ
0: ਸਰਕਾਰਾਂ ਜਿਹੜੀਆਂ ਹੈਗੀ,
1: ਹਾਂਜੀ ਹਾਂਜੀ,
0: ਸਰਕਾਰਾਂ ਜਿਹੜੀਆਂ ਆ ਸਬਸਿਡੀ ਜਿਹੜੀਆਂ ਦਿੰਦੀਆਂ ਆ, ਦੈਟ ਇਜ਼ ਟੂ ਅ ਮਰਸੀ
1: ਜੀ,
0: ਦੈਟ ਇਜ਼ ਨਾਟ ਅ ਪ੍ਰਿਵਿਲੇਜ, ਦੈਟ ਇਜ਼ ਅ ਮਰਸੀ। ਉਹ ਦਇਆ ਆਇਆ ਅਗਲੇ ਦੀ ਮਨ ਚ ਆਇਆ ਤੇ ਉਹਨੇ ਦਇਆ ਕਰ ਦਿੱਤੀ ਜੀ, ਉਹ ਕੋਈ ਹੈ ਨੀ ਜੀ। ਅੱਜ ਵੀ ਮੇਰੇ ਨਾਲ ਇੱਕ ਬੰਦਾ ਮੇਰਾ ਜਿਹੜਾ ਹੈਗਾ ਆ ਭਾਈ, ਮੇਰੇ ਕੋਲ ਮੁੰਡਾ ਆਉਂਦਾ ਆ ਖੇਤ ਦੇ ਵਿੱਚ ਕੰਮ ਕੁੰਮ ਕਰਨ, ਉਹ ਮੈਨੂੰ ਕਹਿੰਦਾ ਦੁਬਾਰਾ ਕਿੱਟਾਂ ਆ ਗਈਆਂ ਹੈ ਜੀ, ਉਹ ਰਾਸ਼ਨ ਕਿੱਟਾਂ ਕਿਤੇ ਦੁਬਾਰਾ ਆ ਗਈਆਂ ਕਹਿੰਦਾ ਜੀ ਵੰਡਣ ਲਈ
1: ਜੀ।
0: ਮੈਂ ਕਿਹਾ ਫਿਰ ਤੈਨੂੰ ਤਾਂ ਮੌਜ ਲੱਗ ਗਈ ਤੇ ਤੈਨੂੰ ਕਿੱਟ ਨਹੀਂ, ਕਹਿੰਦਾ ਮੇਰੇ ਆਧਾਰ ਕਾਰਡ ਦੇ ਉੱਤੇ ਜਿਹੜਾ ਆ ਕੋਈ ਹੈਗਾ ਸੀਗਾ ਜੀ ਅਪਡੇਟ ਨੀ ਸੀ ਹੋਇਆ ਤੇ ਇਸ ਕਰਕੇ ਮੈਨੂੰ ਕਿੱਟ ਨੀ ਮਿਲੀ
1: ਜੀ।
0: ਮੈਂ ਕਿਹਾ ਵੀ ਜਿਹੜੇ ਨੀਡੀ ਬੰਦੇ ਹੈਗੇ ਆ ਉਹਨਾਂ ਦੇ ਤਾਂ ਤੁਸੀਂ ਟੈਕਨੀਕਲ ਡਿਫੈਕਟ ਦੇ ਆਧਾਰ ਤੇ ਜਿਹੜਾ ਆ
1: ਜੀ
0: ਉਹ ਤੁਸੀਂ ਉਹਨਾਂ ਨੂੰ ਡਿਨਾਈ ਕਰ ਰਹੇ ਹੈਗੇ ਆ ਜੀ। ਸੋ ਇਸ ਕਰਕੇ ਉੱਥੇ ਫੇਰ ਜਿਹੜੇ ਆ ਉਹ ਮਤਲਬ ਦੈਟ ਇਜ਼ ਮਰਸੀ ਜਿਹੜੀ ਮੈਂ ਗੱਲ ਕਹੀ, ਉਹ ਤਾਂ ਫੇਰ ਮਰਸੀ ਆ ਨਾ ਜੀ, ਅਗਲੇ ਦੀ ਦਇਆ ਹੈ ਜੇ ਦੇ ਦੇਵੇ ਤੇ ਜੀ, ਨਹੀਂ ਤਾਂ ਅਦਰਵਾਈਜ਼ ਜੇ ਅੜ ਗਿਆ ਤੇ ਅੜ ਜਾਏਗਾ।
1: ਬਿਲਕੁਲ ਹੈ ਜੀ,
0: ਇਸ ਕਰਕੇ ਨੀਡੀ ਬੰਦੇ ਨੀਡੀ ਬੰਦੇ ਜਿਹੜੇ ਆ ਉਹਨਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈਗਾ, ਜਿਹੜੀ ਖੇਤੀ ਦੀ ਲਾਗਤ ਆ ਉਹ ਘਟਣੀ ਚਾਹੀਦੀ ਹੈਗੀ ਆ ਜੀ, ਤੇ ਕੁਝ ਫਸਲ ਜਿਹੜੀ ਹੈਗੀ ਆ ਜਾਂ ਜੋ ਆਨੇ ਆ ਉਹ ਇੰਨੇ ਕੁ ਵਾਜਬ ਰੇਟ ਤੇ ਜ਼ਰੂਰ ਮਿਲਣਾ ਚਾਹੀਦਾ ਕਿ ਹਰ ਇੱਕ ਦੇ ਮੂੰਹ ਦੇ ਵਿੱਚ ਪੈ ਸਕੇ ਤੇ ਹਰ ਇੱਕ ਬੰਦਾ ਜਿਹੜਾ ਹੈਗਾ ਆਪ ਖਰੀਦ ਕੇ ਰੋਟੀ ਖਾ ਸਕੇ ਜੀ।
1: ਪੈਣ ਕਿੱਥੇ ਦੇਣਾ ਸੈਣੀ ਸਾਹਿਬ, ਦੇਖੋ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਅੱਜ ਨਿਊਯਾਰਕ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਾਡੇ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਉਹਨਾਂ ਨੇ ਇਹ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਦੁਨੀਆਂ ਦੇ ਉੱਤੇ ਜਿਹੜਾ ਭਿਆਨਕ ਭੋਜਨ ਦਾ ਖਤਰਾ ਜਿਹੜਾ ਸੰਕਟ ਮੰਡਰਾਏਗਾ ਜੀ, ਉਹ ਲੋਕਾਂ ਨੂੰ ਹੌਸਲਾ ਅਫਜ਼ਾਈ ਦਾ ਕੀ ਦੇਣੀ ਆ, ਹੋਰ ਡਰਾ ਡਰਾ ਮਾਰ ਦੇਣਾ ਇਹਨਾਂ ਨੇ ਜੀ।
0: ਭਾਈ ਸਾਹਿਬ ਇਹ ਨਾ ਕੌਨਸਪੀਰੇਸੀ ਹੁੰਦੀ ਹੈ ਵੱਡੇ ਪੱਧਰ ਤੇ, ਜਦੋਂ ਕੋਈ ਏਦਾਂ ਦਾ ਲੀਡਰ ਗੱਲ ਕਰਦਾ ਨਾ ਜੀ ਉਹ ਬੜੀ ਵੱਡੀ ਕੌਨਸਪੀਰੇਸੀ ਹੁੰਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਮੈਂ ਨਾ ਅੱਜ ਤੋਂ ਕਈ ਸਾਲ ਪਹਿਲਾਂ ਨਾ ਸ਼ਰਦ ਪਵਾਰ ਹੁੰਦਾ ਸੀਗਾ ਐਗਰੀਕਲਚਰ ਮਿਨਿਸਟਰ
1: ਜੀ,
0: ਹੈ ਜੀ, ਉਹਨੇ ਨਾ ਮਤਲਬ ਇੱਕ ਗੰਨੇ ਦੇ ਬਾਰੇ ਜਿਹੜੀ ਆ ਖਬਰ ਜਿਹੜੀ ਆ ਉਹ ਨੈਸ਼ਨਲ ਟੀਵੀ ਦੇ ਉੱਤੇ ਇੱਕ ਗੱਲ ਕਹਿਤੀ ਕਿਤੇ ਇੱਕ ਗੰਨੇ ਦੀ ਸ਼ਾਰਟੇਜ ਬਹੁਤ ਆ ਇਸ ਵਾਰ
1: ਜੀ,
0: ਇੰਨੀ ਗੱਲ ਕਹੀ ਅਗਲੇ ਦਿਨ ਹੀ ਖੰਡ ਦਾ ਰੇਟ ਜਿਹੜਾ ਆ 7 ਰੁਪਏ ਵੱਧ ਗਿਆ ਕਿਲੋ ਬਦਲ ਹੀ, ਹਾਂਜੀ। ਉਹ ਬਾਅਦ ਵਿੱਚ ਪਤਾ ਲੱਗਾ ਕਿ ਗੰਨੇ ਦੀ ਕੋਈ ਕਮੀ ਨੀ ਸੀ, ਉਹਦੀਆਂ ਆਪਣੀਆਂ ਸ਼ੂਗਰ ਮਿਲ ਹੈਗੀਆਂ ਸੀਗੀਆਂ ਤੇ ਉਹਨੇ ਰੇਟ ਵਧਾਉਣਾ ਸੀ ਜੀ।
1: ਜੀ ਬਿਲਕੁਲ ਹੈ ਜੀ,
0: ਬਾਅਦ ਦੇ ਵਿੱਚ ਜਦੋਂ ਹੈਗਾ ਜੀ ਕਮਾਈ ਕਰ ਲਈ 15-20 ਦਿਨ ਬਾਅਦ ਕਹਿਤਾ ਵੀ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਠੀਕ ਨਹੀਂ ਸੀਗੀ, ਗੰਨਾ ਸਫੀਸ਼ੀਐਂਟ ਹੈਗਾ ਆ ਤੇ ਮਿੱਲਾਂ ਦੇ ਵਿੱਚ ਆ ਰਿਹਾ ਆ ਤੇ ਕੋਈ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ,
1: ਬਿਲਕੁਲ
0: ਹੈ ਜੀ, ਕਿਉਂਕਿ ਉਦੋਂ ਤੱਕ ਜਿਹੜਾ ਆ ਪ੍ਰਧਾਨ ਮੰਤਰੀ ਆਪਣੇ ਡਾਕਟਰ ਮਨਮੋਹਨ ਸਿੰਘ ਸੀਗੇ ਜੀ, ਉਹਨਾਂ ਨੇ ਕਿਹਾ ਵੀ ਜੇ ਇੰਨਾ ਇੱਕਦਮ ਖੰਡ ਇੰਨੀ ਵਧੀ ਹੈਗੀ ਆ, ਰੇਟ ਵਧਿਆ ਹੈਗਾ ਆ, ਜੇ ਸ਼ੋਰਟੇਜ ਹੈਗੀ ਆ ਤੇ ਤਾਂ ਹੀ ਰੇਟ ਵਧੇ ਹੋਣਗੇ, ਵੀ ਆਪਾਂ ਇੰਪੋਰਟ ਕਰ ਲੈਨੇ ਆ, ਉਹ ਇੰਪੋਰਟ ਦੀ ਖਬਰ ਆਈ ਆ ਤੇ ਨਾਲ ਹੀ ਉਹਨੇ ਇੱਧਰ ਕਰਕੇ ਤੇ ਇੱਧਰ ਫਿਰ ਜਿਹੜਾ ਸਟੇਟਮੈਂਟ ਦੇ ਕੇ ਤੇ ਉਹ ਕੰਟਰੋਲ ਕਰ ਲਈਆਂ ਇੱਥੇ ਵਾਲੀਆਂ
1: ਜੀ। ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਹਾਂਜੀ, ਇੱਕ ਤਰ੍ਹਾਂ ਦੀ ਘਟਨਾ ਜਿਹੜੀ ਵਾਪਰਦੀ ਹੈ ਮੁੜ ਕੇ ਫਿਰ ਪੰਜਾਬ ਦੇ ਵਿੱਚ, ਉੱਥੇ ਦੁਬਾਰਾ ਫਿਰ ਉਹ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਵੀ ਵਾਪਰਦੀਆਂ ਨੇ, ਤੇ ਇੱਕ ਤੂਰ ਬੰਜਾਰਾ ਜਿਹੜਾ ਹੋਰ ਬਣ ਗਿਆ, ਭਾਣਾ ਵਾਪਰ ਗਿਆ, ਜਬਰੀ ਪੋਸਟਮਾਰਟਮ ਹੋ ਗਿਆ, ਜਬਰੀ ਸਰਕਾਰ ਜਿਹੜੀ ਹੈ ਸੰਸਕਾਰ ਕਰਾ ਦਿੰਦੀ ਹੈ, ਤਰਲੇ ਪਾਉਂਦੀ ਮਾਂ ਦੀ ਜਿਹੜਾ ਕਿਸੇ ਨੇ ਹੂਕ ਨਹੀਂ ਸੁਣੀ ਹੈ, ਕਨੋਈ ਦੇ ਦਲਿਤ ਨੌਜਵਾਨ ਦਾ ਪੁਲਿਸ ਪਹਿਰੇ ਹੇਠ ਜਿਹੜਾ ਸੰਸਕਾਰ ਕਰਾ ਦਿੱਤਾ ਗਿਆ, ਪਰਿਵਾਰਕ ਮੈਂਬਰਾਂ ਨੂੰ ਥਾਣੇ ਬੰਦ ਕਰ ਦਿੱਤਾ ਗਿਆ। ਕੀ ਹਾਲਾਤ ਨੇ ਜੀ?
0: ਪਰ ਸਾਹਿਬ ਇਹ ਨਾ ਸੁਨਾਮ ਏਰੀਆ ਦੀ ਘਟਨਾ ਹੈਗੀ ਆ ਜੀ।
1: ਜੀ
0: ਤੇ ਸੰਨੀ ਨਾਂ ਦਾ 23 ਸਾਲ ਦੀ ਉਮਰ ਦਾ ਮੁੰਡਾ ਸੀਗਾ ਜੀ।
1: ਜੀ
0: ਉਹਨੇ ਜਿੱਦਾਂ ਪਹਿਲਾਂ ਹੋਇਆ ਸੀ ਨਾ ਜੀ, ਉਹ ਆਪਣਾ ਗੁਲਜ਼ਾਰ ਵਾਲਾ ਕੇਸ ਜਿਹਦੇ ਵਿੱਚ ਸੁਸਾਈਡ ਕੀਤੀ ਸੀ, ਤੇ ਦੋਸ਼ੀ ਜਿਹੜਾ ਆ ਉਹਨੇ ਵਿੱਤ ਮੰਤਰੀ ਨੂੰ ਕਿਹਾ ਸੀ ਤੇ ਆਪਣਾ ਜਿਹੜਾ ਆ ਹਾਂਜੀ, ਉਹ ਇਸੇ ਤਰੀਕੇ ਨਾਲ ਜਿਹੜਾ ਆ ਇੱਥੇ ਵੀ ਸਰਪੰਚ ਤੇ ਹੋਰ ਬੰਦਿਆਂ ਦੀ ਜਾਤੀ ਤੋਂ ਦੁਖੀ ਹੋ ਕੇ ਉਹ ਬੰਦੇ ਨੇ ਸੁਸਾਈਡ ਕੀਤਾ ਜਦੋਂ ਉਹਦੀ ਪ੍ਰੋਟੈਸਟ ਕਰ ਰਹੇ ਸੀ। ਤੇ ਉਦੋਂ ਜਿਹੜਾ ਹੈਗਾ ਆ ਇਹ ਉੱਥੇ ਕੰਮ ਇਸ ਤਰ੍ਹਾਂ ਦਾ ਹੋਇਆ ਕਿ ਉਹਦੇ ਪਰਿਵਾਰ ਦੇ ਜਿਹੜੇ ਜੀ ਆ ਜੀ ਉਹਨਾਂ ਨੂੰ
1: ਜੀ
0: ਧੂਰੀ ਥਾਣੇ ਦੇ ਵਿੱਚ ਬੰਦ ਕਰਕੇ
1: ਜੀ,
0: ਤੇ
1: ਪੁਲਿਸ
0: ਵਾਲਿਆਂ ਨੇ ਜ਼ਬਰਦਸਤੀ ਉਹਦਾ ਜਿਹੜਾ ਆ ਪੋਸਟਮਾਰਟਮ ਕਰਕੇ, ਦੇਖੋ ਪੋਸਟਮਾਰਟਮ ਤੇ ਜਿਹੜਾ ਆ ਵੀ ਨਹੀਂ ਤਾਂ ਕਿਥ ਐਂਡ ਕਿਨ ਦੇ ਜਿਹੜੇ ਹੈਗੇ ਆ ਸਿਗਨੇਚਰ ਹੁੰਦੇ ਆ ਜੀ,
1: ਜੀ
0: ਉਹਨਾਂ ਡਾਕਟਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿਹੜਾ ਨੀਅਰੈਸਟ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਉਹਦੇ ਸਿਗਨੇਚਰ ਜ਼ਰੂਰ ਕਰਵਾਏ ਜਾਣ ਜੀ,
1: ਜੀ
0: ਉਹ ਕੰਸੈਂਟ ਲੈ ਕੇ ਪੋਸਟਮਾਰਟਮ ਕਰਦੇ ਜੀ।
1: ਬਿਲਕੁਲ ਹੈ ਜੀ,
0: ਹਾਂਜੀ ਤੇ ਪੋਸਟਮਾਰਟਮ ਜਿਹੜਾ ਹੈਗਾ ਆ ਉਹ ਪਤਾ ਨੀ ਕਿਸੇ ਡਾਕਟਰ ਨੇ ਕਰ ਦਿੱਤਾ ਜੀ ਜਾਂ ਸਿਗਨੇਚਰ ਫੋਰਜ ਕੀਤੇ ਹੋਣਗੇ ਜੀ ਉਹਨਾਂ ਦੇ ਪਰਿਵਾਰ ਦੇ ਕਿਸੇ ਚੀਜ਼ ਦੇ
1: ਜੀ।
0: ਤੇ ਉਹ ਦੇਖੋ ਲਾਸ਼ ਲੈਣ ਵਾਸਤੇ ਤਰਸਦੇ ਰਹੇ ਤੇ ਉਹ ਲਾਸ਼ ਵੀ ਨੀ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਤੇ ਉਹਦਾ ਸੰਸਕਾਰ ਵੀ ਕਰ ਦਿੱਤਾ ਜੀ। ਪਿੰਡ ਵਾਲਿਆਂ ਨੇ ਇਹ ਸੋਚਿਆ ਵੀ ਧੱਕਾ ਹੋ ਰਿਹਾ ਹੈਗਾ ਆ, ਚਲੋ ਕੋਈ ਗੱਲ ਨਹੀਂ ਵੀ ਜਿਹਨਾਂ ਨੇ ਪੋਸਟਮਾਰਟਮ ਵੀ ਕਰਾ ਲਿਆ ਕਰਮੇਸ਼ਨ ਤਾਂ ਆ ਕੇ ਪਿੰਡ ਹੀ ਕਰਨਗੇ। ਪਿੰਡ ਵਾਲੇ ਪਿੰਡ ਡਿੱਗਦੇ ਰਹੇ ਤੇ ਇਹਨਾਂ ਦੇ ਦੂਜੇ ਪਿੰਡ ਜਿਹੜਾ ਹੈਗਾ ਆ ਜੀ ਟੀ ਰੋਡ ਦੇ ਨਾਲ ਪਿੰਡ ਲੱਗਦਾ ਸੀ ਉੱਥੇ ਸੰਸਕਾਰ ਕਰ ਦਿੱਤਾ ਜੀ। ਤੇ ਜਿਸ ਤਰੀਕੇ ਦੇ ਨਾਲ ਉਸ ਪਰਿਵਾਰ ਦੀਆਂ ਵੀਡੀਓ ਆਈਆਂ ਆ ਜਿੱਦਾਂ ਪੁਲਿਸ ਨੇ ਉਹਨਾਂ ਨੂੰ ਟ੍ਰੀਟ ਕੀਤਾ ਜੀ, ਬਸ ਸਮਝ ਲੋ ਜੀ ਵੀ ਅੰਗਰੇਜ਼ ਦਾ ਰਾਜ ਯਾਦ ਕਰਾਤਾ ਅੱਜ ਤਾਂ।
1: ਬਿਲਕੁਲ ਬਿਲਕੁਲ,
0: ਹੁਣ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਇੰਨੀ ਕੁ ਜ਼ਿਆਦਾ ਬੁਰਾ ਬਣਾਇਆ ਆ, ਪੰਜਾਬ ਦੇ ਸੰਗੀਤਾ ਲੋਕ ਤਾਂ ਸਿਰ ਫੜ ਕੇ ਬੈਠੇ ਆ ਵੀ ਇਹ ਕੀ ਹੋਣ ਲੱਗ ਪਿਆ ਜੀ।
1: ਬਿਲਕੁਲ,
0: ਸੋ ਆਏ ਦਿਨ ਭਾਰੀ ਸਾਹਿਬ ਇੱਕ ਜਿਹੜਾ ਦਿਨ ਬੀਤਦਾ ਨਾ ਉਦਨ ਜਿਹੜੀ ਘਟਨਾ ਸ਼ੌਕ ਦੇ ਕੇ ਜਾਂਦੀ ਆ ਨਾ ਅਗਲੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਇੱਦਾਂ ਦੀ ਵਾਪਰ ਜਾਂਦੀ ਹੈ ਉਹ ਤੋਂ ਵੀ ਵੱਡਾ ਸ਼ੌਕ ਦੇ ਕੇ
1: ਜਾਂਦੀ ਹੈ। ਬਿਲਕੁਲ
0: ਇਸ ਘਟਨਾ ਨੇ ਜਿਹੜਾ ਹੈਗਾ ਇਹ ਸਰ ਮੈਂ ਵੀ ਮਤਲਬ ਜਿਹੜਾ ਹੈਗਾ ਨਾ ਖਬਰ ਮੈਂ ਹੋ ਸਕਦਾ ਜਾਂ ਕਿਸੇ ਤੱਥਾਂ ਦੇ ਵਿੱਚ ਗਲਤ ਬੋਲ ਗਿਆ ਹੋਵਾਂ ਕਿਉਂਕਿ ਮੈਂ ਕਨਫਿਊਜ਼ ਆ ਕਿ ਉਹਨੇ ਸੁਸਾਈਡ ਕੀਤਾ ਆ ਜਾਂ ਉਹਦੀ ਕਸਟੋਡੀਅਲ ਡੈਥ ਹੈਗੀ ਆ ਜੀ, ਇਹ ਤੇ ਮੈਂ ਕਨਫਿਊਜ਼ ਆ ਜੀ।
1: ਆਪਾਂ ਕਲੀਅਰ ਕਰ ਲੈਂਦੇ ਹਾਂ, ਸੈਣੀ ਸਾਹਿਬ ਦੇ ਵਿੱਚ ਹੈਗਾ ਪਿੰਡ ਜਿਹੜਾ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਜੋ ਘਟਨਾ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ, ਇਸੇ ਤਰ੍ਹਾਂ ਜਿਹੜਾ ਉਹਦੇ ਵਿੱਚ ਪੁਲਿਸ ਨੇ ਪਿੰਡ ਕਨੋਈ ਦੇ 23 ਸਾਲਾਂ ਨੌਜਵਾਨ ਜਿਹੜਾ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ ਦੇ ਲਈ ਸਿਵਲ ਹਸਪਤਾਲ ਜਿਹੜਾ ਇਹ ਸਾਰਾ ਕੁਝ ਕਾਰਾ ਕੀਤਾ ਹੈ ਜੀ, ਤੇ ਮੋਰ ਚੋਰੀ ਅੱਗੇ ਜਿਹੜਾ 6 ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਸੀਗੇ ਉਹ ਇਸ ਦੇ ਕਾਰਨ, ਤੇ ਸੁਸਾਈਡ ਕੀਤਾ ਤੇ ਪੀੜਤ ਪਰਿਵਾਰ ਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਜਿਹੜਾ ਚੁੱਕ ਲਿਆ ਗਿਆ ਇਹਦੇ ਵਿੱਚ, ਤੇ ਮੋਰ ਚਰੀ ਅੱਗੇ ਜਿਹੜਾ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਸੀ ਕਿ ਵੇਖੋ ਸ਼ਰੇਆਮ ਧੱਕਾ ਮੇਰੇ ਨਾਲ, ਨਾਲੇ ਮੇਰਾ ਪੁੱਤ ਮਾਰਤਾ ਤੇ ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਹੈ ਜੀ, ਤੇ ਤਰਲੇ ਪਾਉਂਦੀ ਮਾਂ ਦੀਆਂ ਜਿਹੜੀਆਂ ਚੀਕਾਂ ਕਿਸੇ ਨਾ ਸੁਣੀਆਂ ਤੇ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ ਨਾਲ, ਤੇ ਪਰਿਵਾਰਕ ਜਿਹੜੇ ਮੈਂਬਰਾਂ ਦੇ ਧਰਨਾਕਾਰੀ ਸਨ ਉਹ ਪੁਲਿਸ ਥਾਣਾ ਧੂਰੀ ਦੇ ਵਿੱਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਪੁਲਿਸ ਨੇ ਖੁਦ ਹੀ ਜਿਹੜਾ ਪੋਸਟਮਾਰਟਮ ਸ਼ੁਰੂ ਕਰਤਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ, ਤੇ ਪਿੰਡ ਕਨੋਈ ਦੀ ਜਿਹੜੀ ਸੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਖੇ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਜਿਹੜਾ ਅੰਤਮ ਸੰਸਕਾਰ ਵੀ ਕਰਤਾ, ਤੇ ਉਹਦਾ ਇਹ ਤਾਂ ਫਿਰ ਨਜਾਇਜ਼ ਹੀ ਆ ਸੈਣੀ ਸਾਹਿਬ ਹੋ ਰਿਹਾ ਜੋ ਹੋ ਰਿਹਾ, ਭਈ ਤੁਹਾਨੂੰ ਚਲੋ ਪਰਿਵਾਰਕ ਮੈਂਬਰ ਆ ਉਹਨਾਂ ਦਾ ਉਹ ਤਾਂ ਹੱਕ ਤਾਂ ਪਰਿਵਾਰ ਦਾ ਬਣਦਾ ਵਾ ਇਹ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ, ਕਿ ਪੁਲਿਸ ਨੂੰ ਇਹ ਹੈਗਾ ਕਿ ਉਹ ਕਿਹੜਾ ਲਵਾਰਸ ਸੀਗਾ ਜਿਹੜਾ ਚੱਕ ਕੇ ਫੂਕ ਦਿੱਤਾ ਉਹਨੂੰ।
0: ਸਰ ਉੱਥੇ ਜਿਹੜਾ ਹੈਗਾ ਆ ਨਾ ਜੀ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਪਰਚਾ ਤਾਂ ਜਿਹੜਾ ਹੈਗਾ ਆ ਉਹ ਮੰਗ ਕਰਦੇ ਨਾਲ ਐਸਸੀ ਐਕਟ ਜਿਹੜਾ ਆ ਉਹ ਲਾਉਣ ਦੀ ਮੰਗ ਸੀ, ਇਹਦੇ ਕਰਕੇ ਧਰਨਾ ਸੀ ਜੀ।
1: ਹਾਂਜੀ
0: ਤੇ ਮੈਂ ਜਿਹੜਾ ਕਸਟੋਡੀਅਲ ਵਾਲੀ ਦੇ ਵਿੱਚ ਤਾਂ ਕਨਫਿਊਜ਼ ਹੋਇਆ ਜੀ, ਇੱਕ ਥੋੜੇ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਹੀ ਘਟਨਾ ਵਾਪਰੀ ਸੀ, ਇੱਕ ਡਰਾਈਵਰ ਜਿਹੜਾ ਸੀਗਾ ਉਹਨੂੰ ਕੋਲ ਲੈ ਗਏ ਸੀ ਚੱਕ ਕੇ ਜੀ, ਉਹਨੂੰ ਜਦੋਂ ਉੱਥੇ ਲੈ ਕੇ ਗਏ ਸੀ ਥਾਣੇ ਲੈ ਕੇ ਗਏ ਸੀ, ਉੱਥੇ ਕਸਟਡੀ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਉਹਦੀ ਡੈਥ ਹੋ ਗਈ ਸੀ
1: ਜੀ,
0: ਸੋ ਇਸ ਕਰਕੇ ਜਿਹੜਾ ਆ ਮੁੜ ਕੇ ਫਿਰ ਇਹ ਇਸੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਸੀ ਜੀ,
1: ਇਹਨੇ ਜੀ ਜ਼ਹਿਰ ਖਾ ਲਈ ਸੀ ਸੈਣੀ ਸਾਹਿਬ, ਜ਼ਹਿਰ ਨਿਕਲ ਕੇ ਦਵਾਈ ਨਿਕਲ ਕੇ ਇਹਨੇ ਖੁਦਕੁਸ਼ੀ ਕਰ ਲਈ ਸੀ, ਤੇ ਪੀੜਤ ਜਿਹੜਾ ਪਰਿਵਾਰ ਸੀ ਉਹਨੇ ਪਿੰਡ ਦੇ ਸਰਪੰਚ ਸਣੇ ਚਾਰ ਜਣਿਆਂ ਦਾ ਖੁਦਕੁਸ਼ੀ ਦੇ ਲਈ ਜਿੰਮੇਵਾਰੀ ਉਹਨਾਂ ਨੂੰ ਠਹਿਰਾਇਆ ਸੀਗਾ, ਤੇ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਜੀ। 25 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ, 26 ਸਤੰਬਰ ਤੋਂ ਪੀੜਤ ਜਿਹੜਾ ਸੀਗਾ ਪਰਿਵਾਰ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਸਿਵਲ ਹਸਪਤਾਲ ਦੇ ਮੂਹਰੇ ਜਿਹੜਾ ਸੀ ਮੋਰਚਰੀ ਦੇ ਅੱਗੇ ਜਿਹੜਾ ਦਿਨ ਰਾਤ ਧਰਨੇ ਦੇ ਉੱਤੇ ਰੋਸ ਤੇ ਬੈਠਾ ਹੋਇਆ ਸੀ।
0: ਹਾਂਜੀ ਸਰ
1: ਜੀ,
0: ਉਹ ਸਨਾਦੀਪ ਦਾ ਨਾਂ ਸੰਨੀ ਆ ਨਾ ਜੀ, ਇਹਦਾ ਨਿਕਨੇਮ ਸੰਨੀ ਆ ਜੀ
1: ਜੀ।
0: ਹਾਂਜੀ, ਉਹ ਇਸ ਕਰਕੇ ਵੀ ਉਹ ਕਿਉਂਕਿ ਉੱਥੇ ਮਾਂ ਵੀ ਸੀ ਮੇਰਾ ਸੰਨੀ ਜਿਹੜਾ ਹੈਗਾ ਆ, ਨਾਲੇ ਮਾਰ ਦਿੱਤਾ ਤੇ ਮੈਨੂੰ ਜਿਹੜਾ ਆ ਉਹ ਤਰੀਕੇ ਨਾਲ ਉਹ ਵਿਰਲਾਪ ਜਿਹੜੇ ਆ ਸਰ ਦੇਖਦੇ ਹੁੰਦੇ ਸਰ, ਕੀ ਪਤਾ ਕਰੇ ਜੀ।
1: ਬਿਲਕੁਲ ਜੀ,
0: ਉਹ ਬਾਰੇ ਸਾਹਿਬ ਕਈ ਵਾਰੀ ਤਾਂ ਖੂਨ ਖੋਲਣ ਲੱਗ ਪੈਂਦਾ ਆ ਜੀ, ਉਹ ਹਾਲਾਤ ਇਹਨਾਂ ਨੇ ਬਣਾਏ ਹੈਗੇ ਆ ਜੀ, ਦਿਲ ਨੀ ਕਰਦਾ ਹੈਗਾ ਆ ਵੀ ਚਲੋ ਆਪਾਂ ਕਿਸੇ ਦਾ ਕ੍ਰਿਟਿਸਿਜ਼ਮ ਕਰੀਏ ਵੀ ਹਾਂ ਠੀਕ ਆ ਜੀ ਅਸੀਂ ਵੋਟਾਂ ਦੇ ਕੇ ਤੇ ਚੁਣੇ ਆ ਨਾ ਜੀ, ਅਸੀਂ ਬੜੀ ਉਮੀਦ ਨਾਲ ਇਹ ਸਰਕਾਰ ਲੈ ਕੇ ਆਏ ਸੀਗੇ, ਪਰ ਇਹ ਹੁਣ ਹਾਲਾਤ ਇਹ ਹੈਗੇ ਆ ਕਿ ਕਈ ਪਿੰਡਾਂ ਦੇ ਵਿੱਚ ਵੋਟ ਲੱਗਦੇ ਪਏ ਇਸ ਚੀਜ਼ ਤੇ, ਭਾਈ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਦੇ ਵਿੱਚ ਵੋਟ ਮੰਗਣ ਨਾ ਆਉਣ ਜੀ।
1: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਇਸੇ ਤਰ੍ਹਾਂ ਐਲਪੀਯੂ ਦਾ ਮਾਮਲਾ ਜਿਹੜਾ ਸੀ ਉਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਕੀਤੇ, ਉਹਨਾਂ ਦੀ ਪੁੱਛ ਪੜਤਾਲ ਜਾਰੀ ਹੈ, ਤੇ ਆਲੇ ਦੁਆਲੇ ਦੇ ਵਿੱਚ ਵੀ ਜਿਹੜਾ ਸੀਸੀਟੀਵੀਆਂ ਦੀ ਖੰਗੋਲ ਹੋ ਰਹੀ ਹੈ, ਹੋਰ ਸਾਰਾ ਚੀਜ਼ਾਂ ਨੇ, ਇੱਕ ਵਿਅਕਤੀ ਜਿਹੜਾ ਬੰਬਈ ਤੋਂ ਵੀ ਚੱਕ ਕੇ ਲਿਆਂਦਾ ਹੈ, ਤਾਰਾਂ ਸਿੱਧੀਆਂ ਬੰਬੇ ਤੱਕ ਜੋੜਦੀਆਂ ਜੀ।
0: ਭਾਰੇ ਸਾਹਿਬ ਮਤਲਬ ਨਾ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਲੁੱਟ ਕਿੱਡੀ ਵੱਡੀ ਪੱਧਰ ਤੇ ਹੋਈ ਆ ਜੀ
1: ਜੀ।
0: ਉਹ ਹੁਣ ਚਲੋ ਸੀਸੀਟੀਵੀ ਦੀਆਂ ਫੁਟੇਜ ਆ ਰਹੀਆਂ ਹੈ ਨਾ ਜੀ, ਉੱਥੇ ਤਾਂ ਸਰ ਮਾਸਕ ਪਾ ਕੇ ਜਿੱਦਾਂ ਗੁੰਡੇ ਬੜੇ ਹੁੰਦੇ ਆ, ਦੈਟ ਵਾਜ ਏ ਡਿਜ਼ਾਈਨਡ ਮਤਲਬ ਜਿਹੜਾ ਹੈਗਾ ਆ ਇਹ ਸਾਰਾ ਕੁਛ ਡਿਜ਼ਾਈਨਡ ਸੀਗਾ ਜੀ
1: ਜੀ।
0: ਉੱਥੇ ਉਹਨਾਂ ਨੇ ਏਡੀ ਕੁ ਲੁੱਟ ਕੀਤੀ ਹੈਗੀ ਆ ਜੀ ਕਿ ਆਲੇ ਦੁਆਲੇ ਦੇ ਜਿਹੜੇ ਸ਼ੋਰੂਮ ਸੀ ਉਹਨਾਂ ਚ ਇਹ ਵਿਦਿਆਰਥੀਆਂ ਦਾ ਤਾਂ ਕੰਮ ਹੋ ਹੀ ਨੀ ਸਕਦਾ ਸਰ, ਵਿਦਿਆਰਥੀ ਤਾਂ ਇੱਕ ਟੁੱਥ ਬਰੱਸ਼ ਵੀ ਲੈਂਦਾ ਹੈਗਾ ਆ, ਜਿਹੜਾ ਹੋਸਟਲ ਚ ਵੀ ਰਹਿੰਦਾ ਹੋਊਗਾ ਜੀ, ਉਹ ਕੋਈ ਟੁੱਥ ਬਰੱਸ਼ ਵੀ ਲੈਣ ਆਉਂਦਾ ਨਾ, ਜੇਬ ਚ ਪੈਸੇ ਪਾ ਕੇ ਆਉਂਦਾ ਇਹਦਾ ਟੁੱਥ ਬਰੱਸ਼ ਲੈ ਕੇ ਜਾਂਦਾ ਜੀ, ਤੇ ਉਹ ਕਿਉਂਕਿ ਅੰਦਰ ਹੀ ਇਹਨਾਂ ਨੇ ਸਟੋਰ ਵੀ ਬਣਾਏ ਆ, ਅੰਦਰ ਕੰਟੀਨ ਜਿਹੜੀ ਹੈਗੀ ਆ ਕੰਟੀਨ ਵੀ ਬਣੀਆਂ ਆ, ਅੰਦਰ ਜਿਹੜੀ ਹੈਗੀ ਆ ਤੁਹਾਨੂੰ ਡੇਲੀ ਯੂਜ ਦੀ ਹਰ ਇੱਕ ਆਈਟਮ ਮਿਲ ਜਾਂਦੀ ਆ ਜੀ। ਇਹ ਈਵਨ ਜਿਹੜੇ ਆ ਨਾ ਬੱਚਿਆਂ ਲਈ ਜੇ ਕੋਈ ਮਤਲਬ ਜਿਹੜੀ ਪਰਸਿਸ ਆ ਜਾਂ ਹੋਰ ਆ ਜਾਂ ਡਰੈਸਿਸ ਆ ਉਹ ਵੀ ਅਵੇਲੇਬਲ ਹੈਗੀਆਂ ਜੀ, ਤੇ ਕਿਉਂਕਿ ਮਾਰਕੀਟ ਬਹੁਤ ਵੱਡੀ ਹੈਗੀ ਆ, 40-45 ਹਜ਼ਾਰ ਬੱਚਾ ਜਿਹੜਾ ਹੈਗਾ ਜਿੱਥੇ ਪੜ੍ਹਦਾ ਹੋਵੇ ਉੱਥੇ ਬੜੀ ਵੱਡੀ ਮਾਰਕੀਟ ਹੈਗੀ ਆ ਜੀ, ਤੋ ਆਲੇ ਦੁਆਲੇ ਵੀ ਜਿਹੜਾ ਆ ਉਹ ਬਹੁਤ ਵੱਡੀ ਮਾਰਕੀਟ ਹੈਗੀ ਸੀ ਜੀ, ਪਰ ਇਸ ਮੌਬ ਦੀ ਆੜ ਦੇ ਵਿੱਚ ਜਿਹੜਾ ਆ ਬਹੁਤ ਲੁੱਟ ਮਾਰ ਤਕੜੇ ਪੱਧਰ ਤੇ ਹੋਈ ਆ ਜੀ, ਤੇ ਉਹ ਜਦੋਂ ਮਾਸਕ ਪਾਇਆ ਆ ਤੇ ਇੱਕ ਬੰਦਾ ਅੱਗੇ ਵੱਧਦਾ ਪਿਆ ਉਹ ਦੂਜਾ ਇਸ਼ਾਰਾ ਕਰਦਾ ਹੈਗਾ ਆ ਜੀ ਉਹਨੂੰ, ਤੇ ਉਸ ਕਹਿੰਦੇ ਆ ਜੀ ਵੀ ਉਹ ਜਿਹੜਾ ਬੰਦਾ ਜਿਹੜਾ ਆ ਲੀਡ ਕਰ ਰਿਹਾ ਸੀ ਹੀ ਵਾਜ ਏ ਸੋਸ਼ਲ ਇਨਫਲੂਐਂਸਰ
1: ਜੀ,
0: ਹਾਂਜੀ ਉਹ ਮੀਡੀਆ ਦੇ ਨਾਲ ਕੋਈ ਜੁੜਿਆ ਆ ਬੰਦਾ ਹੈਗਾ ਸੀ ਜੀ, ਤੇ ਉਹ ਮਤਲਬ ਇਸ਼ਾਰਾ ਦਿੱਤਾ ਆ ਉਹ ਡਾਂਗ ਲੈ ਕੇ ਬੰਦੇ ਅੰਦਰ ਆਉਂਦੇ ਹੈਗੇ ਜੀ, ਤੇ ਉਹ ਤੋਂ ਅੱਗੇ ਮੌਬ ਜਿਹੜਾ ਆ ਚੱਲਦਾ ਆ ਜੀ, ਤੇ ਹੌਲੀ ਹੌਲੀ ਫੁਟੇਜ ਆ ਰਹੀਆਂ ਹੈਗੀਆਂ ਜੀ, ਓਦਾਂ ਤੇ ਇਹਨਾਂ ਨੇ ਸੀਸੀਟੀਵੀ ਕੈਮਰੇ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਜੀ, ਤੇ ਜਿਹੜੇ ਬਚ ਗਏ ਉਹਨਾਂ ਦੇ ਵਿੱਚ ਜਿਹੜੀਆਂ ਫੁਟੇਜ ਆ ਹੀ ਜਾਂਦੀਆਂ ਹੈਗੀਆਂ ਜੀ।
1: ਬਿਲਕੁਲ ਜੀ, ਆਲੇ ਦੁਆਲੇ ਦੇ ਵਿੱਚ ਕਰ ਰਹੇ ਨੇ ਕੈਪਚਰ ਜੀ। ਹਾਂਜੀ, ਤੇ ਸੈਣੀ ਸਾਹਿਬ ਇਹ ਖੂਨ ਖਰਾਬਾ ਜਾਂ ਲਾ ਐਂਡ ਆਰਡਰ ਪੰਜਾਬ ਦੀ ਗੱਲ ਕਰੀਏ, ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਬਣ ਗਈਆਂ, ਸਰਕਾਰਾਂ ਆਪਣਾ ਰਾਜ ਭਾਗ ਵੀ ਭੋਗ ਗਈਆਂ, ਨਵਾਂ ਸਾਰਾ ਕੁਝ ਫਿਰ ਤੋਂ ਤਬਦੀਲੀ ਹੋਣ ਦੀ ਜਾਂ ਨਾ ਤਬਦੀਲੀ ਹੋਣ ਦੀਆਂ ਚਰਚਾਵਾਂ 2027 ਦੀਆਂ ਚੱਲ ਰਹੀਆਂ ਨੇ ਚੋਣਾਂ ਦੀਆਂ, ਪਰ DGP ਜਿਹੜੇ ਨੇ ਪੰਜਾਬ ਦੇ ਉਹ ਪੱਕੇ ਨਹੀਂ ਕੀਤੇ ਗਏ, ਤੇ ਹਾਈ ਕੋਰਟ ਨੇ ਅੱਜ ਸਖ਼ਤ ਜਿਹੜਾ ਇਹਦੇ ਉੱਤੇ ਐਕਸ਼ਨ ਲਿਆ, 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਸਪਸ਼ਟ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਜੀ।
0: ਹਾਂਜੀ, 13 ਤਰੀਕ ਉਹਨਾਂ ਨੇ ਰੱਖੀ ਹੈ ਵੀ 13 ਤਰੀਕ ਨੂੰ ਜਿਹੜਾ ਆ ਚੀਫ ਸੈਕਟਰੀ ਰਿਪੋਰਟ ਕਰਨ ਕਿ ਉਹਨਾਂ ਨੇ UPSC ਤੋਂ ਜਿਹੜਾ ਆ ਵੀ ਪਾਸ ਹੋ ਕੇ ਆਇਆ ਆ ਨਾ ਜੀ ਪੈਨਲ, ਉਹਦੇ ਵਿੱਚੋਂ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਚੂਜ਼ ਕਰਨਾ ਸੀ, ਇੱਕ ਬੰਦਾ 3 ਬੰਦੇ ਆ ਜਾਂਦੇ ਨਾ ਜੀ ਫਾਈਨਲ ਹੋ ਕੇ ਉੱਥੋਂ, ਤੇ 3 ਚੋਂ ਕੋਈ ਲਾ ਲਓ, ਉਹ ਸਟੇਟ ਦੀ ਚੋਇਸ ਹੁੰਦੀ ਵੀ ਤੁਸੀਂ ਉਹਨੂੰ ਕਿਉਂ ਨੀ ਲਾਇਆ ਜੀ, ਤੇ ਪੱਕਾ ਹੈ ਜੀ, ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਆ ਉਹ ਗਾਈਡਲਾਈਨਸ ਹੈਗੀ ਆ ਉਹਨੂੰ ਵਾਇਓਲੇਟ ਕੀਤਾ ਜਾ ਰਿਹਾ ਆ ਜੀ। ਇੰਨੇ ਸਾਲ ਤੋਂ ਕੱਚਾ ਡੀਜੀਪੀ ਰੱਖਿਆ ਆ ਜੀ, ਤੇ ਭਾਰਤ ਸਾਹਿਬ ਤੁਸੀਂ ਹੈਰਾਨ ਹੋਵੋਗੇ, ਤਿੰਨ ਬੰਦੇ ਏਦਾਂ ਦੇ ਹੈਗੇ ਸੀ ਜਿਹੜੇ ਆਪਣੀ ਟਰਮ ਉਡੀਕਦੇ ਉਡੀਕਦੇ ਰਿਟਾਇਰ ਹੋ ਗਏ ਜੀ।
1: ਬਿਲਕੁਲ,
0: ਕਿਉਂਕਿ ਉਹਨਾਂ ਨੂੰ ਅਪਰਚੁਨਿਟੀ ਸੀ, ਕਿਸੇ ਨੇ 6 ਮਹੀਨੇ ਰਹਿਣਾ ਸੀ, ਕਿਸੇ ਨੇ 8 ਮਹੀਨੇ ਰਹਿਣਾ ਸੀ ਜੀ। ਵੈਸੇ ਤਾਂ 2 ਸਾਲ ਦੀ ਨੌਕਰੀ ਰਹਿੰਦੀ ਹੋਵੇ ਤੇ ਤਾਂ ਪੱਕਾ ਲਾਉਂਦੇ ਹੈਗੇ ਆ ਜੀ, ਪਰ ਇਹ ਜਿਹੜਾ ਹੈਗਾ ਜੀ ਵੀ ਉਹਨਾਂ ਦੀਆਂ ਸੀਨੀਓਰਿਟੀ ਜਿਹੜੀ ਆ ਇਹਦੇ ਨਾਲ ਉਹ ਸੀਨੀਅਰ ਬੰਦੇ ਜਿਹੜੇ ਹੈਗੇ ਸੀਗੇ ਉਹ ਰਿਟਾਇਰ ਹੋ ਗਏ ਜੀ। ਇਹ ਭਾਈ ਸਾਹਿਬ ਹੁਣੀ ਜਿਹੜੇ ਹੈਗੇ ਆ ਉਦੋਂ ਦੇ ਕੇਜਰੀਵਾਲ ਕਿਰਪਾ ਸਦਕਾ ਉੱਥੇ ਟਿਕੇ ਆ ਜੀ। ਕੱਚਾ ਉਹਨਾਂ ਨੇ ਇਸ ਕਰਕੇ ਰੱਖਿਆ ਆ ਜੀ ਕਿ ਜੇ ਕਿਸੇ ਨੂੰ ਕੱਚਾ ਕੀਤਾ ਆ ਹੋਏ ਤੇ ਉਹਦੇ ਕੋਲ ਜੋ ਮਰਜ਼ੀ ਕੰਮ ਲੈ ਲਓ ਜੀ।
1: ਬਿਲਕੁਲ ਆ ਜੀ,
0: ਇਸ ਕਰਕੇ ਆ ਹੁਣ 13 ਤਰੀਕ ਪਈ ਆ ਜੀ। ਤੇ ਭਾਰਤ ਸਾਹਿਬ ਵਿੱਚ ਨਾ ਤੁਸੀਂ ਦੇਖਿਆ ਹੋਣਾ, ਇੱਕ ਤੁਸੀਂ ਗੁਰਸ਼ੇਰ ਸਿੰਘ DSP ਦੀ ਖਬਰ ਵੀ ਕੀਤੀ ਹੈਗੀ ਜੀ।
1: ਹਾਂਜੀ, ਉਹਦੀ
0: ਵਜ੍ਹਾ ਕਰਕੇ ਵੀ ਉਹ ਜਿਹੜਾ ਹੈਗਾ ਡਰੱਗ ਵਾਲਾ ਕੇਸ ਬਰੀ ਹੋ ਗਿਆ ਜੀ।
1: ਹਾਂਜੀ
0: ਸਰ, ਇਹ ਟੈਂਟਡ ਆਫੀਸਰ ਆ, ਇਹਨੂੰ ਪਿੱਛੇ ਜੇ ਇਹਦਾ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਆਇਆ ਸੀ ਜਦੋਂ ਮਤਲਬ ਹੈਨਾ ਜੀ ਉਹ ਲਾਰੈਂਸ ਬਿਸ਼ਨੋਈ ਦੀ ਜਿਹੜੀ ਹੈਗੀ ਆ ਇੰਟਰਵਿਊ ਕਰਵਾਉਣ ਦੇ ਵਿੱਚ ਇਹਨੂੰ ਇਹਨੂੰ ਪੈਨਲਾਈਜ਼ ਕੀਤਾ ਸੀ ਜੀ।
1: ਤੇ
0: ਇਹ ਟੈਂਟਡ ਆਫੀਸਰ ਹੈਗਾ ਆ ਜੀ। ਸਰ ਇਹ ਜਿਹੜੇ ਲੋਕ ਆ ਨਾ ਜੀ, ਇਹ ਜਾਣ ਬੁੱਝ ਕੇ ਆ ਵੀ ਉਹ ਕਹਿੰਦੇ ਹੈਗੇ ਨਾ ਜੀ ਵੀ ਕੇਸ ਦੇ ਵਿੱਚ ਫਸਾਉਂਦੇ ਵੀ ਆਪ ਹੀ ਆ ਤੇ ਕਢਾਉਂਦੇ ਵੀ ਆਪ ਹੀ ਆ, ਤੇ ਇਹਨਾਂ ਦਾ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਸਮਝੌਤੇ ਕਰ ਲੈਂਦੇ ਮੁਲਜ਼ਮਾਨਾ ਜੀ।
1: ਜੀ ਬਿਲਕੁਲ ਆ ਜੀ, ਦਰੁਸਤ ਹੈ ਜੀ।
0: ਹਾਂਜੀ, ਇਹਦੇ ਵਿੱਚ ਨਾ ਉਹ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਸੀ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਆ ਖਰਾਬ ਹੋਣ ਦਾ ਕਾਰਨ ਇੱਕ ਜਿਹੜਾ ਆ ਪੁਲਿਸ ਦੇ ਅੰਦਰ ਵੱਧਦੀ ਟੈਂਸ਼ਨ ਜਿਹੜੀ ਆ
1: ਜੀ।
0: ਪਰ ਇਸ ਚੀਜ਼ ਨੂੰ ਇਗਨੋਰ ਥੋੜਾ ਕੀਤਾ ਜਾ ਸਕਦਾ ਆ। ਮੰਨ ਲਓ ਗੌਰਵ ਯਾਦਵ ਦਾ ਜਿਹੜਾ ਆ ਸੀਨੀਅਰ ਆ ਉਹ ਇਹਦੇ ਸਬੋਰਡੀਨੇਟ ਕੰਮ ਕਰਦਾ ਹੋਵੇ ਜੀ, ਤੇ ਇਹ ਜੂਨੀਅਰ ਜਿਹੜਾ ਹੈਗਾ ਆ ਉਹ ਵੱਡੀ ਪੋਸਟ ਤੇ ਬੈਠਾ ਹੋਵੇ, ਇਹ ਉਹ ਸੀਨੀਅਰ ਬਰਦਾਸ਼ਤ ਕਰੂਗਾ ਕਿ ਇਸ ਚੀਜ਼ ਦਾ ਲਾਅ ਐਂਡ ਆਰਡਰ ਦਾ ਕ੍ਰੈਡਿਟ ਇਹਨਾਂ ਨੂੰ ਮਿਲੇ ਜੀ।
1: ਪਰ ਸਰਕਾਰ
0: ਵੀ
1: ਇਹਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਕਿ ਫਰਕ ਪੈਂਦਾ ਜੇ ਮਤਲਬ ਕਿ ਇੰਡੀਪੈਂਡੈਂਟ ਘੱਟੋ ਘੱਟ ਨਹੀਂ DGP ਨੂੰ ਜੇ ਪੱਕਾ ਕਰ ਦਿੱਤਾ ਜਾਂਦਾ ਜਾਂ ਸ਼ੁਰੂ ਦੇ ਵਿੱਚ ਹੀ, ਕਿ ਉਹਨਾਂ ਦਾ ਥੋੜਾ ਜਿਹਾ ਆਪਣਾ ਮਨੋਬਲ ਵੀ ਜਿਹੜਾ ਵੱਧ ਜਾਂਦਾ ਹੈ, ਉਹਨਾਂ ਦਾ ਕੰਟਰੋਲ ਆਪਣੀ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੱਧ ਜਾਂਦਾ ਹੈ, ਸਰਕਾਰਾਂ ਦਾ ਇੰਟਰਫੇਅਰ ਥੋੜਾ ਜਿਹਾ ਉਹਦੇ ਵਿੱਚ ਘੱਟ ਜਾਂਦਾ ਹੈ, ਇੱਕ ਕਾਰਨ ਇਹ ਵੀ ਹੋ ਸਕਦੇ ਆ।
0: ਭਾਰੀ ਸਾਹਿਬ ਬਟ ਨੈਚੁਰਲ ਆ, ਇਹ ਤਾਂ ਹਿਊਮਨ ਸਾਈਕੋਲੋਜੀ ਆ ਜੀ। ਜੇ ਮੈਨੂੰ ਪਤਾ ਹੋਵੇ ਕਿ ਮੈਂ ਜੋ ਮਰਜ਼ੀ ਕਰਾਂ ਤੇ ਮੈਨੂੰ ਨਹੀਂ ਹਿਲਾ ਸਕਦੇ ਭਾਈ
1: ਜੀ,
0: ਤੇ ਮੈਂ ਉਹ ਕਰੂੰਗਾ ਜੋ ਜਸਟਿਸ ਹੋਊਗਾ ਜੀ।
1: ਜੀ,
0: ਸਰਕਾਰ ਮੈਨੂੰ 20 ਵਾਰੀ ਕਵੇ ਜੀ, ਮੈਂ ਉਹ ਕਰੂੰਗਾ ਕਿ ਜੋ ਮੇਰੇ ਪਬਲਿਕ ਦੇ ਹਿੱਤ ਵਿੱਚ ਹੋਊਗਾ। ਉਸ ਵੇਲੇ ਜਵੀਰ ਵੀ ਜਾਗ ਪੈਂਦੀ ਹੈਗੀ, ਭਾਈ ਮੈਂ ਤਨਖਾਹ ਲੈਣਾ ਹੈਗਾ, ਮੈਂ ਸਹੁੰ ਖਾਧੀ ਆ ਜੀ।
1: ਜੀ
0: ਠੀਕ ਆ ਜੀ, ਇਹ ਸਾਰੀਆਂ ਸੌਵਾਂ ਭੁੱਲ ਜਾਂਦੀਆਂ ਜਦੋਂ ਬੰਦੇ ਦੀ ਆਪਣੀ ਜਿਹੜੀ ਚੇਅਰ ਇਨਸਿਕਿਓਰ ਹੋਵੇ ਜੀ।
1: ਜੀ, ਸਰਕਾਰ ਆਪਣੇ ਮੈਨੀਫੈਸਟੋ ਦੇ ਵਿੱਚ ਪਾਏਗੀ ਕਿ ਏਦਾਂ ਦੇ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਨੇ ਜਿਨ੍ਹਾਂ ਨੇ ਮਾਈ ਬਾਪ ਕਹਿ ਸਕਦੇ ਆ ਸਿੱਧੇ ਤੌਰ ਦੇ ਉੱਤੇ, ਕਿ ਉਹਨਾਂ ਨੂੰ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪਹਿਲਾਂ ਸਭ ਪਹਿਲੀ ਸ਼ਰਤ ਹੋਏਗੀ ਕਿ ਪੱਕਾ ਕੀਤਾ ਜਾਏਗਾ ਜੀ, ਉਸ ਤੋਂ ਬਾਅਦ ਦੇਖਾਂਗੇ ਬਾਕੀ ਕੰਮ ਜੀ।
0: ਨਹੀਂ ਤੇ ਉਹਨਾਂ ਨੇ 5 ਸਾਲ ਰਾਜ ਨੀ ਕਰਨਾ, ਤੁਹਾਡਾ ਹੀ ਖਿਆਲ ਹੈ, ਉਹਨਾਂ ਨੇ ਜਾਤੀਆਂ ਨੀ ਕਰਨੀਆਂ। ਪਰ ਸਾਹਿਬ ਇਹ ਤਾਂ ਜਿਹੜਾ ਹੈਗਾ ਏਦਾਂ ਨਾ ਕਹੋ ਤੁਸੀਂ, ਹੁਣ ਤੁਸੀਂ ਸਾਰਾ ਕੁਛ ਹੀ ਕਹਿੰਦੇ ਹੈਗੇ ਵੀ ਇੱਥੇ ਸਤਯੁਗ ਆ ਜਾਏ, ਸਰਕਾਰ ਬਦਲਣੀ ਹੈ, ਯੁੱਗ ਨੀ ਬਦਲਣਾ। ਹਾਂਜੀ,
1: ਯੁੱਗ ਬਦਲ ਗਏ,
0: ਫਿਰ ਤੁਸੀਂ ਤਾਂ ਸੋਚਦੇ ਹੈਗੇ ਵੀ ਸਰਕਾਰ ਬਦਲ ਦੇ ਨਾਲ ਯੁੱਗ ਬਦਲ ਜਾਊਗਾ, ਯੁੱਗ ਨੀ ਬਦਲਣਾ, ਸਰਕਾਰ ਬਦਲਣੀ ਆ। ਇਸ ਕਰਕੇ ਉਹਨਾਂ ਨੇ ਵੀ ਇਹ ਕੁਛ ਕਰਨਾ ਆ, ਥੋੜਾ ਕਿਸੇ ਲਿਮਿਟ ਚ ਕਰ ਲੈਣ ਤੇ ਚੰਗਾ ਜੀ। 4.5 ਸਾਲ ਦਾ ਕੱਚਾ ਤੁਰਿਆ ਫਿਰਦਾ, ਉਹਨੂੰ ਆਪ ਨੂੰ ਸ਼ਰਮ ਆਉਂਦੀ ਹੋਣੀ ਹੈ, ਭਾਵਾਂ ਤਾਂ ਜਨਾਨੀ ਵੀ ਕਹਿੰਦੀ ਹੋਵੇ ਜਾਂ ਹੋਏ ਕੱਚੇ ਆ, ਤੂੰ ਤਾਂ ਕੱਚਾ ਹੀ ਰਹਿਣਾ। ਹਾਂਜੀ
1: ਜੀ,
0: ਇਸ ਕਰਕੇ
1: ਜੀ। ਤੇ ਸੈਣੀ ਸਾਹਿਬ, ਜਗਤਾਰ ਸਿੰਘ ਉਰਫ ਜੱਗੀ ਜੋਲ ਪਿਛਲੇ ਸਮਿਆਂ ਤੋਂ 2017 ਤੋਂ ਵਿਆਹ ਕਰਾਉਣ ਆਏ ਤੇ ਉੱਥੇ ਸਾਰਾ ਕੁਝ ਉਸ ਤਰ੍ਹਾਂ ਬਾਅਦ ਗ੍ਰਿਫਤਾਰੀਆਂ ਹੁੰਦੀਆਂ ਨੇ, ਅੰਦਰ ਫਸੇ ਨੇ, ਟਾਰਗੇਟ ਕਿਲਿੰਗ ਦੇ ਮਾਮਲੇ, ਹੋਰ ਸਾਰਾ ਸਿਲਸਿਲਾ ਪਿਆ, ਕਿ ਇੱਕ ਇਗਜ਼ਾਮਪਲ ਦੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਫੈਸਲਾ ਆਇਆ ਕਿ ਆਪਣਾ ਨਾਲ ਦੀ ਨਾਲ ਅਗਲੇ ਤੋਂ ਅਗਲੇ ਕੇਸਾਂ ਦੇ ਵਿੱਚ ਫਸਾਇਆ ਜਾਂਦਾ ਹੈ, ਉਹ ਕਿਤੇ ਨਾ ਕਿਤੇ ਅਸਰਦਾਰ ਵੀ ਆਮ ਪਬਲਿਕ ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਲਝਾਇਆ ਜਾਂਦਾ ਹੈ, ਖਾਸ ਕਰ NRI-ਆਂ ਨੂੰ ਜਾਂ ਹੋਰ ਸਾਰੇ ਚੱਕਰਾਂ ਚ ਪਾਇਆ ਜਾਂਦਾ ਹੈ, ਤੇ ਲੋਕਲ ਵੀ ਹੋ ਹੈਗੇ ਨੇ ਸਾਰੇ, ਬਹੁਤ ਸਾਰੇ ਕੇਸ ਨੇ, ਉਹ ਚਾਹੇ ਮਨਿਸਟਰਾਂ ਦੇ MLA ਦੇ ਉੱਤੇ ਨੇ ਜਾਂ ਆਮ ਜਨਤਾ ਦੇ ਉੱਤੇ ਵੀ ਨੇ, ਉਹਨੂੰ ਵੱਧ ਤੋਂ ਵੱਧ ਕਹਿ ਸਕਦੇ ਅੱਗੇ ਤੋਂ ਅੱਗੇ ਪਾਇਆ ਜਾਂਦਾ ਕਿ ਇੱਕ ਕੇਸ ਦੀ ਸਮਾਪਤੀ ਹੁੰਦੀ ਹੈ, ਦੂਸਰਾ ਠੋਕ ਦਿੱਤਾ ਜਾਂਦਾ, ਉਹਦੇ ਉੱਤੇ ਨਾਲ ਹੀ ਅਰੈਸਟ ਕੀਤੀ ਜਾਂਦੀ ਹੈ। ਪਰ ਪਿਛਲੇ ਦਿਨਾਂ ਚ ਜੋ ਫੈਸਲਾ ਆਇਆ ਉਹਦਾ ਕਿਤੇ ਨਾ ਕਿਤੇ ਅਸਰ ਦੇਖਦੇ ਹੋ ਇਸ ਚੀਜ਼ ਦੇ ਵਿੱਚ ਆਖਿਰਕਾਰ ਜੱਗੀ ਜੋਹਲ ਨੂੰ ਫਿਰ ਰਿਹਾ ਕਰਨਾ ਹੀ ਪਿਆ ਜੀ।
0: ਭਾਲੇ ਸਾਹਿਬ ਏਦਾਂ ਆ, ਰਿਹਾ ਨੀ ਕੀਤਾ ਸਰ, ਉਹ ਬੇਲ ਦਿੱਤੀ ਆ
1: ਜੀ।
0: ਬੇਲ ਦੇ ਕੇ ਜਿਹੜਾ ਹੈਗਾ ਆ ਨਾ, ਜਮਾਨਤ ਤੇ ਰਿਹਾ ਕੀਤਾ,
1: ਜਮਾਨਤ ਮਿਲਣ ਮਗਰੋਂ
0: ਜਿਹੜਾ ਕੱਲਾ ਰਿਹਾ ਕਰਨਾ ਹੈਗਾ ਆ, ਉਹ ਤਾਂ ਹੈਗਾ ਵੀ ਹਾਂ ਕੁਇਟਲ ਹੋ ਗਈ ਜੀ,
1: ਜਿਹੜਾ
0: ਕੁਇਟਲ ਨਹੀਂ ਹੋਈ
1: ਜੀ,
0: ਇਹ ਕੇਸਾਂ ਦੇ ਵਿੱਚ ਜਮਾਨਤ ਹੋਈ ਗਈ ਸੀ
1: ਜੀ।
0: ਪਰ ਕਮਾਲ ਦੀ ਗੱਲ ਇਹ ਹੈਗੀ ਆ ਕਿ ਜਮਾਨਤ ਹੋਈ ਦੇ ਬਾਵਜੂਦ ਬੇਲ ਬੌਂਡ ਨਹੀਂ ਸੀ ਭਰੇ ਜਾ ਰਹੇ, ਜਾਂ ਕੀ ਇਹੋ ਜਿਹਾ ਚੱਕਰ ਸੀਗਾ ਜਿਹਦੇ ਵਿੱਚ ਕੀ ਟੈਕਨੀਕਲ ਹਿੱਚ ਸੀਗੀ ਕਿ ਸੁਪੀਰੀਅਰ ਕੋਰਟ ਦੇ ਵਿੱਚ ਦੁਬਾਰਾ ਉਹਨਾਂ ਨੂੰ ਮੂਵ ਕਰਨਾ ਪਿਆ ਜੀ, ਵੀ ਸਾਨੂੰ ਜਮਾਨਤ ਨਹੀਂ ਮਿਲ ਰਹੀ, ਬੰਦਾ ਸਾਡਾ ਬਾਹਰ ਨਹੀਂ ਕੱਢਿਆ ਜਾ ਰਿਹਾ ਜੀ।
1: ਬਿਲਕੁਲ ਹੈ ਜੀ,
0: ਸਰ ਹਾਈ ਕੋਰਟ ਦਾ ਹੋਵੇ ਆਰਡਰ ਬੇਲ ਦਾ, ਤੇ ਉੱਥੇ ਜਿਹੜੀਆਂ ਲੋਅਰ ਕੋਰਟ ਜਿਹੜੀਆਂ ਹੈਗੀਆਂ ਉਹ ਬੇਲ ਨਾ ਲੈਣ, ਇਹ ਕਿੱਦਾਂ ਹੋ ਸਕਦਾ ਆ ਜੀ? ਉਹ ਕਿਸੇ ਟੈਕਨੀਕਲ ਗਰਾਊਂਡ ਤੇ ਰਿਫਿਊਜ਼ ਕਰਦੀਆਂ ਹੋਣਗੀਆਂ ਜੀ, ਜਾਂ ਕਿਸੇ ਗੱਲ ਦੇ ਉੱਤੇ ਕਿਸੇ ਨਾ ਕਿਸੇ ਗੱਲ ਤੇ ਅੜਿੱਕਾ ਹੀ ਲਾ ਦੇਣਾ ਹੁੰਦਾ ਨਾ ਜੀ। ਮੰਨ ਲਓ ਜੀ ਇਹਨਾਂ ਕੋਈ ਲੋਕਲ ਹੈ ਨੀ ਗਾ ਜੀ, ਜਿਹੜਾ ਬੇਲ ਬੌਂਡ ਭਰਨ ਵਾਲਾ ਕੋਈ ਲੋਕਲ ਬੰਦਾ ਹੈ ਨੀ ਗਾ
1: ਜੀ,
0: ਉਹ ਪ੍ਰੋਸੈਸ ਦੇ ਵਿੱਚ ਟਾਈਮ ਲਾ ਦਿੰਦੇ, ਅਦਰਵਾਈਜ਼ ਜਿਹੜਾ ਹੈਗਾ ਜਦੋਂ ਬੇਲ ਬੌਂਡ ਭਰੇ ਜਾਣ ਉਹ ਤੋਂ ਬਾਅਦ ਪੁਲਿਸ ਨਾ ਛੱਡੇ, ਦੈਟ ਕਸਟਡੀ ਵਿਲ ਬੀ ਡਿਕਲੇਅਰਡ ਐਜ਼ ਇਲੀਗਲ ਕਸਟਡੀ
1: ਜੀ,
0: ਔਰ ਰੌਂਗਫੁਲ ਕਨਫਾਈਨਮੈਂਟ ਦੇ ਅੰਦਰ ਜਿਹੜਾ ਹੈਗਾ ਪਰਚਾ ਦਰਜ ਹੋ ਸਕਦਾ ਜੀ ਉਸ ਆਈਓ ਤੇ ਜਾਂ ਉਸ ਥਾਣੇ ਇੰਚਾਰਜ ਤੇ
1: ਜੀ,
0: ਜੇਲ੍ਹ ਪ੍ਰਸ਼ਾਸਨ ਤੇ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਛੱਡਣਾ ਜੀ, ਉਹ ਇਲੀਗਲ ਕਸਟਡੀ ਹੋ ਜਾਂਦੀ ਆ ਜੀ। ਪਰ ਕਿਉਂਕਿ ਇੱਥੇ ਜਿਹੜਾ ਹੈਗਾ ਆ ਉਹ ਬੇਲ ਬੌਂਡ ਹੀ ਨਹੀਂ ਸੀ ਭਰੇ ਜਾ ਰਹੇ ਜੀ, ਉਹ ਇੱਥੇ ਤੱਕ ਕੋਰਟ ਨੇ ਵੀ ਦੇਖਿਆ ਵੀ ਸਾਡੀ ਵੀ ਡਾਇਰੈਕਸ਼ਨ ਜਿਹੜੀ ਆ ਉਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ, ਇਸੇ ਕਰਕੇ ਉਹਨਾਂ ਨੇ 2:30 ਦਾ ਟਾਈਮ ਦਿੱਤਾ ਸੀ
1: ਜੀ,
0: 2:30 ਤੱਕ ਜਿਹੜਾ ਹੈਗਾ ਆ ਵੀ ਬੰਦਾ ਰਿਲੀਜ਼ ਕਰੋ ਜੀ ਹਰ ਹਾਲਤ ਚ,
1: ਤੇ
0: ਉਹ ਫੇਰ ਉਹਨਾਂ ਦੇ ਜਿਹੜਾ ਹੈਗਾ ਆ ਬੇਲ ਦੇ ਉੱਤੇ ਰਿਹਾ ਹੋ ਗਏ ਆ ਜੀ।
1: ਜੀ
0: ਤੇ ਇੱਕ ਔਜਲਾ ਸਾਹਿਬ ਨੇ ਕੱਲ ਮੈਨੂੰ ਸਵਾਲ ਪੁੱਛਿਆ ਸੀਗਾ ਜੀ ਕਿ ਕੀ ਇਹ ਕੰਪਨਸੇਸ਼ਨ ਲਈ ਜਿਹੜਾ ਸੂ ਕਰ ਸਕਦਾ, ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਨਹੀਂ, ਇਹਨਾਂ ਨੂੰ ਬੇਲ ਮਿਲੀ ਆ ਤੇ ਅਜੇ ਤੱਕ ਜਿਹੜਾ ਆ ਇਹ ਬਰੀ ਨਹੀਂ ਹੋਏ,
1: ਦੇਸ਼ ਤੋਂ ਬਾਹਰ ਇਹ ਜਿਹੜਾ ਜਾ ਸਕਣਗੇ ਕਿਉਂਕਿ
0: ਨਹੀਂ ਜਾ ਸਕਦੇ ਜੀ, ਨਹੀਂ ਜਾ ਸਕਦੇ ਜਦ ਤੱਕ ਟ੍ਰਾਇਲ ਚੱਲਦਾ ਹੈਗਾ ਤਦ ਤੱਕ ਜਿਹੜਾ ਨਹੀਂ ਉਹਨਾਂ ਦਾ ਪਾਸਪੋਰਟ ਸਰੈਂਡਰ ਕਰਾਇਆ ਹੋਊਗਾ ਜੀ। ਵੈਸੇ ਮੈਂ ਤਾਂ ਇੱਕ ਇਹਨਾਂ ਦਾ ਨਾ ਮਤਲਬ ਜਿਹੜਾ ਹੈਗਾ ਵੀ ਜੇ ਉਹਨਾਂ ਵੱਲੋਂ ਮੈਂ ਇੱਕ ਗੱਲ ਬੋਲਣੀ ਹੋਵੇ ਨਾ ਜੀ ਭਾਰਤੀ ਕਾਨੂੰਨ ਨੂੰ, ਤੇ ਮੈਂ ਇਹੀ ਗੱਲ ਕਹੂੰਗੀ ਕਹੂੰਗਾ ਵੀ ਜਿਹੜਾ ਉਹ ਇੱਕ ਗੀਤ ਨੀ ਸੀਗਾ ਜੀ, ਵੀ ਏਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਹਾਂਜੀ ਪੋਸੀਬਿਲਟੀਆਂ ਰੱਖਦਾ ਵੀ ਇੱਕ ਉਹਨਾਂ ਦੀ ਦੇਖੋ ਜੋ ਅੱਜ ਤੱਕ ਦਾ ਸਾਨੂੰ ਪਤਾ ਆ ਵੀ ਇੱਕ ਉਸ ਬੰਦੇ ਦੇ ਖਾਤੇ ਦੇ ਵਿੱਚੋਂ ਟ੍ਰਾਂਜੈਕਸ਼ਨ ਹੋਈ ਸੀ ਜਿਹੜੇ ਉਹਨਾਂ ਬੰਦਿਆਂ ਦੇ ਖਾਤੇ ਚ ਹੋਈ ਸੀ ਜਿਹੜੇ ਬੰਦਿਆਂ ਨੇ ਇੱਕ ਕਿਲਿੰਗ ਨੂੰ ਅੰਜਾਮ ਦਿੱਤਾ ਸੀ, ਤੇ ਬਾਅਦ ਚ ਪਤਾ ਲੱਗਿਆ ਕਿ ਉਸ ਕਿਲਿੰਗ ਦੀ ਗੱਲਬਾਤ ਦੇ ਵਿੱਚ ਇਹਨਾਂ ਦੀ ਵੀ ਸ਼ਮੂਲੀਅਤ ਸੀਗੀ।
1: ਬਿਲਕੁਲ
0: ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਰਗੇਨਾਈਜ਼ਡ ਕ੍ਰਾਈਮ ਹੋਏ ਸੀਗੇ ਜੀ, ਜਿਹਦੇ ਵਿੱਚ ਪੈਸਾ ਵਿਦੇਸ਼ ਤੋਂ ਆਇਆ ਸੀ ਜੀ। ਹੁਣ ਇੱਕ ਟ੍ਰਾਂਜੈਕਸ਼ਨ ਕਰਕੇ ਇੰਟੈਂਸ਼ਨਲ ਔਰ ਅਨਇੰਟੈਂਸ਼ਨਲ ਉਹ ਜਿਹੜਾ ਹੈਗਾ ਆ ਵੀ ਜੋ ਹੋਇਆ ਸੀ ਜੀ ਉਹਦੇ ਕਰਕੇ 9 ਸਾਲ ਬੰਦਾ ਜੇਲ੍ਹ ਦੇ ਵਿੱਚ ਬੈਠਾ ਰਿਹਾ ਵਿਦਆਊਟ ਜਿਹੜਾ ਹੈਗਾ ਆ ਉਹ ਵੀ ਕਹਿੰਦੀ ਚਲਾਨ ਤੇ ਵਿਦਆਊਟ ਐਨੀ ਟ੍ਰਾਇਲ 9 ਸਾਲ ਜੇ ਕੋਈ ਅੰਦਰ ਰਹਿ ਜਾਂਦਾ ਆ ਨਾ
1: ਜੀ,
0: ਤੇ ਫਿਰ ਮੇਰੇ ਮੂੰਹੋਂ ਤਾਂ ਇਹੀ ਗੱਲ ਨਿਕਲਣੀ ਸੀ ਨਾ ਜੀ, ਏਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੈ ਜੀ।
1: ਤੇ
0: ਉਹ ਏਜੰਸੀਆਂ ਤਾਂ ਅਜੇ ਵੀ ਨਹੀਂ ਸੀ ਛੱਡਣ ਨੂੰ, ਇਹ ਤਾਂ ਕੁਦਰਤੀ ਕੋਰਟ ਨੇ ਜਿਹੜਾ ਹੈਗਾ ਆ ਵੀ ਸਖਤੀ ਦਿਖਾਈ ਆ ਤਾਂ ਉਹ ਬਾਹਰ ਆਏ ਆ ਜੀ।
1: ਬਿਲਕੁਲ,
0: ਤੇ
1: ਜੀ
0: ਬਾਕੀ ਜਿਹੜਾ ਆ ਨਾ ਜੀ ਸਾਡੇ ਮੁਲਕ ਦੇ ਵਿੱਚ ਜਦੋਂ ਬੰਦੇ ਨੂੰ ਛੱਡਦੇ ਆ ਨਾ ਇੰਨਾ ਕੁ ਹਰਾਸ ਕਰਕੇ ਛੱਡਦੇ ਹੈਗੇ ਆ ਤੇ ਉਹ ਵਿਚਾਰਾ ਕੰਪਨਸੇਸ਼ਨ ਦੀ ਤਾਂ ਗੱਲ ਕੀ ਹੋ, ਕਹਿੰਦਾ ਮੈਂ ਅਦਾਲਤਾਂ ਦੇ ਕੋਰਟਾਂ ਦੇ ਦਾਦਿਓ ਦੀ ਨੀ ਲੰਘਣਾ ਜੀ, ਹੈ ਜੀ ਮੇਰੀ ਜਾਨ ਛੱਡੋ ਮੈਂ ਨੀ ਮੁੜ ਕੇ ਦੇਖਦਾ ਇੱਧਰ ਨੂੰ।
1: ਬਿਲਕੁਲ,
0: ਸੋ ਇਸ ਕਰਕੇ ਉਹ ਜਿਹੜਾ ਕੰਪਨਸੇਸ਼ਨ ਜਿਹੜੀ ਆ ਉਹ ਕੋਈ ਨੀ ਕਲੇਮ ਕਰਦਾ, ਇੱਥੇ ਅਗਲੇ ਕਹਿੰਦੇ ਜਾਨ 2500
1: ਪਾਏ ਜੀ। ਤੇ ਜਾਨ 2500 ਲੱਖ ਹੋ ਪਾਏ ਸੈਣੀ ਸਾਹਿਬ, ਪਰ ਪੰਜਾਬ ਸਰਕਾਰ ਜਿਹੜੀ ਆ ਸਿਰਫ ਸਾਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਵਿੱਚ 226 ਮੁਅੱਤਲ ਕਰੇ ਜਿਹੜੇ ਨੇ, ਜਥੇਦਾਰ ਸਾਹਿਬ ਨੇ ਇਹ ਬਿਆਨ ਦੇ ਦਿੱਤਾ ਹੈ ਭਾਈ ਇਹ ਕਹਿੰਦੇ ਸਾਡੇ ਨਾਲ ਇਹ ਵੀ ਖੇਡਾਂ ਹੀ ਖੇਡ ਰਹੇ ਨੇ। ਦੇਖ ਲਓ ਆਖਰੀ ਖਬਰਾਂ ਪਹਿਲਾਂ ਲਵਾ ਦਿੱਤੀਆਂ ਪਿਛਲੇ ਮਹੀਨੇ ਚ ਕਿ ਅਸੀਂ ਭਾਈ ਗਠਨ ਕਰ ਦਿੱਤੀ ਹੈ ਜਿਸ ਦੇ ਵਿੱਚ ਧੁੰਮਾ ਸਾਹਿਬ ਵੀ ਨੇ ਨਾਲ ਤੇ ਹੋਰ ਸਾਰੀਆਂ ਚੀਜ਼ਾਂ ਨੇ ਕਮੇਟੀ ਦਾ, ਤੇ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਖਤ ਜਿਹੜਾ ਹੈ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਦਾ ਹੈ ਜੀ ਕਿ ਭਾਈ ਤੁਹਾਡਾ ਆਹ ਗਠਨ ਕਰ ਦਿੱਤੀ ਹੈ ਜੀ, ਤੇ 2 ਮਹੀਨੇ ਇੱਦਾਂ ਹੀ ਨਿਗਾ ਦਿੱਤੇ ਫਿਰ ਜੀ।
0: ਗੱਲ ਏਦਾਂ ਹੈਗੀ ਹੈ ਜੀ ਵੀ ਇਹਨਾਂ ਦਾ ਤਾਂ ਐਕਟ ਐਂਡ ਐਕਸ਼ਨ ਦੇਖ ਕੇ ਥੋੜੀ ਥੋੜੀ ਰਾਜਨੀਤੀ ਤਾਂ ਸਾਨੂੰ ਵੀ ਸਮਝ ਆਉਣ ਲੱਗ ਪਈ ਹੈ ਜੀ
1: ਜੀ।
0: ਵੀ ਲੋਕਾਂ ਨੂੰ ਤੁਸੀਂ ਜਿਹੜਾ ਪ੍ਰਚਾਰ ਉਦੋਂ ਕਰ ਦਿੱਤਾ ਤੇ ਹੁਣ ਜਿਹੜਾ ਹੈਗਾ ਆ ਇੱਥੇ ਆ ਕੇ ਇਹਨਾਂ ਨੂੰ ਕਹਿ ਤਾਂ ਚਿੱਠੀ ਪਾਤੀ, ਆਫੀਸ਼ੀਅਲ ਲੈਟਰ ਹੁਣ ਭੇਜ ਦਿੱਤਾ ਜੀ,
1: ਆਖਰੀ ਤਰੀਕ ਨੂੰ ਮਿਲਦੀ ਹੈ ਜੀ।
0: ਹਾਂ ਜੀ, ਇਹ ਗੱਲ ਤਾਂ ਪਿਛਲੇ ਮਹੀਨੇ ਦੀ ਹੈਗੀ, ਉਦੋਂ ਜਦੋਂ ਕਿਹਾ ਸੀਗਾ ਜੀ ਇਹਨਾਂ ਨੇ ਕਮੇਟੀ ਬਣਾ ਤੀ ਸਾਰਾ ਕੁਛ ਜੀ, ਗਿਆਨੀ ਰਘਵੀਰ ਸਿੰਘ ਜਿਹੜਾ ਆ ਉਸ ਕਮੇਟੀ ਚ ਰੱਖ ਦਿੱਤੇ ਜੀ।
1: ਜੀ
0: ਤੋ ਉਹ ਜਿਹੜੀ ਕਮੇਟੀ ਬਣਾਈ ਆ ਉਹ ਵੀ ਆਈ ਵਾਸ਼ ਆ ਜੀ।
1: ਜੀ
0: ਭਗਵੰਤ ਮਾਨ ਹੋਣਾ ਦਾ ਇੱਕ ਸੁਭਾਅ ਆ ਜੀ,
1: ਜੀ
0: ਵੀ ਉਹ ਸੁਭਾਅ ਦੇ ਇੰਨੇ ਜਿੱਦੀ ਆ ਵੀ ਜਿਹੜਾ ਕੰਮ ਉਹਨਾਂ ਨੇ ਨਹੀਂ ਕਰਨਾ ਉਹ ਨਹੀਂ ਕਰਨਾ, ਜੋ ਮਰਜ਼ੀ ਕਰ ਲਓ, ਚਾਹੇ ਉਹਨਾਂ ਨੂੰ ਪੰਥ ਚੋ ਛੇਕੋ ਤੇ ਚਾਹੇ ਜਿੱਥੋਂ ਮਰਜ਼ੀ ਛੇਕੋ, ਉਹ ਉਹਨਾਂ ਨੇ ਨਹੀਂ ਉਹ ਜਦ ਤਿਆਰ ਹੀ ਹੈ ਨੀ ਸੀ ਇਸ ਗੱਲ ਦੇ ਉੱਤੇ ਹੈ ਜੀ। ਤੁਸੀਂ ਵਿਧਾਨ ਜਿੰਨੇ ਮਰਜ਼ੀ ਐਮ ਐਲ ਏ ਸੱਦ ਲਏ ਇੱਥੇ ਸਾਰੇ ਐਡਮਿਟ ਕਰਕੇ ਗਏ ਵੀ ਅਸੀਂ ਨੀ ਪੜ੍ਹੇ ਆਇਆ ਜੀ, ਤੇ ਪੜ੍ਹੇ ਆਇਆ ਉਹਨਾਂ ਨੇ ਵੀ ਕਿਉਂਕਿ ਜੋ ਉਹ ਬੋਲੀ ਜਾਂਦੇ ਉਹ ਐਕਟ ਚ ਹੈ ਨੀ ਲਿਖਿਆ ਆ, ਹੈਰਾਨ ਸਾਰੀ ਆ ਵੀ ਕਿਹੜਾ ਮੰਦ ਬੁੱਧੀ ਵਾਲਾ ਚੈਪਟਰ ਦੱਸੀ ਜਾਂਦੇ ਹੈਗੇ ਜੀ, ਉਹਦਾ ਮਾਂ ਪਿਓ ਜਿਹੜੇ ਆ ਉਹ ਰਿਸਪੋਂਸੀਬਲ ਹੋਊਗਾ, ਉਹ ਕਿੱਥੋਂ ਪੜ੍ਹ ਕੇ ਜਿਹੜਾ ਆ ਦੱਸੀ ਜਾਂਦੇ ਹੈਗੇ ਆ ਜੀ, ਪਤਾ ਹੀ ਨੀ ਕਿਸੇ ਨੂੰ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਭ ਆਈ ਵਾਸ਼ ਆ ਜੀ, ਕਰਨਾ ਕੁਰਨਾ ਕੁਛ ਨੀ, ਪਿੱਛੇ ਮਹੀਨੇ ਦਾ 4 ਰਹਿ ਗਏ ਆ ਜੀ, ਫੇਰ ਕੋਡ ਆਫ ਕੰਡਕਟ ਲੱਗ ਜਾਣਾ ਜੀ। ਹੁਣ ਤਾਂ ਇਹ ਹੈਗਾ ਆ ਕਿ ਬਾਹਰ ਪ੍ਰਚਾਰ ਕਰਨ ਨੂੰ ਜਿਹੜਾ ਆ ਇਹਨਾਂ ਕੋਲ ਹੈਗਾ ਆ ਜੀ ਮਟੀਰੀਅਲ। ਬਾਕੀ ਭਾਰਤ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈਗੀ ਤੇ ਉਹ ਮੈਂ ਸ਼ਬਦ ਵਰਤਣਾ ਨੀ ਚਾਹੁੰਦਾ ਹੈਗਾ ਜੀ ਕਿ ਇਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਐਕਟ ਐਂਡ ਕੰਡਕਟ ਦੇਖ ਕੇ ਮੈਂ ਹੈਰਾਨ ਰਹਿ ਜਾਂਦਾ ਹੈਗਾ, ਜਿੱਦਾਂ ਕਿਸੇ ਦੀ ਬੁੱਧੀ ਤੇ ਪੜਦਾ ਹੀ ਪੈ ਜਾਂਦਾ ਨਾ ਜੀ। ਉਹ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ, ਆ ਜਿਹੜੀ ਗਾਇਤਰੀ ਬਿਸ਼ਨੋਈ ਦੇ ਕੇਸ ਦੇ ਵਿੱਚ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ ਸਰ, ਕਮਾਲ ਹੀ ਹੋਈ ਪਈ ਹੈਗੀ ਇਹਨਾਂ ਲੋਕੀ ਇਹ ਸਮਝ ਜੇ ਸਮਝਦੇ ਨੀ ਕਿ ਇਹਨਾਂ ਨੂੰ ਸਮਝ ਹੀ ਹੈ ਨੀ ਗੀ ਜੀ ਵੀ ਤੁਹਾਡੀ ਸਟੇਟ ਪੰਜਾਬ ਦਾ ਹਿੱਤ ਕਿਸੇ ਨੂੰ ਨੀਗਾ, ਬਸ ਉਹਨਾਂ ਨੂੰ ਤਾਂ ਇਹ ਹੈਗਾ ਆ ਵੀ ਹਾਂ ਜੀ ਵੀ ਸਾਡਾ ਨਿੱਜ ਕੀ ਹੈਗਾ ਜੀ, ਸਾਡੀ ਪਾਰਟੀ ਆ ਇਹ ਆਊਗੀ ਤੇ ਸਾਡੀਆਂ ਚਮਦੀਆਂ ਚੱਲਣਗੀਆਂ ਜੀ। ਬਾਕੀ ਕਹਿੰਦੇ ਅੱਜੇ ਦੂਜੇ ਤੇ ਵਰਕਰ ਦੀ ਕੋਈ ਨੀ ਕਰਦੇ ਜੀ, ਜੋ ਇਹਨਾਂ ਦੇ ਬੰਦੇ ਜਿਹੜੇ ਬਾਹਰ ਆਏ ਹੈਗੇ ਉਹੀ ਦੱਸਦੇ ਆ ਜੀ
1: ਜੀ। ਇਹ ਪਤਾ ਨੀ ਇਹ ਕਬੂਤਰ ਨੇ ਜਿਹੜੇ ਅੱਖਾਂ ਮੀਟ ਕੇ ਬੈਠੇ ਨੇ
0: ਸਰ, ਭੇਡਾਂ ਕਹਿੰਦੇ ਆ ਲੋਕੀ, ਮੈਂ ਨੀ ਕਹਿੰਦਾ ਜੀ, ਸੋਸ਼ਲ ਮੀਡੀਆ ਤੇ ਏਦਾਂ ਕਿਹਾ ਆ ਹੁੰਦਾ ਜੀ। ਔਰ ਇਹਨਾਂ ਦਾ ਐਕਟ ਐਂਡ ਐਕਸ਼ਨ ਵੀ ਇਹੀ ਮਤਲਬ ਜਿਹੜਾ ਆ ਉਹ ਲੱਗਦਾ ਆ ਜੀ, ਪਤਾ ਵੀ ਉਹ ਇਸੇ ਤਰੀਕੇ ਨਾਲ ਰਿਐਕਟ ਕਰਦੇ ਆ, ਜਿੱਦਾਂ ਇੱਕ ਭੇਡ ਤੁਰ ਪੈਂਦੀ ਬਾਕੀ ਵੀ ਉਧਰ ਨੂੰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਜੀ।
1: ਬਿਲਕੁਲ ਜੀ। ਤੇ ਸੈਣੀ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਸਿੱਖ ਸਿਆਸਤ ਦੀ ਗੱਲ ਚੱਲ ਰਹੀ ਹੈ, ਉਹਨਾਂ ਨੇ ਵੀ ਖੁੱਲਾ ਖਤ ਲਿਖ ਦਿੱਤਾ ਜੀ, ਪੱਤਰ ਲਿਖ ਦਿੱਤਾ, ਸੋਰੀ ਖਤ ਨੀ ਕਹਿ ਸਕਦੇ ਪੱਤਰ ਜੀ, ਪੱਤਰ ਲਿਖ ਦਿੱਤਾ ਖੁੱਲਾ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ, ਜਥੇਦਾਰ ਸਾਹਿਬਾਨ ਨੂੰ, ਤੇ ਜਥੇਦਾਰ ਜਿਹੜੇ ਆਪਣੇ ਪਹਿਲੇ ਜਥੇਦਾਰ ਸਨ ਪੁਨਰ ਸੁਰਜੀਤ ਵਾਲੇ, ਤੇ ਉਹਨਾਂ ਨੇ ਖਤ ਲਿਖਿਆ ਤੇ ਓਬਜੈਕਸ਼ਨ ਕੀਤਾ, ਦੋਸ਼ ਲਾਏ ਨੇ ਕਿ ਭਾਈ ਜਿਹੜੇ ਇੱਕ ਪਾਸੜ ਫੈਸਲੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਉੱਤੇ ਸੰਬੰਧਿਤ ਧਿਰਾਂ ਤੋਂ ਸਪਸ਼ਟੀਕਰਨ ਲਏ ਬਿਨਾਂ ਹੀ ਕਹਿੰਦੇ ਧਿਰ ਨੂੰ ਖੁਸ਼ ਕਰਨ ਦੇ ਲਈ, ਇੱਕ ਧਿਰ ਨੂੰ ਤੁਸੀਂ ਜਿਹੜਾ ਕੋਸ਼ਿਸ਼ਾਂ ਕਰੀ ਜਾ ਰਹੇ ਹੋ, ਤੇ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਵਾਪਰੀ ਘਟਨਾ ਸੰਬੰਧੀ ਕਹਿੰਦੇ ਨੇ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਮੁੱਖ ਮੰਤਰੀ ਨੂੰ ਮਿਲੇ ਨੇ ਤਾਂ ਉਹਨਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਹੜਾ ਕੀਤੀ ਗਈ ਮੁਲਾਕਾਤ, ਜਿਵੇਂ ਕਿ ਕੱਲ 2 ਵਿਅਕਤੀਆਂ ਦਾ ਜ਼ਿਕਰ ਹੋਇਆ ਸੀ ਜੀ, ਉਹਨਾਂ ਨੂੰ ਸਪਸ਼ਟੀਕਰਨ ਮੰਗਿਆ, ਉਹਨਾਂ ਨੂੰ ਸਮਾਂ ਦਿੱਤਾ ਹੋਇਆ, ਤੇ ਇਸੇ ਤਰ੍ਹਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ 2 ਦਸੰਬਰ 2024 ਨੂੰ ਜੋ ਅਸੀਂ ਫੈਸਲਾ ਸੁਣਾਇਆ ਸੀ ਉਹਦਾ ਜਿਹੜਾ ਇਤਿਹਾਸਕ ਤੱਥਾਂ ਦਾ ਜ਼ਿਕਰ ਕੀਤਾ, ਰੋਸ਼ਨੀ ਪਾ ਦਿੱਤੀ ਜੀ।
0: ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹੈਗਾ ਆ ਜੀ ਭਈ ਮੈਂ ਕਿਉਂ ਪਿੱਛੇ ਰਹਿ ਜਾ
1: ਜੀ,
0: ਹਾਂਜੀ। ਸੋ ਸਵਾਲ ਇਹ ਹੈਗਾ ਆ ਕਿ ਭਾਈ ਜਦੋਂ ਤੂੰ ਫੈਸਲੇ ਸੁਣਾਉਂਦਾ ਪਿਆ ਸੀ, ਤੂੰ ਉਹਨਾਂ ਨੂੰ ਜਿਹੜੇ ਇਤਿਹਾਸਕ ਤੱਥ ਦੱਸਦਾ ਪਿਆ ਆ, ਇਤਿਹਾਸ ਇਹ ਵੀ ਕਹਿੰਦਾ ਹੈਗਾ ਆ ਜੀ ਕਿ ਵੱਖਰੇ ਚੁੱਲੇ ਸਮੇਟੋ ਤੇ ਆਪ ਤੂੰ ਵੱਖਰਾ ਚੁੱਲਾ ਬਣਾ ਕੇ ਤੇ ਆਪ ਪ੍ਰਧਾਨ ਬਣ ਕੇ ਬਹਿ ਗਿਆ, ਇਹ ਤੈਨੂੰ ਕਿਹਨੇ ਕਿਹਾ ਸੀ? ਤੇ ਜੱਜ ਜਿਹੜਾ ਹੈਗਾ ਕਦੀ ਕਦੀ ਏਦਾਂ ਦੇਖਿਆ ਹੈਗਾ ਕਿਸੇ ਜੱਜ ਕੋਲ ਫੈਸਲਾ ਕਰਾਉਣ ਜਾਏ ਜੀ ਵੀ ਹਾਂ ਜੀ ਆ ਜਾਇਦਾਦ ਮੇਰੀ ਆ ਕਿ ਏ ਦੀ ਆ ਕਿ ਬੀ ਦੀ ਆ? ਜੱਜ ਕਹਿੰਦਾ ਕੋਈ ਗੱਲ ਨਹੀਂ, ਏਦਾਂ ਇਹਦੀ ਆ ਨਾ ਬੀ ਦੀ ਆ, ਤਾਂ
1: ਜੀ
0: ਮੇਰੀ ਆ, ਹੈ ਜੀ, ਆ
1: ਜੀ
0: ਫੈਸਲਾ ਇਹ ਦੇ ਤਾ ਜੀ, ਨਾ ਤੇਰੀ ਹੈ ਨਾ ਮੇਰੀ ਹੈ ਜੀ,
1: ਜੀ
0: ਇਹਨਾਂ ਦੀ ਆ ਜੀ।
1: ਪਰ
0: ਤੇ ਉਹ ਇਸ
1: ਸਰ
0: ਕਰਕੇ
1: ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜਾ ਬੀਬੀ ਦਾ ਪਿਛਲੇ ਦਿਨਾਂ ਚ ਰੋਲਾ ਪਿਆ, ਇਹਨਾਂ ਨੇ ਆਪਣੇ ਮੂੰਹੋਂ ਸਟੇਟਮੈਂਟ ਦਿੱਤੀ ਹੈ ਮੀਡੀਆ ਦੇ ਵਿੱਚ ਕਿ ਮੈਨੂੰ ਟਾਰਗੇਟ ਕੀਤਾ ਜਾਣਾ ਸੀ, ਮੈਨੂੰ ਬਦਨਾਮ ਕਰਨਾ ਸੀ, ਮੇਰੇ ਤੇ ਤੋਹਮਤਾਂ ਲਾਉਣੀਆਂ ਸੀ, ਪਰ ਹਜੇ ਤੱਕ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਤਾਂ ਪੱਤਰ ਲਿਖ ਦਿੱਤਾ, ਪਰ FIR ਦਰਜ ਕਿਉਂ ਨਹੀਂ ਕਰਾਈ ਜੀ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ, ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਮੈਨੂੰ ਬਦਨਾਮ ਕਰਨਾ ਸੀ।
0: ਸਰ ਕੁਛ ਵੀ ਨਹੀਂ,
1: ਜੀ
0: ਇਹਨਾਂ ਦਾ ਵੀ ਇਹ ਵੀ ਸੁਰਖੀਆਂ ਦੇ ਵਿੱਚ ਕਿੱਦਾਂ ਰਵਾਂ ਤੇ
1: ਜੀ
0: ਆਪਣੇ ਆਪ ਨੂੰ ਮੈਂ ਸਿਆਣਾ ਕਿੱਦਾਂ ਸਾਬਤ ਕਰਾਂ।
1: ਬਿਲਕੁਲ
0: ਤੁਸੀਂ ਇਹਨਾਂ ਦੇ ਐਕਟ ਐਂਡ ਐਕਸ਼ਨ ਤੋਂ ਤਾਂ ਬੀਬੀ ਜਗੀਰ ਕੌਰ ਸੈਟਿਸਫਾਈ ਨਹੀਂ,
1: ਜੀ
0: ਸੋ ਇਸ ਕਰਕੇ ਜਿਹੜਾ ਆ ਗੱਲ ਏਦਾਂ ਹੈ ਜੀ ਕਿ ਇਹਨਾਂ ਦਾ ਬਾਦਲਾਂ ਨੇ ਇਹਨਾਂ ਨੂੰ ਲਾਇਆ ਜੀ,
1: ਜੀ
0: ਇਹਨਾਂ ਨੇ ਜਿਹੜਾ ਆ ਜੋ ਵੀ ਨੁਕਸਾਨ ਕਰ ਸਕਣਾ ਬਾਦਲਾਂ ਦਾ ਉਹ ਕਰਨਾ ਆ,
1: ਕਰਨਾ ਆ ਜੀ।
0: ਇਹ ਆਪਸ ਦੇ ਵਿੱਚ ਭੁੱਲ ਜਾਂਦੇ ਹੈਗੇ ਆ ਕਿ ਭਾਈ ਇਸ ਚੀਜ਼ ਦੇ ਨਾਲ ਧਰਮ ਦਾ ਵੀ ਹੇਠੀ
1: ਨੁਕਸਾਨ
0: ਹੁੰਦੀ
1: ਹੋ
0: ਆ,
1: ਰਿਹਾ
0: ਧਰਮ
1: ਜੀ।
0: ਦਾ ਵੀ ਨੁਕਸਾਨ ਹੁੰਦਾ, ਇਹਨਾਂ ਚੋ ਕੋਈ ਜਵਾਨ ਬੰਦ ਕਰ ਲਏ
1: ਜੀ,
0: ਹੈਂਜੀ, ਤੇ ਤਾਂ ਹੀ ਜਿਹੜਾ ਆ ਵੀ ਧਰਮ ਦਾ ਭਲੇ ਵਾਸਤੇ ਕੋਈ ਜਵਾਨ ਬੰਦ ਕਰ ਲਏ, ਨਾ ਕਿਸੇ ਚ ਕੁਰਬਾਨੀ ਦਾ ਜਜ਼ਬਾ ਆ, ਨਾ ਕਿਸੇ ਚ ਤਿਆਗ ਦੀ ਭਾਵਨਾ ਆ, ਵੀ ਭਾਈ ਤੂੰ ਚੁੱਪ ਕਰ ਜਾ, ਤੂੰ ਆਪਣਾ ਹੀ ਜਿਹੜਾ ਟਿੰਡ ਚਕਾਨਾ ਪਾਈ ਫਿਰਦਾ, ਮਿਲਣਾ ਤੈਨੂੰ ਕੱਖ ਵੀ ਨੀ ਇੱਥੋਂ,
1: ਬਿਲਕੁਲ
0: ਹੈ ਜੀ, ਉਧਰ ਵਾਰਸ ਪੰਜਾਬ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਤੇਰਾਂ ਦੇ ਪੱਲੇ ਰਹਿਣ ਦੇਣਾ ਕੁਛ ਜੀ,
1: ਨਹੀਂ ਨਾਲੇ ਇਹਨਾਂ ਨੂੰ ਤਾਂ ਜ਼ੋਰ ਲਾਉਣਾ ਚਾਹੀਦਾ ਵੀ ਭਾਈ ਆਪਣੀ ਪਾਰਟੀ ਰਜਿਸਟਰ ਕਰਾਓ, ਜ਼ੋਰ ਉਧਰ ਨੂੰ ਲਾਓ ਪਹਿਲਾਂ ਤਾਂ।
0: ਸਰ ਬੇਨਤੀ ਇਹ ਆ ਵੀ ਜੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਫੈਬਰੀਕੇਟ ਹੁੰਦੀਆਂ ਹੈਗੀਆਂ ਆ, ਵੱਡੀਆਂ ਜਾਂਦੀਆਂ ਆ, ਤੇ ਫੇਰ ਉਹ ਜਾਣੀਆਂ ਕਿੱਥੇ ਆ, ਜਾਂ ਬਾਦਲ ਦਲੋਂ ਚੱਲ ਜਾਣਗੀਆਂ ਜੀ, ਤੇ ਜਾਂ ਜਿਹੜੀਆਂ ਹੈਗੀਆਂ, ਮੈਂ ਪੰਥਕ ਵੋਟ ਦੀ ਗੱਲ ਕਰ ਰਿਹਾ ਜੀ, ਓਦਾਂ ਤਾਂ ਕਾਂਗਰਸ ਕੋਲ ਵੀ ਸਿੱਖ ਵੋਟ ਹੈਗੇ ਆ ਤੇ ਸਾਰਿਆਂ ਕੋਲ ਹੋਣਗੇ ਜੀ, ਬੀਜੇਪੀ ਕੋਲ ਵੀ ਹੈਗੇ ਆ, ਪਰ ਜਿਹੜੀ ਅਕਾਲੀ ਵੋਟ ਹੈਗੀ ਸੀਗੀ, ਅਕਾਲੀ ਵੋਟ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਹੋਣੀ ਆ ਜੀ, ਜਾਂ ਉਹਨਾਂ ਕੋਲ ਵਾਰਸ ਪੰਜਾਬ ਕੋਲ ਜਾਣੀ ਆ, ਜਾਂ ਅਕਾਲੀ ਦਲ ਬਾਦਲ ਕੋਲ ਜਾਣੀ ਆ, ਇਹ ਤਾਂ ਨਾ ਤਿੰਨਾਂ ਦੇ ਵਿੱਚ, ਨਾ ਤੇਰਾਂ ਚ, ਨਾ ਬੇਰਾਂ ਚ, ਨਾ ਹੈ ਜੀ ਸੁਪੇਰਾਂ ਚ, ਇਹ ਵਿਚਾਰੇ ਜਿਹੜੇ ਹੈਗੇ ਆਪਣੀ ਹੋਂਦ ਹੀ ਦੇਖੀ ਜਾਂਦੇ ਹੈਗੇ ਆ ਜੀ, ਆਪਣੇ ਲੀਡਰ ਇਹਨਾਂ ਦੇ ਇਹ ਆਲੀ ਹੋਣੀ ਛੱਡ ਕੇ ਚੱਲ ਗਏ, ਹੁਣ ਤੁਹਾਡੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈ ਕੀ ਆ ਜੀ, ਸਿਰਫ ਇੱਕ ਤੁਸੀਂ ਸਾਬਕਾ ਜਥੇਦਾਰ ਹੋ, ਹੋਰ ਤਾਂ ਕੁਛ ਨੀ ਨਾ
1: ਜੀ। ਬਿਲਕੁਲ,
0: ਇਹ ਆਪਣੇ ਆਪ ਨੂੰ ਧਰਮ ਦੇ ਬਹੁਤ ਗਿਆਤਾ
1: ਜੀ।
0: ਸਰ ਗੱਲ ਇਹ ਤਾਂ ਹੈ ਜੇ ਕੋਈ ਬੰਦਾ ਸਿਫਤ ਕਰੇ ਨਾ ਬੰਦੇ ਦੀ, ਤੇ ਉਹ ਨੈਚੁਰਲ ਜਿਹੜੀ ਹੈਗੀ ਆ ਰਿਸਪੈਕਟ ਮੰਨੀ ਜਾਂਦੀ ਆ,
1: ਬਿਲਕੁਲ,
0: ਕੋਈ ਬੰਦਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਦੋਂ ਅਸਟੈਬਲਿਸ਼ ਕਰਨ ਲੱਗ ਪਏ ਨਾ ਵੀ ਮੈਂ ਜਿਆਦਾ ਸਿਆਣਾ ਆ, ਸਾਹਮਣੇ ਵਾਲਾ ਬੇਵਕੂਫ ਆ, ਉਹਦੇ ਨਾਲ ਫਿਰ ਆਪਣਾ ਮਾਣ ਹੀ ਘਟਦਾ ਹੁੰਦਾ, ਇੱਜ਼ਤ ਨੀ ਮਿਲਦੀ ਹੁੰਦੀ।
1: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਤੁਸੀਂ ਇਆਲੀ ਸਾਹਿਬ ਦੀ ਗੱਲ ਕੀਤੀ ਆ, ਜੇ ਹੁਣ ਪਾਰਟੀ ਰਜਿਸਟਰ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਕਾਨੂੰਨੀ ਦਿੱਕਤਾਂ ਜਾਂ ਹੋਰ ਜੋ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੱਦੇਨਜ਼ਰ, ਇਆਲੀ ਸਾਹਿਬ ਕੀ ਸੋਚਦੇ ਹੋਣਗੇ ਹੁਣ ਜੀ, ਮੈਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ, ਜਾਂ ਉਹਨਾਂ ਦਾ ਕੀ ਰਾਜਨੀਤਿਕ ਫਿਊਚਰ ਅੱਗੇ ਰਹਿ ਗਿਆ ਜੀ?
0: ਨਹੀਂ ਨਹੀਂ ਭਾਰੇ ਸਾਹਿਬ, ਪਾਰਟੀ ਰਜਿਸਟਰ ਹੋ ਜਾਣੀ ਹੈਗੀ ਆ ਜੀ,
1: ਜੀ,
0: ਤੇ ਉਹ ਚਾਹੇ ਕੋਈ ਲੀਗਲ ਐਕਸ਼ਨ ਦੇ ਨਾਲ ਹੋ ਜਾਏ, ਚਾਹੇ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਨਾਲ ਹੋ ਜਾਏ ਜੀ, ਪਾਰਟੀ ਰਜਿਸਟਰ ਹੋਏਗੀ। ਇਹ ਨਹੀਂ ਹੈਗਾ ਕਿ ਪਾਰਟੀ ਨੂੰ ਜਿਹੜਾ ਆ ਜਿਸ ਐਂਗਲ ਦੇ ਨਾਲ ਇਹ ਦੇਖ ਰਹੇ ਹੈਗੇ ਆ, ਇਹ ਡਿਲੇ ਕਰ ਸਕਦੇ ਆ, ਡਿਨਾਈ ਨਹੀਂ ਕਰ ਸਕਦੇ,
1: ਨਹੀਂ ਕਰ ਸਕਦੇ ਜੀ, ਜੀ,
0: ਹਾਂ ਜੀ, ਡਿਲੇ ਕਰਨਗੇ ਉਹ ਆਪਣੇ ਰਾਜਨੀਤਿਕ ਸਵਾਰਥਾਂ ਕਰਕੇ ਕਰਨਗੇ ਜੀ, ਬਟ ਡਿਨਾਈ ਨਹੀਂ ਕਰ ਸਕਦੇ, ਆਖਰ ਕਾਂਸਟੀਟਿਊਸ਼ਨ ਤਾਂ ਇਸ ਕੰਟਰੀ ਦਾ ਹੈ ਹੀ ਆ ਨਾ ਜੀ,
1: ਪਰ ਇਹਦੇ ਵਿੱਚ ਵੀ ਤਾਂ ਸੈਣੀ ਸਾਹਿਬ,
0: ਇਹ ਕੋਟਾ ਹੈਗੀਆਂ
1: ਸੈਣੀ ਸਾਹਿਬ, ਇਹਦੇ ਵਿੱਚ ਵੀ ਤਾਂ ਸਿਆਸਤ ਜਾਂ ਇੱਕ ਪਾਰਟੀ ਨੂੰ ਉਭਾਰਨ ਦੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਕਿ ਉਹਨੂੰ ਹਰ ਰੋਜ਼ ਹੀ ਖਬਰਾਂ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਕੋਈ ਨਾ ਕੋਈ ਚਰਚਾ ਉਹਨਾਂ ਦੇ ਬਾਰੇ ਚੱਲੀ ਜਾਵੇ ਜੀ।
0: ਪਰ ਸਾਹਿਬ ਇਹ ਜੋ ਕੁਛ ਹੋ ਰਿਹਾ ਨਾ ਨੈਚੁਰਲ ਹੋ ਰਿਹਾ ਆ, ਤੁਸੀਂ ਇਹ ਨਾ ਸੋਚੋ ਇੰਟੈਂਸ਼ਨਲ ਹੋ ਰਿਹਾ
1: ਜੀ,
0: ਇਹ ਨੈਚੁਰਲ ਹੋ ਰਿਹਾ ਹੈਗਾ ਆ, ਕੁਛ ਨਾ ਕੁਛ ਘਟਨਾਵਾਂ ਹੀ ਇਸ ਤਰੀਕੇ ਨਾਲ ਵਾਪਰ
1: ਜੀ। ਜੀ ਸੈਣੀ ਸਾਹਿਬ, ਲਓ ਜੀ ਸੈਣੀ ਸਾਹਿਬ ਦਾ ਫੋਨ ਲੱਗਦਾ ਕਿ ਜਵਾਬ ਦੇ ਗਿਆ, ਤੇ ਚਲੋ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੁਬਾਰਾ ਨਾਲ ਲੈਣ ਦੇ ਲਈ। ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ, ਜਿੰਨੀ ਵੀ ਚਰਚਾ ਹੋਈ ਆ ਉਹਦੇ ਵਿੱਚ ਆਪਣੇ ਵਿਚਾਰ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੀ ਨੇ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ। ਸਤਿ ਸ੍ਰੀ ਅਕਾਲ ਜੀ ਦੁਬਾਰਾ ਸੈਣੀ ਸਾਹਿਬ ਜੀ ਨੂੰ ਜੀ,
0: ਭਾਰੇ ਸਾਹਿਬ ਕੱਟ ਹੋ ਗਿਆ ਸੀ ਫੋਨ,
1: ਪਤਾ ਨੀ ਜੀ ਕੀ ਹੋਇਆ, ਆਪੇ ਝਟਕਾ ਜਿਹਾ ਲੱਗ ਗਿਆ ਜੀ ਇਹਦੇ।
0: ਵੀ ਮੇਰਾ ਟਾਈਮ ਪੂਰਾ ਹੋ ਗਿਆ ਹੋਣਾ, ਹਾਂਜੀ ਤੁਸੀਂ ਛੁੱਟੀ ਨੀ ਦਿੰਦੇ ਉਧਰ, ਉਧਰ ਮੰਮਾ ਸਾਹਿਬ ਆਉਣ ਨੂੰ ਬੈਠੇ ਹੈਗੇ, ਉਹਨਾਂ ਨੇ ਢੋਲਕੀਆਂ ਛਾਣੇ ਕੱਸ ਲਏ ਆਪਣੇ, ਤੇ ਹੁਣ ਤੁਸੀਂ ਆਪਾਂ ਇੱਥੇ ਹੀ ਵਾਇੰਡ ਅਪ ਕਰਦੇ ਹਾਂ ਜੀ। ਹਾਂਜੀ
1: ਥੈਂਕ ਯੂ ਜੀ, ਥੈਂਕ ਯੂ।
0: ਸੋ ਮੇਰੀ ਮੇਰੀ ਬੇਨਤੀ ਆ ਕਿ ਜਿਹੜੀ ਇਹ ਗੱਲ ਕਰਦੇ ਸੀ ਆਪਾਂ, ਇਹ ਜੋ ਕੁਛ ਵਾਪਰ ਰਿਹਾ ਇਹ ਨੈਚੁਰਲੀ ਆ, ਉਹ ਖਬਰਾਂ ਦੇ ਵਿੱਚ ਜਿਹੜਾ ਹੈਗਾ ਆਉਣ, ਹਰ ਇੱਕ ਬੰਦਾ ਜਿਹੜਾ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਨਾ ਜੀ, ਉਹ ਖਬਰਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਤਾਂ ਕਰਦਾ ਹੀ ਹੁੰਦਾ ਜੀ, ਤੇ ਬਾਕੀ ਉਹ ਰਜਿਸਟ੍ਰੇਸ਼ਨ ਜ਼ਰੂਰ ਹੋ ਜਾਣੀ ਆ ਜੀ, ਮੈਨੂੰ ਉਮੀਦ ਆ ਜੀ। ਜੀ ਭਾਰਤ ਸਾਹਿਬ ਥੈਂਕ ਯੂ ਜੀ,
1: ਸੱਠ ਅੱਠਾ ਕਰ ਲੈਣੇ ਥੋੜਾ ਜਿਹਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਅਗਲਿਆਂ ਨੂੰ ਪਤਾ ਕਿ ਤੁਸੀਂ ਬਿਨਾਂ ਕਿਸੇ ਲਾਲਚ ਲੋਭ ਤੋਂ ਬਿਨਾਂ ਹਮੇਸ਼ਾ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹੋ ਜੀ। ਤੇ ਅੱਗੇ ਲਿਖਦੇ ਨੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਜੋ ਰੋਲਾ ਪਾ ਰਹੇ ਹੋ, ਸੁਣਨੇ ਵਾਲੇ ਤਾਂ ਕਹਿੰਦੇ ਸੌਂ ਰਹੇ ਨੇ
0: ਇਹਦਾ ਮਤਲਬ ਗੱਲ ਤੁਹਾਡੇ ਤੱਕ ਪਹੁੰਚ ਗਈ ਹੈਗੀ ਆ, ਤੇ ਫੇਰ ਇਹਦਾ ਐਕਸ਼ਨ ਵੀ ਹੋ ਜਾਊਗਾ ਜੀ, ਕਿਹੜੀ ਗੱਲ ਆ
1: ਜੀ।
0: ਆਪਾਂ ਗੱਲਾਂ ਲਾ ਕੇ ਘਰ ਦੇ ਬਾਹਰ ਰੱਖ ਦੇਣਾ ਹੈਗਾ ਇਹ ਜੀ, ਵਧੇ ਖਰਚੇ ਹਾਂਜੀ, ਆਪਾਂ ਜਿਹੜਾ ਹੈਗਾ ਪਾ ਜਾਣਗੇ ਜੀ ਜਿੱਦਾਂ ਮਰਜ਼ੀ
1: ਜੀ।
0: ਉਹ ਜਿੱਦਾਂ ਨਾ ਜੀ ਇੱਕ ਸੜਕ ਨੀ ਪੱਕੀ ਕਰਾਈ, ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ ਸੀ ਬਾਜ਼ਾਰ ਦੇ ਵਿੱਚ ਹਾਂਜੀ, ਤੁਸੀਂ ਖਬਰ ਕੀਤੀ ਵੀ ਸੀਗੀ ਵੀ ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ, ਉਹਨਾਂ ਨੇ ਗੱਲੇ ਦੇ ਵਿੱਚ ਪੈਸੇ ਪਾਏ ਗਏ, 1.5-2 ਲੱਖ ਰੁਪਇਆ ਹੋਇਆ, ਉਹਨਾਂ ਨੇ ਸੜਕ ਬਣਾ ਲਈ ਤੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਵੀ ਸੜਕ ਨਾਲ ਛੇੜਛਾੜ
1: ਛੇੜਛਾੜ ਹੋ ਗਈ ਸੜਕ ਤੇ।
0: ਉਹ ਬਣਾਉਣ ਵਾਲੇ ਕਾਂਗਰਸੀ ਸੀ ਵਿਚਾਰੇ, ਉਹਨਾਂ ਦੇ ਉਹ ਖਹਿਰਾ ਸਾਹਿਬ ਦੇ ਹੀ ਬੰਦੇ ਸੀ ਤੇ ਖਹਿਰਾ ਸਾਹਿਬ ਦੀ ਕੰਸਟੀਚੁਐਂਸੀ ਆ ਜੀ, ਆਪਣੇ ਕੱਕੜ ਸਾਹਿਬ ਆਏ ਆ ਕਈ ਵਾਰੀ ਆਪਣੇ ਪ੍ਰੋਗਰਾਮਾਂ ਚ ਸ਼ਾਮਲ ਵੀ ਹੁੰਦੇ ਰਹੇ ਜੀ।
1: ਹਾਂਜੀ ਥੈਂਕ ਯੂ,
0: ਠੀਕ ਹੈ ਭਾਈ ਸਾਹਿਬ, ਦਿਓ ਇਜਾਜ਼ਤ ਜੀ, ਬਾਬਾ ਸਾਹਿਬ ਨੂੰ ਕਹੋ ਆ ਜਾਓ ਜੀ, ਹੁਣ ਚੱਲੀਏ ਫੇਰ। ਥੈਂਕ ਯੂ ਜੀ, ਸ਼ੁਕਰੀਆ ਜੀ,
1: ਸਤਿ
0: ਸ੍ਰੀ ਅਕਾਲ
1: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਖੁੱਲੀਆਂ ਨੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, 2-3 ਖਬਰਾਂ ਨੇ ਵਿਦੇਸ਼ਾਂ ਦੀਆਂ ਵੀ, ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ, ਟਰੰਪ ਕੀ ਕੁਝ ਕਾਰੇ ਕਰ ਰਿਹਾ ਤੇ ਉਹਦੀ ਜਿਹੜੀ ਆ ਖਬਰ ਲੈ ਕੇ ਫਿਰ ਆਪਾਂ ਕਹਾਣੀ ਦੇ ਨਾਲ ਤੁਹਾਨੂੰ ਜਿਹੜਾ ਨਾਲ ਜੋੜਦੇ ਆ ਕੁਝ ਹੀ ਪਲਾਂ ਦੇ ਵਿੱਚ। ਤੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ। ਫਲਾਈਟ ਦੁਬਈ ਫਲਾਈਟ ਜਿਹੜੀ ਹੈ ਕੱਲ ਰਾਤੀ ਔਜਲਾ ਸਾਹਿਬ ਨੇ ਜਿਵੇਂ ਖਬਰ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਹੋ ਚੁੱਕੇ ਨੇ। ਫਲਾਈਟ ਦੁਬਈ ਜਹਾਜ਼ ਹਾਦਸੇ ਦੇ ਵਿੱਚ ਕੋ ਪਾਇਲਟ ਦੀ ਗ੍ਰਿਫਤਾਰੀ ਦੇ ਬਾਵਜੂਦ ਸਾਜ਼ਿਸ਼ ਪਿਛਲਾ ਜਿਹੜਾ ਕਾਰਨ ਰਹੱਸ ਬਣਿਆ ਹੋਇਆ। ਇਜ਼ਰਾਈਲ ਜਾ ਰਹੀ ਉਡਾਨ ਦੇ ਵਿੱਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਤੇ ਮਕਸਦ ਪਛਾਣ ਨੇ ਅਣਪਛਾਤੇ ਬਣੇ ਹੋਏ ਨੇ ਤੇ ਹਾਲਾਂਕਿ ਵੀਰਵਾਰ ਨੂੰ ਅੱਜ ਜਾਂਚਕਰਤਾਵਾਂ ਦੇ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਜੱਦੋਜਹਿਦ ਵੀ ਕੀਤੀ ਗਈ ਹੈ। ਇਸ ਹਾਦਸੇ ਦੇ ਕਾਰਨ ਜਹਾਜ਼ ਖਤਰਨਾਕ ਤਰੀਕੇ ਦੇ ਨਾਲ ਹੇਠਾਂ ਡਿੱਗ ਗਿਆ ਸੀ ਤੇ ਤਕਰੀਬਨ 5 ਕਿਲੋਮੀਟਰ ਦੇ ਤਕਰੀਬਨ ਇਸ ਨੂੰ ਜਿਹੜਾ ਸਾਊਦੀ ਅਰਬ ਦੇ ਵਿੱਚ ਉਤਰਨ ਦੇ ਲਈ ਮਜਬੂਰ ਹੋਣਾ ਪਿਆ ਸੀ। ਸੰਯੁਕਤ ਅਰਬ ਇਮਰਾਤ ਜਿਹੜਾ ਤੋਂ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਲੈ ਕੇ ਜਿਹੜੀ ਇਹ ਫਲਾਈਟ ਜਾ ਰਹੀ ਸੀ ਤੇ ਉਡਾਨ ਦੇ ਵਿੱਚ ਸਵਾਰ ਸਨ ਲੋਕ ਤੇ ਇਜ਼ਰਾਈਲੀ ਯਾਤਰੀਆਂ ਨੇ ਦੱਸਿਆ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਦੇ ਲਈ ਕਾਕਪਿਟ ਦਾ ਜਿਹੜਾ ਦਰਵਾਜ਼ਾ ਖੋਲਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਦੇ ਨਾਲ ਹੱਥੋਪਾਈ ਕੀਤੀ ਤੇ ਇੰਨੇ ਤਿੱਖੇ ਜਿਹੜਾ ਉਤਾਰਨ ਨੂੰ ਜਿਹੜਾ ਸੀ ਆਪਣੇ ਚਾਕੂ ਜਿਹੜਾ ਸੀ ਉਹਨਾਂ ਦੇ ਕੋਲ ਇੰਨੇ ਤਿੱਖੇ ਉਹਨਾਂ ਦੇ ਉੱਤੇ ਵਾਰ ਹੋਏ, ਸਥਿਰ ਕੀਤਾ ਕਿ ਜਹਾਜ਼ ਦਾ ਜਿਹੜਾ ਰਡਾਰ ਸੀਗਾ ਉਖੜ ਗਿਆ ਸੀਗਾ। ਇਜ਼ਰਾਈਲ ਦੀ ਪ੍ਰਧਾਨਗੀ ਜਿਹੜੀ ਅਧੀਨ ਸਾਂਝੇ ਕੀਤੇ ਗਏ ਇੱਕ ਨਵੇਂ ਬਿਆਨ ਦੇ ਵਿੱਚ ਬਚਾਅ ਕਰਨ ਵਾਲਿਆਂ ਦੇ ਵਿੱਚੋਂ ਇੱਕ ਅਸਾਫ ਰਾਜੂਆਨ ਨੇ ਕਿਹਾ ਕਿ ਅਸੀਂ ਬੇਬਸ ਮਹਿਸੂਸ ਕੀਤਾ ਤੇ ਅਸਮਾਨ ਦੇ ਵਿੱਚ ਲਟਕ ਰਹੇ ਸਾਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਕਿਸ ਦੇ ਵੱਲ ਜਿਹੜਾ ਰੁੱਖ ਕਰੀਏ, ਪਰ ਇਹ ਸਭ ਬਚਣ ਦੇ ਲਈ ਜਿਹੜਾ ਇੱਕ ਸਹਿਜ ਜਿਹੜੀ ਪ੍ਰਵਿਰਤੀ ਸੀਗੀ। ਸਾਊਦੀ ਤੇ UAE ਦੇ ਜਿਹੜੇ ਨੇ ਅਧਿਕਾਰੀਆਂ ਨੇ ਇਹ ਪੁਸ਼ਟੀ ਕਰਨ ਤੋਂ ਇਲਾਵਾ ਕਿ ਜਾਂਚ ਚੱਲ ਰਹੀ ਹੈ ਜਨਤਕ ਤੌਰ ਦੇ ਉੱਤੇ ਬਹੁਤ ਘੱਟ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਂਜਾਓ ਨੇ ਕਿਹਾ ਕਿ ਕੋ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਊਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸ ਨੇ ਰਾਤੋ ਰਾਤ ਕਿਹਾ ਕਿ ਕੈਪਟਨ ਸਿਮਤ ਮਛਾਰ ਜਿਨ੍ਹਾਂ ਨੂੰ ਉਡਾਨ ਦੇ ਇੱਕ ਹੋਰ ਹੀਰੋ ਦੇ ਵਜੋਂ ਵਿਆਪਕ ਤੌਰ ਦੇ ਉੱਤੇ ਸ਼ਲਾਘਾ ਮਿਲੀ ਹੈ ਕਥਿਤ ਤੌਰ ਦੇ ਉੱਤੇ ਸਥਿਰ ਹਾਲਤ ਦੇ ਵਿੱਚ ਨੇ। ਗ੍ਰਿਫਤਾਰ ਕੀਤੇ ਗਏ ਕੋ ਪਾਇਲਟ ਦੀ ਹਾਲਤ ਸਪਸ਼ਟ ਨਹੀਂ ਸੀਗੀ। ਬੁੱਧਵਾਰ ਸ਼ਾਮ ਨੂੰ ਪ੍ਰਸਾਰਿਤ ਇਕ CNN ਇੰਟਰਵਿਊ ਦੇ ਵਿਚ ਨੇਤਨ ਜਾਹੂ ਨੇ ਕਿਹਾ ਕਿ ਹਮਲਾਵਰ ਓਮਾਨ ਦਾ ਨਾਗਰਿਕ ਸੀਗਾ ਤੇ ਸਾਊਦੀ ਅਰਬ ਦੇ ਵਿਚ ਉਸਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਤੇ ਨੇਤਨ ਜਾਹੂ ਨੇ ਫੋਨ ਦੇ ਉਤੇ ਇਸ ਘਟਨਾ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਕੀਤੀ ਅਤੇ ਜਾਪਦਾ ਸੀ ਕਿ ਕੋ ਪਾਇਲਟ ਸ਼ਾਇਦ ਕੋਈ ਅੱਤਵਾਦੀ ਸੀਗਾ ਜਾਂ ਫਿਰ ਸ਼ਾਇਦ ਕੋਈ ਪਾਗਲ ਵਿਅਕਤੀ ਸੀ। ਨੇਤਨ ਜਾਹੂ ਨੇ ਕਿਹਾ ਕਿ ਉਨ੍ਹਾਂ ਨੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਜ਼ਰਾਈਲ ਚੱਕੀ ਵਿਅਕਤੀ ਦੀ ਪੁੱਛਗਿੱਛ ਦੇ ਵਿਚ ਸ਼ਾਮਲ ਹੋਵੇਗਾ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਵਿਚ ਸਵਾਰ ਲੋਕ ਇਜ਼ਰਾਈਲ, ਭਾਰਤ ਤੇ UAE ਤੋਂ ਸਨ ਉਹਦੇ ਵਿਚ ਬੈਠੇ ਹੋਏ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ 4 ਯਾਤਰੀਆਂ ਦੇ ਕੋਲ ਅਮਰੀਕੀ ਨਾਗਰਿਕਤਾ ਸੀਗੀ। ਫਲਾਈ ਦੁਬਈ ਨੇ ਕਿਹਾ ਕਿ ਜਾਂਚ ਹੋਣ ਤੱਕ ਜਿਹੜਾ ਇਜ਼ਰਾਈਲ ਦੇ ਲਈ ਤੇ ਇੱਥੋਂ ਆਉਣ ਵਾਲੀਆਂ ਉਸਦੀਆਂ ਉਡਾਨਾਂ ਮੁਅੱਤਲ ਰਹਿਣਗੀਆਂ ਤੇ ਨੇਤਨ ਜਾਹੂ ਨੇ ਪਿਛਲੇ ਦਿਨਾਂ ਦੇ ਵਿਚ ਅਸਪਸ਼ਟ ਜਿਹੜਾ ਵਧੀਆ ਸੁਰੱਖਿਆ ਖਤਰਿਆਂ ਦੇ ਬਾਰੇ ਚੇਤਾਵਨੀ ਵੀ ਇਹਦੇ ਬਾਰੇ ਦਿੱਤੀ ਸੀ। ਫਲਾਈ ਜਿਹੜਾ ਹੈ ਆਪਣਾ ਟਰਾਡਾਰ 24 ਦੇ ਅਨੁਸਾਰ ਦੁਬਈ ਛੱਡਣ ਤੋਂ ਲਗਭਗ 2.5 ਘੰਟੇ ਬਾਅਦ ਹੋਈ ਹਫੜਾ ਦਫੜੀ ਦੇ ਵਿਚ ਉਡਾਨ ਲਗਭਗ 1 ਮਿੰਟ ਦੇ ਵਿਚ 33,000 ਫੁੱਟ ਤੋਂ 17,000 ਫੁੱਟ ਜਿਹੜਾ ਲਗਭਗ 10,000 ਮੀਟਰ ਤੋਂ 5,100 ਮੀਟਰ ਤੱਕ ਜਿਹੜਾ ਹੇਠਾਂ ਉਤਰੀ, ਜਿਸ ਤੋਂ ਬਾਅਦ ਜਾਰਡਨ ਦੀ ਸਰਹੱਦ ਦੇ ਨੇੜੇ ਇਕ ਅਨਿਯਮਤ ਚੱਕਰ ਲਗਾਇਆ ਤੇ ਲਗਭਗ 1 ਘੰਟੇ ਦੇ ਬਾਅਦ ਸਾਊਦੀ ਸ਼ਹਿਰ ਤਬੂਕ ਦੇ ਵਿਚ ਜਿਹੜੇ ਉਤਾਰੀ ਗਈ ਤੇ ਫਲਾਈਟ ਰਡਾਰ 24 ਨੇ ਜਹਾਜ਼ ਦੀ ਪਛਾਣ ਬੋਇੰਗ 737 ਮੈਕਸ 8 ਵਜੋਂ ਜਿਹੜੀ ਕੀਤੀ। ਇੱਕ ਵਿਅਕਤੀ ਜਿਸਨੇ ਏਅਰ ਟ੍ਰੈਫਿਕ ਕੰਟਰੋਲ ਦੇ ਨਾਲ ਉਡਾਨ ਦੇ ਸੰਚਾਰ ਨੂੰ ਸੁਣਿਆ ਸੀਗਾ, ਉਹਨੇ ਦੱਸਿਆ ਕਿ ਪਿਛੋਕੜ ਦੇ ਵਿਚ ਯਾਤਰੀਆਂ ਦੇ ਚੀਕਣ ਦੇ ਦੌਰਾਨ ਆਖਰਕਾਰ ਤਬੂਕ ਦੇ ਵਿਚ ਉਤਰਨ ਤੋਂ ਪਹਿਲਾਂ ਸਾਊਦੀ ਅਰਬ ਤੇ ਜਾਰਡਨ ਦੇ ਦੁਆਰਾ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ ਤੇ ਪਾਇਲਟ ਦੀ ਆਵਾਜ਼ ਕੰਬ ਰਹੀ ਸੀ ਜਦੋਂ ਉਹਨੇ ਮੇਡੇ ਬੁਲਾਇਆ ਤੇ ਕਿਹਾ ਕਿ ਅਗਵਾ ਹਾਈਜੈਕ ਹੋ ਰਹੀ ਹੈ। ਏਅਰ ਟ੍ਰੈਫਿਕ ਕੰਟਰੋਲ ਆਪਰੇਟਰਾਂ ਨੇ ਇਨਕਾਰ ਕਰਨ ਦਾ ਜਿਹੜਾ ਕੋਈ ਕਾਰਨ ਨਹੀਂ ਦੱਸਿਆ ਤੇ ਸੰਚਾਰ ਸੁਣਨ ਵਾਲੇ ਵਿਅਕਤੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਦੇ ਕੋਲ ਮੀਡੀਆ ਦੇ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਸੀਗਾ। ਦੂਸਰੇ ਪਾਸੇ ਕਿਸੇ ਔਰਤ ਨੂੰ UN ਮੁਖੀ ਚੋਣਾਂ ਦੇ ਲਈ ਦਬਾਅ ਜਿਹੜਾ ਵੱਧ ਰਿਹਾ ਹੈ। ਸਾਰਾ ਹੈਡਰਿਕਸ ਨੇ ਜਿਹੜਾ ਮਿਲ ਰਹੀ ਹੈ ਉਹਨੂੰ ਹਮਾਇਤ ਦਾ ਸਵਾਗਤ ਕੀਤਾ ਹੈ। ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ UN ਦੇ ਜਿਹੜਾ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦੇ ਲਈ ਦਬਾਅ ਜਿਹੜਾ ਵੱਧ ਰਿਹਾ, ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੋ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜਿਹੜੀ ਹੈ ਜੈਂਡਰ ਸਨੈਪਸ਼ਾਟ ਜਿਹੜੀ ਹੈ ਰਿਪੋਰਟ ਦੇ ਅਨੁਸਾਰ ਪ੍ਰਗਤੀ ਦੀ ਮੌਜੂਦਾ ਜਿਹੜੀ ਹੈ ਦਰ ਦੇ ਨਾਲ ਲਿੰਗੀ ਬਰਾਬਰੀ ਹਾਸਲ ਕਰਨ ਦੇ ਵਿਚ 171 ਸਾਲ ਲੱਗਣਗੇ ਹੋਰ ਕਹਿੰਦੇ ਤੇ ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਡਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ਦੇ ਵਿਚ ਆਲਮੀ ਆਗੂਆਂ ਦੀ ਹਾਲ ਦੇ ਵਿਚ ਮੁਕੰਮਲ ਹੋਈ ਸਾਲਾਨਾ ਮੀਟਿੰਗ ਨੁਮਾਇੰਦਗੀ ਤੇ ਵਿਸ਼ਾ ਵਸਤੂ ਦੋਵਾਂ ਹੀ ਜਿਹੜਾ ਮਾਮਲਿਆਂ ਦੇ ਵਿਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆਂ ਨੂੰ ਜਿਹੜਾ ਦਰਸਾਉਂਦੀ ਹੈ ਤੇ ਉਨ੍ਹਾਂ ਨੇ ਅਗਲੇ UN ਮੁਖੀ ਵਜੋਂ ਕਿਸੇ ਔਰਤ ਦੀ ਜਿਹੜੀ ਹੈ ਸੰਭਾਵੀ ਤੌਰ ਦੇ ਉੱਤੇ ਚੋਣ ਦੇ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਵੀ ਕੀਤਾ ਹੈ। ਨੋਬੈਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਦੇ ਬਾਅਦ ਵੀ ਸਾਡੇ ਵਿਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ ਤੇ ਇਮਾਨਦਾਰ ਔਰਤਾਂ ਨੂੰ ਚੁਣ ਸਕੀਏ ਇਹਦੇ ਵਿਚ ਵੀ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਦੋ ਖ਼ਬਰਾਂ ਨੇ ਆਪਣੇ ਜਨਰਲਾਂ ਦੀ ਜਿਹੜੀ ਗਿਣਤੀ ਦੇ ਵਿਚ ਹੋਵੇਗੀ 20% ਕਟੌਤੀ, ਹੇਕ ਸਿਤ ਨੇ ਜਿਹੜਾ ਇਹਦੇ ਬਾਰੇ ਐਲਾਨ ਕੀਤਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਕ ਸਿਤ ਨੇ ਕੱਲ ਬੀਤੇ ਰਾਤ ਦੇ ਵਿਚ ਆਪਣੇ ਸਾਲਾਨਾ ਸਟੇਟ ਆਫ ਦਾ ਫੋਰਸ ਸੰਬੋਧਨ ਦੇ ਵਿਚ ਅਮਰੀਕੀ ਫੌਜ ਦੇ ਵਿਚ ਕੁਝ ਵੱਡੇ ਬਦਲਾਅ ਦਾ ਐਲਾਨ ਕਰਤਾ ਹੈ। ਇਨ੍ਹਾਂ ਦੇ ਵਿਚ ਇਕ ਨਵੀਂ ਡਰੋਨ ਕਮਾਂਡ ਦੀ ਸਿਰਜਣਾ ਤੇ ਦੇਸ਼ ਦੇ ਜਨਰਲਾਂ ਅਤੇ ਐਡਮਿਰਲਾਂ ਦੇ ਵਿਚ 20% ਕਟੌਤੀ ਸ਼ਾਮਲ ਦੱਸੀ ਹੈ। ਹੇਕ ਸਿਤ ਨੇ ਕਿਹਾ ਕਿ ਪੈਟਾਗਨ ਸਪੇਸ ਐਕਸ ਦੇ CEO ਐਲਨ ਮਸਕ ਤੇ ਸਾਬਕਾ ਹਾਊਸ ਸਪੀਕਰ ਨਿਊਟ ਗਿੰਗਰਿਚ ਦੀ ਜਿਹੜੀ ਹੈ ਅਗਵਾਈ ਦੇ ਵਿਚ ਯੁੱਧ ਦੇ ਭਵਿੱਖ ਦਾ ਅਧਿਐਨ ਕਰਨ ਦੇ ਲਈ ਇਕ ਪਹਿਲਕਦਮੀ ਵੀ ਸ਼ੁਰੂ ਜਿਹੜੀ ਹੈ ਕਰੇਗਾ। ਉਨ੍ਹਾਂ ਕਿਹਾ ਕਿ ਰੱਖਿਆ ਵਿਭਾਗ ਧਾਰਮਿਕ ਮਾਮਲਿਆਂ ਦਾ ਇਕ ਦਫ਼ਤਰ ਬਣਾਏਗਾ ਤੇ 40 ਸਾਲਾਂ ਦੇ ਵਿਚ ਪਹਿਲੀ ਵਾਰ ਇਕ ਨਵਾਂ ਫੌਜੀ ਅੱਡਾ ਬਣਾਉਣ ਦੀ ਯੋਜਨਾ ਬਣਾ ਰਿਹਾ। ਹੇਗ ਸਿਤ ਨੇ ਵਰਜੀਨੀਆ ਦੇ ਵਿਚ ਮਰੀਨ ਕੋਰ ਬੇਸ ਕੁਆਇਟਿਕੋ ਵਿਖੇ ਜੂਨੀਅਰ ਅਧਿਕਾਰੀਆਂ ਤੇ ਭਰਤੀ ਕੀਤੇ ਕਰਮਚਾਰੀਆਂ ਦੇ ਇਕ ਲੀਡਰਸ਼ਿਪ ਸਮੂਹ ਦੇ ਸਾਹਮਣੇ ਇਹ ਐਲਾਨ ਕਰ ਦਿੱਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਹੇਕ ਸੇਥ ਨੇ ਆਪਣੇ ਸੰਬੋਧਨ ਦੇ ਵਿਚ ਅਜਿਹੇ ਐਲਾਨ ਕੀਤੇ ਨੇ। ਹਾਲਾਂਕਿ ਅਮਰੀਕੀ ਫੌਜ ਇਰਾਨ ਦੇ ਨਾਲ 7 ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਵਿਚ ਰੁੱਝੀ ਹੋਈ ਹੈ, ਜਿਸਦਾ ਕੋਈ ਸਪਸ਼ਟ ਅੰਤ ਨਜ਼ਰ ਨਹੀਂ ਆ ਰਿਹਾ। ਇਸ ਨੇ ਵੈਨਜ਼ੁਏਲਾ ਦੇ ਨੇਤਾ ਨਿਕੋਲਸਨ ਮਾਦੂਰੋ ਨੂੰ ਵੀ ਫੜ ਲਿਆ ਤੇ ਲਾਤੀਨੀ ਅਮਰੀਕਾ ਦੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਚ ਕਥਿਤ ਤੌਰ ਦੇ ਉਤੇ ਸ਼ਾਮਲ ਕਿਸ਼ਤੀਆਂ ਤੇ ਉਤੇ ਹਮਲਿਆਂ ਦੇ ਵਿਚ 200 ਤੋਂ ਵੱਧ ਲੋਕਾਂ ਨੂੰ ਮਾਰ ਮੁਕਾਇਆ ਤੇ ਨਾਲ ਹੀ ਦੁਨੀਆਂ ਭਰ ਦੇ ਹੋਰ ਕਾਰਜਾਂ ਦੇ ਵਿਚ ਵੀ ਤੇ ਸਟੇਟ ਆਫ਼ ਦਾ ਫੋਰਸ ਸੰਬੋਧਨ ਪੈਟਾਗਨ ਦੇ ਨੇਤਾਵਾਂ ਦੇ ਵਿਚ ਆਮ ਨਹੀਂ ਹਨ ਜੀ। ਦੂਸਰੇ ਪਾਸੇ ਇਰਾਨ ਵਫ਼ਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ, ਰੂਬੀਓ ਨੇ ਦੇ ਦਿੱਤਾ ਇਹਦੇ ਬਾਰੇ ਹੁਕਮ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਿਹੜਾ ਇਰਾਨ ਦੇ ਵਿਦੇਸ਼ ਮੰਤਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਵਫ਼ਦ ਨੂੰ ਤੈਅ ਸਮੇਂ ਤੋਂ ਪਹਿਲਾਂ ਨਿਊਯਾਰਕ ਛੱਡਣ ਦਾ ਹੁਕਮ ਦੇ ਦਿੱਤਾ। ਦੋ ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦੇ ਬਾਵਜੂਦ ਟਰੰਪ ਦੇ ਪ੍ਰਸ਼ਾਸਨ ਨੇ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਸ਼ਾਮਲ ਹੋਣ ਦੇ ਲਈ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਉਨ੍ਹਾਂ ਦੇ ਵਫ਼ਦਾਂ ਨੂੰ ਵੀਜ਼ਾ ਜਾਰੀ ਕੀਤਾ ਸੀ। ਹਾਲਾਂਕਿ ਉਨ੍ਹਾਂ ਦੇ ਉੱਤੇ ਸਖ਼ਤ ਪਾਬੰਦੀਆਂ ਸਨ। ਇਰਾਨੀ ਰਾਸ਼ਟਰਪਤੀ ਮਸੂਦ

0: ਹੋਈਆਂ ਮੀਟਿੰਗਾਂ ਦੇ ਵਿਚ ਬਹੁਤ ਘੱਟ ਪ੍ਰਗਤੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਹੋਣ ਦੇ ਬਾਅਦ ਰੂਬੀਓ ਦਾ ਸਬਰ ਜਿਹੜਾ ਟੁੱਟਿਆ ਤੇ ਉਹਨੇ ਸੋਮਵਾਰ ਨੂੰ ਜਿਹੜਾ ਇਰਾਨੀ ਵਫਦ ਨੂੰ ਦੱਸਿਆ ਕਿ ਅਰਾਕਾਜੀ ਤੇ ਉਸਨੇ ਉਸਦੇ ਸਾਥੀਆਂ ਨੂੰ ਤੁਰੰਤ ਨਿਊਯਾਰਕ ਛੱਡ ਦੇਣਾ ਚਾਹੀਦਾ ਹੈ ਤੇ ਫੈਸਲੇ ਤੋਂ ਜਾਣੂ ਦੋਵੇਂ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇਹ ਗੱਲਬਾਤ ਵੀ ਜਿਹੜੀ ਹੈ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਖੁੱਲੀਆਂ ਨੇ, ਇੱਕ ਦੋ ਪਲ ਕਾਲ ਕਰ ਸਕਦੇ ਹੋ ਤੇ ਫਿਰ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਸਿਲਸਿਲੇ ਦੇ ਵਿਚ ਤੇ ਫਿਰ ਆਪਾਂ ਆਗਿਆ ਦੇ ਵੱਲ ਨੂੰ ਵਧਾਂਗੇ। +358 44 976 1920 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਲਈ ਕਾਲ ਜਿਹੜੀ ਹੈ ਖੁੱਲੀ ਹੋਈ ਹੈ ਜੀ ਲਾਈਨ, ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਦੀ ਸਾਂਝ ਪਾਵਾਂਗੇ ਤੇ ਉਸ ਵਕਤ ਦੇ ਵਿਚ ਮੈਂ ਦੋਸਤੋ ਮਾਫ਼ੀ ਚਾਹਾਂਗਾ, ਫਿਰ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਹੁਣ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਜਾਂ ਫਿਰ ਕਹਾਣੀ ਤੋਂ ਬਾਅਦ ਤੁਹਾਡੇ ਲਈ ਲਾਈਨ ਜਿਹੜੀ ਖੋਲ ਦਿੱਤੀ ਜਾਏਗੀ। ਤੇ ਲੋ, ਆਪਣੀ ਆਵਾਜ਼ ਸੁਣ ਕੇ ਨਾਲ ਆਪਣੇ ਜੁੜ ਚੁੱਕੇ ਨੇ ਮੁਹੰਮਦ ਜੀ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਸੈਣੀ ਸਾਹਿਬ ਨੂੰ ਨੀਂਦ ਚੰਗੀ ਆ ਜਾਏਗੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਜੀ ਆਨੂੰ ਜੀ।
1: ਥੈਂਕ ਯੂ ਸੋ ਮਚ ਭੁਪਿੰਦਰ ਜੀ ਵਾਸਤੇ
0: ਜੀ ਆਨੂੰ ਜੀ ਸਤਿ ਸ੍ਰੀ ਅਕਾਲ
1: ਜੀ ਸਮਾਨ ਮਤੇ ਸੋਚੇ ਵੀ ਜਿੰਦੇ ਵਸਦੇ ਰਹਿਣ
0: ਜੀ
1: ਤੇ ਹਮੇਸ਼ਾ ਜਿਹੜਾ ਹੈਗਾ ਰੇਡੀਓ ਦੁਆਬਾ ਚੜ੍ਹਦੀ ਕਲਾ ਚ ਰਹੋ ਵੀ ਮੇਰੀ ਅੰਦਰ ਹੀ ਦੁਆਵਾਂ
0: ਜੀ। ਥੈਂਕ ਯੂ।
1: ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਜੀ ਖਬਰਾਂ ਮੈਂ ਵੀ ਸੁਣ ਰਿਹਾ ਸੀ ਤੇ ਬਿਲਕੁਲ ਹਾਲਾਤ ਜਿਹੜੇ ਹੈਗੇ ਆ ਚੇਂਜ ਹੋ ਰਹੇ ਆ, ਲੇਕਿਨ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਵੀ ਬਈ ਦੁਆ ਹੈਗੀ ਆ ਉਹ ਸਾਕਾਰ ਪੁਰਖ ਦੇ ਅੱਗੇ
0: ਬਿਲਕੁਲ
1: ਜਾਣੀ ਕੋਈ ਨਾ ਕੋਈ ਜ਼ਰੂਰ ਸ਼ਖਸੀਅਤ ਸਾਹਮਣੇ ਆ ਬਈ ਜਿਹੜਾ ਹੈਗਾ ਜਿਹਦੀ ਕਿ ਜਿਹਦਾ ਇੰਤਜ਼ਾਰ ਹੈਗਾ ਹਨਾ ਤੇ ਜਾਣੀ ਵਧੀਆ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਜਿਹੜਾ ਕਮਾਂਡ ਸੰਭਾਲੇ ਤੇ ਜਿਹੜਾ ਹੈਗਾ ਆਵਾਮ ਦਾ ਜਿਹੜੇ ਹੱਕ ਹਕੂਕ ਉਹਨਾਂ ਦੀਆਂ ਗੱਲਾਂ ਕਰੇ ਜਾਂ ਉਹਨਾਂ ਨੂੰ ਪ੍ਰੈਕਟੀਕਲੀ ਜਿਹੜਾ ਹੈਗਾ ਲਾਗੂ ਕਰੇ ਹਨਾ, ਜਿਹੜਾ ਸਾਰਿਆਂ ਦੇ ਸਾਰੇ ਖੁਸ਼ ਰਹਿਣ
0: ਜੀ,
1: ਚਾਹੇ ਉਹ ਕਿਸਾਨ ਆ ਚਾਹੇ ਉਹ ਜਵਾਨ ਆ ਚਾਹੇ ਉਹ ਮਤਲਬ ਕਿ ਆਮ ਆਵਾਮ ਆ ਸਾਰੇ ਜਿਹੜੇ ਹੈਗੇ ਸੁੱਖ ਦਾ ਸਾਹ ਲੈਣ ਜਿਹੜਾ ਹੈਗਾ
0: ਜੀ।
1: ਮੇਰੀਆਂ ਤਾਂ ਦਿਲੀ ਦੁਆਵਾਂ ਹੈਗੀਆਂ ਆਪਣੀਆਂ ਸਾਰਿਆਂ ਦੀਆਂ ਵੀ ਇਹੋ ਜਿਹਾ ਦੁਆਵਾਂ ਆਉਣਾ ਚਾਹੀਦਾ, ਜ਼ਰੂਰਤ ਹੈਗੀ ਆ ਵਕਤ ਦੀ ਆਵਾਜ਼
0: ਜੀ
1: ਤੇ ਬਹੁਤ ਸੋਹਣਾ ਜਿਹੜਾ ਹੈਗਾ। ਬਾਕੀ ਜਿਹੜਾ ਹੈਗਾ ਸਾਨੂੰ ਦੇਖੋ ਜ਼ਿੰਦਗੀ ਬੜੀ ਖੂਬਸੂਰਤ ਹੈ ਵੀਰ ਭੁਪਿੰਦਰ ਜੀ, ਸਾਨੂੰ ਹਮੇਸ਼ਾ ਜਿਹੜਾ ਹੈਗਾ ਇਹ ਕਹਿੰਦੇ ਨਾ ਨੈਵਰ ਗਿਵ ਅਪ ਇਨ ਯੂਅਰ ਲਾਈਫ, ਕਦੇ ਵੀ ਗਿਵ ਅਪ ਨਹੀਂ ਕਰਨਾ ਹੈਗਾ, ਹਮੇਸ਼ਾ ਅੱਗੇ ਚੱਲਦੇ ਰਹੋ
0: ਜੀ,
1: ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਣੇ। ਸਕਸੈਸਫੁਲ ਫਲਾਈਟ ਭਰੋ ਹਨਾ, ਸਕਸੈਸਫੁਲ ਫਲਾਈਟ ਭਰਨ ਤੋਂ ਬਾਅਦ ਜਦੋਂ ਤੁਸੀਂ ਆਪਣਾ ਮਕਸਦ ਹਾਸਲ ਕਰ ਲੈਂਦੇ ਹੋ ਫਿਰ ਸਕਸੈਸਫੁਲ ਲੈਂਡਿੰਗ ਵੀ ਜ਼ਰੂਰੀ ਹੈ।
0: ਬਿਲਕੁਲ,
1: ਇਸੇ ਕਰਕੇ ਕਹਿੰਦੇ ਗੋ ਕੋਨਫੀਡੈਂਟਲੀ ਇਨ ਦਾ ਡਾਇਰੈਕਸ਼ਨ ਆਫ ਯੂਅਰ ਡ੍ਰੀਮ, ਡਾਇਰੈਕਸ਼ਨ ਬਹੁਤ ਜ਼ਰੂਰੀ ਆ, ਕੋਨਫੀਡੈਂਟਲੀ ਵੀ ਜਾਣਾ ਹੈਗਾ ਲੇਕਿਨ ਡਾਇਰੈਕਸ਼ਨ ਵੀ ਸਹੀ
0: ਜ਼ਰੂਰੀ ਹੈ ਜੀ ਜੀ।
1: ਤੇ ਲਓ ਜੀ ਫਿਰ ਥੋੜਾ ਜਿਹਾ ਰੂਹਦਾਰੀ ਕਰ ਲਈਏ, ਇੱਕ ਸੌਂਗ ਹੈਗਾ ਛੋਟਾ ਜਿਹਾ
0: ਆਉਣ ਦਿਓ ਜੀ, ਆਉਣ ਦਿਓ,
1: ਹਾਂ ਹਿੰਦੀ ਦੇ ਵਿੱਚ ਹੈਗਾ ਮੈਂ ਸ਼ੁਰੂ ਕਰਨਾ ਜੀ।

0: ਬਸ
1: ਥੈਂਕ
0: ਜੀ,
1: ਯੂ ਸੋ ਮਚ
0: ਥੈਂਕ ਯੂ ਜੀ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਹਰ ਵਾਰ ਦੀ ਤਰ੍ਹਾਂ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਅਸੀਂ ਦੁਬਈ ਤੋਂ ਮੁਹੰਮਦ ਜੀ ਤੇ ਨਾਲ ਆਪਾਂ ਫਿਰ ਨਵੀਂ ਜੁਗਤ ਤੁਹਾਨੂੰ ਸੁਣਾਉਂਦੇ ਹਾਂ, ਅੰਮ੍ਰਿਤ ਕੌਰ ਬਟਰੁੱਖਾ ਉਹਨਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ, ਪਰ ਉਸ ਤੋਂ ਪਹਿਲਾਂ ਕੁਝ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਨਾਲ ਨਾਲ ਥੋੜੀ ਜਿਹੀ ਸਾਂਝ ਪਾ ਕੇ ਫਿਰ ਅੱਗੇ ਵੱਧਦੇ ਹਾਂ, ਜਿਸ ਦੇ ਵਿੱਚ ਗੱਲਬਾਤ ਦੋਸਤ ਮਿੱਤਰ ਆਪਸ ਦੇ ਵਿੱਚ ਵੀ ਕਰ ਰਹੇ ਨੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਮੁਹੰਮਦ ਜੀ ਨੇ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਤੇ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਦੋਸਤਾਂ ਨੇ, ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਭੇਜਦੇ ਨੇ, ਸ਼ੁਕਰੀਆ ਜੀ, ਧੰਨਵਾਦ। ਤੇ ਔਜਲਾ ਸਾਹਿਬ ਲਿਖਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਔਜਲਾ ਸਾਹਿਬ ਦੇ ਕੁਝ ਸੁਨੇਹੇ ਹੋਰ ਸੀ, ਕਹਿੰਦੇ ਬੜਿੰਗ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਜੀ, ਤੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਇਹ ਸਾਂਝਾ ਕਰ ਦਿੱਤਾ ਸੀ ਸੁਨੇਹਾ, ਤੇ ਅੱਗੇ ਲਿਖਿਆ ਸੀ ਪਹਿਲਾਂ ਉਹਨਾਂ ਨੇ, ਇਲਾਜ ਬਿਮਾਰੀ ਦਾ ਹੁੰਦਾ, ਹਿੱਲੇ ਦਾ ਕੋਈ ਇਲਾਜ ਨਹੀਂ ਹੈ ਜੀ, ਇਹ ਹਾਲ ਹੀ ਕਾਂਗਰਸ ਦੇ ਹਨ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਲਿਖਦੇ ਆ ਆਪਣੇ ਗੁਰੀਮਾਨ ਜੀ, ਬਿਲਕੁਲ ਸਹੀ ਸੈਣੀ ਸਾਹਿਬ ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਮਸਲਾ ਸਾਰਾ ਕੁਰਸੀ ਦਾ ਹੈ ਜੀ, ਤੇ ਨਾ ਯੁੱਗ ਬਦਲਣਾ ਨਾ ਸਿਆਸਤਦਾਨ ਕਹਿੰਦੇ ਬਦਲਨੇ ਆ ਜੀ। ਮੁਕੱਦਰ ਜੀ ਕਹਿੰਦੇ ਆ ਕਿਹੜਾ ਸੱਤ ਯੁੱਗ ਜੀ, ਕਿਆ ਬਾਤ ਹੈ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ ਮੁਕੱਦਰ ਬਾਈ ਨਾਮ ਹੀ ਕਹਿੰਦੇ ਸੱਤ ਯੁੱਗ ਹੈ, ਨਾ ਤੁਸੀਂ ਦੇਖਿਆ ਨਾ ਅਸੀਂ ਦੇਖਿਆ। ਅੱਗੇ ਕਹਿੰਦੇ ਨੇ ਪਰ ਸੈਣੀ ਸਾਹਿਬ ਡੈਨੀਅਲ ਨੂੰ ਅਮਰੀਕਾ ਦੇ ਦਬਾਅ ਦੇ ਵਿੱਚ ਬੇਲ ਵੀ ਕਹਿੰਦੇ ਦੇ ਦਿੱਤੀ ਸੀ, ਤੇ ਅਮਰੀਕਾ ਵੀ ਚਲਾ ਗਿਆ, ਤੇ ਮੇਨਮਾਰ ਜਿਹੜਾ ਸੀਗਾ ਉਹਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਫੜਿਆ ਉਹਨੂੰ, ਤੇ ਅਮਰੀਕਾ ਤੋਂ ਡਰ ਫਿਰ ਬੰਦਾ ਅਮਰੀਕਾ ਭੇਜ ਦਿੱਤਾ ਸੀ। ਹਾਂਜੀ, ਉਹ ਅੰਬੈਸੀਆਂ ਦੇ ਵਿੱਚ ਬਹਿ ਜਾਂਦੇ ਆ, ਕਿੰਨਾ ਚਿਰ ਇੱਥੇ ਦੇਖੋ ਆ ਅਮਰੀਕਾ ਦੁਬਈ ਸੋਰੀ ਇੰਗਲੈਂਡ ਦੇ ਵਿੱਚ ਬੈਠੇ ਨੇ ਜਾਂ ਸਵਿਟਜ਼ਰਲੈਂਡ ਦੀਆਂ ਅੰਬੈਸੀਆਂ ਚ ਲੋਕ ਬੈਠੇ ਨੇ, ਤੇ ਬਹੁਤ ਸਾਰੇ ਵੱਡੇ ਵੱਡੇ ਕੇਸ ਹੈ ਜੀ, ਉਹ ਇੱਦਾਂ ਫਿਰ ਹਿਲਾ ਨਹੀਂ ਨਾ ਸਕਦੇ, ਕਿਸੇ ਨੂੰ ਕੱਢ ਕੇ ਲਿਜਾ ਨਹੀਂ ਸਕਦੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਡੂੰਘੇ ਆ ਬਾਈ ਤੁਸੀਂ ਸੋਚਦੇ ਹੋ ਜੀ, ਤੇ ਔਜਲਾ ਸਾਹਿਬ ਕਹਿੰਦੇ ਆ ਗੱਲ ਕਹਿਣ ਤੇ ਕਰਨ ਦੇ ਵਿੱਚ ਫਰਕ ਹੁੰਦਾ, ਜਦੋਂ ਰੁੱਖੀ ਤੇ ਕੁੱਲੀ ਦੇ ਵਿੱਚ ਰਹਿਣਾ ਪੈਂਦਾ ਪਤਾ ਉਦੋਂ ਲੱਗਦਾ। ਬਿਲਕੁਲ ਦਰੁਸਤ ਹੈ ਜੀ ਔਜਲਾ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਬਥੇਰੇ ਮਹਿਲਾਂ ਵਾਲੇ ਕਿਉਂ ਤੰਗ ਹੋ ਜਾਂਦੇ ਆ ਤੇ ਕਿਉਂ ਉਹ ਫਰਕ ਪਾ ਲੈਂਦੇ ਜੇ ਮਹਿਲਾਂ ਦੇ ਵਿੱਚ ਹੀ ਕਹਿੰਦੇ ਸਾਰਾ ਕੁਝ ਹੁੰਦਾ ਜੀ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ। ਤੇ ਆਪਣੇ ਦੁੰਮੇ ਵਾਲੇ ਦਾ ਬੜਾ ਪਿਆਰਾ ਗੀਤ ਹੈ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਵਿਛੜ ਕੇ ਇਹ ਭੁਲੇਖਾ ਪਾਲ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਕਹਿੰਦੇ ਜੀ, ਕਿਆ ਬਾਤ ਹੈ ਜੀ। ਵਿਛੜ ਕੇ ਇਹ ਭੁਲੇਖਾ ਪਾਲ ਕੇ ਜਿਹੜਾ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਹੈ ਇਸੇ ਬਹਾਨੇ ਨਾਲ। ਗੁਰੂ ਜੀ ਨੂੰ ਲਿਖਦੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੂ ਜੀ ਵੈਸੇ ਤਾਂ ਇਟਲੀ ਦੇ ਨੇਵੀ ਵਾਲੇ ਵੀ ਕਹਿੰਦੇ ਜ਼ਮਾਨਤ ਤੇ ਛੱਡ ਕੇ ਇਟਲੀ ਭੇਜ ਦਿੱਤੇ ਸੀ ਮਨਮੋਹਨ ਸਿੰਘ ਵੇਲੇ ਜੀ, ਤੇ ਪਰ ਹੁਣ ਕਹਿੰਦੇ ਹਾਲਾਤ ਵੱਖਰੇ ਆ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਸ਼ੁਕਰੀਆ ਅਦਾ ਕਰ ਰਹੇ ਆ। ਤੇ ਠੀਕ ਹੈ ਬਾਈ ਜੀ ਕਹਿੰਦੇ ਆਪਣੇ ਮੁਕੱਦਰ ਜੀ, ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਲੋ ਦੋਸਤੋ ਚੱਲਦੇ ਆ, ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ। ਹੁਣ ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਨੂੰ ਜਿਹੜੀ ਆ ਚੁਣੌਤੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਅਮਰੀਕਾ ਚ ਵੀ ਬਣ ਰਹੇ ਨੇ, ਉਤੋਂ ਮਿਡ ਟਰਮ ਚੋਣਾਂ ਨੇ ਤੇ ਪੰਗੇ ਲੈਣੋਂ ਹਜੇ ਵੀ ਨਹੀਂ ਹਟਦਾ, ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਅਪਡੇਟਾਂ ਵੀ ਆ ਰਹੀਆਂ ਹੈ। ਇਸੇ ਤਰ੍ਹਾਂ ਹੀ ਗ੍ਰਿਫਤਾਰ ਜਿਹੜੇ ਨੇ, ਗ੍ਰਿਫਤਾਰੀ ਤੋਂ ਬਾਅਦ ਆਲ ਇਜ਼ ਵੈਲ ਕਹਿਣ ਵਾਲੀ ਜਿਹੜੀ ਮਹਿਲਾ ਪੁਲਿਸ ਇੰਸਪੈਕਟਰ ਸੀਗੀ ਸੁਨੀਤਾ ਬਾਵਾ, ਨੌਕਰੀ ਤੋਂ ਬਰਖਾਸਤ ਕਰ ਦਿੱਤੀ ਗਈ ਹੈ। ਤੇ ਲੋ ਫਿਰ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਦੇ ਉੱਤੇ, ਤੇ ਆਖਰ ਦੇ ਵਿੱਚ ਤੁਹਾਡੀਆਂ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਤੇ ਗੱਲਬਾਤ ਕਰਦੇ ਹਾਂ ਕਹਾਣੀ ਦੀ। ਇਹ ਕਹਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਤੇ ਕਿੱਥੇ ਲਿਜਾਣਾ ਚਾਹੁੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਤੇ ਉਹਦੇ ਵੱਲ ਨੂੰ ਮਾਹੌਲ ਬਣਾਉਂਦੇ ਹਾਂ, ਚੱਲਦੇ ਹਾਂ ਤੇ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ, ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਂਦੇ ਜਾਂਦੇ ਜੀ। ਦੋਸਤੋ ਇਹ ਕਹਾਣੀ ਹੈ ਨਵੀਂ ਜੁਗਤ, ਨਵੀਂ ਜੁਗਤ ਅੰਮ੍ਰਿਤ ਕੌਰ ਬਟਰੁੱਖਾ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ, ਤੇ ਉਹਨਾਂ ਦੀਆਂ ਕਹਾਣੀਆਂ ਦਾ ਸਿਲਸਿਲਾ ਤੁਹਾਡੇ ਨਾਲ ਚਲਾਇਆ ਹੋਇਆ, ਤੇ ਅੱਜ ਇੱਕ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੰਮ੍ਰਿਤ ਕੌਰ ਬਟਰੁੱਖਾ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਤੇ ਕਹਾਣੀ ਹੈ ਨਵੀਂ ਜੁਗਤ।
2: Thank you.
0: ਉਂ ਜੇ ਮੈਂ ਬਿਰਧ ਆਸ਼ਰਮਾਂ ਦੇ ਵਿੱਚ ਵਗ ਜਾਂ ਉੱਥੇ ਵੱਧ ਸੇਵਾ ਹੋਇਆ ਕਰੂ ਮੇਰੀ। ਸੱਸ ਦੇ ਬੋਲ ਸੁਣ ਕੇ ਰਸੋਈ ਦੇ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਹੜੀ ਸੀ ਜਿਵੇਂ ਕੁਝ ਸਮੇਂ ਦੇ ਲਈ ਸੁਣ ਲਈ ਸਮੇਂ ਲਈ ਜਿਹੜਾ ਸੀ ਸੋਨੇ ਹੋ ਗਈ ਇਹ ਸਭ ਕੁਝ ਸੁਣ ਕੇ। ਇੱਕ ਛੁਰੀ ਨਹੀਂ ਨਹੀਂ ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ ਧਾਰ ਚੀਜ਼ ਜਿਹੜੀ ਸੀ ਉਸਦੇ ਕੰਨਾਂ ਦੇ ਵਿੱਚੋਂ ਹੁੰਦੀ ਹੋਈ ਗਲੇ ਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਦੇ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਦੇ ਵਿੱਚ ਪਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਹਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ। ਦਰਦ ਥੋੜਾ ਕੁ ਵਧਿਆ ਮੋਢੇ ਦੇ ਵਿੱਚ ਵੀ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਦੇ ਵਿੱਚ ਖੱਬੇ ਪਾਸੇ ਜਾ ਕੇ ਰੁਕ ਤੁਰਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ। 20-25 ਸਾਲ ਦੀ ਮਿਹਨਤ ਰੁੜਦੀ ਜਾਪੀ। ਇਸ ਸਾਰੀ ਪ੍ਰਕਿਰਿਆ ਦੇ ਨਾਲ ਦਿਲ ਦਿਮਾਗ ਨਪੀੜਿਆ ਗਿਆ ਤੇ ਉਸਦੇ ਵਿੱਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਦੇ ਵਿੱਚ ਆ ਉਤਰਿਆ ਜਾਣੀ ਕਿ ਹੰਝੂ ਜਿਹੜੇ ਕਿਰਨ ਲੱਗ ਗਏ। ਰਸੋਈ ਦੇ ਵਿੱਚ ਪਈਆਂ ਵਸਤਾਂ ਤੇ ਦੁੱਧ ਧੁੰਦ ਜਿਹੀ ਛਾ ਗਈ। ਨਾ ਨਾ ਵਸਤਾਂ ਤੇ ਧੁੰਦ ਨਹੀਂ ਸੀ ਧੁੰਦ ਤਾਂ ਦ੍ਰਿਸ਼ਟੀ ਦੇ ਵਿੱਚ ਸੀ। ਛਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲਾਂ ਦੇ ਉੱਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਦੇ ਵਿੱਚੋਂ ਅਸਮਾਨ ਦੇ ਵੱਲ ਨੂੰ ਆਪਣੇ ਵਕੀਲ ਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ ਫੂ ਕਰਕੇ ਸਾਰੀ ਹਵਾ ਜਿਹੜੀ ਸੀ ਬਾਹਰ ਨੂੰ ਕੱਢ ਛੱਡੀ। ਦੋ ਤਿੰਨ ਵਾਰ ਏਦਾਂ ਕਰਨ ਦੇ ਉੱਤੇ ਥੋੜਾ ਚੈਨ ਜਿਹਾ ਆਇਆ। ਲੰਬੇ ਸਾਹ ਲੈ ਜਾਣੀ ਇਸ ਤਰ੍ਹਾਂ ਡੂੰਘੇ ਸਾਹ ਭਰਨ ਦੇ ਉੱਤੇ ਕੱਢਣ ਦੀ ਜੁਗਤ ਉਸਦੇ ਪਤੀ ਨੇ ਉਸਨੂੰ ਜਿਹੜਾ ਦਿਨ ਦੱਸੀ ਸੀਗੀ ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਹੋ ਗਈ ਸੀ। ਉਸਦਾ ਜੀ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ ਭਾਂਡੇ ਗਲੀ ਦੇ ਵਿੱਚ ਵਗਾ ਕੇ ਮਾਰੇ ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਈਏ ਚੜ ਜੇ ਤੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਵੀ। ਉਸ ਦਿਨ ਬੇਬੇ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁਝ ਨਾ ਬੋਲਦੀ ਫਿਰ ਵੀ ਬੇਬੇ ਆਖ ਦਿੰਦੀ ਤੂੰ ਮੈਨੂੰ ਮਾਰ ਕੇ ਰਾਜੀ ਹੈ ਮੈਨੂੰ ਘਰੋਂ ਕੱਢ ਕੇ ਰਾਜੀ ਹੈ। ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਹਦਾ ਜਿਹੜਾ ਜੀ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸਦੀ ਸ਼ਕਲ ਸੂਰਤ ਠੀਕ ਸੀ ਨਾ ਬਹੁਤੀ ਚੰਗੀ ਨਾ ਬਹੁਤੀ ਮਾੜੀ। ਬੇਬੇ ਨੇ ਆਖਿਆ ਮੈਂ ਤਾਂ ਵਿਆਹ ਨੂੰ ਹੀ ਤੇਰੀ ਬੁੱਥੜੀ ਦੇਖ ਲਈ ਸੀ ਕਿ ਤੇਰੇ ਨੀ ਜਵਾਕ ਹੁੰਦਾ ਹੁਣ। ਜਵਾਬ ਤਾਂ ਹੈ ਹੀ ਸੀ ਇਸ ਗੱਲ ਦਾ ਪਰ ਜ਼ਬਾਨ ਦੇ ਉੱਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਹੀ ਦੇ ਆਖ ਹੀ ਦਮਾਏ ਨੂੰ ਕਿਸੇ ਨਾ ਕਿਸੇ ਦਾ। ਜਦੋਂ ਮੈਨੂੰ ਦੇਖਣ ਗਏ ਸੀ ਨਾ ਬੂਥੜੀ ਤਾਂ ਉਦੋਂ ਵੀ ਇਹੀ ਸੀ ਤੇ ਹੁਣ ਵੀ ਇਹੀ ਹੈ। ਜੇ ਤੁਸੀਂ ਐਡੇ ਹੀ ਅੰਤਰਜਾਮੀ ਹੋ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤਾ ਕਿਉਂ ਖਰਾਬ ਕੀਤੀ ਹੈ ਮੇਰੇ ਨਾਲ ਵਿਆਹ ਕੇ ਉਹਨੂੰ ਕਿਉਂ ਜ਼ਿੰਦਗੀ ਉਹਦੀ ਬਰਬਾਦ ਕਰਕੇ ਰੱਖ ਦਿੱਤੀ। ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ ਉਹ ਸਭ ਹੰਜਮ ਕਰਨਾ ਜਾਣੀ ਕਿ ਹਜ਼ਮ ਕਰਨਾ ਸਹਿਜ ਦੇ ਨਾਲ ਤਾਂ ਨਹੀਂ ਸੀਗਾ। ਗੱਲ ਇੱਕ ਨਹੀਂ ਸੀ ਹੁੰਦੀ ਪੂਰੀ ਲਿਸਟ ਤਿਆਰ ਹੁੰਦੀ ਸੀਗੀ। ਕੁਝ ਉਹਨਾਂ ਗੱਲਾਂ ਦੇ ਉੱਤੇ ਮਿਹਣੇ ਜਿਹੜੀਆਂ ਉਸੇ ਦੇ ਪੇਕੇ ਪਰਿਵਾਰ ਦੇ ਜੀਆਂ ਦੇ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਨੇ ਉਹ ਸੋਚਦੀ ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀਂ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗਣ ਫਰੋਲ ਜਾਂਦੇ ਨੇ ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਸਿਰ ਹੀ ਫਟਣਗੇ। ਉਹਨੂੰ ਕੋਈ ਠਾਰ ਨਹੀਂ ਸੀਗੀ ਦੁੱਖੜੇ ਰੋਣ ਲਈ। ਉਸਦੇ ਪਤੀ ਨੇ ਉਸਨੂੰ ਬਾਂਹ ਤੋਂ ਫੜਿਆ ਤੇ ਬਾਹਰ ਰੁੱਖਾਂ ਹੇਠਾਂ ਲੈ ਗਿਆ ਵਾਰ ਵਾਰ ਅੰਦਰ ਹਵਾ ਭਰਨ ਤੇ ਛੱਡਣ ਨੂੰ ਕਹਿ ਰਿਹਾ ਕਿ ਲੰਬੇ ਸਾਹ ਲੈ ਲੰਬਾ ਸਾਹ ਖਿੱਚ ਤੇ ਛੱਡ ਮੈਂ ਵੀ ਏਦਾਂ ਹੀ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਦਾ। ਉਹਨੇ ਜਦੋਂ ਇਹ ਆਖਿਆ ਸੀ ਨਾ ਤਾਂ ਪਤਨੀ ਹੈਰਾਨੀ ਦੇ ਨਾਲ ਉਸਦੇ ਵੱਲ ਦੇਖਦੀ ਰਹੀ। ਮੈਂ ਵੀ ਇਨਸਾਨ ਹਾਂ ਮੈਨੂੰ ਵੀ ਤਕਲੀਫ ਹੁੰਦੀ ਹੈ ਕਦੇ ਘਰੋਂ ਤੇ ਕਦੇ ਬਾਹਰੋਂ। ਬਾਹਰੋਂ ਮਤਲਬ ਪਤਨੀ ਨੇ ਪੁੱਛਿਆ ਸੀ। ਜਿੱਥੇ ਮੈਂ ਨੌਕਰੀ ਕਰ ਰਿਹਾ ਨਾ, ਮੇਰੇ ਸਾਥੀ ਕਰਮਚਾਰੀ ਥੱਬਾ ਤਨਖਾਹਾਂ ਦਾ ਲੈ ਕੇ ਵੀ ਕੰਮ ਦੇ ਵਿੱਚ ਇਮਾਨਦਾਰ ਨਹੀਂ। ਮੈਂ ਕੁਝ ਨਹੀਂ ਕਰ ਸਕਦਾ, ਬਸ ਮਨ ਕਲਪਦਾ ਮੇਰਾ ਦੇਖ ਕੇ। ਪਤੀ ਦੀ ਇਸੇ ਇਮਾਨਦਾਰੀ ਤੇ ਨੇਕੀ ਤੇ ਉਹ ਫਿਦਾ ਸੀਗੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਦੇ ਵਿੱਚ ਮਤਭੇਦ ਜ਼ਰੂਰ ਹੁੰਦਿਆਂ ਵੀ ਇੱਕ ਦੂਜੇ ਦੇ ਉੱਤੇ ਅੰਤਾਂ ਦਾ ਭਰੋਸਾ ਕਰਦੇ। ਇਹੋ ਜਿਹੇ ਭਰੋਸੇ ਕਮਾਏ ਜਾਂਦੇ ਨੇ, ਪਰ ਉਹਨਾਂ ਦੇ ਵਿੱਚ ਸਹਿਜੇ ਹੀ ਜਿਹੜਾ ਇਸ ਦੇ ਲਈ ਬੇ ਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਨੇ। ਪਤੀ ਦੀ ਗੱਲ ਸੁਣ ਕੇ ਉਸਦਾ ਆਪਣੀ ਤਕਲੀਫ ਦੇ ਵੱਲੋਂ ਧਿਆਨ ਹਟਿਆ। ਘਰ ਦੇ ਵਿੱਚ ਮੈਂ ਸਾਰਾ ਕੁਝ ਅੱਖੀ ਦੇਖਦਾ ਹਾਂ, ਕੋਈ ਦੱਸੇ ਨਾ ਮੈਨੂੰ, ਚਾਹੇ ਦੱਸੇ ਚਾਹੇ ਨਾ ਦੱਸੇ, ਪਰ ਮੈਨੂੰ ਸਭ ਪਤਾ ਹੈ। ਤੂੰ ਸਹੀ ਹੋਵੇ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਆਖ ਸਕਦਾ। ਮੇਰੀ ਮਾਂ, ਮੇਰੀਆਂ ਭੈਣਾਂ, ਮੇਰੇ ਰਿਸ਼ਤੇਦਾਰ ਇਹੀ ਕਹਿਣਗੇ, ਤੂੰ ਮੈਨੂੰ ਵੱਸ ਦੇ ਵਿੱਚ ਕਰ ਲਿਆ, ਤੇਰੇ ਲਈ ਤਾਂ ਹੋਰ ਔਖਾ ਹੋ ਜਾਣਾ ਹੈ। ਫਿਰ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦਾ ਹੈ। ਮਾਂ ਦੇ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ। ਤੇ ਮੈਂ ਕਿੱਧਰ ਜਾਵਾਂ ਫਿਰ? ਪਤਨੀ ਨੇ ਪਤੀ ਦੇ ਚਿਹਰੇ ਦੇ ਵੱਲ ਦੇਖਦਿਆਂ ਆਖਿਆ, ਕਿਤੇ ਵੀ ਨਹੀਂ, ਤੈਨੂੰ ਕਿਉਂ ਜ਼ਰੂਰਤ ਹੈ? ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਹੀ ਮਾਂ ਕਰਕੇ ਹੋਇਆ ਹੈ। ਚੰਗਾ ਕਹੇ ਮਾੜਾ ਕਹੇ ਸਭ ਸਿਰ ਮੱਥੇ ਹੈ। ਆਹ ਤਾਂ ਕੋਈ ਗੱਲ ਨਾ ਬਣੀ, ਫਿਰ ਆਪਣਾ ਜੀਵਨ ਤਾਂ ਗਿਆ। 20-22 ਸਾਲ ਲੰਘ ਗਏ ਮਾਂ ਦੀਆਂ ਗਲਤ ਫਹਿਮੀਆਂ ਦੀਆਂ ਸਫਾਈਆਂ ਦਿੰਦੇ ਹੋਏ। ਕੀ ਕਰੀਏ ਫਿਰ? ਤੂੰ ਹੀ ਦੱਸ। ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ, ਇਸ ਦੇ ਲਈ ਉਹਨਾਂ ਦੇ ਕੋਲ ਭੇਜਣ ਦਾ ਤਾਂ ਵਰਕਾ ਹੀ ਪਾੜ ਦੇ ਤੂੰ। ਉਹ ਥੋੜੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਦੇ ਨਾਲ ਅਸਮਾਨ ਦੇ ਵੱਲ ਦੇਖ ਰਹੀ ਹੈ। ਉਹ ਫਿਰ ਬੋਲਿਆ, ਬੇਬੇ ਭੈਣ ਹੋਰਾਂ ਦੇ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ, ਉਹ ਬੇਬੇ ਦੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਰਹਿੰਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ। ਕਿਉਂ ਕਿਉਂ ਮੰਨ ਲੈਂਦੀਆਂ ਨੇ ਸੱਚ? ਫਿਰ ਪਤਨੀ ਦੇ ਸਵਾਲ ਉਸਨੂੰ ਪਰੇਸ਼ਾਨ ਕਰ ਰਹੇ ਨੇ। ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ, ਬੇਬੇ ਆਪਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਹੈ। ਤੁਸੀਂ ਵੀ ਤਾਂ ਉਹਨਾਂ ਦੇ ਭਰਾ ਹੋ, ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਦੇ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ। ਸਿੱਧੀ ਜਿਹੀ ਗੱਲ ਹੈ, ਬੇਬੇ ਨੂੰ ਕੋਈ ਨਹੀਂ ਸਮਝ ਸਕਦਾ। ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਹੈ? ਤੂੰ ਦੱਸ, ਉਦਾਸੀ ਜਿਹੀ ਆਵਾਜ਼ ਦੇ ਵਿੱਚ ਉਸਨੇ ਪੁੱਛ ਹੀ ਲਿਆ। ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ। ਉਹਨੇ ਕੌੜੀ ਸੱਚਾਈ ਆਖ ਦਿੱਤੀ ਸੀ। ਇਸ ਗੱਲ ਦੇ ਵਿੱਚ ਸਿਰੇ ਦੀ ਬੇਬਸੀ ਵੀ ਸੀ। ਇੰਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪ ਚਾਪ ਉੱਡਦੇ ਪਰਿੰਦਿਆਂ ਦੇ ਵੱਲ ਤੇ ਹਵਾ ਦੇ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਨੂੰ ਦੇਖਦੇ ਰਹੇ ਸਨ ਦੋਹੇ ਮੀਆਂ ਬੀਬੀ। ਪਤਾ ਨਹੀਂ ਕੁਝ ਔੜ ਵੀ ਨਹੀਂ ਸੀ ਰਿਹਾ ਤੇ ਗੱਲ ਕਰਨ ਦੇ ਲਈ ਜਾਂ ਫਿਰ ਕਹਿਣ ਦੇ ਲਈ ਬਹੁਤ ਕੁਝ ਸੀ, ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ, ਬਸ ਉਹਨਾਂ ਦੀ ਉਲਝਣ ਵੀ ਇਸੇ ਹੀ ਤਰ੍ਹਾਂ ਸੀ। ਏਦਾਂ ਦੀਆਂ ਗੱਲਾਂ ਤਾਂ ਕੁਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ, ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਛ ਹੋਰ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਸੀ। ਲੱਗਦਾ ਸੀ ਕਿ ਗਲਤੀ ਦੇ ਨਾਲ ਕਹਿ ਬੈਠੀ ਬੇਬੇ ਕਿਤੇ। ਪੁੱਤ ਨੇ ਕਿਹਾ, ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ, ਉਹ ਪਤਾ ਕਰਦੇ ਨੇ ਆਲੇ ਦੁਆਲਿਓ ਕਿ ਬਜ਼ੁਰਗ ਨੂੰ ਪਰਿਵਾਰ ਦੇ ਵੱਲੋਂ ਸੱਚੀ ਕੋਈ ਤਕਲੀਫ ਹੈ ਜਾਂ ਨਹੀਂ। ਉਹਨਾਂ ਨੂੰ ਮੈਂ ਦੱਸੂ ਮੇਰੀ ਕਿੰਨੀ ਕੁ ਪੁੱਛ ਕਰਦੇ ਹੋ? ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਦੇ ਵਿੱਚ, ਆਪੇ ਨਿਕਲੂ ਜਲੂਸ ਜਦੋਂ ਨੈੱਟ ਦੇ ਉੱਤੇ ਪਾਇਆ। ਬੇਬੇ ਬੁੜਕ ਬੁੜਕ ਬੋਲ ਰਹੀ ਹੈ, ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀਗੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ, ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਰਹਿਣ ਦਿੱਤੀ ਮਨ ਮਰਜ਼ੀ ਦਾ ਖਾਂਦੀ ਪੈਣ ਦੀ, ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੀ ਆਉਂਦੀ, ਮਨ ਮਰਜ਼ੀ ਦੇ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ ਮੇਰੇ। ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਤੇ ਬੁੜਬੁੜ ਕਰੀ ਜਾਂਦੀ। ਇਸ ਦੇ ਲਈ ਚੁੱਪ ਹੀ ਜਿਹੜੀ ਭਲੀ ਸਮਝਦੇ ਸੀ। ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਦੇ ਉੱਤੇ ਤਾਂ ਖਿੱਚਣਾ ਹੀ ਸੀਗਾ, ਚੁੱਪ ਤੇ ਵੀ ਖਿੱਚਦੀ, ਵੱਧ ਦੁਆਵਾਂ ਦੇਣ ਲੱਗਦੀ। ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ ਦੇਖਦੀ, ਜਿਹੜਾ ਵੀ ਉਸਦੀ ਹਾਂ ਦੇ ਵਿੱਚ ਹਾਂ ਨਾ ਮਿਲਾਉਂਦਾ ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲਾਉਂਦੀ। ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ ਸੀ। ਕੰਮ ਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ, ਖਾ ਪੀ ਕੇ ਵਗ ਜਿਆ ਕਰ, ਕੰਮ ਕਰਨ ਦੀ ਕੀ ਜ਼ਰੂਰਤ ਹੈ। ਪੁੱਤ ਨੂੰ ਜੇ ਕਿਸੇ ਗਰੀਬ ਗੁਰਬੇ ਨੂੰ ਗਰਮੀ ਸਰਦੀ ਲੋੜ ਮੁਤਾਬਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਤਾਂ ਕਲੇਸ਼ ਕਰਦੀ, ਆਖਦੀ, ਮੈਨੂੰ ਪੁੱਛੇ ਬਿਨਾਂ ਹੀ ਫੈਸਲੇ ਲੈਂਦੇ ਨੇ ਇਹ ਧੀਆਂ ਦੇ ਕੋਲ। ਰੋਂਦੀ ਕਰਲਾਉਂਦੀ ਕਿ ਉਸਦੀ ਘਰ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਕਰਦਾ ਕੋਈ ਵੀ। ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਤਾਂ ਆਖਦੀ, ਅਗਲੇ ਜਨਮ ਦੇ ਵਿੱਚ ਤੁਹਾਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊਗਾ। ਇਹ ਸਾਰਾ ਕੁਝ ਲੈਣ ਵਾਸਤੇ ਉਹ ਦੋਵੇਂ ਜੀ ਲੋੜਵੰਦ ਦੀ ਮਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ ਕਿ ਉਹ ਮਦਦ ਕਰਦੇ ਆ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਦੇ ਵੱਲੋਂ ਕੋਈ ਕਮੀ ਨਹੀਂ ਰਹੀ, ਪਰ ਬੇਬੇ ਦਾ ਮਨ ਨੂੰਹ ਤੇ ਕਦੇ ਨਾ ਧਿੱਜਦਾ ਸੀਗਾ। ਪੁੱਤ ਪੂਰਾ ਤੜਫ ਤੜਫ ਕੇ ਜਮਾਂ ਬਿਮਾਰਾਂ ਵਾਂਗ ਹੋ ਜਾਂਦਾ, ਪਰ ਬੇਬੇ ਨੂੰ ਸਿਰਫ ਆਪ ਦੀ ਫਿਕਰ ਰਹਿੰਦੀ ਸੀ। ਨੂੰਹ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸਦੀ ਬੁੜਬੁੜ ਜਿਹੜੀ ਸੀ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਦੇ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ, ਪਰ ਜਦੋਂ ਕਿਸੇ ਦੇ ਬਾਅਦ ਪੈ ਜਾਂਦੀ ਸੀ ਨਾ, ਕਈ ਕਈ ਦਿਨ ਖਹਿੜਾ ਨਾ ਛੱਡਦੀ ਸੀ। ਧੀਆਂ ਦੇ ਕੋਲ ਸਾਰਾ ਇਲਜ਼ਾਮ ਨੂੰਹ ਪੁੱਤ ਦੇ ਉੱਤੇ ਹੀ ਲਾ ਦਿੰਦੀ। ਅੱਗੋਂ ਨੂੰਹ ਪੁੱਤ ਭਾਵੇਂ ਹੱਥ ਜੋੜ ਜੋੜ ਕੇ ਸ਼ਾਂਤੀ ਦੀ ਭੀਖ ਮੰਗਣ, ਪਰ ਉਸਨੂੰ ਕੋਈ ਫਰਕ ਨਾ ਪੈਂਦਾ। ਸੱਸ ਨੂੰਹ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕਾਉਂਦਾ ਮਾਂ ਨੂੰ ਡਾਕਟਰਾਂ ਦੇ ਕੋਲ ਚੁੱਕੀ ਫਿਰਦਾ। ਰਿਪੋਰਟਾਂ ਕਰਵਾਈਆਂ ਜਾਂਦੀਆਂ, ਬਿਮਾਰੀ ਕੋਈ ਨਾ ਆਉਂਦੀ। ਸਾਰਾ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ, ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਪੈਂਦੀ। ਘਰ ਦੇ ਵਿੱਚ ਸੁੰਨ ਪਸਰੀ ਰਹਿੰਦੀ। ਪਤੀ ਪਤਨੀ ਆਪਸ ਦੇ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ, ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਸੀ। ਘਰ ਦਾ ਮਾਹੌਲ ਦੇਖ ਕੇ ਗੁਆਂਢ ਦੇ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਭਰ ਕੇ ਆਉਂਦਾ, ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਏ ਆ ਸੀ। ਫਿਰ ਰੱਬ ਦੇ ਨਾਲ ਝਗੜੇ ਝੇੜੇ ਚੱਲਦੇ ਰਹਿੰਦੇ। ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਤੇ ਸੰਤਾਪ ਦੇ ਵਿੱਚੋਂ ਨਿਕਲਣ ਦੇ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਦੇ ਕੋਲ ਰੋਣ ਲੱਗ ਜਾਂਦੀ, ਆਖਦੀ, ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ। ਉਹ ਸੋਚਦੇ, ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ ਜਿਹੜਾ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ ਦੇ ਉੱਤੇ ਟੰਗ ਦਿੰਦਾ। ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ, ਨੁਕਸ ਤਾਂ ਕੋਈ ਨਹੀਂ ਰਿਪੋਰਟਾਂ ਦੇ ਵਿੱਚ ਭਾਈ, ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ। ਪਰ ਰਿਸ਼ਤੇਦਾਰਾਂ ਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਖੁਸ਼ ਰਹਿਣ ਹੀ ਨਹੀਂ ਦਿੱਤਾ। ਇੱਕ ਦਿਨ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਦੇ ਵਿੱਚੋਂ ਫੋਨ ਕੀਤਾ, ਪੁੱਤ ਉੱਠ ਕੇ ਮਾਂ ਦੇ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, ਮਾਲਕਾ ਤਾਕਤ ਬਖਸ਼ ਸਭ ਕੁਝ ਸਹਿਣ ਦੇ ਲਈ ਸਾਨੂੰ। ਪਤੀ ਘੰਟੇ ਕੁ ਬਾਅਦ ਫਿਰ ਆਇਆ, ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹੌਕਾ ਜਿਹਾ ਲੈ ਕੇ ਬੋਲਿਆ, ਆਪਣੀ ਤਾਂ ਜ਼ਿੰਦਗੀ ਖਰਾਬ ਹੀ ਹੈ ਬਸ। ਦੋਵੇਂ ਬਿਨਾਂ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ। ਪਤਨੀ ਨੇ ਕਿਹਾ, ਇਹੋ ਜਿਹੇ ਮਾਹੌਲ ਦੇ ਵਿੱਚ ਰਹਿਣਾ ਆਪਾਂ ਨੂੰ ਮਾਰ ਦਿਓ ਕਿਉਂ ਨਾ, ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਖਰਚਾ ਨਾ ਜਾਇਦਾਦ ਦੇ ਵਿੱਚੋਂ ਹਿੱਸਾ। ਤੇਰਾ ਦਿਮਾਗ ਤਾਂ ਠੀਕ ਹੈ, ਪਤੀ ਬੋਲਿਆ, ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹੋਊ, ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਫਿਰਦੀ ਹੈ, ਇਸੇ ਕਾਰਨ ਤੁਹਾਡੀ ਸਿਹਤ ਦਿਨੋ ਦਿਨ ਨਿਗਰਦੀ ਜਾਂਦੀ ਹੈ। ਮੈਂ ਨਾ ਹੋਊਂਗੀ ਸਭ ਠੀਕ ਹੋ ਜਾਊਗਾ। ਫਿਰ ਬੇਬੇ ਨੇ ਕਿਹੜੀ ਗੱਲੋਂ ਹਰਖਣਾ ਹੈ। ਪਤੀ ਦੀ ਚਿੰਤਾ ਦੂਰ ਕਰਨ ਦਾ ਉਸਨੂੰ ਹੋਰ ਕੋਈ ਹੱਲ ਨਾ ਲੱਭਿਆ। ਹੁਣ ਇਸ ਚਿੰਤਾ ਦੇ ਵਿੱਚ ਨੀਂਦ ਨਹੀਂ ਸੀ ਆ ਰਹੀ। ਜੇ ਭਲਾ ਸੱਚੀ ਹੀ ਅੱਡ ਹੋਣਾ ਪੈ ਗਿਆ ਫਿਰ ਕੀ ਬਣੂਗਾ, ਉਹ ਸੋਚਣ ਲੱਗ ਪਿਆ। ਬੇਬੇ ਫੇਰ ਰਿਸ਼ਤੇਦਾਰਾਂ ਨੂੰ ਇਕੱਠੇ ਕਰੋ, ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ 25 ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ ਉਹ 25 ਸਾਲ ਧਿਆਨ ਰੱਖਣ ਵਾਲਿਆਂ ਦੇ ਵਿੱਚ ਨੁਕਸ ਮਾਰਨਗੇ, ਉਹਨਾਂ ਨੂੰ ਸਮਝਾਉਣਗੇ, ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾਂ ਕਰਕੇ ਜ਼ਿੰਦਗੀ ਦੇ ਨਾਲ ਸਮਝੌਤੇ ਕਰਨਗੇ, ਮਨ ਸ਼ਾਂਤ ਕਰਨ ਦੇ ਲਈ ਯੁਕਤਾਂ ਸੋਚਣਗੇ। ਉਹਨਾਂ ਸੋਚਿਆ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਪਦੇ ਮਨ ਨੂੰ ਜਿਹੜਾ ਸਮਝਾ ਲੈਣਾ ਚਾਹੀਦਾ ਹੈ ਸਾਨੂੰ। ਕਈ ਵਾਰ ਤਾਂ ਉਹ ਆਪਣੇ ਆਪ ਨੂੰ 2 ਸਿਫਰਾਂ ਆਖਦੇ ਸੀ, ਜਾਣੀ ਕਿ 0 ਸੀ, ਜਿਨ੍ਹਾਂ ਦੇ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ ਹੈ। ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਡਾਇਆ, ਫਿਰ ਵੀ ਮਿਹਣੇ ਤਾਨਿਆਂ ਭਰੀ ਜ਼ਿੰਦਗੀ ਬਤੀਤ ਕਰ ਛੱਡੀ। ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ, ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝਦਾ ਜਾ ਪਿਆ। ਪਤੀ ਨੇ ਉੱਠ ਕੇ ਬੱਤੀ ਜਲਾ ਲਈ, ਜਾਣੀ ਕਿ ਬੱਤੀ ਜਗਾ ਲਈ, ਇੱਕ ਕਾਗਜ਼ ਤੇ ਪੈਨ ਲੈ ਲਿਆ। ਆਹ ਦੇਖ, ਆਖਦਿਆਂ ਕਾਗਜ਼ ਦੇ ਉੱਤੇ 2 ਸਿਫਰਾਂ ਬਣਾਤੀਆਂ। ਪਤਨੀ ਉੱਠ ਕੇ ਬੈਠ ਗਈ। ਇਹ ਕੀ ਹੈ ਭਲਾ, ਉਹਨੇ ਪੁੱਛਿਆ। ਇੱਕ ਮੈਂ ਆ ਤੇ ਇੱਕ ਤੂੰ, ਜਾਣੀ ਕਿ ਇੱਕ ਤੁਸੀਂ ਹੋ। ਉਹਨਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਪਤੀ ਨੇ ਸਿਫਰਾਂ ਦੇ ਨਾਲ ਇੱਕ ਪੈਨ ਰੱਖ ਦਿੱਤਾ। ਹੁਣ ਦੇਖ, ਆਹ ਬਣ ਗਏ ਆਪਾਂ 100, ਜਾਣੀ ਕਿ ਏਕਾ ਬਣਾ ਦਿੱਤਾ। ਇਸਦੀ ਮਦਦ ਦੇ ਨਾਲ ਪਤੀ ਦੀ ਗੱਲ ਦੇ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ, ਆਪਾਂ 100 ਕਿਵੇਂ ਹੋ ਸਕਦੇ ਆ, ਅੱਧੇ ਅਧੂਰੇ ਆ ਆਪਾਂ ਤਾਂ। ਆਹੋ, ਅਧੂਰੇ ਆ ਤਾਂ ਹੀ 100 ਆਖਿਆ, ਨਹੀਂ ਤਾਂ 200 ਨਾ ਹੁੰਦੇ ਆਪਾਂ ਦੋਵੇਂ ਮਿਲ ਕੇ। ਚੱਲ ਧਿਆਨ ਦੇ ਨਾਲ ਸੁਣ, ਹੁਣ ਜਦੋਂ ਵੀ ਦਿਮਾਗ ਉਲਝਣ ਤਾਣੀ ਦੇ ਵਿੱਚ ਫਸੇ ਨਾ, ਇਹ ਪੈਨ ਦੇ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀ ਕਦੇ ਮੈਂ ਕਦੇ ਜੱਗ ਬੀਤੀ ਵੀ ਲਿਖਾਂਗੇ। ਮੈਂ ਤੇਰਾ ਲਿਖਿਆ ਪੜਿਆ ਕਰੂੰਗਾ, ਫਿਰ ਤੂੰ ਮੇਰਾ ਲਿਖਿਆ ਪੜਿਆ ਕਰੀ। ਇਸ ਨਵੀਂ ਜੁਗਤ ਨੇ ਉਹਨਾਂ ਦੇ ਮਨ ਨੂੰ ਧਰਵਾਸ ਜਿਹਾ ਦੇ ਦਿੱਤਾ। ਥੋੜੀ ਦੇਰ ਬਾਅਦ ਉਹ ਸਿਫਰਾਂ ਤੋਂ 100 ਬਣੇ, ਘੂਕ ਸੁੱਤੇ ਪਏ ਸਨ। ਜੀ ਦੋਸਤੋ, ਇਹ ਸੀ ਜੀ ਮਨੋਵਿਗਿਆਨਿਕ ਇੱਕ ਕਹਾਣੀ ਹੈ। ਕਈ ਵਾਰੀ ਮਾਹੌਲ ਹੀ ਇੱਦਾਂ ਦਾ ਘਰਾਂ ਦੇ ਵਿੱਚ ਬਣ ਜਾਂਦਾ ਹੈ। ਚਲੋ, ਔਲਾਦ ਹੋਣੀ ਨਾ ਹੋਣੀ ਉਹ ਕੁਦਰਤ ਦੇ ਹੱਥ ਹੈ, 2 ਸਰੀਰਾਂ ਦੇ ਹੱਥ ਹੈ, ਤੇ ਬਾਅਦ ਘੱਟ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ। ਉਹ ਸਾਰੀਆਂ ਚੀਜ਼ਾਂ ਨੇ, ਮੈਡੀਕਲ ਇਸ਼ੂ ਨੇ, ਪਰ ਜੋ ਹਾਲਾਤ ਸਾਡੇ ਉਹ ਘਰਾਂ ਦੇ ਵਿੱਚ ਬਣ ਜਾਂਦੇ ਆ ਬਜ਼ੁਰਗਾਂ ਦੇ ਰਾਹੀਂ, ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਸੇਵਾ ਕਰ ਲਓ, ਜੋ ਮਰਜ਼ੀ ਕਰ ਲਓ, ਪਰ ਨੁਕਤਾਚੀਨੀ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੱਢੀ ਜਾਣੀ ਹੈ। ਤੇ ਪਰ ਕੁਝ ਲੋਕ ਹੁੰਦੇ ਨੇ ਇਸ ਤਰ੍ਹਾਂ ਚੁੱਪ ਚਪੀਤੇ ਕੱਟ ਜਾਂਦੇ ਆ, ਤੇ ਕੁਝ ਅਗਲੇ ਕਹਿੰਦੇ ਚੱਕੋ ਭਾਈ ਆਪਣਾ ਤੇ ਆਪਾਂ ਚੱਲੇ ਆ, ਜੋ ਮਰਜ਼ੀ ਕਰੋ। ਤੇ ਕੱਲ ਔਜਲਾ ਸਾਹਿਬ ਨੇ ਇੱਕ ਵੀਡੀਓ ਭੇਜੀ ਮੈਨੂੰ, ਤੇ ਇੱਕ ਬਾਬੇ ਨੂੰ ਜਿਹੜਾ ਇਸੇ ਕਲਾ ਕਲੇਸ਼ ਦੇ ਵਿੱਚ ਆਪਣੀ ਘਰ ਵਾਲੀ ਨੂੰ ਉਹ ਬਾਬੇ ਦੇ ਕੋਲ ਛੱਡਿਆ ਆ, ਕਿਉਂਕਿ ਸੱਸ ਨੂੰ ਦੀ ਉਹਨਾਂ ਦੇ ਨਾਲ ਬਣਦੀ ਨਹੀਂ ਸੀ ਇੱਕ ਦੂਸਰੇ ਦੇ ਵਿੱਚ। ਤੇ ਉਹ ਕਹਿੰਦਾ, ਜੀ ਮਾਂ ਦੇ 80 ਸਾਲਾਂ ਦੀ ਆ, ਮੈਂ ਸੋਚਿਆ ਕਿ 80 ਸਾਲਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹਨੂੰ ਮੈਂ ਰੱਖਾਂ ਕਿ ਜਿਹੜਾ 35-40 ਸਾਲਾਂ ਦਾ ਹੈ ਉਹਨੂੰ ਰੱਖਾਂ। ਕਹਿੰਦਾ, ਚਲੋ ਮਾਂ ਤਾਂ ਜਿਹੜੀ ਬਜ਼ੁਰਗ ਹੈ ਉਹ ਰੋਟੀ ਪਾਣੀ ਪਕਾ ਨਹੀਂ ਸਕਦੀ, ਤੇ ਉਹਦੀ ਜ਼ਿੰਮੇਵਾਰੀ ਮੈਂ ਆਪ ਆਪਣੇ ਸਿਰ ਲੈਣਾ, ਆਪੇ ਹੱਥੀਂ ਪਕਾਏਗਾ, ਖਿਲਾਏਗਾ, ਸਾਰਾ ਕੁਝ ਕਰਾਂਗਾ, ਦੇਖ ਰੇਖ। ਤੇ ਬਾਬਾ ਜੀ ਡੇਰੇ ਵਾਲੇ ਨੂੰ ਕਹਿੰਦਾ, ਤੁਸੀਂ ਮੇਰੀ ਜਿਹੜੀ ਹੈ ਪਤਨੀ ਹੈ ਇਹਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਜੀ। ਤੇ ਉਹ ਆਪਣੀ ਪਤਨੀ ਜਿਹੜੀ ਹੈ ਉੱਥੇ ਛੱਡ ਆਉਂਦਾ। ਪਤਾ ਨਹੀਂ ਇਹ ਹਕੀਕਤ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੈ, ਪਰ ਹਾਲਾਤ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਦੇਖਣ ਨੂੰ ਜਿਹੜੇ ਮਿਲਦੇ ਆ। ਤੇ ਇਹ ਸੀ ਦੋਸਤੋ ਕਹਾਣੀ ਨਵੀਂ ਜੁਗਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡੀਓ ਦਾ ਮੰਚ, ਤੇ ਕਲਾ ਕਲੇਸ਼ ਤੋਂ ਦੋਸਤੋ ਬਚਣ ਦੀ ਜ਼ਰੂਰਤ ਹੈ ਤੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਹੈ, ਤੇ ਇਹ ਸੁਨੇਹਾ ਦਿੰਦੀ ਹੋਈ ਕਹਾਣੀ ਹੈ। ਆਪ ਵੀ ਖੁਸ਼ ਰਹੋ ਤੇ ਪਰਿਵਾਰ ਦੇ ਵਿੱਚ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ। ਜੀ ਦੋਸਤੋ, ਇਹ ਸੀ ਜੀ ਅੱਜ ਕਹਾਣੀ, ਤੇ ਨਾਲ ਦੀ ਨਾਲ ਫਿਰ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾ ਕੇ ਤੇ ਆਗਿਆ ਲੈਂਦੇ ਹਾਂ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਮੁਹੰਮਦ ਜੀ ਕਹਿੰਦੇ ਆ, ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਹੈ ਜੀ, ਸ਼ੁਕਰੀਆ ਜੀ। ਵੀਰ ਭੁਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਆਪਣੇ ਮੁਹੰਮਦ ਜੀ, ਪਸੰਦ ਕੀਤੀ ਕਹਾਣੀ ਤੁਸੀਂ। ਤੇ ਲਓ ਫਿਰ ਸਮਾਂ ਵੀ ਆਪਣਾ ਸਮਾਪਤ ਹੋ ਗਿਆ ਦੋਸਤੋ, 2 ਘੰਟੇ ਤੇ 4-5 ਮਿੰਟ ਦਾ ਪ੍ਰੋਗਰਾਮ ਹੋ ਗਿਆ ਅੱਜ, ਇੱਥੇ ਹੀ ਲੈਂਦੇ ਆ ਗਿਆ, ਥੋੜਾ ਥਕਾਵਟ ਵੀ ਹੈ। ਤੇ ਕੱਲ੍ਹ ਨੂੰ ਫਿਰ ਆਪਾਂ ਚਾਹੇ ਲੰਮਾ ਸਮਾਂ ਵੀ ਲਾ ਲਾਂਗੇ, ਕਿਉਂਕਿ ਨਾਵਲ ਕਿਤਾਬ ਵੀ ਸਾਂਝੀ ਕਰਨੀ ਹੁੰਦੀ ਆ, ਕਿਤਾਬ ਪੰਜਾਬ, ਉਹਨੂੰ ਵੀ ਬਹੁਤ ਸਾਰਾ ਮੁਹੱਬਤ ਪਿਆਰ ਤੁਸੀਂ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਉਹ ਚੈਪਟਰ ਸਾਰੇ ਵੱਖਰੇ ਕਰਕੇ ਪਾ ਦਿੱਤੇ ਜਾਂਦੇ ਆ। ਕੱਲ ਨੂੰ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਵਾਂਗੇ, ਤੇ ਨਾਲ ਦੇ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੁਝ ਰਹਿ ਗਿਆ ਹੋਵੇ ਉਹਦੇ ਲਈ ਵੀ ਮਾਫ਼ੀ ਜੀ, ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਉਹਦੇ ਲਈ ਮਾਫ਼ੀ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਦਿਲੋਂ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਲੋ ਮੈਨੂੰ ਦਿਓ ਆਗਿਆ, ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਕਿਉਂਕਿ ਉਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਟੈਲੀਗ੍ਰਾਮ ਦੇ ਵਿੱਚ ਵੀ ਸਾਨੂੰ ਸਰਚ ਕਰ ਸਕਦੇ ਹੋ ਦੁਆਬਾ ਰੇਡੀਓ ਦੇ ਨਾਂ ਤੇ। ਇਸੇ ਤਰ੍ਹਾਂ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਆਪਣਾ ਪਿਆਰਾ ਜਿਹਾ ਨਾਮ ਲੈ ਕੇ +358 44 964 1962 ਸਟੂਡੀਓ ਦਾ ਨੰਬਰ ਹੈ ਜੋ ਤੁਸੀਂ ਮੇਰੇ ਸਿਰ ਦੇ ਉੱਪਰ ਦੇਖ ਰਹੇ ਹੋ, ਜਿੱਥੇ ਲਾਈਵ ਟਾਲਕ ਸ਼ੋ ਲਿਖਿਆ ਹੋਇਆ ਜੀ, ਤੇ ਉੱਪਰਲੀ ਲਾਈਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਉਹ ਚੱਲਦਾ ਰਹਿੰਦਾ ਨੰਬਰ। ਇਹ ਜਿਹੜਾ ਆਪਣਾ ਵਟਸਐਪ ਦਾ ਜਿਹੜਾ ਨੰਬਰ ਹੈ, ਤੇ ਇਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ਚੰਦ ਤੇ ਬੈਠੇ ਹੋ ਤੇ ਚਾਹੇ ਧਰਤੀ ਤੇ ਹੋ ਜਾਂ ਹੋਰ ਕਿਸੇ ਪਲੈਨਟ ਦੇ ਜਿੱਥੇ ਇੰਟਰਨੈਟ ਕੰਮ ਕਰਦਾ, ਤੇ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਇਸ ਚੈਨਲ ਦੇ ਰਾਹੀਂ ਬੁਲੰਦ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਫੇਸਬੁੱਕ ਨੂੰ ਫੋਲੋ ਕਰੋ, ਜੁਆਇਨ ਕਰੋ ਦੋਸਤੋ, ਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਡੀਓ ਦੇ ਰੂਪ ਦੇ ਵਿੱਚ ਆਨੰਦ ਮਾਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਆਡੀਓ ਤੇ ਵੀਡੀਓ ਦੋਵੇਂ ਰੂਪਾਂ ਦੇ ਵਿੱਚ, ਤੇ ਟੈਲੀਗ੍ਰਾਮ ਦੇ ਉੱਤੇ ਵੀ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ।
1: ਕੀ ਕਰੀ ਸਰਤਾਜ ਸ਼ਾਇਰਾ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ, ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ। ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ, ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ, ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ, ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ, ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ। ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਦਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ, ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ, ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ, ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ, ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ, ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ, ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਸੋਫੀ ਬਸਣ ਪਦੌੜ ਸਦਾ ਇੱਕ ਕੇ ਉਹ ਵੀ ਬਸਣ ਪਦੌੜ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ।

0: ਦਰਬਾਰ ਮਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀਂ। ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ। ਨੀ ਮੇਰੇ ਬੇਲੇ ਆਬਾਦ ਨਾ ਹੋਵਣ ਤੂੰ ਆਪਣੇ ਬੇਲੇ ਆਬਾਦ ਰੱਖੀਂ। ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀਂ। ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀਂ।

ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ, ਪੈ ਗਈਆਂ ਨੇ ਮੇਰੇ ਪੱਲੇ ਸਜਣਾ ਦਰਦ ਜੁਦਾਈਆਂ ਸਭੇ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

0: ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ, ਚਾਹੇ ਖੇਤ ਹੋਵੇ ਜਾਂ ਹੋਵੇ ਦਫ਼ਤਰ, ਦਿਨ ਰਾਤ ਮਿਹਨਤਾਂ ਕਰਦੇ ਹਾਂ। ਮਜ਼ਦੂਰ ਪੱਖੀ ਸਰਕਾਰਾਂ ਹੋਣ ਜੇ ਫਿਰ ਖੁਦਕੁਸ਼ੀਆਂ ਕਿਉਂ ਕਰਦੇ ਹਾਂ। ਕੁਲਵੰਤ ਹੱਕਾਂ ਨੂੰ ਸਮਝੇ ਨਾ ਕੋਈ, ਕੁਲਵੰਤ ਹੱਕਾਂ ਨੂੰ ਸਮਝੇ ਨਾ ਕੋਈ, ਤਾਈਓ ਹੱਕਾਂ ਦੇ ਲਈ ਲੜਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ, ਜਿਉਣ ਲਈ ਮਿਹਨਤ ਕਰਦੇ ਹਾਂ।
1: ਪਿਆਰੇ ਸਰੋਤਿਓ, ਤੁਸੀਂ ਹੁਣੇ ਹੀ ਕੁਲਵੰਤ ਸਿੰਘ ਸਹਿਦੁਕ ਜੀ ਦੀ ਕਵਿਤਾ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ ਸੁਣ ਕੇ ਹਟੇ ਹੋ। ਅਤੇ ਹੁਣ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਜਿਹੜੇ ਪੰਜਾਬੀ ਦੇ ਨਵੇਂ ਉੱਭਰਦੇ ਗਾਇਕ ਹਨ, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੇ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ, ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ, ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ

0: ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਕਦੋਂ? ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ। ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਜੀ ਆਇਆ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ

0: ਰਵਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਸ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਆਵਾਜ਼ ਵੀ ਤੁਹਾਡੇ ਤੱਕ, ਅੰਦਾਜ਼ ਵੀ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਹੁਣ ਤੋਂ ਲੈ ਕੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਪ੍ਰੋਗਰਾਮ ਦੇ ਵਿੱਚ ਲਾਈਵ ਦੇ ਦੌਰਾਨ ਬਣਿਆ ਰਹੇਗਾ, ਜਿਹਦੇ ਵਿੱਚ ਅੱਜ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ, ਉਸ ਤੋਂ ਬਾਅਦ ਦੇਸ਼ ਭੇਦ ਦੀਆਂ ਖ਼ਬਰਾਂ, ਜਨਮ ਦਿਨ ਦੀ ਵਧਾਈ ਤੇ ਅਮਿਤ ਸ਼ਾਹ ਫੇਰੀ ਪਾਈ, ਖਹਿਰੇ ਕੀਤੀ ਧੁਲਾਈ ਤੇ ਵਾਰਸ ਦੇਣ ਦੁਹਾਈ ਦਾ ਜ਼ਿਕਰ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜਵਾਬ ਕਰਨਾ ਹੋਵੇ ਜਾਂ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਰਹੇਗਾ। ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੇ ਅੱਜ ਕੋਸ਼ਿਸ਼ ਕਰਾਂਗੇ, ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਤੁਹਾਨੂੰ ਇੱਕ ਕਹਾਣੀ ਜਿਹੜੀ ਹੈ ਜ਼ਰੂਰ ਸੁਣਾਵਾਂਗੇ ਤੇ ਕੱਢ ਰੱਖੀ ਹੈ ਤੇ ਉਹ ਤੁਹਾਡੀ ਝੋਲੀ ਵੀ ਪਾਵਾਂਗੇ। ਤੇ ਜੇ ਸਮਾਂ ਜਿਵੇਂ ਵੀ ਜਿੱਦਾਂ ਜਿੱਦਾਂ ਸਬੱਬ ਬਣਦਾ ਉਸ ਤਰ੍ਹਾਂ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਹੈ। ਤੇ ਪ੍ਰੋਗਰਾਮਾਂ ਦੇ ਵਿੱਚ ਦੋਸਤੋ ਜੁੜਨ ਦੇ ਲਈ ਤੁਸੀਂ ਦੁਆਬਾ ਰੇਡੀਓ ਨੂੰ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਫੇਸਬੁੱਕ ਦੇ ਉੱਤੇ ਜਿਹੜਾ ਹੈ ਸਰਚ ਕਰ ਸਕਦੇ ਹੋ ਤੇ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਨੂੰ ਜੁਆਇਨ ਕਰ ਸਕਦੇ ਹੋ ਆਪਣਾ ਓਫੀਸ਼ੀਅਲ ਤੌਰ ਦੇ ਉੱਤੇ, ਵਟਸਐਪ ਗਰੁੱਪ ਦੇ ਵਿੱਚ ਵੀ ਤੇ ਟੈਲੀਗ੍ਰਾਮ ਦੇ ਉੱਤੇ ਵੀ ਅਵੇਲੇਬਲ ਹੈ, ਉਹਦੇ ਵਿੱਚ ਵੀ ਸਰਚ ਕਰ ਸਕਦੇ ਹੋ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:00 ਸ਼ਾਮ ਦੇ 5 ਮਿੰਟ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੋ ਗਿਆ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ

ਤਾਂ ਆਦਮੀ ਪੈਸੇ ਦੀ ਅਣਹੋਣ ਦੇ ਕਾਰਨ ਅੱਡੀਆਂ ਰਗੜ ਰਹੇ ਹੋਣ, ਤੇ ਕਦੀ ਨਾ ਕਦੀ ਜਿਹੜਾ ਕਦੀ ਨਾ ਬਖਸ਼ਿਆ ਜਾਣ ਵਾਲਾ ਜਿਹੜਾ ਗੁਨਾਹ ਹੈ, ਨਾਨਕ ਸਿੰਘ ਹੁਣੀ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ। ਇਸੇ ਤਰ੍ਹਾਂ ਦੁਨੀਆਦਾਰੀ ਦੇ ਉੱਤੇ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਰਿਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ। ਤੇ 30 ਸਪਤੰਬਰ 1892 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਪੰਜਾਬੀ ਰੰਗਮੰਚ ਦੇ ਮੋਢੀ ਈਸ਼ਵਰ ਚੰਦਰ ਦਾ ਜਿਹੜਾ ਜਨਮ ਹੁੰਦਾ ਹੈ। 1928 ਦੇ ਵਿੱਚ ਵਿਗਿਆਨੀ ਅਲੈਗਜ਼ੈਂਡਰ ਫਲੈਮਿੰਗ ਨੇ ਜਿਹੜਾ ਸੀ ਪੈਨਸਲੀਨ ਦੀ ਖੋਜ ਕੀਤੀ ਸੀ, ਜਿਸਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹਦਾ ਪੈਨਸਲੀਨ ਦਾ ਜਿਹੜਾ ਉਹ ਯੂਜ਼ ਕਰਦੇ ਨੇ, ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ। 1992 ਦੇ ਵਿੱਚ ਰੂਸ ਦੇ ਵਿੱਚ ਲੋਕਾਂ ਨੂੰ ਪ੍ਰਾਈਵੇਟ ਜਾਇਦਾਦ ਰੱਖਣ ਦੇ ਉੱਤੇ ਬਿਜ਼ਨਸ ਕਰਨ ਦਾ ਜਿਹੜਾ ਹੱਕ ਦੇ ਦਿੱਤਾ ਗਿਆ ਸੀ। ਤੇ ਪੰਜਾਬੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਉਹਨਾਂ ਦਾ ਜ਼ਿਕਰ ਆਇਆ, ਉਹਨਾਂ ਨੂੰ ਥੋੜਾ ਜਿਹਾ ਯਾਦ ਕਰਦੇ ਹਾਂ, ਜੋ ਕਿ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਾਲਾ ਭਾਗਮਲ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਤੇ ਬਚਪਨ ਦੇ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਉਹਨਾਂ ਨੇ ਜਿਹੜਾ ਬੜੀ ਗਰੀਬੀ ਦੇ ਦਿਨ ਵੀ ਦੇਖੇ, ਪਰ ਫਿਰ ਵੀ ਪੜ੍ਹਨ ਦੀ ਜਿਹੜੀ ਲਗਨ ਹੈ ਮੱਧਮ ਨਾ ਪੈਣ ਦਿੱਤੀ। ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚੋਂ ਉਹਨਾਂ ਨੇ ਪਹਿਲਾਂ ਬੀ ਏ ਆਨਰਸ ਅਤੇ ਫਿਰ ਅੰਗਰੇਜ਼ੀ ਦੀ ਐਮ ਏ ਜਿਹੜੀ ਸੀ ਪੰਜਾਬੀ ਯੂਨੀਵਰਸਿਟੀ ਲਾਹੌਰ ਦੇ ਵਿੱਚੋਂ ਅਵਲ ਜਾਣੀ ਕਿ ਪਹਿਲੇ ਰਹਿ ਕੇ ਜਿਹੜਾ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਦੇ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਜਿਹੜੇ ਲੱਗ ਜਾਂਦੇ ਆ। ਉਹਨਾਂ ਨੂੰ ਜਿਹੜਾ ਸੀ ਬਚਪਨ ਤੋਂ ਹੀ ਰਾਸਲੀਲਾ, ਰਾਮਲੀਲਾ, ਲੋਕ ਨਾਟਕ, ਖੇਡਾਂ ਤੇ ਤਮਾਸ਼ੇ ਵੇਖਣ ਦਾ ਜਿਹੜਾ ਬਹੁਤ ਸ਼ੌਕ ਸੀ। ਸਕੂਲਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਆਪ ਨਾਟਕਾਂ ਦੇ ਵਿੱਚ ਅਦਾਕਾਰੀ ਵੀ ਕੀਤੀ। ਕਾਲਜ ਦੀ ਪੜ੍ਹਾਈ ਦੇ ਦੌਰਾਨ ਉਸਦਾ ਜਿਹੜਾ ਮੇਲ ਨਾਟਕ ਸੀਗਾ, ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ ਮਿਸਿਸ ਨੋਰਾ ਰਿਚਰਡਸ ਦੇ ਨਾਲ ਜਿਹੜਾ ਹੁੰਦਾ ਹੈ, ਤੇ ਉਸਦੀ ਪ੍ਰੇਰਣਾ ਸਦਕਾ ਆਈ ਸੀ ਨੰਦਾ ਨੇ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ। ਦੁਲਹਨ ਉਸਦਾ ਜਿਹੜਾ ਸੀ ਪਹਿਲਾ ਇਕਾਂਗੀ ਸੀਗੀ, ਜੋ ਕਿ ਉਸਨੇ ਸੰਨ 1913 ਦੇ ਵਿੱਚ ਕਿਸੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਲਿਖਿਆ ਤੇ ਪਹਿਲਾ ਇਨਾਮ ਜਿਹੜਾ ਹਾਸਲ ਕੀਤਾ। ਇਸ ਤੋਂ ਬਾਅਦ ਨੰਦਾ ਨੇ ਪੰਜਾਬੀ ਨਾਟਕ ਸਾਹਿਤ ਨੂੰ ਜਿਹੜਾ ਚਾਰ ਪੂਰੇ ਨਾਟਕ ਸਬਦਰਾ 1920 ਦੇ ਵਿੱਚ, ਵਰ ਘਰ ਜਾਂ ਲੀਲੀ ਦਾ ਜਿਹੜਾ ਵਿਆਹ 1928 ਦੇ ਵਿੱਚ, ਸ਼ਾਮੂ ਸ਼ਾਹ 1928 ਦੇ ਵਿੱਚ, ਸੋਸ਼ਲ ਸਰਕਲ 1949 ਦੇ ਵਿੱਚ ਦਿੱਤੇ ਤੇ ਨੰਦਾ ਦੇ ਇਕਾਂਗੀ ਸੰਗ੍ਰਹਿ ਝਲਕਾਰੇ, ਲਿਸ਼ਕਾਰੇ ਤੇ ਚਮਕਾਰੇ ਪੀਜੂ ਪਟਿਆਲਾ ਨੇ ਪ੍ਰਕਾਸ਼ਿਤ ਕੀਤੇ, ਜੋ ਪ੍ਰੋਫੈਸਰ ਹਰਚੰਦ ਸਿੰਘ ਹੁਣਾਂ ਨੇ ਉਹਨਾਂ ਦੇ ਨਾਟਕ ਸੰਪਾਦਿਤ ਕੀਤੇ ਤੇ ਉਹਨਾਂ ਦਾ 3 ਸਤੰਬਰ 1965 ਨੂੰ ਜਿਹੜਾ ਦੇਹਾਂਤ ਹੁੰਦਾ ਹੈ। ਇਸੇ ਤਰ੍ਹਾਂ ਕਾਲਾ ਪਾਣੀ ਸਮੇਂ ਸਮੇਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਮਿਲੀਆਂ, ਹੋਰ ਸਾਰਾ ਕੁਝ ਬਣਦਾ ਹੈ ਜੋ ਕੁਝ ਵਾਪਰਿਆ ਆਪਣੇ ਇਤਿਹਾਸਾਂ ਦੇ ਵਿੱਚ। ਤੇ ਕਾਲੇ ਪਾਣੀ ਨੂੰ ਜਿਹੜਾ ਸੀ ਅਲਕਲਾਈਨ ਵਾਟਰ ਵੀ ਜਿਹੜਾ ਕਿਹਾ ਜਾਂਦਾ ਜਾਂ ਖਾਰਾ ਪਾਣੀ ਵੀ ਕਿਹਾ ਜਾਂਦਾ ਹੈ। ਅਲਕਲਾਈਨ ਆਇਨਾਈਡਸ ਵਾਟਰ ਜਿਹੜਾ AKW ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਐਵੀਡੈਂਸ ਬੇਸਡ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਨ ਦੇ ਅਨੁਸਾਰ ਜਿਹੜਾ ਜੇਕਰ ਸਰੀਰਕ ਕਸਰਤ ਤੋਂ ਬਾਅਦ ਕਾਲੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਦੋਂ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਸਰੀਰ ਦੇ ਵਿੱਚੋਂ, ਜੋ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਹੈ, ਤੇ ਕੁਝ ਮਦਦਗਾਰ ਹੁੰਦੀ ਹੈ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ ਹੈ। ਨਿਯਮਤ ਪੀਣ ਵਾਲੇ ਪਾਣੀ ਦੀ ਜਿਹੜੀ ਤੁਲਨਾ ਦੇ ਵਿੱਚ ਇਹ ਕਾਲਾ ਪਾਣੀ ਜ਼ਿਆਦਾ ਖਾਰਾ ਹੁੰਦਾ ਹੈ। ਦੂਜੇ ਪਾਸੇ ਇੱਕ ਖੋਜ ਹੈ ਜੋ ਦਰਸਾਉਂਦੀ ਹੈ ਕਿ ਕਾਲੇ ਪਾਣੀ ਦੇ ਲੰਬੇ ਸਮੇਂ ਦੇ ਵਿੱਚ ਮਾੜੇ ਪ੍ਰਭਾਵ ਹੋ ਸਕਦੇ ਨੇ। ਕਾਲੇ ਪਾਣੀ ਦੀ ਅੱਧਾ ਲੀਟਰ ਦੀ ਬੋਤਲ ਦੀ ਕੀਮਤ 100 ਰੁਪਏ ਹੈ ਤੇ ਦੂਜੇ ਪਾਸੇ ਕੁਝ ਕੰਪਨੀਆਂ ਇਸ਼ਤਿਹਾਰ ਦੇ ਰਹੀਆਂ ਨੇ ਕਿ ਖਾਰਾ ਪਾਣੀ ਜਿਹਦਾ pH ਲੈਵਲ ਜਿਹੜਾ ਹੁੰਦਾ ਹੈ 7 ਤੋਂ ਉੱਪਰ ਹੈ, ਉਮਰ ਵਧਣ ਦੇ ਨਿਸ਼ਾਨਾਂ ਨੂੰ ਜਿਹੜਾ ਘਟਾ ਦੇਵੇਗਾ, ਕਿਉਂਕਿ ਇੱਕ ਜ਼ਹਿਰੀਲਾਪਨ ਹੋ ਜਾਂਦਾ ਉਹਦੇ ਵਿੱਚ, ਕਹਿ ਲਓ ਕਿ ਕੈਮੀਕਲ ਵਾਲਾ ਹਾਲਾਤ ਬਣ ਜਾਂਦੇ ਨੇ ਜਦੋਂ pH ਲੈਵਲ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਹਾਈ ਹੋਵੇ। EBCAM ਦੇ ਜਿਹੜੇ ਖੋਜਕਰਤਾਵਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਅਜਿਹੇ ਦਵਾਈਆਂ ਦਾ ਸਮਰਥਨ ਕਰਨ ਵਾਲੇ ਸਬੂਤ ਨਹੀਂ ਮਿਲੇ ਨੇ। ਕਾਲਾ ਪਾਣੀ ਵੇਚਣ ਵਾਲੀਆਂ ਕੰਪਨੀਆਂ ਦਾ ਕਹਿਣਾ ਕਿ ਉਹ ਉਪਰੋਕਤ ਪ੍ਰਕਿਰਿਆਵਾਂ ਦੇ ਬਿਹਤਰ ਕੰਮਕਾਜ ਦੇ ਲਈ ਕਾਲੇ ਪਾਣੀ ਨੂੰ ਬਣਾਉਣ ਦੇ ਲਈ 70 ਤੋਂ ਵੱਧ ਖਣਿਜਾਂ ਨੂੰ ਇਸ ਦੇ ਵਿੱਚ ਸ਼ਾਮਲ ਕਰ ਰਹੀਆਂ।
ਪਰ ਇਹਨਾਂ ਚੀਜ਼ਾਂ ਤੋਂ ਬਚੋ ਭਾਈ। ਇਸ ਦੇ ਲਈ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਬਹੁਤ ਸਾਰੇ ਬਾਬੇ

0: ਜਾਂ ਬਹੁਤ ਸਾਰੇ ਐਸੇ ਲੋਕ ਜੋ ਦੇਸੀ ਨੁਸਖੇ ਕਰਦੇ ਆ ਇਸੋ ਜਿਹੀਆਂ ਚੀਜ਼ਾਂ ਮਤਲਬ ਕਿ ਲੋਕਾਂ ਨੂੰ ਦੇ ਦਿੰਦੇ ਆ ਕਿਉਂਕਿ ਉਹਨਾਂ ਨੂੰ ਤਾਂ ਸ਼ੋਸ਼ਾ ਉਹਨਾਂ ਨੇ ਛੱਡਣਾ ਹੁੰਦਾ ਪਰ ਕਿਸੇ ਦੀ ਜਾਨ ਜਾਵੇ ਜਾਂ ਰਵੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਨੇ ਪਰ ਹਾਲਾਂਕਿ ਖਣਿਜਾਂ ਦਾ ਅਨੁਪਾਤ ਕੰਪਨੀਆਂ ਦੇ ਮੁਤਾਬਕ ਵੱਖਰਾ ਵੱਖਰਾ ਹੋ ਸਕਦਾ ਤੇ ਹੁੰਦਾ ਹੈ। ਕੁੱਲ ਮਿਲਾ ਕੇ ਕੰਪਨੀਆਂ ਦਾ ਕਹਿਣਾ ਕਿ ਕਾਲਾ ਪਾਣੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਨੂੰ ਜਿਹੜਾ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ ਤੇ ਐਸੀਡਿਟੀ ਨੂੰ ਘਟਾਉਣ, ਪ੍ਰਤੀਰੋਧਕ ਸ਼ਕਤੀਆਂ ਨੂੰ ਵਿਕਸਿਤ ਕਰਨ ਆਦਿ ਦੇ ਵਿੱਚ ਮਦਦ ਕਰਦਾ ਹੈ। ਪਰ ਕਿਸੇ ਵੀ ਡਾਕਟਰ ਦੀ ਸਲਾਹ ਜਾਂ ਚੰਗਾ ਜਿਹੜਾ ਕੋਈ ਇਹਨਾਂ ਚੀਜ਼ਾਂ ਦਾ ਮਾਹਰ ਹੈ ਭਾਈ ਉਹਦੀ ਸਲਾਹ ਤੋਂ ਬਗੈਰ ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ, ਅਸੀਂ ਤਾਂ ਇਹੀ ਕਵਾਂਗੇ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਖਬਰਾਂ ਦੇ ਉੱਤੇ ਚੱਲਦੇ ਆ ਦੋਸਤੋ ਤੇ ਖਬਰਾਂ ਕੀ ਕਹਿੰਦੀਆਂ ਨੇ ਤੇ ਹੋਰ ਸਾਰੇ ਸਿਲਸਿਲੇ ਆਪਾਂ ਫਰੋਲਦੇ ਆ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਜਨਮ ਦਿਨ ਦੀ ਵਧਾਈ ਦਵਾਂਗੇ ਤੇ ਸਮਾਜੀਤ ਸਿੰਘ ਸ਼ੰਮੀ ਹੋਣਾ ਦਾ ਅੱਜ ਬਰਥਡੇ ਆ ਜੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਹੱਸਦੇ ਵੱਸਦੇ ਰਹੋ ਤੇ ਨਾਲ ਦੋਸਤਾਂ ਮਿੱਤਰਾਂ ਨੂੰ ਮਹਿਫਲ ਮਿੱਤਰਾਂ ਦੇ ਵਿੱਚ ਵੀ ਜਿਹੜਾ ਹਸਾਉਂਦੇ ਰਹੋ ਤੇ ਹਾਸਿਆਂ ਦੀ ਪਟਾਰੀ ਖੋਲਦੇ ਰਹੋ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਤੇ ਦੂਸਰੇ ਪਾਸੇ ਇਸੇ ਤਰਜ਼ ਦੇ ਉੱਤੇ ਆਪਾਂ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਦੀਆਂ ਵੀ ਕੁਝ ਤੰਦਾਂ ਜਿਹੜੀਆਂ ਨੇ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਪਾਵਾਂਗੇ ਤੇ 1600 ਬੱਸਾਂ ਜਿਹੜੀਆਂ ਨੇ ਉਹ ਭਜਾਵਾਂਗੇ। ਯਾਦਵਿੰਦਰ ਵਿਦੇਸ਼ਾ ਜੀ ਸਵੀਡਨ ਤੋਂ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਆ ਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰ ਲਈਏ ਥੋੜੀ ਜੀ। ਪੰਜਾਬ ਦੀ ਸਿਆਸਤ ਜਿਹੜੀ ਹੈ, ਅਮਿਤ ਸ਼ਾਹ ਹੋਣੀ ਫੇਰੀ ਪਾਈ ਹੈ ਤੇ ਖਹਿਰੇ ਕੀਤੀ ਧੁਲਾਈ ਹੈ ਤੇ ਵਾਰਸ ਦੇਣ ਦੁਹਾਈ ਹੈ, ਜਿਹਦੇ ਵਿੱਚ ਗੱਲ ਕਰਦੇ ਹਾਂ ਕਿ 2027 ਦੀਆਂ ਚੋਣਾਂ ਦੇ ਨਾਲ ਬਹੁਤ ਸਾਰੇ ਮੁੱਦੇ ਜੁੜੇ ਨੇ, ਪੱਤੇ ਜਿਹੜੇ ਅਜੇ ਬੰਦ ਵੀ ਨੇ ਤੇ ਖੁੱਲ੍ਹੇ ਵੀ ਨੇ ਤੇ ਬੀਜੇਪੀ ਜਿਹੜੀ ਹੈ ਉਹ ਚਾਹੇ ਕਹਿੰਦੀ ਹੈ ਭਾਈ ਅਕਾਲੀ ਦਲ ਦੇ ਨਾਲ ਹੱਥ ਨਹੀਂ ਮਿਲਾਉਣਾ ਤੇ ਦੂਜੇ ਕਹਿੰਦੇ ਅਸੀਂ ਨਹੀਂ ਮਿਲਾਉਣਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਕੁਝ ਵਾਪਰਦਾ ਹੈ। ਵਾਰਸ ਪੰਜਾਬ ਵਾਲੇ ਜਿਹੜੇ ਨੇ ਦੁਹਾਈ ਪਾ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਰਜਿਸਟਰ ਨਹੀਂ ਹੋ ਰਹੀ ਹੈ ਜੀ, ਬਹੁਤ ਸਾਰੇ ਵਿਵਾਦ ਜੁੜੇ ਹੋਏ ਨੇ। ਨਸ਼ਿਆਂ ਦਾ ਮੁੱਦਾ ਜਿਹੜਾ ਪੂਰਾ ਚਰਚਾ ਦੇ ਵਿੱਚ ਹੈ 2027 ਦੀਆਂ ਚੋਣਾਂ ਦੇ ਵਿੱਚ ਤੇ ਅਮਿਤ ਸ਼ਾਹ ਹੁਣੀ ਜਲੰਧਰ ਦੀ ਫੇਰੀ ਜਿਹੜੀ ਪਾ ਗਏ ਨੇ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚਰਚਾ ਹੋ ਰਹੀ ਹੈ ਤੇ ਚਰਚਾਵਾਂ ਇਹ ਵੀ ਨੇ ਕਿ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਗਾਂਧੀ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਨੇ, ਹੋ ਸਕਦਾ ਹੈ ਕਿ ਵਾਪਸੀ ਵੀ ਹੋ ਸਕਦੀ ਹੈ। ਪਰ ਉਹਨਾਂ ਨੇ ਟ੍ਰਿਬਿਊਨ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇੱਕ ਇਸ਼ਾਰਾ ਜ਼ਰੂਰ ਕੀਤਾ ਹੈ, ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੇ ਪਾਸੇ ਉਹ ਭਾਰੂ ਪੈਂਦੇ ਨੇ। ਅਕਾਲ ਤਖ਼ਤ ਸਾਹਿਬ ਤੇ SGPC ਦੇ ਮਾਮਲੇ ਜਿਹੜੇ ਨੇ ਉਲਝੇ ਪਏ ਨੇ, ਉਹਨਾਂ ਦੀ ਵੀ ਗੱਲ ਕਰਦੇ ਅੱਗੇ ਜਾ ਕੇ ਤੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਨੇ। ਪਾਵਰਕੌਮ ਦੇ ਟੈਂਡਰ ਦੇ ਉੱਤੇ ਸਵਾਲ ਉੱਠ ਗਏ ਨੇ ਤੇ ਬਹੁਤ ਵੱਡੇ ਘੁਟਾਲੇ ਸਾਹਮਣੇ ਆ ਰਹੇ ਨੇ। ਡਰੱਗ ਕੇਸ ਦੀ ਸਿੱਟ ਜਿਹੜੀ ਹੈ ਜਾਂਚ ਤੇ ED ਦੀ ਮੁਹਾਲੀ ਕਾਰਵਾਈ ਸਮੇਤ ਕਈ ਅਹਿਮ ਜਿਹੜੇ ਮਾਮਲੇ ਸਾਹਮਣੇ ਨੇ। ਇਸੇ ਤਰ੍ਹਾਂ SIR ਦਾ ਮੁੱਦਾ ਜਿਹੜਾ ਉਹਦੇ ਵਿੱਚ ਨਵੀਂ ਅਪਡੇਟ ਆਈ ਹੈ, ਫਾਰਮ ਜਿਹੜਾ 6 ਹੈ ਉਹਦਾ ਬਦਲਾਅ ਕਰ ਦਿੱਤਾ ਗਿਆ, ਜਿੱਦਾਂ ਪਹਿਲਾਂ ਸੀ ਉਦਾਂ ਹੀ ਰਹੇਗਾ, ਪਰ 13-14 ਕਰੋੜ ਜਿਹੜੀਆਂ ਵੋਟਾਂ ਨੇ ਉਹ ਜ਼ਰੂਰ ਜਿਹੜੇ ਨੇ ਕਿਸੇ ਦੇ ਦੇਣਦਾਰ ਨਹੀਂ ਹੈ ਤੇ ਅੱਗੇ ਤੋਂ ਜਿਹੜੇ ਕਹਿੰਦੇ ਇਹ ਚੀਜ਼ਾਂ ਨਾ ਹੋਣਗੀਆਂ। ਕਾਫ਼ੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਡਿਮਾਂਡ ਉੱਠ ਰਹੀ ਹੈ, SIR ਦੇ ਖਿਲਾਫ਼ ਜਿਹੜੀ ਮੁਹਿੰਮ ਚੱਲ ਰਹੀ ਹੈ। ਇੰਡੀਆ ਗੱਠਜੋੜ ਦੀ ਅੱਜ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਵੀ ਕੁਝ ਐਲਾਨ ਕੀਤੇ ਹੈ। ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਹੈ ਤੇ ਇਰਾਕ ਦੇ ਵਿੱਚੋਂ ਅਮਰੀਕੀ ਫੌਜ ਦੀ ਜਿਹੜੀ ਵਾਪਸੀ, ਜਿਹਦੇ ਕਰਕੇ ਇਰਾਕ ਜਿਹੜਾ ਇੰਡੀਪੈਂਡੈਂਟ ਹੋਣ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸ਼ੋਅ ਕਰ ਰਿਹਾ ਤੇ ਅਖੀਰਲੇ ਫੌਜੀ ਵੀ ਜਿਹੜੇ ਨੇ ਉੱਥੋਂ ਵਾਪਸੀ ਜਿਹੜੀ ਹੈ ਅਮਰੀਕਾ ਦੇ ਵੱਲੋਂ ਕਰਾ ਲਈ ਗਈ ਹੈ। ਬ੍ਰਿਟੇਨ ਦੇ ਵਿੱਚ ਜਿਹੜਾ ਵਿਕਰਮ ਦਿਗਵਾ ਦੀ ਅਪੀਲ ਤੇ ਦੁਨੀਆਂ ਦੀਆਂ ਹੋਰ ਵੱਡੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਲੋ ਫਿਰ ਓਪਨ ਟਾਕ ਹੋਏਗੀ ਤੇ ਤੁਹਾਡੇ ਸਵਾਲ ਜਵਾਬ ਜਜ਼ਬਾਤ ਵੀ ਨਾਲ ਨਾਲ ਜਿਹੜੇ ਚੱਲਣਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ। ਯਾਦਵਿੰਦਰ ਜੀ ਮੈਂ 15 ਮਿੰਟ ਤੱਕ ਤੁਹਾਨੂੰ ਦੁਬਾਰਾ ਲਾ ਲੈਣਾ ਜੀ ਕਾਲ, ਕੁਝ ਗੱਲਬਾਤ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਤੇ ਖਬਰਾਂ ਦੀ ਸ਼ੁਰੂਆਤ ਕਰ ਲਈਏ ਦੋਸਤੋ, ਮਾਫ਼ੀ ਚਾਹੁੰਦਾ। ਮੋਗਾ SHO ਹੁਣਾਂ ਦੀ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਬਿਆਨ ਸਨ ਤੇ ਹੁਣ ਕਿਤੇ ਨਾ ਕਿਤੇ ਜ਼ੁਬਾਨ ਵੀ ਢਿੱਲੀ ਪਈ ਹੈ ਤੇ ਨਾਲ ਦੀ ਨਾਲ ਮੂੰਹ ਵੀ ਢੱਕਣ ਦੀ ਜਿਹੜੀ ਹੈ ਜ਼ਰੂਰਤ ਪੈ ਗਈ ਹੈ। ਪਹਿਲੀ ਪੇਸ਼ੀ ਦੇ ਵਿੱਚ ਆਲ ਇਜ਼ ਵੈਲ ਕਹਿਣ ਵਾਲੀ ਮਹਿਲਾ ਇੰਸਪੈਕਟਰ ਜਿਹੜੀ ਹੈ ਉਹਦੇ ਦੂਜੀ ਪੇਸ਼ੀ ਦੇ ਵਿੱਚ ਸੁਰ ਬਦਲ ਗਏ ਨੇ। ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਘਿਰੀ ਮਹਿਲਾ ਪੁਲਿਸ ਇੰਸਪੈਕਟਰ ਦਾ ਮਿਜ਼ਾਜ਼ 2 ਦਿਨਾਂ ਦੇ ਵਿੱਚ ਹੀ ਜਿਹੜਾ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ ਹੈ। ਲੰਘੇ ਕੱਲ੍ਹ ਜਦੋਂ ਉਹਨਾਂ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲੈ ਕੇ ਆਏ ਨੇ ਤਾਂ ਉਸਦੇ ਨਾਲ ਇੱਕ ਦੋਸ਼ੀ ਜਿਹੜਾ ਵਾਲਾ ਵਿਹਾਰ ਜਿਹੜਾ ਨਜ਼ਰੀ ਪਿਆ ਹੈ ਜਿੱਦਾਂ ਕਿ ਉਹ ਦੋਸ਼ੀ ਹੋਣ। ਇੰਸਪੈਕਟਰ ਸੁਨੀਤਾ ਰਾਣੀ ਦਾ ਚਿਹਰਾ ਜਿਹੜਾ ਢੱਕਿਆ ਹੋਇਆ ਸੀ ਤੇ ਉਸਨੂੰ ਇੱਕ ਮੁਜਰਮ ਵਾਂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਦਿਲਚਸਪ ਗੱਲ ਇਹ ਵੀ ਰਹੀ ਕਿ ਵਿਜੀਲੈਂਸ ਵਾਲੇ ਉਸਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਨੇ ਤੇ ਪੱਤਰਕਾਰਾਂ ਤੋਂ ਬਚਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਤੇ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵੀ ਪੂਰਾ ਇੱਕ ਘੰਟਾ ਅਦਾਲਤ ਦੇ ਕਮਰੇ ਦੇ ਵਿੱਚ ਬਿਠਾਈ ਰੱਖਿਆ ਗਿਆ। ਜਦੋਂ ਤੇਜ਼ੀ ਦੇ ਨਾਲ ਅਧਿਕਾਰੀ ਉਸਨੂੰ ਗੱਡੀ ਦੇ ਵੱਲ ਨੂੰ ਲੈ ਕੇ ਤੁਰੇ ਤੇ ਪੱਤਰਕਾਰਾਂ ਨੇ ਉਸ ਉੱਪਰ ਸਵਾਲਾਂ ਦੀ ਬਰਸਾਤ ਕੀਤੀ ਤੇ ਉਸਨੂੰ ਵਾਰ ਵਾਰ ਜਿਹੜਾ ਆਲ ਇਜ਼ ਵੈਲ ਦੇ ਬਾਰੇ ਪੁੱਛਿਆ ਗਿਆ ਤਾਂ ਮਹਿਲਾ ਇੰਸਪੈਕਟਰ ਨੇ ਕੋਈ ਉਹਦੇ ਉੱਤੇ ਜਵਾਬ ਨਾ ਦਿੱਤਾ। ਦੂਸਰੇ ਪਾਸੇ ਅਮਿਤ ਸ਼ਾਹ ਹੋਣਾ ਦੀ ਅੱਜ ਦੀ ਫੇਰੀ। ਭਾਜਪਾ 229 ਦੇ ਅੰਤ ਤੱਕ ਕਹਿੰਦੇ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ ਤੇ ਗ੍ਰਹਿ ਮੰਤਰੀ ਦਾ ਇਹ ਦਾਅਵਾ ਜਿਹੜਾ ਅੱਜ ਸਾਹਮਣੇ ਆਇਆ ਹੈ ਪਰ ਲੱਗਦਾ ਕਿ ਹੁਣ ਚੋਣਾਂ ਜਿਹੜੀਆਂ ਨੇ ਚਿੱਟੇ ਦੇ ਮਸਲੇ ਦੇ ਉੱਤੇ ਹੀ ਹੋਣਗੀਆਂ। ਅੱਜ ਸਵੇਰੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਰ ਨੂੰ ਬੰਬ ਦੇ ਨਾਲ ਉਡਾਉਂਦੀਆਂ ਮਿਲੀਆਂ ਜਿਹੜੀਆਂ ਖਾਲਿਸਤਾਨੀ ਧਮਕੀਆਂ ਤੋਂ ਬਾਅਦ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਵੱਲੋਂ ਮੰਦਰ ਜਿਹੜਾ ਹੈ ਪਰਿਸਰ ਅਤੇ ਆਸ ਪਾਸ ਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਸੁਰੱਖਿਆ ਜਿਹੜੀ ਜਲੰਧਰ ਦੇ ਵਿੱਚ ਵਧਾ ਦਿੱਤੀ ਗਈ ਸੀ ਤੇ ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਦੇ ਉੱਤੇ ਪ੍ਰਾਪਤ ਇੱਕ ਸਨਸਨੀਖੇਜ ਈਮੇਲ ਜਿਹੜੀ ਹੈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦੇ ਉੱਤੇ IED ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ਦੇ ਵਿੱਚ ਖਾਸ ਸਮਾਂ ਤੈਅ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਜਲੰਧਰ ਦੇ ਸਕੂਲਾਂ ਦੇ ਵਿੱਚ ਸਵੇਰੇ 11:11 ਦੇ ਉੱਤੇ ਸ੍ਰੀ ਦੇਵੀ ਜਿਹੜੇ ਆਪਣੇ ਤਲਾਬ ਜਿਹੜਾ ਹੈਗਾ ਸ੍ਰੀ ਦੇਵੀ ਤਲਾਬ ਜਿਹੜਾ ਹੈ ਮੰਦਰ ਹੈ ਉੱਥੇ ਤੇ ਉਹਦੇ ਵਿੱਚ ਦੁਪਹਿਰ 12:11 ਦੇ ਉੱਤੇ ਅਦਾਲਤ ਕੰਪਲੈਕਸ ਦੇ ਵਿੱਚ 2:11 ਤੇ ਇੱਕ ਦਫ਼ਤਰ ਦੇ ਵਿੱਚ ਦੁਪਹਿਰ 3:11 ਦੇ ਉੱਤੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜ਼ਿੰਮੇਵਾਰੀ ਖਾਲਿਸਤਾਨ ਆਰਮੀ ਜਿਹੜੀ ਉਹਦੇ ਵੱਲੋਂ ਲਈ ਗਈ ਤੇ ਈਮੇਲ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲੋਂ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਦੇ ਵਿੱਚ ਬੰਬ ਫਿੱਟ ਕੀਤੇ ਗਏ ਸਨ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਹੋ ਰਹੀ ਫੇਰੀ ਦੇ ਵਾਲੇ ਦਿਨ ਹੀ ਸ਼ਹਿਰ ਦੇ ਮੁੱਖ ਚੌਂਕਾਂ ਤੇ ਸੜਕਾਂ ਦੇ ਉੱਤੇ ਭਾਜਪਾ ਸਰਕਾਰ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਕਈ ਹੋਰਡਿੰਗਸ ਲਗਾਏ ਗਏ। ਰੈਲੀ ਦੇ ਵੱਲ ਜਾਂਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਉੱਤੇ ਇੱਕ ਪਾਸੇ ਜਿੱਥੇ ਭਾਜਪਾ ਦੇ ਵੱਲੋਂ ਅਮਿਤ ਸ਼ਾਹ ਦੇ ਸਵਾਗਤੀ ਬੋਰਡ ਲਗਾਏ ਗਏ ਉੱਥੇ ਹੀ ਉਹਨਾਂ ਦੇ ਵਿਚਕਾਰ ਲਗਾਏ ਗਏ ਇਹਨਾਂ ਨਵੇਂ ਭਾਜਪਾ ਵਿਰੋਧੀ ਹੋਰਡਿੰਗਾਂ ਦੇ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ। ਇਨ੍ਹਾਂ ਹੋਰਡਿੰਗ ਰਾਹੀਂ ਗੁਜਰਾਤ ਸਰਹੱਦ ਤੋਂ ਪੰਜਾਬ ਦੇ ਵਿੱਚ ਆ ਰਹੇ ਨਸ਼ਿਆਂ ਦੀ ਸਪਲਾਈ ਰੋਕਣ ਦੇ ਵਿੱਚ ਕੇਂਦਰ ਦੀ ਅਸਫਲਤਾ ਦੇ ਉੱਤੇ ਸਵਾਲ ਚੁੱਕੇ ਗਏ। ਇੱਕ ਹੋਰਡਿੰਗ ਤੇ ਪੰਜਾਬੀ ਦੇ ਵਿੱਚ ਪੰਜਾਬੀ ਚ ਲਿਖਿਆ ਕਿ ਭਾਜਪਾ ਨੂੰ ਸਵਾਲ ਹੈ ਪੰਜਾਬ ਦੇ ਵਿੱਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ ਤੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਉਹੀ ਕਰਵਾ ਰਹੀਆਂ ਨੇ ਸਾਰਾ ਕੁਝ ਇੱਕ ਦੂਸਰੇ ਨੂੰ ਦਿਖਾ ਰਹੀਆਂ ਨੇ। ਇਨ੍ਹਾਂ ਹੋਰਡਿੰਗਾਂ ਦੇ ਰਾਹੀਂ ਹਰਿਆਣਾ ਤੇ ਰਾਜਸਥਾਨ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਵਿਵਾਦ ਤੇ ਵੀ ਜਿਹੜਾ ਕੇਂਦਰ ਸਰਕਾਰ ਦਾ ਰੁੱਖ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਤੇ ਅਮਿਤ ਸ਼ਾਹ ਦੀ ਤਸਵੀਰ ਵਾਲੇ ਇੱਕ ਹੋਰਡਿੰਗ ਦੇ ਉੱਤੇ ਲਿਖਿਆ ਗਿਆ ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ। ਇਨ੍ਹਾਂ ਬੋਰਡਾਂ ਦੇ ਉੱਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ ਤੇ ਫਿਲਹਾਲ ਨਗਰ ਨਿਗਮ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਦੇ ਲਈ ਕੋਈ ਵੀ ਕਾਰਵਾਈ ਨਾ ਕੀਤੀ ਗਈ। ਇਹ ਹੋਰਡਿੰਗਸ ਜਿਹੜੀਆਂ ਨੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ ਤੇ ਹੋਰ ਆਸ ਪਾਸ ਦੇ ਸ਼ਹਿਰਾਂ ਨੂੰ ਜਲੰਧਰ ਦੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ ਜਿਹੜੇ ਨੇ ਉਨ੍ਹਾਂ ਦੇ ਉੱਥੇ ਥਾਵਾਂ ਦੇ ਉੱਤੇ ਲਗਾਏ ਗਏ ਦਿਖੇ ਨੇ। ਦੂਸਰੇ ਪਾਸੇ ਬਹਿਰੀਨ ਵਾਲੀ ਬੀਬੀ ਮਾਮਲਾ, ਉਹਦੀ ਜਾਂਚ ਜਿਹੜੀ ਹੈ CBI ਨੂੰ ਸੌਂਪੇ ਸਰਕਾਰ ਜਿਹੜਾ ਸ਼੍ਰੋਮਣੀ ਕਮੇਟੀ ਆਪਣੇ ਧਾਮੀ ਸਾਹਿਬ ਜਿਹੜੇ ਨੇ ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਰਾਜੋਆਣਾ ਦੀ ਰਹਿਮ ਦੀ ਅਪੀਲ ਵਾਪਸ ਲੈਣ ਦੇ ਬਾਰੇ ਅਕਾਲ ਤਖ਼ਤ ਸਾਹਿਬ ਨੂੰ ਵੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੇ ਪੰਜਾਬ ਸਰਕਾਰ ਤੋਂ ਮੰਗ ਰੱਖੀ ਹੈ ਕਿ ਬਹਿਰੀਨ ਤੋਂ ਆਈ ਬੀਬੀ ਦੇ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਜਿਹੜੀ ਹੈ CBI ਨੂੰ ਸੌਂਪੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੇਕਰ ਸਰਕਾਰ ਨੇ 3 ਦਿਨਾਂ ਦੇ ਵਿੱਚ ਇਹ ਮੰਗ ਨਾ ਮੰਨੀ, ਉਹਨਾਂ ਦੀ ਜਿਹੜੀ ਮੰਗ ਹੈ ਉਹ ਰੱਖੀ ਉਹ ਨਾ ਮੰਨੀ ਤਾਂ ਕਮੇਟੀ ਦਾ ਇੱਕ ਵਫਦ ਜਿਹੜਾ ਰਾਜਪਾਲ ਨੂੰ ਫਿਰ ਤੋਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਲਈ CBI ਜਾਂਚ ਜ਼ਰੂਰੀ ਹੈ ਕਿਉਂਕਿ ਕਮੇਟੀ ਵੱਲੋਂ ਬਣਾਈ ਗਈ 5-ਮੈਂਬਰੀ ਜਾਂਚ ਤੇ ਬੇਲੋੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਜਾਂਚ ਦੇ ਉੱਤੇ ਸ਼ੱਕ ਹੈ ਤਾਂ ਕਿ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਨਿਰਪੱਖ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ SGPC ਦੀ ਆਪਣੀ ਜਾਂਚ ਕਮੇਟੀ ਵੀ ਕੰਮ ਜਿਹੜੀ ਹੈ ਜਾਰੀ ਰੱਖੇਗੀ ਤੇ ਰਿਪੋਰਟ ਜਨਤਕ ਕੀਤੀ ਜਾਵੇਗੀ। ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ ਪ੍ਰਧਾਨ ਨੇ ਦੱਸਿਆ ਕਿ ਰਾਜੋਆਣਾ ਖੁਦ ਫਾਂਸੀ ਦੇ ਲਈ ਤਿਆਰ ਨੇ ਤੇ ਉਨ੍ਹਾਂ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਇੱਛਾ ਜਤਾਈ ਹੈ। ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਦੇ ਬਾਰੇ ਢੁਕਵਾਂ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਪਰ ਇਹਦੇ ਵਿਚ ਦੇਖਿਆ ਜਾਵੇ ਹੁਣ ਵਿਅਕਤੀ ਜਿਹੜਾ ਆਪ ਹੈ ਆਪਣੀ ਕਹਿ ਰਿਹਾ ਉਹ ਗੱਲਬਾਤ ਤੇ ਇਹਦੇ ਵਿਚ ਕਿਸੇ ਦੀ ਇਜਾਜ਼ਤ ਚਾਹੀਦੀ ਹੈ ਜੀ। ਵੈਸੇ ਇੱਥੇ ਕੋਈ ਡਿਸਾਈਡ ਕਰ ਸਕਦਾ ਕਿ ਮਤਲਬ ਕਿ ਉਹ ਮੌਤ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ ਜਾਂ ਅਪੀਲ ਜਿਹੜੀ ਆ ਵਾਪਸ ਲਈ ਜਾਵੇ ਜਾਂ ਨਾ ਲਈ ਜਾਵੇ। ਸਮਝੋ ਗੱਲ ਬਾਹਰ ਹੀ ਹੈ, ਕਈ ਵਾਰੀ ਹੁੰਦੀ ਹੈ। ਇੰਡੀਪੈਂਡੈਂਟ ਨੇ, ਉਹ ਅਡਲਟ ਨੇ, ਆਪਣਾ ਚੰਗਾ ਮਾੜਾ ਸਾਰਾ ਕੁਝ ਵਿਚਾਰ ਸਕਦੇ ਹੈ, ਪਰ ਪੋਲੀਟੀਕਲ ਏਜੰਡਾ ਜੀ ਸਾਰਾ ਕੁਝ, ਸਿਆਸਤ ਚੱਲਦੀ ਹੈ। ਸ਼੍ਰੋਮਣੀ ਕਮੇਟੀ ਐਕਟ ਦੇ ਬਾਰੇ ਕੁਝ ਸਿੱਖ ਜਥੇਬੰਦੀਆਂ ਦੀ ਮੰਗਾਂ ਨੂੰ ਮੁੱਢੋਂ ਹੀ ਨਕਾਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਕਾਨੂੰਨ ਹੈ ਅਤੇ ਹਰਿਆਣਾ ਵਾਂਗ ਇੱਥੇ ਸਰਕਾਰੀ ਦਖਲ ਅੰਦਾਜ਼ੀ ਦੀ ਲੋੜ ਨਹੀਂ ਹੈ। ਪ੍ਰਧਾਨ ਦੇ ਘਰ ਬਾਹਰ ਦੇ ਦਿੱਤੇ ਜਿਹੜਾ ਜਾ ਰਹੇ ਧਰਨਿਆਂ ਨੂੰ ਉਨ੍ਹਾਂ ਸਿਆਸਤ ਦੇ ਉੱਤੋਂ ਪ੍ਰੇਰਿਤ ਦੱਸਿਆ। ਇਸ ਤੋਂ ਇਲਾਵਾ ਮੀਰੀ ਪੀਰੀ ਖਾਲਸਾ ਮਾਰਚ ਨੂੰ ਸਫਲ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਦੌਰਾਨ ਵੱਡੀ ਗਿਣਤੀ ਦੇ ਵਿਚ ਨਸ਼ਾ ਪ੍ਰਭਾਵਿਤ ਪਰਿਵਾਰ ਮਿਲੇ ਨੇ ਤੇ ਕਈ ਨੌਜਵਾਨਾਂ ਨੇ ਅੰਮ੍ਰਿਤ ਛਕ ਕੇ ਗੁਰੂ ਦੇ ਨਾਲ ਜੁੜਨ ਦਾ ਪ੍ਰਣ ਕੀਤਾ ਤੇ ਮੀਟਿੰਗ ਦੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਮਿੱਠੂ ਸਿੰਘ ਕਾਣੇਕੇ ਨੂੰ ਜਿਹੜਾ ਸੀ ਜਥੇਦਾਰ ਦੇ ਆਦੇਸ਼ ਦੇ ਉੱਤੇ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨਿਊ ਪ੍ਰੈਜ਼ੀਡੈਂਟ ਦਾ ਰੋਲਾ ਫਿਰ ਤੋਂ ਪੈਣਾ ਸ਼ੁਰੂ ਹੋ ਗਿਆ। ਰਾਜਾ ਵੜਿੰਗ ਦੀ ਜਗ੍ਹਾ ਲੈਣ ਦੇ ਲਈ ਰੇਸ ਦੇ ਵਿਚ ਪ੍ਰਗਟ ਸਿੰਘ, ਸੁਖਬਿੰਦਰ ਸਰਕਾਰੀਆ ਤੇ ਔਜਲਾ ਦੇ ਨਾਮ ਜਿਹੜੇ ਅੱਗੇ ਆ ਚੁੱਕੇ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਬਦੀਲੀ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਦੇ ਉੱਤੇ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਭਾਵੇਂ ਇਸ ਦੇ ਬਾਰੇ ਅਧਿਕਾਰਤ ਐਲਾਨ ਜਲਦ ਹੀ ਹੋਣ ਦੀ ਉਮੀਦ ਦੱਸੀ ਗਈ ਹੈ, ਪਰ ਪਾਰਟੀ ਹਲਕਿਆਂ ਦੇ ਵਿਚ ਚਰਚਾ ਜਿਹੜੀ ਚੱਲ ਪਈ ਹੈ। ਸਾਬਕਾ ਓਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਰਾਜਾ ਸਾਂਸੀ ਤੋਂ ਮੌਜੂਦਾ ਵਿਧਾਇਕ ਸੁਖਬਿੰਦਰ ਸਰਕਾਰੀਆ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੋਰੀ ਦਾਅਵੇਦਾਰਾਂ ਦੇ ਵਿਚ ਸ਼ਾਮਲ ਨੇ ਤੇ ਸਾਰੇ ਜੱਟ ਸਿੱਖ ਚਿਹਰੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਸਾਬਕਾ ਮੰਤਰੀ ਪ੍ਰਗਟ ਸਿੰਘ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਹੁੰਦਿਆਂ PPCC ਦੇ ਜਨਰਲ ਸਕੱਤਰ ਸੰਗਠਨ ਦੇ ਵਜੋਂ ਸੇਵਾ ਨਿਭਾ ਚੁੱਕੇ ਹੈ। ਦੂਜੇ ਪਾਸੇ ਸੁਖਬਿੰਦਰ ਸਰਕਾਰੀਆ PPCC ਦੇ ਵਿਚ ਮੀਤ ਪ੍ਰਧਾਨ ਰਹਿਣ ਦੇ ਨਾਲ ਨਾਲ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਜਦਕਿ ਔਜਲਾ ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹੈ। ਜੋ ਗੱਲਾਂ ਬਾਤਾਂ ਵਿਚੋਂ ਨਿਕਲ ਕੇ ਆ ਰਹੀਆਂ ਨੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਾਰਟੀ ਹਾਈਕਮਾਂਡ ਦੇ ਵੱਲੋਂ ਆਗੂਆਂ ਦੇ 3 ਮੈਂਬਰੀ ਪੈਨਲ ਨੂੰ ਜਿਹੜਾ ਸ਼ਾਰਟ ਲਿਸਟ ਜਿਹੜਾ ਕੀਤਾ ਗਿਆ, ਰਾਹੁਲ ਗਾਂਧੀ ਤੇ ਪ੍ਰਿਯੰਕਾ ਵਾਡਰਾ ਤੋਂ ਇਲਾਵਾ ਸੋਨੀਆ ਗਾਂਧੀ ਦੇ ਵੱਲੋਂ ਵੀ PPCC ਪ੍ਰਧਾਨ ਦੇ ਅਹੁਦੇ ਦੇ ਲਈ ਸੂਬਾ ਇਕਾਈ ਦੇ ਵਜੋਂ ਸਭ ਤੋਂ ਯੋਗ ਚਿਹਰਿਆਂ ਦੀ ਚੋਣ ਕਰਨ ਚ ਅਹਿਮ ਭੂਮਿਕਾ ਜਿਹੜੇ ਨਿਭਾਏ ਜਾਣ ਦੀ ਸੂਚਨਾ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਸੋਨੀਆ ਗਾਂਧੀ ਨੇ ਇਸ ਮਾਮਲੇ ਦੇ ਉੱਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਵੀ ਸਲਾਹ ਮਸ਼ਵਰਾ ਕੀਤਾ। ਹਾਲਾਂਕਿ ਉਹ ਜਿਹੜੇ ਨੇ ਚਾਹੇ BJP ਦੇ ਵਿਚ ਨੇ, ਕੈਪਟਨ ਅਮਰਿੰਦਰ ਸਿੰਘ ਜੋ ਹੁਣ ਭਾਜਪਾ ਦੇ ਵਿਚ ਨੇ, ਉਨ੍ਹਾਂ ਨੇ ਟ੍ਰਿਬਿਊਨ ਦਫ਼ਤਰ ਦੇ ਵਿਖੇ ਇਕ ਜਿਹੜਾ ਤਾਜ਼ਾ ਇੰਟਰਵਿਊ ਵਿਚ ਇਹ ਵੀ ਕਿਹਾ ਸੀ ਕਿ ਕੋਈ ਸਲਾਹ ਦੇਣ ਤੋਂ ਇਨਕਾਰ ਕੀਤਾ ਹੈ ਤੇ ਪਰ ਉਨ੍ਹਾਂ ਗਾਂਧੀ ਪਰਿਵਾਰ ਦੇ ਨਾਲ ਆਪਣੇ ਨਿੱਜੀ ਸੰਬੰਧ ਹੋਣ ਦੀ ਗੱਲ ਜ਼ਰੂਰ ਜਿਹੜੀ ਹੈ ਸਵੀਕਾਰ ਕਰ ਲਈ ਹੈ ਤੇ ਹੋ ਸਕਦਾ ਹੈ ਕਿ ਭਾਈ ਅਸੈਪਟ ਕਰ ਲਈ ਜਾਵੇ ਵਾਪਸੀ ਵੀ। ਬਾਕੀ ਦੇਖਦੇ ਹਾਂ ਕਿੱਧਰ ਨੂੰ ਪਾਸੇ ਜਿਹੜਾ ਭਾਰ ਜ਼ਿਆਦਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਕੁਝ ਸਵਾਲ ਚੁੱਕੇ ਨੇ ਤੇ ਕੇਂਦਰੀ ਜਾਂਚ ਏਜੰਸੀ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਕੀ ਕੀਤਾ ਹੈ। ਨੀਲ ਗਰਗ ਨੇ ਇਹ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੀ ਬੁਛਾਰ ਜਿਹੜੀ ਕਰ ਛੱਡੀ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਲੜ ਰਹੀ ਹੈ ਪਰ ਨਸ਼ਿਆਂ ਦੀ ਰੋਕਥਾਮ ਸਿਰਫ਼ ਕਿਸੇ ਇਕ ਸੂਬੇ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਸਿੱਧੇ ਸਵਾਲ ਕਰਦਿਆਂ ਨੀਲ ਗਰਗ ਨੇ ਪੁੱਛਿਆ ਕਿ BSF ਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਰਗੀਆਂ ਕੇਂਦਰੀ ਏਜੰਸੀਆਂ ਕਿਸ ਦੇ ਅਧੀਨ ਕੰਮ ਕਰਦੀਆਂ ਨੇ। ਉਨ੍ਹਾਂ ਸਵਾਲ ਕੀਤਾ ਕਿ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਨ ਦੇ ਲਈ ਕੇਂਦਰੀ ਏਜੰਸੀਆਂ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤੇ ਸਰਹੱਦਾਂ ਦੇ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਦੇ ਵਿਚ ਕੇਂਦਰ ਸਰਕਾਰ ਨੇ ਨਤੀਜੇ ਕੀ ਰਹੇ ਨੇ। ਆਪ ਆਗੂ ਨੇ ਕਿਹਾ ਕਿ ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਸਗੋਂ ਠੋਸ ਜਵਾਬਾਂ ਤੇ ਨਤੀਜਿਆਂ ਦੀ ਜ਼ਰੂਰਤ ਹੈ। ਭਾਈ ਇਹ ਗੱਲ ਤੁਹਾਡੀ ਆਪਣੀ ਕਹੀ ਤੁਹਾਡੇ ਉੱਤੇ ਵੀ ਢੁਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਦੋਸ਼ ਲਗਾਉਣ ਦੀ ਬਜਾਏ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਲਈ ਆਪਣਾ ਸਪਸ਼ਟ ਜਿਹੜਾ ਰੋਡ ਮੈਪ ਦੇਵੇ। ਪੰਜਾਬ ਦੇ ਲੋਕ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇਸ ਦੇ ਬਾਰੇ ਸਪਸ਼ਟੀਕਰਨ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਦੂਸਰੇ ਪਾਸੇ ਸੀਐਮ ਭਗਵੰਤ ਮਾਨ ਸਾਹਿਬ ਨਾਲ ਮੁਲਾਕਾਤਾਂ ਹੋ ਰਹੀਆਂ ਨੇ, ਉਹ ਜਿਹੜੀਆਂ ਨੇ ਭਾਰੀ ਪੈ ਗਈਆਂ ਨੇ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਨਾਨਕਸਰ ਕਲੇਰਾਂ ਜਗਰਾਓ ਲੁਧਿਆਣਾ ਦੇ ਵਿੱਚ ਜਿਹੜਾ ਪੈਂਦਾ ਹੈ, ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਸਪਸ਼ਟੀਕਰਨ ਨਾਲ ਮੰਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਦੇ ਕੋਲੋਂ 10 ਦਿਨਾਂ ਦੇ ਵਿੱਚ ਸਪਸ਼ਟੀਕਰਨ ਮੰਗ ਲਿਆ ਗਿਆ। ਇਸ ਦੇ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ 71ਤਾਵਾਂ ਦੇ ਵਿੱਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦੋ ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਨ ਦੱਸੇ ਜਾ ਰਹੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਇਨ੍ਹਾਂ ਦੋਵਾਂ ਨੂੰ ਪੱਤਰ ਵੀ ਜਿਹੜੇ ਜਾਰੀ ਹੋ ਗਏ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਪੱਤਰ ਭੇਜਿਆ ਗਿਆ ਤੇ ਇਨ੍ਹਾਂ ਦੋ ਮੈਂਬਰਾਂ ਦੇ ਉੱਤੇ ਲਾਈ ਗਈ ਰੋਕ ਜਿਹੜੀ ਹੈ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ। ਬਤੌਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹੁੰਦੇ ਹੋਏ ਇਨ੍ਹਾਂ ਮੈਂਬਰਾਂ ਦੀ ਜ਼ਿੰਮੇਵਾਰੀ ਸੀਗੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਤੇ ਇਸ ਉੱਪਰ ਪਹਿਰਾ ਦਿੰਦੇ, ਪਰ ਇਨ੍ਹਾਂ ਨੇ ਮਨਮਰਜ਼ੀ ਕਰਦਿਆਂ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ ਤੇ ਦੋਵੇਂ ਜਦੋਂ ਤੱਕ ਸਪਸ਼ਟੀਕਰਨ ਦੇ ਕੇ ਲੰਘੇ ਇਨ੍ਹਾਂ ਦੇ ਉੱਤੇ ਜੋ ਲੱਗੇ ਹੋਏ ਨੇ ਦੋਸ਼ ਉਨ੍ਹਾਂ ਤੋਂ ਸੁਰਖਰੂਹ ਨਹੀਂ ਹੋ ਜਾਂਦੇ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਰੋਕ ਲਾਈ ਗਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇਹ ਪੱਤਰ 29 ਸਤੰਬਰ ਨੂੰ ਜਾਰੀ ਜਾਣੀ ਕਿ ਕੱਲ੍ਹ ਬੀਤੇ ਦੇ ਵਿੱਚ ਕੀਤਾ ਹੈ, ਜਦੋਂ ਕਿ ਦੋਵਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਪੱਤਰ 30 ਸਤੰਬਰ ਨੂੰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਇੱਕ ਘੁਟਾਲਾ ਸਾਹਮਣੇ ਆਉਂਦਾ ਤੇ ਨਾਲ ਹੀ ਉੱਪਰ ਸੀਪ ਲੱਗ ਜਾਂਦੀ ਹੈ। PSPCL ਟੈਂਡਰ ਕੰਟਰੋਵਰਸੀ ਜਿਹੜੀ ਹੈ, ਪਾਵਰਕੌਮ ਦੇ 75 ਕਰੋੜ ਦੇ ਟੈਂਡਰ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ ਨੇ ਤੇ ਸ਼ਰਤਾਂ ਬਦਲਣ ਦੇ ਕਾਰਨ ਦੋ ਕੰਪਨੀਆਂ ਮੁਕਾਬਲੇ ਦੇ ਵਿੱਚੋਂ ਬਾਹਰ ਹੋਈਆਂ ਨੇ। ਤਕਨੀਕੀ ਸ਼ਰਤਾਂ ਦੇ ਵਿੱਚ ਅਚਾਨਕ ਕੀਤੀ ਹੈ ਤਬਦੀਲੀ ਦੇ ਕਾਰਨ ਦੋ ਬੋਲੀਕਾਰ ਕੰਪਨੀਆਂ ਦੇ ਮੁਕਾਬਲੇ ਦੇ ਵਿੱਚੋਂ ਬਾਹਰ ਹੋਣ ਮਗਰੋਂ ਪਾਵਰਕੌਮ ਦੇ ਵੱਲੋਂ 66 KV ਸਬ ਸਟੇਸ਼ਨਾਂ ਦੇ ਲਈ 75 ਕਰੋੜ ਰੁਪਏ ਦੀ ਲਾਗਤ ਦੇ ਨਾਲ ਖਰੀਦੇ ਜਾਣ ਵਾਲੇ ਉਪਕਰਨਾਂ ਦਾ ਟੈਂਡਰ ਸਿੱਧਾ ਸ਼ੱਕ ਦੇ ਘੇਰੇ ਦੇ ਵਿੱਚ ਆ ਚੁੱਕਿਆ। ਪਾਵਰਕੌਮ ਦੇ ਵੱਲੋਂ ਇਨ੍ਹਾਂ ਸਬ ਸਟੇਸ਼ਨਾਂ ਦੇ ਲਈ 11 KV ਵੈਕਿਊਮ ਸਰਕਟ ਬ੍ਰੇਕਰਾਂ ਦੇ 900 ਯੂਨਿਟ ਖਰੀਦੇ ਜਾਣੇ ਨੇ। ਤਕਨੀਕੀ ਸ਼ਰਤਾਂ ਜਿਹੜੀਆਂ ਨੇ ਬਦਲਣ ਮਗਰੋਂ ਹੁਣ ਮੈਦਾਨ ਦੇ ਵਿੱਚ ਕੇਂਦਰ ਸਰਕਾਰ ਦੇ ਅਧਾਰੇ ਤੋਂ ਇਲਾਵਾ ਸਿਰਫ ਇੱਕ ਪ੍ਰਾਈਵੇਟ ਕੰਪਨੀ ਰਹਿ ਗਈ ਹੈ। ਇਸ ਤਬਦੀਲੀ ਦੇ ਕਾਰਨ ਨਾ ਸਿਰਫ ਮੁਕਾਬਲਾ ਘਟਿਆ ਸਗੋਂ ਖਰੀਦ ਦੀ ਲਾਗਤ ਦੇ ਵਿੱਚ ਵੀ ਵਾਧਾ ਹੋ ਗਿਆ। ਪਾਵਰਕੌਮ ਨੇ 25 ਜੂਨ ਨੂੰ ਇਨ੍ਹਾਂ ਉਪਕਰਨਾਂ ਦੀ ਖਰੀਦ ਦੇ ਲਈ ਜਿਹੜਾ ਸੀ ਟੈਂਡਰ ਖੋਲ੍ਹੇ ਸਨ, ਜਿਸ ਦੇ ਵਿੱਚ 4 ਕੰਪਨੀਆਂ ਨੇ ਦਿਲਚਸਪੀ ਦਿਖਾਈ, ਪਰ ਬਾਅਦ ਦੇ ਵਿੱਚ ਇਹ ਟੈਂਡਰ ਰੱਦ ਕਰ ਦਿੱਤਾ ਗਿਆ। ਫਿਰ 14 ਅਗਸਤ ਨੂੰ ਬੋਰਡ ਮੀਟਿੰਗ ਦੇ ਦੌਰਾਨ ਟੈਂਡਰ ਦੇ ਵਿੱਚੋਂ ਅਹਿਮ ਸ਼ਰਤਾਂ ਹਟਾ ਕੇ ਸ਼ਰਤਾਂ ਦੇ ਵਿੱਚ ਸੋਧ ਕਰ ਦਿੱਤੀ ਗਈ। ਸੋਧ ਤੋਂ ਬਾਅਦ 20 ਅਗਸਤ ਨੂੰ ਨਵਾਂ ਟੈਂਡਰ ਜਾਰੀ ਕੀਤਾ ਗਿਆ। ਮੁਤਾਬਕ ਜੋ ਦੱਸਿਆ ਜਾ ਰਿਹਾ ਹੈ, ਜਾਣਕਾਰੀ ਮੁਤਾਬਕ ਇੱਕ ਸੀਨੀਅਰ ਡਾਇਰੈਕਟਰ ਦੇ ਵੱਲੋਂ ਜਿਹੜਾ ਸੀ ਇਤਰਾਜ਼ ਜਤਾਉਣ ਮਗਰੋਂ ਇਹ ਜ਼ਿੰਮੇਵਾਰੀ ਕਿਸੇ ਹੋਰ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਸੀ। ਨਵੇਂ ਟੈਂਡਰ ਦੇ ਵਿੱਚ 4 ਕੰਪਨੀਆਂ ਨੇ ਸ਼ਮੂਲੀਅਤ ਕੀਤੀ, ਪਰ ਸ਼ਰਤਾਂ ਬਦਲਣ ਦੇ ਕਾਰਨ 2 ਕੰਪਨੀਆਂ ਅਯੋਗ ਕਰਾਰ ਦੇ ਦਿੱਤੀਆਂ ਗਈਆਂ। ਹੁਣ ਸਿਰਫ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ ਜਿਹੜੀ ਹੈ ਤੇ ਮੈਸਰਜ ਸਟੈਲਮੈਕ ਦੀ ਮੈਕ ਹੀ ਜਿਹੜੀ ਹੈ ਮੁਕਾਬਲੇ ਦੇ ਵਿੱਚ ਬਚੀਆਂ ਨੇ। ਮੈਸਰਜ ਸਟੈਲਮੈਕ ਪਾਵਰਕੌਮ ਦੀ ਪੁਰਾਣੀ ਸਪਲਾਇਰ ਕੰਪਨੀ ਹੈ ਤੇ ਪਾਵਰਕੌਮ ਦੇ ਨਵੇਂ ਟੈਂਡਰ ਦੀਆਂ ਦਰਾਂ ਟਰਾਸਕੋ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅਜਿਹੇ ਹੀ ਟੈਂਡਰਾਂ ਦੀਆਂ ਦਰਾਂ ਦੇ ਨਾਲੋਂ 12% ਵੱਧ ਨੇ। ਟਰਾਸਕੋ ਨੇ 220 KV ਅਤੇ 132 KV ਸਬ ਸਟੇਸ਼ਨਾਂ ਦੇ ਲਈ ਵੈਕਿਊਮ ਸਰਕਟ ਬ੍ਰੇਕਰਾਂ ਦੀ ਖਰੀਦ ਦੇ ਲਈ ਮੁੱਢਰੀ ਮੱਦ ਦੇ ਆਧਾਰ ਦੇ ਉੱਤੇ ਟੈਂਡਰ ਅਲਾਟ ਕੀਤੇ ਨੇ, ਜਿਨ੍ਹਾਂ ਨੂੰ ਟਰਾਸਕੋ ਦੀ ਬੋਰਡ ਮੀਟਿੰਗ ਦੇ ਵਿੱਚ ਪ੍ਰਵਾਨਗੀ ਜਿਹੜੀ ਹੈ ਦਿੱਤੀ ਗਈ ਹੈ। ਦੂਸਰੀ ਤਰਫ ਜਿਹੜਾ ਟੂ ਟੂ ਕਰਾਉਂਦੇ ਕਰਾਉਂਦੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਹੈ, ਕਿ ਹਰ ਸਮੇਂ ਕੁਝ ਨਾ ਕੁਝ ਕੇਸ ਜਿਹੜੇ ਨਿਕਲ ਕੇ ਸਾਹਮਣੇ ਆ ਜਾਂਦੇ ਨੇ। ਜਿਹੜਾ 6,000 ਕਰੋੜ ਦਾ ਡਰੱਗ ਕੇਸ ਹੈ, ਸਿੱਟ ਦੇ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ 5 ਅਕਤੂਬਰ ਨੂੰ ਤਲਬ ਕੀਤੇ ਗਏ ਨੇ। ਪਹਿਲੀ ਵਾਰ ਆਹਮੋ ਸਾਹਮਣੇ ਕਹਿੰਦੇ ਬਿਠਾ ਕੇ ਹੋ ਸਕਦੀ ਹੈ ਪੁੱਛ ਪੜਤਾਲ ਇਹਨਾਂ ਤੋਂ। 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਦੇ ਲਈ ਸਮਨ ਜਾਰੀ ਕਰਦੇ ਆ। ਇਸ ਮਾਮਲੇ ਦੇ ਵਿਚ ਐਸ ਆਈ ਟੀ ਦੇ ਵੱਲੋਂ ਡਰੱਗ ਰੈਕਟ ਦੇ ਮੁੱਖ ਦੋਸ਼ੀ ਜਿਹੜੇ ਨੇ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਦੇ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਜਿਹੜੀ ਕੀਤੀ ਜਾ ਸਕਦੀ ਹੈ ਤੇ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕਟ ਦੇ ਵਿਚ ਉਭਰਿਆ ਸੀ ਤੇ ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਾਂਚ ਦੇ ਦੌਰਾਨ ਇਸ ਮਨੀ ਲਾਂਡਰਿੰਗ ਤੇ ਡਰੱਗ ਰੈਕਟ ਦੇ ਨੈਟਵਰਕ ਨੂੰ 6,000 ਕਰੋੜ ਰੁਪਏ ਤੱਕ ਦੱਸਿਆ ਸੀਗਾ। ਜਿਸ ਤੋਂ ਬਾਅਦ 2014 ਦੇ ਵਿਚ ਭੋਲਾ ਨੇ ਮਜੀਠੀਆ ਦਾ ਨਾਂ ਲਿਆ ਤੇ ਪੰਜਾਬ ਪੁਲਿਸ ਨੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫਾਰਸ਼ ਦੇ ਆਧਾਰ ਤੇ ਦਸੰਬਰ 2021 ਦੇ ਵਿਚ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਦੇਖਦਿਆਂ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਹੁਣ ਵਾਪਰਦਾ ਹੈ। ਇਸੇ ਤਰ੍ਹਾਂ ਈਡੀ ਦੀ ਰੇਡ ਜਿਹੜੀ ਮੋਹਾਲੀ ਚ ਹੋਈ ਹੈ ਲਗਾਤਾਰ 2-3 ਦਿਨ ਚੱਲਦੀ ਰਹੀ ਹੈ। ਟੀਡੀ ਇਨਫਰਾ ਟੈਕ ਦੇ ਦਫ਼ਤਰ ਦੇ ਉੱਤੇ 3ਜੇ ਦਿਨ ਵੀ ਜਾਂਚ ਜਾਰੀ ਰਹੀ ਹੈ ਤੇ ਮੋਹਾਲੀ ਸਿਟੀ ਸੈਂਟਰ ਸਥਿਤ ਐਸ ਟੀ ਜੇ ਗਰੁੱਪ ਵੀ ਜਿਹੜਾ ਨਿਸ਼ਾਨੇ ਦੇ ਉੱਤੇ ਰਿਹਾ। ਮੋਹਾਲੀ ਦੇ ਸੈਕਟਰ 119 ਸਥਿਤ TDI ਇਨਫਰਾਟੈਕ ਲਿਮਿਟਡ ਜਿਹੜੀ ਹੈ ਉਹਦੇ ਦਫ਼ਤਰ ਦੇ ਵਿਚ ਈਡੀ ਦੇ ਛਾਪੇ ਅੱਜ ਲਗਾਤਾਰ 3ਜੇ ਦਿਨ ਵੀ ਜਾਰੀ ਰਹੇ ਨੇ। ਈਡੀ ਵੱਲੋਂ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਮ ਦੇ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ਈਡੀ ਨੇ ਏਅਰਪੋਰਟ ਰੋਡ ਦੇ ਉੱਤੇ ਐਰੋ ਸਿਟੀ ਦੇ ਮੋਹਾਲੀ ਸਿਟੀ ਸੈਂਟਰ 2 ਦੀ 6ਵੀਂ ਮੰਜ਼ਿਲ ਦੇ ਉੱਤੇ ਸਥਿਤ ਐਸ ਟੀ ਜੇ ਗਰੁੱਪ ਜਿਹੜਾ ਦੇ ਦਫ਼ਤਰ ਦੇ ਉੱਤੇ ਵੀ ਮੰਗਲਵਾਰ ਕੱਲ ਬੀਤੇ ਚ ਦੁਪਹਿਰ ਨੂੰ ਛਾਪਾ ਮਾਰਿਆ ਜੋ ਕਿ ਅਜੇ ਵੀ ਜਾਰੀ ਦੱਸਿਆ ਜਾ ਰਿਹਾ। ਈਡੀ ਦੀ ਜਿਹੜੀ ਕਰੀਬ 15 ਮੈਂਬਰੀ ਟੀਮ ਸੀ RPF ਦੇ ਜਵਾਨਾਂ ਨਾਲ 28 ਸਤੰਬਰ ਨੂੰ ਸਵੇਰੇ 11 ਵਜੇ TDI ਹਾਊਸ ਸੈਕਟਰ 119 ਦੇ ਦਫ਼ਤਰ ਪਹੁੰਚੀ ਸੀਗੀ। ਅਧਿਕਾਰੀਆਂ ਨੇ ਦਫ਼ਤਰ ਪਹੁੰਚਦਿਆਂ ਹੀ ਕੰਪਿਊਟਰ ਇਲੈਕਟ੍ਰਾਨਿਕ ਉਪਕਰਨ ਤੇ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਚ ਲਿਆ ਤੇ ਛਾਪੇ ਦੇ ਦੌਰਾਨ ਮੌਕੇ ਦੇ ਉੱਤੇ ਮੌਜੂਦ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ। ਜਾਂਚ ਦਾ ਦਾਇਰਾ ਇੰਨਾ ਵਿਆਪਕ ਸੀਗਾ ਕਿ ਮੰਗਲਵਾਰ ਕੱਲ ਰਾਤੀ ਸ਼ਾਮ ਨੂੰ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਰਾਤ ਰੁਕਣ ਦੇ ਲਈ ਦਫ਼ਤਰ ਦੇ ਅੰਦਰ ਹੀ ਗੱਦੇ ਜਿਹੜੇ ਮੰਗਵਾ ਲਏ ਗਏ ਤੇ ਰਾਤ ਉਹਨਾਂ ਨੇ ਫਿਰ ਉੱਥੇ ਹੀ ਕੱਟੀ ਹੈ। ਦੂਸਰੇ ਪਾਸੇ SIR ਮੁੱਦੇ ਦੇ ਉੱਤੇ ਗੱਲ ਕਰਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੰਡੀਆ ਗੱਠਜੋੜ ਹਮਲਾਵਰ ਹੋ ਗਿਆ। ਸੰਵਿਧਾਨ ਬਚਾਓ ਰੈਲੀ ਤੇ ਚੋਣ ਕਮਿਸ਼ਨ ਦੇ ਵੱਲ ਮਾਰਚ ਕੱਢਣਗੇ ਵਿਰੋਧੀ ਆਗੂ, ਇਹ ਗੱਲਬਾਤ ਸਾਹਮਣੇ ਆ ਰਹੀ ਹੈ। ਇੰਡੀਆ ਗੱਠਜੋੜ ਨੇ ਬੁੱਧਵਾਰ ਅੱਜ SIR ਮੁੱਦੇ ਦੇ ਉੱਤੇ ਇੱਕ ਸਾਂਝੇ ਐਕਸ਼ਨ ਪਲਾਨ ਨੂੰ ਅੰਤਿਮ ਰੂਪ ਦੇ ਦਿੱਤਾ ਜਿਸ ਦੇ ਵਿਚ ਰੈਲੀਆਂ ਤੇ ਸੰਵਿਧਾਨ ਬਚਾਓ ਮਾਰਚ ਕੱਢਣਾ ਸ਼ਾਮਲ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਨੇ ਕਿ ਚੋਣਾਂ ਜਿਹੜੀਆਂ ਨੇ EVM ਦੀ ਬਜਾਏ ਬੈਲਟ ਪੇਪਰਾਂ ਦੇ ਰਾਹੀਂ ਹੋਣੀਆਂ ਚਾਹੀਦੀਆਂ ਨੇ। ਵਿਰੋਧੀ ਧਿਰ ਦੇ ਨੇਤਾਵਾਂ ਜਿਨ੍ਹਾਂ ਦੇ ਵਿਚ ਖੜਗੇ, ਕਾਂਗਰਸ ਦੇ ਸਾਬਕਾ ਮੁਖੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, TMC ਮੁਖੀ ਮਮਤਾ ਬੈਨਰਜੀ, ਜੰਮੂ ਕਸ਼ਮੀਰ ਦੇ ਮੁਖੀ ਮੁੱਖ ਮੰਤਰੀ ਜਿਹੜੇ ਨੇ ਉਮਰ ਅਬਦੁੱਲਾ, RJD ਦੇ ਤੇਜਸਵੀ ਯਾਦਵ ਤੇ NCP ਜਿਹੜੀ ਹੈ ਸੰਸਦ ਮੈਂਬਰ ਸੁਪ੍ਰੀਆ ਸੁਲੇ ਸ਼ਾਮਲ ਨੇ ਦੀ 3.5 ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ। ਬੈਠਕ ਤੋਂ ਬਾਅਦ ਨੇਤਾਵਾਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿਚ ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਸਾਂਝੇ ਐਕਸ਼ਨ ਪਲਾਨ ਦੇ ਬਾਰੇ ਫੈਸਲਾ ਕੀਤਾ ਤੇ ਖੜਗੇ ਨੇ ਦੱਸਿਆ ਕਿ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਨੌਜਵਾਨਾਂ ਤੇ ਗੈਰ ਸਰਕਾਰੀ ਸੰਗਠਨਾਂ NGOs ਨੂੰ ਨਾਲ ਲੈ ਕੇ 2-8 ਅਕਤੂਬਰ ਤੱਕ ਸੰਵਿਧਾਨ ਬਚਾਓ ਮਾਰਚ ਕੱਢੇ ਜਾਣਗੇ ਤੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਤੇ 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਵੱਲ ਨੂੰ ਜਿਹੜਾ ਮਾਰਚ ਕਰਨਗੇ। ਚੋਣ ਕਮਿਸ਼ਨ ਦੀ ਗੱਲ ਆਈ ਹੈ, ਖ਼ਬਰ ਲੈ ਕੇ ਫਿਰ ਸੈਣ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜੋ ਮਸਲਾ ਪਿਛਲੇ ਦਿਨਾਂ ਦੇ ਵਿਚ ਕਾਫ਼ੀ ਉਭਰ ਰਿਹਾ ਸੀਗਾ, ਇਲੈਕਸ਼ਨ ਕਮਿਸ਼ਨ ਨੇ ਵੋਟਰ ਫਾਰਮ ਜਿਹੜਾ 6 ਹੈ ਉਹਦੇ ਵਿਚੋਂ ਵਿਵਾਦਿਤ ਘੋਸ਼ਣਾ ਪੱਤਰ ਹਟਾ ਦਿੱਤਾ ਹੈ। ਹੁਣ ਨਵੇਂ ਵੋਟਰਾਂ ਨੂੰ ਸਿਰਫ਼ ਪੁਰਾਣਾ ਕਾਨੂੰਨੀ ਫਾਰਮ ਹੀ ਜਿਹੜਾ ਭਰਨਾ ਪਵੇਗਾ। ਭਾਰਤੀ ਚੋਣ ਕਮਿਸ਼ਨ ECI ਨੇ ਆਨਲਾਈਨ ਫਾਰਮ 6 ਨਾਲ ਜੁੜੇ ਉਸ ਵਿਵਾਦ ਜਿਹੜਾ ਸੀਗਾ ਵਿਵਾਦਿਤ ਘੋਸ਼ਣਾ ਪੱਤਰ ਨੂੰ ਵਾਪਸ ਲੈ ਲਿਆ ਜਿਸ ਨੂੰ ਨਵੇਂ ਵੋਟਰ ਵੋਟਰ ਸੂਚੀ ਦੇ ਵਿਚ ਨਾਮ ਸ਼ਾਮਲ ਕਰਨ ਦੇ ਲਈ ਭਰਦੇ ਸਨ। 26 ਸਤੰਬਰ ਨੂੰ ਹੋਈ ਕਮਿਸ਼ਨ ਦੀ ਮੀਟਿੰਗ ਦੇ ਵਿਚ ਇਹ ਫੈਸਲਾ ਲਿਆ ਗਿਆ। ਜਿਨ੍ਹਾਂ ਸੂਬਿਆਂ ਦੇ ਵਿਚ SIR ਪੂਰੀ ਹੋ ਚੁੱਕੀ ਹੈ ਜਾਂ ਜਿੱਥੇ ਇਹ ਸ਼ੁਰੂ ਹੋਣੀ ਹੈ ਉਥੇ ਹੁਣ ਇਹ ਘੋਸ਼ਣਾ ਪੱਤਰ ਦੀ ਕੋਈ ਜ਼ਰੂਰਤ ਨਹੀਂ ਰਹੀ ਹੈ, ਨਹੀਂ ਹੋਵੇਗੀ। ਕਮਿਸ਼ਨ ਨੇ ਸਰਬਸੰਮਤੀ ਦੇ ਨਾਲ ਤੈਅ ਕੀਤਾ ਹੈ ਕਿ SIR ਜਾਂ ਗੈਰ SIR ਸਮੇਂ ਦੇ ਦੌਰਾਨ ਫਾਰਮ 6 ਦੇ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਜਿਨ੍ਹਾਂ ਸੂਬਿਆਂ ਦੇ ਵਿੱਚ SIR ਕਰਵਾਈ ਗਈ ਸੀ ਉੱਥੇ ਇਹ ਵਾਧੂ ਦਸਤਾਵੇਜ਼ ਮੰਗਿਆ ਗਿਆ ਸੀ ਤੇ 26 ਸਤੰਬਰ ਨੂੰ ਇਹ ਲੋਡ ਹਟਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ, ਪਰ ਕਮਿਸ਼ਨ ਦੇ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਨੋਟ ਦੇ ਵਿੱਚ ਇਸ ਦਾ ਕੋਈ ਵੀ ਜ਼ਿਕਰ ਨਹੀਂ ਹੋਇਆ, ਜਿਸ ਦੇ ਨਾਲ ਉਲਝਣ ਪੈਦਾ ਹੋ ਗਈ ਸੀ। ਜਿਨ੍ਹਾਂ ਸੂਬਿਆਂ ਦੇ ਵਿੱਚ SIR ਪੂਰੀ ਹੋ ਚੁੱਕੀ ਹੈ ਉੱਥੇ EC ਨੈੱਟ ਐਪ ਜਿਹੜਾ ਹੈ ਤੇ ਪੋਰਟਲ ਤੋਂ ਇਹ ਵਾਧੂ ਘੋਸ਼ਣਾ ਪੱਤਰ ਹਟਾ ਦਿੱਤਾ ਗਿਆ, ਜਿਸਦੇ ਨਾਲ ਨਵੇਂ ਬਿਨੈਕਾਰਾਂ ਨੂੰ ਜਿਹੜਾ ਹੈ ਸਿਰਫ 1960 ਦੇ ਨਿਯਮਾਂ ਦੇ ਤਹਿਤ ਤੈਅਸ਼ੁਦਾ ਕਾਨੂੰਨੀ ਫਾਰਮ 6 ਹੀ ਭਰਨਾ ਪਵੇਗਾ। ਹਾਲਾਂਕਿ ਜਿੱਥੇ SIR ਅਜੇ ਜਾਰੀ ਹੈ ਉੱਥੇ ਇਹ ਪੋਰਟਲ ਦੇ ਉੱਤੇ ਮੌਜੂਦ ਹੈ। ਇਹ ਬਦਲਾਅ ਉਸ ਸਮੇਂ ਸਾਹਮਣੇ ਆਇਆ ਜਦੋਂ ਚੋਣ ਪੈਨਲ ਦੇ ਅੰਦਰ ਹੀ ਫਾਰਮ 6 ਦੇ ਵਿੱਚ ਬਦਲਾਅ ਨੂੰ ਲੈ ਕੇ ਵਿਵਾਦ ਖੜਾ ਹੋਇਆ। ਚੋਣ ਕਮਿਸ਼ਨਰਾਂ SS ਸੰਧੂ ਤੇ ਵਿਵੇਕ ਜੋਸ਼ੀ ਨੇ ਇਤਰਾਜ਼ ਜਤਾਇਆ ਸੀ ਕਿ ਨਿਯਮਾਂ ਦੇ ਵਿੱਚ ਸੋਧ ਕੀਤੇ ਬਿਨਾਂ ਹੀ ਫਾਰਮ ਦੇ ਵਿੱਚ ਬਦਲਾਅ ਜਿਹੜਾ ਨਹੀਂ ਕੀਤਾ ਜਾ ਸਕਦਾ। ਲੋ ਦੋਸਤੋ, ਅਗਲੀਆਂ ਖਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਸਾਰੇ ਦੋਸਤ ਪਿਆਰ ਮੁਹੱਬਤ ਦੇ ਰਹੇ ਨੇ ਜੀ ਤੇ ਨਾਲ ਨਾਲ ਸ਼ੰਮੀ ਜੀ ਨੂੰ ਹੈਪੀ ਬਰਥਡੇ ਵੀ ਕਰ ਰਹੇ ਨੇ ਜੀ ਤੇ ਟੀਮ ਦੇ ਵੱਲੋਂ ਵੀ ਸੁਨੇਹਾ ਆ ਗਿਆ, ਸ਼ੁਕਰੀਆ ਕਰ ਰਹੇ ਨੇ। ਤੇ ਚੱਲਦੇ ਆਪਾਂ ਦੋਸਤੋ ਫਿਰ ਗੱਲਾਂ ਬਾਤਾਂ ਦੇ ਉੱਤੇ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਕੀ ਕਿਵੇਂ ਆ ਸੈਣੀ ਸਾਹਿਬ?
1: ਹਾਲ ਚਾਲ ਵਧੀਆ ਜੀ
0: ਜੀ।
1: ਮੈਂ ਕਿਹਾ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਸ਼੍ਰੀ ਗਣੇਸ਼ ਕਰਨ ਤੋਂ ਪਹਿਲਾਂ ਸ਼ਮੀ ਜੀ ਨੂੰ ਮੁਬਾਰਕਾਂ ਦੇ ਦਈਏ
0: ਜੀ,
1: ਤੇ ਜਿਹੜਾ ਆਪਾਂ ਹੈਡਿੰਗ ਵੀ ਰੱਖਿਆ ਜਨਮ ਦਿਨ ਦੀ ਵਧਾਈ, ਉਹ ਦੇਖੋ ਜੀ ਅਸੀਂ ਇੱਕ ਹੈਡਿੰਗ ਦੇ ਵਿੱਚ ਦੋ ਚੀਜ਼ਾਂ ਕਵਰ ਕਰ ਰਹੇ ਹਾਂ ਜੀ। ਇੱਕ ਤਾਂ ਸ਼ਮੀ ਜੀ ਨੂੰ ਵਧਾਈ ਦੇ ਰਹੇ ਹੈਗੇ ਹਾਂ ਤੇ ਇੱਕ ਜਿਹੜੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਜੀ, ਤੇ ਉਹਦੇ ਵਿੱਚ ਜਿਹੜੀ ਵਧਾਈ ਦਿੱਤੀ ਗਈ ਹੈਗੀ ਸਰਕਾਰ ਵੱਲੋਂ, ਜਿਹਦੇ ਤੇ ਦੱਸਦੇ ਜੀ ਕਿ 10 ਕਰੋੜ ਰੁਪਇਆ ਖਰਚ ਆਇਆ ਜੀ। ਮੈਂ ਕਿਹਾ ਉਹਦੇ ਬਾਰੇ ਵੀ ਨਾਲ ਚਰਚਾ ਹੋ ਜਾਊਗੀ ਜੀ।
0: ਜਰੂਰ ਜੀ ਜਰੂਰ।
1: ਭਾਰੇ ਸਾਹਿਬ ਦੱਸਦੇ ਆ ਜੀ ਵੀ 1600 ਤਾਂ ਸਰਕਾਰੀ ਬੱਸ ਲਾਈ ਸੀ ਉਸ ਫੰਕਸ਼ਨ ਵਾਸਤੇ ਜੀ।
0: ਕਿਆ ਬਾਤ ਹੈ ਜੀ।
1: ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਕੈਂਪਸ ਆ ਉੱਥੇ ਜਿਹੜਾ ਆ ਇਹ ਗੈਦਰਿੰਗ ਕੀਤੀ ਸੀ ਜੀ BAU ਦੇ ਵਿੱਚ, ਤੇ ਉੱਥੇ ਬੜਾ ਕਹਿੰਦੇ ਜੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਕਸ਼ਨ ਅਟੈਂਡ ਕੀਤਾ ਜੀ ਇਹ
0: ਜੀ।
1: ਔਰ ਜਿਹੜੀਆਂ ਅੱਗੇ ਗੱਲਾਂ ਸੁਣਨ ਵਿੱਚ ਆਈਆਂ ਜੀ ਵੀ ਭਗਤ ਸਿੰਘ ਵੀ ਵਿਚਾਰਾ ਰੋਂਦਾ ਹੋਊਗਾ ਵੀ ਇਹ ਕੌਣ ਬੰਦੇ ਆ ਜੀ ਜਿਹੜੇ ਮੇਰਾ ਜਨਮ ਦਿਨ ਇਸ ਤਰੀਕੇ ਨਾਲ ਮਨਾ ਰਹੇ ਆ ਜੀ।
0: ਜੀ
1: ਕਿ VIP ਨੂੰ ਜਿਹੜਾ ਆ ਰੋਟੀ ਦੇ ਵਿੱਚ ਨੌਨ ਵੈਜ ਪਰੋਸਿਆ ਗਿਆ ਜੀ।
0: ਕਿਆ ਬਾਤ ਹੈ ਜੀ।
1: ਲੋਕਾਂ ਦੀ ਇੰਟਰਟੇਨਮੈਂਟ ਵਾਸਤੇ ਹੈਗਾ ਆ ਜੀ ਰਣਜੀਤ ਬਾਵਾ ਲਾਇਆ ਗਿਆ
0: ਜੀ।
1: ਹਾਂਜੀ, ਤੇ ਮੇਰਾ ਖਿਆਲ ਨਹੀਂ ਕਿ ਭਗਤ ਸਿੰਘ ਦੀ ਸੋਚ ਦਾ ਤੇ ਇਹਨਾਂ ਦੇ ਉਸ ਫੰਕਸ਼ਨ ਦਾ ਕੋਈ ਆਪਸ ਦੇ ਵਿੱਚ ਤਾਲਮੇਲ ਬੈਠਦਾ ਹੋਊਗਾ ਜੀ। ਭਗਤ ਸਿੰਘ ਹੁਣੀ ਤਾਂ ਜਿਹੜਾ ਆ ਉਹਨਾਂ ਦੀ ਸੋਚ ਤੁਸੀਂ ਦੇਖੋ ਇੱਕ ਇਨਕਲਾਬੀ ਸੋਚ, ਤੇ ਇਹ ਜਿਹੜੇ ਨਕਲੀ ਇਨਕਲਾਬੀ ਆ ਜੀ ਇਹਨਾਂ ਦਾ ਕੰਮ ਇਹ ਆ ਕਿ ਬਈ ਬ੍ਰਾਂਡ ਜਿਹੜਾ ਹੈਗਾ ਆ ਉਹ ਬ੍ਰਾਂਡ ਕਿਸੇ ਦਾ ਚੋਰੀ ਕਰ ਲਓ, ਉਹ ਤੋਂ ਬਾਅਦ ਜਿਹੜਾ ਆ ਉਸ ਬ੍ਰਾਂਡ ਥੱਲੇ ਆਪਣਾ ਨਕਲੀ ਸਮਾਨ ਜਿੱਦਾਂ ਮਰਜ਼ੀ ਵੇਚੀ ਜਾਓ।
0: ਬਿਲਕੁਲ।
1: ਹੁਣ 10 ਕਰੋੜ ਰੁਪਇਆ ਜਿਹੜਾ ਖਰਚਣਾ ਜੀ ਕਿੱਥੇ ਕਦੇ ਜਿਹੜੇ ਆ ਵਾਜਬ ਆ ਉਸ ਸਟੇਟ ਵੱਲੋਂ ਜਿੱਥੇ ਜਿਹੜਾ ਆ ਮੁਲਾਜ਼ਮਾਂ ਦਾ DA ਜਿਹੜਾ ਆ ਉਹ ਦੇਣ ਵਾਸਤੇ ਪੈਸੇ ਨਾ ਹੋਣ ਜੀ। ਨਵੀਂ ਇੰਪਲਾਇਮੈਂਟ ਜਨਰੇਟ ਹੁੰਦੀ ਆ ਤੇ ਉਹਦੇ ਵਾਸਤੇ ਤਨਖਾਹ ਹੈ ਨੀ ਜੀ, ਇਸ ਕਰਕੇ ਉਹ ਜਿਹੜੀਆਂ ਨਿਯੁਕਤੀਆਂ ਨੀ ਹੁੰਦੀਆਂ
0: ਜੀ।
1: ਮੁਲਾਜ਼ਮ ਵੱਧ ਰਿਟਾਇਰ ਹੋ ਰਹੇ ਆ ਤੇ ਭਰਤੀ ਘੱਟ ਹੋ ਰਹੇ ਆ ਜੀ।
0: ਜੀ
1: ਤੁਸੀਂ ਕਿਸੇ ਵੀ ਸੈਕਟਰ ਦੇ ਵਿੱਚ ਚੱਲ ਜਾਓ ਸਰ, ਅਫਸਰਸ਼ਾਹੀ ਦੀ ਗਿਣਤੀ ਵੱਧ ਆ ਇਸ ਵੇਲੇ ਤੇ ਜਿਹੜੇ ਥੱਲੇ ਬੰਦਿਆਂ ਨੇ ਐਗਜੀਕਿਊਟ ਕਰਨੇ ਆ ਆਰਡਰ ਉਹਨਾਂ ਦੀ ਗਿਣਤੀ ਘੱਟ ਆ ਜੀ।
0: ਜੀ
1: ਜਿੱਥੇ 16 ਬੰਦੇ ਚਾਹੀਦੇ ਹੈਗੇ ਕੰਮ ਤੇ ਉੱਥੇ 4 ਬੰਦੇ ਆਪਣਾ ਕੰਮ ਚਲਾ ਰਹੇ ਹੈਗੇ ਆ ਜੀ। ਇਹ ਉਹਨਾਂ ਬੰਦਿਆਂ ਨੂੰ ਪਤਾ ਉਹਨਾਂ ਨੇ ਜਿਹੜਾ ਨਾ ਮਜਬੂਰੀ ਦੇ ਵਿੱਚ ਕੰਮ ਕਰ ਰਹੇ ਆ, ਅਦਰਵਾਈਜ਼ ਉਹਨਾਂ ਵਾਸਤੇ ਇੰਨਾ ਔਖਾ ਹੈਗਾ ਆ ਜੀ ਜਿੰਨੀ ਕੁ ਤਨਖਾਹ ਉਹਨਾਂ ਨੂੰ ਮਿਲਦੀ ਆ ਉਹਦੇ ਵਿੱਚ ਉਹ 4-4 ਬੰਦਿਆਂ ਦਾ ਕੰਮ ਉਹਨਾਂ ਕੋਲੋਂ ਲਿਆ ਜਾ ਰਿਹਾ
0: ਜੀ।
1: ਤੁਸੀਂ PSPCL ਦੇ ਲਾ ਲੋ ਜੀ ਮੇਨਟੇਨੈਂਸ ਦੇ ਉੱਤੇ ਜਿਹੜਾ ਆ ਇਹਨਾਂ ਨੇ ਬੰਦੇ ਨੀ ਕਦੀ ਰੱਖੇ ਜੀ।
0: ਬਿਲਕੁਲ।
1: ਉਹ ਬੰਦੇ ਜਿਹੜੇ ਰੱਖੇ ਕੰਟ੍ਰੈਕਟ ਦੇ ਉੱਤੇ ਰੱਖੇ, ਹਰ ਇੱਕ ਚੀਜ਼ ਦਾ ਗਾਂ ਠੇਕਾ ਤੋਰਿਆ ਆ ਜੀ।
0: ਜੀ
1: ਮੇਨਟੇਨੈਂਸ ਦਾ ਠੇਕਾ ਜੀ ਉਹ ਅੱਗੇ ਜਿਹੜਾ ਆ ਉਹਨਾਂ ਨੇ ਗਾਂ ਸਬਲੈਟ ਕੀਤਾ ਆ ਕੰਮ ਜੀ।
0: ਜੀ
1: ਸੋ ਇਸ ਕਰਕੇ ਜਿਹੜੇ ਜੋ ਸੁਪਨਾ ਦੇਖਿਆ ਹੋਊਗਾ ਆਜ਼ਾਦੀ ਦੇ ਦੀਵਾਨਿਆਂ ਨੇ ਉਹ ਸੁਪਨਾ ਜਿਹੜਾ ਆ ਉਹਨਾਂ ਦਾ ਚਕਨਾ ਚੂਰ ਹੀ ਹੋਇਆ ਜੀ।
0: ਜੀ
1: ਇਹ ਤਾਂ ਇੱਕ ਅਪਰਚੁਨਿਟੀ ਜਿਹੜੀ ਆ ਇਹਨਾਂ ਨੂੰ ਮਿਲ ਗਈ, ਉਹਦੇ ਵਿੱਚ ਜਿਹੜਾ ਆ ਸਿਆਸਤ ਨੇ ਜਿਹੜਾ ਆ ਉਹਨਾਂ ਬੰਦਿਆਂ ਦੀਆਂ ਕੁਰਬਾਨੀਆਂ ਨੂੰ ਵੀ ਰੋਲ ਕੇ ਰੱਖ ਦਿੱਤਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਦੇਖੋ ਨਾ ਪਬਲਿਕ ਸੈਕਟਰ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਤੁਸੀਂ ਉਹ ਇਸ ਕੰਮ ਲਈ ਵਰਤਦੇ ਆ ਜੀ।
0: ਜੀ
1: ਹੁਣ ਇੱਕ ਬੱਸ ਦਾ ਇਹ ਤਾਂ ਉਹ ਖਰਚੇ ਸੀ ਜਿਹੜੇ ਜਿਹੜੇ ਆ ਉਹ ਅਕਾਊਂਟ ਫਾਰ ਹੋ ਗਏ ਜੀ ਕੱਲ।
0: ਜੀ
1: ਆਹ ਜਿਹੜੇ ਖਰਚੇ ਆ ਵੀ ਹਾਂਜੀ ਵੀ ਸਰਕਾਰੀ ਬੱਸਾਂ 1600 ਬੱਸ ਜਿਹੜੀ ਲਾਈ ਏ ਜੀ
0: ਬਿਲਕੁਲ
1: ਉਹਦਾ ਜਿਹੜਾ ਤੁਸੀਂ ਖਰਚਾ ਤੁਸੀਂ ਉਹਦਾ ਕਿਰਾਇਆ ਪਾਓ ਜੀ। ਇੱਕ ਬੱਸ ਜੇ 5000 ਰੁਪਏ ਅਰਨ ਕਰਦੀ ਹੈ ਦਿਨ ਦੇ ਵਿੱਚ ਤੇ ਕਿੰਨਾ ਜਿਹੜਾ ਹੈ 4-5 ਹਜ਼ਾਰ ਤਾਂ ਮਿਨੀਮਮ ਬੱਸ ਅਰਨ ਕਰਦੀ ਹੈ ਨਾ ਜੀ, ਔਰ
0: ਬਿਲਕੁਲ
1: ਕਿੰਨਾ ਮਤਲਬ ਉਹ ਜਿਹੜਾ ਹੈ ਨੁਕਸਾਨ ਇਸ ਚੀਜ਼ ਨਾਲ ਕੀਤਾ ਜੀ।
0: ਜੀ
1: ਔਰ ਉਹਦੀ ਆਊਟਪੁੱਟ ਕੀ ਹੋਈ ਹੈ ਜੀ, ਤੁਸੀਂ ਬਸ ਇੰਟਰਟੇਨਮੈਂਟ ਕਰਕੇ ਤੇ ਚਲ
0: ਜੀ
1: ਗਏ ਜੀ, ਕੋਈ ਜਿਹੜਾ ਹੈ ਕੰਸਟਰਕਟਿਵ ਕੰਮ ਤਾਂ ਨਾ ਹੋਇਆ ਪੰਜਾਬ ਲਈ।
0: ਬਿਲਕੁਲ ਹੈ ਜੀ। ਉਹਨਾਂ ਦੇ ਨਾਂ ਦੇ ਉੱਤੇ ਕੋਈ ਲਾਇਬ੍ਰੇਰੀ ਖੋਲ ਦਿਓ ਵੱਡੀ, ਕੋਈ ਚਾਹੇ ਲੁਧਿਆਣੇ ਨੂੰ ਦੇ ਦਿਓ, ਚਾਹੇ ਜਲੰਧਰ ਨੂੰ ਦੇ ਦਿਓ, ਜਾਂ ਨਵੇਂ ਸ਼ਹਿਰ ਦੇ ਵਿੱਚ ਰੋਪੜ ਦੇ ਵਿੱਚ ਦੇ ਦਿਓ, ਬੰਗਿਆਂ ਦੇ ਵਿੱਚ ਦੇ ਦਿਓ, ਉਹਨਾਂ ਦੇ ਏਰੀਏ ਨੂੰ ਕਿਤੇ ਵੀ ਆ, ਕੋਈ ਕੋਈ ਚੱਜ ਦਾ ਕੋਈ ਹਸਪਤਾਲ ਦੇ ਦਿਓ, ਜਾਂ ਕੋਈ ਸਕੂਲ ਉਹਨਾਂ ਦੇ ਨਾਂ ਦੇ ਉੱਤੇ ਖੋਲ ਦਿਓ ਸੈਣੀ ਸਾਹਿਬ, ਜਿਹੜਾ ਲੋਕਾਂ ਦੇ ਕੰਮ ਆਵੇ ਜੀ।
1: ਇਨਫਰਾਸਟ੍ਰਕਚਰ ਤੇ ਤਾਂ ਪੈਸਾ ਖਰਚਦਾ ਹੀ ਨਹੀਂ ਜੀ,
0: ਜੀ
1: ਇੰਟਰਟੇਨਮੈਂਟ ਤੇ ਪੈਸਾ ਖਰਚਦੇ ਆ ਜੀ।
0: ਬਿਲਕੁਲ ਹੈ ਜੀ,
1: ਔਰ
0: ਬਿਲਕੁਲ
1: ਇਹ ਇੰਟਰਟੇਨਮੈਂਟ ਨੂੰ ਹੀ ਦੱਸੀ ਜਾਂਦੇ ਹੈਗੇ ਆ ਪ੍ਰੋਗਰੈਸ ਜੀ।
0: ਜੀ
1: ਸੋ ਇਸ ਕਰਕੇ ਜਿਹੜੇ ਬੰਦੇ ਬੁੱਧੀਜੀਵੀ ਪੰਜਾਬ ਦਾ ਹਿੱਤ ਸੋਚਦੇ ਹੈਗੇ ਨਾ ਜੀ, ਉਹ ਤਾਂ ਸਿਰ ਫੜ ਕੇ ਬੈਠੇ ਆ, ਇਹ
0: ਬਿਲਕੁਲ
1: ਹੋ ਕੀ ਰਿਹਾ ਜੀ।
0: ਜੀ
1: ਜਿੱਥੇ ਤੱਕ ਹੁਣ ਅੱਗੇ ਆ ਜਾਓ ਜੀ ਤੁਸੀਂ ਖਹਿਰਾ ਸਾਹਿਬ ਨੇ ਤਾਂ ਅੱਜ ਫੇਰ ਜਿਹੜਾ ਹੈਗਾ ਗਵਰਨਰ ਸਾਹਿਬ ਨੂੰ ਵੀ ਜਾ ਕੇ ਦਿਆ ਉਹ ਲਿਸਟ ਜੀ,
0: ਬਿਲਕੁਲ ਜੀ,
1: ਤੇ ਪੰਜਾਬ ਦੀਆਂ ਕੋਠੀਆਂ ਦੇ ਵਿੱਚ।
0: ਜੀ
1: ਹਾਂਜੀ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਗਵਰਨਰ ਸਾਹਿਬ ਨੂੰ ਲਿਸਟ ਦਿੱਤੀ ਹੈਗੀ ਵੱਖਰੇ ਵੱਖਰੇ ਚੈਨਲਾਂ ਤੇ, ਉਹਨਾਂ ਨੇ ਇੰਟਰਵਿਊ ਵੀ ਦਿੱਤੀਆਂ ਆਪਣੀਆਂ
0: ਜੀ,
1: ਤੇ ਭਾਈ ਇਹ ਕੋਠੀਆਂ ਦੇ ਵਿੱਚ ਜਿਹੜੇ ਬੰਦੇ ਬੈਠੇ ਹੈਗੇ ਜੀ ਤੇ ਉਹਨਾਂ ਦੇ ਉੱਥੇ ਬਹਿਣਾ ਵਾਜਬ ਨਹੀਂ ਹੈ, ਉਹ ਇਲੀਗੈਲਿਟੀ ਹੈ ਜੀ। ਤੇ
0: ਉਹ ਤਾਂ ਇੱਥੇ ਤੱਕ ਵੀ ਸਿਆਣੇ ਸਾਹਿਬ ਕਹਿ ਗਏ ਖਹਿਰਾ ਸਾਹਿਬ ਕਿ ਜੇ ਮੈਂ ਇਹਨਾਂ ਦੀ ਉਹ ਚੀਜ਼ਾਂ ਨਸ਼ਰ ਕਰ ਦਿੱਤੀਆਂ ਨਾ ਪਬਲਿਕ ਕਰ ਦਿੱਤੀਆਂ ਤਾਂ ਇਹਨਾਂ ਦਾ ਸਿਆਸੀ ਮਤਲਬ ਕਿ ਗਲਾ ਘੁੱਟ ਹੋ ਜਾਣਾ ਕੁਝ ਲੋਕਾਂ ਦਾ ਜੀ।
1: ਹਾਂਜੀ ਉਹ ਦੱਸਦੇ ਸੀ ਵੀ ਸਿਆਸੀ ਭਵਿੱਖ ਖਤਮ ਹੋ ਜਾਏਗਾ
0: ਜੀ,
1: ਉਹ ਇੱਕ ਤਾਂ ਡੇਟ ਵੀ ਦੱਸਦੇ ਪਏ ਆ ਕੋਈ 10 ਸਤੰਬਰ ਦੇ ਵਿੱਚ ਤੇ ਮੋਗੇ ਦੇ ਹੋਟਲ ਦੇ ਵਿੱਚ ਕੌਣ ਕੌਣ ਰੁਕਿਆ ਸੀ
0: ਜੀ,
1: ਉਹ ਆਪਣੀ ਇੰਟਰਵਿਊ ਚ ਬਾਰ ਬਾਰ ਹਰ ਇੰਟਰਵਿਊ ਚ ਅੰਡਰਲਾਈਨ ਕਰਦੇ ਪਏ ਆ
0: ਜੀ।
1: ਜੇ ਉਹ ਅੰਡਰਲਾਈਨ ਕਰਦੇ ਹੈਗੇ ਤਾਂ ਡੈਟ ਮੀਨਸ ਉਹਨਾਂ ਕੋਈ ਸਫੀਸ਼ੀਐਂਟ ਐਵੀਡੈਂਸ ਹੋਊਗਾ
0: ਜੀ,
1: ਜਿਹੜਾ ਕਿ ਸਰਕਾਰ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ ਜਾਂ ਕਿਸੇ ਪ੍ਰੋਮੀਨੈਂਟ ਸ਼ਖਸੀਅਤ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ
0: ਜੀ।
1: ਸੋ ਇਸ ਕਰਕੇ ਪਰ ਸਭ ਹੈ ਤਾਂ ਜਿਹੜਾ ਆ ਦੇਖੋ ਅਸੀਂ ਵੀ ਮਹਿਸੂਸ ਕਰਦੇ ਹੈਗੇ ਆ
0: ਜੀ
1: ਕਿ ਸਰਕਾਰਾਂ ਤਾਂ ਬਹੁਤ ਆਈਆਂ ਜੀ
0: ਜੀ,
1: ਪਰ ਇਸ ਤਰੀਕੇ ਦੇ ਨਾਲ ਰਿਮੋਟ ਨਾਲ ਚੱਲਣ ਵਾਲੀ ਸਰਕਾਰ ਇਹ ਪਹਿਲੀ ਦੇਖੀ ਜੀ।
0: ਬਿਲਕੁਲ ਹੈ ਜੀ।
1: ਫਿਰ ਦੇਖੋ ਇਹ ਕਿੰਨਾ ਦੇਖੋ ਇਹ ਤਾਂ ਬਾਅਦ ਦੇ ਵਿੱਚ ਜਦੋਂ ਨਾ ਜੇ ਇਹ ਪਾਰਟੀ ਪਾਵਰ ਦੇ ਵਿੱਚ ਨਾ ਆਈ
0: ਜੀ,
1: ਉਹ ਤੋਂ ਬਾਅਦ ਇਹਨਾਂ ਬੰਦਿਆਂ ਨੇ ਜਿਹੜੇ ਬੰਦੇ ਜਿਹੜੇ ਅੱਜ ਜਿਹੜੇ ਆ ਇਹਨਾਂ ਦੇ ਗੁਲਾਮ ਬਣ ਕੇ ਬੈਠੇ ਹੈਗੇ ਨਾ ਇਹੀ ਇਹਨਾਂ ਦੀ ਅਸਲੀਅਤ ਦੱਸਣਗੇ ਜੀ।
0: ਜੀ
1: ਉਹ ਸੰਧਵਾ ਸਾਹਿਬ ਦੀ ਜਿਹੜੀ ਹੈਗੀ ਆ ਉਹ ਦਾਨ ਵਾਲੀ ਲਿਸਟ ਦਾ ਬਾਹਰ ਆਈ ਹੈ ਜੀ ਵੀ ਇਹਨਾਂ ਦੇ ਸਾਰੇ ਮੰਤਰੀ ਜਿਹੜੇ ਆ MLA ਉਹ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਆ 10-10 ਹਜ਼ਾਰ ਰੁਪਇਆ ਪਾਰਟੀ ਨੂੰ ਪੇ ਕਰਦੇ ਆ ਜੀ।
0: ਬਿਲਕੁਲ ਹੈ ਜੀ, ਚੰਦਾ ਦਿੰਦੇ ਆ ਜੀ, ਕੱਲ ਖਬਰ ਰਿਪੋਰਟ
1: ਚੰਦਾ ਉਹਨੂੰ ਚੰਦਾ ਦਿੰਦੇ ਹੈਗੇ ਆ ਸਰ, ਉੱਥੇ ਇੰਨਾ ਹੀ ਤਾਂ ਸ਼ੋ ਕਰਨਾ ਪੈਂਦਾ, ਉੱਥੇ ਇਨਕਮ ਟੈਕਸ ਦੀ ਰਿਬੇਟ ਮਿਲਦੀ ਆ।
0: ਬਿਲਕੁਲ ਹੈ ਜੀ,
1: ਉਹ ਤਾਂ ਕਰਕੇ ਜਿਹੜਾ ਹੈਗਾ ਆ ਸ਼ੋ ਕਰਦੇ ਹੁੰਦੇ ਹੈਗੇ ਆ ਜੀ ਕਿ ਉਹ ਇਨਕਮ ਟੈਕਸ ਦੀ ਰਿਬੇਟ ਜਿਹੜੀ ਮਿਲ ਜਾਂਦੀ ਫਿਰ ਉਹਦੇ ਤੇ
0: ਜੀ। ਇਹਨਾਂ ਕਿਹੜਾ ਸਾਈ ਸਾਹਿਬ ਆਪ ਭਰਨਾ ਹੁੰਦਾ, ਉਹ ਤਾਂ ਸਰਕਾਰਾਂ ਹੀ ਭਰਦੀਆਂ ਨੇ ਇਨਕਮ ਟੈਕਸ ਵੀ ਇਹਨਾਂ ਦਾ।
1: ਹਾਂਜੀ ਉਹ ਤਾਂ ਗੱਲ ਠੀਕ ਹੈ, ਇਹਦਾ ਲੌਂਗ ਰਨ ਲੈ ਲੈਣਗੇ ਜੀ, ਅਵੇਲ ਕਰ ਲੈਣਗੇ, ਬਟ ਐਟ ਦਾ ਸੇਮ ਟਾਈਮ ਤੁਸੀਂ ਇਹ ਦੇਖੋ ਸਹੀ ਕਿ ਪਾਰਟੀ ਦਾ ਮੁਖੀ ਜਿਹੜਾ ਆ ਉਹ ਇਮਾਨਦਾਰੀ ਦਾ ਚੋਲਾ ਪਾ ਕੇ ਤੇ ਉਹ ਕਿਸ ਕਿਥੋਂ ਪੈਸਾ ਜਿਹੜਾ ਹੈਗਾ ਆ ਖਿੱਚ ਕੇ ਲਿਜਾ ਰਹੇ ਜੀ। ਪੰਜਾਬ ਦਾ ਜਿਹੜੇ ਰਿਸੋਰਸਿਸ ਆ ਉਹਨਾਂ ਦੀ ਲੁੱਟ ਹੋਈ, ਪੰਜਾਬ ਦੇ ਜਿਹੜੇ ਹੈਗੇ ਆ ਰਾਈਟਸ ਜਿਹੜੇ ਹੈਗੇ ਸੀ ਉਹਨਾਂ ਦੀ ਲੁੱਟ ਹੋਈ। ਇਹ ਕੋਠੀਆਂ ਜਿਹੜੀਆਂ ਕਿ ਮੰਤਰੀਆਂ ਦੇ ਰਹਿਣ ਵਾਸਤੇ ਹੈਗੀਆਂ ਸੀ ਜੀ, ਜਿਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਜੀ, ਉਹਨਾਂ ਬੰਦਿਆਂ ਦਾ ਜਿਹੜਾ ਹੈਗਾ ਆ ਤੁਸੀਂ ਮਜਬੂਰੀ ਬਣ ਜਾਂਦੀ ਹੈ ਜੀ, ਸ਼ੌਂਕ ਨਾਲ ਤਾਂ ਕੋਈ ਨੀ ਇਹੋ ਜਿਹਾ ਕੰਮ ਕਰਦਾ, ਮਜਬੂਰੀ ਬਣ ਜਾਂਦੀ ਜੀ। ਇਹਨਾਂ ਬੰਦਿਆਂ ਨੂੰ ਕਿੰਨਾ ਫਲਾਈਟ ਕਰਦੇ ਆ,
0: ਤੀਰਥ ਯਾਤਰਾਵਾਂ ਬੱਸਾਂ ਚੱਲਦੀਆਂ, ਜਿਹਨੂੰ ਠੇਕਾ ਦਿੱਤਾ ਉਹ ਵੀ ਮੰਤਰੀ ਦੀਆਂ ਕੋਠੀਆਂ ਚ ਰਹਿ ਰਹੇ ਨੇ
1: ਹਾਂਜੀ।
0: ਜੀ
1: ਉਹ ਜਿਹੜਾ ਹੈਗਾ ਉਹ ਤਾਂ ਮਤਲਬ ਦੇਰ ਸ਼ਾਮ ਉਹਨਾਂ ਨੇ ਇਹ ਭੇਤ ਖੋਲਿਆ ਜੀ।
0: ਜੀ
1: ਉਹ ਪਹਿਲਾਂ ਬਾਰ ਬਾਰ ਕਹਿੰਦੇ ਸੀਗੇ ਜੀ ਮੈਂ ਖੋਲ ਦੂੰਗਾ ਭੇਤ, ਕੌਣ ਆ ਜੀ ਕਿੱਦਾਂ ਆ ਜੀ,
0: ਜੀ
1: ਤੇ ਉਹ ਉਹਨਾਂ ਨੇ ਦੱਸ ਦਿੱਤਾ ਜੀ ਵੀ ਇੱਥੇ ਹੀ ਰਹਿੰਦੇ ਹੈਗੇ ਆ ਜੀ ਉਹ ਵੀ।
0: ਜੀ
1: ਤੇ ਉਹ ਪਤਾ ਨੀ ਜੀ ਸਾਰੇ ਇਹਨਾਂ ਦੇ ਆਪਣੇ ਹੀ ਕਹਿੰਦੇ ਹੈਗੇ ਆ ਜੀ। ਬਾਕੀ ਟੈਂਡਰ ਜਿਹੜੇ ਹੈਗੇ ਤੁਸੀਂ ਦੇਖੋ ਟੈਂਡਰ ਪ੍ਰਕਿਰਿਆ ਦੇ ਵਿੱਚ ਇੰਨਾ ਜ਼ਿਆਦਾ ਹੇਰਾ ਫੇਰੀ ਹੈਗੀ ਆ ਜੀ ਕਿ ਜੇ ਕੋਈ ਸੈਂਟਰ ਦੀ ਏਜੰਸੀ ਨੇ ਇਸ ਚੀਜ਼ ਦੀ ਜਾਂਚ ਕਰ ਲਈ ਤੇ ਇਹ ਜਿਹੜਾ ਆ ਬਹੁਤ ਕੁਛ ਖੁਲਾਸੇ ਹੋਣਗੇ ਜੀ।
0: ਬਿਲਕੁਲ ਹੈ ਜੀ, 75 ਕਰੋੜ ਰੁਪਏ।
1: ਪਰ ਮੈਂ ਤਾਂ ਹੁਣ ਇੱਕ ਗੱਲ ਤੋਂ ਕਨਫਰਮ ਆ ਜੀ ਵੀ ਇਹ ਜਿਹੜਾ 2.5-3 ਲੱਖ ਕਰੋੜ ਕਰਜ਼ਾ ਇਹਨਾਂ ਨੇ ਚਾੜਿਆ ਨਾ ਜੀ, ਇਹਨਾਂ ਨੇ ਜਿਹੜਾ ਚਾੜਿਆ ਹੈਗਾ ਆ ਉਹ ਪੈਸਾ ਜਿਹੜਾ ਆ ਉਹ ਏਦਾਂ ਹੀ ਗਿਆ ਜੀ।
0: ਜੀ
1: 2.5-3 ਲੱਖ ਕਰੋੜ ਰੁਪਇਆ ਥੋੜਾ ਨੀ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਉਹ ਪੈਸਾ ਜੇ ਲੁੱਟ ਹੋਈ ਹੈਗੀ ਆ ਨਾ ਜੀ ਉਹਦੇ ਵਿੱਚ ਪੰਜਾਬ ਤੇ ਕੀ ਲੱਗਾ ਜੀ, ਇਨਫਰਾਸਟ੍ਰਕਚਰ ਦੇ ਤਾਂ ਹੁਣ ਕੁਛ ਵੀ ਨੀ ਜੀ। ਮਾਨ ਸਾਹਿਬ ਕਹਿੰਦੇ ਸੜਕਾਂ ਬਣਾਈਆਂ ਜੀ, ਉਹ ਸੜਕਾਂ ਤੁਹਾਡੀਆਂ ਰੋਜ਼ ਲੋਕੀ ਜਿਹੜੇ ਹੈਗੇ ਆ ਮਜ਼ਾਕ ਦੇ ਪਾਤਰ ਬਣਦੇ ਆ, ਤੁਸੀਂ ਲੋਕੀ ਹੱਥ ਨਾਲ ਪੱਟ ਕੇ ਦਿਖਾ ਦਿੰਦੇ ਆ ਜੀ।
0: ਬਿਲਕੁਲ ਹੈ ਜੀ, ਪਰ ਖਬਰਾਂ ਦੇ ਵਿੱਚ ਵੀ ਆ ਰਿਹਾ, ਪਰ ਅਸਲ ਦੇ ਵਿੱਚ ਆਖਰ ਦੇ ਵਿੱਚ ਰਿਜ਼ਲਟ ਕੀ ਦੇਖਦੇ ਹੋ ਇਹਨਾਂ ਚੀਜ਼ਾਂ ਦਾ?
1: ਪਰ ਸਾਹਿਬ ਇਸ ਚੀਜ਼ ਦਾ ਤਾਂ ਆਪਾਂ ਪਹਿਲਾਂ ਵੀ ਜਿਹੜਾ ਆ 2-4 ਦਿਨ ਪਹਿਲਾਂ ਦੇ ਪ੍ਰੋਗਰਾਮ ਦੇ ਵਿੱਚ ਵੀ ਇਹੀ ਗੱਲ ਜਦੋਂ ਕਹੀ ਸੀ ਕਿ ਭਾਈ ਇਹ ਏਜੰਸੀ ਜਿਹੜੀਆਂ ਹੈਗੀਆਂ ਆ ਇਹਨਾਂ ਦੀ ਵੀ ਰੈਪੂਟੇਸ਼ਨ ਦਾ ਸਵਾਲ ਆ
0: ਜੀ,
1: ਇਹ ਕਿਉਂ ਨੀ ਜਿਹੜੀ ਆ ਪ੍ਰੋਸੈਸ ਆ ਉਹਨੂੰ ਕਨਕਲੂਡ ਕਰਦੀ, ਕਿਸੇ ਜਿਹੜਾ ਗਿਲਟੀ ਹੈਗਾ ਆ ਉਹਨੂੰ ਐਂਡ ਤੱਕ ਰਿਜ਼ਲਟ ਤੱਕ ਲੈ ਕੇ ਜਾਂਦੇ ਜੀ, ਤੇ ਉਹਨਾਂ ਦਾ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
0: ਇਹ ਕੋਈ ਐਕਸ਼ਨ ਨਹੀਂ ਕਰਦੇ ਤਾਂ ਉਹ ਜਿਹੜੇ ਲੋਕ ਨੇ ਇਹਨਾਂ ਚੀਜ਼ਾਂ ਦੇ ਵਿੱਚ ਘਿਰਦੇ ਨੇ ਉਹ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਇਨਵੋਲਵ ਨੇ ਜਾਂ ਪਾਰਟੀਆਂ ਤੋਂ ਬਾਹਰ ਵੀ ਨੇ, ਬਹੁਤ ਸਾਰੇ ਡੀਲਰ ਨੇ ਜਾਂ ਕਾਰੋਬਾਰੀਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਕਿਤੇ ਨਾ ਕਿਤੇ ਜੇ ਐਕਸ਼ਨ ਨਹੀਂ ਹੁੰਦਾ ਤੇ ਉਹਨਾਂ ਦਾ ਉਹਨਾਂ ਨੂੰ ਹੋਰ ਨੀ ਸ਼ਹਿ ਮਿਲਦੀ ਜੀ, ਜੇ ਉਹ ਤਾਂ ਹੋਰ ਵੀ ਅੱਗੇ ਤੋਂ ਵੱਧ ਕਰਨਗੇ ਫਿਰ ਅਗਲੇ ਸਮਿਆਂ ਦੇ ਕਹਿਣਾ ਕਿਹੜਾ ਕੋਈ ਐਕਸ਼ਨ ਹੁੰਦਾ, ਬਸ ਰੋਲਾ ਰੱਪਾ ਪੈ ਕੇ ਅਖਬਾਰਾਂ ਦੇ ਵਿੱਚ ਸੁਰਖੀਆਂ ਲੱਗ ਜਾਂਦੀਆਂ, ਮੀਡੀਆ ਦੇ ਵਿੱਚ ਗੱਲ ਹੋ ਜਾਂਦੀ ਹੈ, ਬਸ ਉੱਥੇ ਕੰਮ ਠੱਪ ਹੋ ਜਾਂਦਾ ਜੀ।
1: ਪਰ ਐਕਸਪੋਜ਼ ਤਾਂ ਹੋਊਗਾ ਨਾ, ਹੁਣ ਕੱਲ ਨੂੰ ਅਕਤੂਬਰ ਮਹੀਨਾ ਚੜ ਜਾਣਾ ਜੀ,
0: ਜੀ
1: ਮਹੀਨੇ ਤਾਂ ਰਹਿ ਗਏ ਹੈਗੇ ਜੀ 4 ਇਹਨਾਂ ਦੇ ਕੰਮ ਕਾਰ ਦੇ,
0: ਜੀ
1: ਬਾਕੀ ਤਾਂ 2 ਮਹੀਨੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੋ ਜਾਣਾ ਸੀ ਜੀ।
0: ਜੀ
1: ਤੇ ਉਹ ਕਿਉਂਕਿ 16 ਦੇ ਨੇੜੇ ਤੇੜੇ ਇਹਨਾਂ ਨੇ ਸਹੁੰ ਚੱਕੀ ਸੀ ਜੀ, ਉਹ ਉਦੋਂ ਤੋਂ ਮਤਲਬ ਚੱਲ ਪਏਗਾ ਜੀ, ਉਹ ਤੋਂ ਪਹਿਲਾਂ ਪਹਿਲਾਂ ਜਿਹੜੀ ਆ ਸਰਕਾਰ ਬਣਨੀ ਆ ਜੀ, ਉਹ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਪ੍ਰੋਸੈਸ ਕੰਕਲੂਡ ਹੋਣੀ ਆ ਜੀ, ਉਹਦੇ ਤੇ ਨਾਲ ਹੀ ਜਿਹੜਾ ਆ। ਸੋ ਇਸ ਕਰਕੇ ਇਹ 4 ਮਹੀਨੇ ਜਿਹੜੇ ਤੋਂ ਅੱਗੇ ਆ ਰਹੇ ਨਾ ਜੀ, ਇਹ ਪੰਜਾਬ ਲਈ ਬਹੁਤ ਭਾਰੀ ਹੋਊਗਾ।
0: ਬਿਲਕੁਲ, ਭਾਰੀ ਕਿਉਂ ਹੈਗੀ ਆ ਜੀ, ਹੋਈ ਆ ਉਹਦੇ ਵਿੱਚ ਨਸ਼ਰ ਹੋਇਆ ਕੁਝ ਨਾ ਕੁਝ ਚੀਜ਼ਾਂ।
1: ਹਾਂਜੀ, ਅਮਿਤ ਸ਼ਾਹ ਦੀ ਜਿਹੜੀ ਤੁਸੀਂ ਰੈਲੀ ਦੇਖੋ
0: ਜੀ,
1: ਜਿਹੜਾ ਰੈਲੀ ਤੇ ਤਾਂ ਮੈਂ ਬਾਅਦ ਚ ਫੋਕਸ ਕਰਦਾ ਹੈਗਾ ਆ
0: ਜੀ,
1: ਉਸ ਰੈਲੀ ਨੂੰ ਜਿਹੜਾ ਆ ਉਹ ਤੋਂ ਪਹਿਲਾਂ ਉਹਨਾਂ ਦੀ ਯਾਤਰਾ ਦੇ ਦੌਰਾਨ ਜਿਹੜੇ ਬੋਰਡਾਂ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ, ਬੋਰਡ ਕਿਹਦੇ ਬਣਵਾਏ ਹੋਣਗੇ? ਬਟ ਨੈਚੁਰਲ ਆ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹ ਉਹਦੀ ਮਰਜ਼ੀ ਤੋਂ ਬਿਨਾ ਥੋੜਾ ਬੋਰਡ ਲੱਗ ਗਏ ਹੋਣਗੇ ਜੀ।
0: ਬਿਲਕੁਲ,
1: ਬੋਰਡ ਲਵਾਏ ਵੀ ਉਹਨਾਂ ਨੇ ਹੋਣਗੇ ਜੀ, ਉਹਨਾਂ ਨੂੰ ਵੀ ਦਿਸ ਰਿਹਾ ਹੈਗਾ ਆ ਕਿ ਭਾਜਪਾ ਸਾਡੀ ਵੀਕ ਨਰਵ ਦੇ ਉੱਤੇ ਜਿਹੜਾ ਹੈਗਾ ਆ ਉਹ ਹੱਥ ਰੱਖ ਰਹੀ ਹੈ ਜੀ।
0: ਬਿਲਕੁਲ ਹੈ ਜੀ,
1: ਉਹ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਏਡੀ ਤਕੜੀ ਮੁਹਿੰਮ ਚਲਾਈ ਜੀ, ਤੇ ਉਹਦੇ ਬਾਵਜੂਦ ਉਹਦੇ ਰਿਜ਼ਲਟ ਇਹ ਆ ਰਹੇ ਹੈਗੇ ਆ ਜੀ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਜਿਹੜਾ ਆ ਬੱਚਿਆਂ ਦੀ ਮੌਤ ਹੋ ਰਹੀ ਜੀ।
0: ਜੀ
1: ਅਮਿਤ ਸ਼ਾਹ ਹੋਣਾ ਦੀ ਜਿਹੜੀ ਰੈਲੀ ਆ ਜੇ ਉੱਥੇ ਫੋਕਸ ਕਰਾਂ ਜੀ, ਉਹ ਕਹਿੰਦੇ ਮੁੱਦੇ ਤਾਂ ਸਾਡੇ ਕੋਲ ਬਹੁਤ ਆ ਪਰ ਅਸੀਂ ਜਿਹੜਾ ਫੋਕਸ ਕਰਾਂਗੇ ਤੇ ਨਸ਼ੇ ਤੇ ਹੀ ਕਰਾਂਗੇ
0: ਜੀ,
1: ਤੇ 29 December ਤੋਂ ਜਿਹੜਾ ਹੈਗਾ ਆ ਵੀ ਪਹਿਲਾਂ ਪਹਿਲਾਂ ਐਨ ਬਿਲਕੁਲ ਇਹਦੀ ਰੈਡੀਕੇਸ਼ਨ ਹੋ ਜਾਏਗੀ, ਇਹ ਜੜੋਂ ਅਸੀਂ ਪੱਟ ਦਿਆਂਗੇ ਜੀ, ਖਤਮ ਕਰ ਦਿਆਂਗੇ ਜੀ।
0: ਜੀ
1: ਮੀਨਿੰਗ ਦੇਰ ਬਾਈ ਕਿ ਸਾਨੂੰ ਫੇਰ ਐਕਸਪਲਾਇਟ ਕੀਤਾ ਜਾਏਗਾ
0: ਜੀ।
1: ਦੂਜੀ ਗੱਲ ਵੀ ਜਾਂ ਤਾਂ ਇਹਨਾਂ ਨੂੰ ਮਿਲਣਾ ਮੁਲਣਾ ਕੁਛ ਨੀ ਜੀ, ਜੋ ਮੈਂ ਅੱਜ ਲਾਇਆ ਨਾ ਇਹਨਾਂ ਦਾ ਹਿਸਾਬ ਕਿਤਾਬ, ਜੇ ਤੁਹਾਡੇ ਕੋਈ ਰੋਡ ਮੈਪ ਹੀ ਹੈ ਨਹੀਂ ਤੁਸੀਂ ਕੀ ਕਰੋਗੇ? ਤੁਸੀਂ ਗਲੀ ਗਲੀ ਦੇ ਵਿੱਚ ਫੌਜ ਲਾ ਦਿਓਗੇ, ਪੁਲਿਸ ਲਾ ਦਿਓਗੇ, ਕੀ ਕਰੋਗੇ ਤੁਸੀਂ? ਤੁਸੀਂ ਕੋਈ ਨੀਤੀ ਤਾਂ ਦੱਸੋ
0: ਜੀ।
1: ਪਰ ਵਿੱਚ ਜਿਹੜਾ ਹੈਗਾ ਆ ਜਿਹੜੇ ਇਹ ਚਿੱਟਿਆ ਜਿਹੜਾ ਹੈਗਾ ਜਿਹਦੇ ਨਾਲ ਮੌਤਾਂ ਹੋ ਰਹੀਆਂ ਜੀ, ਨਸ਼ਾ ਉਹ ਵੀ ਆ ਜੀ, ਸਾਡੇ ਜਿਹੜੀ ਸਟੇਟ ਆ ਉੱਥੇ ਤਾਂ ਡਿਬੇਟ ਚੱਲਦੀ ਪਈ ਹੈਗੀ ਆ ਕਿ ਰਵਾਇਤੀ ਨਸ਼ਿਆਂ ਨੂੰ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਜੀ, ਪੇ ਉਹਦੇ ਠੇਕੇ ਖੋਲੋ ਜੀ।
0: ਨਾਲੇ ਸੈਣੀ ਸਾਹਿਬ ਜਿਹੜਾ ਮੀਲਿੰਗ ਬੇਅਰ ਜਾਣਬਾਜ਼ੀ ਕਰ ਰਹੇ ਨੇ ਕਿ ਭਾਈ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਹੋਰ, ਚਾਹੇ ਉਹ ਨਾਰਕੋਟਿਕਸ ਹੈਗੀ ਆ ਜਾਂ ਹੋਰ ਨੇ ਕਿ ਜਾਂ ਫੌਜਾਂ ਵੀ ਬਾਰਡਰ ਦੇ ਉੱਤੇ ਲੱਗੀਆਂ, ਮਸਲਾ ਤਾਂ ਬਾਹਰੋਂ ਤਾਂ ਕੁਝ ਉਹ ਚੀਜ਼ਾਂ ਨਹੀਂ ਆ ਰਹੀਆਂ, ਇਹ ਸਾਰਾ ਕੁਝ ਬਣ ਤਾਂ ਘਰ ਦੇ ਵਿੱਚ ਹੀ ਰਿਹਾ ਹੈ, ਇੱਕ ਦੂਸਰੇ ਨੂੰ ਬਸ ਦੂਸ਼ਣਬਾਜ਼ੀ ਕਰ ਰਹੇ ਨੇ ਜੀ।
1: ਪਰ ਸਾਹਿਬ ਉਹਨਾਂ ਨੂੰ ਨਾ ਦਰਅਸਲ ਮੈਂ ਤਾਂ ਇਹੀ ਗੱਲ ਕਹਿੰਦਾ ਨਾ ਵੀ ਜੇ ਇਸ ਵਿਸ਼ੇ ਦੇ ਉੱਤੇ ਹੀ ਕਰਨੀ ਸੀ ਨਾ ਤੁਸੀਂ
0: ਜੀ,
1: ਤੇ ਇਹਦੇ ਤੇ ਵੀ ਇਹਨਾਂ ਦਾ ਹੋਮਵਰਕ ਜਿਹੜਾ ਆ ਮੈਨੂੰ ਸੈਟੀਸਫੈਕਟਰੀ ਨਹੀਂ ਲੱਗਾ।
0: ਬਿਲਕੁਲ,
1: ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ, ਤੁਹਾਨੂੰ ਨੀ ਪਤਾ ਕਿ ਇਸ ਸਟੇਟ ਦੇ ਵਿੱਚ ਜਿਹੜਾ ਬੰਦੇ ਨਸ਼ਾ ਕੰਜ਼ੂਮ ਕਰਦੇ ਆ ਉਹਦੇ ਵਿੱਚ ਜਿਹੜਾ ਆ ਵੀ 50% ਜਿਹੜੇ ਹੈਗੇ ਆ ਉਹ ਹਰਬਲ ਨਸ਼ੇ ਦੇ ਉੱਤੇ ਲੱਗੇ ਹੈਗੇ ਆ ਜੀ,
0: ਤੇ
1: 50% ਉਹ ਹੈਗੇ ਆ ਜਿਹੜੇ ਰਵਾਇਤੀ ਨਸ਼ੇ ਤੇ ਲੱਗੇ ਆ ਜੀ। ਹੁੰਦਾ ਕੀ ਆ, ਸਖਤੀ ਤੁਸੀਂ ਕਰਦੇ ਆ ਨਸ਼ੇ ਵਾਲਿਆਂ ਦੇ, ਰਵਾਇਤੀ ਨਸ਼ੇ ਜਿਹੜੇ ਕਿ ਬਹੁਤੇ ਨੁਕਸਾਨਦਾਇਕ ਨਹੀਂ ਗਏ ਤੇ ਬੰਦੇ ਆਪਣੀ ਜ਼ਿੰਦਗੀ ਜੀ ਲੈਂਦੇ ਆ ਜੀ, ਉਹ ਫੋਕਸ ਉਹਨਾਂ ਤੇ ਹੋ ਜਾਂਦਾ ਹੈਗਾ, ਸਟਿਕਨੈਸ ਉਹਨਾਂ ਤੇ ਹੋ ਜਾਂਦੀ ਹੈਗੀ ਆ, ਸਟਿਕਨੈਸ ਹੋਣ ਦੇ ਨਾਲ ਜਿਹੜਾ ਆ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਜੀ।
0: ਜੀ,
1: ਸਟੇਟ ਦੇ ਵਿੱਚ ਤਾਂ ਮੰਗ ਹੋ ਰਹੀ ਹੈ ਕਿ ਰਵਾਇਤੀ ਨਸ਼ਿਆਂ ਦੇ ਨਾਲ ਜਿਹੜਾ ਹੈਗਾ ਜੇ ਉਹਦੀ ਖੁੱਲ ਹੋਵੇ ਤੇ ਇਹ ਜਿਹੜੇ ਦੂਜੇ ਨਸ਼ੇ ਹੈਗੇ ਆ ਉਹਨਾਂ ਨੂੰ ਵੀ ਠੱਲ ਪਾਈ ਜਾ ਸਕਦੀ ਹੈਗੀ ਆ, ਕਿਉਂਕਿ ਤੁਸੀਂ ਜਿਹੜਾ ਜੀਵ ਥੱਲੇ ਰੱਖਣ ਵਾਲੀ ਗੋਲੀ ਦੇ ਨਾਲ ਜਿਹੜਾ ਆ ਇਹਨੂੰ ਕੰਟਰੋਲ ਕਰਨਾ ਚਾਹੁੰਦੇ ਆ ਜੀ, ਉਹ ਜਿਹੜਾ ਆ ਉਹ ਹਾਰਮਫੁੱਲ ਆ। ਉਹਦੇ ਕੰਪੈਰੀਜ਼ਨ ਦੇ ਵਿੱਚ ਜੇ ਕਿਤੇ ਰਵਾਇਤੀ ਨਸ਼ੇ ਦਾ ਜਿਹੜਾ ਹੈਗਾ ਆ ਉਹਦਾ ਆਸਰਾ ਲਿਆ ਜਾਵੇ ਤੇ ਹੌਲੀ ਹੌਲੀ ਬੰਦਾ ਇਸ ਦਲਦਲ ਦੇ ਵਿੱਚੋਂ ਨਿਕਲ ਵੀ ਸਕਦਾ ਆ ਜੀ।
0: ਬਿਲਕੁਲ
1: ਜੀ, ਉਹ ਅਫੋਰਡ ਕਰਦਾ ਹੈਗਾ ਆ, ਨਹੀਂ ਵੀ ਨਿਕਲਦਾ ਤਾਂ ਵੀ ਉਹ ਆਪਣੀ ਜਿਹੜੀ ਆ ਸਧਾਰਨ ਜ਼ਿੰਦਗੀ ਜਿਹੜੀ ਹੈਗੀ ਉਹ ਆਰਾਮ ਨਾਲ ਜੀ ਲੈਂਦਾ ਆ ਜੀ, ਉਹ ਮਾਰੂ ਨਹੀਂ ਗੇ। ਸਵਾਲ ਤਾਂ ਇਹ ਆ ਜੀ, ਤੁਹਾਡਾ ਹੋਮਵਰਕ ਹੀ ਕੋਈ ਨੀ ਹੈਗਾ, ਤੁਸੀਂ ਇੱਥੇ ਆ ਕੇ ਜਿਹੜਾ ਹੈਗਾ ਆ ਤੁਸੀਂ, ਕਿਉਂਕਿ ਤੁਸੀਂ ਤਾਂ ਸਾਰਿਆਂ ਨੂੰ ਇਕੁਅਲੀ ਟ੍ਰੀਟ ਕਰਨਾ ਆ, ਨਾਰਕੋਟਿਕ ਐਕਟ ਦੇ ਥੱਲੇ ਜਿਹੜੇ ਵੀ ਚੀਜ਼ਾਂ ਨਸ਼ੇ ਦੇ ਵਿੱਚ ਆ ਜਾਂਦੀਆਂ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟ ਕਰਨਾ ਜੀ।
0: ਜੀ ਬਿਲਕੁਲ,
1: ਤੇ ਫੇਰ ਤੁਹਾਡੀ ਇਸ ਧਮਕੀ ਦਾ ਜਿਹੜਾ ਹੈਗਾ ਆ ਅਸਰ ਪੋਜ਼ਿਟਿਵ ਜਾਊਗਾ ਕਿ ਨੈਗੇਟਿਵ ਜਾਊਗਾ ਜੀ,
0: ਉਹ ਤਾਂ ਹੁਣ ਧਮਕੀ ਦਾ ਤੁਹਾਨੂੰ ਲਾਭ ਮਿਲਣਾ ਆ ਸੈਣੀ ਸਾਹਿਬ ਦਿੱਤੀ ਜੀ ਵੀ ਸਾਰੇ ਜਿਹੜੇ ਵਪਾਰ ਕਰਦੇ ਨੇ ਬਾਹਰ ਨਿਕਲ ਜਾਓ ਜੀ, ਪੰਜਾਬ ਚੋਂ ਭੱਜ ਜਾਓ ਜੀ, ਆ ਕਰ ਦਿਆਂਗੇ ਉਹ ਕਰ ਦਿਆਂਗੇ, ਕੋਈ ਤਾਂ ਇਹ ਵੀ ਕਹਿੰਦੇ ਸੀਗੇ ਜੀ।
1: ਪਰ ਇਹ ਸਾਹਿਬ ਕੀ ਦੱਸੀਏ ਕੇਜਰੀਵਾਲ ਸਾਹਿਬ ਦੀਆਂ
0: ਜੀ,
1: ਉਹ ਜਦੋਂ ਜਦੋਂ ਉਹ ਕਹਿੰਦੇ ਰਹੇ ਹੈਗੇ ਆ ਉਦੋਂ ਉਦੋਂ ਹੀ ਜਿਹੜਾ ਆ ਅਗਲੇ ਦਿਨ ਰਿਜ਼ਲਟ ਜਿਹੜੇ ਆ ਨੈਗੇਟਿਵ ਹੀ ਆਏ ਆ
0: ਜੀ। ਬਿਲਕੁਲ
1: ਇਹ ਪਤਾ ਨੀ, ਬਟ ਇਟ ਵਾਜ਼ ਏ ਕੋਇਨਸੀਡੈਂਸ, ਤੇ ਮਤਲਬ ਜਦੋਂ ਵੀ ਉਹਨਾਂ ਨੇ ਇਸ ਚੀਜ਼ ਦਾ ਕਿਹਾ ਉਹ ਤੋਂ ਬਾਅਦ ਰਿਜ਼ਲਟ ਜਿਹੜਾ ਹੈਗਾ ਆ ਉਹ ਨੈਗੇਟਿਵ ਹੀ ਆਇਆ
0: ਜੀ। ਬਿਲਕੁਲ,
1: ਸੋ ਇਸ ਕਰਕੇ ਇਹਨਾਂ ਤੋਂ ਚਲੋ ਉਮੀਦ ਨਹੀਂ ਕੀਤੀ ਜਾ ਸਕਦੀ ਜੀ, ਪਰ ਸਵਾਲ ਤਾਂ ਪਰ ਕੋਈ ਵੀ ਸਰਕਾਰ ਆ ਜਾਏ, ਇਹ ਆ ਜਾਣ ਕੋਈ ਆ ਜਾਣ ਜੀ, ਪੰਜਾਬ ਦੇ ਬੰਦਿਆਂ ਨੂੰ ਜਿਹੜੇ ਜੰਪਲ ਹੈਗੇ ਆ ਇੱਥੇ ਦੇ ਰਹਿਣ ਵਾਲੇ ਆ ਨਾ ਜੀ, ਉਹਨਾਂ ਤੋਂ ਇਲਾਵਾ ਹੋਰ ਕੋਈ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਸਕਦਾ।
0: ਬਿਲਕੁਲ ਜੀ, ਨਾਲੇ ਦੇਖੋ ਉਹਦੇ ਵਿੱਚ
1: ਪੋਲੀਟੀਕਲ ਲੀਡਰਾਂ ਦੀ ਕੀ ਪ੍ਰੋਬਲਮ ਹੈਗੀ ਜੀ, ਪੋਲੀਟੀਕਲ ਲੀਡਰ ਜਿਹੜੇ ਹੈਗੇ ਸਾਰੇ ਡਾਕਟਰ ਗਾਂਧੀ ਵਰਗੇ ਨਹੀਂ ਹੋ ਸਕਦੇ ਜਿਹੜੇ ਕਿ ਇਸ ਚੀਜ਼ ਨੂੰ ਬਿਨਾਂ ਵਿਚਾਰੇ ਕਿ ਭਾਈ ਮੈਨੂੰ ਕੱਲ ਨੂੰ ਲੋਕ ਕੀ ਕਹਿਣਗੇ, ਉਹ ਜੋ ਸੱਚ ਆ ਉਹ ਅੱਗੇ ਰੱਖਦੇ ਹੈਗੇ ਜੀ। ਉਹਨਾਂ ਨੇ ਰਵਾਇਤੀ ਜਿਹੜੀ ਹੈਗੀ ਆ ਉਹ ਨਸ਼ਿਆਂ ਦੀ ਜਿਹੜੀ ਆ ਉਸ ਦੀ ਖੇਤੀ ਦੀ ਜਿਹੜੀ ਆ ਮੰਗ ਕੀਤੀ ਸੀ ਉਹਨਾਂ ਨੇ ਇਸੇ ਕਰਕੇ ਕੀਤੀ ਸੀ ਵੀ ਬਾਈ ਪ੍ਰੋਡਕਟ ਤੋਂ ਤੁਸੀਂ ਬਾਅਦ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਲੈ ਜਾਂਦੇ ਹੈਗੇ ਆ ਮੁੜ ਕੇ ਜਿਹੜਾ ਆ ਵਪਾਰੀ ਦੇ ਹੱਥ ਦੇ ਦਿੰਦੇ ਆ, ਵਪਾਰੀ ਦੇ ਹੱਥ ਚੋਂ ਜਿਹੜਾ ਆ ਫਿਰ ਇਹ ਮੈਡੀਸਨ ਦੇ ਰੂਪ ਦੇ ਵਿੱਚ ਬਣ ਕੇ ਆਉਂਦਾ ਆ ਜੀ, ਜਿਹਦੀ ਕੀਮਤ 10,000 ਗੁਣਾ ਜ਼ਿਆਦਾ ਹੁੰਦੀ ਹੈਗੀ ਆ ਜੀ, ਉਹ ਲੋਕਾਂ ਨੂੰ ਸੇਵਨ ਕਰਾਉਂਦੇ ਹੈਗੇ ਆ ਤੇ ਉਹ ਨਸ਼ਾ ਨਹੀਂ ਗਿਣਿਆ ਜਾਂਦਾ ਜੀ, ਬਟ ਇਹ ਚੀਜ਼ ਜਿਹੜੀ ਹੈਗੀ ਆ ਉਹ ਮਤਲਬ ਨਸ਼ਾ ਦੱਸਦੇ ਹੈਗੇ ਰਵਾਇਤੀ ਨਸ਼ੇ ਨੂੰ ਤੁਸੀਂ।
0: ਬਿਲਕੁਲ,
1: ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਫੋਕਸ ਕਰੋ ਤੇ ਜਿਹੜਾ ਇੱਥੇ ਦਾ ਬੰਦਾ ਹੋਏਗਾ ਉਹ ਇਸ ਚੀਜ਼ ਨੂੰ ਸਮਝਦਾ ਆ ਜੀ, ਤੇ ਜਿਹੜਾ ਆ ਆਪਾਂ ਚਿੱਟੇ ਦੀ ਗੱਲ ਕਰਦੇ ਹੈਗੇ ਆ ਵੀ ਜਿਹੜਾ ਮਾਰੂ ਨਸ਼ਾ ਆ ਜਾਂ ਆਹ ਜਿਹੜੇ ਆ ਕੈਪਸੂਲ ਪਰੈਗਾ ਪਰੂਗਾ ਹੋਰ ਚੀਜ਼ਾਂ ਜਿਹੜੀਆਂ ਆਇਆ ਜੀ ਕੈਮੀਕਲ ਨਸ਼ੇ ਜਿਹੜੇ ਆ ਉਹਨਾਂ ਦੀ ਗੱਲ ਕਰਦੇ ਹੈਗੇ ਆ ਜੀ, ਉਹਨਾਂ ਦੇ ਉੱਤੇ ਸਟਿਕਨੈਸ ਹੋਣੀ ਬਹੁਤ ਜ਼ਰੂਰੀ ਆ ਜੀ, ਤੇ ਉਹਨਾਂ ਦਾ ਮੰਨ ਲਓ ਤੁਸੀਂ ਜਿਹੜਾ ਹੈਗਾ ਇਹ ਆ ਕੇ ਜਿਹੜੀ ਆ ਬਹੁਤ ਸਖਤੀ ਕਰ ਦਿੰਦੇ ਆ ਜੀ, ਵਿਕਣੇ ਨਹੀਂ ਦਿੰਦੇ ਜੀ, ਤੇ ਜਿਹੜੇ ਅਡਿਕਟ ਆ ਉਹਨਾਂ ਬਾਰੇ ਤੁਸੀਂ ਕੀ ਸੋਚਿਆ ਜੀ?
0: ਬਿਲਕੁਲ ਆ ਜੀ,
1: ਉਹ ਤਾਂ ਤੜਫਣਗੇ ਜੀ, ਉਹ ਤਾਂ ਬਿਨਾਂ ਤੋੜਨਾ ਮਰ ਜਾਣਗੇ ਜੀ, ਅੱਗੇ ਜਿਹੜਾ ਆ ਮਰਦੇ ਹੈਗੇ ਆ ਵੀ ਡਿਊ ਟੂ ਇਨਫੀਰੀਅਰ ਕੁਆਲਿਟੀ ਕਰਕੇ ਜਾਂ ਐਕਸੈਸਿਵ ਡੋਜ਼ ਕਰਕੇ ਮਰਦੇ ਹੈਗੇ ਆ, ਫਿਰ ਉਹ ਤੋੜ ਚ ਮਰ ਜਾਣਗੇ ਜੀ, ਉਹਨਾਂ ਦਾ ਤਾਂ ਮਰਨਾ ਤੈਅ ਹੀ ਆ। ਫਿਰ ਤੁਹਾਡੇ ਕੋਲ ਨਾਲ ਕੋਈ ਨੀਤੀ ਵੀ ਤਾਂ ਹੋਣੀ ਚਾਹੀਦੀ ਆ ਨਾ ਜੀ, ਵੀ ਜਿਹੜੇ ਕੰਜ਼ਿਊਮ ਕਰਦੇ ਆ ਉਹ ਤਾਂ ਵਿਕਟਿਮ ਆ, ਉਹ ਵਿਕਟਿਮ ਆ ਪੇਸ਼ੈਂਟ ਆ, ਉਹਨਾਂ ਨੂੰ ਟ੍ਰੀਟ ਤੁਸੀਂ ਕਿੱਦਾਂ ਕਰੋਗੇ ਪਹਿਲਾਂ ਉਹ ਤਾਂ ਦੱਸੋ, ਬੰਦ ਤਾਂ ਤੁਸੀਂ ਕਰ ਲਓਗੇ ਹਾਂਜੀ
0: ਜੀ
1: ਪਰ ਤੁਸੀਂ ਦੂਜਾ ਇਹ ਕਿ ਜਿਹੜੀਆਂ ਬਾਹਰਲੀਆਂ ਸਟੇਟਾਂ ਜਿੱਥੇ ਤੁਹਾਡੀਆਂ ਬੀਜੇਪੀ ਰੂਲਡ ਸਟੇਟ ਹੈਗੀਆਂ ਜੇ ਉੱਥੋਂ ਜਿਹੜੀ ਡਰੱਗ ਨਿਕਲਦੀ ਹੈਗੀ ਆ ਉਹਦਾ ਇੰਨਾ ਪ੍ਰਚਾਰ ਨਹੀਂ ਹੁੰਦਾ ਜੀ, ਨਾ ਉਹਦੇ ਬਾਰੇ ਤੁਸੀਂ ਗੱਲ ਹੀ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ, ਮੈਨੂੰ ਲੱਗਦਾ ਹੈਗਾ ਕਿ ਪੰਜਾਬ ਨੂੰ ਜਾਣ ਬੁੱਝ ਕੇ ਫੋਕਸ ਕਰਕੇ ਤੇ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੈ ਜੀ,
0: ਨੋ ਡਾਊਟ। ਬਿਲਕੁਲ
1: ਹਾਂਜੀ, ਪ੍ਰੋਬਲਮ ਸਾਡੇ ਹੈਗੀ ਆ, ਪ੍ਰੋਬਲਮ ਨੂੰ ਨੀ ਆਪਾਂ ਇਗਨੋਰ ਕਰ ਸਕਦੇ, ਪ੍ਰੋਬਲਮ ਹੈਗੀ ਆ, ਪਰ ਪ੍ਰੋਬਲਮ ਨੂੰ ਤੁਸੀਂ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਉਹਨੂੰ ਅਨਾਲਿਸਿਸ ਕਰਦੇ ਆ ਵੀ ਕੀ ਪ੍ਰੋਬਲਮ ਆ, ਕਿੰਨੇ ਤਰ੍ਹਾਂ ਦੇ ਲੋਕ ਨਸ਼ੇ ਕੰਜ਼ਿਊਮ ਕਰਦੇ ਆ, ਕਿਹੜੇ ਨਸ਼ਿਆਂ ਦੇ ਕਰਕੇ ਜਿਹੜਾ ਹੈਗਾ ਆ ਮੌਤਾਂ ਹੋ ਰਹੀਆਂ ਆ, ਉਹ ਨਸ਼ੇ ਜਿਹੜੇ ਜਿਹੜਾ ਨਾ ਮੌਤਾਂ ਹੋ ਰਹੀਆਂ ਆ ਲੋਕ ਉਹੀ ਕਿਉਂ ਕੰਜ਼ਿਊਮ ਕਰਦੇ ਹੈਗੇ ਆ, ਕਿਉਂਕਿ ਰਵਾਇਤੀ ਨਸ਼ੇ ਮਿਲ ਨਹੀਂ ਰਹੇ, ਜਦੋਂ ਮਿਲ ਨਹੀਂ ਰਹੇ ਤੇ ਦੂਜੇ ਨਸ਼ੇ ਇਹਨਾਂ ਦੀ ਸਮਗਲਿੰਗ ਜ਼ਿਆਦਾ ਹੁੰਦੀ ਆ, ਕਿਉਂਕਿ ਇਹ ਥੋੜੀ ਜਿਹੀ ਪੁੜੀ ਜੀ ਦੇ ਵਿੱਚ ਪੈਸੇ ਵੱਧ ਬਣ ਜਾਂਦੇ ਹੈਗੇ ਜੀ, ਬੇਸ ਘੱਟ ਲੈਂਦੀ ਚੀਜ਼, ਸੋ ਇਸ ਕਰਕੇ ਇਹਦਾ ਜਿਹੜਾ ਆ
0: ਬਸ ਸਿਆਸਤ ਸਿਆਸਤ ਖੇਡ ਰਹੇ ਨੇ, ਨਾ ਇਹਨਾਂ ਨੂੰ ਕਿਸੇ ਨੂੰ ਹੈਗਾ ਜੀ ਕਰ ਲਈਏ ਸੁਧਾਰ ਜਾਂ ਕਰਾ ਲਈਏ ਸੁਧਾਰ, ਜੇ ਇੰਨਾ ਹੀ ਹੋਵੇ ਤਾਂ ਉੱਪਰੋਂ ਸਖਤੀ ਹੋ ਸਕਦੀ ਹੈ, ਸਾਰਾ ਕੁਝ ਕੀਤਾ ਜਾ ਸਕਦਾ ਕਰਨਾ ਹੋਵੇ ਤਾਂ, ਪਰ ਸਿਆਸਤ ਰਾਸ ਆਉਂਦੀ ਹੈ ਨਾ, ਹਰ ਪਾਰਟੀ ਦੇ ਚੀਜ਼ ਰਾਸ ਆ ਰਹੀ ਹੈ, ਨਸ਼ਾ ਬਦਨਾਮ ਹੋਵੇ ਚਾਹੇ ਉਹ ਸੰਸਥਾਵਾਂ ਹੋਣ ਚਾਹੇ ਉਹ ਪੰਜਾਬ ਹੋਵੇ, ਪੰਜਾਬ ਦੇ ਲੋਕ ਹੋਣ, ਉਹਨਾਂ ਨੇ ਕੀ ਕਰਨਾ, ਢੱਠੇ ਗੂਹ ਚ ਪੈਣ ਜੀ, ਸਾਨੂੰ ਤਾਂ ਵੋਟ ਚਾਹੀਦੀ ਹੈ ਜੀ, ਉਹ ਚਾਹੇ ਪਾਣੀਆਂ ਦੇ ਮੁੱਦੇ ਦੇ ਉੱਤੇ ਹੋਵੇ ਚਾਹੇ ਨਸ਼ੇ ਦੇ ਮੁੱਦੇ ਦੇ ਉੱਤੇ ਹੋਵੇ ਜਾਂ ਉਹ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਹੋਵੇ।
1: ਪਰ ਸਾਹਿਬ ਮੈਂ ਤਾਂ ਅੱਜ ਦੀ ਅਮਿਤ ਸ਼ਾਹ ਹੋਣਾ ਦੀ ਰੈਲੀ ਦੀ ਗੱਲ ਕਰ ਰਿਹਾ ਹੈਗਾ
0: ਜੀ,
1: ਕਿ ਉਹਨਾਂ ਦੀ ਰੈਲੀ ਦੇ ਵਿੱਚੋਂ ਮੈਨੂੰ ਕੁਛ ਵੀ ਇਹੋ ਜਿਹਾ ਨਹੀਂ ਲੱਗਾ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰ ਸਕੇ ਕਿ ਹਾਂ ਜੀ, ਜਾਂ ਉਹਨਾਂ ਲੋਕਾਂ ਦਾ ਜਿਹੜਾ ਫੇਸ ਜਿਹੜਾ ਆ ਇਹਨਾਂ ਦਾ ਕੌਨਫੀਡੈਂਸ ਗੇਨ ਕੀਤਾ ਜਾ ਸਕੇ ਕਿ ਭਾਈ ਇਹਨਾਂ ਨੂੰ ਵੋਟ ਪਾ ਕੇ ਬਣਾ ਦਿਓ, ਇਹ ਬੈਟਰ ਕਰ ਸਕਦੇ ਹੋਣਗੇ ਜੀ। ਸੋ ਇਸ ਕਰਕੇ ਮੈਂ ਅਮਿਤ ਸ਼ਾਹ ਦੀ ਰੈਲੀ ਜਿਹੜੀ ਹੈਗੀ ਆ ਵਿਦਆਊਟ ਐਨੀ ਹੋਮਵਰਕ, ਮੇਰੀ ਆਪਣੀ ਰੇਟਿੰਗ ਹੈ ਜੀ, ਵਿਦਆਊਟ ਐਨੀ ਹੋਮਵਰਕ, ਵਿਦਆਊਟ ਅਨਾਲਿਸਿਸ ਦੀ ਪ੍ਰੋਬਲਮ, ਉਹ ਜਿਹੜੀ ਹੈਗੀ ਆ ਰੈਲੀ ਹੋਈ ਹੈਗੀ ਆ ਜੀ, ਮੈਨੂੰ ਨੀ ਲੱਗਦਾ ਕਿ ਕੋਈ ਉਹ ਬਹੁਤ ਜ਼ਿਆਦਾ ਛਾਪ ਛੱਡੇਗੀ
0: ਤੇ
1: ਜਾਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਆ ਕੋਈ ਉਹਨਾਂ ਨੂੰ ਵੋਟ ਪਾਉਣ ਦੀ ਤਰਜੀਹ ਮਿਲੇ ਉਹਦੇ ਬਾਰੇ ਕੋਈ ਸੋਚਣਗੇ ਜੀ।
0: ਜੀ
1: ਪਰ
0: ਸੈਣੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਕੁਝ ਹੀ ਦਿਨ ਹੋਏ ਨੇ, ਟਾਈਗਰ ਅਭੀ ਜਿੰਦਾ ਹੈ, ਉਹਨੇ ਫਿਰ ਦਹਾੜ ਮਾਰੀ ਸੀ ਤੇ ਮੁੜ ਕੇ ਫਿਰ 6,000 ਕਰੋੜ ਦਾ ਡਰੱਗ ਕੇਸ ਭੋਲੇ ਵਾਲਾ ਫਿਰ ਕੱਢ ਕੇ ਲਿਆ ਜੀ, ਸਮਣ ਕਰਤੇ।
1: ਪਰ ਇਸ ਤੋਂ ਵੱਡਾ ਕਾਨੂੰਨ ਦਾ ਕੋਝਾ ਮਜ਼ਾਕ ਹੀ ਨਹੀਂ ਹੋ ਸਕਦਾ ਜੀ।
0: ਜੀ
1: 4 ਸਾਲ ਤੱਕ ਤੁਹਾਡੀ ਇੱਕ ਪਾਰਟੀ ਦੀ ਸੱਤਾ ਰਹੀ 4 ਸਾਲ,
0: ਉਸ
1: ਤੋਂ ਪਹਿਲਾਂ ਵੀ ਜਿਹੜੇ ਹੈਗਾ ਆ ਇਹ ਚੀਜ਼ਾਂ ਚੱਲਦੀਆਂ ਰਹੀਆਂ 5 ਸਾਲ ਕੈਪਟਨ ਸਮੇਂ ਜੀ। ਚਲੋ ਪਰਚਾ ਦਰਜ ਕੀਤਾ ਤੁਸੀਂ ਆ ਕੇ ਜਿਹੜਾ ਆ ਲਾਸਟ ਚੰਨੀ ਦੇ ਟਾਈਮ ਦੇ ਵਿੱਚ
0: ਜੀ,
1: ਪਰ ਇਹਨਾਂ 4 ਸਾਲ ਜਿਸ ਜਿਹੜੀ ਹੈਗੀ ਆ ਕਿਸੇ ਓਫੈਂਸ ਦੇ ਵਿੱਚ ਇਨਵੈਸਟੀਗੇਸ਼ਨ ਹੀ ਨਾ ਕੰਪਲੀਟ ਹੋਵੇ
0: ਜੀ,
1: ਇਹ ਤੋਂ ਵੱਡੀ ਹੋਰ ਕਾਨੂੰਨ ਦੀ ਕੀ ਤਰਾਸਗੀ ਹੋਊਗੀ ਜੀ।
0: ਬਿਲਕੁਲ ਜੀ, ਕਾਫੀ ਤਨਖਾਹ ਦਿੰਦੇ ਹੋ ਇਹਨਾਂ ਨੂੰ ਜਿਹੜੀਆਂ ਹੈਗੀਆਂ ਨੇ, ਚਾਹੇ ਉਹ CID ਆ ਚਾਹੇ ਉਹ ਬਿਊਰੋਕਰੇਸੀ ਹੈਗੀ ਆ ਜਾਂ ਸਾਰੇ ਮਹਿਕਮੇ ਨੇ, ਕਿੱਥੇ ਖੜੇ ਨੇ ਜੀ ਉਹ, ਜਵਾਬਦੇਹੀ ਕਿਸੇ ਦੀ ਕੋਈ ਨਹੀਂ ਹੈ।
1: ਸਰ ਮੈਂ ਸੁਪਰੀਮ ਕੋਰਟ ਦੇ ਵਿੱਚ ਹੋਵਾਂ ਨਾ ਤਾਂ ਮੈਂ ਇਹ ਜਿਹੜਾ ਸਾਹਮਣੇ ਆ ਇਹਨੂੰ ਕੁਐਸ਼ ਹੀ ਕਰ ਦਿਆਂ
0: ਜੀ,
1: ਭਾਈ ਤੁਹਾਨੂੰ 4 ਸਾਲ ਬਾਅਦ ਚੇਤਾ ਆਇਆ ਹੈਗਾ, ਹਾਂਜੀ ਰੋਜ਼ ਤੁਸੀਂ ਜੇ ਕਿਤੇ ਕਨਕਲੂਡ ਕਰਨਾ ਸੀ, ਜਦੋਂ ਬੰਦਾ ਬੋਲੇ ਤੁਸੀਂ ਇੱਕ ਤਲਵਾਰ ਬੰਦੇ ਦੇ ਸਿਰ ਤੇ ਲਟਕਾਈ ਰੱਖਦੇ ਹੈਗੇ ਆ ਜੀ, ਤਾਂ ਕਿ ਉਹਨੂੰ ਜਿਹੜਾ ਆ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਅੰਦਰ ਭੇਜ ਦਿਓ ਜੀ।
0: ਜੀ
1: ਫਿਰ ਸਾਡੇ ਕਾਨੂੰਨ ਦੇ ਵੀ ਸਿਸਟਮ ਦਾ ਇਹ ਹੈ ਕਿ ਪਹਿਲਾਂ ਲੋਅਰ ਕੋਰਟ ਦੇ ਵਿੱਚ ਜਾਓ ਜੀ, ਲੋਅਰ ਕੋਰਟ ਤੋਂ ਫਿਰ ਹਾਈ ਕੋਰਟ ਦੇ ਵਿੱਚ ਜਾਓ ਜੀ, ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਚ ਜਾਓ ਜੀ।
0: ਜੀ
1: ਵੈਸੇ ਬਟ ਜਿਹੜਾ ਹੈ ਆਪਾਂ ਤੁਹਾਨੂੰ ਪਤਾ 2-4 ਦਿਨ ਪਹਿਲਾਂ ਇੱਕ ਜੱਜਮੈਂਟ ਦਾ ਜ਼ਿਕਰ ਕੀਤਾ ਸੀ
0: ਜੀ,
1: ਮੈਨੂੰ ਲੱਗਦਾ ਆ ਕਿ ਇਸ ਵਾਰੀ ਇਹਨਾਂ ਕੋਲੋਂ ਨਾ ਮਤਲਬ ਜਿੱਦਾਂ ਇਹਨਾਂ ਦੇ ਮਨ ਚ ਆਇਆ ਵੀ ਹਾਂ ਜੀ ਉੱਥੇ ਸਿੱਟ ਬਣਾ ਨੇ ਸੱਦ ਲਿਆ ਆ ਜੀ, ਤੇ ਜੇ ਅਰੈਸਟ ਕਰਨਾ ਹੋਊਗਾ ਤੇ ਉਸ ਜੱਜਮੈਂਟ ਦੀ ਨਜ਼ਰ ਦੇ ਵਿੱਚ ਜਿਹੜਾ ਆ ਅਰੈਸਟ ਕਰਨ ਵਾਸਤੇ ਮੈਜਿਸਟ੍ਰੇਟ ਦੀ ਪਰਮਿਸ਼ਨ ਲੈਣੀ ਪਊਗੀ ਜੀ।
0: ਜੀ
1: ਆਪਾਂ 2-3 ਦਿਨ ਪਹਿਲਾਂ ਹੀ ਕੀਤੀ ਹੈ ਨਾ ਜੀ, ਹਾਂਜੀ ਉਹ ਜੱਜਮੈਂਟ ਦੇ ਮੁਤਾਬਕ ਜਿਹੜਾ ਆ ਵੀ ਉਸੇ ਫੈਂਸ ਦੇ ਵਿੱਚ ਜਿਹੜਾ ਆ ਵੀ ਜੇ ਤੁਸੀਂ ਦੁਬਾਰਾ ਫੜਨਾ ਹੈ ਜਾਂ ਕਿਸੇ ਦੂਜੇ ਕੇਸ ਦੇ ਵਿੱਚ ਫੜਨਾ ਆ, ਇੱਕ ਤਾਂ IO ਉਹ ਨਹੀਂ ਹੋਣਾ ਚਾਹੀਦਾ, ਦੂਜਾ ਜਿਹੜਾ ਆ ਵੀ ਜੇ ਤੁਸੀਂ ਕੋਰਟ ਦੀ ਪਰਮਿਸ਼ਨ ਲੈ ਕੇ ਮੈਜਿਸਟ੍ਰੇਟ 7 ਦਿਨਾਂ ਚ ਫੈਸਲਾ ਕਰੂਗਾ ਤੇ ਫਿਰ ਤੁਸੀਂ ਅਰੈਸਟ ਜਿਹੜੀ ਹੈਗੀ ਆ ਕਰ ਸਕਦੇ ਹੈਗੇ ਆ, ਹਾਂਜੀ ਤੇ ਬਾਕੀ ਦੇਖੋ ਜੀ। ਹੁਣ 1 FIR ਦੇ ਵਿੱਚ ਵਾਰ ਵਾਰ ਜਿਹੜਾ ਹੈਗਾ ਕੁਛ ਨਾ ਅਰੈਸਟ ਕਰ ਨਹੀਂ ਸਕਦੇ, ਬੇਲ ਤੇ ਆ ਜੀ, ਤੇ ਉਹਦੇ ਵਿੱਚ ਅਫੈਂਸ ਜਿਹੜਾ ਆ ਜਾਂ ਤਾਂ ਵਧਾਉਣਗੇ ਘਟਾਉਣਗੇ ਜੇ ਅਰੈਸਟ ਕਰਨਾ ਹੋਊਗਾ ਜੀ ਤੇ
0: ਜੀ
1: ਉਹਦੀ ਐਂਟੀਸਪੇਟਰੀ ਬੇਲ ਦੇ ਚਾਂਸਸ ਜ਼ਿਆਦਾ ਹੈਗੇ ਆ ਜੀ ਤੇ
0: ਜੀ
1: ਇੰਨਾ ਈਜ਼ੀ ਨਹੀਂ ਹੋਊਗਾ ਭਈ ਜਿੱਦਾਂ ਉਹਨਾਂ ਨੇ ਦੱਸਿਆ ਅੱਗੇ ਤਾਂ ਜਿੱਦਾਂ ਹੀ ਬੰਦਾ ਜਾਂਦਾ ਹੁੰਦਾ ਸੀਗਾ ਜੀ
0: ਜੀ
1: ਚਾਰ ਕੁ ਸਵਾਲ ਪੁੱਛ ਕੇ ਤੇ ਉਹਨੂੰ ਅਰੈਸਟ ਬਾਹਰ ਸੁਨੇਹਾ ਦੇ ਦਿੰਦੇ ਸੀ ਜੀ ਵੀ ਅਸੀਂ ਅਰੈਸਟ ਪਾ ਲਈ ਆ
0: ਬਿਲਕੁਲ ਹੈ
1: ਉਹ
0: ਜੀ
1: ਕੰਮ ਔਖਾ ਆ ਜੀ
0: ਬਾਹਰ ਨਹੀਂ ਨਿਕਲ ਦਿੰਦੇ ਸੀ ਜੀ ਨਾਲ ਦੇ ਨਾਲ ਬਿਲਕੁਲ ਹੈ
1: ਹਾਂ ਜੀ ਉਹ ਜਿਹੜਾ ਹੈਗਾ ਆ
0: ਜੀ
1: ਜੇ ਤਾਂ ਮਤਲਬ ਜਿਹੜੇ ਇਹਨਾਂ ਦੇ ਅਵੇਅਰ ਹੋਣਗੇ ਕਾਨੂੰਨ ਦੇ ਪ੍ਰਤੀ ਜੀ
0: ਜੀ
1: ਅਫਸਰ ਤੇ ਫੇਰ ਤਾਂ ਜਿਹੜਾ ਹੈਗਾ ਹੈ ਇਦਾਂ ਦਾ ਰਿਸਕ ਨਹੀਂ ਲੈਣਗੇ
0: ਜੀ
1: ਬਾਕੀ 4 ਮਹੀਨੇ ਰਹਿ ਗਏ ਹੈਗੇ ਆ ਜੀ 4 ਮਹੀਨਿਆਂ ਦੇ ਵਿੱਚ ਜਿਹੜਾ ਆ ਇਹ ਇੱਥੇ ਹੋਰ ਕੁਛ
0: ਖਿੱਚੋਤਾਣ
1: ਨਹੀਂ
0: ਬਣਨੀ
1: ਹੋਣਾ
0: ਹੈ
1: ਬਦਲਾਖੋਰੀ
0: ਬਿਲਕੁਲ ਹੈ
1: ਬਦਲਾਖੋਰੀ ਦੀ ਸਿਆਸਤ ਹੋਣੀ ਹੈ ਜੀ
0: ਸਿਆਸਤ ਹੈ ਜੀ
1: ਉਹਦਾ ਨੁਕਸਾਨ ਆਮ ਜਨਤਾ ਨੂੰ ਹੋਣਾ ਹੈ ਜੀ
0: ਬਿਲਕੁਲ ਹੈ ਜੀ
1: ਮੈਂ ਤਾਂ ਪਰ ਇੱਥੇ ਬਾਰ ਬਾਰ ਜਿਹੜਾ ਹੈਗਾ ਨਾ ਮੇਰਾ ਧਿਆਨ ਫਿਰ ਉਧਰ ਹੀ ਚੱਲ ਜਾਂਦਾ ਅਮਿਤ ਸ਼ਾਹ ਤੇ ਆਏ ਸੀ ਤੁਸੀਂ ਰਾਜੋਆਣਾ ਬਾਰੇ ਹੀ ਕੋਈ ਮਤਲਬ ਐਲਾਨ ਕਰ ਜਾਂਦੇ ਭਾਈ ਪੰਜਾਬੀ ਉਹ ਤੁਹਾਨੂੰ ਹਫਤੇ ਦੇ ਵਿੱਚ ਕੋਈ ਨਾ ਕੋਈ ਚੰਗੀ ਖਬਰ ਮਿਲ ਜਾਏਗੀ ਹਾਂਜੀ ਅਸੀਂ ਬਹੁਤ ਛੇਤੀ ਰਾਜੋਆਣਾ ਦੇ ਉੱਤੇ ਫੈਸਲਾ ਕਰਨ ਜਾ ਰਹੇ ਹਾਂ ਇੰਨੀ ਗੱਲ ਹੀ ਕਰ ਜਾਂਦੇ ਤੇ ਪੰਜਾਬ ਦੇ ਲੋਕ ਜਿਹੜੇ ਆਸਮੰਦ ਹੋ ਜਾਂਦੇ ਇਹਨਾਂ ਦੀ ਆਏ ਦਾ ਕੋਈ ਫਾਇਦਾ ਹੋ ਜਾਂਦਾ
0: ਜਿੱਦਾਂ ਮਰਜ਼ੀ ਲੁੱਟ ਕੇ ਲੈ ਜਾਂਦੇ ਜੀ
1: ਪਤਾ ਨੀ ਕਿਹੜੇ ਸਲਾਹਕਾਰ ਹੈਗੇ ਆ ਜਿਹੜੇ ਨਮੂਨੇ ਇਹਨਾਂ ਦੇ ਨਾਲ ਤੁਰੇ ਆ ਪਹਿਲਾਂ ਕਾਂਗਰਸ ਚ ਸੀਗੇ ਹੁਣ ਨਾਲ ਇਹਨਾਂ ਦੇ ਤੁਰੇ ਹੈਗੇ ਆ ਕੋਰ ਵੋਟਰ ਤਾਂ ਭਾਜਪਾ ਦਾ ਵੀ ਉਹਨਾਂ ਤੋਂ ਪਿੱਛੇ ਆ ਜੀ
0: ਬਿਲਕੁਲ
1: ਨਾ ਉਹ ਉਹਨਾਂ ਨੂੰ ਤਰਜੀਹ ਦਿੰਦੇ ਹੈਗੇ ਆ ਜੀ
0: ਜੀ
1: ਜੀ ਪਰ
0: ਸੈਣੀ ਸਾਹਿਬ ਗੱਲਬਾਤ ਕਾਂਗਰਸ ਦੀ ਵੀ ਥੋੜੀ ਜਿਹੀ ਕਰਦੇ ਆ ਤੇ ਕਾਂਗਰਸ ਦੇ ਜੋ ਹਾਲਾਤ ਨੇ ਪਿਛਲੇ ਸਮਿਆਂ ਤੋਂ ਬੀਜੇਪੀ ਦੇ ਵਿੱਚ ਜਿਹੜਾ ਆਪਣੇ ਕੈਪਟਨ ਅਮਰਿੰਦਰ ਸਿੰਘ ਗਏ ਤੇ ਉਹ ਕਹਿੰਦੇ ਮੇਰੇ ਕੋਲ ਬੀਜੇਪੀ ਵਾਲੇ ਭਾਈ ਸਲਾਹ ਮਸ਼ਵਰਾ ਨਹੀਂ ਲੈਂਦੇ ਮੈਂ ਤਾਂ ਜ਼ਮੀਨੀ ਹਾਲਾਤ ਤੋਂ ਪੂਰੇ ਪੰਜਾਬ ਦੇ ਨਾਲ ਵਾਕਫ ਹਾਂ ਕਿੱਦਾਂ ਦੀ ਮਾਨਸਿਕਤਾ ਹੈ ਸਾਰਾ ਕੁਝ ਹੈ ਪਰ ਜ਼ਰੂਰ ਸਲਾਹ ਜਿਹੜੀ ਹੈ ਗਾਂਧੀ ਪਰਿਵਾਰ ਨੇ ਜ਼ਰੂਰ ਲੈ ਲਈ ਹੈ ਉਹਨਾਂ ਤੋਂ ਸਲਾਹ ਮਸ਼ਵਰਾ ਕੀਤਾ ਹੈ ਪਰ ਦੂਸਰੇ ਪਾਸੇ ਕੈਪਟਨ ਆਪਣੇ ਰਾਜਾ ਵੜਿੰਗ ਉਹਨਾਂ ਦਾ ਪਿਛਲੇ ਸਮੇਂ ਤੋਂ ਪ੍ਰਧਾਨਗੀ ਦਾ ਰੋਲਾ ਪੈਂਦਾ ਆ ਰਿਹਾ ਹੈ ਤੇ ਹੁਣ ਜਿਹੜੇ ਨੇ ਕੁਝ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਜਿਹਦੇ ਵਿੱਚ ਸੁਖਬਿੰਦਰ ਸਰਕਾਰੀਆ ਤੇ ਪ੍ਰਗਟ ਸਿੰਘ ਹੋਣੀ ਪਹਿਲਾਂ ਸਭ ਤੋਂ ਉੱਪਰ ਨੇ ਉਹਨਾਂ ਦੇ ਜਿਹੜਾ ਰੇਸ ਦੇ ਵਿੱਚ ਤੇ ਔਜਲਾ ਉਹਨਾਂ ਦਾ ਨਾਮ ਜਿਹੜਾ ਇਹਦੇ ਵਿੱਚ ਆਇਆ ਇਹਨਾਂ ਤਿੰਨਾਂ ਦੇ ਵਿੱਚ ਹੋ ਸਕਦਾ ਹੈ ਮਤਲਬ ਕਿ ਪ੍ਰਧਾਨ ਪੰਜਾਬ ਦੇ ਬਣ ਸਕਦੇ ਆ ਕਾਂਗਰਸ ਦੇ ਪਰ ਦੂਸਰੇ ਪਾਸੇ ਨਾਲ ਇਹ ਵੀ ਸਾਹਮਣੇ ਆ ਰਿਹਾ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਵੀ ਵਾਪਸੀ ਹੋ ਸਕਦੀ ਹੈ ਪਰ ਇਹ ਕੁਐਸਚਨ ਮਾਰਕ ਹੈ ਜੀ ਅਜੇ
1: ਭਾਰੀ ਸਾਹਿਬ ਮੈਨੂੰ ਨੀ ਪਤਾ ਵੀ ਇਹਦੇ ਕੋਲ ਕਿਹੜੀ PhD ਵਾਲੀ ਕਿਤਾਬ ਹੈਗੀ ਆ ਜੀ ਇਹਨਾਂ ਨੂੰ ਇਹ ਨੀ ਪਤਾ ਵੀ ਮੇਰਾ ਸਮਾਂ ਹੁਣ ਨਿਕਲ ਗਿਆ ਜੀ
0: ਜੀ
1: ਜੇ ਤੂੰ ਇੱਕ ਵਿਧਾਇਕ ਦੀ ਸੀਟ ਜਿੱਤਣ ਵਾਸਤੇ ਤੈਨੂੰ ਕੱਟਾ ਦਾਨ ਕਰਨਾ ਪਵੇ
0: ਜੀ
1: ਹਾਂਜੀ ਤੇ ਹਾਰ ਫੇਰ ਤੂੰ ਜਾਵੇਂ
0: ਜੀ
1: ਤੇ ਹੁਣ ਮਤਲਬ ਤੁਸੀਂ ਸੋਚੋ ਵੀ ਪੰਜਾਬ ਦੇ ਬਾਰੇ ਮੈਨੂੰ ਬਹੁਤ ਕੁਛ ਪਤਾ ਜੇ ਪਤਾ ਸੀ ਤੇ ਭਾਈ ਜਦੋਂ ਤੁਹਾਡਾ ਆਪਣਾ ਰਾਜ ਸੀਗਾ ਉਦੋਂ ਤੁਸੀਂ ਇੰਪਲੀਮੈਂਟ ਕਿਉਂ ਨਾ ਕਰ ਲਿਆ
0: ਜੀ
1: ਜੇ ਤੁਸੀਂ 2 ਟਰਮ ਰਾਜ ਕਰਕੇ ਵੀ ਜਿਹੜਾ ਆ ਤੇ ਦੁਖੀ ਹੋਇਆ ਨੇ ਤਾਂ ਕਾਂਗਰਸ ਨੇ ਤੁਹਾਨੂੰ ਜਿਹੜਾ ਆ ਕਾਂਗਰਸ ਦਾ ਭੱਠਾ ਤਾਂ ਤੁਸੀਂ ਬਿਠਾਇਆ ਜੀ ਦੂਜੀ ਟਰਮ ਚ
0: ਜੀ
1: ਤੁਸੀਂ ਅੰਦਰੋਂ ਹੀ ਨੀ ਨਿਕਲੇ ਜੀ
0: ਜੇ
1: ਨਿਕਲਦੇ ਸੀ ਚੁੱਪ ਕਰਕੇ ਬਾਹਰ ਨਿਕਲ ਕੇ ਤੇ ਆਨਲਾਈਨ ਇੱਕ ਫੋਨ ਲਾ ਲੈਂਦੇ ਸੀ
0: ਜੀ
1: ਫੇਰ ਜਿਹੜਾ ਹੈਗਾ 10-11 ਵਜੇ ਉੱਠ ਕੇ ਤੇ ਬਾਅਦ ਚ ਪੁੱਛਣਾ ਹਾਉ ਇਜ਼ ਮਾਈ ਸਟੇਟ
0: ਹਾਂਜੀ
1: ਵੀ ਜਿੱਦਾਂ ਤੁਸੀਂ ਤਾਂ ਰਾਜਾ ਸ਼ਾਹੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਹੰਢਾਈ ਆ ਜੀ
0: ਬਿਲਕੁਲ
1: ਮਹਿਫਲਾਂ ਲਾਈਆਂ ਜੀ ਪਾਕਿਸਤਾਨ ਤੋਂ ਇੱਕ ਜਿਹੜੀ ਲੇਡੀ ਆਈ ਉਹ ਤੁਹਾਡਾ ਜਿਹੜੇ ਹੈਗੇ ਆ ਸਾਰਾ ਕੁਛ ਜਿਹੜਾ ਤਪ ਤੇਜ ਉਹ ਲੈ ਗਈ ਜੀ ਪਿੱਛੇ ਕੀ ਰਹਿ ਗਿਆ ਜੀ ਸਾਰੀਆਂ ਬਦਲੀਆਂ ਉਹ ਲੇਡੀ ਕਰਾਉਂਦੀ ਹੁੰਦੀ ਸੀ ਜੀ
0: ਜੇ
1: ਅੱਜ ਦਿੱਲੀ ਵਾਲਿਆਂ ਦੀ ਗੱਲ ਕਰਦੇ ਹੈਗੇ ਇਹ ਕਲਚਰ ਵੀ ਤਾਂ ਤੁਸੀਂ ਕੈਪਟਨ ਸਾਹਿਬ ਲਿਆਂਦਾ
0: ਬਿਲਕੁਲ
1: ਤੁਹਾਡੇ ਉੱਥੇ ਇੱਥੇ ਇੱਕ ਵਿਦੇਸ਼ੀ ਔਰਤ ਆ ਕੇ ਜਿਹੜਾ ਹੈਗਾ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਟਰਫੇਅਰ ਕਰਦੀ ਸੀ
0: ਜੀ
1: ਔਰ ਤੁਸੀਂ ਬਰਦਾਸ਼ਤ ਕਰਦੇ ਸੀ ਜੀ
0: ਬਿਲਕੁਲ
1: ਰੋਜ਼ ਤੁਹਾਡੇ ਮਹਿਫਲਾਂ ਲੱਗਦੀਆਂ ਸੀ ਸਾਰੇ ਚਰਚੇ ਸੀ ਜਨਤਾ ਦਾ ਕਿਹਨੂੰ ਖਿਆਲ ਸੀ ਉਸ ਵੇਲੇ ਅੱਜ ਤੁਸੀਂ ਕਹਿੰਦੇ ਮੇਰੇ ਕੋਲੋਂ ਸਲਾਹ ਨੀ ਲੈਂਦੇ ਮੈਨੂੰ ਤਜਰਬਾ ਬਹੁਤ ਹੈਗਾ ਆ ਔਰ ਕਿੱਡੀ ਵੱਡੀ ਤਰਾਸਦੀ ਹੈਗੀ ਆ ਕਿ ਇੱਕ ਸਿਆਣੇ ਬੰਦੇ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਮੈਂ ਸਿਆਣਾ ਆ ਯਾਰ ਮੇਰੀ ਸਲਾਹ ਲੈ ਲਓ
0: ਬਿਲਕੁਲ
1: ਹਾਂਜੀ
0: ਅੱਗੇ ਕਹਿੰਦੇ ਹੁੰਦੇ ਸੀ ਸਿਆਣੇ
1: ਦਾ ਮਤਲਬ ਇਹ ਹੈਗੀ ਵੀ ਤੁਹਾਡੀ ਸਿਆਣਪ ਜਿਹੜੀ ਆ ਖੂੰਜੇ ਲੱਗ ਗਈ ਹੈਗੀ ਆ ਹੁਣ ਹੋਰ ਸਿਆਣੇ ਬਥੇਰੇ ਪੈਦਾ ਹੋ ਗਏ ਆ
0: ਬਿਲਕੁਲ
1: ਜਿੱਥੇ ਤੱਕ ਹੈਗਾ ਜੀ ਪ੍ਰਗਟ ਸਿੰਘ ਤੇ
0: ਹਾਂਜੀ
1: ਔਜਲਾ ਸਾਹਿਬ ਦਾ ਪਰ ਔਜਲਾ ਸਾਹਿਬ ਤੇ ਪ੍ਰਗਟ ਸਿੰਘ ਦੋਨੇ ਮੈਚਿਓਰਡ ਬੰਦੇ ਹੈਗੇ ਆ ਫਾਲਤੂ ਨੀ ਕਿਸੇ ਨੂੰ ਬੋਲਦੇ ਜੀ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਅਬਿਲਿਟੀ ਰੱਖਦੇ ਆ ਜੀ ਜੇ ਇਹਨਾਂ ਦੋਨਾਂ ਦੇ ਵਿੱਚ ਆ ਜਾਂਦਾ ਜੀ ਤੁਸੀਂ ਰਾਜੇ ਵੜਿੰਗ ਦਾ ਤਾਂ ਤੁਸੀਂ ਆਹ ਕਿਰਦਾਰ ਦੇਖੋ ਜੀ ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਗਈ ਸੀ ਜੀ
0: ਬਿਲਕੁਲ
1: ਬਿਸ਼ਨੋਈ ਵਾਲੇ ਕਾਂਡ ਦੇ ਵਿੱਚ
0: ਜੀ
1: ਜਦੋਂ ਕਿ ਖਹਿਰਾ ਸਾਹਿਬ ਅਗਰੈਸਿਵ ਹੋਏ ਤੇ ਇਹ ਬੈਕ ਫੁੱਟ ਤੇ ਗਏ ਸੀ ਕਿਉਂਕਿ ਉਹ ਲੇਡੀ ਨੇ ਜਿਹੜਾ ਆ 2.5-3 ਮਿੰਟ ਦੇ ਵਿੱਚ ਸਾਰਾ ਕੁਛ ਹੀ ਡਿਸਕਲੋਜ਼ ਕਰ ਗਈ ਜੀ, ਸਾਰੀਆਂ ਕੋਠੀਆਂ ਦਾ ਪਤਾ ਲੱਗ ਗਿਆ ਸਾਰਾ। ਜਿਹੜੀ ਚੀਜ਼ ਜਿਹੜੀ ਇੱਕ ਚੀਜ਼ ਹੁੰਦੀ ਹੈ ਵੈਸੇ ਗੱਲ ਕਹਿਣੀ, ਕਿਸੇ ਨੂੰ ਪਤਾ ਨਹੀਂ ਸੀ ਵੀ ਕੌਣ ਬਿਸ਼ਨੋਈ ਤੇ ਕੌਣ ਕੀ ਜੀ, ਜਦੋਂ ਤੂੰ ਬਾਹਰ ਆ ਕੇ ਜਿਹੜਾ ਹੈਗਾ ਆ ਆਪਣੇ ਬੋਲ ਬਾਣੀ ਦੇ ਨਾਲ ਏਦਾਂ ਕਰਕੇ ਜਿਹੜਾ ਕਿ ਪੰਜਾਬੀ ਬਰਦਾਸ਼ਤ ਹੀ ਨਹੀਂ ਕਰ ਸਕਦੇ ਇਸ ਚੀਜ਼ ਨੂੰ, ਹਾਂਜੀ ਉਹ ਤੂੰ ਆ ਕੇ ਬੋਲੀ ਹੈਗੀ ਆ, ਉਹਦੇ ਨਾਲ ਸਾਰਾ ਪਤਾ ਲੱਗ ਗਿਆ, ਨਾਲ ਤੂੰ ਕੋਠੀਆਂ ਵੀ ਦਿਖਾ ਤੀਆਂ ਵੀ ਆਹ ਕੋਠੀਆਂ ਹੈਗੀਆਂ, ਅਸੀਂ ਤਾਂ ਡਾਕਟਰ ਬਲਵੀਰ ਵਾਲੀ ਚ ਰਹਿੰਦੇ ਹਾਂ ਜੀ, ਤੇ ਉਥੋਂ ਪਤਾ ਲੱਗ ਗਿਆ ਸਾਰਾ। ਉਹ ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਸੀ, ਤੇ ਇਹ ਭਾਈ ਸਾਹਿਬ ਰਾਜਾ ਵੜਿੰਗ ਜਿਹੜਾ ਹੈਗਾ ਆ ਇਹ ਮਾਫ਼ੀ ਮੰਗ ਕੇ ਚੱਲ ਗਿਆ ਜੀ ਉਹਦੇ ਕੋਲੋਂ, ਲੇਡੀ ਕੋਲੋਂ।
0: ਬਿਲਕੁਲ ਹੈ ਜੀ,
1: ਹਾਂਜੀ ਭਾਈ ਤੈਨੂੰ ਕਿਹਨੇ ਕਿਹਾ ਮਾਫ਼ੀ ਮੰਗ, ਤੇਰੇ ਤੇ ਕੋਈ ਡਿਫੇਮੇਸ਼ਨ ਹੋਣਾ, ਸਹਿਰਾ ਸਾਹਿਬ ਆਪ ਹੀ ਦੇਖਣਗੇ ਭਾਈ। ਜੇ ਤੂੰ ਉਹ ਕਹਿੰਦੇ ਹੁੰਦੇ ਨਾ ਵੀ ਸਾਥ ਨਹੀਂ ਦੇ ਸਕਦੇ ਤਾਂ ਤੁਸੀਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਉਹਦਾ ਕੰਮ ਖਰਾਬ ਤਾਂ ਨਾ ਕਰਕੇ ਜਾਓ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ।
1: ਤੁਸੀਂ ਤਾਂ ਆਮ ਆਦਮੀ ਪਾਰਟੀ ਨੂੰ ਜਦੋਂ ਜਦੋਂ ਆਕਸੀਜਨ ਦੀ ਲੋੜ ਪਈ ਹੈਗੀ ਤੁਸੀਂ ਆ ਕੇ ਆਕਸੀਜਨ ਪ੍ਰੋਵਾਈਡ ਕੀਤੀ, ਫੇਰ ਤੁਸੀਂ ਕਹਿੰਦੇ ਹੈਗੇ ਆ

0: ਮੈਨੂੰ ਇਹ ਹੈਗਾ ਜੀ ਵੀ ਰਾਹੁਲ ਗਾਂਧੀ ਹੁਣੀ ਨਾ
1: ਜੀ,
0: ਫੈਸਲਾ ਲੈਣ ਦੇ ਵਿੱਚ ਬਹੁਤ ਦੇਰੀ ਕਰ
1: ਪਰ
0: ਜਾਂਦੇ।
1: ਅਜੇ ਵੀ ਸਮਾਂ ਹੈਗਾ, ਚੰਗਾ ਸਮਾਂ ਹੈ ਸੈਣੀ ਸਾਹਿਬ, ਜੇ ਲੈ ਲੈਣੇ ਇਸ ਸਮੇਂ ਦੇ ਵਿੱਚ ਫੈਸਲਾ, ਚੰਗਾ ਹੋ ਸਕਦਾ ਕੋਈ
0: ਸਰ
1: ਨਾ
0: ਉਹ
1: ਕੋਈ।
0: ਤਾਂ ਤੁਸੀਂ ਤੁਸੀਂ ਆਪ ਹੀ ਇਹ ਖਬਰ ਕੀਤੀ ਵੀ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਤੇ ਫਿਰੇ ਰਿਹਾ ਜੀ,
1: ਜੀ
0: ਤੇ ਉਹਨੂੰ ਉਦੋਂ ਲਾਇਆ ਕਿਹਨੇ ਸੀ? ਲਾਇਆ ਵੀ ਤਾਂ
1: ਬਿਲਕੁਲ
0: ਰਾਹੁਲ ਗਾਂਧੀ ਹੋਣਾ ਨਹੀਂ ਸੀਗਾ,
1: ਲਾਇਆ
0: ਇਹਨਾਂ ਦੀ
1: ਸੀ
0: ਟੀਮ ਜਿਹੜੀ ਹੈਗੀ ਪਹਿਲਾਂ ਲੱਗੀ ਸੀ,
1: ਬਿਲਕੁਲ
0: ਇੱਕ ਸਾਰਾ ਸ਼ਡਯੰਤਰ ਤੁਸੀਂ ਰਚਿਆ ਜੀ,
1: ਜੀ
0: ਹੈਂ ਜੀ,
1: ਜੀ
0: ਉਸ ਕਰਕੇ ਤੁਸੀਂ ਜਿਹੜਾ ਆ ਉਥੋਂ ਦਿੱਲੀਓਂ ਬੰਦਾ ਭੇਜਿਆ, ਉਹ ਆ ਕੇ ਪਹਿਲਾਂ ਚੰਨੀ ਨੂੰ ਮਿਲਿਆ, ਚੰਨੀ ਨੂੰ
1: ਜੀ
0: ਨਾਲ ਲੈ ਕੇ ਤੇ ਉਹਨਾਂ ਨੇ ਇਸ ਚੀਜ਼ ਨੂੰ ਤੇ
1: ਜੀ
0: ਹੋਰ ਬੰਦੇ ਪਹਿਲਾਂ ਇਹ ਜਿਹੜਾ ਆ ਰੰਧਾਵੇ ਉਹਨਾਂ ਨੂੰ ਮਿਲ ਕੇ ਤੇ
1: ਜੀ
0: ਫਿਰ ਉਹਨਾਂ ਨੇ ਇੱਕ ਡੇਢ ਟੀਮ ਬਣਾਈ, ਟੀਮ ਬਣਾ ਕੇ ਨਾਲ ਸਿੱਧੂ ਨੂੰ ਵਿੱਚ ਲਿਆ ਜੀ,
1: ਜੀ ਬਿਲਕੁਲ
0: ਉਹ ਸਾਰਾ ਕੁਝ ਕਰਕੇ ਕੈਪਟਨ ਵਾਜ ਏ ਫੋਰਸ ਟੂ ਬੀ ਰੈਕਨ ਵਿਦ, ਹੈ
1: ਜੀ
0: ਜੀ,
1: ਜੀ
0: ਕੈਪਟਨ ਇੱਕ ਫੋਰਸ ਸੀਗੀ,
1: ਬਿਲਕੁਲ
0: ਕੈਪਟਨ ਨੂੰ ਇਹਨਾਂ ਨੇ ਢਾਇਆ ਸਾਜਿਸ਼ ਨਾਲ,
1: ਜੀ
0: ਹੁਣ ਉਹਦਾ ਜਿਹੜਾ ਹੈਗਾ ਰਿਜ਼ਲਟ ਭੁਗਤ ਰਹੇ ਹੈਗੇ ਆ ਕਿ ਇੱਕ ਬੰਦੇ ਦੀ ਕਮਾਂਡ ਥੱਲੇ ਕਾਂਗਰਸ ਆ ਹੀ ਨਹੀਂ ਰਹੀ ਜੀ।
1: ਜੀ ਬਿਲਕੁਲ
0: ਪਰ ਹੁਣ ਸਵਾਲ ਇਹ ਹੈਗਾ ਆ ਕਿ ਕੈਪਟਨ ਸਾਹਿਬ ਦੀ ਤਰਾਸਦੀ ਇਹ ਆ ਕਿ ਉਹਨਾਂ ਨੂੰ ਜਿੱਥੇ ਉਹ ਚੱਲ ਗਏ ਉਹਨਾਂ ਨੂੰ ਨਹੀਂ ਸੀ ਜਾਣਾ
1: ਨਹੀਂ
0: ਚਾਹੀਦਾ,
1: ਜਾਣਾ
0: ਦੁੱਖ
1: ਚਾਹੀਦਾ,
0: ਆਇਆ ਜੀ
1: ਬਿਲਕੁਲ
0: ਉਹਨਾਂ ਨੂੰ ਚੁੱਪ ਕਰਕੇ ਸਾਇਲੈਂਟ ਹੋ ਕੇ ਬਹਿ ਜਾਣਾ ਚਾਹੀਦਾ ਸੀ, ਅੱਜ ਸਾਰਿਆਂ ਨੇ ਵਾਜਾਂ ਮਾਰਨੀਆਂ ਸੀ, ਉਹ ਤੁਹਾਡੀ ਇੱਜ਼ਤ ਸੀ ਜੀ,
1: ਇੱਜ਼ਤ
0: ਤੁਸੀਂ ਜਿਹੜਾ ਆ ਬੁਢਾਪੇ ਜਾ ਕੇ ਗਲਤ ਮੂਵ ਖੇਡ ਗਏ ਜੀ,
1: ਖੇਡ ਗਏ
0: ਤੁਸੀਂ ਉੱਥੇ ਚੱਲ ਗਏ ਜਿੱਥੇ ਜਿਹੜਾ ਹੈਗਾ ਅਸੀਂ ਬੇਕਦਰਾਂ ਨਾਲ ਲਾ ਕੇ ਯਾਰੀ, ਹੈ ਜੀ,
1: ਜੀ
0: ਆਪਣੀ ਕਦਰ ਗਵਾ
1: ਗਵਾ
0: ਬੈਠੇ, ਬਸ
1: ਬੈਠੇ।
0: ਆਹ ਚੱਕਰ ਆ ਜੀ।
1: ਤੇ ਸੈਣੀ ਸਾਹਿਬ ਆਪਣੇ ਨਾਲ ਦੋ ਸਰੋਤੇ ਨੇ ਸੰਖੇਪ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਇੱਕ ਦੋ ਖਬਰਾਂ ਹੋਰ ਕਰਨੀਆਂ ਨੇ, ਤੇ ਗੁਰੀਮਾਨ ਜੀ ਜੁੜੇ ਹੋਏ ਨੇ ਬਹੁਤ ਚਿਰ ਤੋਂ ਪਹਿਲਾਂ, ਉਹਨਾਂ ਦੀ ਗੱਲ ਸੁਣਦੇ ਆ, ਨਾਲ ਮੁਕੱਦਰ ਜੀ ਵੀ, ਉਹਨਾਂ ਦੀ ਵੀ ਗੱਲ ਸੁਣਦੇ ਆ।
0: ਸੁਣੋ ਸੁਣੋ ਗੁਰੀਮਾਨ ਜੀ ਬਹੁਤ ਦਿਨਾਂ ਬਾਅਦ ਆਏ ਆ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ।
0: ਹਾਂਜੀ ਗੁਰੀ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ।
2: ਸੈਣੀ ਸਾਹਿਬ ਮੈਂ ਤੁਹਾਡੀ ਗੱਲ ਸੁਣਦਾ ਪਿਆ ਸੀ, ਆਹ ਇਹਨਾਂ ਨੇ ਮਤਲਬ ਰੌਲਾ ਤਾਂ ਪਾ ਲਿਆ ਮਤਲਬ ਇਹ ਚੀਜ਼ ਦਾ ਲੈ ਕੇ ਵੀ ਗਾਇਤਰੀ ਵਾਲਾ, ਪਰ ਇਹਨਾਂ ਤੋਂ ਨਿਬੇੜਨਾ ਨੀ ਹੈਗਾ ਸੌਤਾ ਇਹ
1: ਜੀ।
2: ਤੇ ਦੂਸਰੀ ਗੱਲ, ਹੁਣ ਮਜੀਠੀਆ ਦੇ ਖਿਲਾਫ ਇਹ ਰੌਲਾ ਪਾ ਰਹੇ ਹੈ ਵੀ ਉਹ ਦੁਬਾਰਾ ਕੇਸ ਉੱਪਰ ਕਰ ਲਿਆ ਜਾਂ ਹੁਣ ਫਾਇਦਾ ਫਰੋਣਾ ਲੱਭ ਪਏ। ਪਹਿਲਾਂ ਮੈਨੂੰ ਇਹ ਦੱਸੋ ਵੀ 2013 ਦਾ ਕੇਸ ਚੱਲ ਰਿਹਾ, ਉਹ 40,000 ਪੰਨਿਆਂ ਦੀ ਜਿਹੜੀ ਫਾਈਲ ਬਣੀ ਹੋਵੇ, ਤੇ ਤੁਹਾਨੂੰ ਵਿਆਜ ਮਤਲਬ ਆਹ ਸਿੱਟ ਨੂੰ ਹੁਣ ਦੁਬਾਰਾ ਬਿਆਨ, ਈਡੀ ਨੂੰ ਦੁਬਾਰਾ ਬਿਆਨ ਦਰਜ ਕਰਨ ਹੁਣ ਦਿੱਤੇ ਹੈ ਇਹਨਾਂ ਨੇ
1: ਜੀ,
2: ਨਸ਼ੇ ਦਾ ਵਪਾਰੀ ਹੈ ਜਾਂ ਪੈਸੇ ਦਾ ਲੈਣ ਦੇਣ ਕਰਦਾ, ਤੂੰ ਚੱਕ ਕੇ ਹੁਣ ਤੱਕ ਅੰਦਰ ਕਾਹਦਾ ਨਹੀਂ ਕੀਤਾ ਨਾ
1: ਜੀ।
2: ਹੁਣ ਜਦੋਂ ਮਤਲਬ ਗਾਇਤਰੀ ਬਿਸ਼ਨੋਈ ਦਾ ਰੌਲਾ ਪੈ ਗਿਆ, ਨਸ਼ੇ ਨੂੰ ਲੈ ਕੇ ਪਤਾ ਵੀ ਅਸੀਂ ਟਾਰਗੇਟ ਹੋ ਰਹੇ ਹਾਂ, ਤਾਂ ਹੁਣ ਮਜੀਠੀਆ ਦੀ ਫਾਈਲ ਕਢਾ ਲਓ ਵੀ, ਮਤਲਬ ਇਹਨਾਂ ਦਾ ਕੰਮ ਇਹੀ ਹੈ ਵੀ ਜਦੋਂ ਕੋਈ ਸਹੀ ਮੁੱਦਾ ਉੱਠਣ ਲੱਗਦਾ ਨਾ, ਲੋਕਾਂ ਦਾ ਮਾਇੰਡ ਡਾਇਵਰਟ ਕਰਕੇ ਦੂਜੇ ਪਾਸੇ ਕਰ ਦਿੰਦੇ,
1: ਧਿਆਨ ਬਦਲਦੇ ਆ ਜੀ,
2: ਵੀ ਆਪਣੀ ਸਾਡੀ ਚੋਰੀ ਲੁਕ ਜੇ ਜੀ।
1: ਜੀ ਬਿਲਕੁਲ ਹੈ ਜੀ।
2: ਤੇ ਹੁਣ ਤੁਸੀਂ ਆਹ ਦੇਖਿਆ ਪੱਤਰਕਾਰਾਂ ਦਾ ਤਾਂਤਾ ਲੱਗਿਆ ਹੋਇਆ ਜੀ, ਸਾਡੇ 39 ਸੈਕਟਰ ਜਾ ਕੇ ਦੇਖੋ ਉੱਥੇ, ਮੈਂ ਕਹਿੰਦਾ ਰੋਜ਼ 2-4 ਪੱਤਰਕਾਰ ਆਉਂਦੇ, ਪਹਿਲਾਂ ਤਾਂ ਉੱਥੇ 2 ਜਣੇ ਪੁਲਿਸ ਦੀ ਨਫਰੀ ਸੀ, ਹੁਣ ਉੱਥੇ ਨਫਰੀ ਘੱਟੋ ਘੱਟ 50-60 ਬੰਦਿਆਂ ਦੀ ਕਰ ਦਿੱਤੀ ਹੋਈ ਹੈ
1: ਅੱਛਾ ਜੀ,
2: ਤੁਸੀਂ ਚੋਰ ਨਹੀਂ ਹੈ, ਤੁਹਾਨੂੰ ਅੰਦਰ ਦਿਖਾਉਣ ਤੁਹਾਨੂੰ ਪ੍ਰੋਬਲਮ ਕੀ ਹੈ ਕਿਸੇ
1: ਜੀ,
2: ਪੰਜਾਬ ਦੇ ਪੱਤਰਕਾਰ ਹੋ ਗਏ, ਪੰਜਾਬ ਦੇ ਲੋਕ ਹੋ ਗਏ, ਅੰਦਰ ਨੀ ਜਾ ਸਕਦੇ,
1: ਪਰ ਜਿਹੜੇ
2: ਦਿੱਲੀ ਤੋਂ ਆ ਗਏ ਉਹ ਬੰਦੇ ਉੱਥੇ ਰਹਿ ਸਕਦੇ ਆ।
1: ਜਾਖੜ ਸਾਹਿਬ ਨੂੰ ਨਹੀਂ ਐਂਟਰ ਕਰਨ ਦਿੱਤਾ, ਉਹਨਾਂ ਨੇ ਤਾਂ ਆਨਲਾਈਨ ਬੁੱਕ ਵੀ ਕਰਾਇਆ ਜੀ।
2: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਹਾਂਜੀ ਉਹ ਵੀ ਗੱਲ ਤੁਹਾਡੇ ਸਾਹਮਣੇ ਹੈ, ਪਰ ਆ ਦੂਸਰੀ ਹੁਣ ਤੁਸੀਂ, ਮੈਂ ਹੁਣ ਮੈਨੂੰ ਕਹਿਣਾ ਨੀ ਚਾਹੀਦਾ, ਆ ਜਿਵੇਂ ਸੈਣੀ ਸਾਹਿਬ ਦੱਸਦੇ ਸੀਗੇ ਜਦੋਂ ਖਹਿਰਾ ਸਾਹਿਬ ਨੇ ਮੁੱਦਾ ਚੁੱਕਿਆ, ਖਹਿਰਾ ਸਾਹਿਬ ਨੇ ਇੱਕ ਮੁੱਦੇ ਨੂੰ ਚੱਕ ਕੇ ਅੱਗੇ ਉਭਾਰ ਰਹੇ ਨੇ, ਇਹ ਤਾਂ ਰਾਜਾ ਸਾਹਿਬ ਨੂੰ ਜਾ ਕੇ ਮਾਫੀਆ ਮੰਗਣ ਦੀ ਕੀ ਲੋੜ ਪਈ,
1: ਜ਼ਰੂਰਤ ਹੀ ਨਹੀਂ।
2: ਮੈਨੂੰ ਤਾਂ ਇਹ ਲੱਗਦਾ ਵੀ ਉਹਨੂੰ ਬਸਾਲਾ, ਜਿਹੜਾ ਬਸਾਲਾ ਕੇਸ ਹੈ, ਇਹਨਾਂ ਨੂੰ ਉਹਦੀ ਫਾਈਲ ਖੁੱਲਦੀ ਨਜ਼ਰ ਆਉਂਦੀ ਹੈ ਤਾਂ ਜਾ ਕੇ ਮਾਫੀਆ ਮੰਗੀ ਜਾਂਦੇ ਬਾਹਰ।
1: ਜੀ ਜੀ ਜੀ,
2: ਮਤਲਬ ਇਹ ਨਾ ਮਤਲਬ ਕਾਂਗਰਸ ਦਾ ਇਸ ਟਾਈਮ ਕੋਈ ਮੌਕਾ ਨੀ ਇਹੋ ਜਿਹਾ ਛੱਡਦੀ ਜਿੱਥੇ ਆਪਣੀ ਨੱਕ ਵੱਡੀ ਨਾ ਕਰਾਉਂਦੀ।
1: ਬਿਲਕੁਲ ਹੈ ਜੀ,
2: ਆਹ ਚੰਨੀ ਹੋ ਗਿਆ ਜੀ, ਇੱਕ ਰਾਜਾ ਬੜੀ ਹੋ ਗਿਆ, ਇਹ ਦੋਨੋਂ ਮਤਲਬ ਕਾਂਗਰਸ ਨੂੰ ਉੱਪਰ ਉੱਠਣ ਹੀ ਨਹੀਂ ਦਿੰਦੇ ਹੈਗੇ। ਬਾਕੀ ਤੁਹਾਨੂੰ ਪਤਾ ਜੀ ਅਕਾਲੀ ਵਾਲੇ ਕੰਮ ਚ, ਹੁਣ ਜਿਹੜਾ ਚਾਵਲਾ ਵਾਲੇ ਕੇਸ ਓਪਨ ਕਰਕੇ ਬੈਠੇ ਵੀ ਚਾਵਲਾ ਨੇ ਆਹ ਕਰ ਲਿਆ, ਚਾਵਲਾ ਨੇ ਉਹ ਕਰ ਦਿੱਤਾ, ਵੀ ਤੁਸੀਂ ਇਹ ਦੇਖੋ ਵੀ ਇੱਕ ਮਹੀਨੇ ਤੋਂ ਬੀਬੀ, ਪਹਿਲੀ ਗੱਲ ਜੇ ਬੀਬੀ ਨਾਲ ਬਲਾਤਕਾਰ ਹੋਇਆ ਉਹ ਸਡਨ ਕਿਉਂਦੀ ਰਿਪੋਰਟ ਦਰਜ ਕਰਾਉਣ ਗਈ, ਉਹਦੀ ਮੈਡੀਕਲ ਰਿਪੋਰਟ ਕਿੱਥੇ ਹੈ ਜੀ? ਇੱਕ ਮਹੀਨੇ ਬਾਅਦ ਤੁਸੀਂ ਜਾ ਕੇ ਉਹਨੂੰ ਕੇਸ ਨੂੰ ਹਾਈਪ ਦੇਣ ਲੱਗ ਪੈਂਦੇ ਆ, ਜਦਕਿ ਉਹ ਤਾਂ ਬੀਬੀ ਦਾ ਤਾਂ ਪਹਿਲੀ ਨਾ 90 ਦੇ ਵਿੱਚ ਹੀ ਕੇਸ ਦਰਜ ਹੈ ਜੀ, ਉਹ ਕਿਤੇ ਮਤਲਬ ਦੁੱਧੀ ਧੋਤੀ ਥੋੜੀ ਹੈ ਜੀ ਉਹ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮਤਲਬ ਇਹ
1: ਨਾਲੇ ਦੇਖੋ 8-10 ਮਹੀਨੇ ਉਹ ਬਾਹਰ ਰਹੀ ਹੈ, ਕੋਈ ਪਰਿਵਾਰ ਦਾ ਮੈਂਬਰ ਪੁੱਛਣ ਵਾਲਾ ਨਹੀਂ ਭਾਈ ਤੂੰ ਕਿੱਧਰ ਤੁਰੀ ਫਿਰਦੀ ਆ, ਘਰ ਪਰਿਵਾਰ ਵੀ ਸਾਹਣਾ ਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ ਜੀ, ਤੁਹਾਡੇ ਤੁਸੀਂ ਚਲੋ ਸਾਡੇ ਨਾਲ ਵੱਧ ਸਹਿਣਾ, ਤੁਸੀਂ ਦੇਖ ਹੀ ਰਹੇ ਹੈ ਵੀ ਪਤਾ ਨੀ ਇਹ ਇਹਨਾਂ ਨੂੰ ਕਿੱਦਾਂ ਅੱਗੇ ਲੈ ਕੇ ਆ ਰਹੇ ਹੈ, ਕੀ ਸਾਹਮਣੇ ਦੁਨੀਆਂ ਦੇ ਲੈ ਕੇ ਆਉਣਾ ਚਾਹੁੰਦੇ ਆ, ਪਰ ਜਿੱਥੇ ਤੱਕ ਮੈਨੂੰ ਲੱਗਦਾ ਇਹਨਾਂ ਕੋਲ ਮਤਲਬ ਕੋਈ ਵੀ ਅੱਜ ਤੱਕ ਆਪਣੀ ਉਪਲਬਧੀ ਕਰਾਉਣ ਲਈ ਮਾਨ ਸਾਹਿਬ ਕੋਲ ਕੋਈ ਸਟੇਜ ਤੇ ਗੱਲ ਹੈ ਨੀ, ਇਹ ਦੱਸਣ ਵੀ ਅਸੀਂ ਆਹ ਕੀਤਾ, ਉੱਥੇ ਸਟੇਜਾਂ ਜਾ ਕੇ ਬੀਬੀ ਨੂੰ ਟੂ ਟੂ ਚੇਤੇ ਕਰਾਉਣੀ ਹੈ ਜਾਂ ਵਿਰੋਧੀਆਂ ਨੂੰ ਟਾਰਗੇਟ ਕਰਦੇ, ਹੋਰ ਕੋਈ ਗੱਲ ਹੀ ਨੀ ਹੈਗੀ ਜੀ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹਨਾਂ ਦਾ ਕੌਣ ਸਾਥ ਵੀ ਸਾਨੂੰ

0: 20 ਸੀਟਾਂ ਤੋਂ ਵੱਧ ਨਹੀਂ ਆਉਂਦੀਆਂ। ਹੁਣ ਜੇ ਤੁਹਾਨੂੰ ਪਤਾ ਵੀ ਜੇ ਤੁਸੀਂ ਕੀਤਾ ਹੀ ਤਾਂ ਤੁਹਾਨੂੰ 20 ਤੋਂ ਵੱਧ ਕਿੱਥੋਂ ਆ ਜਾਣਗੀਆਂ।
1: ਬਿਲਕੁਲ ਹੈ ਜੀ,
0: ਬਸ ਜੀ ਇਹ ਮਤਲਬ ਮੂਰਖ ਵਾਲੀ ਸਿਆਸਤ ਹੋ ਰਹੀ ਹੈ ਹਰ ਪਾਸੇ
1: ਜੀ।
0: ਬਾਕੀ ਅਕਾਲੀਆਂ ਜਿੱਦਾਂ ਤੁਸੀਂ ਕਹਿ ਸਕਦੇ ਵੀ ਗ੍ਰਹਿ ਮਾੜੇ ਚੱਲਦੇ ਜੀ, ਉਹ 2 ਸਟੈਪ ਅੱਗੇ ਆਉਂਦੇ ਨੇ 15 ਸਟੈਪ ਪਿੱਛੇ ਨੂੰ ਜਾਂਦੇ
1: ਪਿੱਛੇ ਚਲੇ ਜਾਂਦੇ ਜੀ। ਬਿਲਕੁਲ ਹੈ ਜੀ,
0: ਬਸ ਬਿਲਕੁਲ
2: ਬਿਲਕੁਲ ਠੀਕ ਕਹਿ ਰਹੇ ਹੈਗੇ ਆ ਜੀ। ਅਕਾਲੀਆਂ ਦੀ ਵੀ ਜਿਹੜੀ ਗੱਲ ਕਹਿ ਰਹੇ ਹੈਗੇ ਆ ਬਿਲਕੁਲ ਠੀਕ ਕਹਿ ਰਹੇ ਜੀ, ਉਹਨਾਂ ਦੇ ਗ੍ਰਹਿ ਚਾਲ ਹੀ ਮਾੜੀ। ਬਾਕੀ ਮੈਨੂੰ ਲੱਗਦਾ ਹੈਗਾ ਇੱਕ ਦਿਨ ਏਦਾਂ ਦਾ ਵੀ ਆ ਜਾਣਾ ਹੈਗਾ ਆ ਵੀ ਉਹ ਜਨਾਨੀ ਨਾ ਕਿਤੇ ਇਹ ਗੱਲ ਕਹਿ ਜਾਏ ਕਿ ਮੈਂ ਭਾਈ ਭਟਕ ਗਈ ਸੀ ਤੇ ਮੈਨੂੰ ਗੁਮਰਾਹ ਕਰ ਲਿਆ ਸੀ ਤੇ ਮੇਰੇ ਨਾਲ ਏਦਾਂ ਦਾ ਕੁਛ ਨੀ ਵਾਪਰਿਆ ਜੀ, ਕਿਤੇ ਇਹੋ ਜੀ ਗੱਲ ਨਾ ਹੋ ਜਾਏ ਜੀ।
1: ਹੋ ਜਾਏ ਜੀ ਬਿਲਕੁਲ,
2: ਕਿਉਂਕਿ ਪਰਾ ਨੀ ਹੈਗਾ ਜੀ ਵੀ ਇਹ ਜੋ ਕੁਛ ਹੋ ਰਿਹਾ ਹੈਗਾ ਆ, ਕਿਉਂਕਿ ਵਾਕਈ ਭਰਾ ਸਾਹਿਬ ਮੈਡੀਕਲ ਤੋਂ ਬਿਨਾਂ ਜਿਹੜਾ ਆ ਰੇਪ ਕੇਸ ਦਰਜ ਨਹੀਂ ਹੁੰਦਾ,
1: ਨਹੀਂ ਹੁੰਦਾ ਜੀ,
2: ਉਹਦੀ ਇਨਵੈਸਟੀਗੇਸ਼ਨ ਹੁੰਦੀ ਬਕਾਇਦਾ ਤੌਰ ਤੇ। ਇੱਕ ਤੁਸੀਂ ਐਲੀਗੇਸ਼ਨ ਲਾਇਆ ਵਿਦਆਊਟ ਐਨੀ ਮੈਡੀਕਲ ਜਿਹੜਾ ਆ, ਤੇ ਤੁਸੀਂ ਸਪੈਸਿਫਿਕ ਡੇਟ ਜਿਹੜੀਆਂ ਜਿਹੜੀਆਂ ਹੈਗੀਆਂ ਦੱਸੋ ਜੀ,
1: ਜਦੋਂ ਤੁਹਾਡੇ ਨਾਲ ਹੋਇਆ ਤੁਸੀਂ ਉਸੇ ਵੇਲੇ ਕਰਨੀ ਪਊਗੀ। ਬਿਲਕੁਲ ਚਾਰਜ ਸ਼ੀਟ ਤਾਂ ਦੇਣੀ ਪਊਗੀ
2: ਉਸ ਸਰ, ਉਸ ਇੰਸੀਡੈਂਟ ਤੋਂ ਬਾਅਦ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਡੀ ਲੈ ਕੇ ਚੰਡੀਗੜ੍ਹ ਤੱਕ ਜਾਂਦੇ ਰਹੇ ਆ, ਦਵਾਈਆਂ ਲੈਣ ਜਾਂਦੇ ਰਹੇ ਹੈਗੇ ਆ, ਸਾਰਾ ਕੁਛ ਕਰਦੇ ਰਹੇ ਹੈਗੇ ਆ, ਰਸਤੇ ਚ ਥਾਣਾ ਕਿਤੇ ਨੀ ਆਇਆ ਸੀਗਾ, ਤੁਸੀਂ ਥਾਣੇ ਚ ਕਿਉਂ ਨੀ ਦੱਸਿਆ? ਮਤਲਬ ਇਹ ਹੈਗਾ ਕਿ ਪਹਿਲੀ ਵਾਰੀ ਵੀ ਤੁਹਾਡੀ ਕੰਸੈਂਟ ਸੀ, ਦੂਜੀ ਵਾਰੀ ਵੀ ਤੁਹਾਡੀ ਕੰਸੈਂਟ ਸੀ, ਤੀਜੀ ਵਾਰੀ ਤੁਹਾਡੀ ਵਿਦਆਊਟ ਕੰਸੈਂਟ ਹੋ ਗਿਆ ਤੇ ਤੁਸੀਂ ਉਹਨੂੰ ਰੇਪ ਦੱਸਣ ਲੱਗ ਪਏ।
1: ਇਹਨਾਂ ਦਾ ਵੀ ਤਾਂ ਨਿੱਜ ਸੀ ਨਾ, ਪੈਸੇ ਵੀ ਮਿਲਦੇ ਸੀ, ਗੱਡੀਆਂ ਵੀ ਮਿਲਦੀਆਂ ਸੀ, ਦਵਾਈਆਂ ਵੀ ਮਿਲਦੀਆਂ ਸੀ, ਤਾਂ ਹੋਰ ਨਿੱਜ ਵੀ ਤਾਂ ਇਹਨਾਂ ਦਾ ਵੀ ਤਾਂ ਸੀਗਾ ਨਾ ਉਸ ਚੀਜ਼ ਦੇ ਵਿੱਚ।
2: ਫੇਮ ਹੈ ਤਾਂ ਕੰਸੈਂਟ ਹੀ ਹੋਈ ਨਾ ਜੀ, ਪਰ ਉਹ ਕੰਸੈਂਟ ਕੰਡੀਸ਼ਨਲ ਸੀ ਜੀ, ਤੇ ਇੰਨੇ ਕੁ ਪੈਸੇ ਦੇ ਦਿੰਦੇ ਤੇ ਮੈਂ ਤਾਂ ਵੀ ਨਹੀਂ ਸੀ ਆਉਣਾ, ਹੁਣ ਵੀ ਨਹੀਂ ਆਉਂਦੀ ਮੈਂ, ਜੇ ਪੈਸੇ ਪੂਰੇ ਦਿੱਤੇ ਹੁੰਦੇ ਮੈਨੂੰ, ਪੈਸੇ ਤਾਂ ਮੈਨੂੰ 1,00,000 ਰੁਪਏ ਹੀ ਦਿੱਤਾ
1: ਜੀ।
2: ਇਸ ਕਰਕੇ ਦੇਖੋ ਜੋ ਹਾਲਾਤ ਆ ਚੰਗਾ ਨੀ ਲੱਗਦਾ ਸਾਨੂੰ ਵੀ, ਏਦਾਂ ਦੀ ਗੱਲ ਬੋਲਣੀ ਨਹੀਂ ਚਾਹੀਦੀ ਕਿਸੇ ਲੇਡੀ ਦੀ ਸ਼ਾਨ ਦੇ ਖਿਲਾਫ, ਤੇ ਮਾਫ਼ੀ ਵੀ ਚਾਹੁੰਦੇ ਹੈਗੇ ਆ, ਪਰ ਨਹੀਂ ਸਰ ਜੋ ਹਾਲਾਤ ਦਿਸਦੇ ਹੈਗੇ ਆ ਉਹਦੇ ਲਈ ਮਜਬੂਰ ਹੋ ਜਾਂਦਾ ਬੰਦਾ, ਕਿਉਂਕਿ ਤੁਹਾਡੇ ਕੇਸ ਦੇ ਫੈਕਟਸ ਹੀ ਏਦਾਂ ਦੇ ਹੈਗੇ ਆ, ਔਰ ਉਹਦੇ ਤੇ ਬੰਦਾ ਬੋਲਣ ਲਈ ਮਜਬੂਰ ਹੋ ਜਾਂਦਾ ਜੀ। ਹੁਣ ਬੀਬੀ ਰੂਪ ਕੌਰ ਆ ਗਏ ਜੀ, ਉਹ ਕਹਿੰਦੇ ਹੈਗੇ ਆ ਜੀ ਕਿ ਪਹਿਲਾਂ, ਹੁਣ ਇਹ ਨੀ ਪਤਾ ਇਹ ਸਾਰੀ ਕਨਕੋਕਟਡ ਡਿਜ਼ਾਈਨ ਆ ਕਿਸੇ ਦਾ ਹੈ ਜੀ। ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਆ ਗੱਲਬਾਤ ਕੀਤੀ, ਅਗਲਿਆਂ ਨੇ ਕਿਹਾ ਵੀ ਪਾਰਟੀ ਤੋਂ ਬਾਹਰ ਜਾਂਦੇ, ਉਹਨਾਂ ਨੇ ਉਹਨੂੰ ਹੀ ਕਾਹਲੀ ਕਰਦੇ ਆ ਜੀ, ਫਟਾਫਟ ਪਾਰਟੀ ਚੋਂ ਬਾਹਰ ਕੱਢ ਦਿੱਤਾ ਜੀ। ਹੁਣ ਉਹ ਸਕਿਉਰਿਟੀ ਉਹਨਾਂ ਨੇ ਲੈ ਲਈ ਆ ਜੀ।
1: ਜਿਵੇਂ ਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ SGPC ਦੀਆਂ ਚੋਣਾਂ ਨੂੰ ਉਭਾਰ ਦੇਣ ਦੇ ਵਿਚ ਵੀ ਕਿਤੇ ਨਾ ਕਿਤੇ ਇਹ ਚੀਜ਼ ਕੀਤੀ ਜਾ ਰਹੀ ਆ, ਹੋਰ ਬਹੁਤ ਸਾਰੇ ਹੱਥ ਕੰਡੇ ਜਾਂ ਹੋਰ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ, ਵੱਖਰੀਆਂ ਅਕਾਲੀ ਦਲ ਦੇ ਵਿੱਚੋਂ ਪਾਰਟੀਆਂ ਖੜੀਆਂ ਕਰਵਾ ਕੇ ਵੀ ਦੇਖ ਲਈਆਂ, ਉਹ ਵੀ ਨੀ ਦਾਲ ਗਲੀ। ਤੇ ਹੁਣ ਇਹ ਪਤਾ ਕਿਤੇ ਨਾ ਕਿਤੇ, ਕਿਉਂਕਿ ਮੀਡੀਆ ਦੇ ਵਿੱਚ ਇਹ ਵੀ ਚਰਚਾ ਜ਼ਿਆਦਾ ਚੱਲ ਪਈ ਹੈ ਕਿ SGPC ਦੀਆਂ ਚੋਣਾਂ ਨੀ ਕਰਾਈਆਂ ਜਾਂਦੀਆਂ, 15 ਸਾਲ ਹੋ ਗਏ ਨੇ, ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਉਭਾਰਨ ਦੀ ਚੀਜ਼ ਕਹਿ ਸਕਦੇ ਆ।
2: ਪਰ ਸਾਹਿਬ ਇਸ ਵੇਲੇ ਜੋ ਹਾਲਾਤ ਹੈਗੇ ਆ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ, ਉਹ ਤੋਂ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ
1: ਜੀ।
2: ਇਹ ਭਾਈ ਇੰਨੇ ਸਾਲ ਹੋ ਗਏ ਆ ਤੇ ਇਹੀ ਬੰਦੇ ਬੈਠੇ ਹੈਗੇ ਆ ਜੀ,
1: ਤੇ
2: ਇਹਨਾਂ ਕੀ ਇੱਕ ਖੁਦ ਇਹਨਾਂ ਦੇ ਮੂੰਹੋਂ ਵੀ ਇਹ ਗੱਲ ਨਿਕਲੇ ਵੀ ਭਾਈ ਚੋਣਾਂ ਕਰਾਓ ਜੀ।
1: ਬਿਲਕੁਲ,
2: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਜੀ। ਲੈ ਲਓ ਜੀ ਮੁਕੱਦਰ
1: ਜੀ ਨੂੰ ਫੇਰ ਆਪਾਂ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ, ਅਨੂ ਜੀ ਸਵਾਗਤ ਹੈ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਰਤ ਭਾਈ ਜੀ, ਸੈਣੀ ਭਾਈ ਜੀ ਸਤਿ
1: ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
2: ਸਤਿ ਸ੍ਰੀ ਅਕਾਲ ਵੀਰ ਜੀ,
3: ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤਾਂ ਚਲੋ ਕਹਿਣਾ ਤਾਂ ਕੀ ਆ ਭਰਤ ਬਾਈ ਜੀ, ਆਪਾਂ ਨਾ ਮੈਂ ਤੁਸੀਂ ਜਿਵੇਂ ਗੱਲਬਾਤ ਕਰਦੇ ਹੋ
1: ਜੀ,
3: ਤੇ ਗੱਲ ਇਹ ਆ ਭਰਤ ਬਾਈ ਜੀ, ਆਪਾਂ ਨਾ ਕੱਲੀ ਸਿਰਫ ਆਮ ਆਦਮੀ ਪਾਰਟੀ, ਮੈਂ ਜੋ ਮੈਨੂੰ ਲੱਗਦਾ ਕੱਲੀ ਉਹਨਾਂ ਦੀ ਗੱਲ ਨਾ ਕਰੀਏ।
1: ਬਿਲਕੁਲ,
3: ਜੇ ਜਿਹੜੇ ਵੀ ਜਿਹੜੀਆਂ ਜਿਹੜੀਆਂ ਸੰਸਥਾਵਾਂ ਦੇ ਕਾਬਜ਼ ਨੇ ਵੀ ਇਹ ਸ਼੍ਰੋਮਣੀ ਕਮੇਟੀ ਵਾਲੇ ਵੀ ਜੇ ਹੁਣ ਮੰਨ ਲਓ ਵੀ ਤੁਹਾਨੂੰ ਭਾਰਤ ਬਾਈ ਜੀ ਇੱਕ ਕੁਰਸੀ ਤੇ ਬਿਠਾ ਦਈਏ ਆਪਾਂ ਵੀ ਤੁਸੀਂ ਸਾਰੀ ਉਮਰ ਇਹਦੇ ਤੇ ਰਹਿਣਾ ਤੇ ਤੁਹਾਨੂੰ ਫਿਕਰ ਨਾ ਹੋਵੇ ਵੀ ਤੁਸੀਂ ਭਾਵੇਂ ਜੋ ਮਰਜ਼ੀ ਡਿਸੀਜਨ ਲਈ ਜਾਵੋ
1: ਜੀ,
3: ਉਵੇਂ ਇਹ ਜਿਹੜੀ ਬੀਬੀ ਰੂਪ ਕੌਰ ਦੀ ਗੱਲ ਕਰਦੇ ਪਏ ਜਾਂ ਜਿਹੜੀ ਆ ਬੀਬੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਮਰਿਆਂ ਦੇ ਵਿੱਚ ਕਿਵੇਂ ਰੱਖਿਆ ਗਿਆ ਬਾਈ
1: ਜੀ?
3: ਸਵਾਲ ਆਪਾਂ ਆਮ ਆਦਮੀ ਆਪਾਂ ਨਾ ਇੱਕ ਥੋੜਾ ਜਿਹਾ ਭਾਵੇਂ ਥੋੜਾ ਜਿਹਾ ਹਲਕਾ ਜਿਹਾ ਬਾਇਸ ਹੁੰਦੇ ਹਾਂ ਜਾਂ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਵੀ ਮੰਨ ਲਓ ਇਹ ਨੀ ਚੰਗੇ ਜਾਂ ਦੂਜਾ ਨੀ ਕੋਈ
1: ਜੀ,
3: ਭਾਰਤ ਬਾਈ ਜੀ ਲਿਖਾ ਕੇ ਲੈ ਲਿਓ ਤੁਸੀਂ, ਜੇ ਮੈਨੂੰ ਨੀ ਪਤਾ ਵੀ ਸੱਤਾ ਬਦਲਣੀ ਹੈ ਕਿ ਨਹੀਂ ਬਦਲਣੀ, ਜਿੱਦਣ ਇਹਨਾਂ ਦੀ ਥਾਂ ਤੇ ਦੂਜੀ ਸਰਕਾਰ ਆ ਗਈ ਤੇ ਤੁਸੀਂ ਮੈਨੂੰ ਮੈਨੂੰ ਵਿਖਾ ਰਹੇ ਹੋ ਜਿਵੇਂ ਦਾ ਸਿਸਟਮ ਬਾਈ ਜੀ, ਸਾਰਾ ਪਿੱਛੇ ਦਾ ਸਿਸਟਮ ਹੈਗਾ ਇੱਕੋ ਹੀ ਚੱਲਦਾ
1: ਜੀ।
3: ਉਹਦੇ ਚ ਮੈਂ ਮੈਨੂੰ ਆਪਾਂ ਹੋ ਸਕਦਾ ਵੀ ਮੈਨੂੰ ਫਰਕ ਨਾ ਪੈਂਦਾ ਹੋਵੇ, ਮੈਂ ਕਹਿ ਸਕਦਾ ਵੀ ਉਹ ਵੀ ਮੰਨ ਲਓ ਮੇਰਾ ਕੰਮ ਕਾਰ ਠੀਕ ਹੈ, ਮੇਰਾ ਚੱਲੀ ਕਹਿੰਦਾ ਮੈਂ ਕਿਤੇ ਸਰਕਾਰ ਬਾਰੇ ਗੱਲ ਨੀ ਕਰਦਾ ਵੀ, ਮੈਂ ਉਹਦੇ ਬਾਰੇ ਮੰਨ ਲਓ ਵੀ ਉਹ ਗੱਲ ਕਰਦਾ, ਜਦੋਂ ਕਹਾਣੀ ਤਾਂ ਇੱਕੋ ਹੀ ਆ ਬਾਈ ਜੀ। ਮੈਂ ਹੁਣ ਕੱਲ ਕੁੱਕੀ ਗੱਲ ਸਾਹਿਬ ਦਾ ਪ੍ਰੋਗਰਾਮ ਸੁਣਦਾ ਪਿਆ ਧਵਾਣਾ ਸਾਹਿਬ ਦੇ ਨਾਲ, ਕਹਿੰਦੇ ਵੀ ਕੁੱਕੀ ਗੱਲ ਸਾਹਿਬ ਕਹਿੰਦੇ ਬਹੁਤ ਬਹੁਤ ਵੀ ਬਹੁਤ ਵਧੀਆ ਬੰਦੇ ਨੇ, ਬਹੁਤ ਵਿਜਨਰੀ ਬੰਦੇ ਨੇ
1: ਜੀ,
3: ਪਰ ਮੈਂ ਕੁੱਕੀ ਗੱਲ ਸਾਹਿਬ ਨੂੰ ਮੇਰਾ ਸਵਾਲ ਮੈਂ ਟਵਾਣਾ ਸਾਹਿਬ ਨੂੰ ਕਰਾਂਗਾ ਵੀ ਜਿਹੜਾ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਹੁੰਦਿਆਂ, ਤੁਸੀਂ ਦੱਸੋ ਮੈਨੂੰ ਵੀ ਉਹਨਾਂ ਨੇ ਕਿਹੜਾ ਕਿਹੜਾ ਡਿਸੀਜਨ ਇਹੋ ਜਿਹਾ ਲਿਆ ਵੀ ਜਿੱਥੇ ਪੰਜਾਬ ਨੂੰ ਕੋਈ ਫਰਕ ਪਿਆ ਹੋਵੇ
1: ਜੀ,
3: ਕਿਹੜੇ ਕਿਹੜੇ ਵਿਜਨਰੀ ਬੰਦੇ ਸੀ ਜਿੰਨੇ ਪੰਜਾਬ ਦੇ ਖਜ਼ਾਨੇ ਸੀ, ਭਾਵੇਂ ਰੇਤਾ ਹੋਵੇ ਭਾਵੇਂ ਲੀਕਰ ਹੋਵੇ, ਉਹ ਪਹਿਲਾਂ ਕਾਂਗਰਸੀ ਲੁੱਟਦੇ ਸੀ, ਹੁਣ ਝਾੜੂ ਵਾਲੇ ਲੁੱਟਦੇ ਪਏ ਨੇ, ਕੱਲ ਨੂੰ ਅਕਾਲੀ ਲੈ ਜਾਣਗੇ ਇਹਦੇ ਉੱਤੇ, ਇਹੀ ਕਹਾਣੀ ਹੋਣੀ ਹੈ।
1: ਪਰ ਮੁਕੱਦਰ ਬਾਈ ਜੀ ਕਿਸੇ ਹੱਲ ਦੇ ਉੱਤੇ ਤਾਂ ਪਹੁੰਚਣਾ ਪਵੇਗਾ ਨਾ, ਫੇਰ
3: ਕੋਈ ਨਹੀਂ ਭਾਰਤ ਬਾਈ ਜੀ ਤੁਸੀਂ ਮੇਰੇ ਤੋਂ ਲਿਖ ਕੇ ਠੀਕ ਹੈ, ਤੁਸੀਂ ਤੁਸੀਂ ਆਪਣੇ ਥਾਂ ਤੇ ਸੈੱਟ ਹੋ, ਸੈਣੀ ਬਾਈ ਜੀ ਆਪਣੇ ਥਾਂ ਤੇ ਸੈੱਟ ਹੋ ਸਕਦੇ, ਕੋਈ ਕਿਤੇ ਸੈੱਟ ਹੋ ਸਕਦਾ, ਹੋ ਸਕਦਾ ਮੈਨੂੰ ਫਰਕ ਨਾ ਪੈਂਦਾ ਹੋਵੇ
1: ਜੀ,
3: ਜੋ ਸਾਡੇ ਦੇਸ਼ ਦਾ ਸਿਸਟਮ ਹੈ ਨਾ ਬਾਈ ਜੀ
1: ਜੀ,
3: ਉਹ ਕਹਾਣੀ ਸਾਰੀ ਉਹ ਸਿਸਟਮ ਤੇ ਟਿਕੀ ਹੈ, ਉਹ ਪੰਜ ਕੁ ਸਾਲਾਂ ਬਾਅਦ ਨਾ ਇੱਕ ਗੁੱਸਾ ਮੰਨ ਲਓ ਮੇਰਾ ਇੱਕ ਸਰਕਾਰ ਤੇ ਗੁੱਸਾ ਹੁੰਦਾ, ਮੈਂ ਉਹਨੂੰ ਲਾ ਦੇਣਾ
1: ਜੀ,
3: ਦੂਜੇ ਨੂੰ ਲੈ ਆਉਣਾ, ਦੂਜੇ ਨੂੰ ਲਾ ਦੇਣਾ, ਤੀਜੇ ਨੂੰ ਲੈ ਆਉਣਾ, ਜੇ ਪਿਛਲੀਆਂ ਸਰਕਾਰਾਂ ਇੰਨੀਆਂ ਵਧੀਆ ਸੀ, ਮੈਨੂੰ ਨੀ ਪਤਾ ਉਹਨਾਂ ਦਾ, ਦੇਖੋ ਮੈਂ ਐਵੇਂ ਉੱਥੇ ਟਿੱਪਣੀ ਨੀ ਕਰ ਸਕਦਾ ਹੈਗਾ, ਪਰ ਜੋ ਮੈਂ ਆਪਣੇ ਆਪਣੇ ਦੇਸ਼ ਦਾ ਸਿਸਟਮ ਦੇਖਦਾ ਪਿਆ
1: ਜੀ,
3: ਇੱਥੇ ਇੱਥੇ ਕਹਾਣੀ ਇੱਕੋ ਹੀ ਹੈ, ਤੁਸੀਂ ਲਿਖ ਕੇ ਲੈ ਲਿਓ, ਜੇ ਮੇਰੀ ਜ਼ਿੰਦਗੀ ਚ ਨੁਕਸਾਨ ਹੋਊਗਾ ਮੈਂ ਝੂਠਾ ਹੋ ਜਾ, ਮੈਂ ਮੇਰੀ ਖੁਸ਼ਕਿਸਮਤ ਹੀ ਹੈ
1: ਜੀ,
3: ਝਾੜੂ ਵਾਲਿਆਂ ਨੂੰ ਲੈ ਆਓ, ਅਕਾਲੀਆਂ ਨੂੰ ਲੈ ਆਓ, ਕਾਂਗਰਸੀਆਂ ਨੂੰ ਲੈ ਆਓ, ਕਿਸੇ ਨੂੰ ਲੈ ਆਓ
1: ਜੀ,
3: ਮੈਂ ਤੁਹਾਨੂੰ ਆਪਣਾ 2-4-10% ਨੁਕਸਾਨ ਹੁੰਦਾ ਵਿਖਾ ਦੂੰਗਾ ਭਾਰਤ ਬਾਈ ਜੀ,
1: ਉਹ ਬਾਈ ਜੀ ਮੈਂ ਤਾਂ
3: ਉਹ ਕਹਿੰਦਾ ਆਪਾਂ ਕੋਈ ਦਾਵਾ ਕਰਕੇ ਵਿਖਾ ਦੇ,
1: ਮੈਂ ਤਾਂ ਉਹਦੇ ਤੇ ਗੱਲ ਹੀ ਨਹੀਂ ਕਰਦਾ ਕਿ ਕਿਹਨੂੰ ਲੈ ਕੇ ਆਈਏ,
3: ਅਸੀਂ ਉਸ ਗੱਲ ਤੇ ਬਾਈ ਜੀ ਭਾਰਤ ਬਾਈ ਜੀ ਅਸੀਂ ਸਿਸਟਮ ਤੇ ਗੱਲ ਹੀ ਨਹੀਂ ਕਰਦੇ, ਅਸੀਂ ਸਿਰਫ ਬੰਦੇ ਬਦਲਣ ਦੀ ਗੱਲ ਕਰਦੇ ਹਾਂ, ਇਹਨੂੰ ਲਾ ਲਓ ਇਹਨੂੰ ਚੜਾ ਲਓ ਇਹਨੂੰ ਲਾ ਲਓ ਇਹਨੂੰ ਚੜਾ ਲਓ, ਸਾਡੀ ਮੰਨ ਲਓ ਪੱਤਰਕਾਰਾਂ ਦੀ ਜਾਂ ਦੂਜੀ ਦੀ ਗੱਲ ਹੀ ਇਹੀ ਹੈ, ਕਿਉਂਕਿ ਮੈਂ ਤਾਂ ਕਈ ਵਾਰੀ ਭਾਰਤ ਬਾਈ ਜੀ ਤੁਸੀਂ ਬਾਹਰ ਬੈਠੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਭਾਰਤ ਬਾਈ ਜੀ, ਮੈਂ ਅਕਸਰ ਸੋਚਦਾ ਹੁੰਦਾ ਕਈ ਵਾਰੀ ਮੈਂ ਵੈਸੇ ਵੀ ਜੇ ਮੰਨ ਲਓ ਵੀ ਜੇ ਆਪਾਂ ਸੋਚਦੇ ਹਾਂ ਵੀ ਜੇ ਸਾਰਾ ਕੁਛ ਹੀ ਠੀਕ ਹੋ ਜਾਏ, ਕੋਈ ਇਸ਼ੂ ਹੀ ਨਾ ਹੋਵੇ
1: ਜੀ,
3: ਫਿਰ ਪੱਤਰਕਾਰਾਂ ਦੀ ਕੀ ਲੋੜ ਹੈ ਬਾਈ ਜੀ, ਲੋੜ ਹੀ ਕਹਾਣੀ ਹੋਵੇ, ਸਾਰਾ ਕੁਛ ਸਮੂਥ ਚੱਲਦਾ ਹੋਵੇ, ਸਾਰੀ ਕਹਾਣੀ ਹੈ,
1: ਓਪੋਜੀਸ਼ਨ ਲੈ ਕੇ ਆਓ, ਮੈਂ ਤਾਂ ਪਾਰਟੀ ਕਿਸੇ ਨੂੰ ਲਿਆਉਣ ਦੀ ਗੱਲ ਹੀ ਨੀ ਕਰਦਾ,
3: ਓਪੋਜੀਸ਼ਨ ਨੀ ਭਾਰਤ ਬਾਈ ਜੀ, ਓਪੋਜੀਸ਼ਨ ਕਿੱਥੋਂ ਆਊਗੀ, ਇਹੀ ਤਾਂ
1: ਪੈਦਾ ਕਰਦੀਆਂ ਨਾ ਪਾਰਟੀਆਂ, ਤਾਂ ਅਗਲੇ ਪੈਦਾ ਕਰੀ ਜਾਂਦੇ ਆ, ਓਪੋਜੀਸ਼ਨ ਤਾਂ ਲੋਕਾਂ ਦੇ ਹੱਥ ਦੇ ਵਿੱਚ ਪੈਦਾ ਕਰਨ,
3: ਲੋਕ ਤਾਂ ਬਾਈ ਜੀ ਆਪ ਟਵਾਣਾ ਸਾਹਿਬ ਰੋਜ਼ ਕਹਿੰਦੇ ਆ ਤੁਸੀਂ ਦੇਖੋ, ਨਹੀਂ ਤੁਸੀਂ ਦੇਖੋ ਭਾਰਤ ਬਾਈ ਜੀ, ਆਮ ਬੰਦਿਆਂ ਦੀ ਤੁਸੀਂ ਛੱਡ ਦੋ ਗੱਲ
1: ਜੀ,
3: ਅੱਜ ਉਹ ਜਿਹੜਾ ਅਕਸਰ ਹੀ ਉਹ ਟਵਾਣਾ ਸਾਹਿਬ ਨਾਂ ਲੈਂਦੇ ਹੁੰਦੇ ਆ, ਉਹ ਜਿਹੜਾ ਮਹਾਰਾਸ਼ਟਰ ਵਾਲਾ ਉਹ ਕੀ ਕਰਾਟ ਕੀ ਉਹ ਬਾਬਾ ਜਿਹੜਾ ਸੀ ਉਹ
1: ਜੀ,
3: ਉਹ ਪੜ੍ਹੀਆਂ ਲਿਖੀਆਂ ਬੀਬੀਆਂ ਬਾਬੇ ਉਧਰ ਤੁਰੀਆਂ ਜਾਂਦੀਆਂ, ਤੁਸੀਂ ਛੱਡ ਦਿਓ ਓਪੋਜੀਸ਼ਨਾਂ ਦੀ, ਆਮ ਬੰਦਿਆਂ ਦੀ ਕਹਾਣੀ, ਜਿਹਨਾਂ ਨੇ 2 ਟਾਈਮ ਦੀ ਰੋਟੀ ਪਕਾਉਣੀ ਤੇ ਖਾਣੀ ਹੈ, ਉਹ ਕਿਹੜੀ ਓਪੋਜੀਸ਼ਨ ਬਾਰੇ ਸੋਚਦੇ ਨੇ, ਉਹਨਾਂ ਨੂੰ ਤਾਂ ਬਸ ਓਨੀ ਓਨਾ ਕੁ ਫਿਕਰ ਹੈ ਵੀ ਬਸ ਵੀ ਸਾਡੇ 2 ਟਾਈਮ ਦੀ, ਹੁਣ ਅਕਾਲੀ ਦਲ ਦਾ ਮਗਰ ਬਥੇਰੀ ਆਪਾਂ ਦੇਖਦੇ ਹਾਂ ਵੀ ਜਾਂ ਹੋਰਾਂ ਦੇ ਪਿੱਛੇ ਫਿਰਦੇ ਨੇ ਜੀ ਕੋਈ ਸਾਡਾ ਘਰ ਬਣਾ ਦੇ ਜੀ ਕੋਈ ਕੁਛ ਕਰਦੇ ਜੀ ਉਹਨਾਂ ਦੀ ਛੋਟੀਆਂ ਛੋਟੀਆਂ ਲੋੜਾਂ ਨੇ ਬਾਈ ਜੀ ਇਸ ਦੇਸ਼ ਦੇ ਵਿੱਚ ਕਿਹੜੀ ਓਪੋਜੀਸ਼ਨ ਤੁਸੀਂ ਭਾਲਦੇ ਹੋ
1: ਜੀ
3: ਅਸੀਂ ਪੜ੍ਹੇ ਲਿਖੇ ਲੋਕ ਨੀ ਮੈਂ ਭਾਰਤ ਬਾਈ ਜੀ ਮੈਨੂੰ ਅਫਸੋਸ ਇਸ ਗੱਲ ਤੇ ਹੈ ਵੀ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਅਸੀਂ ਮੇਰੇ ਵਰਗੇ ਲਾ ਲਓ ਮੈਂ ਤਾਂ ਬਹੁਤਾ ਪੜ੍ਹਿਆ ਲਿਖਿਆ ਨੀ ਹੈਗਾ ਮੈਂ ਐਵੇਂ ਕਵਾਂ ਮੈਂ ਆਪਣੇ ਉਹਨਾਂ ਚ ਸ਼ਾਮਿਲ ਕਰ ਲਾ ਮੈਂ ਉਹਨੇ ਜੋਗਾ ਹੈ ਨੀ ਪਰ ਅਸੀਂ ਅਸੀਂ ਖੁਦ ਨੀ ਬਾਈ ਜੀ ਉਸ ਹੱਦ ਤੱਕ ਸੋਚਦੇ ਹੈਗੇ ਅਸੀਂ ਤਾਂ ਇਹ ਸੋਚਦੇ ਹਾਂ ਵੀ ਭਗਵੰਤ ਮਾਨ ਨੂੰ ਚੁਣ ਲਿਆ ਤੇ ਹੁਣ ਇਹਨੂੰ ਹਟਾਉਣਾ ਤੇ ਦੂਜੇ ਨੂੰ ਬਿਠਾਉਣਾ ਬਸ ਕਹਾਣੀ ਇੰਨੀ ਹੋਈ ਹੈ
1: ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ
3: ਇਸ ਕਰਕੇ ਤੁਸੀਂ ਮੈਂ ਤੁਹਾਨੂੰ ਭਾਰਤ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਕਹਿਣ ਗਿਆ ਵਾ ਤੁਸੀਂ ਮੇਰੀ ਗੱਲ ਤੇ ਮੇਰੀ ਖੁਸ਼ਕਿਸਮਤੀ ਹੋਵੇਗੀ ਜੇ ਮੈਂ ਝੂਠਾ ਹੋਵਾਂ ਇਸ ਤੋਂ ਬਾਅਦ ਜਿਹੜੀ ਵੀ ਸਰਕਾਰ ਬਣੇਗੀ ਮੈਂ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਬਦਲ ਕੇ ਹੋਰ ਬਣ ਜੇ ਤੇ ਮੈਂ ਤੁਹਾਨੂੰ ਸਾਲ ਬਾਅਦ ਭਾਰਤ ਬਾਈ ਜੀ ਪੁੱਛਾਂਗਾ ਵੀ ਕਿੱਥੇ ਆ ਉਹ ਰੰਗਲਾ ਪੰਜਾਬ ਬਸ ਕਹਾਣੀ ਇੰਨੀ ਹੋਈ
1: ਜ਼ਰੂਰ ਜੀ
3: ਤੇ ਤੁਸੀਂ ਮੈਨੂੰ ਜਵਾਬ ਦਿਓ
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
3: ਠੀਕ ਹੈ ਬਾਬੇ ਸਤਿ ਸ੍ਰੀ ਅਕਾਲ ਬਾਈ ਜੀ
1: ਜੀ ਦੋਸਤੋ ਇਸ ਤਰ੍ਹਾਂ ਜੀ ਮੁਕੱਦਮ ਬਾਈ ਜੀ ਹਾਂਜੀ ਸੈਣੀ ਸਾਹਿਬ ਜੀ ਅਨੂ ਜੀ
2: ਏਦਾਂ ਨਾ ਜੀ ਕੈਪਟਨ ਸਾਹਿਬ ਬਾਰੇ ਤਾਂ ਜਿਹੜੀ ਗੱਲ ਕਹਿ ਕੇ ਗਏ ਮੈਂ ਤਾਂ ਉਹਦੇ ਬਾਰੇ ਪਹਿਲਾਂ ਹੀ ਕਹਿਤਾ ਹੈਗਾ ਨਾ ਜੀ ਉਹ ਕਿਸੇ ਨੇ ਕਿਹਾ ਸੀਗਾ ਕੋਈ ਬਾਬਾ ਗਿਆ ਕਿਸੇ ਦੇ ਖੈਰ ਲੈਣ ਬੀਬੀ ਕੋਲ ਤੇ ਬੀਬੀ ਨੂੰ ਕਹਿੰਦਾ ਬੀਬੀ ਬਿਹੜਾ ਬੜਾ ਸੋਹਣਾ ਬੰਨਿਆ ਆ ਕਹਿੰਦੀ ਰੰਡੀ ਵੀ ਇਹਦੀ ਕੀਤੀ ਆ ਜੀ ਹਾਂਜੀ ਤੋ ਇਸ ਕਰਕੇ ਭਾਈ ਇਹ ਚਿੱਟੀ ਚੁਨੀ ਕੈਪਟਨ ਹੀ ਤੋਂ ਆ ਗਿਆ ਆ
1: ਹਾਂਜੀ
2: ਇਸ ਕਰਕੇ ਹੁਣ ਜਿੱਥੇ ਤੱਕ ਮੁਕੱਦਰ ਵੀਰ ਦੀ ਗੱਲ ਕਰਦੇ ਆ ਵੀ ਹਾਂਜੀ ਵੀ ਸਿਸਟਮ ਦੀ ਗੱਲ ਕਰਦੇ ਆ ਨਾ ਹੁਣ ਮੁਕੱਦਰ ਵੀਰ ਜੀ ਸਿਸਟਮ ਆਮ ਬੰਦਾ ਦੇ ਨਹੀਂ ਬਦਲਣਾ ਅਸੀਂ ਜਿਹਨਾਂ ਨੂੰ ਚੁਣਦੇ ਆ ਨਾ ਜੀ ਉਹਨਾਂ ਨੂੰ ਚੁਣਦੇ ਹੀ ਇਸੇ ਕਰਕੇ ਆ ਕਿ ਉਹ ਇੱਕ ਏਦਾਂ ਦਾ ਸਿਸਟਮ ਏਦਾਂ ਦਾ ਨਿਯਾਮ ਕ੍ਰੀਏਟ ਕਰਨ ਦੇਖੋ ਕਾਨੂੰਨ ਘੜਨ ਦੀ ਪਾਵਰ ਉਹਨਾਂ ਕੋਲ ਹੁੰਦੀ ਆ ਜੀ ਸਿਸਟਮ ਬਣਾਉਣ ਦੀ ਪਾਵਰ ਉਹਨਾਂ ਕੋਲ ਹੁੰਦੀ ਆ ਅਸੀਂ ਵੀ ਚਾਹੁੰਦੇ ਹੈਗੇ ਆ ਕਿ ਰੋਸ਼ਨ ਦਿਮਾਗ ਬੰਦੇ ਅੱਗੇ ਆਉਣ ਉਹ ਆ ਕੇ ਇੱਕ ਵਧੀਆ ਸਿਸਟਮ ਬਣਾਉਣ ਜੀ ਉਸ ਸਿਸਟਮ ਦੇ ਤਹਿਤ ਸਾਡੇ ਬੱਚਿਆਂ ਨੂੰ ਤੈਅ ਸਮੇਂ ਅੰਦਰ ਉਹਨਾਂ ਦੇ ਇਗਜ਼ਾਮ ਹੋਣ ਤੈਅ ਸਮੇਂ ਅੰਦਰ ਉਹਨਾਂ ਨੂੰ ਰੁਜ਼ਗਾਰ ਮਿਲੇ ਉਹਦੇ ਵਿੱਚ ਜਿਹੜਾ ਆ ਉਹਨਾਂ ਦਾ ਟਾਈਮ ਵੇਸਟ ਨਾ ਜਾਵੇ ਤੇ ਕਰਪਸ਼ਨ ਮੁਕਤ ਜਿਹੜਾ ਹੈਗਾ ਆ ਪ੍ਰਸ਼ਾਸਨ ਹੋਵੇ ਇਹ ਚੀਜ਼ਾਂ ਦਾ ਸੁਪਨਾ ਲੈ ਕੇ ਹੀ ਤਾਂ ਅਸੀਂ ਵੋਟਾਂ ਪਾਉਂਦੇ ਹੈਗੇ ਆ ਜੀ ਕਰੀਏ ਕੀ ਜਿਹਨਾਂ ਨੂੰ ਚੁਣਦੇ ਹੈਗੇ ਜੇ ਉਹ ਫੇਰ ਆ ਕੇ ਸਿਸਟਮ ਇੰਨਾ ਹਾਵੀ ਆ ਉਹ ਜਿਹੜਾ ਸਿਸਟਮ ਆ ਉਹ ਸਿਸਟਮ ਬਦਲਣ ਤੋਂ ਪਹਿਲਾਂ ਹੀ ਉਹ ਪਹਿਲੇ ਸਿਸਟਮ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ ਜੀ ਕਿਉਂਕਿ ਸਿਸਟਮ ਇੰਨਾ ਕਰਪਟ ਆ ਉਹ ਬੰਦੇ ਨੂੰ ਇੰਨਾ ਈਜ਼ੀ ਮਨੀ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ ਉਹ ਫਿਰ ਐਸ਼ ਪ੍ਰਸਤੀ ਚ ਪੈ ਜਾਂਦਾ ਜੀ ਕੈਪਟਨ ਸੀ ਤਾਂ ਉਹ ਰਾਤ ਨੂੰ ਮਹਿਫਲਾਂ ਲੱਗਦੀਆਂ ਸੀਗੀਆਂ ਤੇ ਉੱਥੇ ਵਿਦੇਸ਼ੀ ਦਾਰੂ ਪੀਂਦੇ ਸੀ ਜੀ ਹੋਣ ਵਾਲੇ ਆ ਤੇ ਤਾਂ ਵੀ ਉਹਨਾਂ ਦਾ ਵੀ ਇਹੀ ਪਤਾ ਲੱਗਦਾ ਆ ਜੀ ਤੇ ਬਾਕੀ ਉਹ ਵਿਲਾਸਤਾ ਦੀ ਜਿੰਦਗੀ ਇਹ ਸਿਸਟਮ ਦੇ ਦਿੰਦਾ ਆ ਜੀ ਨੇਤਾਵਾਂ ਨੂੰ ਉਹ ਜਿਹੜੀ ਵਿਲਾਸਤਾ ਆ ਉਹ ਫਿਰ ਜਿਹੜਾ ਕੁਛ ਕਰਨ ਨਹੀਂ ਦਿੰਦੀ ਜੀ
1: ਸੈਣੀ ਸਾਹਿਬ ਹੁਣ ਜੇ ਇਸ ਆਸ ਦੇ ਨਾਲ ਆਪਾਂ ਇਹ ਸਾਰੀ ਚੀਜ਼ ਨੂੰ ਛੱਡ ਦਈਏ ਤਾਂ ਫਿਰ ਤਾਂ ਗਦਰੀ ਬਾਬੇ ਤੋਂ ਲੈ ਕੇ ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਯੋਧੇ ਹੋਏ ਨੇ ਗੁਰੂ ਸਾਹਿਬ ਹੋਏ ਨੇ ਜਾਂ ਉਹ ਤੋਂ ਪਿਛਲੀਆਂ ਗੱਲਾਂ ਕਰ ਲਈਏ ਅੱਜ ਦੀਆਂ ਗੱਲਾਂ ਕਰ ਲਈਏ ਜਿਹੜਾ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਦੇਸ਼ ਨੂੰ ਚਾਹੇ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦੇ ਨਾਮ ਨੇ ਚਾਹੇ ਕਾਲੇ ਪਾਲੀਆਂ ਦੀਆਂ ਜੇਲਾਂ ਕੱਟੀਆਂ ਨੇ ਆਪਣੀਆਂ ਜ਼ਮੀਨਾਂ ਕੁਰਕਰ ਕਰਾਈਆਂ ਨੇ ਫਿਰ ਤਾਂ ਉਹਨਾਂ ਨੂੰ ਵੀ ਕੋਈ ਜ਼ਰੂਰਤ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਦੀ ਵੀ ਅਸੀਂ ਕਿ ਨਵੇਂ ਇੱਕ ਸਮਾਜ ਨੂੰ ਸਿਰਜਣਾ ਚਾਹੁੰਦੇ ਹਾਂ ਇੱਕ ਨਵਾਂ ਸੁਪਨਾ ਸਾਡਾ ਹੈ ਜੀ
2: ਭਾਰਤ ਸਾਹਿਬ ਤੁਸੀਂ ਠੀਕ ਕਹਿੰਦੇ ਹੈਗੇ ਆ ਪਰ ਕੀ ਆ ਮਨੁੱਖ ਦੀ ਪ੍ਰਵਿਰਤੀ ਆ ਸੰਘਰਸ਼ ਕਰਨਾ ਅਸੀਂ ਸੰਘਰਸ਼ ਕਰਨਾ ਹੈਗਾ ਆ ਅਸੀਂ ਜੋ ਇੱਥੇ ਦਾ ਨਿਜ਼ਾਮ ਆ ਉਹ ਤੋਂ ਬਾਹਰ ਥੋੜਾ ਜਾ ਸਕਦੇ ਹੈਗੇ ਆ ਜੀ ਜਾਂ ਤਾਂ ਫਿਰ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਜੀ ਸਭ ਕੁਛ ਛੱਡ ਛਡਾ ਕੇ ਜੀ ਦੇ ਸਾਧ ਬਣ ਜਾਓ ਜਾਂ ਸਭ ਕੁਛ ਜੇ ਸਿਸਟਮ ਚ ਰਹਿੰਦੇ ਹੈਗੇ ਆ ਅਸੀਂ ਗ੍ਰਸਤੀ ਆ ਬੱਚੇ ਪਾਲਣੇ ਆ ਅੱਜ ਸਾਨੂੰ ਨਹੀਂ ਲੋੜ ਹੈਗੀ ਜੀ ਸਿਸਟਮ ਦੀ ਜਿੱਦਾਂ ਇਹਨਾਂ ਦੇ ਵੀ ਇੰਡੀਪੈਂਡੈਂਟ ਬਿਜ਼ਨਸ ਆ ਮੁਕੱਦਰ ਜੀ ਦਾ ਵੀ ਮੇਰਾ ਵੀ ਇੰਡੀਪੈਂਡੈਂਟ ਬਿਜ਼ਨਸ ਆ ਅਸੀਂ ਰਾਜਨੀਤਿਕ ਜਿਹੜੀ ਹੈਗੀ ਆ ਮਤਲਬ ਪ੍ਰਣਾਲੀ ਤੋਂ ਨਹੀਂ ਕੁਛ ਜਿਹੜਾ ਲੈਣਾ ਹੁੰਦਾ ਹੈਗਾ ਸਾਡਾ ਕੋਈ ਸਵਾਰਥ ਨਹੀਂ ਹੈ ਪਰ ਇਹ ਕਿੱਥੇ ਗਰੰਟੀ ਹੈਗੀ ਕਿ ਕੱਲ ਨੂੰ ਸਾਡੇ ਬੱਚਿਆਂ ਨੇ ਇਹ ਕੰਮ ਨਹੀਂ ਕਰਨਾ ਹੈਗਾ ਜਾਂ ਕਿਸੇ ਸਰਕਾਰੀ ਗੱਲ ਦੇ ਵਿੱਚ ਨਹੀਂ ਇਨਵੋਲਵ ਹੋਣਗੇ ਜੀ ਅਸੀਂ ਇੱਕ ਸਿਸਟਮ ਜਿਹੜਾ ਆ ਉਹਦੇ ਨਿਰਮਾਣ ਵਾਸਤੇ ਹੀ ਰੋਸ਼ਨ ਦਿਮਾਗ ਬੰਦਿਆਂ ਦੀ ਭਾਲ ਕਰਦੇ ਆ ਜੀ ਮੇਰੀ ਇਹ ਬੇਨਤੀ ਸੀ
1: ਬਿਲਕੁਲ ਦਰੁਸਤ ਹੈ ਜੀ ਤੇ ਸੈਂਟ ਸਾਹਿਬ ਆਖਰ ਦੇ ਵਿੱਚ ਜਾਂਦੇ ਜਾਂਦੇ ਆਪਣੇ ਜਿਹੜੇ ਨੇ ਵਾਰਸ ਪੰਜਾਬ ਵਾਲੇ ਨੇ ਜੀ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆਉਂਦੀਆਂ ਨੇ ਪਹਿਲਾਂ ਤਾਂ ਕਹਿੰਦੇ ਜੀ ਅਸੀਂ ਆਪਣੇ ਆਪ ਇੰਡੀਪੈਂਡੈਂਟ ਸਾਰਾ ਕੁਝ ਕਰਾਂਗੇ ਵਿੱਚ ਇਹ ਸਮਝੌਤੇ ਦੀ ਗੱਲ ਹੁੰਦੀ ਸੀ ਪਰ ਹੁਣ ਇਹਨਾਂ ਦੀ ਪਾਰਟੀ ਨਹੀਂ ਰਜਿਸਟਰ ਹੋ ਰਹੀ ਜੀ
2: ਉਹ ਦੇਖੋ ਜੀ ਗੱਲ ਇੱਦਾਂ ਹੈਗੀ ਆ ਉਹ ਚੋਣ ਕਮਿਸ਼ਨ ਜਿਹੜਾ ਹੈਗਾ ਆ ਉਹ ਇਹਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਉਹ ਇੱਥੇ ਕਿੰਤੂ ਕਰ ਰਿਹਾ ਹੈਗਾ ਜੀ ਕਿ ਇਸ ਚੀਜ਼ ਦਾ ਵੈਰੀਫਾਈ ਕਰਦੇ ਹੈਗੇ ਆ ਜੀ ਕਿ ਪਾਰਟੀ ਜਿਹੜੀ ਆ ਓਹਦਾ ਨੈਸ਼ਨਲ ਕਰੈਕਟਰ ਕਿੱਦਾਂ ਦਾ ਆ ਜੀ, ਹੈ ਤਾਂ ਇਹ ਜਿਹੜੀ ਗੱਲ ਉਹ ਕਹਿ ਰਿਹਾ ਹੈਗਾ ਜੀ, ਇਟ ਇਜ਼ ਬਿਯੋਂਡ ਦੀ ਜੁਰਿਸਡਿਕਸ਼ਨ ਆਫ ਇਲੈਕਸ਼ਨ ਕਮਿਸ਼ਨਰ
1: ਜੀ।
2: ਇਲੈਕਸ਼ਨ ਕਮਿਸ਼ਨਰ ਨੇ ਤਾਂ ਇਹ ਆ ਜੀ ਕਿ ਤੁਹਾਡੀਆਂ ਰਿਕੁਆਇਰਮੈਂਟ ਕੀ ਆ ਉਹ ਦੱਸੋ
1: ਜੀ,
2: ਜੇ ਉਹਦੇ ਵਿੱਚ ਕੋਈ ਫੁੱਲਫਿਲ ਨਹੀਂ ਹੁੰਦਾ ਹੈਗਾ ਜਾਂ ਕੋਈ ਤਕਨੀਕੀ ਨੁਕਸ ਹੈਗਾ ਆ ਤੇ ਉਹ ਦੱਸੋ ਤੁਸੀਂ। ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਜੱਜ ਕਰਨ ਵਾਲੇ ਕੌਣ ਹੁੰਦੇ ਹੈਗੇ ਆ ਜੀ, ਕਿਸੇ ਦਾ ਨੈਸ਼ਨਲ ਕਰੈਕਟਰ ਹੈਗਾ ਜਾਂ ਹੈ ਨਹੀਂ
1: ਜੀ।
2: ਸੋ ਇਸ ਕਰਕੇ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਗਏ ਸੀ, ਉਹ ਕੱਲ ਤੱਕ ਦਾ ਟਾਈਮ ਹੈਗਾ ਆ ਇਹਨਾਂ ਨੂੰ ਦਿੱਤਾ, ਕੱਲ ਪਹਿਲੀ ਤਰੀਕ ਹੈਗੀ ਆ ਜੀ, ਇੱਕ ਤਰੀਕ ਜਿਹੜੀ ਆ ਉਹ ਜੱਜ ਸਾਹਿਬ ਨੇ ਦਿੱਤੀ ਹੈਗੀ ਵੀ ਜਾਓ ਦੱਸੋ, ਤੇ ਨਾਲ ਇਹ ਵੀ ਦੱਸੋ ਕਿ ਕਿਤੇ ਇਹੋ ਜਿਹੀ ਗੱਲ ਤਾਂ ਨੀ ਕਿ ਇਹਨਾਂ ਤੋਂ ਬਾਅਦ ਕਿਸੇ ਨੇ ਅਪਲਾਈ ਕੀਤਾ ਹੋਵੇ ਤੇ ਤੁਸੀਂ ਉਹਨੂੰ ਰਜਿਸਟਰ ਕਰ ਲਿਆ ਹੋਵੇ ਤੇ ਇਹਨਾਂ ਨੂੰ ਅਜੇ ਤੱਕ ਨਾ ਕੀਤਾ ਹੋਵੇ।
1: ਕੀ ਬਾਤ ਹੈ ਜੀ।
2: ਹਾਂਜੀ ਉਹ ਪੁੱਛਣਗੇ ਜੀ, ਉੱਥੇ ਸਪਸ਼ਟ ਜਿਹੜਾ ਹੋ ਜਾਊਗਾ ਹੋ ਜਾਏਗਾ ਜੀ, ਮੈਨੂੰ ਲੱਗਦਾ ਹੈਗਾ ਹੋਰ ਕੁਛ ਨੀ ਹੈਗਾ ਹੋ ਜਾਏਗਾ, ਪਰ ਇਹ ਆ ਕਿ ਇਹਨਾਂ ਨੇ ਰਾਈਟ ਟਾਈਮ ਦੇ ਉੱਤੇ ਹਾਈ ਕੋਰਟ ਮੂਵ ਕਰ ਲਿਆ, ਨਹੀਂ ਤਾਂ ਇਹੋ ਜਿਹੇ ਕੰਮ ਜਿਹੜੇ ਹੈਗੇ ਨਾ ਪੋਲੀਟੀਕਲ ਕੰਮ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨਰ ਤਾਂ ਜਿਹੜਾ ਆ ਜੋ ਸੈਂਟਰ ਹਰੀ ਝੰਡੀ ਦਿੰਦਾ ਉਹੋ ਹੀ ਕਰਦਾ ਜੀ, ਬਾਕੀ ਕੁਛ ਨੀ ਕਰਦੇ ਜੀ।
1: ਬਿਲਕੁਲ
2: ਸੋ ਮਿਲ ਜਾਏਗਾ ਜੀ, ਹੋ ਜਾਏਗੀ ਰਜਿਸਟਰ, ਕਿਉਂਕਿ ਮਾਮਲਾ ਕੋਰਟ ਚ ਆ ਗਿਆ
1: ਜੀ। ਸੈਣੀ ਸਾਹਿਬ ਆਖਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਕੇ ਫਿਰ ਤੁਸੀਂ ਜਾਂਦੇ ਜਾਂਦੇ ਜ਼ਰੂਰ ਆਪਣੀ ਗੱਲ ਵੀ ਕਰਿਓ ਜਾਂ ਪਹਿਲਾਂ ਕਰ ਲਓ ਤੁਸੀਂ ਗੱਲ। ਹਾਂਜੀ
2: ਤੁਸੀਂ ਐਸ ਆਈ ਆਰ ਦੀ ਗੱਲ ਕਰਨ ਲੱਗੇ ਹੈਗੇ ਆ
1: ਜੀ, ਫਾਰਮ 6 ਦੇ ਵਿੱਚ ਦੇਖੋ ਸਟੈਪ ਬੈਕ ਕਰਨਾ ਪੈ ਗਿਆ ਜੀ, ਕਹਿੰਦੇ ਪਹਿਲਾ ਫਾਰਮ ਵਿੱਚ ਪਰ ਜਿਹੜੇ 13,000-14,000 ਜਿਹੜੀਆਂ ਵੋਟਾਂ ਜਿਹੜੀਆਂ ਨੇ ਉਹ ਕੱਟ ਹੋ ਗਈਆਂ ਜਾਂ ਕਿਤੇ
2: 14 ਕਰੋੜ ਸਰ 14 ਕਰੋੜ
1: ਹਾਂਜੀ
2: 14 ਕਰੋੜ 13-14 ਕਰੋੜ ਆ ਜੀ
1: ਬਿਲਕੁਲ ਜੀ
2: ਹਾਂਜੀ। ਸੋ ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਜਿਹੜੇ ਇੱਥੋਂ ਛੱਡ ਹੋਏ ਆ ਜੀ, ਔਰ ਉਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਆਪੋਜੀਸ਼ਨ ਪਾਰਟੀਆਂ ਲੈਣਗੀਆਂ ਜੀ, ਔਰ ਕਾਰਨ ਇਹ ਹੈਗਾ ਨਾ ਜੀ ਉਹ 14 ਕਰੋੜ ਬੰਦੇ ਉਹ ਨੀ ਹੈਗੇ ਕਿ ਜਿਹੜੇ ਨਜ਼ਰ ਨੀ ਆ ਰਹੇ, ਉਹ ਸਾਹਮਣੇ ਨਜ਼ਰ ਆ ਰਹੇ ਹੈਗੇ ਆ ਬੰਦੇ ਜਿਹੜੇ ਹੈਗੇ ਆ ਜੀ ਪ੍ਰੋਮੀਨੈਂਟ ਬੰਦੇ ਜਿਹੜੇ ਆ ਉਹਨਾਂ ਦੇ ਵਿੱਚ ਮਿਸ ਹੋਏ ਜੀ ਉਸ ਫਾਰਮ 6 ਕਰਕੇ ਜੀ। ਹੁਣ ਜਿਹੜਾ ਹੈਗਾ ਪੁਰਾਣਾ ਫਾਰਮ ਭਾਈ ਤੁਸੀਂ ਇੱਥੇ ਅੰਡਰਟੇਕਿੰਗ ਦੇਣੀ ਹੈ ਕਿ ਮੇਰੀ ਇਸ ਵੋਟ ਤੋਂ ਅਲਾਵਾ ਹੋਰ ਕਿਸੇ ਸਟੇਸ਼ਨ ਤੇ ਵੋਟ ਹੈ ਨਹੀਂ ਜੀ।
1: ਦੋ ਰਾਹ ਆ ਨਾ, ਜਿੱਥੇ ਐਸ ਆਈ ਆਰ ਹੋ ਚੁੱਕੀ ਹੈ ਉੱਥੇ ਫਾਰਮ ਜਿਹੜਾ ਪੁਰਾਣਾ ਲਾਗੂ ਕਰਤਾ, ਤੇ ਜਿੱਥੇ ਹੁਣ ਜਿਹੜੀ ਆ ਹੋ ਰਹੀ ਹੈ ਉੱਥੇ ਪੋਰਟਲ ਦੇ ਉੱਤੇ ਉਹੀ ਫਾਰਮ ਚੱਲ ਰਿਹਾ ਜਿੰਨਾ ਚਿਰ ਐਸ ਆਈ ਆਰ ਚੱਲ ਰਹੀ ਹੈ ਜੀ। ਇਹ ਦੋ ਚਿੱਤੀ ਨੀ ਪੈਦਾ ਕਰਤੀ ਹੋਰ ਵੀ ਇਹਨਾਂ ਨੇ, ਜਿਆਦਾ ਤੁਸੀਂ ਸਾਰਾ ਕੁਝ ਕੈਂਸਲ ਕਰ ਦਿਓ ਜੀ।
2: ਨਹੀਂ ਸਰ, ਹੁਣ ਜਿੱਥੇ ਹੋਏਗੀ ਉੱਥੇ ਜਿਹੜਾ ਹੈਗਾ ਆ ਪੁਰਾਣਾ ਫਾਰਮ ਲੱਗ ਜਾਏਗਾ
1: ਜੀ,
2: ਜਿੱਥੇ ਜਿਹੜਾ ਹੋ ਚੁੱਕੀ ਆ ਉਹ ਐਜ਼ ਇਟ ਇਜ਼ ਹੀ ਰਹੇਗੀ
1: ਜਿਹੜੀ ਚੱਲ ਰਹੀ ਹੈ ਜੀ,
2: ਕਿਉਂਕਿ ਉੱਥੇ ਤਾਂ ਦੁਬਾਰਾ ਫਾਰਮ
1: ਜਿਹੜੇ ਸੂਬਿਆਂ ਚ ਚੱਲ ਰਹੀਆਂ ਸਾਰੀ ਦਾ ਉੱਥੇ ਤਾਂ ਇਹੀ ਲਾਗੂ ਕੀਤਾ ਹੋਇਆ ਨਾ ਨਵਾਂ ਫਾਰਮ।
2: ਨਹੀਂ ਸਰ, ਨਹੀਂ
1: ਜੀ,
2: ਉੱਥੇ ਪੁਰਾਣਾ ਹੁਣ ਅੱਗੇ ਲੱਗੇਗਾ ਜੀ, ਪੁਰਾਣੇ ਫਾਰਮ ਦੇ ਅਨੁਸਾਰ ਹੋ ਜਾਏਗਾ ਤੇ ਜਿਹੜਾ ਆ ਉਹ ਨਵੇਂ ਫਾਰਮ ਨਾਲ ਜਿਹੜਾ ਹੈਗਾ ਉਹ ਜਾਨੀ ਕਿ ਨਵਾਂ ਫਾਰਮ ਖਤਮ ਕਰ ਦਿੱਤਾ, ਪੁਰਾਣੇ ਫਾਰਮ ਦੇ ਨਾਲ ਹੀ ਹੁਣ ਅੱਗੇ ਹੋਏਗੀ ਪ੍ਰੋਸੈਸ।
1: ਠੀਕ ਹੈ ਜੀ, ਠੀਕ ਹੈ ਜੀ।
2: ਹਾਂਜੀ ਸੋ ਇਸ ਕਰਕੇ ਉਹ ਬੈਕ ਆਊਟ ਤਾਂ ਹੀ ਹੋਏ ਨਾ, ਵੀ ਬੈਕ ਆਊਟ ਤਾਂ ਹੋਏ ਹੈਗੇ ਤੇ ਹੁਣ ਜਿਹੜੀਆਂ ਨਵੀਂ ਜਿੱਥੇ ਰਹਿੰਦੀ ਹੈਗੀ ਆ ਤਾਂ ਕਿ ਉੱਥੇ ਕੋਈ ਹਰਡਲ ਨਾ ਆ ਸਕੇ ਤੇ ਕੰਮ ਕੰਟੀਨਿਊ ਹੋ ਜਾਏ
1: ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ।
2: ਪਰ ਆਪੋਜੀਸ਼ਨ ਪਾਰਟੀਆਂ ਛੱਡਣਗੀਆਂ ਨੇ ਜੀ ਇਹ ਮੁੱਦਾ, ਉਹਨਾਂ ਨੇ ਤਾਂ ਗਰਾਊਂਡ ਤੇ ਲੈ ਕੇ ਜਾਣਾ, ਸੁਪਰੀਮ ਕੋਰਟ 'ਚ ਵੀ ਲੈ ਗਏ ਉਹ,
1: ਅੱਜ ਉਹਨਾਂ ਦੀ ਬੈਠਕ ਵੀ ਹੋਈ ਆ, ਫਿਰ ਸਿਰ ਮਲਾਏ ਨੇ ਉਹਨਾਂ ਨੇ, ਬਾਕੀ ਦੇਖਦੇ ਆ ਅੱਗੇ ਜਾ ਕੇ ਕੀ ਕਰਦੇ ਆ ਜੀ।
2: ਹੁਣ ਤਾਂ ਉਹ ਇਸ ਐਕਸਟੈਂਟ ਤੱਕ ਗਏ ਹੈਗੇ ਆ ਵੀ ਭਾਈ ਇੱਥੇ ਜਿਹੜਾ ਆ ਮੇਰੇ ਇਹਨਾਂ ਨੂੰ ਵੋਟਾਂ ਜਿਹੜੀਆਂ ਪਈਆਂ ਆ ਉਹ ਵੋਟਾਂ ਨਹੀਂ ਪਈਆਂ, ਇਹਨਾਂ ਨੇ ਵੋਟ ਚੋਰੀ ਦੇ ਨਾਲ ਹੀ ਸਰਕਾਰ ਬਣੀ ਹੈਗੀ ਆ
1: ਜੀ,
2: ਤੇ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇਹਨਾਂ ਨੂੰ ਹੀ ਰਿਜ਼ਾਈਨ ਇਹਨਾਂ ਦਾ ਹੀ ਮੰਗਦੇ ਪਏ, ਪ੍ਰਾਈਮ ਮਿਨਿਸਟਰ ਦਾ ਹੀ ਰਿਜ਼ਾਈਨ ਮੰਗਦੇ ਪਏ ਆ ਜੀ ਉਹ
1: ਤੇ,
2: ਔਰ ਇਹ ਇਸ਼ੂ ਨੂੰ ਜਿਹੜਾ ਆ ਉਹ ਗਰਮ ਕਰਨਗੇ ਜੀ ਪੂਰਾ। ਹਾਂਜੀ, ਉਧਰੋਂ ਕਾਕਰੋਚ ਜਨਤਾ ਪਾਰਟੀ ਵੀ ਜਿਹੜੀ ਆ ਉਹ ਵੀ ਨਾਲ ਆ ਗਈ ਹੈਗੀ ਆ ਜੀ, ਉਹ ਵੀ ਇਸ ਇਸ਼ੂ ਦੇ ਉੱਤੇ ਆਪਣਾ ਜਿਹੜਾ ਉਹਨਾਂ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਹੀ ਆ ਜੀ। ਉਧਰੋਂ ਯੂਥ ਜਿਹੜਾ ਹੈਗਾ, ਮੈਂ LPU ਦਾ ਜਿਹੜਾ ਉਹ ਦੱਸਣਾ ਸੀਗਾ ਜੀ ਵੀ LPU ਦਾ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ
1: ਤੇ
2: ਸੈਂਟਰ ਦਾ ਜਵਾਬ ਆ ਗਿਆ ਜੀ, ਉਹ ਕਹਿੰਦੇ ਹੈਗੇ ਆ ਜੀ ਵੀ ਸਾਰਾ ਜੋ ਕੁਛ ਹੋਇਆ ਜੀ ਇੱਥੇ ਬਾਹਰੀ ਬੰਦਿਆਂ ਨੇ ਜਿਹੜਾ ਆ ਡਿਜ਼ਾਈਨ ਦੇ ਥਰੂ ਕੀਤਾ ਹੈਗਾ ਜੀ, ਤੇ ਸਿਰਫ ਇੱਕ ਸੀਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਰੈਪੂਟੇਸ਼ਨ ਯੂਨੀਵਰਸਿਟੀ ਦੇ ਨੂੰ ਖਰਾਬ ਕਰਨ ਦੀ ਇੰਟੈਂਸ਼ਨ ਦੇ ਨਾਲ ਇਹ ਸਾਰਾ ਕੁਛ ਹੋਇਆ ਜੀ, ਜਦ ਕਿ ਨਾ ਤਾਂ ਕੋਈ ਵਿਕਟਿਮ ਹੈਗਾ ਆ ਜੀ, ਨਾ ਕੋਈ ਡੈਡ ਬੋਡੀ ਆ, ਨਾ ਕੋਈ ਵਿਕਟਿਮ ਆ ਤੇ ਨਾ ਕੋਈ ਪੇਰੈਂਟਸ ਆ, ਉਹ ਜਿਹੜਾ ਵੀ ਆ ਕੇ ਕੰਪਲੇਂਟ ਫਾਈਲ ਕਰੇ ਜੀ। ਸੋ ਇਸ ਕਰਕੇ ਜਿਹੜਾ ਆ ਇਹਦੀ ਮਨਿਊਟਲੀ ਇਨਕੁਆਇਰੀ ਮੇਰਾ ਖਿਆਲ ਹੋਊਗੀ ਜੀ, ਅੱਗੇ ਹੋ ਸਕਦਾ ਹੈਗਾ ਆ ਜੀ ਭਾਵਾਂ ਸੈਂਟਰ ਏਜੰਸੀ ਨੂੰ ਹੀ ਦੇ ਦੇਣ ਜੀ।
1: ਬਿਲਕੁਲ ਹੈ ਜੀ, ਪਰ ਸੈਣੀ ਸਾਹਿਬ ਅੱਜ ਅਮਿਤ ਸ਼ਾਹ ਹੁਣੀ ਜਲੰਧਰ ਦੇ ਵਿੱਚ ਹੀ ਹਾਜ਼ਰ ਸਨ, ਇਹਦੇ ਉੱਤੇ ਕੋਈ ਦੋ ਸ਼ਬਦ ਤੱਕ ਨਹੀਂ ਬੋਲਿਆ ਜੀ, ਨਾਲ ਉਹਨਾਂ ਦੇ ਆਪਣੇ ਇਸ ਯੂਨੀਵਰਸਿਟੀ ਦੇ ਕਰਤਾ ਧਰਤਾ ਵੀ ਨਜ਼ਰ ਆਏ ਨੇ।
2: ਮੈਨੂੰ ਨੀ ਲੱਗਦਾ ਹੈਗਾ, ਪਹਿਲਾਂ ਭਾਜਪਾ ਦੀ ਰੈਲੀ ਵੀ ਏਦਾਂ ਦੀ ਗਈ ਆ ਫਲੋਪ, ਤੇ ਹੁਣ ਉਹਨਾਂ ਦੇ ਆ ਕੇ ਜਿਹੜਾ ਜਾਣਾ ਵੀ ਜਿਹੜਾ ਆ ਕੋਈ ਪੰਜਾਬ ਨੂੰ ਇਮਪ੍ਰੈਸ ਨਹੀਂ ਕਰ ਸਕੇ। ਮੈਂ ਤਾਂ ਕਿਹਾ ਨਾ ਜੀ, ਇੱਕ ਆਉਂਦਿਆਂ ਨਾਲ ਹੀ ਇੱਕ ਗੱਲ ਕਹਿ ਦਿੰਦੇ, ਹਾਂ ਜੀ ਵੀ ਤੁਹਾਡੇ ਜਿਹੜੇ ਆ ਨਸ਼ਾ ਰੌਲਾ ਪਾ ਕੇ ਚਲ ਗਏ, ਨਸ਼ਾ ਤਾਂ ਅੱਧਾ ਪੰਜਾਬ ਰਵਾਇਤੀ ਨਸ਼ੇ ਖਾਂਦਾ ਹੈ, ਤੇ ਮੁੜ ਕੇ ਫਿਰ ਅੱਧਾ ਪੰਜਾਬ ਜਿਹੜਾ ਦੂਜਾ ਖਾਂਦਾ। ਤੁਸੀਂ ਸਾਰਿਆਂ ਤੇ ਹੀ ਪਾਬੰਦੀ ਲਾ ਦਿਓਗੇ ਜੀ, ਤੇ ਤੁਹਾਨੂੰ ਵੋਟ ਕਿਹਨੇ ਪਾਉਣੀ ਆ ਜੀ? ਤੇ ਇਸ ਕਰਕੇ ਵਿਦਆਊਟ ਐਨੀ ਹੋਮਵਰਕ ਸੀ ਜੀ ਉਹ ਰੈਲੀ ਜੀ, ਮੈਂ ਮਤਲਬ ਇਸ ਚੀਜ਼ ਨੂੰ ਮੰਨਦਾ ਜੀ, ਤੇ ਮੈਨੂੰ ਲੱਗਦਾ ਵੀ ਨੀ ਵੀ ਇਹਨਾਂ ਨੂੰ ਕੋਈ ਵੋਟ ਇਸ ਤਰੀਕੇ ਨਾਲ ਪੈਣੀ ਹੈਗੀ ਜੀ, ਜਦ ਤੱਕ ਇਹ ਚੀਜ਼ ਨੂੰ ਮੁੱਦਿਆਂ ਨੂੰ ਅੰਡਰਸਟੈਂਡ ਨਹੀਂ ਕਰਨਗੇ ਜੀ, ਜਾਂ ਪੰਜਾਬੀਆਂ ਦੀ ਸਾਈਕੀ ਨੂੰ ਅੰਡਰਸਟੈਂਡ ਨਹੀਂ ਕਰਨਗੇ ਜੀ,
1: ਅੰਡਰਲਾਈਨ ਕਰਨਾ ਪੈਣਾ ਇਹਨੂੰ ਜੀ, ਫੇਰ ਹੀ ਚੱਲੇਗਾ ਕੰਮ।
2: ਬਿਲਕੁਲ ਸਰ, ਬਿਲਕੁਲ ਜੀ
1: ਜੀ,
2: ਥੈਂਕ ਯੂ ਸਰ,
1: ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਦੇ ਲਈ, ਸ਼ੁਕਰੀਆ ਸ਼ੁਕਰੀਆ, ਥੈਂਕ ਯੂ,
2: ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ, ਗ੍ਰੇਟਫੁਲ ਸਰ, ਸਤਿ ਸ਼੍ਰੀ ਅਕਾਲ
1: ਜੀ। ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ, ਤੁਹਾਡੇ ਵੀ ਵਿਚਾਰ ਨਾਲ ਦੀ ਨਾਲ ਆ ਰਹੇ ਨੇ, ਸਾਰੇ ਦੋਸਤਾਂ ਦਾ ਸਵਾਗਤ ਹੈ। ਜਲੌਰ ਸਿੰਘ ਬਾਈ ਜੀ, ਮੰਨ ਲਵੋ ਕਹਿੰਦੇ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਕ ਸਾਹਿਬ, ਕੋਈ ਤਾਂ ਚੁਣਨਾ ਪਵੇਗਾ ਜੀ ਇਹਨਾਂ ਦੇ ਵਿੱਚੋਂ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਤੇ ਉਹਨਾਂ ਨੂੰ ਵੀ ਅੱਗੇ ਜਾ ਕੇ ਲਵਾਂਗੇ। ਤੇ ਅੱਗੇ ਬਹੁਤ ਸਾਰੇ ਸੁਨੇਹੇ ਮੁਕੱਦਰ ਜੀ ਦੇ ਵੀ ਨੇ, ਤੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ। ਆਖਰ ਦੇ ਵਿੱਚ ਦੋਸਤੋ ਮੈਂ ਜ਼ਰੂਰ ਸੁਨੇਹੇ ਲੈ ਲਾਂਗਾ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਖੁੱਲੀਆਂ ਨੇ, ਕਾਲ ਕਰ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਸਾਂਝ ਪਾ ਸਕਦੇ ਹੋ। ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਜਿਹੜੇ ਨੇ ਉਪਜ ਰਹੇ ਨੇ ਜਾਂ ਉਬਾਲੇ ਮਾਰ ਰਹੇ ਨੇ ਜੀ, ਤਾਂ ਜ਼ਰੂਰ ਨਿੱਘਾ ਸਵਾਗਤ ਹੈ। ਇਸੇ ਕਰਕੇ ਆਪਣਾ ਮਨ 'ਚ ਇਹ ਜਿਹੜੀ ਹੈ ਲਾਈਨ ਤੁਹਾਡੇ ਲਈ ਮੁਹੱਈਆ ਕਰਵਾਈ ਹੋਈ ਹੈ। ਹਰ ਕੋਈ ਆ ਵਿਅਕਤੀ, ਸਰੋਤਾ, ਪਰਿਵਾਰ ਦਾ ਮੈਂਬਰ, ਹੋਰ ਕੋਈ ਵੀ ਚਾਹੇ ਆਪਣੇ ਪਰਿਵਾਰ ਦੇ ਮੈਂਬਰ ਦੇ ਵਿੱਚ ਨਹੀਂ ਵੀ ਹੈ ਦੁਆਬਾ ਰੇਡੀਓ ਦੇ, ਤਾਂ ਉਹ ਵੀ ਆਪਣੇ ਆ ਕੇ ਜਜ਼ਬਾਤ ਤੇ ਉੱਤੇ ਗੱਲਬਾਤ ਜ਼ਰੂਰ ਕਰ ਸਕਦਾ ਹੈ। ਅਗਲੀਆਂ ਖਬਰਾਂ ਦੇ ਵੱਲ ਨੂੰ ਵੱਧਦਿਆਂ, ਤੇ ਦੋਸਤੋ ਆਪਣੇ ਨਾਲ ਮੁਹੰਮਦ ਜੀ ਜੁੜ ਰਹੇ ਨੇ, ਤੇ ਉਹਨਾਂ ਦੀ ਗੱਲਬਾਤ ਸੁਣ ਕੇ ਤੇ ਥੋੜਾ ਜਿਹਾ ਮਾਹੌਲ ਬਦਲਣ ਦੀ ਕੋਸ਼ਿਸ਼ ਕਰਨਗੇ ਲੱਗਦਾ। ਤੇ ਉਸ ਤੋਂ ਬਾਅਦ ਫਿਰ ਜਸ਼ਨ ਮਨਾਉਂਦੇ ਆ ਨਾਲ, ਆਜ਼ਾਦ ਹੋ ਗਿਆ ਇਰਾਕ ਹੈ ਤੇ ਅਮਰੀਕਾ ਨੇ 20 ਸਾਲ ਦੇ ਬਾਅਦ ਵਾਪਸੀ ਕਰ ਲਈ ਹੈ ਤੇ ਵਾਪਸ ਸੱਦ ਲਈ ਹੈ ਉੱਥੇ ਦੀ ਫੌਜ, ਜਿਹੜੀ ਅਮਰੀਕਨ ਫੌਜ ਉੱਥੇ ਬੈਠੀ ਸੀ। ਤੇ ਇਸ ਤਰ੍ਹਾਂ ਦੇ ਮੁੱਦੇ ਅੱਗੇ ਜਾ ਕੇ ਵਿਚਾਰਦੇ ਆ। ਤੇ ਮੁਹੰਮਦ ਜੀ, ਜੀ ਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨਮਤੀ ਸੋਤੇ ਵੀ ਜਿਹੜਾ ਹੈਗਾ ਜਿੰਦੇ ਵਾਸਤੇ ਰਹਿਣ ਤੇ ਜੀ ਪਰਮਿਸ਼ਨ ਚੜ੍ਹਦੀ ਕਲਾ ਚਿਰ ਵੀ ਦਿਲੀ ਦਵਾਵਾਂ।
1: ਥੈਂਕ ਯੂ ਜੀ, ਥੈਂਕ ਯੂ
4: ਜੀ ਜੀ, ਵੈਲਕਮ। ਤੇ ਬੜਾ ਸੋਹਣਾ ਸੋਹਣੀ ਗੱਲਬਾਤ ਹੋਈ ਆ, ਬਿਲਕੁਲ ਸੂਰਤ ਹਾਲ ਜਿਹੜੀ ਹੈਗੀ ਆ ਜੋ ਇਸ ਵੇਲੇ ਮੌਜੂਦਾ ਹੈਗੀ ਆ ਉਹ ਸਾਰਿਆਂ ਦੇ ਸਾਹਮਣੇ ਹੈ
1: ਜੀ।
4: ਮਸਲੇ ਮਸਾਇਲ ਵੀ ਹੈ ਆ,
1: ਬਿਲਕੁਲ
4: ਗੱਲ ਤਾਂ ਇਹੋ ਹੀ ਹੈਗਾ। ਹੁਣ ਆਪਾਂ ਹਨਾ ਜੇ ਹੁਣ ਆਪਾਂ ਕਰੀ ਤਾਂ ਜਾਣੇ ਵੀ ਆ ਵੀ ਮਸਲਾ ਹੈਗਾ, ਆ ਵੀ ਗੱਲ ਤਾਂ ਇਹ ਹੈਗਾ ਵੀ ਸੋਲੂਸ਼ਨ ਵੀ
1: ਸੋਲੂਸ਼ਨ ਵੀ ਹੋਣਾ, ਬਿਲਕੁਲ ਬਿਲਕੁਲ
4: ਇਹੋ ਹੀ ਆ, ਕਿਉਂਕਿ ਉਹ ਤਾਂ ਵਿੱਚ ਵਿਚਾਲੇ ਹੀ ਰਹਿ ਜਾਂਦਾ ਹੈਗਾ, ਸੋਲੂਸ਼ਨ ਵੀ ਕਰੋ। ਹੁਣ ਜਿਵੇਂ ਗੱਲਾਂ ਰੈਲੀਆਂ ਦਾ ਵੀ ਅਜੇ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ ਹੁਣੇ ਹੁਣੇ ਕਿਦਾਂ ਵੀ ਰੈਲੀਆਂ ਵੀ ਹੋਈ ਜਾਂਦੀਆਂ
1: ਜੀ,
4: ਉਹ ਰੈਲੀ ਦੇ ਤਾਂ ਹੀ ਉਹ ਰੈਲੀ ਦਾ ਕੁਛ ਜਿਹੜਾ ਹੈਗਾ ਜਿਹੜਾ ਮਕਸਦ ਪੂਰਾ ਹੋਵੇਗਾ
1: ਕਿ
4: ਬਈ ਕੁਛ ਕਰਕੇ ਵੀ ਜਾਓ ਹਨਾ,
1: ਜਿਹੜਾ
4: ਹੈਗਾ ਕੋਈ ਜਿਹੜਾ ਹੈਗਾ। ਫਿਰ ਅਸੀਂ ਵੀ ਇਹੋ ਹੀ ਕਹਿੰਦੇ ਰਹਿੰਦੇ ਵੀ ਆਵਾਮ ਦਾ ਜਿਹੜਾ ਹੈਗਾ ਕੋਈ ਸੁੱਖ ਦਾ ਸਾਹ ਲੱਭੇ, ਕੋਈ ਉਹਨਾਂ ਦੇ ਵੀ ਪੱਖ ਦੇ ਵਿੱਚ ਕੋਈ ਗੱਲ ਕਵੋ ਜਿਹੜਾ ਹੈਗਾ, ਜਾਂ ਉਹਨਾਂ ਦੇ
1: ਜਿਹੜੇ ਹੈਗੇ ਉਹਨਾਂ
4: ਦੀਆਂ ਵੀ ਗੱਲਾਂ ਕਰੋ ਹਨਾ, ਤਾਂ ਫਿਰ ਹੀ ਜਿਹੜਾ ਹੈਗਾ ਕਿਸੇ ਪਾਸੇ ਗੱਲ ਲੱਗਦੀ। ਹੁਣ ਚਲੋ ਦੁਆਵਾਂ ਸਾਡੀਆਂ ਹੈਗੀਆਂ, ਕੋਈ ਨਾ ਕੋਈ ਜ਼ਰੂਰ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ, ਕੋਈ ਨਾ ਕੋਈ ਸ਼ਖਸ ਜ਼ਰੂਰ ਆਵੇ ਜਿਹੜਾ ਹੈਗਾ ਉਹ ਸਾਰੇ ਪਾਸੇ ਸ਼ਾਂਤੀ ਹੋ ਜਾਵੇ ਤੇ ਸਹੀ ਢੰਗ ਦੇ ਨਾਲ ਸਿਸਟਮ ਚੱਲੇ ਜਿਹੜਾ ਹੈਗਾ
1: ਜੀ। ਬਿਲਕੁਲ
4: ਸਾਡੀਆਂ ਦੁਆਵਾਂ ਹੈਗੀਆਂ ਜੀ, ਬਿਲਕੁਲ
1: ਜੀ।
4: ਤੇ ਚਲੋ ਫਿਰ ਰੂਦਾਰੀ ਕਰ ਲਈਏ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਥੋੜਾ
1: ਜਿਹਾ ਜ਼ਰੂਰ ਜ਼ਰੂਰ ਜੀ ਜ਼ਰੂਰ
4: ਜ਼ਰੂਰ ਜੀ, ਗਜ਼ਲ ਟਾਈਪ ਹੀ ਹੈਗਾ,
1: ਆਉਣ ਦਿਓ ਜੀ, ਆਉਣ ਦਿਓ ਜੀ
4: ਜੀ।

ਉਸਾਉਂਦੇ ਜਿਨ੍ਹਾਂ ਨੂੰ ਤੰਗ ਸੱਜਣਾ ਦੀ ਕਥੇ ਸੁੱਖਾਂ ਦੀਆਂ ਨੀਂਦਰਾਂ ਨਾ ਸੌਂਦੇ ਐਵੇਂ।

0: शालारे ने परी तो खाली।
1: क्या बात है,
0: थैंक यू सो मच।
1: क्या बात है जी। नजारा आ
0: शुक्रिया
1: गया दोस्तों दे सुनेहे, ते तुसी सानू
0: जी,
1: बखरी ही दुनिया दे विच लै गए जी, किथे सियासत लड़ाइयां झगड़े खून खराबे एक दूसरे दे उत्ते तोहमता ते दूसरे पासे प्यार मोहब्बत दा स्वर्ग दी गल, ते स्वर्ग दे विच सानू नरक चो कढ के स्वर्ग च लै के चले हो जी।
0: शुक्रिया भी तो
1: हां
0: संत
1: जी
0: जी,
1: मामा जी
0: थैंक यू सो
1: नजारा आ
0: मच।
1: गया जी, सच्ची
0: हमेशा
1: गल है।
0: हमेशा जींदे वास्ते रहो।
1: थैंक यू
0: थैंक
1: जी,
0: यू सो
1: थैंक
0: मच।
1: यू, सत श्री अकाल जी, शुक्रिया जी। जी दोस्तों इस जी दुबई तो मोहम्मद जी क्या बात है, नजारा बन गए ने, दोस्त भी पूरा एप्रीशिएट कर रहे ने, ते बहुत बहुत शुक्रिया सारे दोस्तों दा। ते लो दोस्तों विदेशी खबरां दे वल नूं दबा दब भजदे आ, समा भी बड़ी तेजी दे नाल भजदा जांदा, 20-25 मिंट आपां होर लाउणे आ जे। ते खुशी दी गल्ल इह वी है कि इराक दे विच इन्ना कुछ करन तों बाद, होण तों बाद, दबदबा जां लड़ाइयां झगड़े होण तों बाद, अमेरिका हुण वापसी कर रहा, चाहे अफगानिस्तान तों कीती है ते वापसी हो चुकी है हुण, ते सद लई वापस फौज अमेरिका ने 20 साल दे बाद। अमेरिकी फौज बुधवार 30 सितंबर 2026 तक अज जानी इराक दे विच अपने आखिरी फौजी अड्डिया नूं खाली करके पूरी तरह बाहर निकल रही है। इस दे नाल ही इराक दे विच 20 सालां तों वध समय तों चली आ रही जिहड़ी है अमेरिकी फौजी मौजूदगी दा अंत हो गया। इस वापसी की योजना 2024 जिहड़ी सी विच उस समय दे अमेरिकी राष्ट्रपति जो बाइडन दे शासन काल दे दौरान तय कीती गई सी, जिस नूं हुण डोनाल्ड ट्रंप दे प्रशासन दे वल्लों अंतम रूप दित्ता गया। सैनी साहब एक मिनट होल्ड रखना, मैं खबर कंप्लीट कर लवां। ईरान ते उसदे हमायती जिहड़े ने शिया अतवादी धड़िया ने इराक दे विच अमेरिकी फौज दी इस वापसी नूं अपनी वड्डी इतिहासक जित दस्सिया। इराक दे विच इस्लामिक जिहड़ी है रेजिस्टेंस दे कमांडर अबू मुजतबा अल जासीरी ने कहा है कि यह इराक की जित है, इतिहास के अमेरिकी कब्जे का जिहड़ा काला पन्ना बंद हो रहा है। इराकी सुरक्षा माहर के अनुसार अमेरिकी फौज जिहड़ी है जान दे नाल इराक दे विच जो खालीपन पैदा होगा उसका जिहड़ा सीधा फायदा है ईरान नूं मिलेगा, क्योंकि अमेरिकी फौज खेतर दे विच ईरानी प्रभाव नूं रोकने लई इक संतुलन का जिहड़ा सी काम करदी सी। उत्थे कई माहरां दा यह भी मनना है कहना है कि इराक अजे अपने दम दे उते पूरी सुरक्षा की जिम्मेवारी सांभण दे लई तैयार नहीं है। कुर्दिश जिहड़े लोग ने उत्थे दे, चाहे वह तुर्किश कुर्दिश ने ते चाहे अपने इराकी कुर्दिश ने, जो अपना खिता मंगदे ने। कुर्दिश कमांडर सिरवान बारजानी ने दस्या कि अमेरिकी वापसी की खबर तो बाद पिछले 2 हफ्तों तो ISIS के स्लीपर सैलां दीआं गतिविधियां दे विच तेजी देखी गई है, ते इराक नूं अमेरिकी इंटैलीजेंस ड्रोन सपोर्ट अते लॉजिस्टिक मदद बंद होण दे नाल ISIS नूं मुड़ संगठित होण दा मौका मिल सकदा है। उत्थे ही किरकूक दे जिहड़े सीनियर सुरक्षा अधिकारी कर्नल खालिद अल ਬਿਆਤੀ ਦਾ ਅਨੁਸਾਰ ਜਿਹੜਾ ISIS ਇਸ ਵਾਪਸੀ ਦੇ ਦੌਰਾਨ ਵੱਡੇ ਆਤਮਘਾਤੀ ਹਮਲੇ ਕਰਨ ਦੀ ਜਿਹੜੀ ਹੈ ਫਰਾਕ ਦੇ ਵਿੱਚ ਵੀ ਦੱਸੀ ਗਈ ਹੈ। ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਮਾਫੀ ਜੀ, ਮੈਨੂੰ
1: ਨਹੀਂ ਨਹੀਂ
2: ਪਿਆ,
1: ਕੋਈ ਗੱਲ
2: ਜ਼ਰੂਰੀ
1: ਨਹੀਂ ਸੀਗਾ
2: ਜੀ
1: ਨੂੰ ਜੀ।
2: ਹਾਂਜੀ ਮੈਂ ਤਾਂ ਜੀ ਮੁਹੰਮਦ ਸਾਹਿਬ ਦਾ ਜਿਹੜਾ ਸ਼ੁਕਰੀਆ ਅਦਾ ਕਰਨ ਆਇਆ ਸੀਗਾ ਜੀ, ਨਜ਼ਾਰਾ ਆ ਗਿਆ ਸਰ, ਅੱਜ ਤਾਂ ਰੂਹ ਰਾਜੀ ਹੋ ਗਈ।
1: ਬਿਲਕੁਲ
2: ਧਰਮ ਨਾਲ ਸੱਚੀ ਗੱਲ ਆ ਵੀ ਮੈਂ ਨਾ ਹੁਣ ਇੱਕ ਵਾਰੀ ਰਿਪੀਟ ਦੇ ਉੱਤੇ ਫੇਰ ਸੁਣ ਕੇ ਤੇ ਫੇਰ ਸੁਣਾ ਜੀ, ਤੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ। ਤੇ ਦੂਜਾ ਪਰ ਸਾਹਿਬ ਜਿਹੜਾ ਹੈਗਾ, ਮੇਰੇ ਖਿਆਲ ਤੁਸੀਂ AI ਵਗੈਰਾ ਤਾਂ ਜਾਣਦੇ ਹੀ ਹੈਗੇ ਆ ਜੀ, ਤੇ ਮੈਂ ਦੇਖਿਆ ਤੁਸੀਂ ਜਿਹੜਾ ਹੈਗਾ ਆ ਭਾਈ ਸਰਦੀ ਆ ਗਈ ਆ ਤੇ ਤੁਸੀਂ ਆ ਕੋਟੀ ਕੋਟੀ ਪਾ ਕੇ ਪ੍ਰੋਗਰਾਮ ਕਰਦੇ ਆ ਜੀ, ਤੇ ਮੇਰੀ ਫੋਟੋ ਤੁਸੀਂ ਇਕੱਲੀ ਕਮੀਜ਼ ਨਾਲ ਲਾਈ, ਇੰਨਾ ਗਰੀਬ ਨਾ ਕਰੋ, ਭਾਵਾਂ AI ਨਾਲ ਹੀ ਕੋਟੀ ਪਾ ਦਿਓ, ਨਹੀਂ ਤਾਂ ਮੇਰੇ ਕੋਟ ਵਾਲੀ ਫੋਟੋ ਲਾ ਲਓ ਜੀ, ਮੈਨੂੰ ਠੰਡ ਬਹੁਤ ਲੱਗਦੀ ਹੈ ਜੀ ਏਦਾਂ ਦੀ ਫੋਟੋ ਦੇਖ ਕੇ।
1: ਤੁਸੀਂ ਨਾ ਏਦਾਂ ਕਰੋ, ਤੁਸੀਂ ਆ ਤੁਸੀਂ ਗਰਮੀਆਂ ਦੇ ਵਿੱਚ ਕੋਟ ਪਾ ਕੇ ਤੇ ਫੋਟੋ ਖਿਚਾ ਕੇ ਭੇਜੋ ਜੀ।
2: ਤੁਸੀਂ ਗਰਮੀਆਂ ਚ ਮੇਰੇ ਕੋਟ ਪਵਾਈ ਰੱਖਿਆ ਤੇ ਸਰਦੀਆਂ ਦੇ ਵਿੱਚ ਮੇਰੀ ਇਕੱਲੀ ਕਮੀਜ਼ ਆ, ਤੇ ਮੈਂ ਦੇਖ ਕੇ ਜਿਹੜਾ ਹੈਗਾ ਮੈਂ ਕਿਹਾ ਯਾਰ ਸਾਰੇ ਸੋਚਣਗੇ ਕਿ ਵੀ ਬੰਦਾ ਜਿਹੜਾ ਹੈਗਾ ਆ ਇਹਦੇ ਕੋਲ ਤਾਂ ਕੋਟੀ ਵੀ ਹੈ ਨਹੀਂ,
1: ਕੱਪੜੇ ਨਹੀਂ ਪਤਾ,
2: ਕੋਟੀ ਲਾ ਕੇ ਪਾ ਦਿਆ ਕਰੋ। ਹਾਂਜੀ ਥੈਂਕ ਯੂ ਸਰ, ਸ਼ੁਕਰੀਆ ਜੀ, ਥੈਂਕ ਯੂ, ਗ੍ਰੇਟਫੁਲ,
1: ਸ਼ੁਕਰੀਆ ਜੀ। ਜੀ ਦੋਸਤੋ ਤੇ ਬ੍ਰਿਟਿਸ਼ ਸਿੱਖ ਗੱਲਬਾਤ ਕਰਦੇ ਹਾਂ। ਬ੍ਰਿਟਿਸ਼ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਘਟਨਾ ਵਾਪਰੀ ਸੀਗੀ, ਜਿਹੜਾ ਕਿ ਇੱਕ ਕਤਲ ਵਿਕਰਮ ਦਿਗਵਾ ਜਿਹੜਾ ਸੀ ਨਾਮ ਦਾ ਲੜਕਾ ਸੀਗਾ, ਉਹਨੇ ਇੱਕ ਗੋਰਾ ਆਦਮੀ ਜਿਹੜਾ ਸੀ ਉਹਦਾ ਕਤਲ ਕਰ ਦਿੱਤਾ ਸੀ, ਤੇ ਉਹਦੇ ਵਿੱਚ ਹੁਣ ਜਿਹੜਾ ਉਹਨੂੰ ਉਮਰ ਕੈਦ ਦੀ ਸਜ਼ਾ ਦੇ ਖਿਲਾਫ਼ ਅਪੀਲ ਦੀ ਇਜਾਜ਼ਤ ਮਿਲ ਗਈ ਹੈ। ਦੱਖਣੀ ਪੂਰਬੀ ਇੰਗਲੈਂਡ ਦੇ ਵਿਚ 18 ਸਾਲਾਂ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਚ ਉਮਰ ਕੈਦ ਦੀ ਸਜ਼ਾ ਦੇ ਵਾਲੇ 23 ਸਾਲਾਂ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਕੱਲ ਬੀਤੇ ਦੇ ਵਿਚ ਆਪਣੀ ਸਜ਼ਾ ਦੇ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਵਿਕਰਮ ਦਿਗਵਾ ਨੂੰ ਜਿਹੜਾ ਸੀ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸਨੇ ਅਦਾਲਤ ਦੇ ਵਿਚ ਆਪਣੇ ਬਚਾਅ ਦੇ ਲਈ ਧਾਰਮਿਕ ਕਾਰਨਾਂ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਤੇ ਉਸਨੇ ਕਿਹਾ ਸੀ ਕਿ ਉਸਦੇ ਕੋਲ ਕਿਰਪਾਨ ਸੀਗੀ ਨਾ ਕਿ ਚਾਕੂ, ਜਿਸ ਨੂੰ ਜਿਹੜਾ ਸਿੱਖ ਬਰਤਾਨੀਆ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਆਪਣੇ ਕੋਲ ਰੱਖ ਸਕਦੇ ਨੇ। ਅਦਾਲਤ ਦੇ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਜਿਹੜਾ ਸੀ ਸਿਰਫ ਉਹ ਪੁੱਛਿਆ ਸੀ ਕਿ ਤੁਸੀਂ ਬੁਰੇ ਆਦਮੀ ਹੋ। ਦਿਗਵਾ ਦੇ ਵੱਲੋਂ ਉਸਨੇ ਉੱਤੇ ਜਿਹੜਾ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਜਿਹੜਾ ਰੱਦ ਕਰਤਾ ਸੀ ਤੇ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਦੇ ਵਿਚ ਸਾਊਥੈਂਪਟਨ ਦੇ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਜਿਹੜੀ ਸੀ ਉਹਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। ਅਦਾਲਤ ਦੇ ਮੁਤਾਬਕ ਨੋਵਾਕ ਜਿਹੜਾ ਸੀਗਾ ਪੋਰਟਸ ਵੁੱਡ ਦੇ ਵਿਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ ਜਦੋਂ ਦਿਗਵਾ ਨੇ ਉਸਦੇ ਉੱਤੇ 5 ਵਾਰ ਜਿਹੜਾ ਵਾਰ ਕੀਤੇ ਹੈ। ਜੂਨ ਦੇ ਵਿਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਪੈਰੋਲ ਦੇ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ ਘੱਟ 21 ਸਾਲ ਜੇਲ੍ਹ ਦੇ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸ ਨੂੰ 5 ਨਵੰਬਰ ਨੂੰ ਕੋਰਟ ਆਫ ਅਪੀਲ ਦੇ ਵਿਚ ਸਜ਼ਾ ਦੀ ਜਿਹੜੀ ਆ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਉਸਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ ਜਿਸ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਫੈਸਲਾ ਜਿਹੜਾ ਕੀਤਾ ਜਾਵੇਗਾ। ਅਮਰੀਕਾ ਨੂੰ ਚਲੀਏ ਤੇ US ਇਰਾਨ ਜਿਹੜਾ ਹੈ ਸੈਕਸ਼ਨਸ ਲੱਗੇ ਨੇ, ਰੋਕਾਂ ਲਾ ਦਿੱਤੀਆਂ ਨੇ, ਕੁਝ ਪਾਬੰਦੀਆਂ ਲਾ ਦਿੱਤੀਆਂ ਨੇ। ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਦੇ ਲਈ ਮਦਦ ਕਰਨ ਵਾਲਿਆਂ ਦੇ ਉੱਤੇ ਨਵੀਆਂ ਪਾਬੰਦੀਆਂ ਲੱਗੀਆਂ ਨੇ। ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਤੇ ਕੰਪਨੀਆਂ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਉੱਤੇ ਇਰਾਨ ਦੀ ਫੌਜੀ ਸਪਲਾਈ ਚੇਨ ਦੇ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਲਾਏ ਗਏ ਨੇ ਤੇ ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਦੇ ਖਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਕੂਟਨੀਤਿਕ ਗੱਲਬਾਤ ਦੇ ਜਾਰੀ ਰਹਿਣ ਦੇ ਬਾਰੇ ਸਪਸ਼ਟਤਾ ਅਜੇ ਤੱਕ ਨਹੀਂ ਹੋਈ ਹੈ। ਅਮਰੀਕੀ ਖਜ਼ਾਨਾ ਵਿਭਾਗ ਦੀ ਹਾਲੀਆ ਕਾਰਵਾਈ ਪ੍ਰਸ਼ਾਸਨ ਦੀ ਆਪਰੇਸ਼ਨ ਇਕਨਾਮਿਕ ਆਊਟਕਾਸਟ ਮੁਹਿੰਮ ਦਾ ਹਿੱਸਾ ਹੈ ਤੇ ਇਹ ਜਿਹੜਾ ਇਸ ਮੁਹਿੰਮ ਦਾ ਉਦੇਸ਼ ਪਹਿਲਾਂ ਹੀ ਵੱਡੀਆਂ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਇਹ ਜਿਹੜੀ ਹੈ ਇਰਾਨੀ ਸਰਕਾਰ ਦੇ ਲਈ ਮਹੱਤਵਪੂਰਨ ਵਿੱਤੀ ਸਹਾਰਿਆਂ ਨੂੰ ਖਤਮ ਕਰਨਾ ਹੈ, ਜਾਣੀ ਕਿ ਉਹਨਾਂ ਨੂੰ ਕਮਜ਼ੋਰ ਕਰ ਦਿਓ ਪੈਸੇ ਧੇਲੇ ਦੇ ਉੱਤੇ, ਕਿਉਂਕਿ ਬਹੁਤ ਵੱਡੇ ਉਹਦੇ ਉੱਤੇ ਜਿਹੜਾ ਇਕਨੋਮਿਕ ਇਫੈਕਟ ਜਿਹੜਾ ਉੱਥੇ ਪੈ ਰਿਹਾ ਹੈ। ਖਜ਼ਾਨਾ ਮੰਤਰੀ ਸਕਾਟ ਬੈਸਟ ਨੇ ਕਿਹਾ ਇਹਦੇ ਬਾਰੇ ਕਿ ਕਹਿੰਦੇ ਨੇ ਖਜ਼ਾਨਾ ਵਿਭਾਗ ਅਜਿਹੇ ਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਬਰਦਾਸ਼ਤ ਨਹੀਂ ਕਰੇਗਾ ਤੇ ਇਰਾਨ ਨੂੰ ਸਹੂਲਤ ਦੇਣ ਵਾਲਿਆਂ ਦੀ ਪਛਾਣ, ਉਨ੍ਹਾਂ ਦਾ ਪਰਦਾਫਾਸ਼ ਤੇ ਉਨ੍ਹਾਂ ਨੂੰ ਅਲੱਗ ਥਲੱਗ ਕਰਨਾ ਜਾਰੀ ਰੱਖੇਗਾ। ਇਰਾਨ ਜਿਹੜਾ ਹਾਂਗਕਾਂਗ ਅਤੇ ਪਾਕਿਸਤਾਨ ਦੇ ਵਿਚ ਸਥਿਤ 10 ਵਿਅਕਤੀਆਂ ਤੇ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਨੇ ਨਵੀਆਂ। ਅਮਰੀਕਾ ਨੇ ਉਨ੍ਹਾਂ ਦੇ ਉੱਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰ ਅਤੇ ਹਥਿਆਰਾਂ ਦੇ ਪੁਰਜੇ ਹਾਸਲ ਕਰਨ ਦੇ ਵਿਚ ਮਦਦ ਕਰਨ ਦੇ ਦੋਸ਼ ਲਾਏ ਨੇ ਤੇ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਨੂੰ 7 ਦਿਨਾਂ ਜਿਹੜਾ 7 ਮਹੀਨੇ ਹੋ ਚੁੱਕੇ ਨੇ ਤੇ ਜੋ ਮਸਲਾ ਜਿਹੜਾ ਹਜੇ ਹੱਲ ਹੁੰਦਾ ਨਜ਼ਰ ਨਹੀਂ ਹੁੰਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਹੀ ਬੋਲ ਜਿਹੜੇ ਨੇ ਕਈ ਵਾਰੀ ਉਹਨੂੰ ਸੁਰਖੀਆਂ ਦੇ ਵਿਚ ਲੈ ਆਉਂਦੇ ਆ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬੋਲਦਾ ਕੀ ਆ, ਕਿਹਦੇ ਲਈ ਬੋਲ ਰਿਹਾ, ਕਰ ਕੀ ਕਰ ਰਿਹਾ, ਮੇਰਾ ਬਿਹੇਵ ਕੀ ਹੈ, ਮੇਰੀ ਬੋਡੀ ਲੈਂਗੁਏਜ ਕੀ ਕਹਿੰਦੀ ਆ ਤੇ ਮੇਰਾ ਦਿਮਾਗ ਜਿਹੜਾ ਉਹਦੇ ਨਾਲ ਮੇਲ ਨਹੀਂ ਖਾਂਦਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ, ਇਹ ਗੱਲਬਾਤ ਕਹਿ ਦਿੱਤੀ ਹੈ ਗੂਗਲ ਦੇ ਜਿਹੜਾ ਸੁੰਦਰ ਪਿਚਾਈ ਨੂੰ ਜੋ ਕਿ CEO ਨੇ ਉੱਥੇ ਦੇ, ਤੇ ਅਜੀਬੋ ਗਰੀਬ ਜਿਹੜਾ ਕੰਪਲੀਮੈਂਟ ਉਹਨਾਂ ਨੂੰ ਦੇ ਦਿੱਤਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ। ਆਪਣੇ ਬੇਬਾਗ ਅਤੇ ਅਨੋਖੇ ਬਿਆਨਾਂ ਦੇ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਚਰਚਾ ਦੇ ਵਿਚ ਆ ਗਿਆ। ਇਸ ਵਾਰ ਉਨ੍ਹਾਂ ਨੇ ਵਾਈਟ ਹਾਊਸ ਦੇ ਵਿਚ ਹੋਏ ਇੱਕ ਹਾਈ ਪ੍ਰੋਫਾਈਲ ਲੰਚ ਤੋਂ ਬਾਅਦ ਗੂਗਲ ਦੇ CEO ਸੁੰਦਰ ਪਿਚਾਈ ਬਾਰੇ ਇੱਕ ਅਜੀਬ ਜਿਹੜੀ ਤੇ ਦਿਲਚਸਪ ਟਿੱਪਣੀ ਕਰ ਦਿੱਤੀ। ਟਰੰਪ ਨੇ ਪਿਚਾਈ ਨੂੰ ਜਿਹੜਾ ਸਭ ਦੇ ਸਾਹਮਣੇ ਮੌਨਸਟਰ ਕਹਿ ਦਿੱਤਾ। ਇਸ ਤੋਂ ਬਾਅਦ ਇਹ ਦਿਲਚਸਪ ਵਾਕਿਆ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਟੈਕ ਜਗਤ ਦੇ ਜਿਹੜੇ ਨੇ ਦਿਗਜਾਂ ਦੇ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ ਟਰੰਪ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਸ ਦੇ ਦੌਰਾਨ ਹੀ ਸਾਰੇ ਟੈਕ ਦਿਗਜ ਉੱਥੇ ਖੜੇ ਸਨ। ਉਹ ਚਾਹੇ ਐਲਨ ਮਸਕ ਹੈ, ਚਾਹੇ ਹੋਰ ਬਹੁਤ ਵੱਡੇ ਵੱਡੇ ਲੋਕ ਜਿਹੜੇ ਕੰਪਨੀਆਂ ਚਲਾਉਂਦੇ ਹੈ ਉਹ ਉੱਥੇ ਮੌਜੂਦ ਸਨ। ਟਰੰਪ ਨੇ ਸੁੰਦਰ ਪਿਚਾਈ ਨੂੰ ਮੌਨਸਟਰ ਕਿਹਾ ਤੇ ਪਰ ਇਸ ਦੇ ਨਾਲ ਹੀ ਉਹਨਾਂ ਦੀ ਸਾਦਗੀ ਦੇ ਉੱਤੇ ਘੱਟ ਜਿਹੜਾ ਲਾਈ ਮਲਾਈਟ ਦੇ ਵਿੱਚ ਰਹਿਣ ਦੀ ਜਿਹੜੀ ਆਦਤ ਵੀ ਆਦਤ ਹੈ ਜਿਹੜੀ ਉਹਦੀ ਜੰਮ ਕੇ ਤਾਰੀਫ ਵੀ ਕੀਤੀ। ਵਾਈਟ ਹਾਊਸ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਲੰਚ ਤੋਂ ਬਾਅਦ ਜਦੋਂ ਟਰੰਪ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਸਨ ਤੇ ਉਹਨਾਂ ਨੇ ਸੁੰਦਰ ਪਿਚਾਈ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਦਮੀ ਇੱਕ ਮੌਨਸਟਰ ਹੈ ਤੇ ਕੋਈ ਇਸ ਨੂੰ ਜਾਣ ਦਾ ਧੱਕ ਨਹੀਂ ਹੈ। ਉਹਨਾਂ ਕਿਹਾ ਕਿ ਸ਼ਾਨਦਾਰ ਜ਼ਿੰਦਗੀ ਹੈ ਇਹਦੀ, ਇੱਕ ਮੌਨਸਟਰ ਹੋਣਾ ਤੇ ਇਸ ਤਰ੍ਹਾਂ ਮੀਡੀਆ ਦੇ ਉੱਤੇ ਜਨਤਾ ਦੇ ਸਾਹਮਣੇ ਨਾ ਆਉਣਾ ਪਵੇ। ਇਸ ਪੂਰੀ ਗੱਲਬਾਤ ਦੀ ਸ਼ੁਰੂਆਤ ਉਸ ਸਮੇਂ ਜਿਹੜੀ ਹੋਈ ਹੈ ਜਦੋਂ ਟਰੰਪ ਨੇ ਸੁੰਦਰ ਪਿਚਾਈ ਨੂੰ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਕੁਝ ਗੱਲ ਕਰਨ ਦੇ ਲਈ ਕਿਹਾ ਸੀਗਾ। ਜਿਵੇਂ ਹੀ ਗੂਗਲ ਦੇ CEO ਨੇ ਜਵਾਬ ਦੇਣਾ ਸ਼ੁਰੂ ਕੀਤਾ ਤੇ ਟਰੰਪ ਨੇ ਉਨ੍ਹਾਂ ਨੂੰ ਵਿਚਕਾਰੋਂ ਹੀ ਰੋਕ ਦਿਆ। ਉੱਥੇ ਮੌਜੂਦ ਹੋਰ ਟੈਕ ਜਿਹੜੇ ਨੇ ਦਿੱਗਜਾਂ ਦੇ ਰੁਤਬੇ ਦਾ ਜ਼ਿਕਰ ਕੀਤਾ। ਇਸੇ ਦੌਰਾਨ ਗੱਲਾਂ ਬਾਤਾਂ ਪੱਤਰਕਾਰਾਂ ਨਾਲ ਕਰਦੇ ਹੋਏ ਇੱਕ ਹੋਰ ਦਿਲਚਸਪ ਵਾਕਿਆ ਵਾਪਰਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਟਰੰਪ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਇਹ ਲੋਕ ਕੌਣ ਨੇ, ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਨੇ। ਇਸ ਤੋਂ ਬਾਅਦ ਪਿਚਾਈ ਦਾ ਨਾਮ ਲੈਂਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਸਿਰਫ ਇੰਨਾ ਜਾਣਨ ਦੀ ਜ਼ਰੂਰਤ ਹੈ ਸੁੰਦਰ ਸੁੰਦਰ ਇਹਨਾਂ ਦਾ ਨਾਮ ਹੈ। ਦੂਜੇ ਪਾਸੇ ਟਰੰਪ ਦੀ ਇਸ ਅਜੀਬੋ ਗਰੀਬ ਟਿੱਪਣੀ ਦੇ ਉੱਤੇ ਤਾਰੀਫ ਦੇ ਉੱਤੇ ਸੁੰਦਰ ਪਿਚਾਈ ਨੇ ਵੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਚੁਟਕੀ ਲੈ ਲਈ। ਪਿਚਾਈ ਨੇ ਕਿਹਾ ਕਿ ਉਮੀਦ ਹੈ ਕਿ ਇਹ ਜਿਹੜਾ ਟੈਗ ਲਾਈਨ ਮੈਂ ਇੱਕ ਮੌਨਸਟਰ ਹਾਂ ਤੋਂ ਬਿਹਤਰ ਹੋਵੇਗੀ। ਕਾਰਪੋਰੇਟ ਤੇ ਟੈਕ ਜਗਤ ਜਿਹੜਾ ਹੈ ਉਹਦੇ ਵਿੱਚ ਕਈ ਵਾਰ ਮੌਨਸਟਰ ਸ਼ਬਦ ਜਿਹੜਾ ਉਹਦੀ ਵਰਤੋਂ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਵਿਸ਼ਾਲ ਪੈਮਾਨੇ ਦੇ ਉੱਤੇ ਉਸਦੇ ਵੱਡੇ ਪ੍ਰਭਾਵ ਨੂੰ ਦਰਸਾਉਣ ਦੇ ਲਈ ਵੀ ਜਿਹੜੀ ਕੀਤੀ ਜਾਂਦੀ ਹੈ। ਮਤਲਬ ਕਿ ਇਹਦੇ ਵਿੱਚੋਂ ਵੀ ਪਬਲਿਸਿਟੀ ਮਿਲਦੀ ਹੈ, ਪੈਸਾ ਇਹ ਵੀ ਲੋਕ ਕਮਾਉਂਦੇ ਨੇ। ਇੱਕ ਸ਼ੋਸ਼ਾ ਨਹੀਂ ਹੈ, ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਛੁਪੀਆਂ ਹੁੰਦੀਆਂ ਨੇ, ਕਿਹਨੂੰ ਕਿੱਦਾਂ ਸੰਬੋਧਨ ਕਰਨਾ ਹੈ, ਕਿਹਨੂੰ ਹਾਈਲਾਈਟ ਕਰਨਾ, ਕਿਹਨੂੰ ਥੱਲੇ ਦੱਬਣਾ, ਇਹ ਸਾਰਾ ਸਿਲਸਿਲਾ ਵੱਡੇ ਪੋਲੀਟਿਕਸਾਂ ਦੇ ਵਿੱਚ ਚੱਲਦਾ ਹੈ। ਆਖਰ ਦੇ ਵਿੱਚ ਨੋਬਲ ਦਾ ਕਲੇਸ਼ ਜਿਹੜਾ ਹੈਗਾ, ਟਰੰਪ ਇਹਦੇ ਉੱਤੇ ਹਾਵੀ ਹੋਣਾ ਚਾਹੁੰਦਾ ਸੀ ਪਰ ਹੁਣ ਕੈਨੇਡਾ ਵਾਲਾ ਗੁਆਂਢੀ ਜਿਹੜਾ ਸ਼ਰੀਕ ਨੂੰ ਕਹਿ ਸਕਦੇ ਹਾਂ ਉਹ ਪੇਚਾ ਲੜਾ ਰਿਹਾ। ਹੁਣ ਦੇਖਦੇ ਹਾਂ ਕਿ ਟਰੰਪ ਨੂੰ ਜਿਹੜਾ ਨੋਬਲ ਪ੍ਰਾਈਜ਼ ਜਿਹੜਾ ਮਿਲਦਾ ਹੈ ਜਾਂ ਫਿਰ ਮਿਲਦਾ ਹੈ ਭਾਈ ਆਪਣੇ ਕੈਨੇਡੀ ਨੂੰ, ਸੋਰੀ ਕੈਨੇਡੀ ਨਹੀਂ ਆਪਣੇ ਮਾਰਕ ਕਾਰਨੀ ਨੂੰ। ਨੋਬਲ ਅਤੇ ਪਰਸਨ ਆਫ ਦੀ ਈਅਰ ਦੇ ਲਈ ਕੈਨੇਡੀਅਨ PM ਕਾਰਨੀ ਦੇ ਨਾਮ ਦੇ ਉੱਤੇ ਚਰਚਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2026 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਦੇ ਬਾਵਜੂਦ ਆਪਣੇ ਦੇਸ਼ ਦਾ ਮਜ਼ਬੂਤੀ ਦੇ ਨਾਲ ਬਚਾਅ ਕਰਕੇ ਵਿਸ਼ਵ ਪੱਧਰ ਦੇ ਉੱਤੇ ਆਪਣੀ ਪਛਾਣ ਜਿਹੜੀ ਬਣਾਈ ਹੈ। ਇਸ ਰੁੱਖ ਦੇ ਕਾਰਨ ਹੀ ਉਨ੍ਹਾਂ ਨੂੰ ਹੁਣ ਨੋਬਲ ਸ਼ਾਂਤੀ ਪੁਰਸਕਾਰ ਜਿਹੜਾ ਅਤੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਵਕਾਰੀ ਸਨਮਾਨਾਂ ਦੇ ਲਈ ਦਾਅਵੇਦਾਰ ਜਿਹੜਾ ਮੰਨਿਆ ਜਾ ਰਿਹਾ। ਭਵਿੱਖਬਾਣੀ ਕਰਨ ਵਾਲੇ ਜੁੜੇ ਬਾਜ਼ਾਰ ਦੇ ਵਿੱਚ ਕਾਰਨੀ ਦੇ ਦੋਵੇਂ ਸਨਮਾਨ ਜਿੱਤਣ ਦੀਆਂ ਜਿਹੜੀਆਂ ਸੰਭਾਵਨਾਵਾਂ ਦੇ ਬਾਰੇ ਅੰਦਾਜ਼ੇ ਲਗਾ ਰਹੇ ਨੇ। ਅਮਰੀਕੀ ਭਵਿੱਖਬਾਣੀ ਬਾਜ਼ਾਰ ਕਲਸ਼ੀ ਤੇ ਸੋਮਵਾਰ ਨੂੰ ਜਿਹੜਾ ਕਾਰਨੀ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਸੰਭਾਵੀ ਜੇਤੂਆਂ ਦੀ ਸੂਚੀ ਦੇ ਵਿੱਚ ਮੋਹਰੀ ਰਹੇ ਨੇ। ਵਪਾਰੀਆਂ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਅਨੁਮਾਨ 14% ਲਗਾਇਆ ਪਰ ਬਾਅਦ ਦੇ ਵਿੱਚ ਇਹ ਅੰਕੜਾ ਘਟ ਗਿਆ ਜੋ ਇਨ੍ਹਾਂ ਭਵਿੱਖਬਾਣੀਆਂ ਦੇ ਅੰਦਾਜ਼ੇ ਦੀਆਂ ਅਟਕਲਾਂ ਦੇ ਉੱਤੇ ਆਧਾਰਿਤ ਜਿਹੜਾ ਪ੍ਰਕਿਰਤੀ ਨੂੰ ਜਿਹੜਾ ਦਰਸਾਉਂਦਾ ਹੈ। ਇਸ ਗੱਲ ਦਾ ਕੋਈ ਜਨਤਕ ਸਬੂਤ ਨਹੀਂ ਹੈ ਕਿ ਕਾਰਨੀ ਨੂੰ 9 ਅਕਤੂਬਰ ਨੂੰ ਓਸਲੋ ਦੇ ਵਿੱਚ ਨੋਬਲ ਕਮੇਟੀ ਦੇ ਦੁਆਰਾ ਐਲਾਨੀ ਜਾਣ ਵਾਲੀ ਗੁਪਤ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹਾਲਾਂਕਿ ਨੋਬਲ ਪੁਰਸਕਾਰ ਨੂੰ ਲੈ ਕੇ ਜਿਹੜਾ ਜਾਰੀ ਚਰਚਾ ਨੇ ਕਾਰਨੀ ਦੇ ਉਸ ਸੰਦੇਸ਼ ਦੇ ਵੱਲ ਵੀ ਧਿਆਨ ਖਿੱਚਿਆ ਜਿਸ ਨੇ ਉਸਦੀ ਵਿਸ਼ਵ ਵਿਆਪੀ ਮਾਨਤਾ ਵਧਾਈ ਹੈ ਤੇ ਮੱਧਮ ਸ਼ਕਤੀਆਂ ਦੇ ਵੱਲ ਵਾਲੇ ਦੇਸ਼ਾਂ ਨੂੰ ਆਪਣੀ ਪ੍ਰਭੂ ਸੱਤਾ ਦੀ ਰੱਖਿਆ ਦੇ ਲਈ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਵੱਡੀਆਂ ਸ਼ਕਤੀਆਂ ਆਰਥਿਕ ਤੇ ਫੌਜੀ ਦਬਾਅ ਦੀ ਵਰਤੋਂ ਵਧਾ ਰਹੀਆਂ ਨੇ। ਇਹ ਬਿਆਨ ਜਿਹੜੇ ਸੀ ਦਿੱਤੇ ਸੀ ਉਸ ਸਮੇਂ ਚੈਲੰਜ ਕੀਤਾ ਸੀ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਜਦੋਂ ਇਹ ਸਾਰੇ ਜੀ ਜਿਹੜਾ 20 ਜਾਂ ਹੋਰ ਸਾਰੇ ਮੁੱਦੇ ਜਿਹੜੇ ਨੇ ਉੱਠੇ ਸਨ। ਉਨ੍ਹਾਂ ਸਮਿਆਂ ਦੇ ਵਿੱਚ ਕਾਰਨੀ ਨੇ ਬਿਆਨ ਦਿੱਤੇ ਸਨ। ਟਾਈਮ ਨੇ ਕਾਰਨੀ ਨੂੰ 2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਸੀ ਤੇ ਕਿਹਾ ਸੀ ਕਿ ਟਰੰਪ ਦੇ ਟਰੰਪ ਦੇ ਦਬਾਅ ਦੇ ਸਾਹਮਣੇ ਉਸਦੀ ਦ੍ਰਿੜਤਾ ਦੇ ਕਾਰਨ ਜਿਹੜਾ ਸੀਗਾ ਉਸਦੀ ਪ੍ਰਸਿੱਧੀ ਵਧੀ ਹੈ ਤੇ ਮੰਗਲਵਾਰ ਨੂੰ ਕਾਰਨੀ ਨੂੰ ਪ੍ਰਮੁੱਖ ਪੂਰਵ ਅਨੁਮਾਨ ਬਾਜ਼ਾਰਾਂ ਦੇ ਵਿੱਚ ਪਰਸਨ ਆਫ ਦੀ ਈਅਰ ਦੇ ਲਈ ਕਾਰਨੀ ਦੂਜੇ ਸਥਾਨ ਦੇ ਉੱਤੇ ਸਨ ਜਦਕਿ ਨਿਊਯਾਰਕ ਦੇ ਮੇਅਰ ਜਿਹੜੇ ਨੇ ਜੋਹਰਾਨ ਮਮਦਾਨੀ ਜੋ ਇਹ ਵੀ ਟਰੰਪ ਦੇ ਨਾਲ ਜਿਹੜੀ ਹੈ ਇੱਕ ਦੂਸਰੇ ਨਾਲ ਖਾਇਬਾਜ਼ੀ ਚੱਲਦੀ ਹੈ ਉਹਨਾਂ ਤੋਂ ਅੱਗੇ ਸਨ। ਕਾਰਨੀ ਨੇ ਜਨਵਰੀ ਦੇ ਵਿੱਚ ਸਵਿਟਜ਼ਰਲੈਂਡ ਦੇ ਦੋਵਾਸ ਦੇ ਵਿੱਚ ਕਿਹਾ ਸੀ ਕਿ ਪੁਰਾਣਾ ਅੰਤਰਰਾਸ਼ਟਰੀ ਵਿਵਸਥਾ ਵਾਪਸ ਨਹੀਂ ਆਵੇਗੀ ਤੇ ਮੱਧ ਸ਼ਕਤੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਉਸਨੇ ਕੈਨੇਡਾ ਨੂੰ ਯੂਰਪ ਦੇ ਨੇੜੇ ਲਿਆਉਣ ਅਤੇ ਏਸ਼ੀਆ ਦੇ ਵਿੱਚ ਨਵੇਂ ਭਾਈਵਾਲਾਂ ਦੀ ਭਾਲ ਕਰਨ ਦੇ ਲਈ ਯਤਨ ਤੇਜ਼ ਕਰ ਦਿੱਤੇ ਸਨ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਆਖਰ ਦੇ ਵਿੱਚ ਕੁਝ ਦੋਸਤ ਜਿਹੜੀ ਕਾਲ ਕਰ ਰਹੇ ਸੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ। ਜਿਹੜੇ ਦੋਸਤਾਂ ਨੇ ਸੁਨੇਹੇ ਭੇਜੇ ਨੇ ਉਹਨਾਂ ਦੀ ਵੀ ਬਾਤ ਪਾਉਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਦੋਸਤੋ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸੁਨੇਹਾ ਆਇਆ ਸੀ ਭਾਰਤ ਸਾਹਿਬ ਤੇ ਆ ਜਾਓ ਜੀ ਕਹਿੰਦੇ ਪਿਆਰਿਓ ਸੱਜਣੋ ਤੇ ਸਤਿ ਸ੍ਰੀ ਅਕਾਲ ਜੀ ਲਾਈਕ ਨੰਬਰ 1 ਭੇਜਿਆ ਉਹਨਾਂ ਨੇ। ਤੇ ਮਾਲ ਜੀ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਜਲੌਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਭ ਸਰੋਤਾ ਵੀਰਾਂ ਨੂੰ ਕਹਿੰਦੇ ਨੇ ਜੀ। ਤੇ ਨਾਲ ਦੀ ਨਾਲ ਹੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਜੀਆ ਨੂੰ ਜੀ ਕਹਿੰਦੇ ਆ। ਤੇ ਦਵਿੰਦਰ ਭਾਰਤ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸ਼ੰਮੀ ਵੀਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਆ। ਜਲੂਰ ਸਿੰਘ ਬਾਈ ਜੀ ਵੀ ਕਹਿੰਦੇ ਆ ਸਤਿ ਸ੍ਰੀ ਅਕਾਲ। ਤੇ ਲੋ ਆਪਣੇ ਨਾਲ ਜੁੜ ਗਏ ਨੇ ਸਾਡੇ ਗੁਆਂਢੀ ਸਵੀਡਨ ਤੋਂ ਤੇ ਯਾਦਵਿੰਦਰ ਵਿਦੇਸ਼ਾ ਜੀ, ਉਹਨਾਂ ਦੀ ਗੱਲਬਾਤ ਸੁਣਦੇ ਫਿਰ ਤੁਹਾਡੇ ਜਿਹੜੇ ਸੁਨੇਹੇ ਵੀ ਸਾਂਝੇ ਕਰਦੇ ਆ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
3: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਭੁਪਿੰਦਰ ਭਾਜੀ। ਉਹ ਮੈਂ ਐਕਚੁਅਲੀ ਨਾ ਕੰਮ ਤੇ ਨੇ, ਮੇਰੇ ਕੋਲ ਉਦੋਂ ਟਾਈਮ ਹੈਗਾ, ਹੁਣ ਮੇਰੇ ਕੋਲ 5 ਮਿੰਟ ਦਾ ਟਾਈਮ ਆ।
1: ਜ਼ਰੂਰ ਜ਼ਰੂਰ ਕਰੋ ਕਰੋ ਆਪਣੀ ਗੱਲ।
3: ਪਹਿਲਾਂ ਤੇ ਸ਼ੰਮੀ ਜੀ ਹੋਣਾ ਨੂੰ ਵਧਾਈ ਹੋਵੇ ਜਨਮ ਦਿਨ ਦੀ ਬਹੁਤ ਬਹੁਤ।
1: ਥੈਂਕ ਯੂ ਜੀ, ਥੈਂਕ ਯੂ ਤੁਹਾਨੂੰ ਵੀ ਸਭ।
3: ਬਾਕੀ ਮੈਂ ਸੁਣਿਆ ਪ੍ਰੋਗਰਾਮ ਕਾਫੀ
1: ਜੀ,
3: ਤੇ ਸੈਣੀ ਸਾਹਿਬ ਦਾ ਵੀ ਜਿੱਦਾਂ ਉਹ ਗੱਲਬਾਤ ਸਾਰੀ ਚੱਲਣ ਡਈ
1: ਜੀ,
3: ਤੇ ਭਗਤ ਸਿੰਘ ਦੇ ਜਨਮ ਦਿਨ ਦੀ ਵੀ ਵਧਾਈ ਹੋਵੇ।
1: ਬਿਲਕੁਲ,
3: ਪਰ ਉਹ ਜਨਮ ਦਿਨ ਜਿੱਦਾਂ ਜਿਹੜਾ ਨਹੀਂ, ਉਹੀ ਵਧਾਈਆਂ ਰਹਿ ਗਈਆਂ, ਪਰ ਉਹ ਜੇ ਭਗਤ ਸਿੰਘ ਹੁਣੀ ਜਿੰਦਾ ਵੀ ਹੁੰਦੇ ਤੇ ਉਹਨਾਂ ਵਧਾਈ ਲੈਣੀ ਨੀ, ਇਹੋ ਜਿਹੀ ਵਧਾਈ ਹੋਈ, ਇਹੋ ਜਿਹੀ ਥੋੜਾ ਉਹਨਾਂ ਸੋਚ ਹੀ ਉਹਨਾਂ ਦੀ
1: ਜੀ,
3: ਕਿ ਤੁਸੀਂ ਕਰੋੜਾਂ ਰੁਪਇਆ ਲਾ ਕੇ ਤੁਸੀਂ ਉਹ ਜਿਹੜਾ ਕਰੋੜਾਂ ਰੁਪਇਆ ਤੁਸੀਂ ਹੋਰ ਕਿਸੇ ਜਗ੍ਹਾ ਤੇ ਲਾਓ। ਅੱਗੇ ਇਦਾਂ ਨਾ ਸੇਮ ਹੀ ਇਦਾਂ ਨਾ ਸੇਮ ਕੰਮ ਦੂਜੀ ਪਾਰਟੀ ਨੇ ਕੀਤਾ ਇਹ ਆਪਣਾ ਕਰਤਾਰਪੁਰ ਲਾ ਕੇ, ਹੁਣ ਨਾ ਤਰੀ ਮੈਂ ਲੈਣਾ ਉਹ ਜਗ੍ਹਾ ਬਣਾ ਕੇ ਇਹਨਾਂ ਨੇ
1: ਜੀ,
3: ਤੇ ਉਹਦਾ 1 ਰੁਪਈਏ ਦਾ ਫਾਇਦਾ ਨਹੀਂ ਹੋਇਆ
1: ਜੀ।
3: ਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਨੀ, ਲੋਕਾਂ ਨੂੰ ਚਾਹੀਦੀਆਂ ਜਿਹੜੀਆਂ ਸਿੱਖਿਆ ਹੋਈ, ਤੁਸੀਂ ਹੋਸਪਿਟਲ ਹੋਇਆ ਆਪਣਾ, ਐਜੂਕੇਸ਼ਨ ਹੋਇਆ ਆਪਣਾ, ਮੈਡੀਕਲ ਹੋਇਆ, ਤੇ ਇਹ ਚੀਜ਼ਾਂ ਚਾਹੀਦੀਆਂ। ਬਾਕੀ ਤੁਸੀਂ ਆਪ ਹੀ ਫਿਰ ਕਰਜ਼ਾ ਵੀ ਚੁੱਕਦੇ ਜੀ ਉਹਨਾਂ ਚੀਜ਼ਾਂ ਵਾਸਤੇ ਦਿਖਾਉਣ ਵਾਸਤੇ।
1: ਬਿਲਕੁਲ,
3: ਤੇ ਹੋ ਸਕਦਾ ਕਿ ਜਨਮ ਦਿਨ ਪਹਿਲਾਂ ਨੇ ਕਦੀ ਮਨਾਇਆ ਨੀ, 3 ਸਾਲਾਂ ਦੇ ਵਿੱਚ ਏਡਾ ਤਕੜਾ ਕਰਕੇ ਜਨਮ ਦਿਨ ਆਇਆ, ਕੰਮ ਨਾ ਲਿਆ ਉਹਨੂੰ ਇਲੈਕਸ਼ਨ ਦੇ ਲੱਗੇ
1: ਜੀ।
3: ਇਹ ਤੇ ਸਾਰੇ ਭਰਮਾਉਣ ਦੇ ਢੰਗ ਵਾ ਦੂਜੇ ਲੋਕਾਂ ਨੂੰ, ਜਨਤਾ ਨੂੰ ਕਿਸ ਤਰੀਕੇ ਨਾਲ ਭਰਮਾ ਕੇ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਨੇ ਵੋਟਾਂ ਲਈਆਂ ਜਾਣ
1: ਜੀ।
3: ਤੇ ਗੱਲ ਹੁਣ ਪਹਿਲਾਂ ਇਹਨਾਂ ਨੂੰ ਕਦੀ ਚੇਤਾ ਨੀ ਨਾ, ਪਹਿਲਾਂ ਤੇ ਕਦੀ ਇਹਨਾਂ ਨੂੰ ਇਹ ਵੀ ਨੀ ਚੇਤਾ ਆਇਆ ਕਿ ਉਹਨਾਂ ਦੀ ਉਹਦੀ ਮਾਤਾ ਦੀ ਵੀ ਡੈਥ ਹੋਈ ਪਿੱਛੇ
1: ਜੀ,
3: ਕਿ ਤੁਸੀਂ ਉਹਦਾ ਵੀ ਹੁਣ ਲਾ ਲਓ ਕਿ ਕਾਮਾ ਘੱਟੂ ਮਾਰੂ ਦੇ ਜਿੰਨੇ ਸ਼ਹੀਦ ਲਾ ਲਓ, ਆਪਣੇ ਗਦਰੀ ਬਾਬਿਆਂ ਦਾ ਮੇਲਾ, ਉੱਥੇ ਕਿੰਨੇ ਕੁ ਜਾਣੇ ਮਨਾਉਂਦੇ ਹੁੰਦੇ ਲੁਧਿਆਣੇ ਦੇ ਵਿੱਚ, ਗਿਣਤੀ ਦੇ ਲੋਕ ਆਉਂਦੇ ਜਾਂ ਪ੍ਰੋਫੈਸਰ ਹੁੰਦੇ ਜਾਂ ਕੋਈ ਕਵੀ ਰਾਈਟਰ ਹੁੰਦੇ, ਹੋਰ ਤੇ ਕੋਈ ਉੱਥੇ ਪਹੁੰਚਦਾ ਨੀ ਹੁੰਦਾ। ਉਹ ਨੀ ਕਦੀ ਉਹ ਸ਼ਹੀਦੀਆਂ ਨੇ ਕੋਈ ਵੀ ਨੀ ਇਹਨਾਂ ਨੇ ਕਦੀ ਯਾਦ ਕੀਤੀਆਂ। ਪਰ ਆਹ ਜਿਹੜਾ ਵਾ ਲੋਕਾਂ ਨੂੰ ਵੀ ਸਿਆਣੇ ਹੋਣਾ ਪੈਣਾ, ਮੈਂ ਤਾਂ ਇਹੋ ਗੱਲ ਕਰਨੀ ਕਿ ਲੋਕਾਂ ਨੂੰ ਸਿਆਣਾ ਹੋਣਾ ਪੈਣਾ ਕਿ ਭਾਈ ਆਹ ਇਲੈਕਸ਼ਨ ਕਰਕੇ ਸਭ ਕੁਝ ਹੋਣ ਡਿਆ।
1: ਬਿਲਕੁਲ,
3: ਤੁਹਾਨੂੰ ਪਹਿਲਾਂ ਬਾਕੀ ਦਿਨ ਪਬਲਿਕ ਟਰਾਂਸਪੋਰਟ ਨੂੰ ਵਰਤਣ ਡੇ, ਜੇ ਕਿੰਨੇ ਲੋਕਾਂ ਨੇ ਉੱਥੇ ਆਪਣੇ ਕੰਮਾਂ ਦੇ, ਕਿੰਨਾ ਨੇ ਸਕੂਲਾਂ 'ਚ ਜਾਣਾ, ਕਈਆਂ ਜਗ੍ਹਾ ਤੇ ਜਾਣਾ, ਚਲੋ ਛੁੱਟੀ ਹੋਰ ਜੋ ਛੁੱਟੀ ਹੋਊਗੀ
1: ਜੀ,
3: ਪਰ ਕਿਹਨੇ ਹੋਸਪਿਟਲ ਜਾਣਾ, ਕਦੇ ਕਿਤੇ ਜਾਣਾ, ਤੁਸੀਂ ਬੱਸਾਂ ਦੇ ਵਿੱਚ ਬਹਿ ਕੇ ਤੁਸੀਂ ਦੂਜੇ ਬੰਨੇ ਲਾਤੀਆਂ।
1: ਬਿਲਕੁਲ,
3: ਉਹ ਪਤਾ ਜਿਹਾ ਨੀ ਲੱਗਦਾ, ਉਹ ਜਿੱਦਾਂ ਨਾ ਮਲਗੋਬਾ ਜਿਹਾ ਬਣ ਗਿਆ ਪੰਜਾਬ ਦੇ ਵਿੱਚ, ਪਤਾ ਨੀ ਲੱਗਦਾ ਚੰਗਾ ਕਿਹੜਾ ਤੇ ਮਾੜਾ ਕਿਹੜਾ
1: ਜੀ। ਭਰੋਸਾ ਜੀ, ਜਿੰਨਾ ਕੁ ਮਾੜਾ ਮੋਟਾ ਲੋਕਾਂ ਦਾ ਭਰੋਸਾ ਸੀ ਕਿਸੇ ਪਾਰਟੀ ਤੇ, ਭਰੋਸਾ ਚੱਕ ਹੋ ਗਿਆ ਜੀ।
3: ਉਹ ਨਹੀਂ, ਮੈਨੂੰ ਸਮਝ ਨਹੀਂ ਲੱਗਦੀ ਖਜ਼ਾਨਾ ਭਰਿਆ ਵਾ ਕੇ, ਖਜ਼ਾਨਾ ਇੰਨਾ ਕੁ ਭਰਿਆ ਵਾ ਕੇ ਜਾਨਕ ਜੇ ਖਜ਼ਾਨਾ ਖਾਲੀ, ਮੈਨੂੰ ਲੱਗਦਾ ਖਜ਼ਾਨਾ ਨੱਕੋ ਨੱਕ ਭਰਿਆ, ਜਿਹੜਾ ਮਿੰਟੋ ਮਿੰਟ ਪੈਸੇ ਕੱਢ ਕੇ ਇੱਧਰ ਲਾ ਦਿੰਦੇ, ਕਈ ਨਾ ਕੁਛ ਕਰ ਦਿੰਦੇ
1: ਜੀ,
3: ਕਈ ਨਾ ਕਿਸੇ ਦੇ, ਨਾਲੇ ਉਹ ਮੋਦੀ ਜਿਹੜੇ ਆਪਣੇ ਆਏ ਉੱਪਰੋਂ ਅਮਿਤ ਸ਼ਾਹ ਹੋਣੀ, ਅਮਿਤ ਸ਼ਾਹ ਹੋਣਾ ਨੇ ਆਣ ਕੇ, ਉਹ ਵੀ ਚਲੋ ਇਹੋ ਜਿਹੇ ਟੋਟਕਾ ਖੇਡਣ ਡੇ, ਫਰਕ ਤੇ ਇਹਦਾ ਕੋਈ ਪੈਣਾ ਨੀ ਹੈ। ਬਾਕੀ ਆ ਨਸ਼ੇ ਪੱਤੇ ਵਾਲਾ ਕੰਮ ਜਿਹੜਾ ਵਾ, ਨਸ਼ੇ ਪੱਤੇ ਵਾਲਾ ਕੰਮ ਮੈਨੂੰ ਨੀ ਲੱਗਦਾ ਕਿ ਛੇਤੀ ਏਦਾਂ ਏਦਾਂ ਚੀਜ਼ਾਂ ਨਾਲ ਖਤਮ ਹੋਊਗਾ, ਭਾਵੇਂ ਤੁਸੀਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਆ ਜੇ, ਭਾਵੇਂ ਅੰਮ੍ਰਿਤਪਾਲ ਆ ਜੇ, ਇਹ ਕੰਮ ਏਦਾਂ ਰੁਕਣਾ ਇਹ ਨੀ।
1: ਬਿਲਕੁਲ ਜੀ,
3: ਬਿਲਕੁਲ। ਤੇ ਨਾਲੇ ਇਹਨਾਂ ਨੇ ਜਿਹੜਾ ਉਦੋਂ ਆਪਣੀ ਹੱਦਾਂ ਚੇਂਜ ਕਰਕੇ ਜਿਹੜੀ BSF ਲਿਆਂਦੀ ਸੀ ਪੰਜਾਬ ਦੇ ਵਿੱਚ ਨਸ਼ਾ ਰੋਕਣਾ, ਤੇ ਉਹ ਫਿਰ ਉਹ ਫਿਰ ਉੱਥੇ ਰੋਟੀਆਂ ਪਕਾਉਣ ਨੂੰ ਰੱਖੀ ਆ ਕੇ, ਉਹਨਾਂ ਨੂੰ ਕੋਈ ਪਤਾ ਨੀ ਜੇ ਹਜੇ ਵੀ 100 ਫੁੱਟ ਕੀ ਇਹਨਾਂ ਦੇ ਮੀਟਰ ਅੰਦਰ ਆ ਗਏ ਆ, 50 ਕਿਲੋਮੀਟਰ ਅੰਦਰ ਆ ਗਏ ਆ, ਤੇ ਉਹਨਾਂ ਕੋਲ ਹਜੇ ਵੀ ਨੀ ਰੋਕਦਾ ਕੁਛ
1: ਜੀ।
3: ਫਿਰ ਤੇ ਕੋਈ ਵੀ ਨੀ ਰੋਕ ਸਕਦਾ ਜੇ ਫੌਜ ਨੀ ਰੋਕ ਸਕਦੀ।
1: ਬਿਲਕੁਲ,
3: ਫਿਰ ਉਹ ਗੱਲ ਬਣਦਾ ਫਿਰ ਪੰਜਾਬ ਚ ਹੀ ਬਣ ਰਿਹਾ ਕਿਸੇ ਨਾ ਕਿਸੇ ਜਗ੍ਹਾ ਤੇ ਬਣ ਰਿਹਾ ਹੋਊਗਾ
1: ਜੀ।
3: ਚਲੋ ਠੀਕ ਆ ਜੀ, ਬਸ ਗੱਲ ਕਰ।
1: ਥੈਂਕ ਯੂ ਯਾਦਵਿੰਦਰ ਜੀ ਵਿਚਾਰਾਂ ਲਈ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਯਾਦਵਿੰਦਰ ਵਿਦੇਸ਼ਾ ਜੀ ਜੁੜੇ ਸੀ ਨਾਲ ਸਵੀਡਨ ਤੋਂ, ਨਾਲ ਸਾਡੇ ਗੁਆਂਢੀ ਮੁਲਕ ਤੋਂ, ਤੇ ਆਪਣੇ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਆ, ਲਾਈਕ ਨੰਬਰ 4 ਭੇਜਦੇ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਰਾਜਨ ਜੀ ਕਹਿੰਦੇ ਆ ਸ਼ਮੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅੱਲਾ ਤੁਹਾਨੂੰ ਕਹਿੰਦੇ ਦੁੱਧ ਦੇਵੇ ਨਾਲੇ ਦੇਵੇ ਮਲਾਈ ਕਹਿੰਦੇ ਜੀ, ਤੇ ਕਿਆ ਬਾਤ ਹੈ ਜੀ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਆਪਣੇ ਜਗਸੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਤੇ ਸ਼ਮੀ ਬਾਈ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ। ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਪਿਆਰਿਆਂ ਨੂੰ। ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸ਼ੁਕਰੀਆ ਅਦਾ ਕੀਤਾ ਗਿਆ ਸਾਰੇ ਸੱਜਣਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਵਿਸ਼ ਕੀਤਾ ਜੀ ਸ਼ਮੀ ਜੀ ਨੂੰ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ, ਮੁਬਾਰਕਾਂ ਸ਼ਮੀ ਜੀ, ਸਮਰਜੀਤ ਸਿੰਘ ਸ਼ਮੀ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਕਹਿੰਦੇ ਆ ਜੀ, ਲੱਖ ਲੱਖ ਵਧਾਈਆਂ ਹੋਣ ਤੁਹਾਨੂੰ, ਜੀਰਾ ਸਾਹਿਬ ਭੇਜਦੇ ਨੇ। ਤੇ ਆਪਣੇ ਅਮਰਿੰਦਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਜੀ, ਨਵੇਂ ਦੋਸਤ ਆਪਣੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਖੁਸ਼ੀ ਹੁੰਦੀ ਹੈ ਜਦੋਂ ਕੋਈ ਨਵਾਂ ਦੋਸਤ ਜੁੜਦਾ, ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੁੰਦਾ। ਜੀਆਂ ਨੂੰ ਜੀ ਸਵਾਗਤ ਹੈ। ਤੇ ਰਜਿੰਦਰ ਮਿੱਤਲ ਵੀਰ ਜੀ ਸਤਿ ਸ੍ਰੀ ਅਕਾਲ, ਉਹਨਾਂ ਨੂੰ ਵੀ ਭੇਜਦੇ ਆ ਆਪਣੇ ਅਮਰਿੰਦਰ ਜੀ। ਤੇ ਸ਼ਮੀ ਬਾਈ ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੇ ਸ਼ੁਕਰੀਆ ਬਾਈ ਜੀ, ਧੰਨਵਾਦ। ਤੇ ਗੁਰੀਮਾਨ ਜੀ ਕਹਿੰਦੇ ਆ ਸ਼ਮੀ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਗੁਰੀ ਬਾਈ ਜੀ ਨੇ ਬਹੁਤ ਸਾਰੇ ਦੋਸਤਾਂ ਨੂੰ ਸਾਰਿਆਂ ਨੂੰ ਕੱਲਾ ਕੱਲਾ ਨਾਮ ਲੈ ਕੇ ਸਤਿ ਸ੍ਰੀ ਅਕਾਲ ਭੇਜੀ ਆ, ਸਾਰੇ ਕਬੂਲ ਕਰਨਾ ਜੀ ਸ਼ੋਰਟ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਆਪਣੇ ਪੁਰੇਵਾਲ ਸਾਹਿਬ ਫਰਾਂਸ ਤੋਂ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਗੁਰੀਮਾਨ ਜੀ ਕਹਿੰਦੇ ਆ ਪੁਰੇਵਾਲ ਜੀ ਸਤਿ ਸ੍ਰੀ ਅਕਾਲ। ਤੇ ਇਸੇ ਤਰ੍ਹਾਂ ਗੁਰੀਮਾਲ ਜੀ ਦੇ ਸੁਨੇਹੇ ਨੇ, ਬਿਲਕੁਲ ਭਾਰਤ ਜੀ, ਬਸ ਇਹਨਾਂ ਬੇਸ਼ਰਮਾਂ ਨੂੰ ਬਸ ਪੈਸੇ ਚਾਹੀਦੇ ਆ, ਬਾਕੀ ਸੈਣੀ ਸਾਹਿਬ ਮੈਂ ਵੀ ਅੱਜ ਹੀ ਲਿਖਿਆ ਸੀ, ਅਮਿਤ ਸ਼ਾਹ ਦੀ ਗੱਲਬਾਤ ਦੇ ਵਿੱਚ ਕੋਈ ਦਮ ਖੰਮ ਨਹੀਂ ਸੀ ਜੀ। ਅੱਗੇ ਲਿਖਦੇ ਨੇ ਭਾਰਤ ਸਾਹਿਬ ਮਖੌਲ ਬਣਾਇਆ ਜਾ ਰਿਹਾ, 213 ਦਾ ਕੇਸ ਆ ਭੋਲੇ ਦਾ ਤੇ 226 ਚੱਲ ਰਿਹਾ ਤੇ 40,000 ਪੰਨਿਆਂ ਦੀ ਰਿਪੋਰਟ ਹੈ ਹੁਣ ਤੱਕ, ਦੋਸ਼ ਮਜਿੱਠਿਆ ਉੱਤੇ ਸਿੱਧੇ ਹੀ ਨਹੀਂ ਹੋਇਆ ਜੀ, ਤੇ ਸਿੱਧੇ ਨਹੀਂ ਹੋਇਆ, ਹੁਣ ਲੋਕਾਂ ਦਾ ਧਿਆਨ ਗਾਇਤਰੀ ਤੋਂ ਨਸ਼ੇ ਦੇ ਰੋਲੇ ਤੋਂ ਕਹਿੰਦੇ ਡਾਇਵਰਟ ਕੀਤਾ ਜਾ ਰਿਹਾ ਜੀ। ਮੁਹੰਮਦ ਜੀ ਕਿਉਂ ਕਹਿੰਦੇ ਨੇ ਨਾ ਕਿ ਛੋਟੀ ਲਕੀਰ ਮਿਟਾਉਣ ਨੂੰ ਉਤੋਂ ਥੋੜੀ ਜਿਹੀ ਵੱਡੀ ਖਿੱਚ ਦਿਓ ਤੇ ਆਪੇ ਲਕੀਰ ਮਿਟ ਜਾਂਦੀ ਹੈ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਸਤਿ ਸ੍ਰੀ ਅਕਾਲ ਭੇਜੀ ਆ, ਪ੍ਰੋਗਰਾਮ ਪਸੰਦ ਕਰਦੇ ਨੇ ਤੇ ਸ਼ੁਕਰੀਆ ਅਦਾ ਕਰ ਰਹੇ। ਨਾਲ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਕਹਿੰਦੇ ਆ ਬੈਸਟ ਵਿਸ਼ਿਸ ਫੋਰ ਬਰਥਡੇ ਫੈਮਿਲੀ ਜੀ। ਤੇ ਗੁਰੂ ਜੀ ਕਹਿੰਦੇ ਹੋਵੇ ਗਾਜੀ ਸੈਣੀ ਸਾਹਿਬ ਜ਼ਰੂਰ ਹੋਵੇਗਾ, ਮੈਂ ਖੁਦ ਇਸ ਗੱਲ ਦੀ ਉਡੀਕ ਕਰ ਰਿਹਾ ਜੀ। ਤੇ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ ਗੁਰੂ ਜੀ ਨੇ ਭੇਜੀ ਹੈ ਭੈਣ ਜੀ ਨੂੰ। ਤੇ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਜੀ ਅਨੂ ਜੀ ਬਾਈ ਜੀ ਸਵਾਗਤ ਹੈ। ਗੁਰੂ ਜੀ ਕਹਿੰਦੇ ਮਸਲਾ ਸੈਣੀ ਸਾਹਿਬ ਬੀਬੀ ਦਾ ਮਸਲਾ ਜਾਂ ਕੋਈ ਟਿਕਟ ਦਾ ਹੋਵੇਗਾ ਜਾਂ ਪੈਸੇ ਦਾ ਹੋਵੇਗਾ ਜੀ, ਹੋਰ ਕੁਝ ਨਹੀਂ ਹੈ ਇਹਦੇ ਵਿੱਚੋਂ ਨਿਕਲਣਾ। ਗੁਰੂ ਜੀ ਕਹਿੰਦੇ ਆ ਰਾਜੀਵ ਕੁਮਾਰ ਵੀਰ ਜੀ ਸਤਿ ਸ੍ਰੀ ਅਕਾਲ। ਤੇ ਗੁਰੂ ਜੀ ਨੂੰ ਸਤਿ ਸ੍ਰੀ ਅਕਾਲ ਰਾਜੀਵ ਕੁਮਾਰ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਮੁਕੱਦਰ ਬਾਈ ਜੀ ਹੁਣ ਇਹ ਬੀਬੀ ਦਾ ਕੇਸ SGPC ਦੀ ਚੋਣਾਂ ਕਰਵਾ ਕੇ ਹੀ ਕਹਿੰਦੇ ਮੰਨੂਗੀ। ਤੁਸੀਂ ਗੱਲ ਮੁਕੱਦਰ ਬਾਈ ਸਹੀ ਕਰ ਰਹੇ ਆ, ਤੁਹਾਡਾ ਤਰਕ ਵੀ ਠੀਕ ਹੈ ਤੇ ਆਵੇ ਕੋਈ ਵੀ ਪੰਜਾਬ ਦਾ ਮਾਹੌਲ ਸੁਖਾਵਾਂ ਹੁੰਦਿਆਂ ਨਜ਼ਰ ਨਹੀਂ ਆਉਂਦਾ ਜੀ। ਗੁਰੂ ਜੀ ਕਹਿੰਦੇ ਆ ਮੁਕੱਦਰ ਬਾਈ ਜੇ ਕਿੱਥੇ ਗਿਆ ਜੀ, ਹਾਂਜੀ ਮੁਕੱਦਰ ਬਾਈ ਜੀ ਕੈਪਟਨ ਸਾਹਿਬ ਨੇ ਕੁਝ ਨਹੀਂ ਸਹੀ ਕੀਤਾ, ਕੰਮ ਤਾਂ ਕਹਿੰਦੇ ਉਹਦਾ ਨਤੀਜਾ ਮਿਲ ਵੀ ਗਿਆ ਤੇ ਜਾਂਦੇ ਲੱਗੇ ਸਿਆਸਤ ਦੇ ਵਿੱਚੋਂ ਜੀ। ਅੱਗੇ ਲਿਖਦੇ ਨੇ ਕਿ ਕੋਈ ਸ਼ੱਕ ਨਹੀਂ, ਆਮ ਲੋਕਾਂ ਨੂੰ ਆਰਾਮ ਨਹੀਂ ਮਿਲਦਾ, ਲੋਕ ਵੋਟਾਂ ਦੇ ਕੇ ਵੀ ਕਹਿੰਦੇ ਰੋਂਦੇ ਤੰਗ ਹੁੰਦੇ ਨਜ਼ਰ ਆਉਣਗੇ। ਦੁੱਖ ਮੁਕੱਦਰ ਬਾਈ ਦਾ ਕਹਿੰਦੇ ਵੀ ਸਹੀ ਹੈ ਤੇ ਓਵਰਆਲ ਹੀ ਕਹਿੰਦੇ ਬੇੜਾ ਗਰਕ ਹੈ ਜੀ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਆ ਕਿ ਅਸੀਂ ਤਾਂ ਆਪ ਸੋਚਦੇ ਹਾਂ ਕਿ ਅਸੀਂ ਲੋਕ ਆਪ ਅੱਗੇ ਆਈਏ ਜਾਂ ਹੋਰ ਕਿਹੜਾ ਚੰਗਾ ਲੈ ਕੇ ਆਈਏ ਜੋ ਪੰਜਾਬ ਨੂੰ ਔਖੀ ਘੜੀ ਨੂੰ ਲੈ ਕੇ ਕਹਿੰਦੇ ਬਾਹਰ ਆਵੇ ਔਖੀ ਘੜੀ ਚੋਂ। ਤੇ ਜਜ਼ਬਾਤੀ ਬੰਦਾ ਬਾਈ ਸਾਡਾ ਮੁਕੱਦਰ ਵੀਰ, ਗੁਰੂ ਜੀ ਹੱਸ ਵੀ ਰਹੇ ਨੇ ਨਾਲ। ਤੇ ਆਪਣੇ ਜਲੌਰ ਸਿੰਘ ਬਾਈ ਜੀ ਲਿਖਦੇ ਆ ਭਾਰਤ ਦੇ ਸੈਣੀ ਸਾਹਿਬ ਦੀ ਗੱਲ ਦੀ ਰੂਪ ਰੇਖਾ ਹੀ ਕਹਿੰਦੇ ਬਦਲ ਦਿੱਤੀ ਮੁਕੱਦਰ ਵੀਰ ਨੇ। ਤੇ ਮੁਕੱਦਰ ਜੀ ਕਹਿੰਦੇ ਆ ਗੁਰੀਮਾਨ ਬਾਈ ਜੀ ਸ਼ੁਕਰੀਆ ਜੀ। ਤੇ ਸਤਿ ਸ਼੍ਰੀ ਅਕਾਲ ਭੇਜੀ ਇੱਕ ਦੂਸਰੇ ਨੂੰ। ਜਲੌਰ ਸਿੰਘ ਬਾਈ ਜੀ ਨੂੰ ਗੂਠਾ ਖੜਾ ਕਰ ਦਿੱਤਾ ਮੁਕੱਦਰ ਜੀ ਨੇ। ਤੇ ਗੁਰੂ ਜੀ ਕਹਿੰਦੇ ਆ ਬਿਲਕੁਲ ਭਾਰਤ ਸਾਹਿਬ ਲੜਨਾ ਸਾਡਾ ਕੰਮ ਹੈ ਤੇ ਅਸੀਂ ਲੜਦੇ ਰਹਿਣਾ ਹੈ ਜੀ। ਮੁਕੱਦਰ ਜੀ ਲਿਖਦੇ ਆ ਕਿ ਜੀ ਸੈਣੀ ਬਾਈ ਜੀ ਗੱਲ ਤੁਹਾਡੀ ਵੀ ਦਰੁਸਤ ਹੈ ਤੇ ਅਸੀਂ ਤੇ ਇੱਕ ਦੂਜੇ ਦੀਆਂ ਗੱਲਾਂ ਚੋਂ ਪੜਚੋਲ ਕਰਦੇ ਰਹਿੰਦੇ ਹਾਂ, ਬਸ ਗੂਠੇ ਖੜੇ ਕਰ ਦਿੱਤੇ ਆ ਨਾਲ। ਜਲੌਰ ਸਿੰਘ ਬਾਈ ਜੀ ਕਹਿੰਦੇ ਕੈਪਟਨ ਦਾ ਕੀਤਾ ਬੇੜਾ ਗਰਕ, ਕਾਂਗਰਸ ਉਭਰੀ ਨਹੀਂ ਸੀ, ਵੜਿੰਗ ਨੇ ਤਾਂ ਕਹਿੰਦੇ ਖੂੰਜੇ ਲਾ ਛੱਡੀ ਹੈ ਤੇ ਕਾਂਗਰਸ ਵੜਿੰਗ ਕਾਂਗਰਸ ਦਾ ਘੱਟ ਆਪ ਦਾ ਪ੍ਰਧਾਨ ਲੱਗਦਾ ਹੈ, ਜਿਵੇਂ ਕਾਰਜਗੁਜ਼ਾਰੀ ਜਿਹੜੀ ਹੈ ਉਹ ਕਰਦੇ ਹੈ। ਅੱਗੇ ਲਿਖਦੇ ਨੇ ਮੰਨ ਲਵੋ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਕਹਿੰਦੇ ਚੁਣਨਾ ਪਵੇਗਾ ਇਹਨਾਂ ਚੋਂ। ਤੇ ਮੁਹੰਮਦ ਜੀ ਸੋਰੀ ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਲਿਖਦੇ ਆ ਸ਼ੰਮੀ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਗੁਰੀਮਾਨ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਆ ਕਿ ਵਿਕਟਮ ਅਤੇ ਡੈਡ ਬਾਡੀ ਹੈ ਹੀ ਨਹੀਂ ਜੀ, ਜਾਂ ਗਾਇਬ ਕੀਤੀਆਂ ਗਈਆਂ ਨੇ ਇਹ ਨਹੀਂ ਸਮਝ ਲੱਗੀ ਜੀ। ਤੇ ਬਿਲਕੁਲ ਸੈਣੀ ਸਾਹਿਬ ਕੋਈ ਦਮ ਖੰਮ ਨਹੀਂ ਨਜ਼ਰ ਆਇਆ ਅਮਿਤ ਸ਼ਾਹ ਦੀ ਗੱਲਬਾਤ ਦੇ ਨਾਲ, ਤੇ ਰੈਲੀ ਦੇ ਵਿੱਚ ਰਵਾਇਤੀ ਨਸ਼ੇ ਫੜ ਫੜ ਥਾਣਿਆਂ ਦੇ ਵਿੱਚ ਜਾ ਰਹੇ ਹੈ, ਚਿੱਟਾ ਸ਼ਰੇਆਮ ਵੇਖ ਰਿਹਾ ਤੇ ਧੰਨਵਾਦ ਸੈਣੀ ਸਾਹਿਬ ਕਹਿੰਦੇ ਨੇ ਗੁਰੀਮਾਨ ਜੀ। ਇਸੇ ਤਰ੍ਹਾਂ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਨਜ਼ਾਰਾ ਆ ਗਿਆ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ, ਤੇ ਸ਼ੁਕਰੀਆ ਗੁਰੀਮਾਨ ਜੀ ਦਾ ਵੀ ਕਰਦੇ ਆ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਥੈਂਕ ਯੂ ਸੈਣੀ ਸਾਹਿਬ ਦਾ ਕਰਦੇ ਨੇ ਜੀ ਜਲੌਰ ਸਿੰਘ ਜੀ, ਤੇ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ, ਸ਼ੁਕਰੀਆ ਕਰ ਰਹੇ ਨੇ ਰਾਜਨ ਸੈਣੀ ਸਾਹਿਬ। ਗੁਰੂ ਜੀ ਕਹਿੰਦੇ ਪੰਜਾਬ ਨੂੰ ਦੇਣ ਲੱਗੇ ਖਜ਼ਾਨੇ ਦਾ ਮੂੰਹ ਖੋਲਣ ਲੱਗੇ ਅਮਿਤ ਸ਼ਾਹ ਜੀ ਦੀ ਆਵਾਜ਼ ਬੰਦ ਰਹਿੰਦੀ ਹੈ ਜੀ। ਮੁਹੰਮਦ ਵੀਰ ਜੀ ਬਹੁਤ ਖੂਬ ਜੀ, ਕਿਆ ਬਾਤਾਂ, ਨਜ਼ਾਰਾ ਆ ਗਿਆ ਕਹਿੰਦੇ ਗੁਰੂ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਗ੍ਰੇਟ ਜੀ, ਲਾਜਵਾਬ, ਵਾਹ ਜੀ ਵਾਹ, ਬਖਸ਼ੀ ਜੀ ਕਮਾਲ ਕਰਤੀ ਹੈ। ਰਾਜਨ ਸੈਣੀ ਸਾਹਿਬ ਆ ਕੇ ਕਹਿ ਵੀ ਗਏ ਸਨ ਤੇ ਕਹਿੰਦੇ ਵਾਹ ਜੀ ਵਾਹ, ਬਖਸ਼ੀ ਜੀ ਨਜ਼ਾਰਾ ਆ ਗਿਆ ਜੀ ਅੱਜ ਤਾਂ ਕਹਿੰਦੇ। ਜਲੌਰ ਸਿੰਘ ਜੀ ਲਿਖਦੇ ਆ ਕਿ ਰੂਹ ਲੈ ਗਿਆ ਦਿਲਾਂ ਦਾ ਜਾਨੀ, ਵਾਹ ਕਿਆ ਬਾਤ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਰੂਹ ਬਣ ਬੁੱਤ ਰਹਿ ਗਿਆ, ਜਿੰਦ ਕੋਈ ਹੋਰ ਲੈ ਗਿਆ, ਕਿਆ ਬਾਤ ਹੈ। ਤੇ ਨਾਲ ਗੁਲਾਬ ਦਾ ਫੁੱਲ ਭੇਜ ਦਿੱਤਾ ਹੈ। ਪਿਆਰੀਆਂ ਸਤਰਾਂ ਜਦੋਂ ਗੁਣ ਗੁਣਾਉਂਦੇ ਨੇ ਤੇ ਦੋਸਤ ਆਪਣਾ ਵੀ ਚੇਤਾ ਨਾਲ ਕਰਦੇ ਆ। ਉਹ ਮੁਹੰਮਦ ਜੀ ਲਿਖਦੇ ਆ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ ਤੇ ਸਾਰੇ ਦੋਸਤਾਂ ਦਾ। ਜਲੌਰ ਸਿੰਘ ਜੀ ਲਿਖਦੇ ਆ ਅੱਜ ਟਿਵਾਣਾ ਸਾਹਿਬ ਜੀ ਦੀ ਕਮੀ ਪੂਰੀ ਕਰ ਦਿੱਤੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਜੀ ਨੇ, ਹੁਣ ਸਕੂਨ ਦੀ ਨੀਂਦ ਕਹਿੰਦੇ ਸੋਵਾਂ, ਕਿਆ ਬਾਤ ਹੈ ਜੀ। ਸ਼ੁਕਰੀਆ ਬਾਈ ਜੀ, ਪਿਆਰ ਮੁਹੱਬਤ

ਕਿਆ ਬਾਤਾਂ ਤੇ US ਤੋਂ ਲਿਖਦੇ ਨੇ ਐਪਰੀਸ਼ੀਏਟ ਕਰਦੇ ਨੇ ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦੇ ਆ। ਤੇ ਜਲੌਰ ਵੀਰ ਸੌਣ ਦਵਾਈ ਡਬਲ ਸ਼ਾਮ ਨੂੰ ਕਹਿੰਦੇ ਜੀ ਆਪਣੇ ਸਵੇਰੇ ਟਵਾਣਾ ਸਾਹਿਬ ਤੇ ਸ਼ਾਮ ਨੂੰ ਜਾਣੀ ਕਿ ਦੁਆਬਾ ਰੇਡੀਓ। ਤੇ ਜਲੌਰ ਸਿੰਘ ਜੀ ਕਹਿੰਦੇ ਆ ਗੁੱਡ ਨਾਈਟ ਆਲ ਜੀ ਫਰੈਂਡਸ, ਬਹੁਤ ਬਹੁਤ ਸ਼ੁਕਰੀਆ ਬਾਈ ਜੀ ਨਾਲ ਜੁੜਨ ਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਲੱਗਦਾ ਨੀਂਦ ਉੱਡ ਗਈ ਰਾਜਨ ਜੀ। ਜਲੌਰ ਸਿੰਘ ਜੀ ਕਹਿੰਦੇ ਆ ਆਈ ਨੋ ਡਰਿੰਕ ਬਰੋ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਜੋ ਤੁਹਾਡਾ ਮਕਸਦ ਹੈ ਉਹ ਪੂਰਾ ਨਹੀਂ ਹੋਣਾ ਰਾਜਨ ਜੀ ਭਾਰਤ ਦੇ ਵੱਲੋਂ। ਕਿਆ ਬਾਤ ਆ ਜੀ, ਨਹੀਂ ਕੋਟੀ ਦਾ ਆਪਾਂ ਦੇਵਾਂਗੇ ਜੀ, ਏਦਾਂ ਦੀ ਗੱਲ ਨਹੀਂ ਸੀ ਔਜਲਾ ਸਾਹਿਬ, ਕੋਟੀ ਦਾ ਤੁਹਾਨੂੰ ਵੀ ਦੇਵਾਂਗੇ ਤੇ ਰਾਜਨ ਸੈਣੀ ਸਾਹਿਬ ਨੂੰ ਵੀ ਦੇਵਾਂਗੇ। ਤੇ ਗੁੱਡ ਜਲੌਰ ਜੀ ਹਲਦੀ ਵਾਲਾ ਦੁੱਧ ਕਹਿੰਦੇ ਪੀਓ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਸਿਸਟਰ ਸੁਰਿੰਦਰ ਮਾਲ ਜੀ, ਤੇ ਸ਼ੁਕਰੀਆ ਜੀ ਵੀਰ ਗੁਰੀਮਾ ਜੀ, ਤੇ ਜੀਂਦੇ ਵਸਦੇ ਰਹੋ ਜੀ ਵੀਰ ਰਾਜਨ ਸੈਣੀ ਜੀ। ਤੇ ਆਖਰੀ ਸੁਨੇਹਾ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਉਹ ਗਰਾਊਂਡ ਦਾ ਹਾਲ ਵੇਖੋ, ਉਸਦਾ ਸੱਤਿਆ ਨਾਸ ਕਰ ਛੱਡਿਆ ਦਿੱਤਾ ਜਿੱਥੇ ਸਰਕਾਰੀ ਤੌਰ ਦੇ ਉੱਤੇ ਜਨਮ ਦਿਨ ਮਨਾਇਆ ਗਿਆ। ਸੁਰਿੰਦਰ ਜੀ ਕਹਿੰਦੇ ਇਟਸ ਟਰੂ ਜੀ, ਤੇ ਐਕਸੀਲੈਂਟ ਕਹਿੰਦੇ ਨੇ ਮੁਹੰਮਦ ਜੀ ਪ੍ਰੋਗਰਾਮ ਟੂਡੇ ਜੀ, ਸ਼ੁਕਰੀਆ ਜੀ। ਦੋਸਤੋ ਇਹ ਸਾਰਾ ਪ੍ਰੋਗਰਾਮ ਐਕਸੀਲੈਂਟ ਤੁਹਾਡੇ ਪਿਆਰ ਮੁਹੱਬਤ ਦੇ ਨਾਲ ਹੀ ਬਣਦਾ, ਤੁਹਾਡੇ ਜਦੋਂ ਤੁਸੀਂ ਵੱਧ ਚੜ ਕੇ ਜੁੜਦੇ ਹੋ ਉਦੋਂ ਹੀ ਇਹ ਸਾਰਾ ਕੁਝ ਸੰਪੂਰਨ ਹੁੰਦਾ ਤੇ ਇੱਕ ਦੂਸਰੇ ਦਾ ਸਾਥ ਦੀ ਸਾਨੂੰ ਇੱਥੇ ਤੱਕ ਲੈ ਆਉਂਦਾ, ਤਾਂ ਹੀ ਆਪਾਂ ਇੱਥੇ ਬੈਠ ਕੇ ਦੋ ਢਾਈ ਘੰਟੇ ਲਾ ਜਾਂਦੇ ਹਾਂ। ਤੇ ਦੋ ਕਹਾਣੀ ਅੱਜ ਰਹਿ ਗਈ ਤੇ ਕੋਈ ਨੀ, ਕੱਲ ਨੂੰ ਜਾਂ ਫਿਰ ਕਿਸੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਾਂਝੀ ਕਰ ਲਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ, ਯੂਟਿਊਬ ਨੂੰ ਲਾਈਕ ਤੇ ਸ਼ੇਅਰ ਕਰੋ, ਦੋਸਤਾਂ ਤੱਕ ਫੋਲੋ ਕਰੋ, ਤੇ ਫੇਸਬੁੱਕ ਪੇਜ ਨੂੰ ਵੀ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਦੁਆਬਾ ਰੇਡੀਓ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਵਾਧੂ ਦਾ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਪ੍ਰੋਗਰਾਮ ਲਾਈਵ ਦੇ ਲਿੰਕ ਹੁੰਦੇ ਆ ਤੇ ਕੁਝ ਜਾਣਕਾਰੀ ਜੇ ਹੋਵੇ ਤਾਂ ਉਹ ਅਪਡੇਟ ਹੁੰਦੀ ਹੈ। ਦਿਹਾੜੀ ਦੇ ਵਿੱਚ ਇੱਕ ਜਾਂ ਦੋ ਵੱਧ ਤੋਂ ਵੱਧ ਤੁਹਾਨੂੰ ਜਿਹੜੇ ਨੇ ਉੱਥੇ ਡਿਸਟਰਬ ਕਰੀਦਾ ਮੈਸੇਜ ਆਉਂਦੇ, ਉਸ ਤੋਂ ਵੱਧ ਨਹੀਂ। ਕੋਈ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਕੋਈ ਖਾਸ ਤਿਉਹਾਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਹੁੰਦਾ ਜੀ, ਤੇ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਪਿਆਰਾ ਜਿਹਾ ਨਾਮ ਤੇ ਨੰਬਰ ਲਿਖ ਕੇ ਭੇਜ ਦਿਓ ਤੇ ਥੱਲੇ ਲਿਖ ਦਿਓ ਵੀ ਗਰੁੱਪ ਦੇ ਵਿੱਚ ਜਿਹੜਾ ਪਾਲੋ ਜੀ, ਤੇ ਉਹਦੇ ਵਿੱਚ ਤੁਸੀਂ ਜੁੜ ਸਕਦੇ ਹੋ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਸਾਨੂੰ ਜਿਹੜਾ ਲੱਭ ਸਕਦੇ ਹੋ ਜੀ, ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਦਾ ਆਫੀਸ਼ੀਅਲ ਪੇਜ ਹੈਗਾ ਜੀ, ਆਪਣੀ ਉੱਥੇ ਚੈਨਲ ਚੱਲਦਾ ਜੀ, ਉਹਦੇ ਉੱਤੇ ਨਾਲ ਜੁੜ ਸਕਦੇ ਹੋ ਜਿਵੇਂ ਸਾਰੇ ਦੋਸਤ ਜੁੜੇ ਹੋਏ ਨੇ। ਜੇ ਉਹਦੇ ਉੱਤੋਂ ਤੁਸੀਂ ਉਸਨੂੰ ਬੈਲ ਆਈਕੋਨ ਨੂੰ ਜਿਹੜਾ ਨਹੀਂ ਕਲਿੱਕ ਕੀਤਾ ਤਾਂ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਹੈ, ਪ੍ਰੋਗਰਾਮ ਜਿਹੜਾ ਉਹਦੇ ਵਿੱਚ ਤੁਹਾਨੂੰ ਨਾਲ ਨਾਲ ਜੋੜ ਲੈਂਦਾ ਜੀ ਆਪੇ ਹੀ। ਤੇ ਲੋ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ। ਤੇ ਜੇ ਕਿਸੇ ਦੋਸਤ ਦਾ ਕਮੈਂਟ ਰਹਿ ਗਿਆ ਹੋਵੇ, ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੋਸ਼ਿਸ਼ ਰਹੇਗੀ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰੀਏ, ਬਾਕੀ ਜਿਵੇਂ ਸਮਾਂ ਤੇ ਜਿਹੜਾ ਹਾਲਾਤ ਇਜਾਜ਼ਤ ਦੇਣਗੇ ਉਸਦੇ ਮੁਤਾਬਕ ਆਪਾਂ ਕੱਲ੍ਹ ਨੂੰ ਜੁੜਾਂਗੇ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਦੋਸਤੋ ਇਸਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਾਂਗੇ। ਸਤਿ ਸ੍ਰੀ ਅਕਾਲ ਜੀ, ਇਸਦੇ ਨਾਲ ਹੀ ਜੀ।

0: Guapa Radio.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ ਜੀ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ ਹੈ
2: ਤਾਂ
1: ਜੀ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸਦੀ
1: ਹਾਂ ਇਹ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ ਹੈ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
1: ਠੀਕ ਹੈ
2: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਹੈ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਹੈ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ
1: ਅੱਛਾ ਜੀ
2: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ
1: ਜੀ
2: ਵੀ ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जिहड़ी प्रिपरेशन है वो किदां कर सकते हैं।
1: अच्छा
2: फॉर
1: जी
2: एग्जाम्पल PPSC हो गया या फिर UPSC हो गया या फिर SSC हो गया, बहुत सारे होर टेस्ट निकलते रहते हैं जिहड़े भी टाइम टू टाइम, तां
1: हाँ जी
2: उन्हां दी
1: हाँ
2: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी
2: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
1: बिल्कुल जी
2: बट काफी बच्चे, पर साडे कोल जिहड़ी भरमार है उह इहो जिहे बच्चेयां दी है जिहड़े अपनी लाइफ दा कोई एम मिथदे ही नहीं। उह सोचदे हैं कि चलो 10वीं कर ली,
1: हाँ
2: चलो
1: जी
2: उस तो बाद 12वीं भी कर लेंदे हैं। अपने
1: हाँ जी
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्हां दे अकॉर्डिंग ही अपने खुद दे विषय चूज कर लेते हैं।
1: बिल्कुल जी
2: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है। वो ये देखते हैं कि मेरे
1: लाई
2: लिए,
1: लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल। तां ये चीज समझनी चाहिए है विद्यार्थियों नूं कि वो जदों गल आ जाती है उन्हां दे करियर सिलेक्शन दी,
1: हाँ जी
2: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
1: बिल्कुल जी
2: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसे
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया
2: ही
1: निर्माण कर
2: बिल्कुल
1: सकदे हैं।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
1: हाँ
2: उहनां
1: जी
2: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझण दी जरूरत है कि सिर्फ स्कूल भेज देना या फिर ट्यूशन ते भेज देना ही काफी नहीं है।
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नू मोबाइल तो लेके दे ता अज दे टाइम दे अकॉर्डिंग, क्योंकि अज दा टाइम इहो जा चल रहा है कि सारियां क्लासेस भी ऑनलाइन हो गईयां ने,
1: ऑनलाइन चल रही हैं।
2: बट बच्चे दा फॉलो अप लेना कि बच्चा उस मोबाइल नू यूज किवें कर रहा है,
1: हाँ जी
2: वो अक्सर ही पेरेंट्स भुल जाते हैं या
1: सही
2: फिर
1: गल
2: उन्हां
1: है
2: नू लगदा कि नहीं बच्चा कर रहा है, अच्छा सही कर रहा है। अक्सर असीं बच्चियां नू ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा, अपने आप पढ़ लेगा। नहीं, उन्हां नू थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नू टाइम टू टाइम टोकदे रहणगे कि तुसी अज की कीता, हां बच्चे दस की, हां तू की करना चाहुंदा है लाइफ च, तू
1: हाँ
2: दस
1: जी
2: तू किवें करना है, उदों बच्चे नू होएगा कि हां भी मेरी इंपॉर्टेंस है, मेरे तो
1: सही गल
2: पूछा
1: है
2: जा रहा है।
1: हाँ जी
2: जदों बच्चे नू ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाएगी कि मेरे पेरेंट्स मेरे तो कोई उम्मीद लगा के बैठे हुए ने, मैं उन्हों पूरी करना है।
1: सही गल है जी
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
2: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
1: ਹਾਂਜੀ
2: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
2: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
1: ਬਿਲਕੁਲ
2: ਬਸ ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
2: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
1: नंबर
2: जो।
1: लाइन तक सीमित हो जाने।
2: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
1: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
2: नहीं हुंदे
1: उहनां
2: जी।
1: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
2: बिल्कुल
1: ते उहनां
2: बिल्कुल।
1: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
2: हाँ
1: इस
2: जी
1: नूं तुसीं किस नजरिए तो देखदे हो?
2: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
1: हाँ
2: सोच
1: जी,
2: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
1: हाँ जी,
2: पर जो वो अप्रोच अपना रहे ने ना, वो बिल्कुल गलत है। ओदे विच की है देखो, बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं, वो सिर्फ
1: अच्छा जी,
2: प्लस टू पास ने।
1: अच्छा जी,
2: तां सिर्फ प्लस टू बेसिस ते किहो जी जॉब मिल सकती है बिना कोई स्किल तो, बिना
1: हाँ जी,
2: कोई ऐसी कोई उन्हां कोले स्किल भी नहीं है। ठीक है, कंप्यूटर दा जे उन्हां नूं कोई पूछ लैंदा है तां कंप्यूटर सिख्या सी बट हुण भुल गए आ, तां
1: हाँ जी,
2: तुसीं खुद सोचो कि इहो जा की इहो जी कि जॉब है। और उन्हां नूं जॉब चाहीदी है, किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
1: आउंदा नहीं है।
2: तां कितना पॉसिबल हो सकदा है कि ओह 12वीं तो बाद एक अच्छी जगह ते सेटल हो सकदे ने?
1: सही गल
2: बिल्कुल
1: है,
2: नहीं है।
1: हाँ जी,
2: हाँ कुछ कोर्सेज ऐसे हैगे ने
1: हाँ
2: जिहड़े ओह
1: जी,
2: करके 12वीं या फिर 12वीं तो बाद ग्रेजुएशन दे नाल नाल अगर ओह चीजां कर लैण तां ओह बिल्कुल जल्दी, बहुत ही जल्दी सफलता हासिल कर सकते ने। तां मैं ओह जरूर इत्थे डिस्कस करना चाहांगी।
1: हाँ जी, हाँ जी,
2: जिवें कि बच्चा 10वीं या 12वीं पढ़ता है और उदा एम है गवर्नमेंट जॉब लेनी है, उन्हें सरकारी नौकरी लेनी है,
1: हाँ
2: ठीक है,
1: जी,
2: तां या फिर बस उन्हें नौकरी लेनी है,
1: हाँ
2: मान
1: जी,
2: लो
1: हाँ
2: कोई
1: जी,
2: भी बच्चा उन्हें नौकरी लेनी है,
1: नौकरी
2: बस
1: लेनी है,
2: नौकरी लेनी है,
1: हाँ
2: तां
1: जी,
2: ओहदे लई देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है, सही मान लो कि वो स्टडीज दे विच ठीक ठाक है पढ़ने लई, ठीक है, वो आर्ट्स दे विच प्लस टू कर रहे हैं,
1: हाँ जी,
2: उस तो बाद वो ग्रेजुएशन करेगा, तां ओहदे कोलो 3 साल दे विच अगर वो 3 साल अपनी ग्रेजुएशन दे नाल नाल
1: हाँ जी,
2: कॉम्पिटिटिव एग्जाम्स दी तैयारी करना शुरू कर लवे, जेडे कि
1: अच्छा जी,
2: एसएससी दे थ्रू हुंदे हैं, या फिर बैंक एग्जाम हुंदे हैं, बैंक दे क्लैरिकल दे एग्जाम हुंदे हैं, बैंक पीओ दे एग्जाम्स हुंदे हैं,
1: हाँ
2: ठीक है,
1: जी,
2: तां उन्हां दी तैयारी करना शुरू कर लवे बच्चा, तां
1: ठीक
2: भी
1: है जी,
2: बहुत बेस्ट है। क्योंकि देखो 3 साल जेडे ग्रेजुएशन बेसिस दे जिन्ने भी टेस्ट मैं तुहानू दस रही हां हुण, तां
1: हाँ
2: सारे
1: जी,
2: ही मोस्टली जेडे हैं इन्हां दा सिलेबस जेड़ा है तकरीबन तकरीबन सेम ही हुंदा सब दा,
1: अच्छा जी,
2: तां रीजनिंग पार्ट हो गया जी के करंट अफेयर इदां दा ही सिलेबस, थोड़ी बहुती वेरिएशन जरूर हुंदी है बट ये सारा सिलेबस जेड़ा इन्हां दा सेम ही हुंदा है।
1: अच्छा जी,
2: अगर बच्चे अपने 3 सालां दी ग्रेजुएशन दे नाल हर रोज 2 घंटे खुद सेल्फ स्टडी करके उस सिलेबस जो जेडे जिन्ने भी कॉम्पिटिटिव एग्जाम्स आंदे ने सब दा सिलेबस ले लैन,
1: हाँ जी, हाँ जी,
2: तकरीबन तकरीबन जेड़ा कि सेम ही है, वो 2 घंटे भी उस तैयारी उसकी तैयारी 3 साल तक करनगे, तां तुसी अंदाजा लगा लो कि उन्हां दे जो सक्सेस चांसेस हैं वो किन्ने ज्यादा वध जाएंगे,
1: बिल्कुल जी,
2: सिलेक्शन
1: बिल्कुल
2: दे चांसेस किन्ने ज्यादा वध जाएंगे।
1: सही गल है जी,
2: हाँ तो वो ग्रेजुएशन दे नाल नाल कोई ना कोई कॉम्पिटिटिव एग्जाम दी तैयारी जरूर करना शुरू कर दें।
1: बिल्कुल जी, एक
2: बट
1: मैडम, हाँ जी,
2: हाँ जी, बट अगेन ना अपने च ये चीज दी कमी है साडे मोस्टली जेड़ा साडा पेंडू तबका है, साडे जेड़े विलेजेस च रहिंदी यूथ है
1: हाँ जी,
2: उन्हां नूं ना इस चीज दी अवेयरनेस ही नहीं है कि केड़े केड़े सरकारी नौकरियां निकलदियां ने, केड़े केड़े टेस्ट हुंदे ने सरकारी नौकरियां नूं लैण दे लई, ठीक है, तो वो चीज दी अवेयरनेस क्रिएट करना बहुत जरूरी है।
1: हाँ बिल्कुल, ये तो जरूरी है, जे पता ही
2: हाँ
1: नहीं है
2: जी
1: तो करेंगे की।
2: हाँ बिल्कुल। तो हुण जेड़ा मैं तुहानू पहला आ, आ, आ, सब ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ
1: ਸਕਦੀ
2: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
2: ਹਾਂਜੀ
1: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
2: ਜੀ
1: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
2: ਹਾਂਜੀ
1: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ ਸਰ, ਥੈਂਕ ਯੂ।

0: ਬਾਬਾ ਰੇਡੀਓ
1: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ 'ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋਂ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰਾਂ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਅਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ

0: and Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੀ ਕਚਹਿਰੀ 'ਚ ਨਵਾਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਅਤੇ ਅੱਜ ਦਾ ਦਿਹਾੜਾ 6 ਅਕਤੂਬਰ 2026 ਦਾ ਦਿਹਾੜਾ ਅਤੇ ਮੰਗਲਵਾਰ ਵਾਲਾ ਦਿਨ ਹੈ ਅਤੇ ਮੰਗਲ ਕੰਮ ਕਰਦੇ ਹਾਂ ਦੰਗਲ ਜੋ ਪੰਜਾਬ ਦੇ ਵਿੱਚ ਹੋ ਰਿਹਾ ਅਤੇ ਉਹਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਨਾਲ ਨਾਲ ਬਹੁਤ ਸਾਰੇ ਸੁਨੇਹੇ ਤੁਹਾਡੇ ਆ ਰਹੇ ਨੇ। ਪਰਮਿੰਦਰ ਬਨ ਬਾਈ ਜੀ ਦਾ ਨਿੱਘਾ ਸਵਾਗਤ ਹੈ ਫਗਵਾੜੇ ਤੋਂ। ਇਸੇ ਤਰ੍ਹਾਂ ਆ ਜਾਓ ਕਹਿੰਦੇ ਪਿਆਰਿਓ ਦਿਓ ਦਰਸ਼ਨ ਜੀ, ਸਵਾਗਤ ਹੈ ਤੁਹਾਡਾ ਵੀ ਜੀ। ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਅਤੇ ਸਾਰੇ ਦੋਸਤਾਂ ਨੂੰ, ਜੀਆਂ ਨੂੰ ਜੀ ਕਹਿ ਰਹੇ ਨੇ ਜੀ। ਅਤੇ ਦੋਸਤੋ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਅਤੇ ਜ਼ਰੂਰ ਉਹਦੇ ਉੱਤੇ ਤੁਸੀਂ ਗੱਲਬਾਤ ਦੇ ਵਿੱਚ ਦੱਸ ਸਕਦੇ ਹੋ ਵੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਕਿਸ ਤਰ੍ਹਾਂ ਪਹੁੰਚ ਰਹੀ ਹੈ ਅਤੇ ਅੰਦਾਜ਼ ਵੀ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਦੇਸ਼ ਭੇ ਦੀਆਂ ਖਬਰਾਂ, ਅੱਜ ਦਾ ਵਿਚਾਰ ਅਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਅਤੇ ਕੁਝ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਵੀ ਨਾਲ ਨਾਲ ਕਰਾਂਗੇ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਕੁਝ ਹੀ ਪਲਾਂ ਦੇ ਵਿੱਚ ਅਤੇ ਉਮੀਦ ਕਰਦੇ ਹਾਂ ਨਾਲ ਨਾਲ ਦੋਸਤ ਜੁੜ ਰਹੇ ਨੇ ਅਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਵੀ ਕਰ ਦਿਆ ਕਰੋ ਅਤੇ ਨਾਲ ਦੀ ਨਾਲ ਲਾਈਕ ਅਤੇ ਸ਼ੇਅਰ ਦਿਆ ਬਟਨ ਵੀ ਜਿਹੜਾ ਜ਼ਰੂਰ ਇੱਕ ਵਾਰ ਦੱਬ ਦਿਆ ਕਰੋ। ਅਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ। ਭਾਰਤ ਦੇ ਵਿੱਚ ਰਾਤ ਦੇ ਆਪਣੇ 9:34 ਹੋ ਗਿਆ ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ। ਸਵੇਰ ਦੇ ਇਸ ਵਕਤ ਘੜੀਆਂ ਦੇ ਉੱਤੇ 9:04 ਹੈ ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਦਾ ਸਮਾਂ ਅਤੇ UK ਦੇ ਵਿੱਚ ਸ਼ਾਮ ਦੇ 5:04 ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ ਹੈ 6:04 ਦਾ। ਅਤੇ ਗੱਲਬਾਤ ਅੱਜ ਕਰਾਂਗੇ ਝੂਠਾ ਤੁਮਸਾ ਨਹੀਂ ਦੇਖਾ, ਕੋਟ ਮੰਗੇ ਲੇਖਾ ਅਤੇ ਅੱਧੀ ਰਾਤ ਖੜ ਕੇ ਕੁੰਡਾ ਅਤੇ ਮਿਲਿਆ ਕਾਗਜ਼ ਦਾ ਮੁੰਡਾ। ਪੰਜਾਬ ਤੋਂ ਲੈ ਕੇ ਦੇਸ਼ ਦੇ ਦੀ ਸਿਆਸਤ ਜਿਹੜੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਭਖ ਰਹੀ ਹੈ ਅਤੇ ਇਸੇ ਤਰ੍ਹਾਂ ਅਮੈਰੀਕਾ, ਕੈਨੇਡਾ ਅਤੇ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਾਲਾਤ ਉਹ ਹੀ ਨੇ ਅਤੇ ਜੰਗਾਂ ਦੇ ਹਾਲਾਤ ਜਿਹੜੇ ਹੋਰ ਵੀ ਵੱਧਦੇ ਨਜ਼ਰ ਆਉਂਦੇ ਹੈ ਅਤੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ। ਪਰ ਅੱਜ ਦੇ ਵਿਚਾਰ ਦੇ ਵੱਲ ਨੂੰ ਸਭ ਤੋਂ ਪਹਿਲਾਂ ਚੱਲਦੇ ਹਾਂ। ਕਹਿੰਦੇ ਨੇ ਕਿ ਜਿਹੜੇ ਲੋਕ ਜਾਂ ਜਿਹੜੀਆਂ ਕੌਮਾਂ ਕਿਤਾਬਾਂ ਨੂੰ ਮੁਹੱਬਤ ਨਹੀਂ ਕਰਦੀਆਂ ਬਹੁਤਾ ਚਿਰ ਜ਼ਿੰਦਾ ਨਹੀਂ ਰਹਿੰਦੀਆਂ। ਕਿਤਾਬਾਂ ਕੌਮਾਂ ਲੋਕਾਂ ਦਾ ਜਿਹੜਾ ਰਾਹ ਰੁਸ਼ਨਾਉਂਦੀਆਂ ਨੇ, ਨਹੀਂ ਤਾਂ ਕਮਲੀਆਂ ਗੱਲਾਂ ਫਿਰ ਦੀਵੇ ਹੀ ਬੁਝਾਉਂਦੀਆਂ ਨੇ ਜੀ। ਅਤੇ ਅੱਜ ਦੇ ਦਿਹਾੜੇ ਦੇ ਉੱਤੇ ਚੱਲੀਏ ਆਪਾਂ 1860 ਦੇ ਵਿੱਚ, ਤੁਹਾਨੂੰ ਲੈ ਚੱਲਦੇ ਹਾਂ। 6 ਅਕਤੂਬਰ 1860 ਦਾ ਸਮਾਂ ਯਾਦ ਕਰਦੇ ਹਾਂ, ਜਦੋਂ ਅੰਗਰੇਜ਼ ਸਰਕਾਰ ਨੇ ਇੰਡੀਅਨ ਪੈਨਲ ਕੋਡ ਜਿਹੜਾ ਸੀ IPC ਬਣਾਇਆ ਸੀਗਾ। 1893 ਦੇ ਵਿੱਚ ਭੌਤਿਕ ਵਿਗਿਆਨੀ ਹੋਏ ਨੇ ਮੇਘਨਾਦ ਸ਼ਾਹਾਂ ਦਾ ਜਿਹੜਾ ਜਨਮ ਹੁੰਦਾ। 1963 ਦੇ ਵਿੱਚ ਆਜ਼ਾਦੀ ਘੁਲਾਟੀਏ ਅਤੇ ਸੈਂਟਰਲ ਸਿੱਖ ਲੀਗ ਦੇ ਜਿਹੜੇ ਪ੍ਰਧਾਨ ਸਨ ਬਾਬਾ ਖੜਕ ਸਿੰਘ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੁੰਦਾ। ਅਤੇ 1981 'ਚ ਮਿਸਰ ਦੇ ਨੋਬਲ ਇਨਾਮ ਜੇਤੂ ਰਾਸ਼ਟਰਪਤੀ ਅਨਵਰ ਸਾਦਤ ਦਾ ਜਿਹੜਾ ਪਰੇਡ ਸਮੇਂ ਕਤਲ ਕਰ ਦਿੱਤਾ ਜਾਂਦਾ। 1983 ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਇਆ। ਅਤੇ 1999 ਦੇ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਜਿਹੜੀ ਸੀ ਫਾਤਿਮਾ ਬੀਵੀ ਬਣ ਗਈ, ਜੋ ਏਸ਼ੀਆ ਦੇ ਵਿੱਚ ਵੀ ਪਹਿਲੀ ਔਰਤ ਜੱਜ ਸੀਗੀ, ਜੋ ਤਾਮਿਲਨਾਡੂ ਦੀ 1997 ਤੋਂ 2001 ਤੱਕ ਜਿਹੜਾ ਗਵਰਨਰ ਵੀ ਰਹਿ ਚੁੱਕੀ ਹੈ। ਅਤੇ ਅੱਜ ਦੀ ਵਿਗਿਆਨ ਦੀ ਗੱਲ ਹੋ ਰਹੀ ਹੈ ਅਤੇ ਵਿਗਿਆਨ ਬਹੁਤ ਵੱਡੇ ਵੱਡੇ ਉਪਰਾਲੇ ਕਰ ਰਹੇ ਨੇ ਅਤੇ ਬਹੁਤ ਸਾਰੀਆਂ ਜਾਣਕਾਰੀਆਂ ਆਮ ਜਨਤਾ ਦੇ ਵਿੱਚ ਵੀ ਨਸ਼ਰ ਹੁੰਦੀਆਂ ਨੇ। ਅਤੇ ਇਸੇ ਤਰ੍ਹਾਂ ਹੀ ਨੋਬਲ ਪੁਰਸਕਾਰ ਜਿਹੜਾ ਦਿੱਤਾ ਗਿਆ ਹੈ ਵਿਗਿਆਨ ਦੇ ਖੇਤਰ ਦੇ ਵਿੱਚ 3 ਵਿਅਕਤੀਆਂ ਨੂੰ। ਅਤੇ ਪ੍ਰਸਿੱਧ ਭੌਤਿਕ ਵਿਗਿਆਨੀ ਮੇਘਨਾਥ ਸ਼ਾਹ ਉਹਨਾਂ ਦਾ ਅੱਜ ਜਿਹੜਾ ਦਿਨ ਵੀ ਹੈ। 6 ਅਕਤੂਬਰ 1893 ਨੂੰ ਗਰੀਬ ਪਰਿਵਾਰ ਦੇ ਵਿੱਚ ਪੂਰਬੀ ਬੰਗਾਲ ਦੇ ਸ਼ਹਿਰ ਢਾਕਾ ਜਿਹੜਾ ਉਹਦੇ ਵਿੱਚ ਉਹਨਾਂ ਦਾ ਜਨਮ ਹੁੰਦਾ। ਅਤੇ 1905 ਨੂੰ ਜਦੋਂ 12 ਸਾਲ ਦੇ ਨੇ ਹੋਏ ਅਤੇ ਬੰਗਾਲ ਦੀ ਵੰਡ ਦੇ ਖਿਲਾਫ ਲੋਕਾਂ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਸੀ ਉਸ ਸਮੇਂ, ਤਾਂ ਇਹਨਾਂ ਨੇ ਸਕੂਲ ਦੇ ਵਿੱਚ ਆ ਰਹੇ ਬੰਗਾਲ ਰਾਜ ਦੇ ਅੰਗਰੇਜ਼ ਗਵਰਨਰ ਦਾ ਦੋਸਤਾਂ ਦੇ ਨਾਲ ਰਲ ਕੇ ਹਾਜ਼ਰ ਹੋਣ ਦਾ ਬਾਈਕਾਟ ਕਰ ਦਿੱਤਾ ਸੀ। ਤਾਂ ਇਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ ਨੂੰ ਮਿਲਦਾ ਵਜ਼ੀਫਾ ਜਿਹੜਾ ਬੰਦ ਹੋ ਗਿਆ। ਤਾਂ ਇੱਕ ਸ਼ੁਭ ਜਿਹੜਾ ਸ਼ੁਭ ਚਿੰਤਕ ਉਹਨਾਂ ਦਾ ਸੀ ਵੱਲੋਂ ਦਿੱਤੀ ਫੀਸ ਦੇ ਉੱਤੇ ਖਰਚੇ ਸਹਾਰੇ ਮੁੱਢਲੀ ਵਿੱਦਿਆ ਉਹਨਾਂ ਨੇ ਪ੍ਰਾਪਤ ਕਰ ਲਈ। 1915 ਦੇ ਵਿੱਚ ਪਹਿਲੇ ਦਰਜੇ ਦੇ ਵਿੱਚ MSc ਪਾਸ ਕਰ ਲਈ। ਫਿਰ ਉਹ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਚਲੇ ਜਾਂਦੇ ਹੈ ਅਤੇ ਉੱਥੇ ਉਹਨਾਂ ਦੀ ਵਿਗਿਆਨੀ JC ਬੋਸ, PC ਰੇ, SN ਬੋਸ ਅਤੇ PC ਮਹਾਲ ਨੋਬੀਸ ਦੇ ਨਾਲ ਜਿਹੜਾ ਮੁਲਾਕਾਤ ਹੁੰਦੀ ਹੈ, ਜਿਨ੍ਹਾਂ ਦਾ ਇਹਨਾਂ ਦੇ ਉੱਤੇ ਕਾਫ਼ੀ ਪ੍ਰਭਾਵ ਵੀ ਜਿਹੜਾ ਪਿਆ। ਉਹ ਆਪਣਾ ਗੁਜ਼ਾਰਾ ਜਿਹੜਾ ਸੀ ਚਲਾਉਣ ਦੇ ਲਈ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਅਤੇ ਗਣਿਤ ਦੀ ਜਿਹੜੀ ਸੀ ਟਿਊਸ਼ਨ ਪੜ੍ਹਾਉਣ ਵਾਸਤੇ ਦੂਰ ਦੂਰ ਜਿਹੜਾ ਸਾਈਕਲ ਦੇ ਉੱਤੇ ਵੀ ਜਾਂਦੇ ਰਹੇ। 1918 ਦੇ ਵਿੱਚ ਲੰਡਨ ਵਿਸ਼ਵ ਵਿਦਿਆਲੇ ਦੇ ਵੱਲੋਂ DSC ਦੀ ਜਿਹੜੀ ਉਪਾਧੀ ਦੇ ਦਿੱਤੀ ਗਈ ਅਤੇ 1921 ਅਤੇ 22 ਦੇ ਵਿੱਚ ਇੰਪੀਰੀਅਲ ਕਾਲਜ ਆਫ ਸਾਇੰਸ ਲੰਡਨ ਵਿਖੇ ਕੰਮ ਕੀਤਾ। 1922 ਦੇ ਵਿੱਚ ਉਹ ਰਾਇਲ ਸੁਸਾਇਟੀ ਦੇ ਮੈਂਬਰ ਚੁਣੇ ਜਾਂਦੇ ਹੈ ਅਤੇ 1923 ਤੋਂ

ਪੱਤਰ ਵੀ ਛਪੇ। ਸ਼ਾਹ ਆਖਰੀ ਸਾਹਾਂ ਤੱਕ ਜਿਹੜਾ ਸਰਕਾਰੀ ਨੀਤੀਆਂ ਦੀ ਆਲੋਚਨਾ ਬੜੀ ਨਿਡਰਤਾ ਦੇ ਨਾਲ ਕਰਦੇ ਰਹੇ ਅਤੇ ਉਹ ਪਿੰਡਾਂ ਦੇ ਵੱਲ ਜਿਹੜਾ ਪਰਤੋਂ ਦਾ ਨਾਅਰਾ ਲਾਉਂਦੇ ਰਹੇ, ਪਿੰਡਾਂ ਦੇ ਵੱਲ ਨੂੰ ਪਰਤੋ। ਲਹਿਰ ਦੇ ਵਿਰੋਧੀ ਸਨ ਅਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਲਹਿਰ ਗਰੀਬੀ, ਅਗਿਆਨਤਾ, ਬਿਮਾਰੀ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੇਗੀ ਅਤੇ 16 ਫਰਵਰੀ 1956 ਨੂੰ ਉਹਨਾਂ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸੇ ਤਰ੍ਹਾਂ ਦੋਸਤੋ ਸੱਜਾ ਹੱਥ ਅਤੇ ਖੱਬਾ ਹੱਥ, ਇਸੇ ਤਰ੍ਹਾਂ ਸੱਜੇ ਪੱਖੀ ਪਾਰਟੀਆਂ ਵੀ ਨੇ ਅਤੇ ਖੱਬੇ ਪੱਖੀ ਪਾਰਟੀਆਂ ਨੇ ਵੀ, ਇਹ ਸੱਜੇ ਪੱਖੀ ਸੋਚ ਵੀ ਹੈ ਅਤੇ ਖੱਬੇ ਪੱਖੀ ਵੀ ਸੋਚ ਹੈ। ਅਤੇ ਉਹਨਾਂ ਦਾ ਜ਼ਿਕਰ ਕਰਦਿਆਂ ਜੋ ਲੋਕ ਖੱਬੇ ਹੱਥ ਵਾਲਿਆਂ ਦੇ ਕਮਾਲ ਦੇਖਦੇ ਆ ਦੁਨੀਆਂ ਦੇ ਵਿੱਚ, ਉਹਨਾਂ ਦੇ ਕੀਤੇ, ਸੰਸਾਰ ਦੇ ਵਿੱਚ 90% ਲੋਕ ਜਿਹੜੇ ਨੇ ਸੱਜੇ ਹੱਥ ਅਤੇ 10% ਜਿਹੜੇ ਨੇ ਖੱਬੇ ਹੱਥ ਦੇ ਨਾਲ ਆਪਣੇ ਸਾਰੇ ਕੰਮ ਕਰਦੇ ਆ। ਮੈਂ ਤਾਂ ਚਲੋ ਸੱਜੂ ਹਾਂ ਜਾਂ ਮੇਰੇ ਬੱਚੇ ਵੀ ਸੱਜੂ ਹੈ, ਪਰ ਮੇਰੀ ਵਾਈਫ ਜਿਹੜੀ ਆ ਉਹ ਖੱਬੇ ਹੱਥ ਨਾਲ ਜ਼ਰੂਰ ਸਾਰਾ ਕੁਝ ਕਰਦੀ ਹੈ, ਲਿਖਦੀ ਹੈ, ਪੜ੍ਹਦੀ ਹੈ, ਜੋ ਕੁਝ ਵੀ ਕੰਮ ਕਾਰ ਕਰਨਾ ਹੁੰਦਾ ਹੈ। ਅਕਸਰ ਲੋਕ ਖੱਬੇ ਹੱਥ ਵਾਲਿਆਂ ਨੂੰ ਟੇਢੀ ਨਜ਼ਰ ਦੇ ਨਾਲ ਵੇਖਦੇ ਨੇ, ਜਦਕਿ ਤੱਥ ਜਿਹੜੇ ਨੇ ਇਹ ਵੀ ਹੈ ਕਿ ਇਤਿਹਾਸ ਦੇ ਵਿੱਚ ਖੱਬੇ ਹੱਥ ਵਾਲੇ ਲੋਕ ਵੀ ਕਾਫ਼ੀ ਸਫਲ ਅਤੇ ਹਰਮਨ ਪਿਆਰੇ ਰਹੇ ਨੇ। ਕਿਸੇ ਵਿਅਕਤੀ ਦਾ ਪ੍ਰਸਿੱਧ ਹੋਣਾ ਜਾਂ ਨਾ ਹੋਣਾ ਉਸ ਦੀਆਂ ਕੋਸ਼ਿਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਅਤੇ ਖੱਬੇ ਹੱਥ ਦੇ ਨਾਲ ਕਮਾਲ ਕਰਨ ਵਾਲੀਆਂ ਸ਼ਖਸੀਅਤਾਂ ਦੇ ਵਿੱਚ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ, ਮਹਾਨ ਰਾਜਾ ਸਿਕੰਦਰ, ਚਾਰਲੀ ਚੈਂਪੀਅਨ, ਨੈਪੋਲੀਅਨ ਬੋਨਾਪਾਰਟ, ਜੂਲੀਅਸ ਸੀਜ਼ਰ, ਰੂਸੀ ਲੇਖਕ ਲਿਓ ਟਾਲਸਟਾਏ, ਝਾਂਸੀ ਦੀ ਰਾਣੀ ਲਕਸ਼ਮੀਬਾਈ, ਚਿੱਤਰਕਾਰ ਪਿਕਾਸੋ, ਲਿਓਨਾਰਡ ਵਿਸੀ, ਮਹਾਤਮਾ ਗਾਂਧੀ, ਸੰਸਾਰ ਦਾ ਸਭ ਤੋਂ ਅਮੀਰ ਅਤੇ ਕੰਪਿਊਟਰ ਬਾਦਸ਼ਾਹ ਬਿਲ ਗੇਟਸ, ਜਿਹੜਾ ਅਮਰੀਕੀ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ, ਫੁੱਟਬਾਲ ਜਿਹੜਾ ਬਾਲਰ ਜਿਹੜਾ ਖਿਡਾਰੀ ਡਿਆਗੋ ਮਾਰਾਡੋਨਾ, ਕ੍ਰਿਕਟਰ ਖਿਡਾਰੀ ਸੌਰਵ ਗੰਗੂਲੀ, ਸ਼ੇਖਰ ਧਵਨ, ਯੁਵਰਾਜ ਸਿੰਘ ਅਤੇ 250 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਪ੍ਰਸਿੱਧ ਐਕਟਰ ਅਮਿਤਾਭ ਬੱਚਨ, ਇੰਗਲੈਂਡ ਦੀ ਜਿਹੜੀ ਹੈ ਪ੍ਰਸਿੱਧ ਲੇਖਿਕਾ ਜੇ ਕੇ ਰਾਲਗਿਸ ਆਦਿ ਜਿਹੜੇ ਨੇ ਖੱਬੇ ਹੱਥ ਦੇ ਨਾਲ ਕੰਮ ਕਰਦੇ ਰਹੇ ਅਤੇ ਕੰਮ ਸਾਰਾ ਕੁਝ ਲਿਖਦੇ ਪੜ੍ਹਦੇ ਰਹੇ ਨੇ। ਕਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਖੱਬੇ ਹੱਥ ਦੇ ਨਾਲ ਕੰਮ ਕਰਦੇ ਵੇਖਦੇ ਹਾਂ। ਅਸਲ ਦੇ ਵਿੱਚ ਸਾਰੇ ਜਾਣਦੇ ਨੇ ਕਿ ਕਾਮਯਾਬੀ ਦਾ ਸੰਬੰਧ ਸੱਜੇ ਜਾਂ ਖੱਬੇ ਹੱਥ ਦੇ ਨਾਲ ਨਹੀਂ ਹੁੰਦਾ, ਸਗੋਂ ਮਿਹਨਤ ਕਰਨ ਵਾਲਿਆਂ ਦੇ ਨਾਲ ਹੁੰਦਾ। ਖੱਬੇ ਹੱਥ ਜਿਹੜਾ ਟ੍ਰੈਫਿਕ ਕਿਉਂ, ਇਹ ਮੰਨਿਆ ਜਾਂਦਾ ਹੈ ਕਿ ਬਰਤਾਨੀਆ ਦੇ ਵਿੱਚ ਸੜਕਾਂ ਦੇ ਉੱਤੇ ਘੋੜਾ ਗੱਡੀਆਂ ਦੇ ਕੋਚਵਾਨਾਂ ਨੂੰ ਇਸ ਦੇ ਲਈ ਖੱਬੇ ਪਾਸੇ ਚੱਲਣਾ ਪੈਂਦਾ ਹੁੰਦਾ ਸੀ ਕਿਉਂਕਿ ਸੱਜੇ ਹੱਥ ਦੇ ਵਿੱਚ ਉਹਨਾਂ ਦੇ ਛਾਂਟਾ ਜਿਹੜਾ ਸੀ ਹੁੰਦਾ ਸੀ। ਇਸ ਤਰ੍ਹਾਂ ਬਾਦਸ਼ਾਹ ਦੇ ਅੰਗ ਰੱਖਿਅਕ ਜਿਹੜੇ ਖੱਬੇ ਪਾਸੇ ਚੱਲਦੇ ਸਨ ਕਿਉਂਕਿ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਤਲਵਾਰ ਹੁੰਦੀ ਸੀ। ਇਹ ਛਾਂਟਾ ਜਾਂ ਤਲਵਾਰਾਂ ਸੱਜੇ ਪਾਸੇ ਉੱਗੀਆਂ ਝਾੜੀਆਂ ਜਾਂ ਬੂਟੀਆਂ ਦੇ ਨਾਲ ਨਾ ਟਕਰਾਉਣ, ਭਾਰਤ ਸਮੇਤ 50 ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਖੱਬੇ ਹੱਥ ਟ੍ਰੈਫਿਕ ਚੱਲਦੀ ਹੈ ਅਤੇ ਦੂਜੇ ਪਾਸੇ ਯੂਰਪ ਜਾਂ ਸਕੈਂਡੀਨੇਵੀਆ ਉਹਦੇ ਵਿੱਚ ਜੇਤੂ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਹੁਕਮ ਦੇ ਨਾਲ ਸੱਜੇ ਪਾਸੇ ਟ੍ਰੈਫਿਕ ਚਲਾਉਣ ਦੇ ਹੁਕਮ ਦਿੱਤੇ ਅਤੇ ਯੂਰਪ ਦਾ ਸਵੀਡਨ ਆਖਰੀ ਦੇਸ਼ ਸੀ ਜਿੱਥੇ ਖੱਬੇ ਹੱਥ ਟ੍ਰੈਫਿਕ ਚੱਲਦੀ ਸੀ ਅਤੇ ਉੱਥੇ ਵੀ 3 ਸਤੰਬਰ 1967 ਤੋਂ ਸੱਜੇ ਹੱਥ ਟ੍ਰੈਫਿਕ ਚਲਾਉਣ ਨੂੰ ਮਨਜ਼ੂਰੀ ਜਿਹੜੀ ਸੀ ਦੇ ਦਿੱਤੀ ਗਈ ਸੀ। ਅਤੇ ਇਸੇ ਤਰ੍ਹਾਂ ਦੋਸਤੋ ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਜੋ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ ਅਤੇ ਅੱਗੇ ਚੱਲਦਿਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਅਤੇ ਅੱਜ ਦੇ ਹਾਲਾਤ ਸਾਡੇ ਜਿਹੜੇ ਨੇ ਕੀ ਕੁਝ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਪਰ ਰਹੇ ਆ ਉਹਨਾਂ ਦੀ ਝਾਤ ਪਾਉਂਦੇ ਹਾਂ। ਅਤੇ ਦੋਸਤੋ ਪ੍ਰੋਗਰਾਮ ਚੰਗਾ ਲੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਕੁਝ ਹੀ ਪਲਾਂ ਤੱਕ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਅਤੇ ਉਸ ਤੋਂ ਪਹਿਲਾਂ 15-20 ਮਿੰਟ ਤੁਹਾਡੇ ਨਾਲ ਜ਼ਰੂਰ ਲਾਉਣਾ ਅੱਜ ਦੀਆਂ ਜੋ ਦੇਸ਼ ਦੀਆਂ ਖਬਰਾਂ ਨੇ ਅਤੇ ਪੰਜਾਬ ਦੀਆਂ ਅਤੇ ਕੇਂਦਰ ਦੀਆਂ ਅਤੇ ਉਸ ਤੋਂ ਬਾਅਦ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਅਤੇ ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸਤ ਫੜੋ ਫੜਾਈ ਦਾ ਖੇਲ ਜਿਹੜਾ ਸ਼ੁਰੂ ਹੋ ਚੁੱਕਿਆ। ਝੂਠਾ ਤੁਮਸਾ ਨਹੀਂ ਦੇਖਾ, ਕੋਟ ਅੱਗੇ ਲੇਖਾ, ਅੱਧੀ ਰਾਤ ਖੜ ਕੇ ਕੁੰਡਾ ਅਤੇ ਮਿਲਿਆ ਕਾਗਜ਼ ਦਾ ਮੁੰਡਾ। ਅਤੇ ਇਸੇ ਤਰ੍ਹਾਂ ਸੁਖਬੀਰ ਬਾਦਲ ਦੀ ਘਰ ਘਰ ਮੁਹਿੰਮ ਲੋਕਾਂ ਤੋਂ ਫੀਡਬੈਕ ਲੈ ਕੇ ਮੈਨੀਫੈਸਟੋ ਦੇ ਵਿੱਚ ਬਣਾਉਣ ਦੇ ਦਾਅਵੇ ਨੇ ਅਤੇ ਨਸ਼ਾ, ਬੇਰੁਜ਼ਗਾਰੀ, ਕਰਜ਼ਾ, ਕਾਨੂੰਨ ਵਿਵਸਥਾ ਅਤੇ ਵਿਕਾਸ ਦੇ ਮੁੱਦੇ ਜਿਹੜੇ ਨੇ ਉੱਥੇ ਦੇ ਉੱਥੇ ਖੜ੍ਹੇ ਹੈ। ਦੂਜੇ ਪਾਸੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਵੀ ਚਰਚਾ ਦਾ ਫਿਰ ਤੋਂ ਵਿਸ਼ਾ ਬਣਨ ਲੱਗੀ ਹੈ। ਵਾਰਸ ਪੰਜਾਬ ਦੇ ਹੀ ਜਿਹੜੀ ਰਜਿਸਟਰੇਸ਼ਨ ਹੈ ਪਾਰਟੀ ਦੀ ਉਹਦਾ ਵੀ ਮੁੱਦਾ ਜਿਹੜਾ ਅੱਜ ਗਵਰਨਰ ਸਾਹਿਬ ਤੱਕ ਪੁੱਜਿਆ ਹੈ, ਆਲੀ ਸਾਹਿਬ ਲੈ ਕੇ ਗਏ ਨੇ। SGPC ਦੇ ਨਾਲ ਜੁੜੇ ਵਿਵਾਦ ਨੇ ਅਤੇ DA ਦੇ ਬਕਾਏ ਅਤੇ ਪੰਜਾਬ ਸਰਕਾਰ ਨੂੰ ਘੇਰਦੇ CBI

0: ਈਡੀ ਦੇ ਮਾਮਲੇ ਜਿਹੜੇ ਨੇ ਬਹੁਤ ਹੀ ਗੰਭੀਰ ਬਣਦੇ ਜਾ ਰਹੇ ਹੈ। 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਚੱਲ ਰਹੀ ਹੈ ਅੱਜ। ਕਿ ਪੰਜਾਬ ਦੀ ਸਿਆਸਤ ਹੁਣ ਚੋਣੀ ਵਾਅਦਿਆਂ ਤੋਂ ਅੱਗੇ ਨਿਕਲ ਕੇ ਜਾਂਚਾਂ ਅਤੇ ਇਲਜ਼ਾਮਾਂ ਦੀ ਜੰਗ ਬਣ ਰਹੀ ਹੈ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਵਿਦੇਸ਼ਾਂ ਦੀਆਂ ਵੀ ਕਰਾਂਗੇ ਅਤੇ ਜਿੱਥੇ ਉਹਨਾਂ ਸਵਾਲਾਂ ਦੇ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ, ਜੋ ਬਹੁਤ ਸਾਰੇ ਗੰਭੀਰ ਵਿਸ਼ੇ ਨੇ ਜੋ ਮੇਰੇ ਵਰਗੇ ਦੇ ਵੀ ਦਿਮਾਗ ਦੇ ਵਿੱਚ ਜਲਦੀ ਨਹੀਂ ਪੈਂਦੇ। ਨਾਲ ਹੀ ਕੈਨੇਡਾ ਦੀ ਕਰੋੜਾਂ ਡਾਲਰ ਦੀ ਸੋਨਾ ਚੋਰੀ ਦਾ ਕੇਸ ਜਿਹੜਾ ਸ਼ੁਰੂ ਹੋ ਗਿਆ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਡੀ ਕਟੌਤੀ ਦਾ ਪ੍ਰਸਤਾਵ ਆ ਗਿਆ। ਕੈਨੇਡਾ ਵੀਜ਼ਾ ਸਕੈਮਸ ਦੇ ਬਾਰੇ ਜਿਹੜਾ IRCC ਦੀ ਚੇਤਾਵਨੀ ਆ ਗਈ, ਜਿਵੇਂ ਪਹਿਲਾਂ ਆਪਾਂ ਰੌਲਾ ਪਾਉਂਦੇ ਆ ਰਹੇ ਹਾਂ ਭਾਈ ਜਿਹੜਾ ਨੇ ਲਾਗੀਆਂ ਲਾਗ ਲੈਣਾ, ਅੱਗੇ ਜਾ ਕੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਕੀ ਲੈਣਾ। ਪਰ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਏਜੰਟ ਜਿਹੜੇ ਨੇ ਵਾਅਦੇ ਕਰਕੇ ਕਿ ਝੱਟ ਵਿਆਹ ਝੱਟ ਮੰਗਣੀ ਫੱਟ ਵਿਆਹ ਵਾਲਾ ਕੰਮ ਕਰਦੇ ਹੈ, ਭਾਈ ਇੱਕ ਵਾਰੀ ਚਲੇ ਜਾਓ ਨਾਲ ਦੀ ਨਾਲ ਨੌਕਰੀ ਸਾਰਾ ਕੁਝ ਹੈ ਉੱਥੇ ਮੌਜਾਂ ਮਾਣੋਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਹੈ ਕੈਨੇਡਾ ਦੀ ਗੌਰਮੈਂਟ ਨੇ ਜਿਹੜੀ ਹੈ ਚੇਤਾਵਨੀ ਜਾਰੀ ਕਰ ਦਿੱਤੀ ਹੈ, ਕਿਉਂਕਿ ਧੋਖਾਧੜੀ ਦੇ ਮਾਮਲੇ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਰਹੇ ਨੇ। ਵਿਦੇਸ਼ਾਂ ਦੇ ਵਿੱਚ ਵਪਾਰ ਜਿਹੜੀਆਂ ਨੇ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਜੋ ਨੇ, ਅਤੇ ਹੌਰਮੁਜ਼ ਦੇ ਵਿੱਚ ਫਿਰ ਤੋਂ ਅੱਜ ਭਾਰਤੀ ਮਲਾਹ ਵਾਲੇ ਜਹਾਜ਼ ਦੇ ਉੱਤੇ ਹਮਲਾ ਹੋਇਆ ਅਤੇ ਉਹਦੀ ਜਿਹੜੀ ਹੈ ਵਿਦੇਸ਼ ਮੰਤਰੀ ਦੇ ਵੱਲੋਂ ਨਿੰਦਾ ਕੀਤੀ ਗਈ ਹੈ, ਅਤੇ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅੱਗੇ ਵਧਾਂਗੇ। ਅਤੇ ਇਹਨਾਂ ਖਬਰਾਂ ਦੇ ਪਿੱਛੇ ਅਸਲ ਸਵਾਲ ਤੁਸੀਂ ਵੀ ਪਛਾਣਨਾ ਹੈ, ਅਤੇ ਜੇ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤਾਂ ਨੰਬਰ ਡਾਇਲ ਕਰਨਾ ਹੈ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਕਾਲ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ। ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ। ਪੰਜਾਬ ਇਲੈਕਸ਼ਨ, ਸੁਖਬੀਰ ਬਾਦਲ ਹੋਣਾ ਨੇ ਘਰ ਘਰ ਜਾ ਕੇ ਭਰੇ ਨੇ ਫੀਡਬੈਕ ਫਾਰਮ, ਅਤੇ 3-4 ਬੰਦੇ ਮੂਹਰੇ ਬਿਠਾਏ ਹੋਏ ਨੇ ਜੀ ਬੀਬੀਆਂ, ਅਤੇ ਫਾਰਮ ਆਪ ਭਰ ਰਹੇ ਨੇ, ਅਤੇ ਜਿਹਦੇ ਉੱਤੇ ਹਮਲਾ ਵੀ ਹੋਇਆ ਸੀ ਹੱਥ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਮੰਗਲਵਾਰ ਨੂੰ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ 227 ਦੀਆਂ ਵਿਧਾਨ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਘਰ ਘਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਣਐਲਾਨੇ ਤੌਰ ਦੇ ਉੱਤੇ ਚੋਣ ਬਿਗਲ ਵਜਾ ਦਿੱਤਾ। ਲੋਕਾਂ ਨੂੰ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਅਤੇ ਅਗਲੀ ਸਰਕਾਰ ਤੋਂ ਉਮੀਦਾਂ ਦੇ ਬਾਰੇ ਫੀਡਬੈਕ ਮੰਗਿਆ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਜਿਹੀ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਆਪਣੀ ਫੇਰੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਜੇ ਹੱਥ ਦੇ ਉੱਤੇ ਪਲਸਤਰ ਲੱਗੇ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚ ਖੁਦ ਫੀਡਬੈਕ ਫਾਰਮ ਭਰੇ ਹੈ। ਹਰੇਕ ਥਾਂ ਦੇ ਉੱਤੇ 10 ਤੋਂ 15 ਮਿੰਟ ਬਿਤਾਏ ਅਤੇ ਨਿਵਾਸੀਆਂ ਨੂੰ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਦੀ ਸੂਚੀ ਬਣਾਉਣ ਦੇ ਲਈ ਕਿਹਾ ਗਿਆ। ਅਕਾਲੀ ਦਲ ਦੇ ਵੱਲੋਂ ਦਿੱਤੇ ਜਾ ਰਹੇ ਇਸ ਫਾਰਮ ਦੇ ਵਿੱਚ 15 ਮੁੱਦੇ ਦਰਜ ਨੇ, ਜਿਨ੍ਹਾਂ ਦੇ ਵਿੱਚ ਨਸ਼ੇ, ਬੇਰੁਜ਼ਗਾਰੀ, ਪੰਜਾਬ ਦਾ ਕਰਜ਼ਾ, ਫੇਲ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਘੱਟੋ ਘੱਟ ਸਮਰਥਨ ਮੁੱਲ MSP ਅਤੇ ਕਿਸਾਨਾਂ ਦੀਆਂ ਚਿੰਤਾਵਾਂ, ਗੈਂਗਸਟਰ ਭਗਵੰਤ ਮਾਨ ਸਰਕਾਰ ਦੇ ਦੌਰਾਨ ਕਥਿਤ ਬੇਅਦਬੀਆਂ, ਕਥਿਤ ਫਰਜ਼ੀ ਪੁਲਿਸ ਮੁਕਾਬਲੇ, ਮਹਿੰਗਾਈ, ਇਸ਼ਤਿਹਾਰਾਂ ਦੇ ਉੱਤੇ ਸਰਕਾਰੀ ਖਰਚਾ, ਰੁਕੇ ਹੋਏ ਵਿਕਾਸ ਕਾਰਜ, ਔਰਤਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ, ਬਿਜਲੀ ਦੇ ਕੱਟ ਅਤੇ ਉੱਚੇ ਬਿਜਲੀ ਬਿੱਲ ਅਤੇ ਸਰਕਾਰੀ ਹਸਪਤਾਲਾਂ ਦੇ ਸਕੂਲਾਂ ਦੀ ਹਾਲਤ ਸ਼ਾਮਲ ਨੇ। ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਮੁੱਦਾ ਵੀ ਸ਼ਾਮਲ ਹੈ, ਜੇ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰਜ ਕਰਨ ਦੇ ਲਈ ਅਗਲੇ 20 ਦਿਨਾਂ ਦੇ ਵਿੱਚ ਸੂਬੇ ਭਰ ਦੇ ਹਰ ਘਰ ਤੱਕ ਜਿਹੜਾ ਪਹੁੰਚ ਕਰਨਗੇ, ਅਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਦੱਸਣ ਕਿ ਉਹ ਸਰਕਾਰ ਤੋਂ ਕੀ ਚਾਹੁੰਦੇ ਨੇ। ਜਿਹੜੇ ਮੁੱਦੇ ਉਹ ਦੱਸਣਗੇ ਉਹ ਸਾਡੇ ਮੈਨੀਫੈਸਟੋ ਦਾ ਆਧਾਰ ਬਣਨਗੇ। ਇਹ ਲੋਕਾਂ ਦਾ ਮੈਨੀਫੈਸਟੋ ਹੋਵੇਗਾ। ਮੈਨੀਫੈਸਟੋ ਨੂੰ ਇੱਕ ਕਾਨੂੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਹੈ, ਤਾਂ ਜੋ ਰਾਜਨੀਤਿਕ ਪਾਰਟੀਆਂ ਇਸ ਦੀ ਪਾਲਣਾ ਨਹੀਂ ਕਰਦੀਆਂ ਉਹਨਾਂ ਨੂੰ 5 ਸਾਲਾਂ ਦੇ ਲਈ ਅਯੋਗ ਠਹਿਰਾਇਆ ਜਾ ਸਕੇ। ਨਿਵਾਸੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਦੇ ਦੌਰਾਨ ਨਸ਼ਾ ਇੱਕ ਵੱਡਾ ਮੁੱਦਾ ਉੱਭਰ ਕੇ ਸਾਹਮਣੇ ਆਇਆ। ਸੁਖਬੀਰ ਨੇ 7 ਘਰਾਂ ਦਾ ਦੌਰਾ ਕੀਤਾ, ਅਤੇ ਕਹਿੰਦੇ ਬਿੱਲੀ ਵੈਸੇ 7 ਘਰ ਟੱਪ ਗਈ ਜਾਂਦੀ ਹੈ ਜੀ। ਪਰਿਵਾਰਕ ਦੇ ਜਿਹੜੇ ਸੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਵੱਖ ਵੱਖ ਸਵਾਲ ਵੀ ਪੁੱਛੇ ਗਏ। ਉਹਨਾਂ ਵਾਅਦਾ ਕੀਤਾ ਕਿ ਅਕਾਲੀ ਦਲ ਦੇ ਸੱਤਾ ਦੇ ਵਿੱਚ ਵਾਪਸ ਆਉਣ ਦੇ ਉੱਤੇ ਉਹ ਨਸ਼ਾ ਤਸਕਰਾਂ ਦੇ ਵਿਰੁੱਧ ਇੱਕ ਸਖ਼ਤ ਜਿਹੜਾ ਕਾਨੂੰਨ ਬਣਾਉਣਗੇ, ਜਿਸ ਦੇ ਤਹਿਤ ਨਸ਼ੇ ਵੇਚਣ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਬਿਨਾਂ ਜ਼ਮਾਨਤ ਦੇ 10 ਸਾਲ ਦੀ ਸਜ਼ਾ ਮਿਲੇਗੀ ਅਤੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਏਗੀ। ਤੇ ਉਹਨਾਂ ਨੇ ਆਟਾ ਦਾਲ ਸਕੀਮ ਨੂੰ ਬਹਾਲ ਕਰਨ, 4 ਰੁਪਏ ਪ੍ਰਤੀ ਕਿਲੋ ਹਿਸਾਬ ਦੇ ਨਾਲ 50 ਕਿਲੋ ਕਣਕ ਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਦਾਲ ਦੇਣ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਦੇ ਲਈ ਸ਼ਗਨ ਸਕੀਮ 51,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ ਨੂੰ ਵਧਾ ਕੇ 3,100 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਕਈ ਭਲਾਈ ਭਾਵ ਜਿਹੜੀਆਂ ਉਪਾਵਾਂ ਦਾ ਐਲਾਨ ਕਰ ਦਿੱਤਾ। ਉਹਨਾਂ ਕਿਹਾ ਕਿ ਪੁਰਸ਼ਾਂ ਦੇ ਲਈ ਯੋਗਤਾ ਦੀ ਉਮਰ ਘੱਟੋ ਘੱਟ ਜਿਹੜੀ ਹੈ ਘਟਾ ਕੇ 60 ਸਾਲ ਅਤੇ ਔਰਤਾਂ ਦੇ ਲਈ 55 ਸਾਲ ਜਿਹੜੀ ਹੈ ਕਰ ਦਿੱਤੀ ਜਾਏਗੀ। ਸੁਖਬੀਰ ਨੇ ਅਕਾਲੀ ਦਲ ਦੀ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਬੇਜ਼ਮੀਨੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਪਾਰਟੀ ਦੇ ਅਗਲੇ 5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਘਰ ਕੱਚਾ ਨਹੀਂ ਰਹੇਗਾ। ਉਹਨਾਂ ਨੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਵੀ ਵਾਅਦਾ ਕੀਤਾ ਹੈ, ਜਿਸਦੇ ਵਿੱਚ ਪਹਿਲੇ 3 ਸਾਲਾਂ ਦੇ ਲਈ ਕੋਈ ਵਿਆਜ ਨਹੀਂ ਲਿਆ ਜਾਵੇਗਾ। ਅਤੇ ਉਹਨਾਂ ਕਿਹਾ ਕਿ ਅਕਾਲੀ ਦਲ ਇੱਕ ਅਜਿਹਾ ਕਾਨੂੰਨ ਵੀ ਲਿਆਵੇਗਾ ਜਿਸਦੇ ਵਿੱਚ ਪ੍ਰਾਈਵੇਟ ਉਦਯੋਗਾਂ ਦੇ ਲਈ 75% ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਲਾਜ਼ਮੀ ਹੋਵੇਗਾ। ਸੁਖਬੀਰ ਨੇ ਪੰਜਾਬ ਸਰਕਾਰ ਤੇ ਮਹਿੰਗਾਈ ਭੱਤੇ DA ਦੇ ਮਾਮਲੇ ਦੇ ਵਿੱਚ ਹਾਈਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਦੋਸ਼ ਲਗਾਇਆ, ਜਿਸਦੇ ਵਿੱਚ ਮੁੱਖ ਸਕੱਤਰ ਨੂੰ ਅਗਲੀ ਸੁਣਵਾਈ ਦੇ ਉੱਤੇ ਹਾਜ਼ਰ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਹਨਾਂ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪ ਨੂੰ ਸਬਕ ਸਿਖਾਉਣਗੇ ਅਤੇ ਦਾਅਵਾ ਕੀਤਾ ਕਿ ਅਕਾਲੀ ਦਲ ਆਪਣੀ ਪਿਛਲੀ ਕਾਰਜਗੁਜ਼ਾਰੀ ਅਤੇ ਭਰੋਸੇਯੋਗਤਾ ਦੇ ਆਧਾਰ ਦੇ ਉੱਤੇ ਵੋਟਾਂ ਮੰਗੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸ਼ਾਇਦ ਵਿਦੇਸ਼ ਗਏ ਹੋਏ ਨੇ ਅਤੇ ਇਸਦੇ ਨਾਲ ਉਹਨਾਂ ਦਾ ਦੁੱਖ ਘੱਟ ਜਾਵੇਗਾ। ਸੰਭਾਵੀ ਅਕਾਲੀ ਦਲ ਜਿਹੜਾ ਹੈ ਗੱਠਜੋੜ ਦੇ ਬਾਰੇ ਆਗੂ ਨੇ ਕਿਹਾ ਕਿ ਉਹਨਾਂ ਦਾ ਮੌਜੂਦਾ ਉਦੇਸ਼ ਲੋਕਾਂ ਨੂੰ ਮਿਲਣਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਬਾਰੇ ਪੁੱਛਣਾ ਹੈ ਅਤੇ ਉਹਨਾਂ ਦੇ ਚਾਚਾ ਮੇਜਰ ਸੇਵਾ ਮੁਕਤ ਜਿਹੜੇ ਨੇ ਭੁਪਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਆਪਣੇ ਗ੍ਰਹਿ ਖੇਤਰ ਲੰਬੀ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਸਰਗਰਮ ਹੋਣ ਦੇ ਬਾਰੇ ਸੁਖਬੀਰ ਨੇ ਕਿਹਾ ਕਿ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ, ਹਰ ਕਿਸੇ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਨੇ। ਅਕਾਲੀ ਦਲ ਦੇ ਵੱਲੋਂ 10 ਨਵੰਬਰ ਤੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਬੱਸ ਯਾਤਰਾ ਸ਼ੁਰੂ ਕੀਤੀ ਜਾਣੀ ਹੈ ਜੋ ਰੋਜ਼ਾਨਾ 2 ਤੋਂ 3 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਹ ਮੁਹਿੰਮ ਅਕਾਲੀ ਦਲ ਦੀਆਂ ਹੋਰ ਲੋਕਾਂ ਤੱਕ ਪਹੁੰਚ ਦੇ ਮੱਦੇਨਜ਼ਰ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਨਾਲ ਨਾਲ ਚੱਲ ਰਹੀ ਹੈ ਅਤੇ ਜਿਸ ਦੇ ਵਿੱਚ ਨੌਜਵਾਨ ਜਿਹੜੇ ਕੇਂਦਰਿਤ ਵਾਈਬ ਪੰਜਾਬ ਦੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਨਸ਼ਿਆਂ ਵਿਰੁੱਧ ਮਾਮਾ ਧੀਆਂ ਇਨਸਾਫ ਯਾਤਰਾ ਜਿਹੜੀ ਸ਼ਾਮਲ ਰਹੇਗੀ। ਹੁਣ ਚੱਲਦਿਆਂ ਦੋਸਤੋ ਹੋਰ ਖਬਰਾਂ ਦੇ ਵੱਲ ਨੂੰ। ਬੰਦੀ ਸਿੰਘ ਰਿਲੀਜ਼ ਦਾ ਮਾਮਲਾ ਜਿਹੜਾ ਹੈ, ਭਗਵੰਤ ਮਾਨ ਹੁਣਾਂ ਦੇ ਨਾਲ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਜਿਹੜਾ ਮਾਮਲਾ ਕੇਂਦਰ ਦੇ ਕੋਲ ਚੁੱਕਣ ਦਾ ਭਰੋਸਾ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਰਿਹਾਇਸ਼ ਦੇ ਉੱਤੇ ਅੱਜ ਮੁਲਾਕਾਤ ਕੀਤੀ ਹੈ। ਮੋਰਚੇ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਉਪਰਾਲੇ ਦੇ ਨਾਲ ਹੋਈ ਇਸ ਮੁਲਾਕਾਤ ਦੇ ਦੌਰਾਨ ਬੰਦੀ ਸਿੰਘਾਂ ਦੀਆਂ ਰਿਹਾਈ ਜਿਹੜੀ ਹੈ ਸਮੇਤ ਕਈ ਮਾਮਲੇ ਮੁੱਖ ਮੰਤਰੀ ਅੱਗੇ ਰੱਖੇ ਗਏ ਨੇ ਅਤੇ ਦੋਵਾਂ ਧਿਰਾਂ ਦੇ ਵਿਚਾਲੇ ਇਸ ਮਾਮਲੇ ਦੇ ਉੱਤੇ ਅਗਲੀ ਗੱਲਬਾਤ 12 ਅਕਤੂਬਰ ਨੂੰ ਹੋਣੀ ਤੈਅ ਹੋ ਗਈ ਹੈ। ਇਸ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਹੁਣਾਂ ਦਾ ਜਾਂ 30 ਹੋਰ ਜਿਹੜੇ ਉਹਨਾਂ ਦੇ ਨਾਲ ਲੋਕ ਨੇ ਉਹਨਾਂ ਦੇ ਵੀ ਜਿਹੜਾ ਪੰਜਾਬ ਦੇ ਵਿੱਚ ਟਰਾਂਸਫਰ ਕਰਨ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ ਅਤੇ ਇਹਦੇ ਵਿੱਚ ਜਿਹੜਾ ਰਿਹਾਈ ਦਾ ਮਾਮਲਾ ਵੀ ਜਿਹੜਾ ਉਹਦੇ ਵਿੱਚ ਚੁੱਕਿਆ ਗਿਆ। ਇਸੇ ਤਰ੍ਹਾਂ ਪਾਰਟੀ ਰਜਿਸਟ੍ਰੇਸ਼ਨ ਰੋਕਣ ਦੇ ਵਿਰੁੱਧ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੇ ਨੇ ਉਹਨਾਂ ਦੇ ਵੱਲੋਂ ਰਾਜਪਾਲ ਕਟਾਰੀਆ ਦੇ ਨਾਲ ਜਿਹੜੀ ਮੁਲਾਕਾਤ ਅੱਜ ਕੀਤੀ ਹੈ, ਸੌਂਪਿਆ ਉਹਨਾਂ ਨੂੰ ਮੰਗ ਪੱਤਰ ਅਤੇ ਸਾਡੀ ਲੋਕ ਪ੍ਰਿਯਤਾ ਤੋਂ ਘਬਰਾ ਕੇ ਕਹਿੰਦੇ ਭਾਜਪਾ ਅਤੇ ਹੋਰ ਧਿਰਾਂ ਰਚ ਰਹੀਆਂ ਨੇ ਸਾਜਿਸ਼ਾਂ, ਇਆਲੀ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨਾਲ ਮੁਲਾਕਾਤ ਕਰਕੇ ਭਾਰਤ ਦੇ ਚੋਣ ਕਮਿਸ਼ਨ ਖਿਲਾਫ ਆਪਣਾ ਵਿਰੋਧ ਦਰਜ ਕਰਵਾ ਦਿੱਤਾ। ਮਨਪ੍ਰੀਤ ਸਿੰਘ ਇਆਲੀ ਅਤੇ MP ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਸੀਨੀਅਰ ਆਗੂ ਜਿਹੜੇ ਨੇ ਮਨਪ੍ਰੀਤ ਇਆਲੀ ਨੇ ਮੁਲਾਕਾਤ ਮਗਰੋਂ ਦੱਸਿਆ ਕਿ ਚੋਣ ਕਮਿਸ਼ਨ ਦੇ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਹਵਾਲੇ ਨਾਲ ਉਹਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਰੋਕੀ ਗਈ ਹੈ ਜੋ ਸਰਾਸਰ ਧੱਕਾ ਹੈ। ਭਾਜਪਾ ਸਮੇਤ ਬਾਕੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਵਾਰਸ ਪੰਜਾਬ ਦੇ ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਨੇ। ਸਾਰੇ ਹੀ ਕਹਿ ਰਹੇ ਨੇ ਜੀ, ਉੱਧਰ ਕੇਜਰੀਵਾਲ ਸਾਹਿਬ ਵੀ ਕਹਿੰਦੇ ਨੇ, ਕਹਿੰਦੇ ਭਾਜਪਾ ਨੂੰ ਖਤਰਾ ਹੈ ਭਾਈ, ਤਾਂ ਕਰਕੇ ਸਾਡੇ ਉੱਤੇ ਛਾਪੇ ਮਰਾ ਰਹੇ ਨੇ, ਸਾਰਾ ਕੁਝ ਹੋ ਰਿਹਾ। ਅਤੇ ਇੱਧਰ ਇਹ ਕਹਿੰਦੇ ਨੇ ਜੀ ਭਾਈ ਇਆਲੀ ਸਾਹਿਬ ਵੀ ਕਿ ਵਾਰਸ ਪੰਜਾਬ ਵਾਲੇ ਕਿ ਸਾਡੇ ਤੋਂ ਡਰ ਰਹੇ ਨੇ ਭਾਈ ਕਿ ਅਸੀਂ ਕਿਤੇ ਅੱਗੇ ਨਾ ਆ ਜਾਈਏ, ਜਿਸ ਕਰਕੇ ਇਹਨਾਂ ਧਿਰਾਂ ਦਾ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਪਿੱਛੇ ਕਹਿੰਦੇ ਹੱਥ ਹੈ, ਰੁਕਵਾਉਣ ਦੇ ਪਿੱਛੇ। ਇਸੇ ਤਰ੍ਹਾਂ ਅਮਰਜੀਤ ਸਿੰਘ ਚਾਵਲਾ ਕੇਸ, SGPC ਦੇ ਮੁੱਖ ਸਕੱਤਰ ਦੇ OSD ਤੋਂ ਜਿਹੜਾ 4 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਸਰਾਵਾਂ ਦੇ ਵਿੱਚ ਠਹਿਰਨ ਅਤੇ ਐਂਟਰੀ ਸੰਬੰਧੀ ਰਿਕਾਰਡ ਖੰਗਾਲ ਰਹੀ ਪੁਲਿਸ ਜਿਹੜੀ ਹੈ। ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਵੱਲੋਂ SGPC ਦੇ ਜਿਹੜੇ ਮੁੱਖ ਸਕੱਤਰ ਦੇ OSD ਸਤਬੀਰ ਸਿੰਘ ਤੋਂ ਕਰੀਬ 4 ਘੰਟੇ ਤੱਕ ਪੁੱਛ ਜਿਹੜੀ ਹੈ ਕੀਤੀ ਗਈ ਹੈ ਪੁੱਛਗਿੱਛ। DSP ਸ਼੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ 21 ਅਗਸਤ 2026 ਨੂੰ FIR ਜਿਹੜਾ ਨੰਬਰ 149 ਦਰਜ ਕੀਤੀ ਗਈ ਅਤੇ ਮਾਮਲੇ ਦੀ ਤਫਤੀਸ਼ ਦੇ ਦੌਰਾਨ ਪੁਲਿਸ ਦੇ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। SGPC ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਤੇ ਇਸਦੇ ਵੇਲੇ ਮੁੱਖ ਸਕੱਤਰ ਕੁਲਵੰਤ ਸਿੰਘ ਦੇ OSD ਦੇ ਵਜੋਂ ਤੈਨਾਤ ਸਤਬੀਰ ਸਿੰਘ ਤੋਂ ਸਰਾਵਾਂ ਦੇ ਪ੍ਰਬੰਧਾਂ ਅਤੇ ਨਿਯਮਾਂ ਸੰਬੰਧੀ ਪੁੱਛਗਿੱਛ ਕੀਤੀ ਗਈ। DSP ਦੇ ਅਨੁਸਾਰ ਪੁਲਿਸ ਦੇ ਵੱਲੋਂ ਇਹ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਸਰਾਵਾਂ ਦੇ ਵਿੱਚ ਸ਼ਰਧਾਲੂਆਂ ਦੀ ਐਂਟਰੀ ਕਿਸ ਪ੍ਰਕਿਰਿਆ ਦੇ ਤਹਿਤ ਹੁੰਦੀ ਹੈ, ਉਹਨਾਂ ਦੇ ਠਹਿਰਨ ਸੰਬੰਧੀ ਕੀ ਨਿਯਮ ਨੇ, ਸੰਬੰਧਿਤ ਰਿਕਾਰਡ ਕਿਵੇਂ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਔਰਤ ਦੇ ਸਰਾਵਾਂ ਦੇ ਵਿੱਚ ਠਹਿਰਨ ਦੇ ਨਾਲ ਸੰਬੰਧਿਤ ਰਿਕਾਰਡ ਅਤੇ ਉਸਨੂੰ ਉੱਥੇ ਮਿਲੀਆਂ ਸਹੂਲਤਾਂ ਸੰਬੰਧੀ ਵੀ ਤੱਥ ਇਕੱਠੇ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਪੁਲਿਸ ਇਹ ਵੀ ਜਿਹੜਾ ਜਾਂਚ ਕਰ ਰਹੀ ਹੈ ਕਿ ਸ਼ਿਕਾਇਤਕਰਤਾ ਕਿਹੜੇ ਹਾਲਾਤ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀ ਅਤੇ ਉਸਦੇ ਠਹਿਰਨ ਦੇ ਦੌਰਾਨ ਕੀ ਕੁਝ ਵਾਪਰਿਆ। ਜਾਂਚ ਦੇ ਦੌਰਾਨ ਕਿਸੇ ਵਿਅਕਤੀ ਦੇ ਵੱਲੋਂ ਉਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਰੋਕ ਕੇ ਰੱਖਣ ਜਾਂ ਕਿਸੇ ਹੋਰ ਤਰ੍ਹਾਂ ਦੀ ਗਤੀਵਿਧੀ ਦੇ ਦੋਸ਼ ਸਾਹਮਣੇ ਆਉਂਦੇ ਨੇ ਜਾਂ ਨਹੀਂ, ਇਸ ਪੱਖ ਤੋਂ ਵੀ ਜਿਹੜਾ ਜਾਂਚ ਕੀਤੀ ਜਾ ਰਹੀ ਹੈ। DSP ਜਸ਼ਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੈਨਾਤ ਕੁਝ ਜਿਹੜੇ ਮੁਲਾਜ਼ਮਾਂ, ਸ਼ਿਕਾਇਤਕਰਤਾ ਦੇ ਬਿਆਨਾਂ ਦੇ ਵਿੱਚ ਨਾਮਜ਼ਦ ਵਿਅਕਤੀਆਂ ਅਤੇ ਮੁੱਖ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ ਦੇ ਵੱਲੋਂ ਮੁਲਜ਼ਮ ਦੇ ਠਹਿਰਨ ਦੇ ਅਤੇ ਆਉਣ ਜਾਣ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੇ ਨਾਲ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੈ ਕਿ ਮਾਮਲੇ ਦੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਜਾਂ ਸਾਜ਼ਿਸ਼ ਤਾਂ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਠਹਿਰਨ ਦੇ ਨਾਲ ਸੰਬੰਧਿਤ SGPC ਦਾ ਰਿਕਾਰਡ ਹਾਸਲ ਕਰਨ ਦੇ ਲਈ ਕਮੇਟੀ ਨੂੰ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਉਪਲਬਧ ਦਸਤਾਵੇਜ਼ਾਂ, ਬਿਆਨਾਂ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। DSP ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕਾਨੂੰਨ ਅਨੁਸਾਰ ਹੋ ਰਹੀ ਹੈ ਅਤੇ ਜਿਨਸੀ ਅਪਰਾਧਾਂ ਨਾਲ ਸੰਬੰਧਿਤ ਮਾਮਲਿਆਂ 'ਚ ਲਾਗੂ ਕਾਨੂੰਨੀ ਪ੍ਰਬੰਧਾਂ ਅਤੇ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਿਰਧਾਰਿਤ ਸਮੇਂ ਦੇ ਅੰਦਰ ਤਫਤੀਸ਼ ਮੁਕੰਮਲ ਕਰਨ ਦੀ ਕੋਸ਼ਿਸ਼ ਹੈ ਅਤੇ ਜਾਂਚ ਦੇ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਤੱਥਾਂ ਦੀ ਤਸਦੀਕ ਕਰਨ ਦੇ ਉਪਰੰਤ ਹੀ ਪੁਲਿਸ ਰਿਪੋਰਟ ਜਿਹੜੀ ਹੈ ਚਲਾਨ ਜਲਦ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇਗਾ ਅਤੇ ਇਸ ਮੌਕੇ ਥਾਣਾ ਮੁਖੀ ਜਤਿਨ ਕਪੂਰ, ਸਿਟੀ ਇੰਚਾਰਜ ਜਸਮੇਰ ਸਿੰਘ ਵੀ ਉੱਥੇ ਮੌਜੂਦ ਸਨ। ਪਰ ਦੂਸਰੇ ਪਾਸੇ SGPC ਸ਼੍ਰੋਮਣੀ ਕਮੇਟੀ ਵੱਲੋਂ 2 ਹੋਰ ਕਰਮਚਾਰੀ ਇਸ ਦੇ ਮਾਮਲੇ 'ਚ ਮੁਅੱਤਲ ਕੀਤੇ ਆ ਅਤੇ ਇੱਕ ਜਿਹੜਾ ਉਹਦਾ ਤਬਾਦਲਾ ਕੀਤਾ ਹੈ। ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ 3 ਹੋਰ ਕਰਮਚਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਹੈ, ਜਿਨ੍ਹਾਂ ਦੇ ਵਿੱਚੋਂ 2 ਨੂੰ ਮੁਅੱਤਲ ਕੀਤਾ ਅਤੇ 1 ਦਾ ਤਬਾਦਲਾ ਕਰ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਅਤੇ 1 ਡਰਾਈਵਰ ਨੂੰ ਮੁਅੱਤਲ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾ ਨੇ ਜਾਣਕਾਰੀ ਦਿੱਤੀ ਹੈ, ਜੋ ਅੱਜ ਆਪਣੇ ਧਾਮੀ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ। ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ 'ਚ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਪੜਤਾਲੀਆ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿੰਮੇਵਾਰੀ ਦੇ ਵਿੱਚ ਕੁਤਾਹੀ ਕਰਨ ਦੇ ਦੋਸ਼ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਮਲਕੀਤ ਸਿੰਘ ਅਤੇ ਰਜਿਸਟਰਾਰਾਂ ਦੇ ਵਿੱਚ ਛੇੜਛਾੜ ਕਰਕੇ ਗਲਤ ਜਿਹੜਾ ਇਦਰਾਜ ਦਰਜ ਕਰਨ ਵਾਲੇ ਸਰਾਂ ਦੇ ਇੰਚਾਰਜ ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਾਂ ਦੇ ਵਿੱਚ ਹੈਲਪਰ ਦੇ ਵਜੋਂ ਡਿਊਟੀ ਨਿਭਾ ਰਹੇ ਪ੍ਰਭਜੋਤ ਸਿੰਘ ਦੀ ਵੀ ਤਬਦੀਲੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਅੱਗੋਂ ਵੀ ਜਿਹੜਾ ਵਿਭਾਗੀ ਪੜਤਾਲ ਜਾਰੀ ਰੱਖਣ ਦਾ ਵੀ ਆਦੇਸ਼ ਜਿਹੜਾ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਅੱਜ ਦੀਆਂ ਮੁੱਖ ਖਬਰਾਂ ਰਹੀਆਂ ਨੇ ਸ਼ਾਮ ਤੋਂ ਚਰਚਾ ਦੇ ਵਿੱਚ ਆ ਗਈਆਂ ਨੇ। DA ਦਾ ਮਾਮਲਾ, ਹਾਈਕੋਰਟ ਦੇ ਵੱਲੋਂ ਮੁੱਖ ਸਕੱਤਰ ਸਿਨਹਾ ਨੂੰ ਸਰਾਸਰ ਝੂਠ ਬੋਲਣ ਦੇ ਲਈ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਦੇ ਵਿੱਚ ਅਪੀਲ ਦੀਆਂ ਤਰੁੱਟੀਆਂ ਦੂਰ ਕਰਨ ਦੇ ਦਾਅਵੇ ਨਿਕਲੇ ਨੇ ਝੂਠੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ 'ਚ ਟਾਲ ਮਟੋਲ ਕਰਨ ਦੇ ਲਈ ਗਲਤ ਤੱਥਾਂ ਦੀ ਪੇਸ਼ਕਾਰੀ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੂੰ ਜਿਹੜਾ ਅਦਾਲਤੀ ਤੋਹੀਨ ਦਾ ਨੋਟਿਸ ਜਾਰੀ ਹੋ ਗਿਆ। ਲੰਘੇ ਕੱਲ੍ਹ ਸੁਣਵਾਈ ਦੇ ਦੌਰਾਨ ਵੀ ਹਾਈਕੋਰਟ ਮੁੱਖ ਸਕੱਤਰ ਨਾਲ ਸਖ਼ਤੀ ਦੇ ਨਾਲ ਪੇਸ਼ ਆਏ ਸੀ ਅਤੇ ਸੁਪਰੀਮ ਕੋਰਟ ਦੇ ਵਿੱਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਜਿਹੜੀ ਹੈ SLP ਦੀਆਂ ਤਰੁੱਟੀਆਂ ਖਾਮੀਆਂ ਨੂੰ ਦੂਰ ਕਰਨ ਦੇ ਬਾਰੇ ਕੀਤੇ ਗਲਤ ਦਾਅਵੇ ਦਾ ਸਖ਼ਤ ਨੋਟਿਸ ਲਿਆ ਗਿਆ ਸੀ। ਹਾਈ ਕੋਰਟ ਨੇ ਮੁੱਖ ਸਕੱਤਰ ਦੇ ਹਲਫ਼ਨਾਮੇ ਦੇ ਵਿੱਚ ਪੇਸ਼ ਕੀਤੇ ਤੱਥਾਂ ਨੂੰ ਗਲਤ ਕਰਾਰ ਦਿੱਤਾ। ਬੈਂਚ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਅਦਾਲਤ ਨੂੰ ਜਾਣਬੁੱਝ ਕੇ ਗੁੰਮਰਾਹ ਕਰਨ ਦੇ ਲਈ ਉਹਨਾਂ ਦੇ ਵਿਰੁੱਧ ਕ੍ਰਿਮੀਨਲ ਜਿਹੜਾ ਮਾਨਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਉਹਨਾਂ ਨੂੰ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਦੇ ਦੌਰਾਨ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦੇ ਲਈ ਵੀ ਕਹਿ ਦਿੱਤਾ ਗਿਆ। ਹਾਈ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਟਿੱਪਣੀ ਕੀਤੀ ਹੈ, ਸੁਪਰੀਮ ਕੋਰਟ ਦੀ ਰਜਿਸਟਰੀ ਦੀ ਰਿਪੋਰਟ ਤੋਂ ਸਾਫ਼ ਹੈ ਕਿ ਕੱਲ੍ਹ ਅਦਾਲਤ ਦੇ ਵਿੱਚ ਝੂਠਾ ਬਿਆਨ ਜਿਹੜਾ ਸੀ ਦਿੱਤਾ ਗਿਆ, ਉਹ ਵੀ ਹਲਫ਼ਨਾਮੇ ਦੇ ਉੱਤੇ ਲਿਖ ਕੇ, ਜੋ ਕਿ 5 ਕਰੋੜ ਦਾ ਮਾਮਲਾ ਹੈ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਲੰਘੇ ਕੱਲ੍ਹ ਸੁਣਵਾਈ ਦੇ ਦੌਰਾਨ ਹਾਈ ਕੋਰਟ ਦੀ ਰਜਿਸਟਰੀ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪੰਜਾਬ ਸਰਕਾਰ ਦੀ ਅਪੀਲ ਦੀ ਮੌਜੂਦਾ ਸਥਿਤੀ ਜਾਣਨ ਦੇ ਬਾਰੇ ਰਿਪੋਰਟ ਹਾਸਲ ਕਰਨ ਦੇ ਲਈ ਕਿਹਾ ਗਿਆ ਸੀ ਅਤੇ ਮੁੱਖ ਸਕੱਤਰ ਨੂੰ ਮੁੜ ਵਿਅਕਤੀਗਤ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਸੀ। ਹਾਈ ਕੋਰਟ ਨੇ ਬੀਤੇ ਦਿਨ ਸੁਣਵਾਈ ਦੇ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਅਦਾਲਤ ਦੇ ਨਾਲ ਲੁਕਣ ਮੀਚੀ ਕਿਉਂ ਖੇਡ ਰਹੀ ਹੈ। ਜੇਕਰ 1 ਸਤੰਬਰ ਨੂੰ ਪੰਜਾਬ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕਰ ਦਿੱਤੀ ਸੀ ਤਾਂ ਹੁਣ ਤੱਕ ਇਸ ਮਾਮਲੇ ਦੇ ਉੱਤੇ ਸੁਣਵਾਈ ਹੋ ਜਾਣੀ ਚਾਹੀਦੀ ਸੀ ਅਤੇ ਅਦਾਲਤ ਪਹਿਲਾਂ ਹੀ ਜਿਹੜਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਚਾਰਾਜੋਈ ਦੇ ਲਈ 3 ਮੌਕੇ ਦੇ ਚੁੱਕੀ ਹੈ, ਜਿਸ ਕਰਕੇ ਸੁਣਵਾਈ ਵਾਰ ਵਾਰ ਮੁਲਤਵੀ ਕਰਨੀ ਪਈ ਹੈ ਅਤੇ ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਨੂੰਨੀ ਚਾਰਾਜੋਈ ਬਹਾਨੇ ਸਰਕਾਰ ਸਮਾਂ ਲੰਘਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਅਤੇ ਕੋਸ਼ਿਸ਼ ਕਰ ਰਹੀ ਹੈ। ਮੁੱਖ ਸਕੱਤਰ ਨੇ ਹਲਫ਼ਨਾਮਾ ਦਾਇਰ ਕਰਕੇ ਤਰੁੱਟੀਆਂ ਦੂਰ ਕਰਕੇ ਅਪੀਲ ਮੁੜ ਦਾਇਰ ਕਰਨ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਲੰਘੇ ਕੱਲ੍ਹ ਹੀ ਆਖ ਦਿੱਤਾ ਸੀ ਕਿ ਜੇਕਰ ਸਰਕਾਰ ਦੇ ਦਾਅਵੇ ਗਲਤ ਨਿਕਲੇ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪਿਛਾਂ ਦੇਖੀਏ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤਿਆਂ ਦੀ ਅਦਾਇਗੀ 15 ਦਿਨਾਂ ਦੇ ਵਿੱਚ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ 1 ਸਤੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਜਿਹੜੀ ਸੀ ਦੇ ਦਿੱਤੀ ਗਈ ਸੀ। ਦੂਸਰਾ ਮਾਮਲਾ ਇਹਦੇ ਵਿੱਚ ਆ ਜਾਂਦਾ ਹੈ, ਇੱਕ ਤਾਂ ਇਹ ਮਾਮਲਾ ਹੋ ਗਿਆ ਡੀਏ ਦਾ ਅਤੇ ਦੂਸਰਾ ਹੋ ਗਿਆ ਆਪਣਾ ਮਾਨਹਾਨੀ ਦਾ ਜਾਂ 5 ਕਰੋੜ ਦਾ ਮਾਮਲਾ ਜਿਹੜਾ ਉਹ ਵੀ ਚੱਲ ਰਿਹਾ ਅਤੇ ਤੀਸਰਾ ਮਾਮਲਾ CBI ਦਾ ਜਿਹੜਾ ਐਕਸ਼ਨ। ਹਾਈ ਕੋਰਟ ਦੇ ਆਦੇਸ਼ਾਂ ਦੇ ਖਿਲਾਫ਼ ਸੁਪਰੀਮ ਕੋਰਟ ਪਹੁੰਚ ਗਈ ਹੈ ਪੰਜਾਬ ਸਰਕਾਰ ਅਤੇ ਬਦਲੀਆਂ ਤਬਾਦਲਿਆਂ ਅਤੇ ਟੈਂਡਰਾਂ ਦੇ ਵਿੱਚ ਵੱਡੇ ਜਿਹੜੇ ਘੁਟਾਲੇ ਦੇ ਦੋਸ਼ ਹੇਠ CBI ਨੂੰ ਦਿੱਤੀ ਜਾਂਚ ਰੋਕਣ ਦੇ ਲਈ ਪਟੀਸ਼ਨ ਪਾ ਦਿੱਤੀ ਗਈ ਰਾਤ ਨੂੰ 2:30-2 ਵਜੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਿਨਾਂ ਦੇਰੀ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਅਤੇ ਆਪ ਸਰਕਾਰ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਹਾਈ ਕੋਰਟ ਦੇ ਲੰਘੇ ਕੱਲ੍ਹ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਲੰਘੇ ਕੱਲ੍ਹ CBI ਨੂੰ FIR ਦਰਜ ਕਰਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਸੀ ਅਤੇ ਅਦਾਲਤ ਨੇ CBI ਨੂੰ 2 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਲਈ ਕਹਿ ਦਿੱਤਾ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਅਮਰਿੰਦਰ ਸਰਕਾਰ ਨੇ ਨਵੰਬਰ 2020 ਦੇ ਵਿੱਚ CBI ਨੂੰ ਪੰਜਾਬ ਦੇ ਵਿੱਚ ਜਾਂਚ ਕਰਨ ਦੇ ਲਈ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਸੀ, ਜਿਸ ਕਰਕੇ CBI ਦੇ ਕੋਲ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦਾ ਅਧਿਕਾਰ ਖੇਤਰ ਕਹਿੰਦੇ ਨਹੀਂ ਹੈ। ਕਿਆ ਬਾਤ ਹੈ ਜੀ। ਅਤੇ ਦੂਸਰੇ ਪਾਸੇ CBI ਰੇਡ ਜਿਹੜੀ ਹੈ ਹੋ ਰਹੀ ਹੈ, ਅੱਜ 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ। CBI ਦੇ ਵੱਲੋਂ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਦੀ ਘਰਾਚੋ ਰਿਹਾਇਸ਼ ਸਮੇਤ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ ਛਾਪੇਮਾਰੀ ਹੋਈ ਹੈ 8 ਜਗ੍ਹਾਵਾਂ ਦੇ ਉੱਤੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮਗਰੋਂ CBI ਦੀ ਟੀਮਾਂ ਜਿਹੜੀਆਂ ਨੇ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਮਾਮਲੇ ਦੇ ਉੱਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਇਸ ਦੇ ਮੱਦੇਨਜ਼ਰ CBI ਦੀਆਂ ਟੀਮਾਂ ਨੇ ਅੱਜ ਜਿਹੜਾ ਸ਼ਾਮ ਮੁੱਖ ਮੰਤਰੀ ਦਾ ਸੈਕਟਰ 2 ਵਿਚਲਾ ਜਿਹੜਾ ਕੈਂਪ ਆਫਿਸ ਹੈ ਰਾਜਵੀਰ ਸਿੰਘ ਘੁੰਮਣ ਦੀ ਪਿੰਡ ਘਰਾਚੋ ਵਿਚਲੀ ਰਿਹਾਇਸ਼ ਅਤੇ ਮੋਹਾਲੀ ਦੇ ਫੇਜ਼ 11 ਦੀ ਇੱਕ ਨਿੱਜੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਕੀਤੀ ਹੈ ਅਤੇ ਕੋਠੀ ਨੰਬਰ 50 ਦੇ ਵਿੱਚ ਵੀ ਗਏ ਨੇ। ਜਾਣਕਾਰੀ ਦੇ ਅਨੁਸਾਰ ਇਹ ਨਿੱਜੀ ਰਿਹਾਇਸ਼ ਰਾਜਵੀਰ ਸਿੰਘ ਘੁੰਮਣ ਦੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਜਿਹੜੀ ਦੱਸੀ ਜਾ ਰਹੀ ਹੈ। CBI ਦੇ ਵੱਲੋਂ ਜਿਹੜਾ ਕੀਤੀ ਜਾ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਕਾਫ਼ੀ ਜਿਹੜਾ ਗਰਮਾ ਗਿਆ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਸ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਦੇ ਉੱਤੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੂਸਰੇ ਪਾਸੇ 5 ਕਰੋੜ ਰਿਸ਼ਵਤ ਮਾਮਲਾ ਜਿਹੜਾ ਹੈ ਉਹਦੇ ਵਿੱਚ ED ਦੇ ਵੱਲੋਂ ਮੁੱਖ ਮੰਤਰੀ ਦਾ ਸਾਂਡੂ ਅਮਰਦੀਪ ਗਰੇਵਾਲ ਵੀ ਤਲਬ ਕਰ ਲਿਆ ਗਿਆ, ਹਰ ਮਾਮਲੇ ਦੇ ਵਿੱਚ ਹੀ ਘਿਰ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ 5 ਕਰੋੜ ਦੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਂਡੂ ਅਮਰਦੀਪ ਸਿੰਘ ਗਰੇਵਾਲ ਨੂੰ ਤਲਬ ਕੀਤਾ ਹੈ ਅਤੇ ਅੱਜ ਇਸੇ ਦੌਰਾਨ ਹੀ CBI ਨੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ED ਦੇ ਅਧਿਕਾਰਤ ਸੂਤਰਾਂ ਦੇ ਅਨੁਸਾਰ ਅਮਰਦੀਪ ਸਿੰਘ ਗਰੇਵਾਲ ਨੂੰ 9 ਅਕਤੂਬਰ ਨੂੰ ਪੁੱਛਗਿੱਛ ਦੇ ਲਈ ਦਿੱਲੀ ਜਿਹੜਾ ਸੀ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ED ਨੇ ਗਰੇਵਾਲ ਨੂੰ 7 ਅਕਤੂਬਰ ਦੇ ਲਈ ਤਲਬ ਕੀਤਾ ਸੀ, ਪਰ ਉਸਨੇ ED ਤੋਂ ਸਮਾਂ ਵਧਾਏ ਜਾਣ ਦੀ ਜਿਹੜੀ ਮੰਗ ਰੱਖੀ ਸੀ। ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫਿਲਮ ਜਗਤ ਦੀ ਇੱਕ ਜਾਣੀ ਪਛਾਣੀ ਹਸਤੀ ਹੈ ਅਤੇ ਉਹ ਮੈਸਰਜ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨਾਲ ਜੁੜੇ ਹੋਏ ਨੇ ਅਤੇ ਗਰੇਵਾਲ ਦੇ ਵਿਦੇਸ਼ਾਂ ਦੇ ਵਿੱਚ ਫਿਲਮ ਨਿਰਮਾਣ ਅਤੇ ਰਿਲੀਜ਼ ਦੇ ਨਾਲ ਸੰਬੰਧਿਤ ਕਾਰੋਬਾਰੀ ਸੰਪਰਕ ਨੇ ਅਤੇ ਉਹ ਕਈ ਪੰਜਾਬੀ ਫਿਲਮਾਂ ਦੇ ਨਾਲ ਜੁੜੇ ਰਹੇ ਨੇ। ਜਿਸ ਮਾਮਲੇ ਦੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਹੈ ਉਸ ਦੇ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਜਿਹੜਾ ਸਾਹਮਣੇ ਆਇਆ ਸੀ। ED ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਜੁੜੇ ਮਾਮਲੇ ਦੇ ਸੰਬੰਧ 'ਚ ਅਮਰਦੀਪ ਸਿੰਘ ਗਰੇਵਾਲ ਦੀ ਤਲਬੀ ਕੀਤੀ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਜਬਰ ਜਨਾਹ ਦੇ ਦਰਜ ਦੇ ਕੀਤੇ ਮਾਮਲੇ ਨਾਲ ਇਹ ਜਿਹੜਾ ਰਿਸ਼ਵਤਖੋਰੀ ਦਾ ਵਿਵਾਦ ਜੁੜਿਆ ਸੀ। ਇਸ ਵਿਵਾਦ ਦੇ ਵਿੱਚ ਅਮਰਦੀਪ ਸਿੰਘ ਗਰੇਵਾਲ 'ਤੇ ਮਾਮਲੇ ਨੂੰ ਨਿਪਟਾਉਣ ਦੇ ਲਈ ਕਥਿਤ 5 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਮੁੱਖ ਮੰਤਰੀ ਦੀ ਪਤਨੀ ਦੇ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ ਅਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸੇ ਤਰ੍ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਦੇ ਨਾਲ ਸੰਬੰਧਿਤ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਅਤੇ DGP ਤੋਂ ਕੀਤੀ ਗਈ ਕਾਰਵਾਈ ਦੇ ਬਾਰੇ ਰਿਪੋਰਟ ਵੀ ਜਿਹੜੀ ਤਲਬ ਕੀਤੀ ਸੀ। ਇੱਕ ਖਬਰ ਲੈ ਕੇ ਆਪਣੇ PM ਸਾਹਿਬ ਦੀ, ਮੋਦੀ ਸਾਹਿਬ ਦੀ, ਅਤੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਂਦਰੀ ਕੈਬਨਿਟ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਮਤਾ ਪਾਸ ਕੀਤਾ ਗਿਆ। ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਰਕਾਰ ਦੇ ਜਿਹੜਾ ਮੁਖੀ ਦੇ ਵਜੋਂ 25 ਸਾਲ ਪੂਰੇ ਕਰਨ ਦੇ ਉੱਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ ਦੇ ਉੱਤੇ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਮਤਾ ਪਾਸ ਕਰ ਦਿੱਤਾ। ਆਕਾਸ਼ਵਾਣੀ ਭਵਨ ਤੋਂ ਮਹਿਜ ਕੁਝ ਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਧਰਨੇ ਦੇ ਉੱਤੇ ਬੈਠੇ ਨੇ ਅਤੇ 8 ਘੰਟੇ ਬਾਅਦ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਗ੍ਰਿਫਤਾਰੀ ਹੋਈ ਹੈ। ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਤੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਜਰਾਤ ਦੇ ਵਿੱਚ ਅਤੇ ਫਿਰ ਭਾਰਤ ਦੇ PM ਦੇ ਵਜੋਂ ਸਰਕਾਰ ਦੇ ਮੁਖੀ ਵਜੋਂ ਇਤਿਹਾਸਕ 25 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਗਈ ਹੈ। ਵੈਸ਼ਨਵ ਨੇ ਕਿਹਾ ਕਿ PM ਦਾ ਸ਼ਾਸਨ ਭਾਰਤੀ ਲੋਕਤੰਤਰ ਦੀ ਜਿਹੜਾ ਪਰਿਪੱਕਤਾ ਦਾ ਜਿਹੜਾ ਸੰਕੇਤ ਹੈ ਅਤੇ ਲੋਕਾਂ ਦੇ ਦੁਆਰਾ ਉਹਨਾਂ ਨੂੰ ਵਾਰ ਵਾਰ ਮਿਲਿਆ ਜਨ ਫਤਵਾ ਜਿਹੜਾ ਉਹਨਾਂ ਦੇ ਪੱਕੇ ਵਿਸ਼ਵਾਸ ਦਾ ਸੰਕੇਤ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਨਰਿੰਦਰ ਮੋਦੀ ਦਾ 25 ਸਾਲਾਂ ਦਾ ਸੇਵਾ ਰਿਕਾਰਡ ਜੀਵਤ ਭਾਰਤੀ ਲੋਕਤੰਤਰ ਦਾ ਸੰਕੇਤ ਹੈ ਜਿੱਥੇ ਇੱਕ ਮਾਮੂਲੀ ਪਿਛੋਕੜ ਵਾਲਾ ਵਿਅਕਤੀ ਉੱਠ ਕੇ ਪ੍ਰਧਾਨ ਮੰਤਰੀ ਬਣਿਆ ਅਤੇ ਉਹਨਾਂ ਅੱਗੇ ਕਿਹਾ ਕਿ 10 ਨੁਕਤਿਆਂ ਵਾਲੇ ਮਤੇ ਦੇ ਵਿੱਚ ਕੋਵਿਡ ਅਤੇ ਪੱਛਮੀ ਏਸ਼ੀਆ ਯੁੱਧ ਵਰਗੇ ਵਿਸ਼ਵ ਵਿਆਪੀ ਸੰਕਟਾਂ ਦੇ ਦੌਰਾਨ ਜਿਹੜਾ ਫੈਸਲਾਕੁੰਨ ਲੀਡਰਸ਼ਿਪ, ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸੁਧਾਰਾਂ ਨੂੰ ਹੁਣ ਦੇਣ ਤੋਂ ਇਲਾਵਾ ਭਾਰਤ ਦੇ ਸਵੈ ਮਾਣ ਅਤੇ ਆਤਮ ਨਿਰਭਰਤਾ ਨੂੰ ਉੱਚਾ ਚੁੱਕਣ ਦੇ ਲਈ PM ਮੋਦੀ ਦੀ ਸ਼ਲਾਘਾ ਜਿਹੜੀ ਕੀਤੀ ਹੈ। ਵੈਸ਼ਨਵ ਨੇ ਆਖਰ 'ਚ ਕਿਹਾ ਕਿ ਮਤੇ ਦੇ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਕਿਵੇਂ PM ਮੋਦੀ ਨੇ ਰਾਜਨੀਤੀ ਦੇ ਵਿੱਚ ਰਾਸ਼ਟਰ ਪਹਿਲਾਂ ਦੀ ਪਹੁੰਚ ਨੂੰ ਅਪਣਾਇਆ ਜਦੋਂ ਕਿ ਪਿਛਲੀਆਂ ਸਰਕਾਰਾਂ ਪਰਿਵਾਰ ਪਹਿਲਾਂ ਦੀ ਪਹੁੰਚ ਅਪਣਾ ਰਹੀਆਂ ਸਨ ਅਤੇ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਰਕਾਰ ਦੇ ਮੁਖੀ ਵਜੋਂ 25 ਸਾਲ ਜਿਹੜੇ ਨੇ ਪੂਰੇ ਕਰ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਪੰਜਾਬ ਦੀਆਂ ਅਤੇ ਕੁਝ ਕੇਂਦਰ ਦੀਆਂ ਭਾਰਤ ਦੀਆਂ ਜਿਹੜੀਆਂ ਖਬਰਾਂ ਅਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਰੋਜ਼ ਜਿਹੜੀ ਹੈਗੀ ਪ੍ਰੋਗਰਾਮ ਦੀ ਸ਼ੁਰੂਆਤ ਕੋਈ ਗੁਰਬਾਣੀ ਦੀ ਤੁਕ ਤੋਂ ਜਾਂ ਕਿਸੇ ਦੋਹੇ ਤੋਂ ਸ਼ੁਰੂ ਕਰਦਾ ਹੁੰਦਾ ਜੀ।
0: ਜੀ ਬਿਲਕੁਲ,
1: ਪਰ ਨਾ ਗੁਰਬਾਣੀ ਦੀ ਤੁਕ ਬੋਲਣ ਲੱਗਿਆ ਨਾ ਸੰਕੋਚ ਹੁੰਦਾ। ਮੈਂ ਨਾ ਮੇਰੇ ਮਨ ਦੇ ਵਿੱਚ ਨੌਵੇਂ ਪਾਤਸ਼ਾਹ ਦਾ ਸ਼ਲੋਕ ਆ ਰਿਹਾ ਸੀ, ਪਰ ਇੱਕ ਲਾਈਨ ਦੇ ਉੱਚ ਨਾ ਉਚਾਰਨ ਗਲਤ ਹੋ ਸਕਦਾ ਹੈਗਾ, ਸ਼ਬਦ ਇੱਧਰ ਉੱਧਰ ਹੋ ਸਕਦਾ ਆ ਜੀ। ਤੇ ਮੈਂ ਨਾ ਹੁਣ ਬੈਠੇ ਬੈਠੇ ਵਿਚਾਰ ਕਰ ਰਿਹਾ ਸੀ ਵੀ ਕੱਲ ਤੋਂ ਨਾ ਮੈਂ ਲਿਖ ਕੇ ਰੱਖਿਆ ਕਰੂੰਗਾ ਜੀ। ਤੇ ਇਹ ਮਤਲਬ ਮਨ ਦੇ ਵਿੱਚ ਇੱਛਾ ਹੈਗੀ ਆ ਜੀ ਵੀ ਜਿਹੜੇ ਹੈਗਾ ਇਹਦੇ ਨਾਲ ਜਿਹੜੇ ਸਾਡਾ ਜਿਹੜਾ ਜੁੜਾਵ ਆ ਉਹ ਵੀ ਗੁਰਬਾਣੀ ਦੇ ਨਾਲ ਤੇ ਉਹ ਵੀ ਬਣਿਆ ਰਹੇਗਾ, ਤੇ
0: ਜੀ
1: ਨਾਲੇ ਉਚਾਰਨ ਵੀ ਸ਼ੁੱਧ ਹੋਊਗਾ ਜੀ। ਤੇ
0: ਜੀ
1: ਅੱਜ ਮੈਂ ਜਿਹੜਾ ਹੈਗਾ ਆ ਤੁਲਸੀ ਜੀ ਦੇ ਦੋਹੇ ਨਾਲ ਕਰ ਦਿੰਦਾ ਹੈਗਾ ਜੀ। ਕਹਿੰਦਾ
0: ਜ਼ਰੂਰ
1: ਤੁਲਸੀ ਸੰਸਾਰ ਮੇਂ ਕਾਮ ਹੋਤ ਹੈ ਦੋਏ, ਦੁਖ ਦੇਵਤ ਦੁਖ ਹੋਏ ਸੀ, ਸੁਖ ਦੇਵਤ ਸੁਖ ਹੋਏ।
0: ਵਾਹ ਜੀ ਵਾਹ ਜੀ
1: ਤੇ ਇਹ ਦੋ ਕਹਿੰਦੇ ਜੀ ਵੀ ਤੁਲਸੀ ਦਾ ਕੀ ਕਹਿ ਰਹੇ ਹੈਗੇ ਆ ਕਿ ਸੰਸਾਰ ਦੇ ਵਿੱਚ ਜਿਹੜੇ ਹੈਗੇ ਦੋ ਹੀ ਕੰਮ ਹੁੰਦੇ ਆ ਜੀ,
0: ਜੀ
1: ਵੀ ਜੇ ਕਿਸੇ ਨੂੰ ਤੁਸੀਂ ਦੁੱਖ ਦਿੰਨੇ ਹੈਗੇ ਆ ਤੇ ਤੁਹਾਡੇ ਕੋਲ ਦੁੱਖ ਮੁੜ ਕੇ ਆਉਣਾ ਆ, ਤੇ ਜੇ ਕਿਸੇ ਨੂੰ ਸੁੱਖ ਦਿੰਨੇ ਆ ਤੇ ਤੁਹਾਡੇ ਕੋਲ ਸੁੱਖ ਮੁੜ ਕੇ ਆਉਣਾ ਆ ਜੀ।
0: ਜੀ
1: ਸੋ ਤੇ ਇਹ ਤਾਂ ਕ੍ਰਕਸ ਆਫ ਲਾਈਫ ਹੈਗਾ ਆ ਜੀ। ਤੇ ਬਾਕੀ ਜਿਹੜਾ ਆ, ਕਿਉਂਕਿ ਇਹ ਦੋਹਾਂ ਬੋਲਣ ਲੱਗਿਆਂ ਸੰਕੋਚ ਨਹੀਂ ਹੁੰਦਾ ਵੀ ਜੇ ਅੱਖਰ ਵਾਧਾ ਘਾਟਾ ਇੱਧਰ ਉੱਧਰ ਹੋ ਜਾਏ ਤੇ ਕੋਈ ਚੱਕਰ ਨਹੀਂ ਜੀ,
0: ਜੀ
1: ਤੇ ਗੁਰਬਾਣੀ ਵਾਸਤੇ ਸੁਚੇਤ ਰਹਿਣਾ ਪੈਂਦਾ ਹੈਗਾ ਜੀ, ਇਸ ਕਰਕੇ ਥੋੜਾ ਜਿਹਾ ਡਰ ਲੱਗਦਾ ਰਹਿੰਦਾ ਜੀ।
0: ਬਿਲਕੁਲ ਹੈ ਜੀ ਬਿਲਕੁਲ
1: ਤੇ
0: ਦੋਸਤ
1: ਹੁਣ ਭਾਰੇ ਸਾਹਿਬ ਆਈਏ ਜੀ, ਅੱਜ ਦੀਆਂ ਜਿਹੜੀਆਂ ਹੈਗੀਆਂ ਵੀ ਆਪਣੇ ਹੈਡਿੰਗ ਸੀਗੇ ਜੀ,
0: ਜੀ
1: ਝੂਠਾ ਤੁਮਸਾ ਨਹੀਂ ਦੇਖਾ ਹੈ
0: ਬਿਲਕੁਲ ਹੈ
1: ਜੀ।
0: ਜੀ
1: ਉਹ ਜਦੋਂ ਖਬਰ ਦਾ ਹੈਡਿੰਗ ਮੈਂ ਤੁਹਾਨੂੰ ਪ੍ਰਪੋਜ਼ ਕੀਤਾ ਸੀ, ਉਹਦੇ ਵੇਲੇ ਨਾ ਜੀ ਮੈਨੂੰ ਤਿੰਨ ਖਬਰਾਂ ਇੱਕ ਹੀ ਹੈਡਿੰਗ ਦੇ ਥੱਲੇ ਦਿਮਾਗ 'ਚ ਆ ਰਹੀਆਂ ਸੀ ਜੀ।
0: ਖਬਰਾਂ ਤਾਂ ਇਦਾਂ ਡਿੱਗੀਆਂ ਜਿੱਦਾਂ
1: ਪਹਿਲੀ
0: ਜੀ ਗੜੇ ਪੈਂਦੇ ਹੁੰਦੇ ਆ ਜੀ ਸ਼ਾਮ ਨੂੰ।
1: ਪਰ ਇਸ ਵਾਣਾ ਇਸ ਵੇਲੇ ਵੀ ਜਿਹੜਾ ਹੈਗਾ ਜੋ ਅਸੀਂ ਖਬਰਾਂ ਸੁਣਾ ਰਹੇ ਹਾਂ ਦੈਟ ਇਜ਼ ਦਾ ਪਾਸਟ,
0: ਬਿਲਕੁਲ ਹੈ ਜੀ
1: ਕਰੰਟ ਤੇ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈਗੀ ਆ ਜੀ, ਲਗਾਤਾਰ ਆ ਰਹੀਆਂ
0: ਜੀ
1: ਖਬਰਾਂ
0: ਬਿਲਕੁਲ
1: ਜੀ।
0: ਹੈ ਜੀ
1: ਉਹ ਸੀਬੀਆਈ ਦੇ ਛਾਪਿਆਂ ਤੇ ਆ ਤੇ ਉਹਦੇ ਤੇ ਹੀ ਹੈਗਾ ਜੀ।
0: ਜੀ
1: ਹਜੇ ਤੱਕ ਘੁੰਮਣ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੇ ਮਤਲਬ ਹੱਥ ਬਾਹਰ ਹੈਗੇ ਜੀ, ਉਹਨਾਂ ਦੀ ਗ੍ਰਿਪ ਚੋਂ।
0: ਜੀ
1: ਤੇ ਬਾਕੀ ਉਹ ਹੋਇਆ ਕਿੱਦਾਂ ਹੈਗਾ ਹੈ ਜੀ, ਆਪਾਂ ਇਹਦੀ ਹਿਸਟਰੀ ਜ਼ਰੂਰ ਆਪਾਂ ਇੱਥੇ ਬਿਆਨ ਕਰ ਦਿੰਦੇ ਹੈਗੇ ਹਾਂ,
0: ਜ਼ਰੂਰ ਜੀ
1: ਨਾਲੇ ਜਿੰਨਾ ਕੁ ਸਾਡਾ ਹੋਮਵਰਕ ਹੈ ਜੀ ਆਪਾਂ ਤਾਂ ਉਨਾ ਹੀ ਦੱਸਣਾ ਨਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਆ ਇਹਦੇ ਵਿੱਚ ਭਾਰਤ ਸਾਹਿਬ ਪਹਿਲੀ ਗੱਲ ਤਾਂ ਇਹ ਆ ਵੀ ਝੂਠਾ ਤੁਮਸਾ ਨਹੀਂ ਦੇਖਾ,
0: ਜੀ
1: ਮਾਫੀ ਉਹਦੇ ਵਿੱਚ ਸਰ ਜਿਹੜਾ ਹੈਗਾ ਸੀਗਾ ਜੀ, ਪਹਿਲੀ ਚੀਜ਼ ਤਾਂ ਹਾਈ ਕੋਰਟ ਨੇ ਅੱਜ ਜਿਹੜਾ ਆ ਚੀਫ ਸੈਕਟਰੀ ਸਾਹਿਬ ਦੀ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ
0: ਜੀ
1: ਕਿ ਉਹਨਾਂ ਨੇ ਨਾ ਜੀ ਕੋਰਟ ਦੇ ਵਿੱਚ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਪੀਲ ਪਾਈ ਆ
0: ਜੀ
1: ਉਹਦੇ ਵਿੱਚੋਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਜੀ।
0: ਹਲਫਨਾਮਾ ਦਿੱਤਾ ਜੀ ਜਿਹੜਾ
1: ਉਹ ਤਾਂ ਹਾਂ ਜੀ ਹਲਫਨਾਮਾ ਤਾਂ ਹੁਣ ਮੰਗਿਆ ਜੀ ਉਹਨਾਂ ਨੇ,
0: ਜੀ
1: ਪਹਿਲਾਂ ਦਿੱਤਾ ਸੀ ਹਲਫਨਾਮਾ ਵੀ ਅਸੀਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਆ ਤੇ ਸਾਡਾ
0: ਜੀ
1: ਕੇਸ ਜਿਹੜਾ ਇਨਲਿਸਟਡ ਹੋ ਗਿਆ ਜੀ।
0: ਬਿਲਕੁਲ ਹੈ ਜੀ
1: ਹਾਈ ਕੋਰਟ ਨੇ ਜਿਹੜਾ ਹੈਗਾ ਆ ਜੀ ਉਹ ਚੀਜ਼ ਮੰਗਵਾ ਲਈ ਜੀ ਰਜਿਸਟਰੀ ਤੋਂ ਵੀ ਸਟੇਟਸ ਦੇਖਿਆ ਜਾਵੇ ਵੀ ਕੀ ਆ ਵੀ ਕਿੱਦਣ ਲਾਤਾ ਕੇਸ ਜਾਂ ਕਿੱਦਾਂ ਹੈਗਾ ਅਰਜੈਂਟ ਕੋਈ,
0: ਜੀ
1: ਉੱਥੇ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਕੇਸ ਫਾਈਲ ਕੀਤਾ ਤਰੁਟੀਆਂ ਤਾਂ ਉਹਦੇ ਵਿੱਚ ਵੀ ਉਦਾਂ ਹੀ ਆ ਜੀ।
0: ਜੀ
1: ਉਹ ਤੋਂ ਫਿਰ ਜਿਹੜਾ ਹੈਗਾ ਆ ਅੱਜ ਜਿਹੜਾ ਆ ਚੀਫ ਉਹ ਕੱਲ ਹੀ ਦੇਖ ਲਿਆ ਸੀ ਉਹਨਾਂ ਨੇ ਨੋਟਿਸ ਕਰ ਰਿਹਾ ਸੀਗਾ ਜੀ ਹਾਈ
0: ਬਿਲਕੁਲ
1: ਕੋਰਟ
0: ਹੈ
1: ਨੇ,
0: ਜੀ
1: ਅੱਜ ਚੀਫ ਸੈਕਟਰੀ ਸਾਹਿਬ ਜਦੋਂ ਪੇਸ਼ ਹੋਏ ਆ ਜੀ ਉਹਨਾਂ ਨੇ ਚੱਕ ਕੇ ਸ਼ੋਅ ਕਾਜ਼ ਨੋਟਿਸ ਦੇ ਦਿੱਤਾ ਇਹਨਾਂ ਨੂੰ ਚੀਫ ਸੈਕਟਰੀ ਸਾਹਿਬ ਨੂੰ
0: ਜੀ
1: ਵੀ ਤੁਸੀਂ ਐਫੀਡੈਵਿਟ ਦੇ ਰੂਪ ਵਿੱਚ ਆਪਣਾ ਰਿਪਲਾਈ ਸਬਮਿਟ ਕਰੋ,
0: ਜੀ
1: ਕਿਉਂ ਨਾ ਕਿਉਂਕਿ ਤੁਸੀਂ ਅਦਾਲਤ ਦੇ ਵਿੱਚ ਹੈਗਾ ਆ ਵੀ ਗਲਤ ਹਲਫਨਾਮੇ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਇਨਫੋਰਮੇਸ਼ਨ ਦਿੱਤੀ ਆ,
0: ਜੀ
1: ਕਿਉਂ ਨਾ ਤੁਹਾਡੇ ਖਿਲਾਫ਼ ਜਿਹੜਾ ਹੈਗਾ ਵੀ ਆਪਾਂ ਕ੍ਰਿਮੀਨਲ ਕੰਟੈਂਪਟ ਜਿਹੜੀ ਆ ਉਹ ਇਨੀਸ਼ੀਏਟ ਕਰੇ ਪ੍ਰੋਸੀਡਿੰਗ।
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਝੂਠ ਦੇ ਤਾਰ ਇਸ ਕਰਕੇ ਹੁਣ ਦੇਖੋ ਚੀਫ ਸੈਕਟਰੀ ਜਿਹੜਾ ਆ ਉਹ ਸਰਕਾਰ ਨੂੰ ਰੀਪ੍ਰਜੈਂਟ ਕਰਦੇ ਆ ਜੀ,
0: ਜੀ
1: ਤੇ ਮੇਰਾ ਖਿਆਲ ਆ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਚੀਫ ਸੈਕਟਰੀ ਨੂੰ ਇਨ ਪਰਸਨ ਸੰਮਨ ਕਰਕੇ ਤੇ ਹਾਈ ਕੋਰਟ ਇਹ ਗੱਲ ਕਹਿੰਦੀ ਹੈ ਕਿ ਤੇਰੇ ਖਿਲਾਫ ਅਸੀਂ ਕੰਟੈਂਪਟ ਪ੍ਰੋਸੀਡਿੰਗ ਜਿਹੜੀਆਂ ਇਨੀਸ਼ੀਏਟ ਕਰ ਲੈਣੀ ਹੈ ਜੀ।
0: ਬਿਲਕੁਲ ਹੈ ਜੀ
1: ਬੜਾ ਵੱਡਾ ਉੱਚਾ ਅਹੁਦਾ ਹੁੰਦਾ ਜੀ
0: ਜੀ
1: ਜਦੋਂ ਨਾ ਅਸੀਂ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਆ ਉਹ ਗੌਰਮੈਂਟ ਅਸੀਂ ਕਿਹਨੂੰ ਕਹਿੰਦੇ ਹੈਗੇ ਆ, ਗੌਰਮੈਂਟ ਅਸੀਂ ਜਿਹੜੇ ਪੋਲੀਟੀਕਲ ਲੀਡਰਾਂ ਨੂੰ ਨਹੀਂ ਕਹਿੰਦੇ ਜੀ ਜਾਂ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਨਹੀਂ ਕਹਿੰਦੇ,
0: ਜੀ
1: ਜਦੋਂ ਅਸੀਂ ਕਿਸੇ ਕੇਸ ਦੇ ਵਿੱਚ ਜਿਹੜਾ ਆ ਪਾਰਟੀ ਬਣਾਉਂਦੇ ਹੈਗੇ ਨਾ ਜੀ ਸਟੇਟ ਆਫ ਪੰਜਾਬ ਨੂੰ,
0: ਜੀ
1: ਤੇ ਅਸੀਂ ਜਿਹੜਾ ਆ ਥਰੂ ਕਲੈਕਟਰ ਕਹਿੰਦੇ ਹੈਗੇ ਆ ਜਾਂ ਚੀਫ ਸੈਕਟਰੀ ਕਹਿੰਦੇ ਹੈਗੇ ਆ ਜਾਂ ਸੰਬੰਧਿਤ ਜਿਹੜਾ ਹੈਗਾ ਨਾ ਜੀ ਸੈਕਟਰੀ ਡਿਪਾਰਟਮੈਂਟ ਦਾ ਉਸਦਾ
0: ਜੀ
1: ਜਿਸ ਡਿਪਾਰਟਮੈਂਟ ਨਾਲ ਸਾਡਾ ਜਿਹੜਾ ਹੈਗਾ ਮਸਲਾ ਉਹ ਰਿਲੇਟ ਕਰਦਾ ਹੋਵੇ ਜੀ।
0: ਬਿਲਕੁਲ ਹੈ
1: ਸੋ ਇਸ ਕਰਕੇ ਚੀਫ ਸੈਕਟਰੀ ਮੀਨਸ ਗੌਰਮੈਂਟ ਜੀ, ਸੈਕਟਰੀ
0: ਜੀ
1: ਮੀਨਸ ਗੌਰਮੈਂਟ ਜੀ। ਸੋ ਇਸ ਕਰਕੇ ਜਿਹੜਾ ਆ ਗੌਰਮੈਂਟ ਦਾ ਆਈਨਾ ਜਿਹੜਾ ਆ ਜਿਹਨੂੰ ਮਿਰਰ ਕਹਿੰਦੇ ਆ
0: ਜੀ
1: ਉਹ ਇਹ ਜਿਹੜੀਆਂ ਪੋਸਟਾਂ ਹੁੰਦੀਆਂ ਜੀ, ਤੇ ਬੜੀ ਵੱਡੀ ਬਦਨਾਮੀ ਵਾਲੀ ਗੱਲ ਹੈਗੀ ਹੈ ਜੀ ਇੱਕ ਚੀਫ ਸੈਕਟਰੀ ਨੂੰ ਜਿਹੜਾ ਆ ਵੀ ਸ਼ੋਅ ਕਾਜ਼ ਨੋਟਿਸ ਹੋ ਜਾਣਾ,
0: ਜੀ
1: ਮੀਨਿੰਗ ਦੇਅਰ ਬਾਈ ਕਿ ਸਰਕਾਰ ਨੇ ਹਾਈ ਕੋਰਟ ਨੂੰ ਸੀਰੀਅਸਲੀ ਲਿਆ ਹੀ ਨਹੀਂ ਜੀ।
0: ਬਿਲਕੁਲ ਹੈ ਜੀ
1: ਹਾਂ ਜੀ ਇਹ ਲਿੰਗਰ ਆਨ ਕਰਦੇ ਰਹੇ ਜੀ, ਕਦੀ ਇੱਧਰ ਵਨ ਟੂ ਵਨ ਪ੍ਰੋਟੈਕਟ ਔਰ ਦਾ ਅਦਰ, ਇਹਨਾਂ ਨੇ ਕਦੀ ਤਰੀਕ ਲੈਣ ਦਾ ਬਹਾਨਾ ਸੀ ਇਹਨਾਂ ਨੂੰ ਤਾਂ ਇਹ ਸਾਡੇ ਤੋਂ 4 ਮਹੀਨੇ ਨਿਕਲ ਜਾਣ ਜੀ ਤੇ
0: ਜੀ
1: ਅਸੀਂ ਮਤਲਬ ਜਿਹੜਾ ਹੈਗਾ ਆਪਣੀ ਲਾਇਬਿਲਿਟੀ ਤੋਂ ਬਚ ਗਈ ਹੈ ਜੀ,
0: ਜੀ
1: ਪਰ ਹਾਈ ਕੋਰਟ ਬਹੁਤ ਸੀਰੀਅਸ ਸੀਗੀ ਜੀ ਇਸ ਮਸਲੇ ਤੇ ਜੀ।
0: ਬਿਲਕੁਲ ਹੈ ਜੀ
1: ਦੂਸਰਾ ਮਸਲਾ ਜਿਹੜਾ ਹੈਗਾ ਸੀਗਾ ਜੀ ਤੇ ਇੱਕ ਚੀਜ਼ ਜਿਹੜੀ ਆ ਵੀ ਜੂਠਾ ਤੁਮਸਾ ਨਹੀਂ ਦੇਖਾ ਵਾਲੀ ਗੱਲ ਦੇ ਉੱਤੇ ਆ ਜਾਂਦਾ ਹੈ ਜੀ,
0: ਜੀ
1: ਕਿ ਉਹ ਵੀ ਕੇਸ ਜਿਹੜਾ ਆ ਵੀ ਲੋਅਰ ਕੋਰਟ ਦੇ ਵਿੱਚ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਵਿਚਾਰਿਆ ਜਾ ਰਿਹਾ ਸੀ,
0: ਜੀ
1: ਉੱਥੇ ਵੀ ਇਹ ਗੱਲ ਕਹੀ ਉਹਨਾਂ ਨੇ ਕਿ ਤੁਸੀਂ ਜਿਹੜਾ ਆ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਤੁਸੀਂ ਝੂਠ ਬੋਲਿਆ,
0: ਜੀ
1: ਤੁਸੀਂ ਬਾਈ ਵੇ ਆਫ ਕੰਸੀਲਮੈਂਟ ਆਫ ਐਕਟ ਜਿਹੜਾ ਆ ਤੇ ਰਡੀਫ ਲਈ ਆ ਜੀ ਉਹ, ਜਿਹਦੇ
0: ਜੀ
1: ਰਾਹੀਂ ਤੁਸੀਂ ਜਿਹੜੇ ਆ ਜਸਟਿਸ ਰਣਜੀਤ ਸਿੰਘ ਦੇ ਖਿਲਾਫ ਇਹ ਆਰਡਰ ਜਿਹੜੇ ਆ ਲੈ ਲਿਆ ਸੀ ਕਿ ਉਹ ਕੋਈ ਹੋਰ ਅੱਗੇ ਵੀਡੀਓ ਜਿਹੜੀ ਆ ਬਿਨਾ
0: ਨਹੀਂ
1: ਤਸਦੀਕ
0: ਪਾਉਣੀ ਹੈ ਜੀ।
1: ਉਹ ਅੱਗੇ ਨਾ ਫਾਰਵਰਡ ਕਰਨ ਜੀ, ਤੇ
0: ਜੀ
1: ਉਹ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ ਜੀ,
0: ਜੀ
1: ਜਦਕਿ ਜੋ ਐਲੀਗੇਸ਼ਨ ਤੁਸੀਂ ਲਾਏ ਸੀ ਉਹ ਤਾਂ ਜਿਹੜੀਆਂ ਵੀਡੀਓ ਸੀਗੀਆਂ ਉਹ ਤੇ ਪਾਰਟ ਆਫ ਦਾ ਜਿਹੜਾ ਹੈਗਾ ਜੋ ਐਲੀਗੇਸ਼ਨ ਸੀਗੇ ਉਹ ਤਾਂ ਪਾਰਟ ਆਫ ਦਾ ਪ੍ਰੋਸੀਡਿੰਗ ਸੀਗੀਆਂ ਇਨ ਦਾ ਹਾਈ ਕੋਰਟ, ਤੇ
0: ਜੀ
1: ਤੁਸੀਂ ਉਹ ਹਾਈ ਕੋਰਟ ਵਾਲੇ ਕੇਸ ਦਾ ਜਿਹੜਾ ਹੈਗਾ ਰੈਫਰੈਂਸ ਹੀ ਨਹੀਂ ਦਿੱਤਾ ਵੀ ਹਾਈ ਕੋਰਟ ਦੇ ਵਿੱਚ ਇਦਾਂ ਕਰਕੇ ਕੇਸ ਚੱਲਿਆ ਤੇ ਆਹ ਜੱਜ ਸਾਹਿਬ ਦਾ ਆਰਡਰ ਹੋਇਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੋਇਆਂ ਤੇ
0: ਜੀ
1: ਨੋਇੰਗਲੀ ਤੁਸੀਂ ਜਿਹੜਾ ਆ ਲੋਅਰ ਕੋਰਟ ਦੇ ਵਿੱਚ ਉਹ ਚੀਜ਼ਾਂ ਨਹੀਂ ਦੱਸੀਆਂ ਤੇ
0: ਜੀ
1: ਐਕਸ ਪਾਰਟੀ ਰਿਲੀਫ ਜਿਹੜੀ ਆ ਲੈਣ ਲਈ ਕਾਮਯਾਬ ਹੋਏ, ਉਹਦੇ ਤੇ ਉਹ ਸੋਚ ਰਹੇ ਸੀ ਜੀ ਵੀ ਇਹਦੇ ਤੇ ਕੀ ਐਕਸ਼ਨ ਲਿਆ ਜਾ ਸਕਦਾ ਤੇ
0: ਜੀ
1: ਕੰਸੀਲਮੈਂਟ ਆਫ ਐਕਟ ਕਰਕੇ ਕਿ ਇਹਨਾਂ ਦਾ ਕੇਸ ਕੀ ਕੀਤਾ ਜਾਵੇ, ਉਹਦੇ ਕੀ ਕੰਸੀਕੁਐਂਸਿਸ ਹੋਣਗੇ ਜੀ,
0: ਬਿਲਕੁਲ ਹੈ ਜੀ।
1: ਇੱਥੇ ਤੱਕ ਕਿ ਬਾਕੀ ਬੰਦਿਆਂ ਦੇ ਖਿਲਾਫ ਵੀ ਜਿਹੜਾ ਉਹ ਕੇਸ ਹੈਗਾ ਆ ਜੀ ਉਹਦੀ ਉਹ ਕੀ ਸੈਂਟੀਟੀ ਰਹਿ ਜਾਂਦੀ ਆ, ਕਿਉਂਕਿ ਲਾਅ ਦਾ ਬੜਾ ਇੱਕ ਨਾ ਜੀ ਬੇਸਿਕ ਪ੍ਰਿੰਸੀਪਲ ਆ ਕਿ ਹੂ ਕਮਸ ਵਿਦ ਕਲੀਨ ਹੈਂਡ ਹੀ ਵਿਲ ਗੈਟ ਦਾ ਰਿਲੀਫ,
0: ਜੀ
1: ਦਾ ਪਰਸਨ ਹੂ ਡਜ਼ ਨਾਟ ਕਮ ਵਿਦ ਕਲੀਨ ਹੈਂਡ ਵਿਲ ਨਾਟ ਗੈਟ ਦਾ ਰਿਲੀਫ ਫਰੋਮ ਦਾ ਕੋਰਟ। ਤੇ
0: ਜੀ
1: ਜਿਹੜਾ ਬੰਦਾ ਕੋਈ ਕੰਸੀਲਮੈਂਟ ਆਫ ਫੈਕਟ ਕਰਕੇ ਵੀ ਜਾਂ ਤੱਥਾਂ ਨੂੰ ਛੁਪਾ ਕੇ ਜਾਂ ਜਿਹੜਾ ਹੈਗਾ ਆ ਵੀ ਝੂਠ ਬੋਲ ਕੇ ਕੋਰਟ ਦੇ ਵਿੱਚ ਆਉਂਦਾ ਆ ਉਹਦੇ ਨਾਲ ਕੋਰਟ ਦੀ ਕੋਈ ਹਮਦਰਦੀ ਨਹੀਂ ਤੇ ਕੋਰਟ ਉਹਨੂੰ ਕੋਈ ਵੀ ਰਿਲੀਫ ਨਹੀਂ ਦੇਗੀ ਜੀ।
0: ਜੀ
1: ਸੋ
0: ਬਿਲਕੁਲ
1: ਇਸ ਕਰਕੇ ਉਹ ਬੇਸਿਕ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋਏ ਉਸ ਚੀਜ਼ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਸੀ
0: ਜਾ
1: ਜੀ।
0: ਰਿਹਾ ਜੀ,
1: ਤੀਜਾ
0: ਬਿਲਕੁਲ
1: ਝੂਠ ਜਿਹੜਾ ਹੈਗਾ ਝੂਠਾ ਤੁਮਸਾ ਨਹੀਂ ਦੇਖਿਆ ਦਾ ਹੈਡਿੰਗ ਜਦੋਂ ਲਿਖਿਆ ਸੀ ਉਦੋਂ ਜਿਹੜਾ ਆ ਇਹ ਚੀਜ਼ ਮਨ ਦੇ ਵਿੱਚ ਆ ਰਹੀ ਸੀ ਕਿ ਜਿਹੜਾ ਸਾਡਾ ਆ ਚੀਫ ਇਲੈਕਸ਼ਨ ਕਮਿਸ਼ਨਰ
0: ਜੀ
1: ਸਰ ਉਹਨੇ ਵੀ ਇੱਕ ਝੂਠ ਬੋਲਿਆ
0: ਝੂਠ
1: ਆ
0: ਬੋਲਿਆ ਜੀ।
1: ਜਿਹੜਾ ਕਿ ਅੱਜ ਉਜਾਗਰ ਹੋ ਰਿਹਾ ਸੀ ਜੀ ਕਿ ਇੱਕ ਫਾਰਮ 6 ਹੈਗਾ ਸੀਗਾ ਜੀ,
0: ਹਾਂਜੀ
1: ਉਹ ਫਾਰਮ 6 ਜਿਹੜੇ ਫਸਟ ਟਾਈਮ ਵੋਟਰ ਹੈਗੇ ਆ ਉਹਨਾਂ ਵਾਸਤੇ ਮੈਂਡੇਟਰੀ ਕੀਤਾ ਸੀ ਤੇ ਉਹਦੇ ਵਿੱਚ ਜਿਹੜਾ ਆ ਇਹਨਾਂ ਨੇ ਕੀਤਾ ਆ ਸੀ ਜੀ ਕਿ ਤੁਹਾਡੀ ਜਿਹੜੀ ਹੈਗੀ ਆ ਤੁਹਾਡੇ ਪਿਤਾ ਜੀ ਦੀ ਵੋਟ ਤੁਹਾਡੇ ਬਾਬਾ ਜੀ ਦੀ ਵੋਟ ਉਹ ਜਿਹੜੇ ਫੈਕਟਸ ਜਿਹੜੇ ਇਨਕਲੂਡ ਕੀਤੇ ਸੀਗੇ ਨਾ ਜੀ
0: ਜੀ
1: ਉਸ ਵੇਲੇ ਉਹਨਾਂ ਇਹ ਤੇ ਇਤਰਾਜ਼ ਹੋਇਆ ਸੀ ਤੇ ਚੀਫ ਇਲੈਕਸ਼ਨ ਕਮਿਸ਼ਨਰ ਦਾ ਇਹ ਵਰਜਨ ਸੀ ਕਿ ਸਾਨੂੰ ਸੁਪਰੀਮ ਕੋਰਟ ਨੇ ਪਰਮਿਸ਼ਨ ਦਿੱਤੀ ਹੈ ਜਾਂ ਉਹਨਾਂ ਨੇ ਇਹਦੇ ਤੇ ਸਹਿਮਤੀ ਦਿੱਤੀ ਹੈ ਜੀ।
0: ਜੀ
1: ਅੱਜ ਸੁਪਰੀਮ ਕੋਰਟ ਨੇ ਕਿਹਾ ਭਾਈ ਅਸੀਂ ਤਾਂ ਕੋਈ ਸਹਿਮਤੀ ਦਿੱਤੀ ਨਹੀਂ ਇਹੋ
0: ਦਿੱਤੀ
1: ਜੀ,
0: ਨਹੀਂ ਜੀ ਬਿਲਕੁਲ ਹੈ ਜੀ।
1: ਸੋ ਸਾਡੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਇਹ ਕਿਸ ਤਰੀਕੇ ਨਾਲ ਇਹਨਾਂ ਨੇ ਕਹਿਤਾ ਜੀ,
0: ਜੀ
1: ਨੋ ਡਾਊਟ ਕਿ ਆਪੋਜੀਸ਼ਨ ਪਾਰਟੀਆਂ ਦੇ ਪ੍ਰੈਸ਼ਰ ਥੱਲੇ ਇਹ ਸਾਰਾ ਕੁਝ ਰੋਲ ਆਊਟ ਕੀਤਾ ਜਾ ਰਿਹਾ ਹੈਗਾ ਆ, ਇਹ ਦੁਬਾਰਾ ਜਿਹੜਾ ਆ ਹੋਊਗੀ ਪ੍ਰੋਸੈਸ, ਇਹ ਇਦਾਂ ਦਾ ਵਿਚਾਰ ਕੀਤਾ ਜਾ ਰਿਹਾ ਹੈਗਾ ਆ ਜੀ ਕਿ ਭਾਈ ਹੁਣ ਜਦ ਚੋਰੀ ਫੜੀ ਗਈ ਹੈਗੀ ਆ ਤੇ ਇਹਨੂੰ ਵਾਇੰਡ ਅਪ ਕਿੱਦਾਂ ਕੀਤਾ ਜਾਵੇ ਇਸ ਐਪੀਸੋਡ ਨੂੰ, ਤੇ
0: ਜੀ
1: ਸਰਕਾਰ ਦੀ ਇੱਜ਼ਤ ਵੀ ਰਹਿ ਜਾਏ ਤੇ ਇਹ ਗਿਆਨੇਸ਼ ਵੀ ਬਚ ਜਾਏ ਤੇ ਬਾਕੀ ਜਿਹੜਾ ਹੈਗਾ ਆ ਆ ਜਿਹੜਾ ਪ੍ਰੈਸ਼ਰ ਹੈਗਾ ਇਹ ਵੀ ਰਿਲੀਜ਼ ਹੋ ਜਾਏ ਜੀ,
0: ਜੀ
1: ਕਿਉਂਕਿ ਉਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਤਾਂ ਇਹ ਕਹਿ ਰਹੀਆਂ ਆ ਕਿ ਦੇਸ਼ ਦੇ ਵਿੱਚ ਜਿਹੜੀਆਂ ਆ ਇਹ ਇਸ ਤਰੀਕੇ ਨਾਲ SIR ਰਾਹੀਂ ਜਿਹੜੀਆਂ ਸਰਕਾਰ ਬਣੀਆਂ ਹੈਗੀਆਂ ਜੀ ਉਹ
0: ਜੀ
1: ਸਰਕਾਰਾਂ ਬਣੀਆਂ ਨਹੀਂ ਉਹ ਸਰਕਾਰਾਂ ਖੋਈਆਂ ਗਈਆਂ ਜੀ।
0: ਜੀ
1: ਸੋ ਇਸ ਕਰਕੇ ਇਹਦੇ ਤੇ ਜਨ ਜੀ ਵੀ ਜਿਹੜਾ ਹੈਗਾ ਬੜਾ ਐਕਟਿਵ ਹੈਗੇ ਆ ਜੀ, ਤੇ ਦੂਸਰਾ ਸੁਪਰੀਮ ਕੋਰਟ ਦੇ ਇੱਕ ਜੱਜ ਸਾਹਿਬ ਉਹਨਾਂ ਦਾ ਨਾਮ ਬਭੂਤੀ ਹੈਗਾ ਆ ਜੀ ਸ੍ਰੀ ਜਸਟਿਸ ਬਭੂਤੀ, ਉਹਨਾਂ ਨੇ ਤਾਂ ਇਹ ਗੱਲ ਕਹਿਤੀ ਜੀ ਕਿ ਭਈ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਨਾਗਰਿਕ ਨਹੀਂ ਹੋ ਸਕਦੇ,
0: ਜੀ
1: ਕਿਉਂਕਿ ਇਹਨਾਂ ਨੇ 14 ਕਰੋੜ ਵੋਟਰ ਜਿਹੜੇ ਹੈਗੇ ਉਹ ਛੱਡ ਦਿੱਤੇ ਜੀ। ਹੁਣ
0: ਜੀ
1: ਜੇ 14 ਕਰੋੜ ਵੋਟਰ ਵੀ ਉਹ ਨਾਗਰਿਕ ਇਦਾਂ ਦੇ ਹੋਣਗੇ ਵੀ ਇੱਕ ਜਿਹੜੇ ਹੈਗੇ ਆ ਵੀ ਵੋਟ ਧਾਰੀ ਹੋ ਗਏ ਇੱਕ
0: ਜੀ
1: ਗੈਰ ਵੋਟ ਧਾਰੀ ਹੋ ਗਏ, ਉਹ ਕਹਿੰਦੇ
0: ਜੀ
1: ਸੰਵਿਧਾਨ ਦੇ ਵਿੱਚ ਤਾਂ ਇੱਦਾਂ ਦੀ ਕੋਈ ਪਰਮਿਸ਼ਨ ਨਹੀਂ ਹੈਗੀ ਜੀ ਨਾ ਕੋਈ ਇੱਦਾਂ ਦਾ ਜਿਹੜਾ ਪ੍ਰੋਵੀਜ਼ਨ ਹੈਗਾ ਜੀ ਤੇ
0: ਜੀ
1: ਦੋ ਤਰ੍ਹਾਂ ਦੇ ਨਾਗਰਿਕ ਹੋਣਗੇ ਜੀ ਵੀ ਇੱਕ ਵੋਟਾਂ ਵਾਲੇ ਹੋਣਗੇ ਤੇ ਇੱਕ ਬਿਨਾਂ ਵੋਟਾਂ ਤੋਂ ਹੋਣਗੇ ਜੀ।
0: ਬਿਲਕੁਲ ਹੈ ਜੀ,
1: ਤੋਂ ਉਹਨਾਂ ਦੀ ਗੱਲ ਦੀ ਜਿਹੜੀ ਟਿੱਪਣੀ ਦੇ ਨਾਲ ਜਿਹੜਾ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਂਡ ਦਾ ਬੈਂਚ ਜਿਹਦੇ ਤੇ ਜਿਹੜਾ ਹੈਗਾ ਉਹ ਕੇਸ ਸੁਣਿਆ ਜਾ ਰਿਹਾ ਜੀ
0: ਜੀ
1: ਉਹਤੇ ਬਹੁਤ ਵੱਡਾ ਪ੍ਰੈਸ਼ਰ ਬਣਿਆ ਹੈਗਾ ਜੀ।
0: ਬਿਲਕੁਲ
1: ਤੋਂ
0: ਜੀ,
1: ਸੋ ਇਸ ਕਰਕੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਜੀ ਇਹ ਲੱਗਦਾ ਆ ਕਿ ਸੁਪਰੀਮ ਕੋਰਟ ਵੀ ਚਾਹੁੰਦੀ ਹੈਗੀ ਆ ਕਿ ਉਹਦੀ ਵੀ ਜਿਹੜੀ ਆ ਸ਼ਾਖ ਜਿਹੜੀ ਡਿੱਗੀ ਆ ਨਾ ਜੀ ਉਹ ਮੁੜ ਕੇ ਬਹਾਲ ਹੋਵੇ,
0: ਬਹਾਲ
1: ਤੇ
0: ਕੀਤੀ ਜਾਵੇ
1: ਉਹ ਇਸੇ ਕਰਕੇ ਇਹਨੂੰ ਜਿਹੜਾ ਇੰਟਰਟੇਨ ਕਰ ਰਹੇ ਆ ਜੀ ਤੇ ਕੋਈ ਵਾਇਆ ਮੀਡੀਆ ਲੱਭਿਆ ਜਾ ਰਿਹਾ ਜੀ
0: ਜੀ
1: ਜੀ ਭਾਰਾ ਸਾਹਿਬ।
0: ਬਿਲਕੁਲ ਹੈ ਜੀ। ਅਤੇ ਸੈਣੀ ਸਾਹਿਬ, ਜਿਹੜਾ 5 ਕਰੋੜ ਦਾ ਮਾਮਲਾ ਸੀਗਾ, ਉਹਦੇ ਵਿੱਚ ਵੀ ਗਰੇਵਾਲ ਨੂੰ ਵੀ ਜਿਹੜਾ ਕੀਤਾ ਹੋਇਆ ਜੀ, ਪਹਿਲਾਂ 7 ਨੂੰ ਕੀਤਾ ਸੀ ਪਰ ਉਹਨਾਂ ਨੇ ਕਿਹਾ ਜੀ 9 ਨੂੰ, ਫਿਰ ਉਹ 9 ਨੂੰ ਬੁਲਾਏ ਗਏ ਨੇ।
1: ਭਾਰਾ ਸਾਹਿਬ ਜਿਹੜਾ ਹੈਗਾ ਨਾ ਜੀ, ਪਹਿਲਾ ਕੇਸ ਹੈਗਾ ਸੀ ਜਿਹੜਾ ਸੀਬੀਆਈ ਨੂੰ ਦਿੱਤਾ ਨਾ ਜੀ,
0: ਜੀ
1: ਉਹਦੇ ਤੇ ਤਾਂ ਸਰਕਾਰ ਅੱਧੀ ਰਾਤ 2:30 ਵਜੇ ਪਹੁੰਚ ਗਈ ਜੀ ਉੱਥੇ ਸੁਪਰੀਮ ਕੋਰਟ ਦੇ ਵਿੱਚ।
0: ਬਿਲਕੁਲ ਹੈ ਜੀ।
1: ਹਾਂਜੀ, ਵੀ ਉਹ ਸੀਬੀਆਈ ਨੂੰ ਇਹਨਾਂ ਨੇ ਉੱਥੇ ਜਿਹੜੀ ਦੁਹਾਈ ਦਿੱਤੀ ਆ ਉਹ ਇਸ ਕਰਕੇ ਦਿੱਤੀ ਆ ਜੀ ਕਿ ਸਟੇਟ ਦੀਆਂ ਜਿਹੜੀਆਂ ਆ ਆਪਣਾ ਆ ਫੈਡਰਲ ਸਟਰਕਚਰ ਆ ਉਹਦੇ ਤੇ ਮਤਲਬ ਹਮਲਾ ਹੋ ਗਿਆ ਜੀ,
0: ਜੀ
1: ਵੀ ਫੈਡਰਲ ਸਟਰਕਚਰ ਤੇ ਹਮਲਾ ਆ ਜੀ, ਤੇ ਇਸ ਚੀਜ਼ ਨੂੰ ਕੋਰਟ ਜਿਹੜੀ ਆ ਪ੍ਰੋਟੈਕਸ਼ਨ ਦੇਵੇ ਜੀ।
0: ਜੀ
1: ਕੋਰਟ ਨੇ ਵੀ ਜਿਹੜਾ ਹੈਗਾ ਸਮਰਾਈਜ਼ ਤਰੀਕੇ ਨਾਲ ਨਾ ਜੀ ਫੈਕਟਸ ਦੇਖੇ,
0: ਜੀ
1: ਤੇ ਉਹਨਾਂ ਨੇ ਕਹਿਤਾ ਜੀ ਵੀ ਅੱਜ ਤਾਂ ਨਹੀਂ ਹੋ ਸਕਦਾ ਤੇ ਕੱਲ ਜਾਂ ਪਰਸੋਂ ਜਿਹੜਾ ਹੈਗਾ ਆ ਇਹਨੂੰ ਟੇਕ ਅਪ ਕਰ ਲਿਆ ਜਾਏਗਾ।
0: ਦੇਖਦੇ ਹਾਂ ਜੀ।
1: ਇਹਨਾਂ ਨੇ ਤਾਂ ਅਰਜੈਂਸੀ ਇੱਦਾਂ ਦੀ ਦਿਖਾਈ ਸੀ, ਬਟ
0: ਜੀ
1: ਐਟ ਦਾ ਸੇਮ ਟਾਈਮ ਸੀਬੀਆਈ ਨੇ ਵੀ ਜਿਹੜਾ ਆ ਕੇਸ ਰਜਿਸਟਰ ਕਰ ਲਿਆ ਜੀ ਰਾਤੋ ਰਾਤ, ਤੇ
0: ਜੀ
1: ਉਹਨਾਂ ਦੇ ਇਸ ਵੇਲੇ ਮੌਜੂਦਾ ਟਾਈਮ ਦੇ ਉੱਤੇ ਛਾਪੇ ਚੱਲ ਰਹੇ ਆ
0: ਚੱਲ
1: ਜੀ।
0: ਰਹੇ ਨੇ ਜੀ, ਬਿਲਕੁਲ
1: ਹੁਣ
0: ਇਸ
1: ਸਵਾਲ ਇਹ ਹੈਗਾ ਆ
0: ਜੀ।
1: ਕਿ ਜਿਹੜਾ ਆ ਇਹ ਘੁੰਮਣ ਸਾਹਿਬ ਹੈਗੇ ਆ ਜਾਂ ਉਹਨਾਂ ਦੇ ਅਲਾਈ ਹੈਗੇ ਆ ਜੀ ਫਰੈਂਡਸ, ਉਹ
0: ਜੀ
1: ਸਰ ਪ੍ਰਾਈਵੇਟ ਪਰਸਨਸ ਆ।
0: ਜੀ
1: ਇਹਨਾਂ ਬੰਦਿਆਂ ਦੇ ਵਿੱਚ ਇਹਨਾਂ ਨੂੰ ਬੰਦਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਰਕਾਰ ਏਡੇ ਏਡੇ ਵੱਡੇ ਵਕੀਲ ਕਰ ਰਹੀ ਆ ਜੀ,
0: ਜੀ
1: ਜਿਹਨਾਂ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਲੱਖਾਂ ਦੇ ਵਿੱਚ ਹੈਗੀਆਂ,
0: ਜੀ
1: ਉਹ ਕਿਉਂ ਕੀਤਾ ਜਾ ਰਿਹਾ, ਟੈਕਸ ਪੇਅਰ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਆ,
0: ਜੀ
1: ਜਦੋਂ ਕਿ ਇੱਕ ਆਮ ਨਾਗਰਿਕ ਨੂੰ ਵੀ ਪਤਾ ਆ ਜਾਂ ਆਮ ਬੰਦਾ ਜਿਹੜਾ ਜਿਹੜਾ ਕਾਨੂੰਨ ਨੂੰ ਥੋੜਾ ਬਹੁਤਾ ਵੀ ਜਾਣਦਾ ਉਹਨੂੰ
0: ਜੀ
1: ਵੀ ਪਤਾ ਹੈਗਾ ਆ ਕਿ ਜੇ ਤੁਸੀਂ ਸੁਪਰੀਮ ਕੋਰਟ ਚੋਂ ਗਏ ਹੈਗੇ ਆ ਤੇ ਤੁਹਾਨੂੰ ਜਿਹੜਾ ਆ ਏਡੀ ਛੇਤੀ ਰਿਲੀਫ ਨਹੀਂ ਮਿਲਣੀ ਜੀ।
0: ਜੀ
1: ਮੋਰ ਓਵਰ ਇਹਦੀ ਸੱਤਾ ਆ ਉਹਦੇ ਵਿੱਚ ਵੀ ਉਹਨਾਂ ਬੰਦਿਆਂ ਦੀ ਇੰਨੀ ਕੁ ਪੈਠ ਹੈਗੀ ਆ ਜਿਹਤੋਂ ਇਹ ਪਤਾ ਲੱਗਦਾ ਆ ਕਿ ਜੋ ਕਰ ਰਹੇ ਸੀ
0: ਜੀ
1: ਉਹਦੇ ਬਾਰੇ ਦਿੱਲੀ ਤੋਂ ਦਿੱਲੀ ਵਾਲਿਆਂ ਦੀ ਹਰੀ ਝੰਡੀ ਸੀ,
0: ਜੀ
1: ਕਿਉਂਕਿ ਇਸ ਸਰਕਾਰ ਦੇ ਵਿੱਚ ਤਾਂ ਜਿਹੜਾ ਆ ਪੱਤਾ ਨਹੀਂ ਹਿਲਦਾ ਦਿੱਲੀ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ।
0: ਬਿਲਕੁਲ ਹੈ ਜੀ।
1: ਮੁੱਖ ਮੰਤਰੀ ਤਾਂ ਸਾਡਾ ਪੱਪਟ ਇਨ ਦਾ ਹੈਂਡ ਆਫ ਦਿੱਲੀ ਵਾਲੇ ਆ ਜੀ,
0: ਜੀ
1: ਇਹ ਤਾਂ ਕਠਪੁਤਲੀ ਆ ਜੀ।
0: ਬਿਲਕੁਲ। ਪਰ ਸੈਣੀ ਸਾਹਿਬ, ਜਿੱਥੇ ਤੱਕ ਕਿਤੇ ਨਾ ਕਿਤੇ ਇਹਨਾਂ ਨੂੰ ਅੰਦਰ ਖਾਤੇ ਖਬਰ ਹੋ ਜਾਂਦੀ ਆ, ਜਿਵੇਂ ਕਿ ਫੇਜ਼ 6-11 ਦੇ ਵਿੱਚ ਵੀ ਛਾਪੇਮਾਰੀ ਹੋਈ ਹੈ ਖਰੜ ਦੇ, ਜਿਹੜਾ ਵੈਸਟਰਨ ਟਾਵਰਸ ਦੇ ਵਾਲੇ ਜਿਹੜਾ ਮੁੱਦਾ ਸੀਗਾ, 6 ਵਜੇ ਸ਼ਾਮ ਨੂੰ ਇਹ ਜਿਹੜੀ ਹੁੰਦੀ ਆ ਉੱਥੇ ਰੇਡ, ਅਤੇ ਨਿਤਿਨ ਗੋਹਲ ਅਤੇ ਨਾਲ ਨਾਲ ਜਿਹੜੇ ਨੌਜਵਾਨ ਆਗੂ ਨੇ ਆਪਦੇ ਆਗੂ ਆਪਣੇ ਬੀਰ ਦਵਿੰਦਰ ਹੋਣੀ, ਉਹ ਵੀ ਕਿਤੇ ਮਿਲੇ ਨਹੀਂ ਗੀ ਜੀ ਛਾਪੇਮਾਰੀ ਦੇ ਦੌਰਾਨ, ਜਾਂ ਹੋਰ ਵੀ ਜਿਹੜੇ ਜਿਨ੍ਹਾਂ ਦਾ ਜ਼ਿਕਰ ਆ ਰਿਹਾ, ਨਾਮ ਆ ਰਿਹਾ ਹਾਈ ਪ੍ਰੋਫਾਈਲ ਨੇ ਲੋਕ, ਤੇ ਉਹ ਵੀ ਕਿਤੇ ਨਾ ਕਿਤੇ ਘਰ ਦੇ ਵਿੱਚੋਂ ਕੋਈ ਮਿਲਿਆ ਹੀ ਨਹੀਂ ਗਾ ਜੀ।
1: ਕਿੱਥੇ ਮਿਲਣੇ ਆ ਜੀ, ਗੱਲ ਤਾਂ ਇਹ ਹੈਗੀ ਆ ਜੇ ਉਹਨਾਂ ਨੂੰ ਵੀ ਪਤਾ ਲੱਗ ਹੀ ਜਾਂਦਾ ਜੇ ਉਹ ਵੀ
0: ਬਿਲਕੁਲ ਹੈ ਜੀ।
1: ਖਿਡਾਰੀ ਤਕੜੇ ਆ ਜੀ,
0: ਜੀ
1: ਤੋ ਇਸ ਕਰਕੇ ਏਡੀ ਛੇਤੀ ਤਾਂ ਨਹੀਂ ਉਹ ਹੱਥ ਆਉਂਦੇ, ਕੋਸ਼ਿਸ਼ ਕਰਨਗੇ ਕਿ ਹਾਂ ਜੀ। ਪਰ ਸਰਕਾਰ ਦੀ ਸਰ ਕੀ ਇਮੇਜ ਜਾਂਦੀ ਹੈ ਵੈਸੇ,
0: ਜੀ
1: ਇੱਕ ਆਮ ਆਮ ਬੰਦਾ ਜਿਹੜਾ ਆ ਨਾ ਜੀ ਉਹਦਾ ਏਦਾਂ ਦਾ ਰਿਐਕਸ਼ਨ ਜਿਹੜਾ ਆ ਉਹ ਐਕਸਪੈਕਟ ਕੀਤਾ ਜਾ ਸਕਦਾ ਆ ਕਿ ਉਹ ਏਦਾਂ ਰਿਐਕਟ ਕਰੇਗਾ, ਬਟ
0: ਜੀ
1: ਜਿਹੜੀ ਸਰਕਾਰ ਦੇ ਜਿਹੜੇ ਉਹ ਬੰਦੇ ਜਿਹੜੇ ਸਰਕਾਰ ਦੇ ਸੱਜੇ ਮੋਢੇ ਤੇ ਥਿੰਕ ਟੈਂਕ ਆ, ਜੇ ਉਹ ਏਦਾਂ ਭੱਜਿਆ ਫਿਰਦਾ ਆ ਤੇ ਫਿਰ ਸਰਕਾਰ ਨਾਂ ਦੀ ਚੀਜ਼ ਕੀ ਹੈਗੀ ਹੈ ਜੀ ਸਟੇਟ ਦੇ ਵਿੱਚ।
0: ਬਿਲਕੁਲ ਹੈ ਜੀ।
1: ਤੋ
0: ਇਹਦੇ ਉੱਤੇ
1: ਜਿਹੜਾ
0: ਦੇਖੋ
1: ਫਿਰ ਹੁਣ
0: ਵੈਸੇ
1: ਜਨਾਬ ਨੇ
0: ਸੇਕ
1: ਕਿਹਾ
0: ਇਸ ਚੀਜ਼ ਦਾ
1: ਉਹ,
0: ਦਿੱਲੀ ਤੱਕ ਵੀ ਪਹੁੰਚਿਆ ਹੈ ਸੈਣੀ ਸਾਹਿਬ, ਅੱਜ ਵੈਸੇ ਇਦਾਂ ਦੇ ਮੁੱਦਿਆਂ ਦੇ ਉੱਤੇ ਬੋਲਦੇ ਘੱਟ ਨੇ ਜਾਂ ਚੁੱਪ ਹੀ ਧਾਰੇ ਕਰ ਲੈਂਦੇ ਆ, ਜੇ ਚਲੋ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਹੈ, ਪਰ ਕੇਜਰੀਵਾਲ ਦਾ ਬਿਆਨ ਜ਼ਰੂਰ ਆ ਗਿਆ ਦੇ ਉੱਤੇ, ਕਹਿੰਦੇ ਭਾਜਪਾ ਜਿਹੜੀ ਬੁਖਲਾਈ ਪਈ ਹੈ ਜੀ, ਅਸੀਂ ਆ ਰਹੇ ਹਾਂ ਦੁਬਾਰਾ ਜੀ, ਇਸ ਕਰਕੇ ਸਾਨੂੰ ਚੱਕਰਾਂ 'ਚ ਪਾ ਰਹੇ ਨੇ ਜੀ, ਇਹਨਾਂ ਨੂੰ ਡਰ ਲੱਗ ਰਿਹਾ ਕਿ ਦੁਬਾਰਾ ਆਪ ਨਾ ਆ ਜਾਵੇ ਕਿਤੇ ਜੀ। ਕਿੰਨੀ ਕੁ ਸੱਚਾਈ ਹੈ
1: ਸੱਚ ਕਹਿੰਦੇ ਹੈਗੇ ਆ ਜੀ। ਮੈਂ ਨਾਲ ਦੂਜੀ ਖਬਰ ਵੀ ਲੈ ਲਾਂ 5 ਕਰੋੜ ਵਾਲੀ ਜੀ।
0: ਹਾਂਜੀ,
1: ਜਦੋਂ ਹੁਣ ਆਹ ਤੱਤੇ ਤੱਤੇ ਘਾ ਇਹ ਕੰਮ ਚੱਲ ਰਿਹਾ ਸੀ ਤੇ ਨਾਲ ਹੀ ਈਡੀ ਵੀ ਐਕਟਿਵ ਹੋ ਗਈ ਜੀ।
0: ਹਾਂਜੀ,
1: ਈਡੀ ਐਕਟਿਵ ਹੋ ਗਈ ਆ ਜੀ, ਤੇ ਉਹਨਾਂ ਨੇ ਜਿਹੜਾ ਆ ਵੀ ਉਹ ਇਹਨਾਂ ਦੇ ਮਾਨ ਸਾਹਿਬ ਦੇ ਸਾਂਢੂ ਸਾਹਿਬ ਜਿਹੜੇ ਕਿ ਉਸ ਕੁੜੀਆਂ ਨੂੰ ਬਰੀ ਕਰਾਉਣ ਵਾਲੇ ਕੇਸ ਦੇ ਵਿੱਚ ਜਿਹੜਾ ਆ
0: ਜੀ
1: ਉਹ ਗੁਰੀ ਚਾਹਲ ਜਿਹੜਾ ਹੈਗਾ ਸੀਗਾ ਦੋਸ਼ੀ, ਉਹਦੇ ਨਾਲ ਡੀਲ ਕਰਾਉਣ ਦੇ ਵਿੱਚ ਸਹਾਇਤਾ ਕਰ ਰਹੇ ਸੀ ਜੀ, ਉਹਨਾਂ ਨੂੰ ਨੋਟਿਸ ਦਿੱਤਾ ਹੈਗਾ ਜੀ। ਸੋ ਇਸ ਕਰਕੇ ਉਹਨਾਂ ਨੇ ਕਿਹਾ ਤੁਸੀਂ ਵੀ ਆ ਜਾਓ ਜੀ, ਤੇ ਤੁਸੀਂ ਵੀ ਦੱਸੋ ਤੁਹਾਡਾ ਕੀ ਪੱਖ ਹੈਗਾ, ਤੁਸੀਂ ਕਿੱਦਾਂ ਵਿਚੋਲਗੀ ਕਰਦੇ ਸੀਗੇ ਜੀ 5 ਕਰੋੜ ਰੁਪਏ ਦੀ।
0: ਜੀ
1: ਤੇ ਦੂਜਾ ਇਹ ਹੈਗਾ ਜੀ, ਇਹ ਤੋਂ ਅੱਗੇ ਵੀ ਜਾ ਕੇ ਸਰ
0: ਜੀ
1: ਕਿ ਉਹ ਜਿਹੜਾ ਆ ਵੀ ਈਡੀ ਜਿਹੜਾ ਆ ਉਹਨਾਂ ਆਰਡਰਸ ਨੂੰ ਵੀ ਵਿਚਾਰਨ ਦੀ ਕਰ ਰਹੇ ਹੈਗੇ ਜੀ, ਸੋਚ ਰਹੇ ਆ ਕਿ ਜਿਹੜੇ ਜੁਡੀਸ਼ੀਅਲ ਆਰਡਰ ਜਿਹੜੇ ਆ
0: ਜੀ
1: ਉਹ ਗਲਤ ਹੋਏ ਜੀ,
0: ਜੀ
1: ਕਿਉਂਕਿ ਇੱਕ ਪਾਸੇ ਤਾਂ ਲੜਕੀਆਂ ਦੇ ਬਿਆਨ ਜਿਹੜੇ ਆ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ,
0: ਜੀ
1: ਜਦੋਂ ਲੜਕੀਆਂ ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ ਰੇਪ ਦਾ ਪਰਚਾ ਦਰਜ ਹੈਗਾ ਆ,
0: ਜੀ
1: ਫਿਰ ਪੁਲਿਸ ਕੈਂਸਲੇਸ਼ਨ ਕਿੱਦਾਂ ਦੇ ਸਕਦੀ ਹੈਗੀ ਹੈ ਜੀ? ਬਹਾਨਾ ਬਣਾਇਆ ਜੀ ਕਿ ਅਸੀਂ ਉਹਨਾਂ ਨੂੰ ਬਿਆਨ ਵਾਸਤੇ ਸੱਦਦੇ ਹੈਗੇ ਆ ਜੀ, ਤੇ ਉਹ ਇੱਥੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ, ਉਹਨਾਂ ਨੂੰ
0: ਜੀ
1: ਵਾਰ ਵਾਰ ਭੇਜਦੇ ਆ ਜੀ ਤੇ ਕੈਂਸਲੇਸ਼ਨ ਦੇ ਦਿੱਤੀ ਜੀ।
0: ਬਿਲਕੁਲ
1: ਉਹਦੇ ਵਿੱਚ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀਗਾ ਕਿ ਮੈਨੂੰ ਇਸ ਚੀਜ਼ ਦਾ ਅੰਦਾਸ਼ਾ ਹੈਗਾ ਆ ਜੀ, ਵੀ ਡਾਊਟ ਹੈਗਾ ਕਿ
0: ਜੀ
1: ਹੋ ਸਕਦਾ ਹੈਗਾ ਉਹ ਜੁਡੀਸ਼ੀਅਲ ਆਫੀਸਰ ਤੇ ਵੀ ਜਿਹੜਾ ਇਹਨੇ ਕੈਂਸਲੇਸ਼ਨ ਅਸੈਪਟ ਕਰ ਲਈ ਨਾ ਜੀ,
0: ਜੀ
1: ਉਹ ਵੀ ਜਿਹੜਾ ਆ ਵੀ ਹੋ ਸਕਦਾ ਹੈ ਉਹਨਾਂ ਦੇ ਖਿਲਾਫ਼ ਵੀ ਸਟ੍ਰਿਕਚਰ ਵਗੈਰਾ ਪਾਸ ਹੋ ਜਾਣ ਜੀ,
0: ਜੀ
1: ਜਾਂ ਉਹਨਾਂ ਨੂੰ ਵੀ ਇਸ ਚੀਜ਼ ਦੀ ਪ੍ਰਾਈਸ ਪੇ ਕਰਨੀ ਪੈ ਜਾਏ,
0: ਜੀ
1: ਚਾਹੇ ਕੰਮ ਜਿਹੜਾ ਆ ਰੂਟੀਨ ਚ ਕੀਤਾ ਹੋਵੇ, ਚਾਹੇ ਗੁੱਡ ਫੇਥ ਚ ਕੀਤਾ ਹੋਵੇ, ਤੇ
0: ਜੀ
1: ਚਾਹੇ ਅੰਡਰ ਪ੍ਰੈਸ਼ਰ ਕੀਤਾ ਹੋਵੇ, ਉਹ
0: ਜੀ
1: ਮਤਲਬ ਦੈਟ ਗੋਡ ਨੋਜ਼, ਪਰ ਆ ਜਿਹੜਾ ਹੈਗਾ ਇਸ ਚੀਜ਼ ਦਾ ਫੇਸ ਕਰਨਾ ਪੈ ਸਕਦਾ ਜੀ।
0: ਬਿਲਕੁਲ ਹੈ ਜੀ। ਪਰ ਸਾਇੰਸ ਸਾਹਿਬ ਇਹ ਤਾਂ ਇੱਕ
1: ਹਾਂਜੀ ਬਸ
0: ਏਜੰਸੀ ਨੂੰ ਰੋਂਦੇ ਸੀ ਕੇਂਦਰ ਦੀ, ਈਡੀ ਨੂੰ, ਜਾਂ ਹੁਣ ਤਾਂ ਈਡੀ, ਸੀਬੀਆਈ, ਐਨਆਈਏ ਤੱਕ ਜਿਹੜੀ ਗੱਲ ਪਹੁੰਚ ਗਿਆ, ਹੁਣ ਤਾਂ ਅੱਗੇ ਜਾਣ ਕਿ ਤਿੰਨ ਤਿੰਨ ਏਜੰਸੀਆਂ ਜਿਹੜੀਆਂ ਨੇ ਇਕੱਠਾ ਧਾਵਾ ਬੋਲ ਬੋਲ ਰਹੀਆਂ ਨੇ ਜੀ।
1: ਨਹੀਂ ਸਰ, ਐਨਸੀਬੀ ਆ ਜੀ,
0: ਅੱਛਾ ਜੀ,
1: ਐਨਸੀਬੀ
0: ਐਨਸੀਬੀ
1: ਜਿਹੜੀ ਹੈਗੀ ਹੈ ਨੌਰਕੈਟ ਵਾਲੀ ਹੈਗੀ,
0: ਹਾਂ ਜੀ,
1: ਐਨਆਈਏ ਜਿਹੜੀ ਹੈਗੀ
0: ਐਨਆਈਏ
1: ਆ ਜਿਹੜੀ
0: ਜਿਹੜੀ
1: ਹਥਿਆਰਾਂ ਵਾਲੇ ਖੇਤਰ
0: ਹਥਿਆਰਾਂ ਦੇ
1: ਦੇ ਵਿੱਚ ਆ
0: ਮਾਮਲੇ
1: ਜੀ।
0: ਚ ਹੁੰਦੀ ਹੈ ਜੀ।
1: ਜੀ ਹਾਂ ਜੀ ਹਾਂ ਜੀ ਹਾਂ ਜੀ, ਉਹ ਜਿਹੜੇ ਹੈਗੇ ਆ ਗੁਰੀ ਚਾਹਲ ਕੋਲੋਂ ਹਥਿਆਰ ਬਰਾਮਦ ਹੋਏ ਸੀ ਜੀ,
0: ਹਾਂ ਜੀ
1: ਜਿਹਦੇ ਬਾਰੇ ਕੋਈ ਮਤਲਬ ਇਹਨਾਂ ਦੀ ਚਰਚਾ ਜ਼ਰੂਰ ਹੋਈ
0: ਜੀ
1: ਪਰ ਬਲਿਆਰੀ ਗਈ ਹੈ ਪੁਲਿਸ ਦੇ, ਇਹਨਾਂ ਨੇ ਨਾ ਢੱਕ ਲਪੇਟ ਲਿਆ ਸੀਗਾ ਕੰਮ ਜੀ,
0: ਜੀ
1: ਮੀਡੀਆ ਦੇ ਵਿੱਚ ਹੈਗਾ ਸੀ ਸਾਰਾ ਕੁਛ ਜੀ,
0: ਜੀ
1: ਪਰ ਜਿਹੜਾ ਆ ਸਰਕਾਰ ਦੇ ਰਿਕਾਰਡ ਦੇ ਵਿੱਚ, ਜਿਹੜੇ ਜੁਡੀਸ਼ੀਅਲ ਰਿਕਾਰਡ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਸੀ ਜੀ, ਉੱਥੇ ਤਾਂ ਜਿਹੜਾ ਆ ਰੇਪ ਦੇ ਕੇਸ ਸੀਗੇ ਜੀ,
0: ਜੀ
1: ਉਹ ਹਥਿਆਰ ਤਾਂ ਇਹਨਾਂ ਨੇ ਢੱਕ ਲਏ ਸੀ ਪੁਲਿਸ ਨੇ ਆਪ ਹੀ ਜੀ,
0: ਬਿਲਕੁਲ
1: ਕਿਉਂਕਿ ਪਹਿਲਾਂ ਤੋਂ ਹੀ ਮੈਲਾਫਾਈਡ ਇੰਟੈਂਸ਼ਨ ਸੀ, ਪਤਾ ਸੀਗਾ ਕਿ ਬੰਦਾ ਇਨਫਲੂਐਂਸ ਵਾਲਾ ਆ
0: ਜੀ,
1: ਤੇ ਪੈਸਾ ਉਹਦੇ ਕੋਲ ਬਥੇਰਾ ਆ ਜੀ,
0: ਜੀ
1: ਤੇ ਉਹਦੇ ਨਾਲ ਬਹਿ ਕੇ ਤੇ ਡੀਲ ਕੀਤੀ ਜਾ ਸਕਦੀ ਹੈਗੀ ਆ, ਇਹ
0: ਜੀ
1: ਨਾ ਹੋਵੇ ਕਿ ਅਸੀਂ ਇਹੋ ਜਿਹੀ ਚੀਜ਼ ਸ਼ੋਅ ਕਰ ਦਈਏ ਕਿ ਕੱਲ ਨੂੰ ਸਾਨੂੰ ਡੀਲ ਕਰਨੀ ਔਖੀ ਹੋ ਜਾਏ, ਤੇ
0: ਜੀ
1: ਜੇ ਮੀਡੀਆ ਦੇ ਵਿੱਚ ਸ਼ੋਅ ਕਰਤੇ ਵੀ ਇੰਨੇ ਹਥਿਆਰ ਆ ਜੀ, ਆਹ ਸਾਰਾ ਕੁਛ ਆ ਜੀ,
0: ਬਿਲਕੁਲ ਹੈ ਜੀ, ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਉਹਦੇ ਤੇ ਹੁਣ ਤਿੰਨ ਤਿੰਨ ਏਜੰਸੀ ਜਿਹੜੀਆਂ ਹੈਗੀਆਂ ਉਹ ਸੈਂਟਰ ਦੀਆਂ ਉਹ
0: ਜੀ
1: ਇਹਨਾਂ ਮਸਲਿਆਂ ਦੇ ਉੱਤੇ ਇਨਕੁਆਇਰੀ ਕਰ ਰਹੀਆਂ ਹੈਗੀਆਂ ਆ,
0: ਜੀ
1: ਦੇਖਦੇ ਹੈਗੇ ਜੀ, ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ, ਛਾਪੇਮਾਰੀ ਚੱਲ ਰਹੀ ਹੈਗੀ ਆ ਜੀ,
0: ਜੀ
1: ਤੇ ਸਰਕਾਰ ਜਿਹੜੀ ਆ ਉਹਦਾ ਅੱਗੇ ਜਿਹੜੀ ਜਿਹੜੇ 3-4 ਮਹੀਨੇ ਆ ਉਹ ਤਾਂ ਇਹਨਾਂ ਦਾ ਜਿਹੜਾ ਮਰਸੀ ਟਾਈਮ ਹੀ ਆ ਜੀ।
0: ਬਿਲਕੁਲ ਆ ਜੀ। ਤੇ ਸੈਣੀ ਸਾਹਿਬ
1: ਜੀ ਪਰ
0: ਇੱਕ ਦੋ ਸਿੱਖ ਮੁੱਦੇ ਵੀ ਆ ਜਿਹੜੇ ਉਹਦੇ ਵਿੱਚ, ਚਲੋ ਪਹਿਲਾਂ ਇਆਲੀ ਸਾਹਿਬ ਦੀ ਗੱਲ ਕਰ ਲੈਂਦੇ ਹਾਂ, ਫਿਰ ਧਾਮੀ ਸਾਹਿਬ ਦੀ ਗੱਲ ਕਰਦੇ ਹਾਂ, ਅਤੇ ਬਹਿਰੀਨ ਵਾਲੀ ਬੀਬੀ ਜਿਹੜਾ ਮਾਮਲਾ ਉਹ ਵੀ ਚੱਲ ਰਿਹਾ, ਅਤੇ ਅੱਜ ਜਿਹੜੀ ਰਿਪੋਰਟ ਵੀ ਨਸ਼ਰ ਕੀਤੀ ਆ ਉਹਦੇ ਵਿੱਚੋਂ ਕੀ ਕੁਝ ਨਿਕਲਿਆ। ਪਰ ਦੂਸਰੇ ਪਾਸੇ ਇਆਲੀ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਜੀ, ਇਹ ਉਹ ਵੀ ਇਹੀ ਗੱਲ ਕਹਿੰਦੇ ਆ ਕਿ ਭਾਜਪਾ ਜਾਂ ਕੇਂਦਰ ਜਿਹੜੀ ਆ ਡਰਦੀ ਆ ਕਿ ਸਾਡੀ ਪਾਰਟੀ ਮਜ਼ਬੂਤ ਹੋਈ ਹੈ ਅਤੇ ਸਾਨੂੰ ਲੋਕ ਚਾਹੁੰਦੇ ਨੇ, ਅਤੇ ਇਸ ਕਰਕੇ ਰਜਿਸਟ੍ਰੇਸ਼ਨ ਨਹੀਂ ਹੋਣ ਦਿੰਦੇ ਸਾਡੀ ਪਾਰਟੀ ਦੀ, ਜੀ ਇਹ ਸਾਜਿਸ਼ਾਂ ਚੱਲ ਰਹੀਆਂ ਨੇ ਜੀ।
1: ਸਾਹਿਬ ਗੱਲ ਤੇ ਮੈਮੋਰੰਡਮ ਕਿੱਥੇ ਦੇਣ ਜਾ ਰਹੇ ਆ,
0: ਜੀ
1: ਮੈਮੋਰੰਡਮ ਦੇਣ ਜਾ ਰਹੇ ਆ ਗਵਰਨਰ ਨੂੰ, ਤੇ ਗਵਰਨਰ ਕੌਣ ਹੈ, ਗੁਲਾਬ ਚੰਦ ਕਟਾਰੀਆ ਕੌਣ ਹੈਗਾ ਜੀ, ਉਹ ਭਾਜਪਾ ਨੂੰ ਤਾਂ ਰੀਪ੍ਰਜੈਂਟ ਕਰ ਰਿਹਾ ਹੈਗਾ ਆ, ਉਹ ਤਾਂ ਉਹ ਗੱਲ ਹੈਗੀ ਵੀ ਭਾਜਪਾ ਕੋਲ ਜਾ ਕੇ ਭਾਜਪਾ ਦੇ ਲੀਡਰ ਕੋਲ ਜਾ ਕੇ ਭਾਜਪਾ ਦੀ ਸ਼ਿਕਾਇਤ ਲਾਉਣੀ ਜੀ ਵੀ ਉਹ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਣ ਦੇ ਰਹੇ, ਹਾਂਜੀ ਉਹ ਤਾਂ ਠੀਕ ਗੱਲ ਹੈਗੀ ਹੈ ਜੀ, ਗਵਰਨਰ ਸਾਹਿਬ ਵੀ ਇਹਨਾਂ ਸਾਡੀ ਸਟੇਟ ਦੇ ਵਿੱਚ ਬੜੀਆਂ ਮੌਜਾਂ ਲੈਂਦੇ ਹੈਗੇ ਆ ਜੀ, ਕੋਈ ਜਾਂਦਾ ਕਦੀ ਕੋਈ ਦੇ ਕੇ ਆ ਜਾਂਦਾ, ਕਰਨਾ ਕਰਾਉਣਾ ਉਹਨਾਂ ਨੇ ਵੀ ਕੁਛ ਨਹੀਂ ਹੁੰਦਾ ਜੀ, ਸਾਰਿਆਂ ਨੂੰ ਜਿਹੜਾ ਹੈਗਾ ਕੋਈ ਨੀ, ਤੇ ਮੈਂ ਦੇਖਾਂਗਾ ਮੈਂ ਦੇਖ ਲਾਂਗਾ, ਹਾਂਜੀ ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਕਾਗਜ਼ ਦਾ ਮੁੰਡਾ ਜਿਹੜਾ ਆ ਉਧਰ ਜਿਹੜੇ ਆ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਆ ਵਕੀਲ ਸਾਹਿਬ ਮਹਿੰਗੇ ਕੀਤੇ ਸੀਗੇ ਜੀ, ਫਿਰ ਰਾਤ ਰਾਤ ਚ ਸਟੇ ਮਿਲ ਜੂਗਾ, ਤੇ ਉਹ ਕਹਿੰਦੇ ਹੈਗੇ 25 ਤੋਂ 35 ਲੱਖ ਰੁਪਇਆ ਉਹਨਾਂ ਦੀ ਅਪੀਰੈਂਸ ਦੀ ਫੀਸ ਹੈਗੀ ਆ ਜੀ, ਤੇ ਉਹ ਵੀ ਦਿੱਤਾ, ਤੇ ਮਗਰੋਂ ਆਣੀ ਕਾਗਜ਼ ਦਾ ਮੁੰਡਾ ਉਧਰ ਮਿਲ ਗਿਆ, ਤੇ ਇੱਥੇ ਸੀਬੀਆਈ ਦੇ ਛਾਪੇ ਪੈਣੇ ਸ਼ੁਰੂ ਹੋ ਗਏ ਜੀ, ਏਦਾਂ ਹੀ ਕਟਾਰੀਆ ਸਾਹਿਬ ਹੈਗੇ ਆ ਜੀ, ਉਹ ਵੀ ਸਾਰਿਆਂ ਨੂੰ ਜਿਹੜਾ ਹੈਗਾ ਆ ਤੇ ਉਹ ਲੱਕੜ ਦਾ ਮੁੰਡਾ ਦੇਈ ਜਾਂਦੇ ਹੈਗੇ ਆ ਜੀ ਵੀ ਮੈਂ ਟੇਕ ਅਪ ਕਰੂੰਗਾ ਜੀ, ਤੇ ਉਹਨਾਂ ਨੇ ਟੇਕ ਅਪ ਕੀ ਕਰਨਾ ਹੈਗਾ ਆ ਜੀ, ਜੇ ਤੁਸੀਂ ਆਹ ਕੁਛ ਹੀ ਕਰਨਾ ਸੀਗਾ ਜੀ ਤੇ ਤੁਸੀਂ ਜਿਹੜਾ ਆ ਸਿੱਧਾ ਉਸ ਚੀਜ਼ ਨੂੰ ਮੀਡੀਆ ਦੇ ਵਿੱਚ ਚੈਲੰਜ ਕਰ ਦਿੰਦੇ ਵੀ ਹਾਂ ਜੀ, ਤੇ ਆ ਸਾਡਾ ਜਿਹੜਾ ਆ ਵੀ ਰਜਿਸਟ੍ਰੇਸ਼ਨ ਦੇ ਵਿੱਚ ਜਿਹੜਾ ਆ ਵੀ ਆ ਜਿਹੜੀ ਐਲੀਗੇਸ਼ਨ ਉੱਥੇ ਲਾ ਕੇ ਆਏ ਉਹ ਮੀਡੀਆ 'ਚ ਲਾ ਕੇ ਪ੍ਰੈਸ ਕਾਨਫਰੰਸ ਕਰਦੇ, ਉਹਦੇ ਤੇ ਕੋਈ ਧਰਨਾ ਧੁਰਨਾ ਦਿੰਦੇ ਤਾਂ ਕਿ ਇੱਕ ਪ੍ਰੈਸ਼ਰ ਬਣਦਾ ਜੀ, ਪ੍ਰੈਸ਼ਰ ਬਿਲਟ ਹੋ ਸਕਦਾ ਸੀ ਭਾਜਪਾ ਤੇ,
0: ਜੀ
1: ਸੋ ਇਸ ਕਰਕੇ ਦੇਖੋ ਕਿ ਹਰ ਇੱਕ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈਗੀ ਆ ਜੀ।
0: ਪਰ ਸੈਣੀ ਸਾਹਿਬ ਧਾਮੀ ਸਾਹਿਬ ਕਹਿੰਦੇ, ਮੈਂ ਸੋਚਦਾ ਸੀਗਾ ਜਦੋਂ ਖਬਰ ਆਈ ਆ ਜਾਂ ਕੱਲ੍ਹ ਵੀ ਕੀਤੀ ਕਿ ਮੈਂ ਵੀ ਵੇਟ ਕਰਦਾ ਕਿ 12 ਵਜੇ ਕੀ ਅੱਜ ਨਿਕਲੂਗਾ, ਪਰ ਕਹਿੰਦੇ ਨੇ ਕਿ ਝੂਠ ਬੋਲਾਂਗੇ ਤਾਂ ਦੂਰ ਤੱਕ ਗੱਲ ਜਾਊਗੀ ਜੀ, ਕਿਵੇਂ
1: ਭਾਈ ਸਾਹਿਬ, ਭਾਈ ਸਾਹਿਬ ਅੱਜ ਨਾ ਇਹਨਾਂ ਨੇ ਇੱਕ ਨਏ ਧਾਮੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਨਾ ਜੀ,
0: ਜੀ
1: ਉਹਨਾਂ ਨੇ ਕਹਿਤਾ, ਉਹ ਕਹਿੰਦੇ ਵੀ ਜਿਹੜੀ ਇਹ ਬੀਬੀ ਆ ਇਹ ਮਾਨਸਿਕ ਰੋਗੀ ਆ ਜੀ।
0: ਜੀ
1: ਹਾਂਜੀ, ਤੇ 1 ਲੱਖ ਰੁਪਇਆ ਜਿਹੜਾ ਹੈਗਾ ਆ ਉਹਨੇ ਮਤਲਬ ਐਪਲੀਕੇਸ਼ਨ ਦਿੱਤੀ ਸੀ ਵੀ ਮੈਂ ਮਾਨਸਿਕ ਰੋਗੀ ਹੈਗੀ ਆ, ਵੀ ਮੈਂ
0: ਜੀ
1: ਦਿਮਾਗੀ ਬਿਮਾਰੀ ਤੋਂ ਪੀੜਿਤ ਆ
0: ਜੀ
1: ਤੇ ਮੈਨੂੰ ਇਲਾਜ ਵਾਸਤੇ ਜਿਹੜਾ ਆ ਵੀ ਇੱਦਾਂ ਕਰਕੇ ਪੈਸੇ ਚਾਹੀਦੇ ਹੈਗੇ ਆ ਤੇ ਮੇਰੇ ਕੋਲ ਪੈਸੇ ਹੈ ਨੀ ਗੇ ਜੀ,
0: ਜੀ
1: ਤੇ ਅਸੀਂ ਜਿਹੜਾ ਆ 1 ਲੱਖ ਰੁਪਇਆ ਉਹਨੂੰ ਬੀਬੀ ਨੂੰ ਚੈੱਕ ਕੱਟ ਦਿੱਤਾ ਵੀ ਆ ਲੈ ਫੜ ਵੀ ਇਲਾਜ ਕਰਾ ਲਾ।
0: ਅੱਛਾ ਜੀ
1: ਤੇ ਉਧਰ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਵੀ ਉੱਥੇ ਹੀ ਇਹ ਕਹਿ ਰਹੇ ਸੀਗੇ ਕਿ ਇੱਥੇ ਜਿਹੜਾ ਹੈਗਾ ਆ ਉਹ ਸਰਾਂ ਦੇ ਵਿੱਚ ਰਹੀ ਆ ਤੇ ਉਹਨੂੰ ਉਹ ਪੇ ਕਰਕੇ ਰਹੀ ਆ ਜੀ,
0: ਅੱਛਾ ਜੀ
1: ਵੀ ਜੇ ਤਾਂ ਉਹਦੇ ਕੋਲ ਸਫੀਸ਼ੀਐਂਟ ਮੀਨਸ ਹੈਗੇ ਆ ਕਿ ਉਹ ਸਰਾਂ ਦੇ ਵਿੱਚ ਪੇ ਕਰਕੇ ਰਹੇ ਹੀ ਆ ਤੇ
0: ਜੀ
1: ਫੇਰ ਉਹਨੂੰ ਆਰਥਿਕ ਮਦਦ ਦੀ ਲੋੜ ਨਹੀਂ ਸੀ ਜੀ।
0: ਜੀ
1: ਜੇ ਆਰਥਿਕ ਮਦਦ ਤੁਸੀਂ ਦਿੱਤੀ ਹੈਗੀ ਆ ਵੀ ਇਲਾਜ ਕਰਾਉਣ ਵਾਸਤੇ ਤੇ ਫੇਰ ਤੁਸੀਂ ਸਰਾਂ ਦੇ ਵਾਸਤੇ ਪੈਸੇ ਕਾਹਨੂੰ ਲੈਂਦੇ ਰਹੇ ਜੀ, ਫੇਰ ਤਾਂ ਤੁਹਾਨੂੰ ਤਰਸ ਦੇ ਆਧਾਰ ਤੇ ਉਹਨੂੰ ਉਦਾਂ
0: ਨਹੀਂ
1: ਹੀ
0: ਸੈਰੀ
1: ਕਮਰਾ
0: ਸਾਹਿਬ,
1: ਦੇਣਾ
0: ਗੱਲ
1: ਚਾਹੀਦਾ ਸੀ
0: ਸਵਾਲ
1: ਜੀ।
0: ਤਾਂ ਇਹ ਵੀ ਬਣਦਾ ਕਿ ਸਰਾਂ ਦੇ ਵਿੱਚ ਮੈਂਟਲ ਜਿਹੜੇ ਹਾਲਤ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੈ ਇਲਾਜ ਦੀ, ਟ੍ਰੀਟਮੈਂਟ ਦੀ, ਉਹ ਤਾਂ ਉਸ ਹੋਸਪਿਟਲ ਦੇ ਵਿੱਚ ਹੋਣੇ ਚਾਹੀਦੇ। ਸਰਾਵਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਮੈਡੀਕਲ ਹੁੰਦਾ ਜਾਂ ਕੀ ਹੁੰਦਾ ਜੀ, ਇਲਾਜ ਹੁੰਦਾ ਹੈ, ਜਾਂ ਆਪਣੇ SGP ਸੀ ਜਾਂ ਸ਼੍ਰੋਮਣੀ ਕਮੇਟੀ ਦੇ ਜਾਂ ਬਹੁਤ ਸਾਰੇ ਐਸੇ ਹੋਸਪਿਟਲ ਨੇ, ਤਾਂ ਉਹਨਾਂ ਦੇ ਵਿੱਚ ਇਲਾਜ ਕੀਤਾ ਜਾ ਸਕਦਾ, ਉੱਥੇ ਜਿਹੜਾ ਰਖਵਾਇਆ ਜਾ ਸਕਦਾ ਜੀ।
1: ਭਾਈ ਸਾਹਿਬ ਇਹਨਾਂ ਕੋਲ ਕਿਹੜਾ ਕੋਈ ਮਤਲਬ ਥਰਮਾਮੀਟਰ ਸੀ ਜਿਹਨਾਂ ਚੈੱਕ ਕਰ ਰਿਹਾ
0: ਜੀ
1: ਵੀ ਭਾਈ ਇਹਦੀ ਮਾਨਸਿਕ ਰੋਗ ਜਿਹੜਾ ਆ ਉਹ ਕਿਸ ਐਕਸਟੈਂਟ ਤੱਕ ਹੈਗਾ,
0: ਜੀ
1: ਕੱਲ ਨੂੰ ਉਹ ਕੋਈ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੰਦੀ ਬਈ ਮਾਨਸਿਕ
0: ਜੀ
1: ਰੋਗੀ ਆ, ਤੁਹਾਨੂੰ ਥੋੜਾ ਪਤਾ ਕਿੰਨੀ ਆ ਕਿਸ ਲੈਵਲ ਤੇ ਹੈਗੀ ਆ ਜੀ,
0: ਬਿਲਕੁਲ ਆ ਜੀ,
1: ਜੇ ਮਾਨਸਿਕ ਰੋਗੀ ਸੀ ਤੇ ਤੁਸੀਂ ਉਹਨੂੰ ਇਮੀਡੀਏਟਲੀ ਹਸਪੀਟਲ ਐਡਮਿਟ ਕਰਾਉਂਦੇ ਵੀ ਭਾਈ ਸਰਾਂ ਚ ਨਹੀਂ ਰਹਿਣਾ ਹੈਗਾ, ਗੁਰੂ ਘਰ ਦੇ
0: ਜੀ
1: ਵਿੱਚ ਤੂੰ ਕੋਈ ਇਹੋ ਜਿਹੀ ਹਰਕਤ ਕਰਤੀ ਤੇ ਸਾਨੂੰ ਮੂੰਹ ਦਿਖਾਉਣਾ ਔਖਾ ਹੋ ਜਾਊਗਾ।
0: ਬਿਲਕੁਲ ਆ ਜੀ।
1: ਦੂਜਾ ਜਿਹੜਾ ਸਰ ਇੱਥੇ ਹੁਣ ਇੱਕ ਬੰਦਾ ਅਮਰੀਕ ਸਿੰਘ ਹੈਗਾ ਸੀਗਾ ਜੀ, ਉਹਦੀ
0: ਹਾਂਜੀ
1: ਰਿਸਪੋਂਸੀਬਿਲਟੀ ਫਿਕਸ ਕਰ ਦਿੱਤੀ ਜੀ ਵੀ ਉਹਨੇ ਜਿਹੜਾ ਆ ਵੀ ਅਕਾਊਂਟ ਜਿਹੜੇ ਮੇਨਟੇਨ ਨਹੀਂ ਕੀਤੇ ਜੀ,
0: ਜੀ
1: ਰਜਿਸਟਰ ਮੇਨਟੇਨ ਨਹੀਂ ਕੀਤੇ,
0: ਜੀ
1: ਸਿਰਫ ਬੀਬੀ ਦੀ ਹਾਜ਼ਰੀ ਪਈ ਆ, ਉਹਦੀ ਆਇਡੈਂਟੀਫਿਕੇਸ਼ਨ ਦਾ ਰਿਕਾਰਡ ਹੈਗਾ ਆ ਜੀ, ਬਾਕੀ ਉਹਨਾਂ ਕਮਰਿਆਂ ਦੇ ਵਿੱਚ ਜਿਹੜਾ ਆ ਕਿਸੇ ਤਰੀਕ ਨੂੰ 2 ਬੰਦੇ ਸ਼ੋਅ ਕੀਤੇ ਆ, ਕਿਸੇ ਤਰੀਕ ਨੂੰ 20 ਬੰਦੇ ਵੀ ਸ਼ੋਅ ਕੀਤੇ ਹੈਗੇ ਆ,
0: ਜੀ
1: ਬਟ ਦੇਅਰ ਇਜ਼ ਨੋ ਐਨੀ ਆਇਡੈਂਟੀਫਿਕੇਸ਼ਨ ਆਫ ਐਨੀ ਪਰਸਨ, ਹਾਂਜੀ
0: ਜੀ
1: ਉਹਨਾਂ ਲੋਕਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਜੀ।
0: ਜੀ
1: ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਕਿੰਨਾ ਕੈਜੂਅਲੀ ਲੈਂਦੇ ਹੈਗੇ ਆ ਜੀ, ਵੀ ਇੱਕ ਬੰਦਾ ਆ ਕੇ ਕਮਰਾ ਰਿਜ਼ਰਵ ਕਰਾ ਲੈ। ਮੇਰੀ ਨਾ ਜੀ ਪ੍ਰੋਗਰਾਮ ਤੋਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਹੋਈ ਤੇ ਉਹ
0: ਜੀ
1: ਕਹਿੰਦੇ ਯਾਰ ਟ੍ਰੈਡੀਸ਼ਨ ਹੀ ਇੱਦਾਂ ਦਾ ਚੱਲਿਆ, ਇਹਨਾਂ ਦਾ ਸੈਟਅਪ ਹੀ ਇੱਦਾਂ ਦਾ ਚੱਲਿਆ ਆ
0: ਪਰ ਸਹੀ
1: ਵੀ
0: ਸਹੀ ਜਦੋਂ
1: ਅਸੀਂ
0: ਮੈਂ ਟੂ
1: 5 ਬੰਦੇ ਜੇ
0: ਥਾਊਜ਼ਨਡ
1: ਗਏ ਆ।
0: 23 ਦੇ ਵਿੱਚ ਆਇਆ ਸੀਗਾ ਤਾਂ ਕੁੱਲੂ ਮਨਾਲੀ ਵੱਲ ਨੂੰ ਗਏ ਸੀਗੇ, ਚਲੋ ਠੰਡਾ ਮੌਸਮ ਹੁੰਦਾ ਉੱਧਰ ਥੋੜ੍ਹਾ, ਅਤੇ ਗਰਮੀਆਂ ਦੇ ਵਿੱਚ ਮੈਂ ਆਇਆ ਸੀ ਉਦੋਂ, ਫੈਮਿਲੀ ਨਾਲ ਸੀਗੀ, ਤਾਂ ਉੱਥੇ ਵੀ ਸਾਨੂੰ ਘੱਟੋ ਘੱਟ ਨਹੀਂ ਉਹਨਾਂ ਨੇ ਆਇਡੈਂਟੀਫਿਕੇਸ਼ਨ ਮੰਗੀ ਹੈ ਜੀ, ਤੁਹਾਡਾ ਕਾਰਡ ਜਾਂ ਕੋਈ ਤੁਹਾਡਾ ਲਾਇਸੈਂਸ ਕੁਛ ਹੋਵੇ ਜੀ, ਅਤੇ ਜੇ ਆਧਾਰ ਕਾਰਡ ਨਹੀਂ ਹੈ ਤਾਂ ਕੋ ਫਿਰ ਚਲੋ ਡਰਾਈਵਰ ਦਾ ਨਾਲ ਲਿਖਵਾ ਦਿੱਤਾ, ਨਾਲ ਮੈਂ ਆਪਣਾ ਲਾਇਸੈਂਸ ਜਿਹੜਾ ਇੱਥੇ ਦਾ ਹੈਗਾ ਉਹ ਨਾਲ ਉਹਨਾਂ ਨੇ ਚਲੋ ਨਾਮ ਲਿਖ ਲਿਆ ਜਾਂ ਜੋ ਵੀ ਉਹਨਾਂ ਨੇ ਲਿਖਣਾ ਸੀ ਦਰਜ ਕਰ ਲਿਆ ਜੀ। ਪਰ ਇੱਦਾਂ ਇੱਥੇ ਜਿਹੜਾ ਸਰਾਂ ਦਾ ਸਿਸਟਮ ਹੈਗਾ ਜਾਂ ਗੁਰੂ ਘਰਾਂ ਦਾ ਸਿਸਟਮ ਆ, ਉਹਦੇ ਵਿੱਚ ਇੱਦਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਲਈ ਜਾਂਦੀ।
1: ਪਰ ਸਭ ਉਹੀ ਤਾਂ ਹੈ, ਇੱਕ ਬੰਦੇ ਤਾਂ ਹੁਣ ਬੀਬੀ ਦੀ ਆਇਡੈਂਟੀਫਿਕੇਸ਼ਨ ਤਾਂ ਹੈਗੀ ਸੀ, ਉਹ
0: ਜੀ
1: ਬਾਕੀ ਜਿਹੜੇ 19 ਬੰਦੇ ਹੈਗੇ ਆ ਉਹ ਤਾਂ ਸਟ੍ਰੇਂਜਰ ਹੀ ਸੀ, ਉਹ ਬੀਬੀ ਨੂੰ ਥੋੜਾ ਨੋਇੰਗ ਸੀਗੇ ਜੀ
0: ਜੀ
1: ਕਿ ਹਾਂ ਜੀ ਬੀਬੀ ਦੱਸ ਸਕਦੀ ਹੈਗੀ,
0: ਜੀ
1: ਤੁਸੀਂ ਕੋਈ ਫੈਮਿਲੀ ਆਉਂਦੀ ਹੈਗੀ ਆ ਹੈਡ ਆਫ ਦਾ ਫੈਮਿਲੀ ਦਾ ਤੁਸੀਂ ਲੈ ਲਿਆ ਆ ਕੋਈ ਆਇਡੈਂਟੀਫਿਕੇਸ਼ਨ ਲੈ ਲਈ ਆ,
0: ਜੀ
1: ਨਾਲ ਤੁਸੀਂ ਮੈਂਬਰਾਂ ਦੀ ਗਿਣਤੀ ਕਰਕੇ ਲਿਖ ਦਿੰਦੇ ਹੈਗੇ ਆ, ਉਹਦੇ ਵਿੱਚ ਜਿਹੜਾ ਹੈਗਾ ਚਲੋ ਕੈਜੂਅਲੀ ਵੈਸੇ ਤਾਂ ਇੰਡੀਵਿਜੁਅਲੀ ਇਕੱਲੇ ਇਕੱਲੇ ਦਾ ਲਿਖਣਾ ਚਾਹੀਦਾ ਜੀ, ਪਰ
0: ਜੀ
1: ਜੇ ਤੁਸੀਂ ਇਸ ਤਰੀਕੇ ਨਾਲ ਵੀ ਲਿਖ ਲਿਆ ਹੈਗਾ ਤੇ ਦੈਟ ਇਜ਼ ਸਫੀਸ਼ੀਐਂਟ। ਇੱਥੇ ਤਾਂ ਤੁਸੀਂ ਇੱਕ ਬੀਬੀ ਦੇ ਨਾਂ ਤੇ ਕਮਰਾ ਹੋ ਗਿਆ ਜੀ ਕਰ ਦਿੱਤਾ ਹੈਗਾ, ਉਸ ਕਮਰੇ ਦੇ ਵਿੱਚ ਮੁੜ ਕੇ 19 ਬੰਦੇ ਹੋਰ ਵੀ ਠਹਿਰਾ ਤੇ ਆ ਕੇ ਜੋ
0: ਜੀ
1: ਤੁਹਾਡਾ ਰਿਕਾਰਡ ਕਹਿੰਦਾ, ਹਾਂਜੀ
0: ਬਿਲਕੁਲ
1: ਉੱਥੇ ਇਹ ਸਾਨੂੰ ਨਹੀਂ ਪਤਾ 20 ਬੰਦੇ ਕਿੱਦਾਂ ਉਸ ਕਮਰੇ ਦੇ ਵਿੱਚ ਆ ਕੇ ਬੈਠੇ ਹੋਣਗੇ ਜਾਂ ਚਾਹੇ ਕੋਈ ਮੀਟਿੰਗ ਕਰਨੀ ਸੀ ਜਾਂ ਕੀ ਕਰਨਾ ਸੀ,
0: ਜੀ
1: ਹਾਂਜੀ ਰਾਤ ਤਾਂ ਨਹੀਂ ਰੁਕ ਸਕਦੇ ਜੀ ਉੱਥੇ, ਤੋ ਇਸ ਕਰਕੇ ਉਹ ਕਿਤੇ 2 ਆ ਜੇ ਕਿਤੇ 20 ਹੈਗੇ ਆ ਜੀ, ਉਹ
0: ਜੀ
1: ਕੈਜੂਅਲੀ ਲੈਂਦੇ ਹੈਗੇ ਆ ਜੀ, ਪਤਾ ਨੀ ਕੀ ਕੀ ਹਿਸਾਬ ਕਿਤਾਬ ਇਹਨਾਂ ਨੇ ਕੀਤਾ ਆ ਜੀ, ਨਾ ਉਹ ਉੱਥੇ 8 ਮਹੀਨੇ ਤੱਕ ਜਿਹੜਾ ਆ ਕੋਈ ਇਸ ਚੀਜ਼ ਦਾ ਆਡਿਟ ਹੁੰਦਾ ਆ, ਨਾ ਕੋਈ ਚੈੱਕ ਕਰਦਾ ਆ ਜੀ ਵੀ ਕਿੱਦਾਂ ਰਿਕਾਰਡ ਸਹੀ ਤਰੀਕੇ ਨਾਲ ਮੇਨਟੇਨ ਹੋ ਰਿਹਾ ਜੀ। ਧਾਮੀ ਸਾਹਿਬ ਜੋ ਮਰਜ਼ੀ ਕਹਿਣ ਜੀ,
0: ਜੀ
1: ਦੇਅਰ ਇਜ਼ ਅ ਲੈਕ ਆਫ ਐਡਮਿਨਿਸਟ੍ਰੇਸ਼ਨ,
0: ਜੀ
1: ਉਹ
0: ਬਿਲਕੁਲ
1: ਨਹੀਂ ਸਰ ਜਿਹੜਾ ਹੈਗਾ ਆ ਕਹਿਣ ਦੀ ਗੱਲ ਆ ਕਿ ਸੇਵਾ ਸੰਭਾਲ ਇਹਨਾਂ ਨੂੰ ਸੌਂਪੀ ਗਈ ਹੈਗੀ ਆ ਜੀ, ਨਾ ਤਾਂ ਇਹਨਾਂ ਕੋਲ ਸੇਵਾ ਹੁੰਦੀ ਹੈ ਤੇ ਨਾ ਇਹਨਾਂ ਕੋਲ ਸੰਭਾਲ ਹੁੰਦਾ ਹੈ ਜੀ, ਇਹ
0: ਬਿਲਕੁਲ
1: ਤਾਂ
0: ਜੀ,
1: ਨਾ ਆਪਣਾ ਇਹ ਆਪਣਾ ਆਪਣੀ ਸੰਭਾਲ ਹੁੰਦਾ ਜੀ।
0: ਜੀ
1: ਹੁਣ
0: ਬਿਲਕੁਲ
1: ਸਰ ਗੱਲ ਇਹ ਹੈਗੀ ਹੈ ਜੀ, ਹੁਣ ਜੋ ਵੀ ਹੈਗਾ ਅਕਿਊਜ਼ਿੰਗ ਫਿੰਗਰ ਤਾਂ ਇਹਨਾਂ ਵੱਲ ਨੂੰ ਰੇਜ਼
0: ਹਾਂ
1: ਹੋ ਰਹੀ
0: ਬਿਲਕੁਲ
1: ਨਾ ਜੀ
0: ਬਿਲਕੁਲ
1: ਸਾਰੀ ਗੱਲ।
0: ਬਿਲਕੁਲ ਕਹੀ ਹੈ
1: ਵਾਰ ਵਾਰ ਦੋ ਚੈਨਲ ਜਿਹੜੇ ਹੈਗੇ ਆ, ਜੇ ਤੁਹਾਡੀ ਆਪਣੀ ਸਰਕਾਰ ਹੋਵੇ ਤਾਂ ਤੁਹਾਡਾ ਜਿਹੜਾ ਹੈਗਾ ਆ ਵੀ ਇਹਨੂੰ ਕੋਡ ਕਹਿੰਦੇ ਵੀ ਇਹਨੂੰ ਢੱਕ ਲੈ,
0: ਜੀ
1: ਹਾਂਜੀ। ਪਰ ਜਦੋਂ ਤੁਹਾਨੂੰ ਪਤਾ ਇਹ ਹੈ ਕਿ ਤੁਸੀਂ ਆਪੋਜੀਸ਼ਨ ਦੇ ਵਿੱਚ ਹੈਗੇ ਆ ਤੇ ਸੰਗਤ ਦੀ ਮਾਇਆ ਦਸਵੰਧ ਦਾ ਪੈਸਾ ਤੁਸੀਂ
0: ਜੀ
1: ਕਾਂਸਪੀਰੇਸੀਜ਼ ਦੇ ਉੱਤੇ ਯੂਜ਼ ਕਰ ਰਹੇ ਹੋ,
0: ਬਿਲਕੁਲ ਹੈ
1: ਹਾਂਜੀ, ਕਿੱਡੀ ਵੱਡੀ ਗੱਲ ਹੈਗੀ ਹੈ ਜੀ,
0: ਜੀ।
1: ਪਤਾ
0: ਔਜਲਾ
1: ਨਹੀਂ
0: ਸਾਹਿਬ ਵੀ
1: ਕਿੰਨੀ ਵੱਡੀ ਕਮਜ਼ੋਰੀ ਇਹਨਾਂ
0: ਲਿਖਦੇ
1: ਦੀ।
0: ਨੇ, ਔਜਲਾ
1: ਮੈਨੂੰ ਤਾਂ
0: ਸਾਹਿਬ ਨੇ
1: ਔਜਲਾ
0: ਲਿਖਿਆ
1: ਸਾਹਿਬ
0: ਕਿ
1: ਨੇ ਇੱਕ ਗੱਲ ਕਹੀ ਸੀ, ਮੈਂ ਪਹਿਲਾਂ ਵੀ ਦੱਸੀ ਸੀ ਜੀ,
0: ਜੀ
1: ਉਹ ਕਹਿੰਦੇ ਅਜੇ ਤਾਂ ਬੀਬੀ ਵਿਚਾਰੀ ਬਿਰਧ ਹੈਗੀ ਹੈਗੀ ਸੀ ਤੇ ਇੰਨੀ ਬਿਊਟੀਫੁਲ ਨਹੀਂ ਸੀ,
0: ਜੀ
1: ਇਹਨਾਂ ਕੋਲ ਕਟਰੀਨਾ ਕੈਫ ਆ ਜਾਂਦੀ ਤੇ ਪੂਰਾ ਆਨੰਦਪੁਰ ਸਾਹਿਬ ਹੀ ਉਹਨਾਂ ਦੇ ਨਾਂ ਕਰ ਦਿੰਦੇ ਜੀ, ਇਹਨਾਂ ਦਾ ਕੀ
0: ਬਿਲਕੁਲ
1: ਪਤਾ ਹੈਗਾ ਜੀ।
0: ਜੀ,
1: ਤੇ
0: ਨਹੀਂ ਔਜਲਾ ਸਾਹਿਬ ਨੇ
1: ਹੁਣ ਇਹਨਾਂ
0: ਲਿਖਿਆ
1: ਦਾ
0: ਕਿ
1: ਜਿਹੜਾ
0: ਰਿਕਾਰਡ
1: ਯਾਰ,
0: ਤਾਂ ਕਹਿੰਦੇ ਹੁਣ ਤਾਂ ਕਹਿੰਦੇ ਬਣਾਇਆ ਰਜਿਸਟਰ ਦੇ ਵਿੱਚ, ਆਨਲਾਈਨ ਕਿੱਥੇ ਆ ਜੀ ਉਹ ਫਿਰ?
1: ਉਹ ਸਰ ਮੇਨਟੇਨ ਕੀਤਾ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਕਰ ਲਿਆ
0: ਜੀ
1: ਹੋਊਗਾ ਜੀ, ਹਾਂ ਜੀ ਪਤਾ ਲੱਗ ਗਿਆ ਵੀ ਇਨਕੁਆਇਰੀ ਚੱਲ ਪਈ ਹੈਗੀ ਹੈ ਜੀ,
0: ਬਿਲਕੁਲ ਹੈ ਜੀ
1: ਉਹ ਤਾਂ ਸਿਰਫ ਜਿਹੜਾ ਆਈ ਵਾਸ਼ ਆ ਜੀ।
0: ਜੀ
1: ਪਰ
0: ਜੀ
1: ਗੱਲ ਇੱਦਾਂ ਨਾ ਜੀ, ਕੁਛ ਵੀ ਆ ਜਾਂ ਤਾਂ ਸਾਰੇ ਜਣੇ ਮੂੰਹ ਬੰਦ ਕਰ ਲੈਂਦੇ ਜੀ,
0: ਜੀ
1: ਹੁਣ ਇੱਕ ਕੁਛ ਬੋਲਦਾ ਹੈਗਾ, ਦੂਜਾ ਕੁਛ ਬੋਲਦਾ ਆ, ਸਰਕਾਰ ਕੁਛ ਬੋਲਦੀ ਆ,
0: ਜੀ
1: ਅਸੀਂ ਜੇ ਸਰਕਾਰ ਤੇ ਵਿਸ਼ਵਾਸ ਨਹੀਂ ਵੀ ਕਰਦੇ ਜੀ,
0: ਜੀ
1: ਤੁਹਾਡੇ ਆਪਸ 'ਚ ਤਾਂ ਬਿਆਨ ਰਲਨੇ ਚਾਹੀਦੇ ਆ ਨਾ ਜੀ।
0: ਬਿਲਕੁਲ ਆ ਜੀ,
1: ਤੁਸੀਂ ਚਾਵਲੇ ਨੂੰ ਬਾਹਰ ਕੱਢੀ ਜਾਂਦੇ ਆ, ਚਾਵਲਾ ਤੁਹਾਨੂੰ ਦੱਸੀ ਜਾਂਦਾ ਹੈਗਾ ਇੱਕ ਦੋਸ਼ੀ,
0: ਜੀ
1: ਤੁਸੀਂ ਕਾਂਸਪੀਰੇਸੀ ਦੇ ਨਾਲ ਬੀਬੀ ਨੂੰ ਲੈ ਕੇ ਆਏ ਹੈਗੇ ਆ ਜੀ,
0: ਬਿਲਕੁਲ ਆ ਜੀ,
1: ਬੀਬੀ ਜਿਹੜੀ ਹੈਗੀ ਆ ਉਹ ਕਹਿੰਦੀ ਮੈਂ ਆਈ ਇਸੇ ਕੰਮ ਨੂੰ, ਅਸੀਂ ਪਾਦਮ ਖਿਲਾਰੇ ਹੈ
0: ਬਿਲਕੁਲ ਆ
1: ਜੀ,
0: ਜੀ ਜੀ
1: ਆਪਾਂ ਤਾਂ ਬਦਨਾਮ ਕਰਨ ਆਏ ਸੀ, ਹੁਣ ਜਿਹਨੂੰ ਕਰਨ ਆਏ ਸੀ ਉਹ ਨਹੀਂ ਹੋਇਆ ਤੇ ਆਪਾਂ ਤੁਹਾਨੂੰ ਹੀ ਕਰ ਜਾਣਾ ਜੀ,
0: ਜੀ
1: ਬੀਬੀ ਵੀ
0: ਬਿਲਕੁਲ
1: ਡਬਲ ਏਜੰਟ ਹੈਗੀ ਜੀ,
0: ਬਿਲਕੁਲ
1: ਤੋਂ ਇਸ ਕਰਕੇ ਇਸ ਸਰ ਇੱਕ ਮਾਮਲਾ ਜਿੰਨਾ ਜਿੰਨਾ ਅੱਗੇ ਚੱਲਣਾ ਆ, ਮੈਂ ਕੱਲ ਵੀ ਬੇਨਤੀ ਕੀਤੀ ਸੀ
0: ਜੀ,
1: ਕਿ ਕਿਉਂ ਮਤਲਬ ਜਿਹੜਾ ਹੈਗਾ ਆ ਇਹਨਾਂ ਦਾ ਅੰਮ੍ਰਿਤਪਾਲ ਹੋਣਾ ਦੀ ਜਿਹੜੀ ਪਾਰਟੀ ਹੈਗੀ ਆ ਜੀ ਵਾਰਸ ਪੰਜਾਬ,
0: ਜੀ
1: ਇਹਨਾਂ ਨੂੰ ਬਲ ਕਿਉਂ ਮਿਲ ਰਿਹਾ?
0: ਜੀ
1: ਕਿਉਂਕਿ ਸਰ 18 ਤੋਂ 30 ਸਾਲ ਦਾ ਵੋਟਰ ਜਿਹੜਾ ਸਿੱਖ ਆਈਡੀਓਲੋਜੀ ਨੂੰ ਫੋਲੋ ਕਰਦਾ ਹੈਗਾ ਆ,
0: ਜੀ
1: ਉਹਦੀ ਇਨਕਲੀਨੇਸ਼ਨ ਜਿਹੜੀ ਆ ਇਸ ਵੇਲੇ ਅਕਾਲੀ ਦਲ ਬਾਦਲ ਪ੍ਰਤੀ ਨਹੀਂ ਰਹੀ ਜੀ,
0: ਬਿਲਕੁਲ ਹੈ ਜੀ,
1: ਉਹਨਾਂ ਦਾ ਝੁਕਾਅ ਜਿਹੜਾ ਹੈਗਾ ਆ ਵਾਰਸ ਪੰਜਾਬ ਵੱਲ ਨੂੰ ਜਾ ਰਿਹਾ ਆ।
0: ਜੀ
1: ਕਿਉਂ? ਕਿਉਂਕਿ ਹਰਕਤਾਂ ਇਦਾਂ ਦੀਆਂ ਹੈਗੀਆਂ ਸਰ,
0: ਜੀ
1: ਆਮ ਬੰਦਾ ਵੀ ਜਿਹੜਾ ਆ ਉਸ ਚੀਜ਼ ਤੇ ਜਿਹੜਾ ਕਿਸੇ ਆਸਥਾ ਰੱਖਦਾ ਆ ਸਿੱਖਿਜ਼ਮ ਦੇ ਵਿੱਚ,
0: ਜੀ
1: ਉਹਦੀ ਸ਼ਰਧਾ ਨੂੰ ਵੀ ਠੇਸ ਲੱਗਦੀ ਹੈਗੀ ਆ ਇਹਨਾਂ
0: ਜੀ
1: ਗੱਲਾਂ ਤੇ ਜੋ ਇਹ ਕਰ ਰਹੇ ਆ ਜੀ।
0: ਕਰ ਰਹੇ ਨੇ ਜੀ, ਬਿਲਕੁਲ ਹੈ ਜੀ।
1: ਹਾਂ
0: ਤੇ
1: ਜੀ ਸਰ,
0: ਸਾਹਿਬ ਇੱਕ ਬੇਨਤੀ ਜ਼ਰੂਰ ਮੈਂ ਵਿੱਚ ਕਰ ਦਿੰਦਾ ਦੋਸਤਾਂ ਦੇ ਲਈ ਕਿ ਕਮੈਂਟ ਕੋਈ ਵੀ ਸ਼ਖਸੀਅਤ ਹੈ ਕਿਸੇ ਦੇ ਲਈ ਚੰਗੇ ਸ਼ਬਦਾਂ ਦੇ ਵਿੱਚ ਡਿਸਕਸ਼ਨ ਕਰੋ ਪਲੀਜ਼, ਮੈਂ ਇਹ ਚਾਹਾਂਗਾ ਕਿਉਂਕਿ ਆਪਣਾ ਪਲੇਟਫਾਰਮ ਹਰ ਕਿਸੇ ਨੂੰ ਆਗਿਆ ਦਿੰਦਾ, ਕਿਸੇ ਨੂੰ ਬਲੌਕ ਨਹੀਂ ਕਰਦਾ, ਕੁਛ ਨਹੀਂ ਕਰਦਾ, ਤੇ ਤੁਹਾਡੇ ਵਿਚਾਰ ਕਾਲ ਕਰਕੇ ਵੀ ਤੁਸੀਂ ਸਾਂਝੇ
1: ਨਹੀਂ,
0: ਕਰ
1: ਮੇਰੀ ਵੀ
0: ਸਕਦੇ ਹੋ।
1: ਬੇਨਤੀ ਨਾਲ ਲੈ ਲਿਓ ਜੀ,
0: ਹਾਂਜੀ
1: ਮੇਰੀ ਵੀ ਬੇਨਤੀ ਨਾਲ ਲੈ ਲਿਓ, ਕੋਈ ਗੱਲ ਇੱਦਾਂ ਹੈਗੀ ਅੱਗੇ ਤਾਂ 15 ਲਾਈਕ ਹੁੰਦੇ ਹੈਗੇ ਆ, ਤੁਸੀਂ ਪ੍ਰੋਗਰਾਮ ਕਾਹਦੇ ਵਾਸਤੇ ਐਪੀਸੋਡ ਜਿਹੜਾ ਹੈਗਾ ਆ ਲੌਕ ਕਰਾਉਣਾ, ਰਿਪੋਰਟ ਹੁੰਦੀ ਆ ਜੀ ਉਸ ਚੀਜ਼ ਦੀ, ਇਸ ਕਰਕੇ ਰੱਬ ਦੇ ਵਾਸਤੇ ਇਹਨੂੰ ਲਾਈਕ ਜੇ ਉਂਗਲ ਮਾਰਨੀ ਆ ਤੇ ਪਹਿਲਾਂ ਲਾਈਕ ਤੇ ਉਂਗਲ ਮਾਰੋ, ਫੇਰ ਇਹਨੂੰ ਸ਼ੇਅਰ ਤੇ ਉਂਗਲ ਮਾਰੋ, ਹਾਂਜੀ ਉਧਰਲੇ ਪਾਸੇ ਨੂੰ ਚੱਲੋ ਆਪਣੀ ਐਨਰਜੀ। ਹਾਂਜੀ
0: ਤੇ ਨਹੀਂ ਵਿਚਾਰ ਹਰ
1: ਪਰ
0: ਕਿਸੇ ਦੇ ਆਪੋ
1: ਇੱਕ
0: ਆਪਣੇ
1: ਹੋਰ
0: ਹੋ
1: ਜਿਹੜਾ
0: ਸਕਦੇ ਆ
1: ਹੈਗਾ ਆ,
0: ਬਿਲਕੁਲ ਹਾਂ ਜੀ,
1: ਆਪਾਂ ਜਿਹੜੇ ਸੁਣਨ ਵਾਲੇ ਹੁੰਦੇ ਆਪਣੇ ਤਾਂ ਪਰਿਵਾਰ ਦੇ ਮੈਂਬਰ ਹੀ ਹੁੰਦੇ ਆ,
0: ਨਾ ਜਾਓ ਜੀ
1: ਪਰ
0: ਕਿਸੇ
1: ਸਾਹਿਬ
0: ਦੇ
1: ਮੈਂ
0: ਉੱਤੇ
1: ਚਾਹੁੰਦਾ ਹੁਣ,
0: ਮੰਗ ਜੀ।
1: ਹਾਂਜੀ ਚਲੋ ਐਨੀਵੇ,
0: ਜੀ
1: ਤੁਸੀਂ ਨਾ ਭਾਰਤ ਸਾਹਿਬ ਇੱਕ ਬੇਨਤੀ ਆ ਜੀ ਵੀ ਕਾਇੰਡਲੀ ਮੇਰੇ ਜਦੋਂ ਲੀਵ ਕਰਦਾ ਆ ਨਾ ਜੀ, ਉਹ ਤੋਂ ਪਹਿਲਾਂ ਪਹਿਲਾਂ ਜੀ ਜਿਹੜੇ ਵੀ ਬੰਦੇ ਨਾਲ ਜੁੜੇ ਹੁੰਦੇ ਉਹਨਾਂ ਦੇ ਨਾਂ ਜ਼ਰੂਰ ਬੋਲਦਿਆ ਕਰੋ, ਕਈ
0: ਜ਼ਰੂਰ
1: ਵਾਰੀ ਨਾ ਕੋਈ ਸੁਨੇਹਾ ਜਿਹੜਾ ਬੰਦੇ ਨੂੰ ਦੇਣਾ ਹੁੰਦਾ ਆ ਜੀ,
0: ਹਾਂਜੀ
1: ਤੇ ਉਹ ਫਿਰ ਬਾਅਦ ਦੇ ਵਿੱਚ ਹਾਂਜੀ ਹਾਂਜੀ ਕੌਣ ਕੌਣ ਨਾਲ ਜੁੜੇ ਆ ਉਹ ਦੱਸ ਦਿਓ, ਜੋਹਲ
0: ਜ਼ਰੂਰ
1: ਭੈਣ ਜੀ
0: ਜੀ
1: ਤਾਂ ਜੁੜੇ ਹੈਗੇ ਆ
0: ਗੁਰਲਾਲ
1: ਜੀ,
0: ਕੰਗ ਜੀ ਜੁੜੇ ਹੋਏ
1: ਹਾਂਜੀ
0: ਨੇ, ਔਜਲਾ ਸਾਹਿਬ ਨੇ, ਮੁਹੰਮਦ ਜੀ ਨੇ, ਆਪਣੇ ਸਤਨਾਮ ਜੀ ਜਾਣੀਆਂ ਚਾਲ ਜੀ, ਪਰਮਿੰਦਰ ਬਾਨ ਜੀ ਫਗਵਾੜੇ ਵਾਲੇ, ਦਵਿੰਦਰ ਭਾਰਤ ਜੀ ਦੁਬਈ ਤੋਂ, ਹਰਵਿੰਦਰ ਜੋਹਲ ਭੈਣ ਜੀ US ਤੋਂ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਹੋਏ ਨੇ ਜੀ, ਤੇ ਸ਼ਾਇਦ ਕਿਸੇ ਦੋਸਤ ਦਾ ਨਾਂ ਰਹਿ ਵੀ ਗਿਆ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਤੇ
1: ਮੁਕੱਦਰ
0: ਮੁਕੱਦਰ
1: ਜੀ
0: ਜੀ
1: ਨਹੀਂ
0: ਜੁੜੇ
1: ਪਹੁੰਚੇ ਜੀ
0: ਹੋਏ
1: ਅਜੇ?
0: ਹੈਗੇ ਨੇ ਜੀ, ਹੈਗੇ ਨੇ ਜੀ,
1: ਅੱਛਾ ਜੀ ਅੱਛਾ ਅੱਛਾ
0: ਤੇ
1: ਠੀਕ ਹੈ ਜੀ, ਠੀਕ ਆ
0: ਹਾਂਜੀ ਜੀ,
1: ਉਹ ਕਿਉਂਕਿ ਅੱਜ ਮੁਹੰਮਦ ਜੀ ਦੇ ਨਾਲ ਤਾਂ ਜਿਹੜਾ ਹੈਗਾ ਜੀ ਮੁਕੱਦਰ ਜੀ ਦੀ ਵੀ ਪਰਫਾਰਮੈਂਸ ਆਉਣੀ ਹੈ ਨਾ, ਇਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕਹਿੰਦੇ ਮੈਂ ਵੀ ਪਰਫਾਰਮੈਂਸ ਦਊਂਗਾ, ਮੈਂ ਕਿਹਾ ਚਲੋ ਜੀ ਵੀ ਉਹ ਜਿਹੜੀ ਇੰਟਰਟੇਨਮੈਂਟ ਵੇਲੇ ਤੁਹਾਡੀ ਜਿਹੜਾ ਇੰਟਰਨੈਸ਼ਨਲ ਨਿਊਜ਼ ਤੁਸੀਂ ਕਰਦੇ ਆ ਉਹਦੇ ਵਿੱਚ ਇੱਕ ਬ੍ਰੇਕ ਜਿਹੜੀ ਹੈਗੀ ਆ ਉਹ ਆ ਜਾਂਦੀ ਹੈਗੀ, ਉਹਨੇ ਨਾਲ ਇੰਟਰਟੇਨਮੈਂਟ ਹੋ ਜਾਂਦਾ ਹੈਗਾ ਹੈ ਜੀ।
0: ਬਿਲਕੁਲ ਆ ਜੀ,
1: ਤੇ
0: ਤੇ ਸੈਣੀ
1: ਹਾਂਜੀ
0: ਸਾਹਿਬ ਆਪਾਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੀ ਗੱਲ ਕੀਤੀ ਹੈ, ਆਪ ਦੀ ਹੋ ਗਈ, ਚਲੋ ਕਾਂਗਰਸ ਦਾ ਤਾਂ ਉਹਦੇ ਬਾਰੇ ਵਿਸਤਾਰ ਦੇ ਵਿੱਚ ਚਲੋ ਪਹਿਲੀ ਖਬਰ ਮੈਂ ਕੀਤੀ ਹੈ ਸਾਂਝੀ, ਕਿਵੇਂ ਦੇਖਦੇ ਹੋ? ਤੇ ਦੂਸਰੇ ਪਾਸੇ ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਹੁਣੀ ਵੀ ਉਹ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਵੀ ਬਿਆਨ ਜਿਹੜਾ ਆਇਆ ਹੈ, ਕਹਿੰਦੇ ਏਸੀ ਕਮਰਿਆਂ ਦੇ ਵਿੱਚ ਨਹੀਂ ਲੋਕਾਂ ਦੀ ਸਲਾਹ ਦੇ ਨਾਲ ਬਣੇਗਾ ਚੋਣ ਮਨੋਰਥ ਪੱਤਰ। ਹਰਸਿਮਰਤ ਬਾਦਲ ਹੁਣਾਂ ਨੇ ਵੀ ਗੱਲ ਕਹੀ ਹੈ, ਪੰਜਾਬ ਬਚਾਓ ਮੁਹਿੰਮ ਦਾ ਆਗਾਜ਼ ਜਿਹੜਾ ਕੀਤਾ ਹੈ ਤੇ ਡੋਰ ਟੂ ਡੋਰ ਜਿਹੜਾ ਨੋਕ ਕਰਨ ਦੀ ਗੱਲ, ਜਾਂ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਅੱਜ ਆਪਣੇ ਇਲਾਕਿਆਂ ਦੇ ਵਿੱਚੋਂ ਹੀ 10 ਤੋਂ 15

0: ਫੁੱਲ ਕਰ ਦਿੱਤੇ ਆਪਣੇ ਜਿਹੜੇ ਉਹਨਾਂ ਦੇ ਵਿੱਚ ਵਾਅਦੇ ਕੀਤੇ ਸੀ। ਤੁਸੀਂ ਜਿਹੜਾ ਆ ਸਟੇਟ ਦੀ ਅੱਜ ਦੀ ਫਾਈਨੈਂਸ਼ੀਅਲ ਜਿਹੜੀ ਆ ਉਹ ਸਿਚੁਏਸ਼ਨ ਦੇਖ ਕੇ ਹਾਂਜੀ ਉਹਦੇ ਮੁਤਾਬਕ ਪੋਲਿਸੀਜ ਲੈ ਕੇ ਤੇ ਆਪਣੀਆਂ ਡਰਾ ਕਰਕੇ ਤੇ ਲੋਕਾਂ ਨੂੰ ਤਾਂ ਇਹ ਕਰੋ ਵੀ ਭਾਈ ਸਾਡੇ ਕੋਲੋਂ ਜਿਹੜਾ ਆ ਆਖ ਚੀਜ਼ ਨਹੀਂ ਦਿੱਤੀ ਜਾਣੀ ਤੁਹਾਨੂੰ, ਅਸੀਂ ਬੰਦ ਕਰਨਾ ਸਫ਼ਰ, ਅਸੀਂ ਪੰਜਾਬ ਲਿਆਉਣਾ ਪੈਰਾਂ ਤੇ, ਤੁਸੀਂ ਸੱਚ ਬੋਲੋ, ਤੁਸੀਂ ਕਿਉਂ ਕਾਹਦੇ ਵਾਸਤੇ ਲੋਕਾਂ ਨੂੰ ਪੁੱਛੀ ਆ। ਲੋਕੀ ਕਹਿੰਦੇ ਠੀਕ ਆ ਜੀ ਜਿੱਦਾਂ ਹੈਗੇ ਆ ਤੁਸੀਂ ਆਏ ਹੈਗੇ ਜੀ ਆਹ ਚਾਹੀਦਾ ਜੀ ਆਹ ਚਾਹੀਦਾ ਜੀ, ਉਹ ਕਰ ਦੇਣਾ ਹੈਗਾ ਤੇ ਕਰਨਾ ਕਿੱਥੋਂ ਆ ਫਿਰ ਤੁਹਾਡੇ ਕੋਲ ਗਰਾਊਂਡ ਦੇ ਉੱਤੇ ਜਿਹੜਾ ਜੀ ਜਦੋਂ ਰਿਜ਼ਲਟ ਨਾ ਦੇ ਹੋਇਆ ਜੀ। ਸਰ ਮੈਂ ਨਾ ਤੁਸੀਂ ਪ੍ਰਗਟ ਸਿੰਘ ਹੋਣਾ ਦੀ ਜਿਹੜੀ ਉਹ ਵੀਡੀਓ ਦੇਖੀ ਸੀ ਆਪਾਂ, ਜਿਹੜੀ ਉਹਨਾਂ ਨੇ ਗੱਲ ਕੀਤੀ ਸੀ PTC ਸਮਾਗਮ ਦੇ ਵਿੱਚ, ਉਹਨਾਂ ਨੇ ਬੜੀ ਵੱਡੀ ਗੱਲ ਕਹੀ ਸੀ ਵੀ ਪੋਲੀਟੀਕਲ ਲੀਡਰ ਹੋ ਗਏ ਤੇ ਬਿਊਰੋਕਰੈਟਸ ਹੋ ਗਏ, ਹਾਂਜੀ ਇਹਨਾਂ ਨੇ ਬੇੜਾ ਗਰਕ ਕੀਤਾ
1: ਜੀ।
0: ਵਿੱਚ ਟੈਕਨੋਕਰੇਟ ਚਾਹੀਦੇ ਹੈਗੇ ਸੀ, ਟੈਕਨੋਕਰੇਟ ਉਹ ਬੰਦੇ ਹੁੰਦੇ ਹੈਗੇ ਆ ਕਿ ਜਿਹਨਾਂ ਦਾ ਉਸ ਫੀਲਡ ਦੇ ਵਿੱਚ ਜਿਹੜਾ ਆ ਟੈਕਨੀਕ ਜਾਣਦੇ ਹੈਗੇ ਐਕਸਪਰਟ ਆ ਜੀ, ਹਾਂਜੀ
1: ਬਿਲਕੁਲ,
0: ਉਹਨਾਂ ਨੂੰ ਮਿਸ ਕਰ ਦਿੱਤਾ ਵਿੱਚੋਂ, ਇਸੇ ਕਰਕੇ ਪਾਲਿਸੀ ਬਣਦੀ ਹੈਗੀ ਆ ਤੇ ਗਰਾਊਂਡ ਦੇ ਉੱਤੇ ਉਤਰਦੀ ਨੀ, ਇੰਪਲੀਮੈਂਟੇਸ਼ਨ ਵੇਲੇ ਜਿਹੜਾ ਆ ਕੰਮ ਖਤਮ ਹੋ ਜਾਂਦਾ ਜੀ
1: ਜੀ ਬਿਲਕੁਲ ਹੈ ਜੀ।
0: ਉਹ ਸਰ ਉਹ ਕਰਕਸ ਆਫ ਦਾ ਮੈਟਰ ਆ, ਉਹ ਜਿਹੜਾ ਆ ਉਹ ਚੀਜ਼ ਨੂੰ ਅੰਡਰਲਾਈਨ ਕਰ ਲਿਆ ਜਾਵੇ ਵੀ ਸਮੱਸਿਆ ਇੱਥੇ ਖੜੀ ਆ ਜੀ, ਉਹ ਇਸ ਕਰਕੇ ਖੜੀ ਹੈਗੀ। ਲੋਕਾਂ ਨੂੰ ਕੀ ਪੁੱਛਦੇ ਹੈਗੇ ਆ, ਲੋਕੀ ਤਾਂ ਕਹਿਣਗੇ ਹਾਂ ਜੀ ਵੀ ਜਿੱਥੇ ਜਿਹੜੇ ਆ ਕਿ ਤੁਸੀਂ ਜਿਹੜੇ ਆ ਉਹ ਦਾਣੇ ਦਿੰਦੇ ਹੈਗੇ ਜੀ, ਖੰਡ ਵੀ ਦਿਆ ਕਰੋ, ਹਾਂਜੀ ਲੋਕਾਂ ਨੂੰ ਤਾਂ ਤੁਸੀਂ ਫ੍ਰੀ ਬੀਜ ਦੇ ਉੱਤੇ ਲਾ ਲਿਆ ਹੈ ਜੀ,
1: ਜੀ
0: ਸਟੇਟ ਦੀ ਹਾਲਾਤ ਕੀ ਹੈਗੇ ਤੁਸੀਂ ਤਾਂ ਇਹ ਦੇਖੋ, ਤੇ ਲੋਕਾਂ ਨੂੰ ਜੇ ਕੋਲ ਜਾਣਾ ਹੀ ਆ ਤੇ ਉਹਨਾਂ ਨੂੰ ਕਨਵਿੰਸ ਕਰੋ ਕਿ ਭਾਈ ਜੇ ਤੁਸੀਂ ਆਪਣੇ ਬੱਚਿਆਂ ਦਾ ਸੋਹਣਾ ਭਵਿੱਖ ਚਾਹੁੰਦੇ ਆ, ਇੱਥੇ ਨੌਕਰੀਆਂ ਚਾਹੁੰਦੇ ਆ, ਇੱਥੇ ਸਾਨੂੰ ਆਹ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਇਹਨਾਂ ਨੂੰ ਬਣਾਉਣਾ ਪਊਗਾ, ਇੱਥੇ ਇਹਨਾਂ ਵਾਸਤੇ ਟੀਚਰ ਇੰਗੇਜ ਕਰਨੇ ਪੈਣਗੇ, ਪੈਸੇ ਚਾਹੀਦੇ ਉਹਦੇ ਵਾਸਤੇ, ਉਹ ਇੰਪਲਾਇਮੈਂਟ ਵੀ ਜਨਰੇਟ ਹੋਊਗੀ। ਪਰ ਜੇ ਆਪਾਂ ਫ੍ਰੀ ਵੀਜ਼ ਜਿਹੜੀਆਂ ਜੇ ਆਪਾਂ ਇਹ ਜਦੋਂ ਨਹੀਂ ਮਿਲਦੀਆਂ ਸੀ ਉਦੋਂ ਵੀ ਸਾਡੇ ਬਜ਼ੁਰਗ ਸਰਵਾਈਵ ਕਰਦੇ ਸੀ
1: ਜੀ, ਬਿਲਕੁਲ
0: ਹਾਂਜੀ, ਤੇ ਅੱਜ ਵੀ ਜਿਹੜਾ ਹੈਗਾ ਆ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਤੱਕ ਤਾਂ ਜਿਹੜਾ ਹੈਗਾ 10 ਰੁਪਈਏ ਪਹੁੰਚਦੇ ਆ, 90 ਰੁਪਈਏ ਤਾਂ ਵਿੱਚੋਂ ਜਿਹੜਾ ਹੈਗਾ ਆ ਦੂਜੇ ਜਿਹੜੇ ਆ ਉਹ ਹੋਰ ਕੋਈ ਲੈ ਜਾਂਦਾ, ਤੇ ਇਸ ਕਰਕੇ ਤੁਸੀਂ ਇਹ ਆਪਣਾ 10 ਰੁਪਏ ਜੇ ਛੱਡੋਗੇ ਸਾਨੂੰ ਇਹ ਪਾਲਿਸੀ ਬਣਾਉਣ ਦੀ ਲੋੜ ਨਹੀਂ ਪਏਗੀ, ਉਹ 90 ਰੁਪਏ ਦੀ ਲੁੱਟ ਵੀ ਬੰਦ ਹੋਏਗੀ ਤੇ ਆਪਾਂ ਜਿਹੜਾ ਇਹ ਪੈਸਾ ਜਿਹੜਾ ਹੈਗਾ ਪੋਜ਼ਿਟਿਵਲੀ ਜਿਹੜਾ ਆ ਇਨਵੈਸਟ ਕਰਾਂਗੇ।
1: ਬਿਲਕੁਲ ਹੈ ਜੀ, ਦੇਖੋ ਮੈਂ ਇਹ ਵਾਰੀ ਸੋਚਦਾ ਸੈਣੀ ਸਾਹਿਬ
0: ਤੁਸੀਂ ਤਾਂ
1: ਇਹਦੇ ਵਿੱਚ ਇੱਕ ਚੀਜ਼ ਹੋਰ ਸੋਚਦਾ, ਚਲੋ ਸੁਖਬੀਰ ਬਾਦਲ ਹੁਣੀ ਇਕਨੋਮਿਕਸ ਦੇ ਮਾਸਟਰ ਹੋਈ ਕੀਤੀ ਹੋਈ ਹੈ ਉਹਨਾਂ ਨੇ, ਕਿਉਂ ਨਹੀਂ ਉਹਨਾਂ ਦਾ ਆਪਣਾ PTC ਚੈਨਲ ਹੈ ਸਾਰਾ ਕੁਝ ਹੈ ਉਹਦੇ ਉੱਤੇ ਡਿਬੇਟ ਇੱਦਾਂ ਦੀਆਂ ਕਿਉਂ ਨਹੀਂ ਸ਼ੁਰੂ ਕਰਦੇ ਕਿ ਜਿਹੜੇ ਸੁਹਿਰਦ ਲੋਕ ਨੇ ਜਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਆ, ਚਲੋ ਆਮ ਆਵਾਮ ਦੇ ਉੱਪਰ ਦੀਆਂ ਚੀਜ਼ਾਂ ਲੰਘ ਜਾਂਦੀਆਂ ਨੇ, ਪਰ ਉਹ ਸਾਰੀਆਂ ਡਿਸਕਸ਼ਨਾਂ ਜਿਹੜੀਆਂ ਹੈਲਥੀ ਡਿਸਕਸ਼ਨਾਂ ਕਿਤੇ ਨਾ ਕਿਤੇ, ਚਲੋ ਇਹ ਨਹੀਂ ਕਹਿੰਦੇ ਕਿ PTC ਦੇ ਉੱਤੇ ਜਾਂ ਹੋਰ ਬਹੁਤ ਸਾਰੇ ਪਲੇਟਫਾਰਮ ਨੇ ਜਾਂ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਉੱਤੇ ਹੈਲਥੀ ਡਿਸਕਸ਼ਨਾਂ ਹੋਣੀਆਂ ਚਾਹੀਦੀਆਂ ਨੇ, ਜਿਵੇਂ ਪ੍ਰਗਟ ਸਿੰਘ ਦਾ ਉਹਨਾਂ ਦਾ ਤੁਸੀਂ ਗੱਲ ਕੀਤੀ ਹੈ, ਤਾਂ ਉਹ ਕਿਤੇ ਨਾ ਕਿਤੇ ਵਿੱਚੋਂ ਕੁਝ ਨਾ ਕੁਝ ਨਿਕਲ ਕੇ ਆਏਗਾ, ਹੱਲ ਵੀ ਨਿਕਲਣਗੇ ਜੀ ਇਹਨਾਂ ਮੁੱਦਿਆਂ ਤੋਂ। 3100 ਦੇ ਦਿੱਤਾ ਜੀ, ਪੈਨਸ਼ਨ ਵਧਾ ਦਿੱਤੀ ਜੀ, ਜਾਂ 1 ਲੱਖ ਰੁਪਇਆ, ਕੀ ਹਰ ਕੋਈ ਇੱਥੇ ਵਿਅਕਤੀ ਜਿਹੜਾ ਸਿਰਫ ਵਿਆਹ ਕਰਵਾਉਣ ਨਹੀਂ ਆਇਆ ਜੀ?
0: ਗੱਲ ਤਾਂ ਇਹੀ ਹੈ ਨਾ ਜੀ, ਵੀ ਤੁਸੀਂ ਜਿਹੜਾ ਇਹ 51,000 ਤੋਂ ਜਗ੍ਹਾ ਲੱਖ ਕਰ ਦਿਆਂਗੇ ਜੀ, ਮਤਲਬ ਇਹ ਹੈਗਾ ਲੱਖ ਕਿੱਥੋਂ ਕਰ ਦੇਣਾ ਹੈਗਾ ਜੀ, ਸਟੇਟ ਤਾਂ ਤੁਹਾਡੀ ਜਿਹੜੀ ਹੈ ਜਿੱਦਣ ਤੋੜਗਲਿਆਂ ਨੇ ਛੱਡ ਕੇ ਜਾਣੀ ਹੈਗੀ ਹੈ, 5 ਲੱਖ ਕਰੋੜ ਦੀ ਕਰਜ਼ੇ ਦੇ ਹੋਣੀ ਹੈ ਜੀ, ਤੁਸੀਂ ਤੁਹਾਡੇ ਕੋਲ ਤਾਂ ਟੀਚਰਾਂ ਦੀਆਂ ਤਨਖਾਹਾਂ ਨਹੀਂ ਦੇ ਹੋਣੀਆਂ ਜੀ, ਤਾਂ ਤੁਸੀਂ ਕਿੱਥੋਂ ਦੇ ਦੇਣਾ ਜੀ?
1: ਜੀ
0: ਕਿਉਂ ਲੋਕਾਂ ਨੂੰ ਝੂਠੇ ਸਬਜ਼ਵਾ ਦਿਖਾਉਂਦੇ ਆ ਵੀ ਇੱਕ ਵਾਰੀ ਸਾਡਾ ਕੁਰਸੀ ਨੂੰ ਹੱਥ ਪੈ ਜਾਵੇ ਜੀ?
1: ਜੀ ਬਿਲਕੁਲ,
0: ਮੈਂ ਕਹਿੰਦਾ ਹੈਗਾ ਜੀ ਕਿ ਜਿਹੜੇ ਬੰਦੇ ਇੱਦਾਂ ਦਾ ਝੂਠ ਪਰੋਸਦੇ ਹੈਗੇ ਉਹ ਡਿਸਕਾਰਡ ਹੋਣੇ ਚਾਹੀਦੇ। ਜਿਹੜਾ ਬੰਦਾ ਸਹੀ ਫੁੱਲ ਲੈ ਕੇ ਆਉਂਦਾ ਹੈਗਾ ਨਾ ਜੀ, ਵੀ ਆਹ ਲਓ ਜੀ ਮੇਰੇ ਕੋਲ ਆਹ ਪਲਾਨ ਹੈਗਾ ਆ ਜੀ, ਇਸ ਪਲਾਨ ਮੁਤਾਬਕ ਮੈਂ ਨਹੀਂ ਦੇ ਸਕਦਾ ਹੈਗਾ ਜੀ, ਉਹਨੂੰ ਓਨਰ ਕਰਨਾ ਚਾਹੀਦਾ ਹੈਗਾ ਆ ਜੀ, ਉਹ ਆ ਕੇ ਜਿਹੜਾ ਆ। ਦੂਜਾ ਵੀ ਚੈੱਕ ਜਨਤਾ ਤੇ ਬਾਅਦ ਦੇ ਵਿੱਚ ਲੱਗੇ, ਲੀਡਰਾਂ ਤੇ ਚੈੱਕ ਪਹਿਲਾਂ ਲੱਗੇ
1: ਜੀ।
0: ਸਰ ਅੱਜ ਕੱਲ ਜਿਹੜਾ ਆ ਤੁਹਾਨੂੰ 1,000 ਰੁਪਏ ਦੇ ਵਿੱਚ ਪੈਕੇਜ ਪੈ ਜਾਂਦਾ ਆ ਜੀ, ਤੇ ਉਹ 88 ਦਿਨ 90 ਦਿਨ ਦਾ, ਉਹਦੇ ਬਾਵਜੂਦ 15,000 ਰੁਪਇਆ ਟੈਲੀਫੋਨ ਦਾ ਬਿੱਲ ਜਾਂਦਾ ਪਿਆ, ਜਿੱਦਾਂ ਪੁਰਾਣੇ ਜ਼ਮਾਨੇ ਚ STD ਕਾਲ ਲੱਗਦੀ ਹੁੰਦੀ ਸੀ ਉਸ ਤਰੀਕੇ ਦੇ ਨਾਲ, ਉਹ ਚੀਜ਼ਾਂ ਫਿਰ ਜਿਹੜੀਆਂ ਆ ਉਹ ਬੰਦ ਹੋਣੀਆਂ ਚਾਹੀਦੀਆਂ ਜੀ।
1: ਬਿਲਕੁਲ,
0: ਦੇਰ ਸ਼ੁੱਡ ਬੀ ਨੋ ਮੈਡੀਕਲ ਕਲੇਮ ਹੈ ਜੀ, ਕਾਹਦੇ ਵਾਸਤੇ ਮੈਡੀਕਲ ਕਲੇਮ ਜਿਹੜਾ ਆ ਲੀਡਰਾਂ ਦਾ ਹੋਵੇ ਜੀ, ਜਦੋਂ ਕਿ ਜਦ ਪਬਲਿਕ ਜਿਹੜੀ ਆ ਇੰਸ਼ੋਰੈਂਸ ਲੈਂਦੀ ਹੈਗੀ ਆ ਤੇ ਮੈਡੀਕਲ ਇੰਸ਼ੋਰੈਂਸ ਪਰਚੇਜ ਕਰਦੀ ਆ ਤੇ ਉਹ ਇੰਸ਼ੋਰ ਹੋ ਜਾਂਦੀ ਹੈਗੀ ਆ, ਜਿਹੜੇ ਨਹੀਂ ਕਰ ਸਕਦੇ ਉਸ ਜਗ੍ਹਾ ਦੇ ਉੱਤੇ ਆ ਸਕਦੇ ਹੈਗੇ, ਉਹਨਾਂ ਨੂੰ ਤਾਂ ਸਰਕਾਰ ਦਾ ਜਿਹੜਾ ਹੈਗਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਦੇਣਾ ਜੀ।
1: ਨਾਲੇ ਦੇਖੋ ਜੇ ਸਟੇਟ ਇਹਨਾਂ ਨੂੰ ਹੈਗਾ ਹੀ ਆ ਜੀ।

0: ਵੀ ਦੇਖੋ, ਚਾਹੇ ਜਿਹੜੀ ਮਰਜ਼ੀ ਹਕੂਮਤ ਹੈ ਜਾਂ ਪਹਿਲਾਂ ਵੀ ਆਈਆਂ ਨੇ, ਇਹਨਾਂ ਨੂੰ ਪਤਾ ਕਿ ਸਾਡੀ ਸਟੇਟ ਜਿਹੜੀ ਹੈ ਕਲੈਪਸ ਦੇ ਵਿੱਚ ਜਾ ਰਹੀ ਹੈ, ਕ੍ਰਾਈਸਿਸ ਦੇ ਵਿੱਚ ਹੈ, ਜੇ ਆਪਾਂ ਦੇਖਿਆ ਜਾਵੇ ਇਕਨੋਮਿਕ ਦੇ ਪੱਖ ਤੋਂ, ਤਾਂ ਕੀ ਇਹਨਾਂ ਨੇ ਕਦੇ ਆਪਣੀਆਂ ਤਨਖਾਹਾਂ ਜਿਹੜੀਆਂ ਘਟਾਈਆਂ ਨੇ, ਜਾਂ ਉਹ ਜਾਂ ਉਹਨਾਂ ਦੇ ਉੱਤੇ ਲਗਾਮ ਲਾਈ ਹੈ ਕਿ ਨਹੀਂ ਭਾਈ ਇਸ ਵਾਰੀ ਨਹੀਂ ਵਧਾ ਸਕਦੇ, ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਘਟਾਉਣ ਦੀ ਗੱਲ ਜਾਂ ਵਧਾਉਣ ਦੀ ਗੱਲ ਜਾਂ ਜਿੱਥੋਂ ਵੀ ਕਿਤੇ ਬੱਚਤ ਕੀਤੀ ਜਾ ਸਕਦੀ ਹੈ, ਜਾਂ ਪੁਲਿਸ ਨਫਰੀ ਜਿਹੜੇ ਗਾਰਡ ਨਾਲ ਲਈ ਫਿਰਦੇ ਆ ਇੰਨੀ ਵੱਡੀ ਤਾਦਾਦ ਦੇ ਉੱਤੇ, ਜਾਂ ਕਿਤੇ ਨਾ ਕਿਤੇ ਰੋਜ਼ ਹੀ ਮੂੰਹ ਚੱਕ ਕੇ ਹਜ਼ਾਰ ਗੱਡੀ ਨਾਲ, ਹਜ਼ਾਰ ਬੰਦਾ ਨਾਲ ਲੈ ਕੇ, ਕਦੀ ਕੋਈ ਇੱਧਰ ਨੂੰ ਤੁਰ ਪੈਂਦਾ, ਕਦੇ ਕੋਈ ਉੱਧਰ ਨੂੰ ਤੁਰ ਪੈਂਦਾ, ਉਹ ਪੈਟਰੋਲ ਦਾ, ਡੀਜ਼ਲ ਦਾ, ਗੈਸ ਦਾ ਖਰਚਾ, ਜਾਂ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ, ਰੋਟੀ ਪਾਣੀ ਜਿਹੜਾ ਉਹਨਾਂ ਨੂੰ ਖਿਲਾਇਆ ਜਾਂਦਾ ਉਸ ਦਿਨ ਦੇ ਵਿੱਚ, ਸੈਣੀ ਸਾਹਿਬ, ਉਹ ਸਰਕਾਰੀ ਖਾਤੇ 'ਚੋਂ ਜਾਂਦਾ ਕਿ ਇਹਨਾਂ ਦੇ ਆਪਣੇ ਪੱਲਿਓ ਜਾਂਦਾ ਜੀ?
1: ਆਪਣੇ ਪੱਲਿਓ ਸਰ ਜਾਂਦਾ ਹੋਵੇ ਤੇ ਕਦੀ ਘਰੋਂ ਨਾ ਨਿਕਲਣ ਜੀ।
0: ਜੀ
1: ਉਹ ਤਾਂ ਸਰ ਇਹ ਤਾਂ ਕਿੰਗ ਆ, ਕਿੰਗ ਜੀ।
0: ਜੀ
1: ਇਹ ਤਾਂ ਮਤਲਬ ਚਲੋ ਇੱਕ ਵਾਰੀ ਬਣ ਗਏ ਨਾ ਜੀ ਤੇ ਫਿਰ ਬਾਦਸ਼ਾਹ ਆ ਜੀ,
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਸਰ ਤੁਸੀਂ ਇਹ ਤਾਂ ਦੇਖੋ ਕਿੱਡੀ ਤਰਾਸਦੀ ਆ ਪੰਜਾਬ ਦੀ, ਬਾਕੀ ਸਟੇਟਾਂ ਚ ਨੀ ਜੀ ਏਦਾਂ,
0: ਜੀ
1: ਪੰਜਾਬ ਦੀ ਕਿੱਡੀ ਵੱਡੀ ਤਰਾਸਦੀ ਆ ਕਿ ਲੀਡਰ ਦੀ ਇਨਕਮ ਦਾ, ਇਨਕਮ ਟੈਕਸ ਵੀ ਟੈਕਸ ਪੇਅਰ ਦੇ ਪੈਸੇ ਜੋ ਜਾਂਦਾ ਜੀ,
0: ਜੀ ਬਿਲਕੁਲ ਜੀ, ਉਹ ਵੀ ਪੱਲਿਓ ਨਹੀਂ ਦਿੰਦਾ।
1: ਜਨਤਾ ਤਾਂ ਇਹੀ ਸੋਚੂਗੀ ਮਰ ਜਾ, ਤੇਰਾ ਤਾਂ ਕੁਛ ਨਾ ਵਧੇ ਜੀ, ਤੇਰਾ ਤਾਂ ਜਿਹੜੀ ਇਨਕਮ ਸਾਰੀ ਉੱਜੜ ਜਾਏ, ਸਾਨੂੰ ਤਾਂ ਟੈਕਸ ਤਾਂ ਸਾਨੂੰ ਦੇਣਾ ਪੈਂਦਾ ਜੀ।
0: ਜੀ ਬਿਲਕੁਲ ਹੈ ਜੀ,
1: ਵੀ ਜੇ ਤੁਹਾਡੀ ਇਨਕਮ ਹੈਗੀ ਆ ਤੇ ਤੁਹਾਨੂੰ ਟੈਕਸ ਪਿਆ ਨਾ ਜੀ,
0: ਜੀ ਬਿਲਕੁਲ,
1: ਤੇ ਤੁਸੀਂ ਟੈਕਸ ਕਿਉਂ ਨੀ ਦਿੰਦੇ ਆਪਣਾ ਜੀ?
0: ਜੀ
1: ਤੁਸੀਂ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਜਿਹੜਾ ਹੈਗਾ ਆ ਟੈਕਸ ਦੇਣਾ ਜੀ,
0: ਬਿਲਕੁਲ ਹੈ ਜੀ।
1: ਔਰ ਕੀਤਾ ਇਹ ਜੜਾਂ ਜਿਹੜੀਆਂ ਹੈਗੀਆਂ ਅਕਾਲੀਆਂ ਨੇ ਵੇੜਾ ਗਰਕ ਕੀਤਾ ਜੀ,
0: ਜੀ
1: ਮੁਲਾਜ਼ਮ ਰੱਖਦੇ ਤੇ 3 ਸਾਲ ਤੱਕ ਉਹਨਾਂ ਨੂੰ ਬੇਸਿਕ ਸੈਲਰੀ ਦੇਣੀ ਹੈਗੀ ਆ ਜੀ, ਮੁੜ ਕੇ 3 ਸਾਲਾਂ ਬਾਅਦ ਸਿੱਧੀ ਤਨਖਾਹ ਜਿਹੜੀ ਹੈਗੀ ਅਗਲੇ ਬੰਦੇ ਦੀ 50-55 ਹਜ਼ਾਰ, ਤੇ 3 ਸਾਲ ਅਗਲਾ 10-10 ਹਜ਼ਾਰ ਦੇ ਵਿੱਚ ਗੁਜ਼ਾਰਾ ਕਰੇ ਜੀ।
0: ਜੀ ਬਿਲਕੁਲ ਹੈ ਜੀ। ਜੀ
1: ਸਰ ਮੈਂ ਨਾ ਜੀ ਇੱਕ ਜਿਹੜਾ ਹੈਗਾ ਤੇ ਆਫਿਸ ਦੇ ਵਿੱਚ ਗਿਆ
0: ਜੀ,
1: ਤੇ ਉੱਥੇ ਨਾ ਜਿਹੜਾ ਉੱਥੇ ਆਫਿਸਰ ਸੀਗਾ ਜੀ, ਐਗਜ਼ੈਕਟਿਵ ਆਫਿਸਰ ਸੀਗਾ ਜੀ, ਹੀ ਵਾਸ ਨਿਊਲੀ ਅਪੁਆਇੰਟਿੰਗ, ਤੇ ਉਹ ਜਿਹੜਾ ਆ ਸਕੂਟਰ ਦੇ ਉੱਤੇ ਆਪਣਾ ਐਕਟਿਵਾ ਤੇ ਆਇਆ ਤੇ ਆ ਕੇ ਤੇ ਬਹਿ ਗਿਆ ਜੀ।
0: ਜੀ
1: ਉਹਦਾ ਸਰ ਜਿਹੜਾ ਆ ਪੀਅਨ ਆਇਆ ਤੇ ਉਹਦੇ ਕੋਲ ਆਲਟੋ ਗੱਡੀ ਸੀ ਤੇ ਉਹਨੇ ਆਪਣੀ ਗਲਟੋ ਲਾਈ ਤੇ ਇੱਦਾਂ ਕਰਕੇ, ਉਹ ਮੈਂ ਕਿਹਾ ਪੀਅਨ ਆਲਟੋ ਤੇ ਆਇਆ, ਉਹ ਐਕਟਿਵਾ ਤੇ ਆਇਆ, ਕਹਿੰਦਾ ਪੀਅਨ ਦੀ ਤਨਖਾਹ ਹੈਗੀ ਆ 65,000 ਰੁਪਈਆ ਸਰ, ਹਾਂਜੀ, ਤੇ ਉਹਦੀ ਜਿਹੜੀ ਹੈਗੀ ਆ ਉਹ 12,000 ਆ ਜੀ, ਜਿਹੜਾ ਐਗਜ਼ੈਕਟਿਵ ਆਫਿਸਰ, ਉਹ ਹੁਣ ਗੱਲ ਤਾਂ ਇਹ ਹੈਗਾ ਆ ਉਹ ਜਿਹੜਾ 12,000 ਵਾਲੇ ਦਾ ਆਰਡਰ ਉਹ ਫੋਲੋ ਕਰੂਗਾ ਜੀ, ਉਸ ਤਰੀਕੇ ਨਾਲ ਉਹਦੇ ਅੰਦਰ ਕੀ ਰਿਸਪੈਕਟ ਰਹੂਗੀ ਜੀ?
0: ਕੁਛ ਵੀ ਨਹੀਂ ਸੀ।
1: ਔਰ 3 ਸਾਲ ਤੱਕ ਉਹਦੀ ਰਹਿਣੀ ਹੈਗੀ ਜੀ, 3 ਸਾਲ ਬਾਅਦ ਉਹਦੀ 1,00,000 ਰੁਪਈਆ ਤਨਖਾਹ ਹੋ ਜਾਣੀ ਜੀ।
0: ਜੀ ਬਿਲਕੁਲ ਹੈ ਜੀ।
1: ਤੋਂ ਇਸ ਕਰਕੇ ਸਾਨੂੰ ਤਾਂ ਸਮਝ ਨਹੀਂ ਆਈ ਜੀ ਵੀ ਇੱਕ ਇਹ ਬਿਊਰੋਕ੍ਰੇਟ ਜਿਹੜੇ ਹੈਗੇ ਆ ਜੀ, ਉਹਨਾਂ ਨੇ ਮਤਲਬ ਪੰਜਾਬ ਦਾ ਬੇੜਾ ਬਿਠਾਉਣ ਦੇ ਵਿੱਚ ਜੇ ਲੀਡਰਾਂ ਨੇ ਘੱਟ ਨਹੀਂ ਨਾ ਕੀਤੀ ਜੀ, ਤੇ ਸਾਡੇ ਬਿਊਰੋਕ੍ਰੇਟ ਜਿਹੜੇ ਹੈਗੇ ਉਹ ਵੀ ਬਰਾਬਰ ਦੇ ਦੋਸ਼ੀ ਹੈਗੇ ਆ ਜੀ, ਉਹਨਾਂ ਨੇ ਵੀ ਬੇੜਾ ਬਿਠਾਇਆ ਜੀ, ਉਹ ਸਿਰਫ ਲੀਡਰਾਂ ਦੀ ਚਾਪਲੂਸੀ ਕਰਦੇ ਰਹੇ, ਨਾ ਉਹਨਾਂ ਨੇ ਜਨਤਾ ਵੱਲ ਨੂੰ ਧਿਆਨ ਕੀਤਾ, ਨਾ ਪੰਜਾਬ ਦੇ ਮੁੱਦਿਆਂ ਵੱਲ ਨੂੰ। ਭਾਰਤ ਸਾਹਿਬ ਮੈਂ ਮਤਲਬ ਜਿਹੜਾ ਹੈਗਾ ਆਪਣੇ ਨਾ ਸੋਸ਼ਲ ਮੀਡੀਆ ਤੇ ਚਲੋ ਬਹੁਤ ਬੰਦਿਆਂ ਨੂੰ ਸੁਣਨ ਨੂੰ ਮਿਲ ਜਾਂਦਾ ਹੈਗਾ, ਮੈਂ ਪੰਜਾਬ ਦੇ ਜਿਹੜੇ ਆ ਕੁਛ ਇੱਕ ਜਿਹੜੇ ਜਰਨਲਿਸਟ ਆ ਜਦੋਂ ਉਹਨਾਂ ਨੂੰ ਸੁਣਦਾ ਆ ਨਾ ਜੀ, ਤੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ, ਤੇ ਮੈਂ ਇਹ ਸੋਚਦਾ ਹੈਗਾ ਇਹ ਕਿ ਯਾਰ ਇਹ ਬੰਦਿਆਂ ਦੀ ਆਪਾਂ ਇੰਟੈਲੀਜੈਂਸ ਦਾ ਫਾਇਦਾ ਹੀ ਨਹੀਂ ਲੈ ਸਕੇ ਜੀ, ਵੀ ਉਹਨਾਂ ਨੂੰ ਜਿਹੜੇ ਇਹ ਬਿਊਰੋਕ੍ਰੇਟਸ ਹੈਗੇ ਆ ਆਊਟ ਆਫ ਸਟੇਟ ਦੇ ਹੈਗੇ ਆ ਜੀ, ਬਾਹਰਲੀਆਂ ਸਟੇਟਾਂ ਦੇ ਆ, ਉਹਦੇ ਨਾਲੋਂ ਪੰਜਾਬ ਦੇ ਕੋਰ ਜਿਹੜਾ ਮਸਲੇ ਹੈਗੇ ਉਹਨਾਂ ਦੀ ਨੌਲੇਜ ਇਹਨਾਂ ਜਰਨਲਿਸਟ ਨੂੰ ਵੱਧ ਹੈਗੀ ਆ ਜੀ।
0: ਜੀ
1: ਹਾਂਜੀ, ਇਹ ਤਾਂ ਬਿਊਰੋਕ੍ਰੇਟਸ ਨੂੰ ਬਿਠਾ ਕੇ ਤੇ ਟਿਊਸ਼ਨ ਦੇਣੀ ਚਾਹੀਦੀ ਹੈਗੀ, ਇਹਨਾਂ ਕੋਲੋਂ ਦਵਾਉਣੀ ਚਾਹੀਦੀ ਵੀ ਭਾਈ ਇਸ ਤਰੀਕੇ ਨਾਲ ਇਹਨੂੰ ਸਮਝੋ ਚੀਜ਼ ਨੂੰ ਜੀ।
0: ਜੀ
1: ਉਹ ਸਿਰਫ ਕਿਉਂਕਿ ਉਹ IAS ਹੁੰਦੇ ਹੈਗੇ ਆ ਜੀ, ਅਗਲੇ ਕਹਿੰਦੇ ਹੈਗੇ ਆ ਭਾਈ ਸਾਡੇ ਤੋਂ ਕੌਣ ਜ਼ਿਆਦਾ ਜਾਣਦਾ ਜੀ,
0: ਜਾਣਕਾਰੀ ਹੈ ਜੀ, ਬਿਲਕੁਲ ਹੈ ਜੀ।
1: ਆ ਸਟੇਟ ਦਾ ਹਾਲ ਇਸੇ ਕਰਕੇ ਇਹ ਹੈ ਜੀ,
0: ਮਾੜਾ ਹੋਇਆ ਹੈ,
1: ਜੇ ਸਟੇਟ ਦੇ ਵਿੱਚ ਕੁਛ ਕੁ ਚੀਜ਼ਾਂ ਤਰਤੀਬ ਚ ਆ ਜਾਣ, ਅਸੀਂ ਇੱਕ ਰਿਸਪੋਨਸੀਬਲ ਪੰਜਾਬੀ ਦੇ ਤੌਰ ਤੇ ਬਿਹੇਵ ਕਰੀਏ ਜੀ, ਤੇ ਅਸੀਂ ਜਿਹੜਾ ਹੈਗਾ ਆ ਇੱਕ ਚੰਗੇ ਵੋਟਰ ਦੀ ਤਰ੍ਹਾਂ ਬਿਹੇਵ ਕਰੀਏ ਤੇ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਬਿਹੇਵ ਕਰੀਏ, ਤੇ ਇੱਥੇ ਸਾਡੇ ਜਿਹੜਾ ਹੈਗਾ ਸੁਧਾਰ ਦੀ ਗੁੰਜਾਇਸ਼ ਹੈ ਜੀ। ਇਸ ਵੇਲੇ ਤਾਂ ਫਿਕਰ ਲਗਾਇਆ ਜੀ ਵੀ ਅਗਲੀ ਜਨਰੇਸ਼ਨ ਦਾ ਬਣੂਗਾ ਕੀ ਜੀ, ਇੱਥੋਂ ਕੀ ਖੱਟਣਾ ਜੀ, ਇੱਥੋਂ ਕਿਸੇ ਨੇ ਕੀ ਕਮਾਉਣਾ ਜੀ, ਜੋ ਹਾਲਾਤ ਛੱਡ ਕੇ ਜਾਣੇ ਆ ਜੀ, ਆਪ ਤਾਂ ਇਹਨਾਂ ਨੇ ਭੱਜ ਜਾਣਾ, ਕਿਸੇ ਨੇ ਆਸਟ੍ਰੇਲੀਆ ਬਣਾਇਆ ਆ ਹੋਣਾ, ਤਾਂ ਕਿਸੇ ਨੇ ਕੈਨੇਡਾ ਬਣਾਇਆ ਆ ਹੋਣਾ ਜੀ ਇਹਨਾਂ ਲੀਡਰਾਂ ਨੇ, ਤੇ ਬਾਕੀ ਜਿਹੜੇ ਹੈਗੇ ਆ ਜਨਤਾ ਨੇ ਤਾਂ ਇੱਥੇ ਹੀ ਰਹਿਣਾ ਜੀ।
0: ਬਿਲਕੁਲ ਹੈ ਜੀ। ਜੀ
1: ਜੀ ਭਾਰਤ ਸਾਹਿਬ,
0: ਤੇ ਸੈਣੀ ਸਾਹਿਬ
1: ਮੈਨੂੰ ਹੁਣ
0: ਇੱਕ ਮਿੰਟ ਲੈਣਾ ਤੁਹਾਡਾ ਹੋਰ, ਇੰਡੀਆ ਜਿਹੜਾ ਵੈਸਟ T20 ਜਿਹੜਾ ਇੰਡੀਆ ਦੇ ਵਿੱਚ ਚੱਲਿਆ ਮੈਚ ਜੀ, ਪਹਿਲੇ T20 ਮੈਚ ਦੇ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਜਿਹੜਾ 8 ਵਿਕਟਾਂ ਦੇ ਨਾਲ ਹਰਾਇਆ ਜੀ, ਅਤੇ ਮੁਬਾਰਕਬਾਦ ਹੈ ਜੀ। ਅਤੇ ਇਸੇ ਤਰ੍ਹਾਂ ਇੱਕ,
1: ਮੁਬਾਰਕ ਹੈ ਜੀ, ਮੁਬਾਰਕ ਹੈ ਜੀ।
0: ਹਾਂਜੀ, ਇੱਕ
1: ਹਾਂ ਜੀ
0: ਸਵਾਲ ਆਇਆ ਸੀਗਾ, ਮੈਂ ਉਹ ਲੈ ਲਵਾਂ ਤੁਹਾਡੇ ਨਾਲ। ਆਪਣੇ ਇੱਕ ਮਿੰਟ ਜੀ, ਮੈਂ ਲੱਭ ਲਵਾਂ ਕਿੱਥੇ ਚਲੇ ਗਿਆ।
1: ਲੈ ਲਓ ਕੋਈ ਨਹੀਂ, ਆਰਾਮ ਨਾਲ ਜੀ।
0: ਅਤੇ ਉਹ ਸਵਾਲ ਸੀਗਾ ਆਪਣੇ, ਹਾਂਜੀ, ਆ ਪਿਛਲੇ ਦਿਨਾਂ ਦੇ ਵਿੱਚ ਸੈਣੀ ਸਾਹਿਬ ਜਿਹੜਾ ਗੁਰਲਾਲ ਕੰਗ ਜੀ ਲਿਖਦੇ ਹੈ, ਐਡਵੋਕੇਟ ਆਪਣੇ, ਜੋ ਰਾਜਸਥਾਨ ਵਾਲੇ ਸਿੱਖ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ, ਵੱਡੇ ਮੰਚ ਦੇ ਉੱਤੇ ਕਹਿੰਦੇ ਉਠਾ ਸਕਦੇ ਹੋ? ਭਾਈ ਤਜਿੰਦਰਪਾਲ ਸਿੰਘ ਟਿੰਮਾ ਹੁਣਾਂ ਦਾ ਜਿਹੜਾ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਜਿੱਥੇ ਗਰੀਬ ਬੱਚਿਆਂ ਦੇ ਵਿਆਹ ਹੁੰਦੇ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਇਸ ਮਾਮਲੇ ਦੇ ਉੱਤੇ ਆਪਾਂ ਖਬਰ ਵੀ ਕੀਤੀ ਸੀ ਵੈਸੇ।
1: ਪਰ ਸਭ ਦੇਖੋ ਗੱਲ ਇੱਦਾਂ ਹੈਗੀ ਆ ਕਿ
0: ਜੀ
1: ਜਿੱਥੇ ਭਾਜਪਾ ਦੀ ਸਰਕਾਰ ਹੈਗੀ ਆ ਜੀ, ਪੰਜਾਬ ਦੇ ਵਿੱਚ ਤਾਂ ਅਸੀਂ ਜਿਹੜਾ ਹੈਗਾ ਆ ਕਿ ਸਾਨੂੰ ਸਾਥ ਮਿਲਦਾ ਭਾਈਚਾਰੇ ਦਾ,
0: ਬਿਲਕੁਲ ਹੈ ਜੀ,
1: ਬਾਹਰ ਜਿਹੜਾ ਹੈਗਾ ਆ ਕਿ ਇੱਥੇ ਅਸੀਂ ਜਿਹੜਾ ਆ ਸਿੱਖ ਡੋਮੀਨੇਟਡ ਆ,
0: ਜੀ
1: ਉੱਥੇ ਜਿਹੜੇ ਹੈਗੇ ਸਿੱਖ ਘੱਟ ਗਿਣਤੀ 'ਚ ਹੈਗੇ ਆ,
0: ਜੀ
1: ਤੇ ਅਸੀਂ ਜਾਂ ਤਾਂ ਆਪਣੇ ਜਿਹੜਾ ਹੈਗਾ, ਕਿਉਂਕਿ ਸਾਡੇ ਪਾਸਟ ਕੰਡਕਟ ਜਿਹੜਾ ਆ ਨਾ ਜੀ, ਉਹ
0: ਜੀ
1: ਵੀ ਨਾਲ ਫੋਲੋ ਕਰਦਾ ਹੈਗਾ ਆ ਜੀ, ਸੋ
0: ਬਿਲਕੁਲ ਹੈ
1: ਇਸ
0: ਜੀ,
1: ਕਰਕੇ ਉਹ ਕਾਰਵਾਈ ਗਲਤ ਹੈਗੀ ਹੈ ਜੀ, ਨਿੰਦਣੀਏ ਆ। ਬਾਕੀ ਜਿਹੜਾ ਹੈਗਾ ਆ, ਸਾਰੇ ਫੈਕਟਸ ਮੈਨੂੰ ਵੀ ਨਹੀਂ ਪਤਾ ਹੈਗਾ ਜੀ, ਜਦ
0: ਜੀ
1: ਤੱਕ ਕਿਸੇ ਚੀਜ਼ ਦੀ ਤਹਿ ਤੱਕ ਨਾ ਜਾਣੀਏ ਤਦ ਤੱਕ ਉਂਗਲ ਨਹੀਂ ਕਰਨੀ ਚਾਹੀਦੀ,
0: ਜੀ
1: ਪਰ ਜਿਹੜਾ ਪ੍ਰਾਇਮਾ ਫਸ਼ਾਈ ਆ ਇਹ ਸਾਨੂੰ ਪਤਾ ਲੱਗਾ ਹੈਗਾ ਆ ਜੀ, ਵੀ ਉਹਦੇ ਵਿੱਚ ਜਿਹੜਾ ਆ ਇਹ ਗਲਤ ਕੀਤਾ ਆ ਜੀ ਸਰਕਾਰ ਨੇ, ਜੇ ਕੋਈ
0: ਜੀ
1: ਗੱਲ ਹੈਗੀ ਸੀ। ਅੱਜ ਕੱਲ੍ਹ ਤਾਂ ਹੁਣ ਜਿਹੜਾ ਹੈਗਾ ਸੁਪਰੀਮ ਕੋਰਟ ਕਹਿੰਦੀ ਹੈਗੀ ਆ ਵੀ ਭਾਈ ਜਿਹੜਾ ਆ ਮੈਜਿਸਟਰੇਟ ਦੀ ਪਰਮਿਸ਼ਨ ਲੈ ਲਓ
0: ਜੀ,
1: ਜਾਂ ਅਗਲੇ ਨੂੰ ਗਰਾਊਂਡ ਆਫ ਅਰੈਸਟ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਦਿਓ,
0: ਜੀ
1: ਮਤਲਬ ਇਹ ਹੈਗਾ ਕਿ ਬਿਨਾਂ ਲੋੜ ਤੋਂ ਜਿਹੜਾ ਆ ਕਿਸੇ ਨੂੰ, ਜੇ ਉੱਥੇ ਪੀਸ ਆਫ ਬ੍ਰੀਚ ਆਫ ਪੀਸ ਹੈ ਨਹੀਂ ਗੀ ਤੇ
0: ਜੀ
1: ਫਿਰ ਉੱਥੇ ਬਹਿ ਕੇ ਮਸਲੇ ਨੂੰ, ਕਿਸੇ ਵੀ ਮਸਲੇ ਨੂੰ ਸੁਲਝਾਇਆ ਜਾ ਸਕਦਾ ਆ ਜੀ।
0: ਬਿਲਕੁਲ ਹੈ
1: ਬਾਕੀ
0: ਜੀ,
1: ਮੈਂ ਉਹਦੀ ਡਿਟੇਲ ਜਿਹੜੀ ਹੈਗੀ ਆ ਜੀ ਸਰ, ਜਦੋਂ ਮੇਰੇ ਕੋਲ ਹੋਏਗੀ ਜੀ ਉਦੋਂ
0: ਜ਼ਰੂਰ
1: ਹੀ
0: ਜੀ,
1: ਮੈਂ ਕੋਈ ਟਿੱਪਣੀ ਕਰ ਸਕੂੰਗਾ ਜੀ।
0: ਜ਼ਰੂਰ ਜੀ।
1: ਕੰਗ ਸਾਹਿਬ ਸ਼ੁਕਰੀਆ ਜੀ, ਥੈਂਕ ਯੂ ਜੀ,
0: ਸੈਣੀ
1: ਸ਼ੁਕਰੀਆ,
0: ਸਾਹਿਬ
1: ਗ੍ਰੇਟਫੁਲ ਸਰ।
0: ਆਖਰ ਦੇ ਵਿੱਚ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ 25 ਸਾਲ ਪੂਰੇ ਹੋਏ ਨੇ ਸ਼ਾਸਨ ਦੇ ਵਿੱਚ, ਅਤੇ ਉਹਦੀ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਅਤੇ ਮਤੇ ਜਿਹੜੇ ਪਾਸ ਕੀਤੇ ਜਾ ਰਹੇ ਆ, ਪਰ ਦੂਸਰੇ ਪਾਸੇ ਰਾਹੁਲ ਗਾਂਧੀ ਜਿਹੜੇ 8 ਘੰਟਿਆਂ ਦੇ ਧਰਨੇ ਤੋਂ ਬਾਅਦ ਪ੍ਰਿਯੰਕਾ ਗਾਂਧੀ ਹੋਣਾਂ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ, SIR ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ, ਚਲੋ ਵੱਖਰੇ ਵੱਖਰੇ, ਇੰਡੀਆ ਗੱਠਜੋੜ ਜਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਉਹਨਾਂ ਨੂੰ ਸਮਰਥਨ ਵੀ ਮਿਲ ਰਿਹਾ ਇਸ ਚੀਜ਼ ਦੇ ਵਿੱਚ, ਤੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਇਹ ਆਵਾਜ਼ ਜਿਹੜੀ ਘੱਟ ਸੁਣਨ ਨੂੰ ਮਿਲਦੀ ਆ ਜੀ?
1: ਭਾਰੀ ਸਾਹਿਬ ਇੱਕ ਬੇਨਤੀ ਆ,
0: ਜੀ
1: ਕੱਲ ਦੇਖੋ ਆਪਾਂ ਖਬਰ ਸ਼ੁਰੂ ਕੀਤੀ ਸੀ ਵੀ ਸੰਜੇ ਦੱਤ ਨੇ ਇਦਾਂ ਬੋਲਿਆ
0: ਹਾਂਜੀ,
1: ਵੀ ਮੈਂ ਇੱਕ ਦਿਨ ਲਈ ਪ੍ਰਧਾਨ ਮੰਤਰੀ ਹੋਵਾਂ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਮੈਂ ਆਪਣੀਆਂ ਫੋਟੋਆਂ ਨਾ ਲਾਵਾਂ, ਮੈਂ ਵਿਦੇਸ਼ ਨਾ ਜਾਵਾਂ, ਖੁਸ਼ੀ ਆਪਣੇ ਇੱਥੇ ਬੰਦਿਆਂ ਨਾਲ ਸ਼ੇਅਰ ਕਰਾਂ।
0: ਜੀ
1: ਉਹ ਇੱਕਦਮ ਭਾਜਪਾ ਵਾਲਿਆਂ ਜਿਹੜੇ ਹੈਗੇ ਉਹਨਾਂ ਨੂੰ ਲੱਗਿਆ ਵੀ ਜਿੱਦਾਂ
0: ਅੜਕ
1: ਜਿਹੜਾ ਆ
0: ਉੱਠਿਆ
1: ਵੀ
0: ਜੀ,
1: ਅਕਿਊਜ਼ਿੰਗ ਫਿੰਗਰ ਜਿਹੜੀ ਆ ਵੀ ਸਾਡੇ ਲੀਡਰ ਤੇ ਆ ਰਹੀ ਆ, ਤੇ ਉਹ ਪਰ ਚੱਕ ਕੇ ਪੈ ਗਏ ਤੇ ਉਹਨਾਂ ਨੂੰ ਮਾਫੀ ਤੱਕ ਮੰਗਣੀ ਪੈ ਗਈ
0: ਮੰਗਣੀ ਪੈ
1: ਜੀ।
0: ਗਈ ਜੀ, ਬਿਲਕੁਲ।
1: ਕਾਂਗਰਸ ਦਾ ਲੀਡਰ ਅੱਧੀ ਰਾਤ ਨੂੰ ਉੱਥੇ ਧਰਨੇ ਦੇ ਰਿਹਾ ਹੈਗਾ ਆ, ਤੇ ਕਾਂਗਰਸੀ ਜਿਹੜੇ ਹੈਗੇ ਆ ਇਹ ਸੋਚਦੇ ਵੀ ਇੱਥੇ ਮੁੱਖ ਮੰਤਰੀ ਮੈਂ ਬਣੂੰਗਾ ਤੇ ਕੋਈ ਹੋਰ ਬਣੂੰਗਾ ਜੀ।
0: ਜੀ
1: ਇਹਨਾਂ ਨੇ ਪੰਜਾਬ ਵਾਲਿਆਂ ਨੇ ਲਾਈਨ ਟੋ ਕੀਤੀ ਨਹੀਂ ਆਪਣੇ ਜਿਹੜਾ ਹੈਗਾ ਲੀਡਰ ਦੀ।
0: ਜੀ
1: ਹੈ ਜੀ, ਸਾਡੇ ਕਿੰਨੀ ਕੁ ਅਵੇਅਰਨੈਸ ਆਈ ਹੈ ਜੀ SIR ਦੀ?
0: ਨਾ
1: ਨਾ
0: ਜੀ,
1: ਤਾਂ ਕੋਈ ਇੰਨੀ ਅਵੇਅਰਨੈਸ ਆ, ਨਾ
0: ਅਸੀਂ
1: ਲੋਕਾਂ ਦੇ ਵਿੱਚ ਕੋਈ ਇੰਨੀ ਜ਼ਿਆਦਾ
0: ਖਬਰਾਂ
1: ਮੈਂ
0: ਹੀ ਮਸੀ
1: ਰਿਸੈਂਟਮੈਂਟ
0: ਆਈਆਂ ਨੇ।
1: ਦੇਖੀ ਆ,
0: ਜੀ
1: ਖਬਰਾਂ ਆਉਂਦੀਆਂ ਰਹਿੰਦੀਆਂ, ਅਸੀਂ ਕੋਈ ਰਿਸੈਂਟਮੈਂਟ ਨਹੀਂ ਦੇਖੀ, ਕੋਈ
0: ਜੀ
1: ਧਰਨਾ ਨਹੀਂ ਲੱਗਦਾ ਦੇਖਿਆ ਇੱਥੇ ਹੈ
0: ਜੀ,
1: ਜੀ, ਜਿਹੜੇ ਬੰਦਿਆਂ ਦੀ ਕੋਈ ਵੋਟ ਕੱਟੀ ਗਈ ਹੈਗੀ ਆ ਉਹਨਾਂ ਦਾ ਇਕੱਠੇ ਹੋਣਾ ਨਹੀਂ ਦੇਖਿਆ ਹੈ
0: ਜੀ,
1: ਜੀ, ਤੇ ਜੇ ਕੋਈ ਪ੍ਰੋਮੀਨੈਂਟ ਹਸਤੀ ਹੈਗੀ ਸੀ ਜੀ ਉਹਨੇ ਤਾਂ ਚਲੋ ਆਪਣਾ ਮੈਟਰ ਟੇਕ ਅਪ ਕਰ ਲਿਆ ਹੋਊਗਾ, ਆਮ ਬੰਦੇ ਜਿਹੜੇ ਹੈਗੇ ਜਿਹਨਾਂ ਦੀ ਕਿਸੇ ਦੀ ਕੱਟੀ ਗਈ ਹੈਗੀ ਆ ਉਹ
0: ਜੀ
1: ਕਿੰਨੇ ਕੁ ਅਖਬਾਰਾਂ ਦੇ ਵਿੱਚ ਪਬਲਿਸ਼ ਹੋਏ ਤੇ ਕਿਸ ਹਿਸਾਬ ਨਾਲ ਹੋਇਆ ਜੀ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਇਹ ਕਿਹੜਾ ਨਹੀਂ ਕੱਟੇਗਾ, ਸਾਡੇ 3.5 ਲੱਖ ਰੁਪਇਆ ਬੰਦਾ ਜਿਹੜਾ
0: ਬੰਦਾ
1: ਹੈਗਾ
0: ਗਿਆ
1: ਇੱਥੋਂ ਹੁਸ਼ਿਆਰਪੁਰ ਦੇ ਵਿੱਚੋਂ ਕੱਟ ਹੋਇਆ ਜੀ,
0: ਜੀ ਬਿਲਕੁਲ ਹੈ ਜੀ,
1: ਉਹ ਇਸ ਤਰੀਕੇ ਡਿਸਟ੍ਰਿਕਟ ਵਾਈਜ਼ ਜਿਹੜੇ ਹੈਗੇ ਉਹਨਾਂ ਦੀ ICG ਗਿਣਤੀ,
0: ਜੀ ਬਿਲਕੁਲ ਹੈ ਜੀ, ਜੀ ਸੈਣੀ
1: ਤੋ
0: ਸਾਹਿਬ,
1: ਇਸ ਕਰਕੇ ਜਿਹੜਾ ਆ ਉਹ ਪਤਾ ਨਹੀਂ ਸਾਡੇ ਜਿਹੜੇ ਹੈਗਾ ਆ ਲੀਡਰ ਉਹੀ ਹੁਣ ਮੋਦੀ ਸਾਹਿਬ ਜਿਹੜੇ ਹੈਗੇ ਆ ਉਹ ਸੈਲੀਬ੍ਰੇਸ਼ਨ ਕਰਦੇ ਆ,
0: ਜੀ
1: ਕਿਉਂਕਿ ਉਹਨਾਂ ਕੋਲ ਮਤਲਬ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦਾ ਨਾਲ ਸਾਥ ਦਿੰਦੇ ਹੈਗੇ ਆ,
0: ਜੀ
1: ਰਾਹੁਲ ਗਾਂਧੀ ਸੰਘਰਸ਼ ਕਰਦੇ ਹੈਗੇ ਆ ਜੀ, ਪਰ ਜੇ ਉਹਨਾਂ ਚਿਰ ਤੱਕ ਕਾਮਯਾਬੀ ਨਹੀਂ ਮਿਲੂਗੀ ਜਦ ਤੱਕ ਉਹਨਾਂ ਦਾ ਵਰਕਰ ਨਾਲ ਆ ਕੇ ਨਹੀਂ ਬਹਿੰਦਾ, ਤੇ
0: ਜੀ
1: ਵਰਕਰ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦਾ ਕਿ ਭਾਈ ਮੈਂ ਇਹਨੂੰ ਇਸ ਬੰਦੇ ਨੂੰ ਮੈਂ ਉੱਥੇ ਪਹੁੰਚਾਉਣਾ ਆ ਜਿੱਥੇ ਅੱਜ ਮੋਦੀ ਸਾਹਿਬ ਹੈਗੇ ਆ, ਤਾਂ ਹੀ
0: ਬਿਲਕੁਲ,
1: ਉਹਨਾਂ ਨੂੰ ਕਾਮਯਾਬੀ ਮਿਲੂਗੀ, ਨਹੀਂ ਤਾਂ ਉਹ ਵੀ ਵਿਚਾਰੇ ਸੰਘਰਸ਼ ਕਰ ਕਰਕੇ ਥੱਕ ਜਾਣਗੇ,
0: ਜੀ
1: ਕਿਉਂਕਿ ਇੱਕ ਬੀਜੇਪੀ ਇਜ਼ ਟੂ ਬੀ ਇਜ਼ ਏ ਬਿਗ ਫੋਰਸ ਟੂ ਬੀ ਰੈਕਨ ਵਿਦ,
0: ਜੀ
1: ਇਹਨੂੰ ਸਿੱਝਣਾ ਕੋਈ ਸੌਖਾ ਨਹੀਂ ਹੈਗਾ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਮੈਜੋਰਟੀ ਨੂੰ ਰੀਪ੍ਰਜੈਂਟ ਕਰਦੇ ਆ ਜੀ,
0: ਜੀ
1: ਤੇ ਭਾਰਤ ਸਾਹਿਬ ਪਹਿਲਾਂ ਹੁੰਦਾ ਸੀਗਾ ਜੀ ਵੀ ਸੈਕੂਲਰਿਜ਼ਮ ਜਿਹੜੀ ਆ ਨਾ ਉਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਹਿੰਦੂਆਂ
0: ਬਿਲਕੁਲ
1: ਚ ਵੀ।
0: ਜੀ
1: ਇਹਨਾਂ ਨੇ ਨਫ਼ਰਤ ਦਾ ਬੀਜ ਬੀਜ ਬੀਜ ਕੇ ਬੀਜ ਬੀਜ ਕੇ ਉਹਨੂੰ ਪਾਣੀ ਪਾਉਂਦੇ ਰਹੇ, ਪਾਣੀ ਪਾਉਂਦੇ ਰਹੇ।
0: ਜੀ
1: ਜਿਹੜੇ ਬੰਦੇ ਕਿਸੇ ਟਾਈਮ ਤੇ ਸੈਕੂਲਰ ਮਤਲਬ ਸੋਚ ਰੱਖਦੇ ਸੀ ਨਾ, ਉਹਨਾਂ ਦੇ ਵੀ ਮਨ ਦੇ ਵਿੱਚ ਜਿਹੜਾ ਹੈਗਾ ਆ ਧਰਮ ਪ੍ਰਤੀ ਜਿਹੜਾ ਆ ਕੋਈ ਕੱਟੜਤਾ ਆਉਣੀ ਸ਼ੁਰੂ ਹੋ ਗਈ। ਉਹ ਕੱਟੜਤਾ ਹੀ ਲਿਆਉਣੀ ਚਾਹੁੰਦੇ, ਉਹੀ ਉਹਨਾਂ ਦੀ ਕਾਮਯਾਬੀ ਦਾ ਰਾਜ ਆ ਜੀ।
0: ਬਿਲਕੁਲ ਹੈ ਜੀ। ਜਿਵੇਂ ਆਮ ਆਦਮੀ
1: ਜੀ
0: ਪਾਰਟੀ
1: ਭਾਰਤ
0: ਵਾਲੇ ਹੁਣ
1: ਸਾਹਿਬ
0: ਕਹਿੰਦੇ ਆ ਜੀ ਫੈਡਰਲ ਢਾਂਚਾ ਖਤਮ ਕਰ ਦਿੱਤਾ, ਹਾਸਾ ਨਹੀਂ ਆਉਂਦਾ ਜੀ? ਫੈਡਰਲ ਢਾਂਚਾ ਹੈ ਕਦੋਂ ਸੀ?
1: ਨਾ ਆਉਂਦਾ ਆ ਜੀ, ਬਿਲਕੁਲ ਆਉਂਦਾ ਹੈਗਾ ਆ, ਇਹਨਾਂ ਦਾ ਬਹੁਤ ਕੁਝ ਖਤਮ ਹੋਇਆ ਜੀ। ਅੱਛਾ ਇੱਕ ਗੱਲ ਹੈਗੀ ਆ ਭਾਰਤ ਸਾਹਿਬ, ਅਸੀਂ ਤਾਂ ਵੋਟ ਪਾਈ ਸੀ ਇਹਨਾਂ ਨੂੰ
0: ਜੀ
1: ਹਾਂਜੀ, ਪਰ ਜਿੰਨੇ ਚਾਅ ਨਾਲ ਲਿਆਂਦੇ ਸੀ ਨਾ ਧਰਮ ਨਾ, ਇੱਕ ਇੱਕ ਦਿਨ ਗਿਣ ਕੇ ਨਿਕਲਦਾ ਪਿਆ
0: ਨਹੀਂ
1: ਹੈਗਾ ਵੀ
0: ਉਹਨੇ
1: ਅੱਜ
0: ਚਾਅ ਨਾਲ
1: ਜਿਹੜਾ
0: ਹੀ
1: ਹੈਗਾ ਕਿਹੜੀ
0: ਤੋੜਿਆ
1: ਕਰੀਏ ਇਹ ਤੋਂ,
0: ਤੁਸੀਂ
1: ਵੀ ਇਹਨਾਂ ਨੇ ਜਿੰਨਾ ਕੁ ਤੰਗ ਕੀਤਾ ਜੀ,
0: ਜੀ
1: ਸਰ ਸਟੇਟ ਬਹੁਤ ਲੁੱਟੀ ਗਈ ਜੀ। ਮਤਲਬ ਇਹ
0: ਬਿਲਕੁਲ
1: ਹੈਗਾ ਆ ਜੀ ਵੀ ਗਾਂਹ ਵਾਸਤੇ ਆਪਣਾ ਦਿਮਾਗ ਨਹੀਂ ਚਲਾਵਾਂਗੇ,
0: ਜੀ
1: ਸੋਚਾਂਗੇ ਵੀ ਭਾਈ ਕੀ ਕਰਨਾ ਚਾਹੀਦਾ ਹੈਗਾ ਆ, ਵੀ ਇੱਥੇ ਲੁੱਟਣ ਹੀ ਆਉਂਦੇ ਸਾਰੇ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਜੀ ਭਾਰਤ ਸਾਹਿਬ
0: ਥੈਂਕ ਯੂ ਸੈਂਟ ਸਾਹਿਬ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ।
1: ਸ਼ੁਕਰੀਆ
0: ਥੈਂਕ
1: ਜੀ
0: ਯੂ ਜੀ,
1: ਮੁਹੰਮਦ ਜੀ ਆ ਜਾਓ ਜੀ, ਮੁਕੱਦਰ ਜੀ ਆ ਜਾਓ ਜੀ, ਬਸ ਫੇਰ ਸੁਣੀ ਹੈ ਤੁਹਾਨੂੰ ਤੇ ਆਪਾਂ ਵੀ ਸੌਣ ਵਾਲੇ ਗਹਿਰੀ
0: ਸੋਮਵਾਰ
1: ਨੀਂਦੇ ਜੀ।
0: ਹੋਈ ਹੈ ਜੀ। ਜੀ
1: ਵਧੀਆ ਜੀ,
0: ਥੈਂਕ ਯੂ ਜੀ,
1: ਥੈਂਕ ਯੂ
0: ਥੈਂਕ
1: ਜੀ, ਸ਼ੁਕਰੀਆ ਸਾਰਿਆਂ ਦਾ ਧੰਨਵਾਦ ਜੀ। ਕਿਰਪਾ ਕਰਕੇ ਪ੍ਰੋਗਰਾਮ ਨੂੰ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ
0: ਸ਼ੁਕਰੀਆ
1: ਜੀ,
0: ਜੀ
1: ਤੁਹਾਡੀ
0: ਸ਼ੁਕਰੀਆ।
1: ਕਿਰਪਾ ਨਾਲ ਕੱਲ ਦਾ ਪ੍ਰੋਗਰਾਮ 2300 ਤੇ ਗਿਆ ਆ ਸੀ ਜੀ, ਦੇਖਿਆ
0: ਬਿਲਕੁਲ
1: 2300 ਤੇ 10 ਬੰਦਿਆਂ ਨੇ ਹੈਗਾ ਜੀ, ਤੇ ਲਾਈਕ ਉਹੀ 15 ਆ ਜੀ। ਮਿਹਰਬਾਨੀ ਸਰ, ਹਾਸਾ ਉਹਦਾ, ਮਿਹਰਬਾਨੀ,
0: ਕੱਲ ਨਾ
1: ਥੈਂਕ ਯੂ
0: ਸਾਡੀ
1: ਜੀ,
0: ਨਾਲ ਇੱਕ
1: ਗ੍ਰੇਟਫੁਲ।
0: ਕਵਰ ਕੀਤੀ ਸੀ ਵੈਸੇ ਜਾਂਦੇ ਜਾਂਦੇ, ਚਲੋ ਹੱਸੋ ਹੀ ਨਹੀਂ ਗੱਲ ਕਰ ਲੈਂਦੇ ਆ। ਤੇ
1: ਹਾਂਜੀ
0: ਇੱਕ ਨਾ ਰਿਪੋਰਟ ਪੜ੍ਹੀ ਸੀ, ਮਤਲਬ ਕਿ ਸਾਡੇ ਮਨ ਦੇ ਉੱਤੇ ਕਿਵੇਂ ਅਸਰ ਪੈਂਦਾ ਸਾਰਾ, ਜਦੋਂ ਡੋਪਾਮਾਈਨ ਖੁਸ਼ੀ ਮਹਿਸੂਸ ਕਰਦੇ ਹਾਂ ਤਾਂ ਸਾਨੂੰ ਡੋਪਾਮਾਈਨ ਮਿਲਦਾ ਜੀ ਖੁਸ਼ੀ ਦੇ ਨਾਲ। ਤੇ ਹੁਣ ਇਹ ਜਿਹੜੇ ਕਮੈਂਟ ਆ, ਚਲੋ ਆਪਾਂ ਤਾਂ ਇੱਕ ਸ਼ੁਰੂ ਤੋਂ ਹੀ ਲੱਗੇ ਹੋਏ ਹਾਂ ਕਿ ਭਾਈ ਕੁਆਲਿਟੀ ਨਹੀਂ ਕੁਆਂਟਿਟੀ ਨਹੀਂ ਦੇਖਣੀ, ਆਪਾਂ ਕੁਆਲਿਟੀ ਦੇਖਣੀ ਹੈ ਅਤੇ ਕੁਆਲਿਟੀ ਆਪਾਂ ਬਰਕਰਾਰ ਰੱਖਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਅਤੇ ਪਰ ਦੋਸਤ ਜਿਹੜੇ ਨੇ ਸੱਜਣ ਮਿੱਤਰ, ਜੇ ਚੰਗੀ ਗੱਲ ਹੈ ਜੋ ਲਾਈਕ ਕਰਦੇ ਨੇ ਅੱਗੇ ਸ਼ੇਅਰ ਕਰਦੇ ਨੇ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਪਰ ਨਿਰਾਸ਼ਾ ਜ਼ਰੂਰ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਾਂ ਜਿਸ ਤਰ੍ਹਾਂ ਕਰਦੇ ਹਾਂ, ਜਾਣਕਾਰੀ ਭਰਪੂਰ ਵੀ ਹੁੰਦੀ ਹੈ, ਖੋਜ ਵੀ ਕਰਦੇ ਹਾਂ ਹਰ ਚੀਜ਼ਾਂ ਦੇ ਵਿੱਚ, ਵੱਖਰੇ ਵੱਖਰੇ ਪਹਿਲੂਆਂ ਤੋਂ ਗੱਲ ਹੁੰਦੀ ਹੈ, ਹਰ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ। ਪਰ ਉਹ ਜਿਹੜਾ ਫਿਰ ਡੋਪਾਮਾਈਨ ਜਿਹੜਾ ਰਿਲੀਜ਼ ਨਹੀਂ ਹੁੰਦਾ ਜਦੋਂ ਫਿਰ ਜਿਹੜੇ ਸੁਣਨ ਵਾਲੇ ਜਿਹੜੇ ਹੁੰਦੇ ਨੇ 250 ਕਦੇ 300 ਹੈ ਨਾ, ਅਤੇ ਵਿਊ ਵਗੈਰਾ ਜਿਹੜੇ ਦੇਖਦੇ ਆ, ਚਲੋ ਉਹਨਾਂ ਨੂੰ ਕਦੇ ਦੇਖਿਆ ਵੀ ਨਹੀਂ। ਮੇਰੀ ਤਾਂ ਕੋਸ਼ਿਸ਼ ਹੁੰਦੀ ਆ ਜੋ ਕਰ ਦਿੱਤਾ ਆਪਾਂ ਇਹਨਾਂ ਦੇ ਸਾਹਮਣੇ ਰੱਖ ਦਿੱਤਾ ਸੀ, ਫਲ ਲਾਉਣਾ ਲਾਵੇ ਨਹੀਂ ਲਾਉਣਾ ਨਾ ਲਾਵੇ, ਪਰ ਜੋ ਸਾਡੀ ਜ਼ਿੰਮੇਵਾਰੀ ਆ ਆਪਾਂ ਉਹ ਨਿਭਾ ਦਿੱਤੀ ਆ ਜੀ।
1: ਨਹੀਂ ਚਲੋ ਐਨੀਵੇ ਉਹ ਗੱਲ ਠੀਕ ਹੈਗੀ ਆ ਭਾਰੇ ਸਾਹਿਬ। ਅੱਜ
0: ਜੀ
1: ਨਾ ਜੀ ਮੈਂ ਤੁਹਾਨੂੰ ਆਪਣੀ ਦੱਸਦਿਆਂ, ਮੈਂ ਮਤਲਬ ਪ੍ਰੋਗਰਾਮ ਕਰਨ ਲੱਗੇ ਪਾਣੀ ਦਾ ਗਲਾਸ ਨਹੀਂ ਕੋਲ ਰੱਖ ਸਕਿਆ। ਮੈਨੂੰ ਪਤਾ ਵੀ ਮੈਂ ਹੁਣ ਤੱਕ ਕਿੱਦਾਂ ਬੋਲਦਾ ਆਇਆ ਹੈਗਾ ਆ, ਜਾਂ ਜਿੱਦਾਂ ਮਰਜ਼ੀ, ਹੁਣ ਵੀ ਆਵਾਜ਼ ਬੰਦ ਹੋ ਰਹੀ ਸੀ। ਉਹ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਬੰਦੇ ਨੇ ਮਿਹਨਤ ਕੀਤੀ ਹੁੰਦੀ ਹੈ ਨਾ, ਤੇ ਉਹਦੀਆਂ ਐਕਸਪੈਕਟੇਸ਼ਨਸ ਵੀ ਹੁੰਦੀਆਂ ਆ ਜੀ। ਕੋਸ਼ਿਸ਼ ਕਰੀ ਦੀ ਆ ਕਚਹਿਰੀ ਦੇ ਟਾਈਮ ਤੋਂ ਕੱਢ ਕੇ ਵੀ ਜਿਹੜਾ ਹੈਗਾ ਆਲੇ ਦੁਆਲੇ ਨਿਊਜ਼ ਦੇਖਣ ਦੀ ਕੋਈ ਵੱਖਰੀ ਚੀਜ਼ ਜਿਹੜੀ ਹੈਗੀ ਆ ਉਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ, ਤੇ ਫਿਰ ਜਦੋਂ ਬੰਦਾ ਫਿਰ ਇਸ ਕਰਕੇ ਉਦੋਂ ਐਕਸਪੈਕਟੇਸ਼ਨ ਬੰਦੇ ਦੀਆਂ ਹੋ ਹੀ ਜਾਂਦੀਆਂ
0: ਜੀ।
1: ਜੀ
0: ਬਿਲਕੁਲ ਹੈ ਜੀ।
1: ਸੋ ਥੈਂਕ ਯੂ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਗ੍ਰੇਟਫੁਲ ਜੀ, ਗ੍ਰੇਟਫੁਲ ਸਮਾਂ ਦੇਣ ਲਈ ਧੰਨਵਾਦ
0: ਸਤਿ
1: ਭਾਰਤ
0: ਸ੍ਰੀ
1: ਸਾਹਿਬ,
0: ਅਕਾਲ ਜੀ, ਸਤਿ ਸ੍ਰੀ ਅਕਾਲ
1: ਗ੍ਰੇਟਫੁਲ
0: ਸੈਣੀ ਸਾਹਿਬ,
1: ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂਬਾਤਾਂ ਦਾ ਸਿਲਸਿਲਾ ਚਲਾ ਕੇ ਗਏ ਨੇ, ਤੇ ਗੱਲਬਾਤ ਲਈ ਤੁਹਾਡੇ ਮਨ ਦੇ ਵਿੱਚ ਵੀ ਉਛਾਲ ਉੱਠਦੇ ਹੋਣਗੇ, ਤੇ ਗੱਲਾਂ ਬਾਤਾਂ ਦੀਆਂ ਜਿਹੜੇ ਸੁਨੇਹੇ ਜਿਹੜੇ ਨੇ ਤੜਫ ਹੋ ਰਹੇ ਨੇ ਜੀ, ਤੇ ਜ਼ਰੂਰ ਦੁਨੀਆ ਤੱਕ ਆਪਣਾ ਜਿਹੜਾ ਸੁਨੇਹਾ ਪਹੁੰਚਾ ਸਕਦੇ ਹੋ, ਤੇ ਲਾਈਨ ਮਿਲਾ ਸਕਦੇ ਹੋ +358 44 976 19 ਵਾਰ, ਸਟੂਡੀਓ ਦਾ ਨੰਬਰ ਹੈ, ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜਿਹੜਾ ਜੁੜ ਸਕਦੇ ਹੋ। ਤਦ ਤੱਕ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪੰਜਾਬੀਆਂ ਨੇ ਝੰਡੇ ਕਿੱਥੇ ਨਹੀਂ ਗੱਡੇ ਹੈ, ਤੇ ਉਹ ਚਾਹੇ ਆਪਣਾ ਮੁਲਕ ਹੋਵੇ ਤੇ ਚਾਹੇ ਧਰਤੀ ਹੋਰ ਕਿਸੇ ਦੁਨੀਆ ਦੇ ਉੱਤੇ ਹੋਵੇ, ਤੇ ਉੱਥੇ ਵੀ ਜਿਹੜਾ ਹੈ ਕੈਨੇਡਾ ਦੀ ਸਭ ਤੋਂ ਵੱਡੀ $22 ਮਿਲੀਅਨ ਦੀ 185 ਕਰੋੜ ਦੇ ਸੋਨੇ ਦੀ ਚੋਰੀ ਦਾ ਮਾਮਲਾ ਜਿਹੜਾ ਪੰਜਾਬ ਮੂਲ ਦੇ ਪਰਮਪਾਲ ਸਿੱਧੂ ਦੇ ਖਿਲਾਫ ਅਦਾਲਤੀ ਸੁਣਵਾਈ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ। ਇਹ ਅਦਾਲਤੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੁਬਈ ਚੱਲਦੇ ਹਾਂ, ਤੇ ਅਦਬ ਅਦਾਬ ਦੀ ਜਿਹੜੀ ਹੈ ਉਹਦੀ ਗੱਲ ਕਰਦੇ ਹਾਂ, ਤੇ ਜੀਰਾ ਸਾਹਿਬ ਵੀ ਨਾਲ ਜੁੜੇ ਨੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ, ਤੇ ਆਪਾਂ ਜੀਰਾ ਸਾਹਿਬ ਨੂੰ ਵੀ ਨਾਲ ਲੈਂਦੇ ਹਾਂ ਫਿਰ ਬਾਅਦ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ,
2: ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਆਪਣਾ ਵੀਰ ਭੁਪਿੰਦਰ ਜੀ
0: ਜੀ ਹਾਂ
2: ਤੇ
0: ਜੀ,
2: ਮਾਨ ਮੱਤੇ ਸਰੋਤੇ ਵੀ ਜਿਹੜੇ ਇਸ ਵੇਲੇ ਮੌਜੂਦ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ
2: ਤਰੀ
0: ਅਕਾਲ
2: ਜੀ,
0: ਜੀ ਸਤਿ ਸ੍ਰੀ
2: ਮਿਸ਼ਨ
0: ਅਕਾਲ
2: ਕਰਦੀ ਕਲੀ ਤਰੀ ਦੇ
0: ਜੀ ਹਾਨੂੰ ਜੀ
2: ਮਿਸ਼ਨ ਮੇਰੀਆਂ ਦਿਲੀ ਦੁਆਵਾਂ। ਤੇ ਬਿਲਕੁਲ ਗੱਲਬਾਤ ਚੱਲ ਰਹੀ ਸੀ ਰਾਜਨ ਸੈਣੀ ਸਾਹਿਬ, ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ, ਉਹ ਖਬਰਾਂ ਦੇ ਉੱਤੇ ਵੀ ਗੁਫ਼ਤਗੂ ਜਸਜੂ ਹੋ ਰਹੀ ਸੀ ਰੂਬਰੂ,
0: ਜੀ
2: ਤੇ ਬਿਲਕੁਲ ਇਸੇ ਤਰ੍ਹਾਂ ਹੀ ਆ। ਜਦੋਂ ਆਪਾਂ ਦੇਖੋ ਤਬਾਦਲਾ ਖਿਆਲ ਹੋ ਰਿਹਾ, ਬੜੀਆਂ ਗੱਲਾਂ ਨਿਕਲ ਨਿਕਲ ਕੇ ਸਾਹਮਣੇ ਆ ਰਹੀਆਂ, ਔਰ ਚਲੋ ਕੁਛ ਚੇਂਜ ਵੀ ਆ ਰਹੀ ਆ,
0: ਜੀ
2: ਲੇਕਿਨ ਗੱਲ ਤਾਂ ਉਹੀ ਆ ਵੀ ਸੋਲਿਊਸ਼ਨ ਹੈ ਨਾ,
0: ਜੀ
2: ਕਿਉਂਕਿ ਮਸਲੇ ਆ, ਮਸਲੇ ਤਾਂ ਸਾਰੇ ਹੀ ਹੁਣ ਰੌਲਾ ਪਾਈ ਜਾਂਦੇ ਵੀ ਮਤਲਬ ਕਿ ਜਿਹੜਾ ਹੈਗਾ ਵੀ ਐਵੇਂ ਵੀ ਹੋਣਾ ਚਾਹੀਦਾ ਉਵੇਂ, ਤਾਂ ਗੱਲ ਤਾਂ ਇਹ ਹੈਗਾ ਵੀ ਬਈ ਉਹਦਾ ਸੋਲਿਊਸ਼ਨ ਕਿੱਥੇ ਆ, ਹੈ ਨਾ।
0: ਬਿਲਕੁਲ ਹੈ ਜੀ,
2: ਤੇ ਸੋਲਿਊਸ਼ਨ ਚਾਹੀਦਾ ਹੈਗਾ, ਫਿਰ ਹੀ ਜਿਹੜਾ ਹੈਗਾ ਕੁਛ ਨਾ ਕਿਸੇ ਪਾਸੇ ਗੱਲ ਲੱਗੂਗੀ ਜਿਹੜਾ ਹੈਗਾ।
0: ਜੀ
2: ਤੇ ਬਾਕੀ ਜਿਹੜਾ ਹੈਗਾ ਦੇਖੋ ਜੀ, ਇਹ ਗੱਲਾਂ ਪਹਿਲਾਂ ਵੀ ਹੋਈਆਂ ਆ ਵੀ ਜ਼ਰੂਰਤ ਹੈਗੀ ਆ,
0: ਜੀ
2: ਜਿਹੜਾ ਹੈਗਾ ਇਸ ਤਰ੍ਹਾਂ ਦਾ ਸ਼ਖਸ ਜਿਹੜਾ ਹੈਗਾ, ਹੁਣ ਵਕਤ ਦੀ ਆਵਾਜ਼ ਆ ਆਪਾਂ ਇਹਨੂੰ ਕਹਿ ਸਕਦੇ ਹਾਂ, ਵਕਤ ਦੀ ਆਵਾਜ਼ ਆ
0: ਜੀ,
2: ਕਿ ਕੋਈ ਨਾ ਕੋਈ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ, ਸਹੀ ਰਹਿਨੁਮਾ ਜਿਹੜਾ ਹੈਗਾ, ਜਿਹੜਾ ਸਹੀ ਸੇਧ ਦੇਵੇ ਜਿਹੜਾ ਹੈਗਾ, ਜਿਹੜਾ ਹੈਗਾ ਸਮਾਜ ਨੂੰ, ਤੇ
0: ਜੀ
2: ਜਿਹੜਾ ਆਵਾਮ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ। ਸਰ ਮੇਨ ਚੀਜ਼
0: ਬਿਲਕੁਲ
2: ਆਵਾਮ ਹੈ, ਦੇਖੋ ਆਪਾਂ ਰੂਲਿੰਗ ਤਾਂ ਆਵਾਮ ਤੇ ਕਰਨੀ ਹੈ ਨਾ,
0: ਜੀ
2: ਹੈ ਕਿ ਨਹੀਂ, ਤੇ ਇਹ ਚੀਜ਼ਾਂ ਹੈਗੀਆਂ। ਫਿਰ ਉਹ ਜੇ ਆਵਾਮ ਤੇ ਕਰਨੀ ਹੈਗੀ ਤਾਂ ਆਵਾਮ ਨੂੰ ਵੀ ਜਿਹੜਾ ਹੈਗਾ ਉਹਦਾ ਵੀ ਕੁਛ ਸੋਚਣਾ ਚਾਹੀਦਾ ਹੈਗਾ।
0: ਜੀ
2: ਇਹ ਤਾਂ ਪਹਿਲਾਂ ਵੀ ਗੱਲਾਂ ਮੈਂ ਬੜੀ ਵਾਰ ਵੀ ਕੀਆਂ ਹੈ ਕਿ ਭਾਈ ਜਿਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ, ਉਹਨਾਂ ਉਹਨਾਂ ਉਹਨਾਂ ਦਾ ਸੋਚੋ, ਹੈ ਨਾ,
0: ਬਿਲਕੁਲ ਹੈ ਜੀ,
2: ਉਹਨਾਂ ਦੇ ਬਾਰੇ ਗੱਲ ਕਰੋ, ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਆ, ਜਾਂ ਉਹਨਾਂ ਦੇ ਬਣਦੇ ਜਿਹੜੇ ਤੁਸੀਂ ਜਿਹੜਾ ਹੈਗਾ ਜਿਹਨਾਂ ਤੇ ਰੂਲਿੰਗ ਕਰਨੀ, ਭਾਈ ਉਹਨਾਂ ਦੇ ਦੁੱਖ ਤੇ ਤਕਲੀਫਾਂ ਵੀ ਤਾਂ ਹੈਗੀਆਂ ਕਿ ਨਹੀਂ, ਇਹ
0: ਬਿਲਕੁਲ
2: ਥੋੜਾ ਕਿ ਕਿਸੇ ਨੂੰ ਦੁੱਖ
0: ਬਿਲਕੁਲ ਹੈ
2: ਤਕਲੀਫ
0: ਜੀ,
2: ਲਿਆ ਨਹੀਂ,
0: ਬਿਲਕੁਲ ਹੈ ਜੀ,
2: ਐਵੇਂ ਕਦੀ ਹੁੰਦਾ
0: ਜੀ,
2: ਉਹਨਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ, ਉਹਨਾਂ ਵਾਸਤੇ
0: ਜੀ
2: ਆਸਾਨੀਆਂ ਪੈਦਾ ਕਰੋ, ਤਾਂ
0: ਬਿਲਕੁਲ
2: ਕਿ ਕਹਿੰਦੇ ਨਾ ਅੱਜ ਤੁਸੀਂ ਕਿਸੇ ਵਾਸਤੇ ਆਸਾਨੀਆਂ ਪੈਦਾ ਕਰੋਗੇ, ਕੱਲ ਨੂੰ ਜਿਹੜਾ ਹੈਗਾ ਅਕਾਲ ਪੁਰਖ ਜਾਂ ਅੱਲਾ ਸੋਹਣਾ ਜਿਹੜਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਦੇ,
0: ਜੀ
2: ਇਹ ਚੀਜ਼ਾਂ
0: ਬਿਲਕੁਲ ਹੈ ਜੀ।
2: ਤੇ ਲਓ ਜੀ ਫਿਰ ਆਪਾਂ ਰੂਹਦਾਰੀ ਵੀ ਹੋ ਜਾਵੇ ਤੇ
0: ਆਉਣ ਦਿਓ ਜੀ, ਆਉਣ ਦਿਓ ਜੀ, ਜੀ
2: ਮੈਂ ਕਿਹਾ ਚਲੋ ਆਪਾਂ ਰੂਹਦਾਰੀ ਕਰ ਹੀ ਲਈਏ,
0: ਜੀ
2: ਮੈਂ ਸੌਂਗ ਲੈ ਕੇ ਆਇਆ ਜੀ ਪੰਜਾਬੀ,
0: ਹਾਂਜੀ
2: ਮੈਂ ਕਦੀ ਕੇ
0: ਆਉਣ
2: ਨਜ਼ਰ
0: ਦਿਓ
2: ਕਰ
0: ਜੀ,
2: ਦਿੰਦਾ ਸਾਰਿਆਂ, ਹਾਂਜੀ।

ਕੰਧਾਂ ਭਰਨ ਹੁੰਗਾਰਾ, ਤੂੰ ਤੇ ਸਾਨੂੰ ਤੁਰ ਗਿਓ ਲਾ ਕੇ, ਤੂੰ ਤੇ ਸਾਨੂੰ ਤੁਰ ਗਿਓ ਲਾ ਕੇ, ਉਮਰਾਂ ਦਾ ਲਾਰਾ ਹੁਣ ਨਹੀਂ।

0: क्या बात है मामा जी, क्या बात है, मजा आ गया जी, होरी दुनिया च लै गया तुसीं फिर सानू अज। थैंक यू, बहुत बहुत शुक्रिया, बहुत सोहणा
1: थैंक यू, हमेशा जींदे
0: गीत
1: वास्ते
0: तुसीं
1: सर,
0: सिलेक्ट
1: थैंक यू।
0: कीता, शुक्रिया, सत श्री अकाल जी। जी दोस्तों, इस जी दुबई तो मोहम्मद जी, ते गल्लां बातां दे नाल नाल कल्ले रह गए हैं, ते गल्लबात भी सांझी करके गए ने। बहुत सोहणा, बहुत प्यारा गीत है, ते इसे नाल ही अगली गल्लबात करदे हां। अपने नाल रजिंदर जीरा जी जुड़े हुए ने, सत श्री अकाल जीरा साहब, स्वागत है जी।
1: सत श्री अकाल जी भारत जी, सारे श्रोतिया नूं जी।
0: सत श्री अकाल जी, जी अनु जी, जीरा साहब की कहना चाहोगे अज दे मसलियां दे उत्ते, कोई गलबात मन
1: बहुत
0: च आउंदी है
1: वधिया,
0: तां
1: बस सैनी साहब जी ने बहुत वधिया गल्लां बातां कीतियां ने,
0: जी।
1: ते अपने बख्शी साहब जी ने गाना ही जिवें कहिंदे हुंदे आ,
0: बिल्कुल
1: इन्हां
0: जी,
1: दा अलग अंदाज आ जी गाउण
0: रूह च
1: दा।
0: उतर जांदा जी,
1: हां जी, रूह खुश हो जांदी जी।
0: बिल्कुल है जी।
1: ते भारत साहब, मैं ਵੀ ਗੱਲ ਵੀ ਹੋਈ ਸੀਗੀ ਆਪਣੇ ਟਵਾਣਾ ਜੀ ਦੇ ਚੈਨਲ ਤੇ ਵੀ।
0: ਹਾਂ ਜੀ,
1: ਉਹ ਠੀਕ ਆ, ਚਲੋ ਵੀ ਸੈਨੀ ਸਾਹਿਬ ਇਹਨਾਂ ਗੱਲਾਂ ਨੂੰ ਕਾਨੂੰਨੀ ਤੌਰ ਤੇ ਜ਼ਿਆਦਾ ਸਮਝਦੇ ਨੇ,
0: ਬਿਲਕੁਲ ਹੈ ਜੀ
1: ਉਹਨਾਂ ਕੋਲ ਜ਼ਿਆਦਾ ਵਿਚਾਰ ਵੀ ਵਧੀਆ ਨੇ,
0: ਜੀ
1: ਕਿਉਂਕਿ ਅਸੀਂ ਇੱਕ ਆਮ ਬੰਦੇ ਹਾਂ, ਅਸੀਂ ਤਾਂ
0: ਜੀ
1: ਸਿੱਧ ਪੱਧਰ ਦੀ ਗੱਲ ਕਰਨੀ ਹੁੰਦੀ ਆ,
0: ਬਿਲਕੁਲ ਹੈ ਜੀ,
1: ਤੇ ਉਹਨਾਂ ਕੋਲ ਸ਼ਬਦਾਂ ਦਾ ਵੀ ਭੰਡਾਰ ਚੰਗਾ।
0: ਬਿਲਕੁਲ ਹੈ ਜੀ,
1: ਉਹ ਗੱਲ ਗੱਲ ਹੋ ਰਹੀ ਆ, ਉਹ ਜਿਹੜੇ ਆਪਣੇ ਭਾਸ਼ਾ ਦੇ ਖੇਤਰ ਪੰਜਾਬੀ ਵਾਲੀ ਹੋਈ ਸੀ ਨਾ ਜਫਰ ਜੀ ਦੀ
0: ਹਾਂ ਜੀ,
1: ਗੱਲ, ਮੈਂ ਉਹ ਕਰਨੀ ਚਾਹੁੰਦਾ ਸੀਗਾ ਜੀ।
0: ਜ਼ਰੂਰ ਜ਼ਰੂਰ ਕਰੋ ਜੀ, ਹਾਂ ਜੀ,
1: ਉਹਨਾਂ ਦੇ ਵਿੱਚ ਜਿਹੜੇ OIS ਹੈਗੇ ਨੇ ਸੋਨਾਲੀ ਗਿਰੀ ਜੀ,
0: ਹਾਂ ਜੀ,
1: ਕਿਉਂਕਿ ਪਿਛੋਕੜ ਤਾਂ ਇਹਨਾਂ ਦਾ ਹੈ ਜੀ, ਦੇਖੋ ਜੀ ਇਹਨਾਂ ਨੂੰ ਭੇਜਦਾ ਕੌਣ ਆ, ਭੇਜਦੀ
0: ਜੀ
1: ਤਾਂ ਸੈਂਟਰ ਸਰਕਾਰ ਹੀ ਆ।
0: ਬਿਲਕੁਲ ਹੈ ਜੀ,
1: ਜਿਸ ਤਰ੍ਹਾਂ ਉਹਨਾਂ ਨੇ ਆ ਕੇ ਜਫਰ ਜੀ ਨੂੰ ਆ ਕੇ ਕਮਰੇ 'ਚ ਐਂਟਰ ਹੁੰਦੇ ਆ,
0: ਜੀ
1: ਤੇ ਘੱਟੋ ਘੱਟ ਜੇ ਉਹ ਇੰਨੇ ਪੜ੍ਹੇ ਲਿਖੇ ਆ, ਸੈਂਸਿਟਿਵ ਹੈਗੇ ਨੇ, ਵਧੀਆ ਅਹੁਦੇ ਤੇ ਬੈਠੇ ਨੇ,
0: ਜੀ
1: ਤੇ ਫਰਜ਼ ਤਾਂ ਉਹਨਾਂ ਦਾ ਹੀ ਬਣਦਾ ਹੀ, ਇਹਨੂੰ ਕਹਿਣ ਦਾ ਵੀ ਬੈਠੋ ਜੀ ਤੁਸੀਂ ਕਿ ਕੁਰਸੀ ਲਓ,
0: ਬਿਲਕੁਲ ਹੈ ਜੀ,
1: ਗੱਲ ਹੈ ਨਾ
0: ਸਤਿਕਾਰ ਤਾਂ ਹਰ ਕਿਸੇ ਦਾ ਹੈ ਜੀ,
1: ਵੀ
0: ਬਿਲਕੁਲ ਹੈ ਜੀ
1: ਸਤ। ਉਹੀ ਤਾਂ ਗੱਲ ਆਉਂਦੀ, ਸਤਿਕਾਰ ਜਦੋਂ ਤੁਸੀਂ ਉਹਨਾਂ ਨੂੰ ਦਿੱਤਾ ਹੀ ਨੀਗਾ,
0: ਜੀ
1: ਵੀ ਪਹਿਲਾਂ ਹੀ ਦਿਲ 'ਚ ਧਾਰੀ ਬੈਠੇ ਆ
0: ਜੀ,
1: ਬਈ ਅਸੀਂ ਇਹਨਾਂ ਨੂੰ ਗਲਤ, ਇਹਨਾਂ ਨੂੰ ਥੱਲੇ ਰੱਖਣਾ ਜਾਂ ਕਿਵੇਂ ਆ,
0: ਜੀ
1: ਜਿਵੇਂ ਮਰਜ਼ੀ ਸਮਝ ਲਓ, ਉਹ
0: ਬਿਲਕੁਲ ਹੈ
1: ਗੱਲ
0: ਜੀ,
1: ਤਾਂ ਫਿਰ ਉੱਥੇ ਸ਼ੁਰੂ ਹੁੰਦੀ ਆ,
0: ਬਿਲਕੁਲ ਹੈ ਜੀ,
1: ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਜੋ ਮਰਜ਼ੀ ਕਹਿ ਲਓ,
0: ਜੀ
1: ਇਹ ਲੋਕਾਂ ਨੇ ਕਰਨਾ ਹੀ ਕਰਨਾ,
0: ਜੀ
1: ਗੱਲ ਇੱਥੇ ਮੁੱਕਦੀ ਆ।
0: ਬਿਲਕੁਲ ਹੈ ਜੀ,
1: ਹੁਣ ਪਤਾ ਨਹੀਂ ਅੱਜ ਸੈਣੀ ਸਾਹਿਬ ਪਤਾ ਨਹੀਂ ਕੀ ਕਹਿ ਗਏ ਉਹਨਾਂ ਨੂੰ, ਇਹਨਾਂ ਨੇ ਸਰਕਾਰ ਨੇ ਕਹਿਤਾ ਵਾ, ਕੋਈ ਕੱਢਿਆ ਉਹਨਾਂ ਦਾ, ਕੋਈ ਆਪਣੇ ਦਿੱਤਾ ਉਹਨਾਂ ਨੂੰ।
0: ਨਹੀਂ, ਇਸ ਜਫਰ ਸਾਹਿਬ ਉਹਨਾਂ ਦੇ ਮਾਮਲੇ ਦੇ ਉੱਤੇ ਨਹੀਂ ਗੱਲ ਹੋਈ ਹੈ ਜੀ, ਆਪਣੇ ਈਡੀ ਦਾ ਜਾਂ ਇਹਨਾਂ ਦਾ ਮੁੱਦਿਆਂ ਦੇ ਉੱਤੇ ਕਾਫੀ ਹੋਇਆ, ਜੋ ਅੱਜ ਸਾਰਾ ਕੁਝ ਚੱਲ ਰਿਹਾ ਹੈ ਜੀ, CBI ਦੀ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ,
1: ਅੱਛਾ,
0: ਉਹ 'ਚ
1: ਚਲੋ ਮੈਂ
0: ਡਿਟੇਲ
1: ਤਾਂ ਇਹੀ
0: ਨਾਲ
1: ਗੱਲ
0: ਗੱਲ
1: ਕਹਿ ਰਿਹਾ
0: ਕਰਕੇ
1: ਸੀਗਾ ਵੀ
0: ਜੀ
1: ਘੱਟੋ ਘੱਟ ਜੇ ਤੁਸੀਂ ਇੱਕ ਪੰਜਾਬ ਦੇ ਵਿੱਚ ਆਏ ਹੋ
0: ਜੀ
1: ਆਪਣੀ ਡਿਊਟੀ ਨਿਭਾਉਣ ਵਧੀਆ ਢੰਗ ਦੇ ਨਾਲ,
0: ਜੀ
1: ਵੀ ਤੁਹਾਨੂੰ ਵੀ ਥੋੜਾ ਜਿਹਾ ਨਾ ਇੱਜ਼ਤ ਮਾਣ ਹਰ ਇੱਕ ਨੂੰ ਦੇਣੀ ਚਾਹੀਦੀ ਆ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਠੀਕ ਆ ਵੀ ਹੁਣ ਚਲੋ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ, ਇਹਨਾਂ ਨੇ, ਮੈਂ ਨਹੀਂ ਮੰਨਦਾ ਵੀ ਇਹਨਾਂ ਲੋਕਾਂ ਨੇ ਪੰਜਾਬੀ ਪੜ੍ਹੀ ਹੋਊਗੀ ਜਿਹੜੇ ਆ
0: ਜੀ
1: ਜਾਂਦੇ ਭੇਜਦੇ ਆ,
0: ਜੀ
1: ਇਹ ਵੀ ਗੱਲ ਨਾਲ,
0: ਜੀ ਬਿਲਕੁਲ ਹੈ ਜੀ,
1: ਤੇ ਦੂਜੀ ਗੱਲ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਸੈਣੀ ਸਾਹਿਬ ਚਲੇ ਗਏ ਨੇ
0: ਜੀ
1: ਭਾਜੀ, ਜਿਹੜੀ ਗੱਲ ਕਹਿ ਦਿੰਦੇ ਵੀ 2:30 ਵਜੇ ਰਾਤ ਨੂੰ ਕੋਰਟ ਖੁੱਲੀ ਆ
0: ਹਾਂ ਜੀ,
1: ਸੁਪਰੀਮ ਕੋਰਟ, ਇਹ ਫਿਰ ਸੁਪਰੀਮ ਕੋਰਟ ਨੂੰ ਸਰਕਾਰਾਂ ਕਹਿੰਦੀਆਂ ਨੇ ਵੀ ਅੱਜ ਸਾਡਾ ਕੇਸ ਆ ਰਿਹਾ ਵੀ ਤੁਸੀਂ ਉੱਥੇ ਆ ਕੇ ਬੈਠੋ,
0: ਜੀ
1: ਕਿ ਆਨਲਾਈਨ ਭੇਜਦੇ ਆ।
0: ਨਹੀਂ, ਉਹ ਅਪਰੋਚ ਕਰਦੇ ਆ ਜੀ ਮੇਰੇ ਖਿਆਲ ਨਾਲ ਵਕੀਲ ਜਦੋਂ ਫਿਰ, ਤੇ ਕਿਉਂਕਿ ਉਹਨਾਂ ਨੂੰ ਔਨ ਡਿਊਟੀ ਰਹਿਣਾ ਪੈਂਦਾ ਮੇਰੇ ਖਿਆਲ ਨਾਲ, ਜਿਹੜੇ ਜੱਜ ਸਾਹਿਬਾਨ ਨੇ ਜਾਂ ਕਿਤੇ ਐਮਰਜੈਂਸੀ 'ਚ ਕੁਝ ਆਉਂਦਾ, ਜਾਂ ਕੋਈ ਮੈਸੇਜ ਵਗੈਰਾ ਜ਼ਰੂਰ ਕਰਦੇ ਹੋਣਗੇ ਜੀ,
1: ਵੀ ਕਹਿੰਦਾ ਸਰਕਾਰਾਂ ਦੇ, ਜੋ ਵੀ ਸਰਕਾਰਾਂ ਕਹਿੰਦੀ ਉਹੀ ਕੁਛ ਹੁੰਦਾ ਨਾ, ਫਿਰ
0: ਜੀ।
1: ਇੱਕ ਆਮ ਬੰਦਾ ਹੋਵੇ ਉਹ ਰਾਤ ਨੂੰ ਕੋਰਟ ਖਿਲਾ ਸਕਦਾ
0: ਬਹੁਤ ਔਖਾ ਹੈ ਜੀ,
1: ਹੈ, ਕਿਸੇ ਦੀ ਪਾਵਰ ਹਿੰਮਤ ਹੈ ਕਿਸੇ ਦੀ,
0: ਜੀ
1: ਗੱਲ ਤਾਂ ਹੈ ਨਾ।
0: ਜੀ
1: ਤੇ ਦੂਜੀ ਗੱਲ, ਗਣੇਸ਼ ਆਪਣੇ ਗਣੇਸ਼ ਜੀ ਦਾ ਝੂਠ, ਹੁਣ ਜਿਵੇਂ ਉਹਨਾਂ ਨੇ ਝੂਠ ਮਾਰਿਆ ਉੱਥੇ,
0: ਹਾਂ ਜੀ,
1: ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਕਹਿਤਾ
0: ਬਿਲਕੁਲ
1: ਵੀ
0: ਕਿਹਾ
1: ਸਾਨੂੰ
0: ਜੀ,
1: ਇਸ ਗੱਲ ਦਾ ਪਤਾ ਨਹੀਂ,
0: ਜੀ
1: ਤੇ
0: ਅਸੀਂ ਨਹੀਂ
1: ਕੋਈ
0: ਇਜਾਜ਼ਤ ਦਿੱਤੀ
1: ਆਮ
0: ਕਿਸੇ ਨੂੰ,
1: ਬੰਦਾ ਇੱਡਾ
0: ਬਿਲਕੁਲ ਹੈ ਜੀ,
1: ਇਜਾਜ਼ਤ ਦਿੱਤੀ ਨਹੀਂ,
0: ਜੀ
1: ਜੇ ਕੋਈ ਆਮ ਬੰਦਾ ਵੀ ਏਦਾਂ ਉੱਥੇ ਕੋਰਟ ਦੇ ਵਿੱਚ ਕਹਿ ਜੇ,
0: ਜੀ
1: ਉਹਨਾਂ ਦਾ ਕਈ ਕੁਛ ਹੋਣਾ, ਭੁਗਤਣਾ ਪੈ ਜਾਂਦਾ ਵਾ
0: ਬਿਲਕੁਲ ਹੈ ਜੀ,
1: ਕਿ ਇਹਨਾਂ ਦੀ ਕੋਈ ਗਾਜ ਡਿੱਗੂਗੀ।
0: ਦੇਖਦੇ ਹਾਂ ਜੀ, ਸ਼ਾਇਦ ਹੋ ਸਕਦੇ ਨੇ ਆਪਣੀ ਸੀਟ ਤੋਂ ਪਰੇ ਕੀਤੇ ਜਾ ਸਕਦੇ ਆ, ਬਾਕੀ ਦੇਖਦੇ ਹਾਂ ਕੀ ਕਾਰਵਾਈ ਚੱਲਦੀ ਹੈ ਜੀ।
1: ਸੀਟ ਤੋਂ ਭਾਜੀ ਪਰੇ ਕਿੱਥੋਂ, ਜੇ ਕੱਲ ਉਹਨਾਂ ਨੂੰ ਮੰਨ ਲਓ, ਮੰਨ
0: ਜੀ
1: ਲਓ ਕੱਲ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ ਆ, ਫਿਰ ਹੀ ਕਰੂੰਗਾ।
0: ਨਹੀਂ, ਕੱਲ੍ਹ ਦੀਆਂ ਉਹ ਤਾਂ ਚਲੋ ਦੇਖੋ, ਹੁਣ ਇਹ ਤਾਂ ਕੋਈ ਕਿਸੇ ਮੇਰੇ ਖਿਆਲ ਨਾਲ ਕੋਈ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕਿ ਜੇ ਤੁਸੀਂ ਚੋਣ ਕਮਿਸ਼ਨ ਲੱਗੇ ਹੋਏ ਹੋ ਜਾਂ ਉਹਦੇ ਵਿੱਚ ਭਈ ਤੁਹਾਡੇ ਉੱਤੇ ਕੇਸ ਵੀ ਚੱਲ ਰਹੇ ਆ ਜਾਂ ਕਿੱਦਾਂ ਆ, ਤੇ ਤੁਸੀਂ ਤੁਹਾਡੇ ਉੱਤੇ ਐਕਸ਼ਨ ਹੀ ਨਹੀਂ ਬਣਦਾ, ਇਦਾਂ ਤਾਂ ਨਹੀਂ। ਹੁਣ ਦੇਖੋ, ਚਾਹੇ ਆਪਣੇ ਨਵਜੋਤ ਸਿੰਘ ਸਿੱਧੂ ਸਨ, ਉਹ ਆਪਣੇ ਮੰਤਰੀ ਵੀ ਰਹੇ, ਸਾਰਾ ਕੁਝ ਰਹਿੰਦੇ ਸਹਿੰਦੇ ਵੀ, ਤਾਂ ਉਹਨਾਂ ਨੇ ਜਿਹੜੀ ਆ ਤਾਂ ਵੀ ਮਤਲਬ ਕਿ ਉਹ ਜਿਹੜਾ ਥੱਪੜ ਦਾ ਜਾਂ ਮੁੱਕੇ ਦਾ ਮਾਮਲਾ ਸੀ ਉਹਦੇ ਵਿੱਚ ਡੈਥ ਹੋ ਜਾਂਦੀ ਇੱਕ ਵਿਅਕਤੀ ਦੀ, ਉਹਨਾਂ ਨੇ ਸਜ਼ਾ ਭੁਗਤੀ ਹੈ, ਤੇ ਉਹ ਤਾਂ ਕਾਨੂੰਨ ਤਾਂ ਹਰ ਕਿਸੇ ਦੇ ਉੱਤੇ, ਜੋ ਉਹਨਾਂ ਨੇ ਕਾਨੂੰਨ ਤੋੜਿਆ ਮੈਨੂੰ ਲੱਗਦਾ ਉਹ ਚਾਹੇ ਕਿਸੇ ਵੀ ਪੋਜੀਸ਼ਨ ਦੇ ਉੱਤੇ ਹੋਵੇ, ਚਾਹੇ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਜੀ, ਤੇ ਉਹਨੂੰ ਉਹ ਸਜ਼ਾ ਜਿਹੜੀ ਬਣਦੀ ਹੈ ਦੇਣੀ ਬਣਦੀ ਹੈ। ਇਹ ਥੋੜੀ ਕਿ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤਾਂ ਆਪਣੀ
1: ਨਹੀਂ
0: ਮਨਮਰਜ਼ੀਆਂ ਕਰੀ ਜਾਓ ਜੀ।
1: ਪਰ ਜਿਹੜਾ ਅੱਜ ਕੱਲ ਸਿਸਟਮ ਚੱਲਦਾ ਪਿਆ ਵਾ
0: ਹਾਂਜੀ
1: ਸਾਹਿਬ, ਉਹਦੇ ਮਗਰ ਜੋ ਵੀ ਕਿਤੇ ਜੋ ਜਿਹੜੀ ਵੀ ਸੰਸਥਾ ਹੈਗੀ ਆ
0: ਜੀ,
1: ਉਹਦੇ ਉੱਪਰ ਸਰਕਾਰਾਂ ਦਾ ਦਬਾਅ ਤਾਂ ਹੈਗਾ ਪੂਰਾ ਇਸ ਵੇਲੇ,
0: ਹਾਂ ਉਹ ਤਾਂ ਹੈ, ਚੱਲਦਾ ਹੀ ਹੈ ਜੀ, ਉਹ ਤਾਂ ਥੋੜਾ ਬਹੁਤਾ ਰਲ ਮਿਲ ਕੇ ਹੁੰਦਾ ਹੀ ਹੈ ਜੀ।
1: ਕਿਉਂਕਿ ਮੈਂ ਕੱਲ ਪਰਸੋਂ ਵੀ ਟਵਾਣਾ ਜੀ ਦੇ ਚੈਨਲ ਤੇ ਖਬਰ ਕੀਤੀ ਸੀਗੀ
0: ਜੀ
1: ਵੀ ਇਸ ਵੇਲੇ ਵਿੱਚ ਇਹ ਪੋਜੀਸ਼ਨ ਹੋਈ ਪਈ ਆ, ਦੇਸ਼ ਨੂੰ
0: ਜੀ
1: ਚਲਾਉਣ ਚੋਣ ਵਾਲੇ ਸਿਰਫ ਦੋ ਬੰਦੇ ਆ
0: ਜੀ
1: ਦੇਸ਼ ਨੂੰ ਚਲਾਉਣ ਵਾਲੇ,
0: ਜੀ
1: ਸਾਡੇ ਕੋਲ ਚਾਰ ਮਹਿਕਮੇ ਹੁੰਦੇ ਆ
0: ਜੀ
1: ਸੈਂਟਰ ਦੇ ਵਿੱਚ ਮੇਨ ਜਿਹੜੇ ਹੁੰਦੇ ਆ,
0: ਹਾਂਜੀ
1: ਫਾਈਨੈਂਸ ਦਾ,
0: ਜੀ
1: ਡਿਫੈਂਸ ਦਾ, ਐਕਸਟਰਨਲ ਅਫੇਅਰ
0: ਜੀ
1: ਤੇ ਇੱਕ ਸ਼ਾਇਦ ਵਿਦੇਸ਼ ਦਾ,
0: ਜੀ
1: ਜਿੰਨੇ ਵੀ ਆਪਣੇ ਇਹ ਹੈਗੇ ਆ ਇਹਦਾ ਸਾਰੇ ਦੂਜੇ ਆਪਣੇ ਦਸਖਤ ਕਰਨ ਵਾਲੇ ਆ ਜੀ, ਇਹਨਾਂ ਕੋਲ ਬੰਦੇ ਤਾਂ
0: ਜੀ
1: ਕੰਮ ਤਾਂ ਸਾਰੇ ਦੋ ਬੰਦੇ ਹੀ ਕਰਦੇ ਪਏ ਮਗਰ ਸਾਰੇ ਹੀ,
0: ਜੀ
1: ਜਦੋਂ ਕਿ ਅੱਗੇ ਅੱਜ ਤੱਕ ਨਹੀਂ ਇਹ ਕੰਮ ਹੁੰਦਾ ਸੀਗਾ।
0: ਜੀ
1: ਜਿੱਦਾਂ ਹੁਣ ਆਪਾਂ ਕਹਿ ਦਈਏ ਉੱਥੇ ਆਂਧਰਾ ਪ੍ਰਦੇਸ਼ ਦੇ ਵਿੱਚ
0: ਜੀ
1: ਅਨੰਤ ਅਬਾਨੀ ਦੀ ਹਾਜ਼ਰੀ ਦੇ ਵਿੱਚ
0: ਜੀ
1: ਇਹਨਾਂ ਨੂੰ ਰੋਕਿਆ ਗਿਆ ਭਾਸ਼ਣ ਦੇਣ ਤੋਂ ਆਪਣੇ ਵਿੱਤ ਮੰਤਰੀ ਜੀ ਨੂੰ,
0: ਜੀ
1: ਲੋਕਾਂ ਨੇ ਹੂਟਿੰਗ ਕੀਤੀ
0: ਜੀ
1: ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਇੱਕ ਪ੍ਰੋਜੈਕਟ ਲਾਉਣਾ ਵਾ 1,00,000 ਕਰੋੜ ਦਾ
0: ਜੀ
1: ਵੀ ਤੁਹਾਨੂੰ 3 ਲੱਖ ਨੌਕਰੀਆਂ ਦੇਵਾਂਗੇ,
0: ਜੀ
1: ਲੋਕਾਂ ਨੇ ਰੌਲਾ ਪਾ ਲਿਆ ਉੱਥੇ, ਹੋਟਲਿੰਗ ਕੀਤੀ ਚੰਗੀ ਤਰ੍ਹਾਂ,
0: ਜੀ
1: ਉਹ ਕਹਿੰਦੇ ਸਭ ਜੋ ਮਿਲੇ ਆ ਝੂਠ ਮਾਰਦੇ, 1,400 ਹੋ ਗਏ ਤੁਹਾਨੂੰ ਮਾਰਦੇ ਨੂੰ, ਸਾਨੂੰ
0: ਜੀ
1: ਨਹੀਂ ਚਾਹੀਦੀ ਨੌਕਰੀਆਂ,
0: ਜੀ
1: ਉਹਨਾਂ ਨੇ ਉਹਨੂੰ ਬੋਲਣ ਨਹੀਂ ਦਿੱਤਾ ਸਟੇਜ ਤੇ, ਦੇਖੋ ਜੀ ਇਦੋਂ
0: ਬਿਲਕੁਲ
1: ਵੱਧ ਬੇਇੱਜ਼ਤੀ ਕੀ ਹੋ ਸਕਦੀ ਕਿਸੇ ਦੀ, ਆਪਾਂ ਦੱਸੋ ਮੈਨੂੰ
0: ਬਿਲਕੁਲ ਹੈ ਜੀ। ਉਹ ਤਾਂ ਚਲੋ ਹੁਣ ਲੋਕ ਜੇ ਸੁਚੇਤ ਹੈ, ਪਹਿਲਾਂ ਦੇਖੋ ਇਦਾਂ ਦਾ ਸਿਸਟਮ ਨਹੀਂ
1: ਭਾਜੀ
0: ਸੀਗਾ, ਜੇ ਸੁਚੇਤ ਹੁੰਦੇ ਆ ਲੋਕ ਤਾਂ ਚੰਗੀ ਗੱਲ ਹੈ ਜੀ।
1: ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤ ਕਰਨ ਨੂੰ ਕਿਹਾ ਉੱਠ ਕੇ,
0: ਜੀ
1: ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ ਰੈਡੀ ਸਾਹਿਬ ਨੇ ਇਹਨਾਂ ਨੂੰ ਬਾਣ ਲਈ ਕਿਹਾ ਲੋਕਾਂ ਨੂੰ,
0: ਬਿਲਕੁਲ ਹੈ ਜੀ
1: ਜਦੋਂ ਉਹ ਭਾਸ਼ਣ ਦੇ ਰਹੀ ਸੀਗੀ
0: ਜੀ
1: ਲੋਕ ਸ਼ਾਂਤ ਨਹੀਂ ਹੋਏ,
0: ਜੀ
1: ਉਹਨਾਂ ਨੇ ਨਹੀਂ ਬੋਲਣ ਦਿੱਤਾ ਹੁਣ ਦੇਖੋ ਤੁਸੀਂ
0: ਬਿਲਕੁਲ
1: ਇਹ ਹਾਲਾਤ ਹੋਏ ਪਏ ਦੇ ਸਾਡੇ ਦੇਸ਼ ਦੇ।
0: ਜੀ
1: ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਜੋ ਸਿਸਟਮ ਚੱਲਣ ਡਿਆ ਵਾ,
0: ਜੀ
1: ਜਿਵੇਂ ਸੈਨੀ ਸਾਹਿਬ ਕਹਿੰਦੇ ਗੇ ਬਈ ਬੜੇ ਚਾਣਾ ਲਿਆਂਦੇ ਸੀਗੇ, ਤੇ ਮੈਂ ਕਹਿੰਦਾ ਕੋਈ ਗੱਲ ਨੀ ਬੜੇ ਚਾਣਾ ਤੋਰਾਂਗੇ ਵੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹੀ ਗੱਲ ਨਾਲ ਆ ਜੀ। ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਜੀਰਾ ਜੀ, ਜੁੜੇ ਸਨ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਹੋਰ, ਤੇ 10-15-20 ਮਿੰਟ ਦਾ ਹੋਰ ਆਪਣੇ ਕੋਲ ਸਮਾਂ ਹੈ, ਤੇ ਜੇ ਤੁਸੀਂ ਲਾਈਨ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੀ ਦੁਨੀਆਦਾਰੀ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਮੈਂ ਕਰ ਰਿਹਾ ਸੀ ਕੈਨੇਡਾ ਦੀ ਸਭ ਤੋਂ ਵੱਡੀ $22 ਮਿਲੀਅਨ ਦੀ ਜਿਹੜੀ ਹੈ ਸੋਨਾ ਚੋਰੀ ਦਾ ਮਾਮਲਾ। ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ $2.2 ਕਰੋੜ ਜਿਹੜੇ ਲਗਭਗ 185 ਕਰੋੜ ਰੁਪਈਆ ਜਿਹੜਾ ਸੀਗਾ ਉਹਦੇ ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਮੁਲਜ਼ਮ ਨੇ ਪਰਮਪਾਲ ਸਿੱਧੂ ਦੇ ਖਿਲਾਫ ਸੋਮਵਾਰ ਨੂੰ ਜਿਹੜਾ ਕੱਲ੍ਹ ਬੀਤੇ ਦੇ ਵਿੱਚ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਚਲ ਭੈਣ ਜੀ ਬਸ 1 ਮਿੰਟ ਹੋਲਡ ਰੱਖਣਾ ਜੀ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਰਮਪਾਲ ਨੇ ਏਅਰ ਕੈਨੇਡਾ ਦਾ ਜਿਹੜਾ ਮੁਲਾਜ਼ਮ ਹੁੰਦਿਆਂ ਹੋਇਆਂ ਆਪਣੀ ਪਹੁੰਚ ਦਾ ਫਾਇਦਾ ਚੁੱਕ ਕੇ ਇਸ ਦੇ ਵੱਡੀ ਚੋਰੀ ਨੂੰ ਜਿਹੜਾ ਅੰਜਾਮ ਦਿਵਾਉਣ ਦੇ ਵਿੱਚ ਅੰਦਰੂਨੀ ਭੇਤੀ ਦੇ ਵੱਲੋਂ ਜਿਹੜਾ ਇਨਸਾਈਡ ਮੈਨ ਦੀ ਭੂਮਿਕਾ ਨਿਭਾਈ ਹੈ। ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਪਰਮਪਾਲ ਸਿੱਧੂ ਨੇ ਜਿਹੜਾ ਸੀਗਾ ਆਪਣੇ ਤੇ ਲੱਗੇ ਚੋਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਜਿਹੜਾ ਦਾਅਵਾ ਕੀਤਾ ਹੈ। ਸਰਕਾਰੀ ਵਕੀਲ ਜੇਲੇਨਾ ਵਲਾਸਕੀ ਜਿਹੜੇ ਨੇ ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ 2023 ਦੇ ਵਿੱਚ ਹੋਈ ਇਸ ਚੋਰੀ ਦੇ ਲਈ ਵਰਤੀ ਗਈ ਨਕਲੀ ਏਅਰ ਜਿਹੜਾ ਵੇਅਬਲ ਜਿਹੜੀ ਹੈ ਘਟਨਾ ਤੋਂ ਇੱਕ ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਹੀ ਪ੍ਰਿੰਟ ਕੀਤੀ ਗਈ ਸੀਗੀ ਅਤੇ ਬਾਅਦ ਦੇ ਵਿੱਚ ਪੂਰਾ ਜਿਹੜਾ ਮਾਲ ਟਰੱਕ ਦੇ ਵਿੱਚ ਲੋਡ ਕਰਵਾ ਕੇ ਗਾਇਬ ਕਰ ਦਿੱਤਾ ਗਿਆ। ਜਾਂਚ ਦੇ ਅਨੁਸਾਰ ਇਹ ਖੇਪ ਜਿਹੜੀ ਸੀ ਚੋਰੀ ਕਰਨ ਆਇਆ ਟਰੱਕ ਡਰਾਈਵਰ ਜਿਹੜਾ ਸੀ ਡੁਰਾਟੇ ਕਿੰਗ ਮੈਕਲਿਨ ਦਾ ਸੀਗਾ ਜੋ ਬਾਅਦ ਦੇ ਵਿੱਚ ਅਮਰੀਕਾ ਭੱਜ ਗਿਆ ਅਤੇ ਸਤੰਬਰ 2023 ਦੇ ਵਿੱਚ ਪੈਨਸਲਵੇਨੀਆ ਤੋਂ ਫੜਿਆ ਗਿਆ। ਸੀਸੀਟੀਵੀ ਕੈਮਰਿਆਂ ਦੇ ਵਿੱਚ ਫੋਟੋਜ਼ ਦੇ ਵਿੱਚ ਸਾਹਮਣੇ ਆਇਆ ਕਿ ਚਿਹਰਾ ਜਿਹੜਾ ਢੱਕ ਕੇ ਆਏ ਡਰਾਈਵਰ ਨੇ ਜਾਲੀ ਕਾਗਜ਼ਾਤ ਦਿਖਾਏ ਅਤੇ ਮਹਿਜ 1 ਘੰਟੇ ਦੇ ਅੰਦਰ ਹੀ 400 ਕਿਲੋ ਤੋਂ ਵੱਧ ਦਾ ਜਿਹੜਾ ਵਜ਼ਨ ਦੀਆਂ 6,600 ਸੋਨੇ ਦੀਆਂ ਇੱਟਾਂ ਜੋ ਸਵਿਟਜ਼ਰਲੈਂਡ ਦੇ ਜਿਊਰਿਖ ਤੋਂ ਜਿਹੜੀਆਂ ਸੀ ਆਈਆਂ ਸੀ ਲੈ ਕੇ ਉਹ ਫਰਾਰ ਹੋ ਜਾਂਦਾ ਹੈ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਚੁੱਕਿਆ ਕਿ ਪਰਮਪਾਲ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀਗੀ ਕਿ ਉਸ ਦਸਤਾਵੇਜ਼ ਦੇ ਉੱਤੇ ਉਸਦੀ ਲਿਖਤ ਦੀ ਜਿਹੜੀ ਕੋਈ ਫੋਰੈਂਸਿਕ ਜਾਂਚ ਹੋਈ ਹੈ। ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਿਖਤ ਘੱਟ ਹੋਣ ਦੇ ਕਾਰਨ ਜਾਂਚ ਨਹੀਂ ਕੀਤੀ ਜਾ ਸਕਦੀ ਅਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਜਿਹੜਾ ਪ੍ਰੋਸੀਕਿਊਸ਼ਨ ਨੇ ਦੋ ਹੋਰ ਦੋਸ਼ੀਆਂ ਅਲੀ ਰਜ਼ਾ ਅਤੇ ਅਮਿਤ ਜਲੋਟਾ ਖਿਲਾਫ਼ ਕੇਸ ਵਾਪਸ ਲਿਆ ਸੀ ਜਦਕਿ ਅਰਸਲਾਨ ਚੌਧਰੀ ਨੂੰ 4 ਸਾਲ ਦੀ ਕੈਦ ਅਤੇ $22 ਮਿਲੀਅਨ ਮੁਆਵਜ਼ਾ ਭਰਨ ਦੀ ਸਜ਼ਾ ਜਿਹੜੀ ਸੁਣਾਈ ਜਾ ਚੁੱਕੀ ਹੈ। ਮਾਮਲੇ ਦੇ ਵਿੱਚ ਸ਼ਾਮਲ ਇੱਕ ਹੋਰ ਜਿਹੜਾ ਮੁਲਜ਼ਮ ਹੈ ਅਰਚਿਤ ਗਰੋਵਰ 'ਤੇ ਵੀ ਜਿਹੜਾ ਸੁਣਵਾਈ ਇਸੇ ਸਾਲ ਦੇ ਅੰਤ ਦੇ ਵਿੱਚ ਜਿਹੜੀ ਹੋਣੀ ਹੈ। ਵੱਡੀਆਂ ਵੱਡੀਆਂ ਮਾਰਾਂ ਮਾਰਦੇ ਆ ਸਾਡੇ ਲੋਕ ਦੇਖ ਲਓ। ਅਤੇ ਲਓ ਦੋਸਤੋ ਆਪਾਂ ਚੱਲਦੇ ਹਾਂ ਅਮਰੀਕਾ ਅਤੇ ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਰਾਜਨ ਹਾਂਜੀ ਭਾਜੀ ਚਲੇ ਗਏ ਤੇ ਮੈਂ ਸੁਣਦੀ ਸੀਗੀ।
0: ਹਾਂਜੀ,
2: ਤੇ ਆਹ ਜਿਹੜੀ ਤੁਸੀਂ ਖਬਰ ਕਰਦੇ ਸੀ ਜਦੋਂ ਆਹ ਹੁਣੇ ਅਪ੍ਰੈਲ ਮਈ ਦੀ ਗੱਲ ਹੀ ਆ,
0: ਹਾਂਜੀ,
2: ਇੰਡੀਆ ਜਾਣ ਤੋਂ ਪਹਿਲਾਂ ਦੀ, ਜਦੋਂ ਉਹ ਕੈਨੇਡਾ ਦੇ ਵਿੱਚ ਹੀ ਸੀਗੇ, ਇੱਕ ਗਰੁੱਪ ਬਣਿਆ ਹੋਇਆ ਸੀਗਾ ਜਿਹੜੇ ਟੈਚੀ ਨੂੰ ਉਹ ਕਰਦੇ ਸੀਗੇ, ਚੇਂਜ ਕਰਦੇ ਸੀਗੇ।
0: ਹਾਂਜੀ
2: ਹਾਂਜੀ,
0: ਲਗਵਾਉਂਦੇ ਸੀ,
2: ਹਨਾ। ਤੇ ਹਾਂਜੀ, ਤੇ ਇਹ ਜਿਹੜੀਆਂ ਇੰਨੀਆਂ ਇੱਟਾਂ ਨੇ, ਤੁਸੀਂ ਇਹ ਦੇਖੋ, ਪਹਿਲੀ ਗੱਲ ਤਾਂ ਇਹ ਕਿਤੇ ਤਾਂ ਕਿਤੇ ਵੇਚਣੀਆਂ ਨੇ ਨਾ, ਕਿਤੇ ਨਾ ਕਿਤੇ ਤਾਂ ਜਾਣੀਆਂ ਹੀ ਇਹ, ਵੀ ਐਡੀ ਬੜੀ ਖੇਪ ਤੁਸੀਂ ਵੇਚ ਕਿਵੇਂ ਲੈਣੀ ਆ
0: ਕਿਵੇਂ ਲੈਣੀ
2: ਬਾਹਰ।
0: ਆਪਣੇ ਬੈਗੇਜ ਦੇ ਵਿੱਚੋਂ ਲੰਘਦੇ ਸੀ ਏਰੀਆ ਦੇ ਵਿੱਚੋਂ, ਤਾਂ ਉੱਥੇ ਜਿਹੜੇ ਮੁਲਾਜ਼ਮ ਸੀਗੇ ਅੰਦਰ ਖਾਤੇ, ਉਹ ਟੈਗ ਬਦਲੀ ਕਰ ਦਿੰਦੇ ਸੀ ਜੀ ਉਸ ਚੱਕਰ ਦੇ ਵਿੱਚ ਜੀ, ਉਹ ਸਾਰਾ ਅਦਲ ਬਦਲ ਕਰ ਦਿੰਦੇ ਸੀ।
2: ਹਾਂਜੀ, ਪਰ ਸਾਹਿਬ ਹੁਣ ਨੀ, ਹੁਣ ਤਾਂ ਹਟ ਗਏ, ਹੁਣ ਤਾਂ ਬੜੇ ਸਾਲ ਹੋ ਗਏ ਏਅਰਲਾਈਨ, ਮੈਨੂੰ ਲੱਗਦਾ 7-8 ਸਾਲ ਹੋ ਗਏ ਅਸੀਂ ਕਦੇ ਲੌਕ ਨੀ ਲਾਇਆ ਟੈਚੀ ਨੂੰ, ਹਨਾ।
0: ਨਾਲੇ ਕਿਉਂਕਿ ਇੱਕ ਵਾਰੀ ਸਕੈਨਰ ਵੀ, ਸਕੈਨਰ ਵੀ ਆ ਗਏ, ਤੁਸੀਂ ਵਿੱਚ ਪਾ ਸਕਦੇ ਹੋ ਕੁਝ ਨਾ ਕੁਝ, ਤੇ ਫੋਨ ਦੇ ਵਿੱਚ ਤੁਹਾਨੂੰ ਨੋਟ ਹੁੰਦਾ ਰਹਿੰਦਾ ਕਿੱਥੇ ਹੈਗਾ ਜੀ ਤੁਹਾਡਾ।
2: ਹਾਂਜੀ
0: ਹਾਂਜੀ
2: ਹਾਂਜੀ, ਤੇ ਫੇਰ ਦੂਜੀ ਗੱਲ ਇਹ ਸੀ ਕਿ ਜਦੋਂ ਪਹਿਲਾਂ ਦੀ ਗੱਲ ਆ, ਪਹਿਲਾਂ ਇੰਡੀਆ ਦੇ ਵਿੱਚ ਨਾ ਸ਼ੁਰੂ ਸ਼ੁਰੂ ਦੀਆਂ ਗੱਲਾਂ ਨੇ, 87-88-90 ਤੱਕ ਉਦੋਂ ਦੀਆਂ ਗੱਲਾਂ ਨੇ, ਤੇ ਉਦੋਂ ਇੱਧਰ ਨੀ ਹੁੰਦਾ ਸੀ ਆਪਣੇ ਇੰਡੀਆ ਦੇ ਵਿੱਚ, ਤਾਂ ਟੈਚੀਆਂ ਦੇ ਲੋਕ ਤੋੜ ਲੈਂਦੇ ਸੀਗੇ।
0: ਹਾਂਜੀ,
2: ਤੇ ਉਹ ਜੋ ਛੋਟੀ ਜਿਹੀ ਜਿੰਦੀ ਹੁੰਦੀ ਸੀ, ਦੱਸੋ ਕੀ ਤੋੜਨੀ ਔਖੀ ਹੈ, ਇਹ ਤਾਂ ਆਪ ਸੱਪ ਨੂੰ ਆਪ ਹੀ, ਹਨਾ। ਤੇ ਟੈਚੀਆਂ ਨੂੰ ਉੱਤੋਂ ਪਾੜ ਲੈਂਦੇ ਸੀ ਇੰਡੀਆ ਦਿੱਲੀ ਦੇ ਵਿੱਚ
0: ਜੀ, ਬਿਲਕੁਲ ਜੀ,
2: ਹਨਾ। ਤੇ ਉਹ ਉਦੋਂ ਵੀ ਇਹ ਬਹੁਤ ਹੁੰਦਾ ਸੀ, ਪਹਿਲਾਂ ਹੀ ਮਤਲਬ ਡਰ ਲੱਗਿਆ ਰਹਿੰਦਾ ਸੀਗਾ ਕਿ ਪਤਾ ਨੀ ਟੈਚੀ ਸਾਬਤ ਪਹੁੰਚੂਗਾ ਵੀ ਕਿ ਨਹੀਂ, ਕਿਉਂਕਿ ਉਹ ਪਾੜ ਕੇ ਉੱਪਰੋਂ ਵਿੱਚੋਂ ਸਮਾਨ ਏਅਰਪੋਰਟ ਤੇ ਕੱਢ ਲੈਂਦੇ ਸੀਗੇ,
0: ਹਨਾ।
2: ਤੇ ਹਾਂਜੀ, ਉਹ ਵੀ ਬਾਅਦ ਚ ਵੇਚਦੇ ਸੀ ਜਾਂ ਜੋ ਕੁਛ ਘਰ ਲੈ ਜਾਂਦੇ ਸੀ ਜਿਵੇਂ ਵੀ ਸੀ। ਹਾਂਜੀ, ਤੇ ਸੈਣੀ ਸਾਹਿਬ ਭਾਜੀ ਖਬਰਾਂ ਕਰਦੇ ਸੀ, ਬੜੀ ਵਧੀਆ ਸੀ। ਮੈਂ ਤਾਂ ਕਹਿਣਾ ਸੀ, ਮੈਂ ਕਿਹਾ ਵੀ ਪਾਠ ਸਵੇਰ ਨੂੰ ਤੁਕਾਂ ਕਰ ਪੜਿਆ ਕਰੋ, ਆਪਣਾ ਸ਼ਲੋਕ ਮਹੱਲਾ 9 ਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇੱਥੇ ਹੀ ਰਹਿ ਜਾਣਾ ਸਾਰਾ ਕੁਛ, ਆ ਤੁਸੀਂ ਬੇਈਮਾਨੀ ਆ ਜੋ ਕੁਛ ਮਰਜ਼ੀ ਜਿਹੜਾ ਵੀ ਕੁਛ ਆ, ਹਨਾ। ਤੇ ਬਾਕੀ ਆ 2-3 ਦਿਨਾਂ ਤੋਂ ਤੁਸੀਂ ਸਾਰੇ ਕਹਿੰਦੇ ਸੀਗੇ ਵੀ ਕਿ ਪ੍ਰਗਟ ਸਿੰਘ ਨੂੰ ਆਪਣਾ ਪ੍ਰਧਾਨ ਬਣਾ ਤਾ, ਚਲੋ ਵਧੀਆ ਹੋਇਆ। ਪਰ ਗੱਲ ਇਹ ਆ, ਇਹ ਜਿਹੜੀ ਪੋਲੀਟੀਕਲ ਹੈਗੀ ਆ, ਇਹ ਬਹੁਤ ਕੀ ਕਹਿੰਦੇ ਨੇ, ਇੱਕ ਜਿਵੇਂ ਆਪਣੇ ਕਹਿੰਦੇ ਮੱਝ ਲਿਬੜੀ ਹੋਈ ਆ
0: ਆਪਣਾ
2: ਚਿੱਕੜ ਦੇ ਵਿੱਚ, ਹਾਂਜੀ, ਲਿਪੇ ਜਿੱਦ ਨੂੰ ਪੂੰਛ ਮਾਰਦੀ ਆ ਸਭ ਨੂੰ ਨਵੇੜੀ ਜਾਂਦੀ ਆ, ਹਨਾ। ਇਹਨਾਂ ਇਹਨੇ ਪੋਲੀਟੀਕਲ ਸਿਸਟਮ ਦੇ ਵਿੱਚ ਤਾਂ ਹੁਣ ਆਪਣਾ ਇੰਨਾ ਗੰਦਾ ਨਿਘਾਰ ਆਇਆ ਹੋਇਆ, ਇਹਨੇ ਤਾਂ ਬੜੇ ਬੜੇ ਸਭ ਨੂੰ ਇਹ ਕੁਛ ਨਾ ਕੁਛ ਕਰਕੇ ਹੀ, ਬਾਅਦ ਚ ਗੰਦੇ ਕਰਕੇ ਛਿੱਟੇ ਮਾਰ ਕੇ ਹੀ ਭੇਜਿਆ ਇੱਥੋਂ ਹਨਾ,
0: ਭੇਜਿਆ ਜੀ ਬਿਲਕੁਲ।
2: ਤੇ ਇੰਨੀ ਸਾਫ ਸੁਥਰੀ ਛਵੀ ਆ ਤਾਂ, ਪਰ ਮੈਨੂੰ ਤਾਂ ਇਹ ਡਰ ਲੱਗਦਾ ਵੀ ਕਿਤੇ ਇੰਨੀ ਸਾਫ ਸੁਥਰੀ ਛਵੀ ਰਹਿ ਵੀ ਜਾਊਗੀ ਇਹਨਾਂ ਨੇ ਤਾਂ। ਮਨਮੋਹਨ ਸਿੰਘ ਦੇਖੋ ਤੁਸੀਂ,
0: ਹਾਂ
2: ਇੰਨੇ
0: ਬਿਲਕੁਲ
2: ਵਿਚਾਰੇ ਉਹ ਸੀਗੇ, ਉਹਨਾਂ ਨੂੰ ਨੀ ਛੱਡਿਆ ਹੈਗਾ ਹਨਾ,
0: ਜੀ ਬਿਲਕੁਲ
2: ਬਈ ਜਦੋਂ ਇਹਨਾਂ ਨੇ ਭੇਜਣਾ ਤੇ ਇੰਨੀ ਛਵੀ ਸਾਫ ਹੀ ਲੈ ਕੇ ਜਾਣਗੇ
0: ਜੀ
2: ਹਨਾ।
0: ਬਿਲਕੁਲ ਹੈ ਜੀ।
2: ਤੇ ਈਵਨ ਤੁਸੀਂ ਦੇਖੋ ਹੁਣ ਆਪਾਂ ਕਹਿੰਦੇ ਹਾਂ ਵੀ ਕਰਪਸ਼ਨ ਤੇ ਹੋਰ, ਨਵਜੋਤ ਸਿੰਘ ਸਿੱਧੂ ਨੇ ਕਦੇ ਨੀ ਕੀਤੀ, ਹੋਰ
0: ਜੀ
2: ਸਾਰਾ ਕੁਛ ਉਹਦਾ ਆਪਦਾ ਵੈਲ ਆਫ ਹੈਗਾ
0: ਜੀ,
2: ਉਹ, ਪਰ ਉਹਨੇ ਵੀ ਦੇਖਿਓ ਕਿੰਨੀ, ਮਨਮੋਹਨ ਸਿੰਘ ਲਈ ਮੈਨੂੰ ਬਹੁਤ ਵਾਰੀ ਬਸ ਇੱਕੋ ਹੀ
0: ਸ਼ਬਦਾਂ
2: ਉਹਦੀ
0: ਦੀ
2: ਗੱਲ
0: ਬਹੁਤ
2: ਸਭ ਤੋਂ ਬੁਰੀ ਲੱਗਦੀ ਹੈ,
0: ਨੀਵੇਂ ਪੱਧਰ
2: ਕਿੰਨੀ
0: ਤੇ ਹੁੰਦੀ ਸੀ
2: ਗੰਦੀ,
0: ਬਿਲਕੁਲ ਹੈ ਜੀ
2: ਬਿਲਕੁਲ ਬਦਲੀ ਉਹਨਾਂ ਨੇ, ਉਹਨੇ ਯੂਜ ਕੀਤੀ ਸੀਗੀ
0: ਜੀ
2: ਹਨਾ। ਤੇ ਉਹ ਮੈਨੂੰ ਹਮੇਸ਼ਾ ਹੀ, ਉਹ ਮੈਨੂੰ ਸਭ ਤੋਂ ਵੱਧ ਉਹਦੀ ਇਹਦੀ
0: ਜੀ
2: ਜਦੋਂ ਮੈਂ ਦੇਖਦੀ ਹਾਂ ਵੀ ਕਦੇ ਇਹਨੇ ਕਰਪਸ਼ਨ ਨੀ ਕੀਤੀ, ਲੋਕਾਂ ਦੀ ਹੈਲਪ ਕੀਤੀ, ਮੁਆਵਜ਼ੇ ਆਪਦੇ ਕੋਲੋਂ ਦਿੱਤੇ ਆ,
0: ਜੀ
2: ਲਾਂਘਾ ਵੀ ਖਲਵਾਇਆ, ਹੋਰ ਸਾਰਾ ਕੁਛ, ਪਰ ਇਹਨੇ ਉਸ ਟਾਈਮ ਜਵਾਨ ਬਹੁਤ ਹੀ, ਜਦੋਂ ਇਹ
0: ਜੀ
2: ਬੀਜੀਪੀ ਚ ਗਿਆ, ਜਵਾਨ ਬਹੁਤ ਲੋ ਪੱਧਰ ਦੀ ਇੱਕ
0: ਬਿਲਕੁਲ
2: ਇਨਸਾਨ ਭਲਾ ਮਾਨਸ ਜਿਨ ਹਨਾ, ਤੇ
0: ਜੀ
2: ਉਦੋਂ ਉਹਦੇ ਲਈ ਤੁਸੀਂ ਇਹੀ ਜੀ ਗੰਦੀ ਸ਼ਬਦ, ਮਤਲਬ ਘਟੀਆਪਨ, ਗੰਦੀ ਮਤਲਬ ਘਟੀਆ
0: ਬਿਲਕੁਲ
2: ਨੀਵੇਂ ਪੱਧਰ ਦੀ ਵਰਤੋਂ ਹੋ। ਵੈਸੇ ਵੀ ਉਹ ਉਮਰ ਚ ਬਜ਼ੁਰਗ ਸੀ ਇਹਨਾਂ ਨਾਲ, ਮਤਲਬ ਬਜ਼ੁਰਗ ਨੀ ਮਤਲਬ ਇਹਨਾਂ ਤੋਂ ਬੜੇ ਸੀ ਕਿੰਨੇ
0: ਵੱਡੇ
2: ਹਨਾ।
0: ਸੀ
2: ਹਾਂਜੀ, ਤੇ ਵਧੀਆ ਸੀ ਲੱਗਿਆ, ਵਧੀਆ ਲੱਗਿਆ, ਮੈਂ ਸੁਣਦੀ ਸੀ ਕੱਲ
0: ਜੀ
2: ਪਰਸੋਂ ਵੀ, ਕੱਲ ਮੈਂ ਮਾਲ ਭੈਣ ਜੀ ਉਹਨਾਂ ਨੂੰ ਵੀ ਸੁਣਿਆ।
0: ਹਾਂਜੀ
2: ਤੇ ਅੱਜ ਸੁਖਬੀਰ ਬਾਦਲ ਦਾ ਤੁਸੀਂ ਦੱਸੋ ਵੀ ਕਰਜ਼ਾ ਦੇਣਾ,
0: ਜੀ
2: ਕਰਜ਼ਾ ਤਾਂ ਕਰਜ਼ਾ ਹੀ ਆ ਨਾ, ਲੋਨ
0: ਬਿਲਕੁਲ
2: ਦੇਣਾ
0: ਹੈ ਜੀ
2: ਲੋਨ ਹੀ ਆ
0: ਬਿਲਕੁਲ।
2: ਹੈ ਤੇ ਤੁਸੀਂ ਦਾਲ ਆਟਾ ਤੇ ਵੀ ਸਾਰੇ ਦੇਈ ਜਾਂਦੇ ਨੇ ਹਨਾ,
0: ਜੀ
2: ਤੇ ਜਿਵੇਂ ਭਾਜੀ ਕਹਿੰਦੇ ਸੀ ਕਿ ਜਨਰੇਟ ਕਰੋ ਜੋਬਸ ਬੱਚਿਆਂ ਦੀ ਪੜ੍ਹਾਈ ਦਾ,
0: ਜੀ
2: ਜਿਹੜੇ ਬੱਚੇ ਆਹ ਹੁਣ ਡਰੱਗਸ ਤੋਂ ਇੰਨਾ ਬੁਰਾ ਹਾਲ ਹੋਇਆ ਹੈ, ਇੰਨਾ ਮਤਲਬ ਸਾਰੇ ਪਾਸੇ ਗੰਦ ਇਹ ਪਿਆ ਹੋਇਆ,
0: ਜੀ
2: ਤੇ ਤੁਸੀਂ ਪਲਾਟ ਦੇਣੇ, ਪਲਾਟ ਕਿੱਥੋਂ ਦੇਣੇ ਨੇ, ਸਾਰੀ ਤਾਂ
0: ਬਿਲਕੁਲ
2: ਜ਼ਮੀਨ ਐਕਵਾਇਰ ਕਰ ਲਈ ਜ਼ਿਮੀਦਾਰਾਂ ਕੋਲ, ਤਾਂ ਜ਼ਮੀਨ ਹੀ ਨਹੀਂ ਰਹੀ
0: ਬਿਲਕੁਲ
2: ਹੈ, ਗੌਰਮੈਂਟ ਕੋਲ ਤਾਂ ਪਹਿਲਾਂ ਹੀ ਹੈ ਨਹੀਂ, ਗੌਰਮੈਂਟ ਨੇ ਤਾਂ ਪਹਿਲਾਂ ਹੀ ਆਪਣਾ ਵੇਚ ਵੱਟੀ ਇਹ ਖਾਈ
0: ਵੱਟੀ
2: ਬੈਠੇ
0: ਹੈ
2: ਨੇ ਸਾਰੇ
0: ਬਿਲਕੁਲ ਹੈ ਜੀ, ਜੇਲ੍ਹਾਂ ਭੇਜਤੀਆਂ
2: ਤੇ
0: ਭੈਣ ਜੀ
2: ਪਲਾਟ ਪਾ ਦੇ
0: ਜੀ,
2: ਤਾਂ ਹੀ ਤਾਂ ਹੁਣ ਜੇ ਆਪਣੇ ਲੋਕਾਂ ਨੇ ਇੰਨਾ ਕੁ ਤੁਸੀਂ ਇਹ ਦੇਖੋ, ਅਸੀਂ ਆ ਥੋੜੇ ਦਿਨ ਹੋਏ
0: ਜੀ
2: ਕੋਈ ਰਿਸ਼ਤੇਦਾਰ ਆਏ ਹੋਏ ਸੀ ਉਹਨਾਂ ਕੋਲ ਗਏ, ਤੇ ਮੈਂ ਉਹਨਾਂ ਨੂੰ ਪੁੱਛਣ ਲੱਗੀ, ਮੈਂ ਕਿਹਾ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ, ਕਹਿੰਦੇ ਕਿ ਕਾਂਗਰਸ ਨੂੰ, ਮੈਂ ਕਿਹਾ ਅੱਛਾ ਚਲੋ ਵਧੀਆ, ਕਹਿੰਦੇ ਕਾਂਗਰਸ ਨੂੰ, ਕਾਂਗਰਸ ਵੱਲ ਤਾਂ ਤਾਂ ਗਏ ਸੀ ਮਹਾਰਾਜੇ ਕਰਕੇ, ਹੁਣ ਮਹਾਰਾਣੀ ਵੀ ਬੀਜੇਪੀ ਚੱਲੇ, ਮੈਂ ਕਿਹੜਾ ਮਹਾਰਾਜਾ ਉਪਾਧੀ ਹੈ ਨੀ ਗੀ, ਤੇ ਉਹ ਤਾਂ ਹੁਣ ਡੈਮੋਕ੍ਰੇਸੀ ਸੀਗੀ, ਉਹਨੂੰ ਵੋਟਾਂ ਪਈਆਂ ਤਾਂ ਚੁਣਿਆ ਗਿਆ, ਤੇ ਮੈਂ ਕਿਹਾ ਜੇ ਹੁਣ ਵੀ ਉਹ ਮਹਾਰਾਜਾ ਹੀ ਤੁਸੀਂ ਉਹਨੂੰ ਬਣਾਈ ਜਾਣਾ, ਫਿਰ ਮੈਂ ਕਿਹਾ ਤੁਸੀਂ ਖੜੇ ਕਿੱਥੋਂ ਡੈਮੋਕ੍ਰੇਸੀ ਚ,
0: ਚਲੋ ਉਦੋਂ
2: ਤਾਂ ਫਿਰ ਤਾਂ ਹੈ ਹੀ
0: ਦੇ
2: ਨੀ
0: ਵਿੱਚ
2: ਗਾ
0: ਹੀ ਮੇਰੇ ਖਿਆਲ ਨਾਲ ਆਪਣੇ ਜਿਹੜੇ ਇਹਨਾਂ ਦੀ ਮਦਰ ਹੈਗੀ ਆ ਰਾਹੁਲ ਗਾਂਧੀ ਉਹਨਾਂ ਦੀ, ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਮਹਾਰਾਜਾ ਮਹਾਰਾਣੀ ਜਿਹੜੇ ਅੱਗੇ ਲਾਉਂਦੇ ਆ ਇਹ ਕੰਮ ਨਹੀਂ ਚੱਲਣਾ, ਉਹ ਬਹੁਤ ਚਿਰ ਦਾ ਇਹਨਾਂ ਨੇ ਹਟਾਇਆ
2: ਹੈ ਨਹੀਂ
0: ਕਾਂਗਰਸ ਦੇ ਵਿੱਚ ਤਾਂ।
2: ਨਹੀਂ ਨਹੀਂ ਉਹ ਤੁਸੀਂ ਭਾਰੇ ਸਾਹਿਬ ਲਾਉਣ ਨੂੰ ਤਾਂ ਹੁਣ ਕੁਛ ਮਰਜ਼ੀ
0: ਲਾਈ
2: ਲਾਈ ਜਾਵੋ, ਹੁਣ
0: ਜਾਂਦੇ
2: ਮੈਂ ਕੁਛ ਲਾਈ ਜਾਵਾਂ ਆਪਣੇ
0: ਬਿਲਕੁਲ
2: ਆਪਣੇ ਨਾਂ ਦੇ ਮੂਹਰੇ
0: ਜੀ,
2: ਹਨਾ, ਜਿਹੜਾ ਜਿਹੜੀ ਚੀਜ਼ ਹੁਣ ਹੈ ਹੀ ਨਹੀਂ ਮੇਰੇ, ਮਤਲਬ ਮੈਨੂੰ ਸਮਾਜ ਨਹੀਂ ਦੇ ਰਿਹਾ ਜਾਂ ਮੈਂ ਉਸ ਦੇ ਲਾਇਕ ਨਹੀਂ, ਜਾਂ ਉਹ ਚੀਜ਼ ਐਗਜ਼ਿਸਟ ਹੀ ਨਹੀਂ
0: ਨਹੀਂ
2: ਕਰਦੀ, ਹੁਣ
0: ਕਰਦੀ ਜੀ ਬਿਲਕੁਲ,
2: ਮਹਾਰਾਜੇ ਦੀ ਮਹਾਰਾਜਾ ਦੀ ਤਾਂ ਹੈ ਹੀ ਨਹੀਂ ਗੀ,
0: ਉਪਾਧੀ
2: ਹੁਣ ਆਹ
0: ਹੈ ਨਹੀਂ,
2: ਜਿਵੇਂ
0: ਮੁੱਕ ਗਈ ਹੈ ਜੀ
2: ਉਪਾਧੀ ਹੈ ਨਹੀਂ, ਨਾ
0: ਜੀ
2: ਮਹਾਰਾਣੀ ਦੀ, ਤੁਸੀਂ ਘਰ ਦੇ ਵਿੱਚ ਜੋ ਕੁਛ ਮਰਜ਼ੀ ਬਣਾਈ ਜਾਓ,
0: ਬਿਲਕੁਲ
2: ਮਹਾਰਾਜੇ ਬਣੀ ਜਾਓ ਹਨਾ, ਤੇ ਆਹ ਹੁਣ ਨਾਭੇ ਵਾਲੀ ਸੀਗੀ ਉਹ ਮਹਾਰਾਣਾ ਮਹਾਰਾਜਾ, ਤੇ ਉਹ
0: ਜੀ
2: ਆ ਕੇ ਪਤਾ ਨੀ ਕਿੱਥੋਂ ਇੰਨੇ ਸਾਲਾਂ ਦਾ ਉਜਾੜ ਪਿਆ ਸੀ ਬੀਆਬਾਨ ਉਹ, ਤੇ ਹੁਣ ਇੱਥੇ ਮੌਜ ਨਾਲ ਆ ਕੇ ਆ ਸਾਰੇ ਜਿੰਨੇ ਰਾਧਾ ਸਵਾਮੀ ਵੀ ਸੀ ਇਹਦੇ ਵਾਲੇ, ਅਕਾਲ ਤਖ਼ਤ ਆਪਣੇ ਵਾਲੇ, ਐਸ ਜੀ ਪੀ ਸੀ ਵਾਲੇ ਸਾਰੇ ਆ ਕੇ ਮੁੰਡੇ ਦੇ ਦਸਤਾਰਬੰਦੀ ਕਰ ਗਏ ਹਨਾ, ਤੇ
0: ਉਹ ਵੀ ਲੜੀ ਜਾਂਦੇ ਆ
2: ਦਸਤਾਰਬੰਦੀ
0: ਭੈਣ
2: ਤਾਂ
0: ਜੀ, ਜਾਇਦਾਦਾਂ ਲਈ ਆਪਸ 'ਚ ਲੜੀ ਜਾਂਦੇ ਆ ਹੁਣ ਜੀ,
2: ਉਹ ਤਾਂ ਹੈ ਲੜਨਾ ਤਾਂ ਹੈਗਾ ਹੀ ਆ, ਇਹ ਕਿਹੜਾ ਹੋਣ ਇਹਨਾਂ ਦੇ ਲੜਾਈਆਂ, ਪੈਸੇ ਦੇ ਪਿੱਛੇ ਤਾਂ ਮਾਇਆ, ਉਹ ਕੀ ਕਹਿੰਦੇ ਮੈਨੂੰ ਤਾਂ ਸਾਣੀ ਭਾਜੀ ਮਾਇਆ ਹੋਈ ਨਾਗਣੀ, ਤੇ ਉਹ ਕੀ ਭਾਜੀ ਚੱਲੇ ਗਏ ਧੁੱਕ ਮੈਨੂੰ ਆਉਂਦੀ ਨੀ ਉਹ ਭੁੱਖੀ ਹੈ ਨਾ, ਤੇ ਉਹ ਤਾਂ ਕਰਕੇ ਹੈ ਤਾਂ ਹੁਣ ਜੇ ਲੋਕ ਹੁਣ ਵੀ ਨਾ ਸਮਝੇ ਬਈ ਦੇਖ ਇਹਨਾਂ ਨੇ ਸਾਨੂੰ ਇੰਨੇ ਸਾਲ, ਜਿਵੇਂ ਤੁਸੀਂ ਕਿਹਾ ਸੀ ਇੰਨੇ ਸਾਲ ਪ੍ਰਕਾਸ਼ ਸਿੰਘ ਬਾਦਲ ਰਾਜ ਕਰ ਗਿਆ, ਕੀ ਇਹਨਾਂ ਨੂੰ ਜੋਬ ਨੀ ਮਿਲੇ, ਕਰਪਸ਼ਨ ਇੰਨੀ ਹੋ ਗਈ, ਨਸ਼ਾ ਇੰਨਾ ਵੱਧ ਗਿਆ ਹਨਾ, ਤੇ ਸੁਖਬੀਰ ਸਿੰਘ ਬਾਦਲ ਨੇ ਹੋਣਾ ਕੇ ਦੇ ਦੇਣਾ, ਹੁਣ ਜੇ ਲੋਕਾਂ ਦੀਆਂ ਅੱਖਾਂ ਜੇ ਨਹੀਂ ਖੁੱਲਣੀਆਂ ਤਾਂ ਨਹੀਂ ਹੀ ਖੁੱਲਣੀਆਂ ਹਨਾ,
0: ਨਾਲੇ
2: ਫੇਰ ਉਹਨਾਂ ਦਾ ਕੋਈ
0: ਆਪਾਂ ਪੰਜਾਬ ਤੋਂ ਬਾਹਰ ਰਹਿੰਦੇ ਹਾਂ, ਸਾਨੂੰ ਵੀ ਪਤਾ ਕਿ ਪੰਜਾਬ ਦੇ ਕੀ ਮੁੱਦੇ ਨੇ, ਉੱਥੇ ਦੀਆਂ ਲੋੜਾਂ ਕੀ ਨੇ, ਇਕਨੋਮਿਕ ਕ੍ਰਾਈਸਿਸ ਚੱਲ ਰਿਹਾ ਹੈ, ਕਾਰੋਬਾਰ ਹੈ ਨਹੀਂ ਗੇ, ਲੋਕਾਂ ਦੇ ਜਿਹੜੇ ਚੱਜ ਦੇ ਚੱਲਦੇ ਸੀ ਉਹ ਵੀ ਠੱਪ ਨੇ, ਕਿੱਡੇ ਵੱਡੇ ਪੱਧਰ ਉੱਤੇ ਫਰੋਤੀਆਂ, ਹੋਰ ਸਾਰਾ ਗੈਂਗਸਟਰ ਸਿਸਟਮ, ਇਹ ਸਾਰਾ ਕੁਝ ਚੱਲ ਰਿਹਾ ਜੀ। ਅਤੇ ਉਹ ਚੀਜ਼ਾਂ ਆਪਾਂ ਨੂੰ ਇੱਥੇ ਬੈਠਿਆਂ ਨੂੰ ਪਤਾ ਜਾਂ ਨਜ਼ਰ ਆਉਂਦੀਆਂ ਨੇ, ਪਰ ਉੱਥੇ ਬੈਠੇ ਜਿਹੜੇ ਲੀਡਰ ਨੇ ਉਹ ਲੋਕਾਂ ਦੇ ਉੱਤੇ, ਆਵਾਮ ਦੇ ਉੱਤੇ ਰਾਜ ਕਰ ਰਿਹਾ, ਉਹ ਘਰ ਘਰ ਜਾ ਕੇ ਇਹ ਪੁੱਛ ਰਿਹਾ ਕਿ ਤੁਹਾਡੀਆਂ ਦੁੱਖ ਤਕਲੀਫਾਂ ਕੀ ਨੇ ਜੀ।
2: ਇੰਨੇ ਸਾਲਾਂ ਬਾਅਦ
0: ਜੀ ਬਿਲਕੁਲ
2: ਹਨਾ,
0: ਹੈ ਜੀ।
2: ਇੰਨੇ ਸਾਲਾਂ ਬਾਅਦ ਇਹ ਤਾਂ ਹੁਣ ਜਿਵੇਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਫਿਰਦਾ
0: ਜੀ
2: ਹੁੰਦਾ ਸੀਗਾ, ਵੀ
0: ਹਾਂਜੀ
2: ਦੇਖਦਾ ਸੀ ਜਾਂ ਭੇਸ ਬਦਲ ਕੇ ਜਾਂਦਾ ਸੀ। ਮੈਨੂੰ ਤਾਂ ਲੱਗਦਾ ਇਹਦੇ ਵਿੱਚ ਇਹ ਹੁਣ ਉਹ ਖਾਲਸਾ ਰਾਜ ਦੇ ਵਿੱਚ ਇਹ ਆ ਰਹੇ ਨੇ, ਵੀ ਆ ਪੁੱਛੀਏ ਜਾ ਕੇ ਵੀ ਤੁਹਾਨੂੰ ਕੀ ਤਕਲੀਫ ਆ। ਉਹ ਕਹਿੰਦੇ ਸੀ ਕਿਸੇ ਦੀ ਪੰਡ
0: ਬਿਲਕੁਲ
2: ਚੱਕਦੀ ਕੋਈ ਅਨਾਜ ਲਈ ਜਾਂਦਾ ਸੀਗਾ, ਉਹ ਤੋਂ ਨੀ
0: ਜੀ
2: ਚੱਕੋ ਇਹ ਗੱਲਾਂ। ਹੁਣ ਮੈਨੂੰ ਲੱਗਦਾ ਇਹੋ ਜਿਹੇ ਇਹ ਪਖੰਡ ਜੇ ਕਰਨਗੇ ਹਨਾ,
0: ਬਿਲਕੁਲ ਹੈ ਜੀ।
2: ਤੇ ਤੇ ਇਹਨਾਂ ਨੂੰ ਆਪਣਾ ਇਹ ਤੁਸੀਂ ਉਹ ਹੈਗਾ ਇੱਕ ਫੇਸਬੁੱਕ ਤੇ ਵੀ ਪਾਉਂਦਾ ਹੁੰਦਾ ਆਸਟ੍ਰੇਲੀਆ ਤੋਂ ਬੰਦਾ ਸਰਬਜੀਤ ਸੋਹੀ, ਇੱਥੇ ਥੋੜਾ ਚਿਰ 2 ਸਾਲ ਹੋਏ ਜਦੋਂ ਵੀ ਆ ਕੇ ਗਏ ਸੀ।
0: ਜੀ
2: ਯੰਗ ਜਿਹਾ ਹੀ ਮੁੰਡਾ ਹੈਗਾ ਤੁਹਾਡੇ ਵਰਗਾ ਹੀ ਆ,
0: ਹਾਂਜੀ
2: ਤੁਹਾਡੀ ਉਮਰ, ਸਰਬਜੀਤ ਸੋਹੀ ਆ,
0: ਜੀ
2: ਤੁਸੀਂ ਦੇਖਿਓ ਉਹਨਾਂ ਨੇ ਬੜਾ ਸੋਹਣਾ ਭਾਰੇ ਸਾਹਿਬ 2 ਦਿਨਾਂ ਤੋਂ 2 ਵਾਰ ਹੁਣ 2 ਪਿਛਲੇ ਵੀਕ 2 ਕਿਸ਼ਤਾਂ ਆ ਗਈਆਂ ਉਹ ਮਹਾਰਾਜਾ ਰਣਜੀਤ ਸਿੰਘ
0: ਅੱਛਾ ਜੀ
2: ਉੱਤੇ, ਬਈ ਉਹਨਾਂ ਦੀ ਉਹਨੇ ਕਿੰਨੀਆਂ ਰਾਣੀਆਂ ਸੀਗੀਆਂ ਵੀ ਐਕਚੁਅਲੀ ਸੀਗੀਆਂ ਕਿੰਨੀਆਂ ਹਨਾ,
0: ਜੀ
2: ਤੇ ਉਹਦੇ ਉਹ 2 ਕਿਸ਼ਤਾਂ ਭਰੀਆਂ ਉਹਦੇ ਪੜ੍ਹ ਕੇ ਮੇਰੇ ਕੋਲ ਵੀ ਜਿੰਨੀਆਂ ਕਿਤਾਬਾਂ ਸੀ, ਫਿਰ ਮੈਂ ਇੱਕ ਦਿਨ ਮੈਂ ਰਾਵੀ ਮੈਂ ਵੀ ਫਰੋਲੀਆਂ, ਮੈਂ ਕਿਹਾ ਦੇਖਾਂ ਤਾਂ ਸਹੀ ਹਨਾ,
0: ਜੀ
2: ਤੇ ਉਹ ਮੈਂ ਤੁਹਾਨੂੰ ਭੇਜਦੀ ਹਾਂ, ਉਹਦਾ ਦੀਆਂ ਪੋਸਟਾਂ ਬਹੁਤ ਵਧੀਆ ਨੇ ਹਨਾ।
0: ਜ਼ਰੂਰ
2: ਤੇ ਉਹਨੇ ਬੜਾ ਵਧੀਆ ਲਿਖਿਆ ਵੀ ਤੁਸੀਂ ਹੁਣ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਤੁਸੀਂ ਹਨਾ ਬਈ ਕਹਿੰਦੇ ਹੋ ਖਾਲਸਾ ਰਾਜ ਆਵੇ ਤੇ ਆਹ
0: ਜੀ
2: ਹੋਵੇ ਕੀ ਕੁਛ ਹੁੰਦਾ ਸੀਗਾ ਸਾਰਾ
0: ਜੀ
2: ਹਨਾ। ਤੇ ਹੁਣ ਨਾ ਭਾਰਤ ਸਾਹਿਬ ਵੈਸੇ ਗੱਲ ਐਡੀ ਬੜੀ ਮੂੰਹੋਂ ਕੱਢਣੀ ਨੀ ਚਾਹੀਦੀ, ਜੇ ਦੇਖਿਆ ਜਾਵੇ ਨਾ ਕਾਂਗਰਸ ਆ ਕੇ ਵੀ ਦੇਖ ਲਿਆ ਕੀ ਕੁਛ ਕਰਤਾ ਇਹਨਾਂ ਨੇ, ਤੇ ਬੀਜੇਪੀ ਹੁਣ ਆਪ ਵਾਲੇ ਵੀ ਆ ਗਏ। ਮੈਨੂੰ ਤਾਂ ਹੁਣ ਐ ਲੱਗਦਾ ਹਨਾ, ਕਹਿਣ ਉਹ ਕਹਿੰਦੇ ਨੇ ਵੀ
0: ਜੀ
2: ਚਲੋ ਮਾੜੀ ਗੱਲ ਮੂੰਹੋਂ ਨਾ ਕੱਢੋ, ਮੈਨੂੰ ਤਾਂ ਲੱਗਦਾ ਬੀਜੇਪੀ ਆ ਦੀ ਫਰਕ ਨੀ ਪੈਣਾ
0: ਨਹੀਂ
2: ਹਨਾ, ਇਹੋ ਜਿਹੇ ਹੋ
0: ਬਿਲਕੁਲ ਜੀ
2: ਇਹ ਉਹਨਾਂ ਭਾਜਪਾਲ ਨੇ ਉਹਨਾਂ ਦੇ ਉਹ ਜਿਹੇ
0: ਹਾਂਜੀ ਬਿਲਕੁਲ
2: ਉਸੇ ਹੀ ਕੀ ਕਹਿੰਦੇ ਨੇ ਬੇਲ ਦੇ ਕੱਦੂ ਇਹ ਨੇ ਹੁਣ ਬਣੇ
0: ਜੀ
2: ਹੋਏ, ਉਹ ਕੋਈ
0: ਬਿਲਕੁਲ
2: ਖਾਸ ਫਰਕ ਨੀ ਹੈਗਾ ਹਨਾ।
0: ਜੀ
2: ਤੇ ਬਈ ਇਹ ਤਾਂ ਆਪਾਂ ਹੁਣ ਐਂ ਲੱਗਦਾ ਵੀ ਹਾਏ ਬੀਜੇਪੀ ਨਾ ਆਵੇ, ਇਹ ਕਿਹੜਾ ਚੰਗੇ ਨੇ ਹੁਣ, ਕੋਈ ਵੀ ਨੀ
0: ਬਿਲਕੁਲ
2: ਚੰਗਾ ਇਹਨਾਂ ਚੋਂ
0: ਬਿਲਕੁਲ
2: ਹਨਾ। ਤੇ ਜੇ
0: ਗੱਲ ਤਾਂ
2: ਹੁਣ ਆਪਾਂ
0: ਪੈਂਦੀ
2: ਕਹਿ ਆਪਾਂ
0: ਨੀਤਾਂ ਦੀ ਆ ਨਾ, ਨੀਤਾਂ ਦੀ ਆ। ਚਲੋ
2: ਹਾਂਜੀ
0: ਇਹ ਆਪਾਂ ਦੇਖਦੇ ਆ ਨਾ, ਚਲੋ ਸਾਡਾ ਮੁਲਕ ਹੈ ਇੰਡੀਆ, ਤੇ ਉਹ ਸਾਰਾ ਇੱਕ ਸਾਰਾ ਇੱਕੋ ਬਰਾਬਰ ਆ ਜੀ। ਕੋਈ PM ਆ ਜਾਂ ਕੋਈ ਮੁੱਖ ਮੰਤਰੀ ਆ, ਉਹਦੇ ਲਈ ਸਾਰੇ ਲੋਕ ਇੱਕੋ ਜਿਹੇ ਹੋਣੇ ਚਾਹੀਦੇ, ਨਾ ਤਾਂ ਜਾਤ ਪਾਤ ਦਾ ਨਾ ਧਰਮ ਦਾ ਕਿਸੇ ਚੀਜ਼ ਦੇ ਵਿੱਚ ਹੋਣਾ ਚਾਹੀਦਾ। ਜੇ ਇੱਕ ਕਿਸੇ ਨੂੰ ਦਿੰਦੇ ਹੋ ਤਾਂ ਓਨਾ ਹੀ ਬਰਾਬਰ ਵੰਡ ਕੇ ਸਾਰਿਆਂ ਨੂੰ ਦੇ ਦਿਓ ਜੀ, ਕੋਈ ਗਿਲਾ ਸ਼ਿਕਵਾਈ ਨਾ ਕਰੇ।
2: ਉਹ ਤਾਂ ਹੀ ਤਾਂ ਕਹਿੰਦੇ ਵੀ ਹੁਣ ਤਾਂ ਕੋਈ ਜੇ ਆਪਾਂ ਕਹਿੰਦੇ ਵੀ ਉਹ ਹਿੰਦੂ ਮੁਸਲਮਾਨ ਜਾਂ ਹੋਰ ਇਸ ਤਰ੍ਹਾਂ
0: ਜੀ
2: ਧਰਮ ਦੇ ਪਿੱਛੇ ਲੜਾਉਂਦੇ ਨੇ ਬੀਜੇਪੀ, ਇਹਨਾਂ ਨੇ ਕਿਸੇ ਨੇ ਕੱਟ ਕੀਤੀ ਆ,
0: ਬਿਲਕੁਲ
2: ਕਿਸੇ ਨੇ ਵੀ ਨਹੀਂ। ਜੇ ਉਹੀ ਕੁਛ ਇਹਨਾਂ ਨੇ ਕੀਤਾ, ਉਹ ਕਹਿੰਦੇ ਨੇ ਵੀ ਕੰਨ ਨੀ ਫੜਿਆ, ਚਾਹੇ ਸਿੱਧੇ ਪਾਸੇ ਜੀ ਫੜ ਲਓ ਚਾਹੇ ਟੇਢੇ ਪਾਸੇ ਜੀ ਫੜ ਲਓ, ਇਹਨਾਂ ਨੇ ਵੀ ਉਹੀ ਕੁਛ ਕੀਤਾ, ਕਾਂਗਰਸ ਨੇ ਵੀ ਵਿੱਚੋਂ ਉਹੀ ਕੁਛ ਕੀਤਾ, ਅਕਾਲੀਆਂ ਨੇ ਵੀ ਉਹੀ ਕੁਛ ਕੀਤਾ, ਆਪ ਵਾਲਿਆਂ ਨੇ ਵੀ ਉਹੀ ਹੁਣ ਕੁਛ ਕਰ ਰਹੇ
0: ਇਹ
2: ਨੇ,
0: ਧਰਮ ਦੀ
2: ਗਾਂਧੀ ਨਾਲ
0: ਸਿਆਸਤ ਕਰਦੇ ਰਹੇ ਨੇ ਜੀ, ਉਹ ਉਦਾਂ ਜਾਤ ਪਾਤ ਦੀ ਸਿਆਸਤ ਕਰਦੇ ਰਹੇ ਨੇ
2: ਬਾਲ ਜਾਤ ਬਿਲਕੁਲ ਹਨਾ। ਤੇ ਆ ਮੈਂ ਨਾ ਭਾਰਤ ਸਾਹਿਬ ਕੱਲ ਮੈਂ ਕਿਤੇ ਇੱਕ ਐਕਚੁਅਲੀ ਉਹ ਦੇਖੀ ਕਿਸੇ ਦੀ ਆਪਣਾ ਪੋਡਕਾਸਟ ਸੀਗਾ, ਤੇ ਉਹ ਹਰਿਆਣੇ ਦੇ ਵਿੱਚ ਜਿਹੜੇ 2 ਪਿੰਡ ਸੀਗੇ ਚਿੱਲਾ ਤੇ ਚਿੱਲਾ ਆਉਂਦੀ ਖਨੀ ਕਿਹੜਾ ਪਿੰਡ ਆ ਉਹ ਹਨਾ ਰਿਵਾੜੀ ਦੇ ਕੋਲ, ਜਿੱਥੇ 84 ਦੇ ਵਿੱਚ 84 ਦੇ ਵਿੱਚ ਉੱਥੇ 2 ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਾਰੇ ਸੀਗੇ ਆਹ ਆਪਣਾ ਸਿੱਖਾਂ ਨੂੰ ਮਾਰਿਆ ਸੀਗਾ, ਤੇ ਉਹਨਾਂ ਦੀ ਉਹਨਾਂ ਦੇ ਘਰ ਵੀ ਓਵੇਂ ਪਏ ਨੇ, ਅੱਗ ਲਾਤੀ ਸੀਗੀ ਜਿਵੇਂ ਆਪਾਂ ਦਿੱਲੀ ਨੂੰ ਕਹਿੰਦੇ ਹਾਂ, ਉਹ ਤੁਸੀਂ ਮੈਂ ਤੁਹਾਨੂੰ ਭੇਜਦੀ ਹਾਂ ਹਨਾ। ਉਹ ਨਾ ਉਹਨਾਂ ਨੂੰ ਪੁੱਛੇ, ਉਹਨਾਂ ਦੀ FRI ਦਰਜ ਹੋਈ ਆ, ਪਰ ਕੁਛ ਕੋਈ ਮਤਲਬ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨੀ ਵੀ ਉੱਥੇ ਹੋਇਆ ਕੀ ਆ। ਪਰ ਹਾਂਜੀ ਉਹ ਜਿਹੜੇ ਘਰ ਨੇ ਉਹਨਾਂ ਦੇ ਓਵੇਂ ਵਿਚਾਰਿਆਂ ਦੇ ਓਵੇਂ ਅੱਗ ਲਾਤੀ ਨਾ, ਓਵੇਂ ਵਿੱਚ ਕਹਿੰਦੇ ਨੇ ਵਿੱਚ ਉਹ ਵੀ ਪਈਆਂ ਸੀਗੀਆਂ ਹੱਡੀਆਂ ਵਗੈਰਾ ਜਿਹੜੇ ਵੀ ਵਿੱਚ ਜਾਲ ਤੇ, ਤੇ ਉਦੋਂ ਉਹਨਾਂ ਦੇ ਢਾਣੀਆਂ ਜਿਹੀਆਂ ਬਣੀ ਸੀ, ਢਾਣੀ ਬਣੀ ਸੀ ਜਿੱਥੇ ਉਹਨਾਂ ਨੂੰ ਆ ਕੇ ਦਿਨੇ ਹੀ ਆ ਕੇ ਅਟੈਕ ਹੋਇਆ। ਤੇ ਬਾਕੀ ਉਹਦੇ ਵਿੱਚ ਤੁਸੀਂ ਗੂਗਲ ਕਰਕੇ ਦੇਖਿਓ, 9 ਦਾ ਅਲਲੇ ਤਮਾਕਨ ਦਾ ਆਉਂਦਾ ਵੀ ਕਿਵੇਂ ਬੱਸਾਂ ਚ ਭਰ ਕੇ ਲੈ ਕੇ ਆਏ ਸੀਗੇ ਇਹ। ਤੇ ਇਸ ਕਰਕੇ ਵੀ ਕਿਸੇ ਨੇ ਵੀ ਨੀ ਕੋਈ ਚਾਹੇ ਹੁਣ ਦੇ ਇਹ ਆਪ ਵਾਲੇ ਨੇ ਚਾਹੇ ਅਕਾਲੀ ਨੇ ਚਾਹੇ ਕਾਂਗਰਸ ਨੇ, ਇਹਨਾਂ ਨੇ ਇਹਨਾਂ ਨੂੰ ਲੋਕ ਇਹਨਾਂ ਲਈ ਤਾਂ ਇੱਕ ਕੀੜੇ ਮਕੌੜੇ ਨੇ ਇਹ, ਇਹਨਾਂ ਨੂੰ ਤਾਂ ਬਸ ਇਹਨਾਂ ਨੂੰ ਲੋਕਾਂ ਦੀ ਕੋਈ ਕੀਮਤ ਨੀ ਹੈਗੀ। ਤੇ ਹਾਂ ਜੀ, ਹੁਣ ਕਿੱਡੀ ਕਿੰਨੀ ਵਧੀਆ ਇਹ ਇਹਦੀ ਵਾਈਫ ਸੀਗੀ, ਪਰਸਨੈਲਿਟੀ ਇਹਦੀ, ਡਾਕਟਰ ਸੀਗੀ ਆਦੀ ਭਗਵੰਤ ਮਾਨ ਦੀ, ਦੇਖ ਲਓ ਉਹਦੇ ਤੇ ਵੀ ਹਨਾ, ਉਹਨੇ ਵੀ
0: ਉਹ
2: ਜਿਹੜੇ
0: ਭੈਣ
2: ਆ
0: ਜੀ
2: ਕੇਸ
0: ਵੈਸੇ ਹੈ
2: ਖੋਲ
0: ਨਾ
2: ਲਿਆ ਹਨਾ।
0: ਫਿਜੀਸ ਤੇ ਸੀਗੇ ਜੀ ਉਹ ਡਾਕਟਰ, ਪਤਾ ਨਹੀਂ ਕਾਹਦੇ ਲਈ ਮੋਹਰੇ ਲਾਉਂਦੇ ਆ। ਹਾਂਜੀ
2: ਕੀ ਸੀਗੇ ਜੀ ਉਹ,
0: ਫਿਜੀਸ, ਆਪਣੇ ਫਿਜੀਓਥੈਰੇਪੀ ਦੇ ਜੀ
2: ਇਹ ਫਿਰ ਡਾਕਟਰ ਲੱਗਦਾ ਮੋਹਰੇ?
0: ਡਾਕਟਰ ਨਹੀਂ, ਫਿਜੀਸਟਿਆਂ ਦੇ ਮੇਰੇ ਖਿਆਲ ਨਾਲ ਨਹੀਂ ਮੋਹਰੇ ਲੱਗਦਾ ਜੀ, ਸ਼ਾਇਦ ਡਾਕਟਰ, ਉਹਨਾਂ ਦੀ
2: ਅੱਛਾ
0: ਕੈਟਾਗਰੀ ਵੱਖਰੀ ਹੁੰਦੀ ਹੈ ਜੀ।
2: ਅੱਛਾ ਜੀ, ਠੀਕ
0: ਹਾਂਜੀ
2: ਹੈ। ਤੇ ਚਲੋ ਜਿਵੇਂ ਵੀ ਸੀ, ਪਰ ਇਹ
0: ਜੀ
2: ਹੈ ਵੀ ਇਹੋ ਜਿਹੇ ਜਿਹੜੇ ਆਪਦਾ ਇੱਕ ਕਿੱਡਾ ਵਧੀਆ ਪ੍ਰੋਫੈਸ਼ਨ ਆ ਤੁਹਾਡਾ, ਉਹਦੇ ਵਿੱਚੋਂ ਨਿਕਲ ਕੇ ਆ ਕੇ ਤੁਸੀਂ ਕਿਹੋ ਜਿਹੇ ਗੰਦ ਦੇ
0: ਬਿਲਕੁਲ ਜੀ,
2: ਵਿੱਚ ਆ ਹਨਾ, ਤੇ ਇਸ ਕਰਕੇ ਵਧੀਆ ਸੀ। ਕਈ ਦਿਨਾਂ ਦੀ ਮੈਂ ਸੁਣਦੀ ਸੀਗੀ
0: ਜੀ
2: ਪ੍ਰੋਗਰਾਮ, ਤਾਂ ਰੋਜ਼ ਹੀ ਸੁਣਦੇ ਆ, ਪਰ ਨਹੀਂ ਕਈ ਵਾਰੀ।
0: ਬਿਲਕੁਲ
2: ਹਾਂਜੀ
0: ਜੋੜ ਨਹੀਂ ਹੁੰਦਾ ਜੀ। ਹਾਂਜੀ
2: ਹਾਂਜੀ ਹਾਂਜੀ,
0: ਜੀ,
2: ਚਲੋ ਠੀਕ ਹੈ
0: ਥੈਂਕ
2: ਭਾਰੇ
0: ਯੂ
2: ਸਾਹਿਬ
0: ਭੈਣ ਜੀ,
2: ਹਨਾ।
0: ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ,
2: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ
2: ਸਸ
0: ਅਕਾਲ ਜੀ। ਲਓ ਦੋਸਤੋ, ਇਹ ਸਨ ਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ। ਸਮਾਂ ਤਾਂ ਆਪਣਾ ਚਲੋ ਹੋ ਗਿਆ ਤਕਰੀਬਨ ਪੂਰਾ, ਪਰ ਗੱਲਬਾਤ ਚੱਲਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਅੱਗੇ ਜ਼ਰੂਰ ਤੁਰ ਪੈਂਦੀ ਹੈ। ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਇੱਕ ਦੋ ਖਬਰਾਂ ਨੇ ਉਹਨਾਂ ਦੀ ਝਾਤ ਮਾਰ ਕੇ ਫਿਰ ਆਪਾਂ ਆਗਿਆ ਲਵਾਂਗੇ। ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਕੀਤੀ ਜਾ ਰਹੀ ਹੈ, ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਰਿਵਾਰਕ ਜਿਹੜੇ ਵੀਜ਼ਿਆਂ ਦੇ ਉੱਤੇ ਸਿਕੰਜਾ ਜਿਹੜਾ ਕੱਸਣ ਦੀ ਜਿਹੜੀ ਹੈ ਕੋਸ਼ਿਸ਼ ਦੇ ਵਿੱਚ ਨੇ। ਸਾਲਾਨਾ ਪ੍ਰਵਾਸ ਟੀਚਾ ਘਟਾ ਕੇ 1 ਲੱਖ ਕਰਨ ਦਾ ਪ੍ਰਸਤਾਵ ਜਿਹੜਾ ਰੱਖਿਆ ਗਿਆ। ਨਵੇਂ ਆਵਾਸ ਨੂੰ ਘੱਟ ਕਰਨ ਦਾ ਦਬਾਅ ਆਸਟ੍ਰੇਲੀਆ ਦੀ ਲੇਬਰ ਸਰਕਾਰ ਤੇ ਲਗਾਤਾਰ ਜਿਹੜਾ ਪੈ ਰਿਹਾ, ਤੇ ਮੁਲਕ ਦੀ ਜਿਹੜੀ ਹੈ ਪ੍ਰਵਾਸ ਨੀਤੀ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਅੱਜ ਮੁੱਖ ਵਿਰੋਧੀ ਧਿਰ ਜਿਹੜੀ ਹੈ ਕੁਆਲੀਸ਼ਨ ਨੇ ਜਿਹੜਾ ਨੈੱਟ ਵਿਦੇਸ਼ੀ ਪ੍ਰਵਾਸ ਨੂੰ ਸਾਲਾਨਾ ਸਿਰਫ 1 ਲੱਖ ਤੱਕ ਲਿਆਉਣ ਦਾ ਜਿਹੜਾ ਟੀਚਾ ਰੱਖਿਆ, ਇਹ ਮੌਜੂਦਾ ਪੱਧਰ ਦਾ ਜਿਹੜਾ ਲਗਭਗ ਇੱਕ ਤਿਹਾਈ ਹੈ। ਵਿਰੋਧੀ ਧਿਰ ਦੇ ਆਗੂ ਐਗਸ ਟੇਲਰ ਨੇ ਇਸ ਨੂੰ ਜਿਹੜਾ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਦੱਸਿਆ। ਪਰ ਜਿਹੜਾ ਪ੍ਰਸਤਾਵ ਦੇ ਮੁਤਾਬਕ ਪਹਿਲੇ 2 ਸਾਲ 1 ਲੱਖ ਦਾ ਟੀਚਾ ਰਹੇਗਾ, ਤੇ ਤੀਜੇ ਸਾਲ 1,30,000, ਤੇ ਚੌਥੇ ਸਾਲ ਇਹਦਾ ਜਿਹੜਾ 1,60,000 ਜਿਹੜਾ ਹੋ ਜਾਏਗਾ। ਯੋਜਨਾ ਦੇ ਤਹਿਤ 4 ਸਾਲਾਂ ਦੇ ਵਿੱਚ ਆਰਜੀ ਵੀਜ਼ਾ ਧਾਰਕਾਂ ਦੀ ਗਿਣਤੀ ਲਗਭਗ 6.50 ਲੱਖ ਘਟਾਉਣ, ਤੇ ਮਨੁੱਖਤਾਵਾਦੀ ਦਾਖਲਾ ਜਿਹੜਾ 20,000 ਤੋਂ ਘਟਾ ਕੇ 10,000 ਸਾਲਾਨਾ ਕਰਨ ਦੀ ਤਜਵੀਜ਼ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀ ਨਵੀਆਂ ਪਾਬੰਦੀਆਂ ਜਿਹੜੀਆਂ ਨੇ 2.40 ਲੱਖ ਦੀ ਸਾਲਾਨਾ ਹੱਦ ਦਾ ਪ੍ਰਸਤਾਵ ਹੈ, ਤੇ ਕੁਆਲੀਸ਼ਨ ਦਾ ਜਿਹੜਾ ਕਹਿਣਾ ਹੈ ਕਿ ਉੱਚ ਹੁਨਰ ਵਾਲੇ ਕਾਮਿਆਂ ਨੂੰ ਤਰਜੀਹ ਦਿੱਤੀ ਜਾਏਗੀ, ਤੇ ਇਸ ਵੱਡੀ ਕਟੌਤੀ ਦੇ ਵਿਆਪਕ ਆਰਥਿਕ ਪ੍ਰਭਾਵਾਂ ਦੀ ਪੂਰੀ ਜਿਹੜੀ ਹੈ ਮਾਡਲਿੰਗ ਅਜੇ ਜਿਹੜਾ ਜਾਰੀ ਨਹੀਂ ਕੀਤੀ ਗਈ ਹੈ। ਵਿਰੋਧੀ ਪਾਰਟੀ ਨੇ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਹੈ ਕਿ ਸਥਾਨਕ ਲੋਕਾਂ ਦੇ ਵਿਰੋਧ ਦੇ ਕਾਰਨ ਗ੍ਰਹਿ ਮੰਤਰੀ ਨੇ ਪਿਛਲੇ ਮਹੀਨੇ ਆਵਾਸ ਘਟਾਉਣ, ਆਰਜੀ ਵੀਜ਼ਾ ਵਿਦਿਆਰਥੀਆਂ ਦੇ ਵੱਲੋਂ ਆਪਣੇ ਪਤੀ ਪਤਨੀ ਬੱਚੇ ਮਾਪੇ ਆਦਿ ਨੂੰ ਵੀਜ਼ੇ ਦੇਣ ਤੋਂ ਰੋਕਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਵੀ ਅਮਲੀ ਜਿਹੜਾ ਜਾਮਾ ਨਹੀਂ ਪਹਿਨਾਇਆ ਗਿਆ ਹੈ। ਪੈਰਿਸ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜਾ ਬੱਚਿਆਂ ਦਾ ਸ਼ੋਸ਼ਣ ਕਰਵਾਉਣ ਵਾਲੇ ਗਰੋਹ ਦਾ ਚਲਾਉਣ ਦੇ ਦੋਸ਼ ਦੇ ਹੇਠ ਭਾਰਤੀ ਮੂਲ ਦੇ ਜਿਹੜੇ ਨੇ ਰੋਹਨ ਦੇ ਉੱਤੇ ਜਿਹੜਾ ਮੁਕੱਦਮਾ ਸ਼ੁਰੂ ਹੋ ਗਿਆ। ਔਨਲਾਈਨ ਨਿਊ ਨਾਜੀ ਨੈੱਟਵਰਕ ਦੇ ਰਾਹੀਂ ਨਾਬਾਲਗ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਤੇ ਉਹਨਾਂ ਨੂੰ ਜਿਨਸੀ ਅਪਰਾਧਾਂ ਦੇ ਉੱਤੇ ਸੈਲਫ ਹਾਰਮ ਦੇ ਲਈ ਮਜਬੂਰ ਕਰਨ ਦੇ ਗੰਭੀਰ ਦੋਸ਼ਾਂ ਦੇ ਹੇਠ ਇੱਕ ਭਾਰਤੀ ਨਾਗਰਿਕ ਦੇ ਖਿਲਾਫ਼ ਸੋਮਵਾਰ ਨੂੰ ਪੈਰਿਸ ਦੀ ਇੱਕ ਅਦਾਲਤ ਦੇ ਵਿੱਚ ਬੰਦ ਕਮਰੇ ਦੇ ਅੰਦਰ ਸੁਣਵਾਈ ਸ਼ੁਰੂ ਹੋ ਗਈ ਹੈ। ਮੁਲਜ਼ਮ ਦੀ ਪਛਾਣ 29 ਸਾਲਾਂ ਰੋਹਨ ਰਾਣੇ ਵਜੋਂ ਹੋਈ ਹੈ, ਰਾਣੇ ਨਹੀਂ ਰਾਨੇ ਵਜੋਂ ਹੋਈ ਹੈ। ਜਾਂਚ ਅਧਿਕਾਰੀਆਂ ਦੇ ਮੁਤਾਬਕ ਉਹ ਫਰਾਂਸ ਦੇ ਜਿਹੜਾ ਐਂਟੀਬਜ਼ ਸ਼ਹਿਰ ਦੇ ਵਿੱਚ ਇੱਕ ਬਿਜ਼ਨਸ ਸਕੂਲ ਦੇ ਵਿੱਚ ਪੜ੍ਹਾਈ ਕਰਨ ਗਿਆ ਸੀ, ਤੇ ਬਾਅਦ ਦੇ ਵਿੱਚ ਉੱਥੇ ਫਿਟਨੈਸ ਕੋਚ ਦੇ ਵਜੋਂ ਕੰਮ ਕਰਨ ਲੱਗ ਪਿਆ। ਫਰਾਂਸੀਸੀ ਅਧਿਕਾਰੀ ਅਨੁਸਾਰ ਰਾਨੇ ਜਿਹੜਾ ਹੈਗਾ ਉਹਦੇ ਕੌਮਾਂਤਰੀ ਨਿਊ ਨਾਜੀ ਅਤੇ ਨਹਿਲਿਸਟਿਕ ਔਨਲਾਈਨ ਗਰੁੱਪ ਜਿਹੜਾ CVLT ਦੇ ਪ੍ਰਮੁੱਖ ਸਰਗਣਿਆਂ ਦੇ ਵਿੱਚੋਂ ਇੱਕ ਹੈ। ਉਹ ਮੈਸੇਜਿੰਗ ਐਪ ਜਿਹੜਾ ਹੈ ਡਿਸਕੋਰਡ ਦੇ ਗਰੁੱਪ ਦਾ ਸੰਚਾਲਨ ਕਰਦਾ ਸੀ, ਜਿਸ ਦੇ ਉੱਤੇ ਮੈਂਬਰ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਫੈਲੇ ਹੋਏ ਸਨ। ਜਾਂਚ ਏਜੰਸੀਆਂ ਦੇ ਅਨੁਸਾਰ ਇਸ ਗਰੋਹ ਦਾ ਮੁੱਖ ਨਿਸ਼ਾਨਾ ਅਮਰੀਕਾ, ਨੀਦਰਲੈਂਡ, ਬ੍ਰਿਟੇਨ ਅਤੇ ਐਸਟੋਨੀਆ ਵਰਗੇ ਦੇਸ਼ਾਂ ਦੀਆਂ ਨਾਬਾਲਗ ਕੁੜੀਆਂ ਸਨ, ਤੇ ਇਸ ਨੈੱਟਵਰਕ ਦੇ ਨਾਲ ਜੁੜੇ ਹੋਰ ਸ਼ੱਕੀ ਜਰਮਨੀ, ਨਿਊਜ਼ੀਲੈਂਡ ਅਤੇ ਅਮਰੀਕਾ ਦੇ ਰਹਿਣ ਵਾਲੇ ਨੇ। ਇਹ ਗਰੁੱਪ ਜਿਹੜਾ ਨਸਲਵਾਦੀ, ਯਹੂਦੀ ਵਿਰੋਧੀ, ਨਾਰੀਵਾਦੀ ਵਿਰੋਧੀ ਤੇ LGBTQ ਭਾਈਚਾਰੇ ਦੇ ਖਿਲਾਫ ਜ਼ਹਿਰ ਜਿਹੜਾ ਉਗਲਣ ਦੇ ਲਈ ਜਾਣਿਆ ਜਾਂਦਾ ਸੀ। ਇਸ ਵੱਡੇ ਕੌਮਾਂਤਰੀ ਮਾਮਲੇ ਦਾ ਖੁਲਾਸਾ 2020 ਦੇ ਅਖੀਰ ਦੇ ਵਿੱਚ ਹੋਇਆ, ਜਦੋਂ ਅਮਰੀਕਾ ਸਥਿਤ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪੋਲਿਡ ਜਿਹੜਾ ਚਿਲਡਰਨ ਨੂੰ ਨਾਬਾਲਗ ਕੁੜੀਆਂ ਦੇ ਨਾਲ ਸੰਬੰਧਿਤ ਅਪਰਾਧਿਕ ਸਮੱਗਰੀ ਮਿਲੀ ਸੀ। ਇਸ ਤੋਂ ਬਾਅਦ ਸ਼ੁਰੂ ਹੋਈ ਕੌਮਾਂਤਰੀ ਜਾਂਚ ਦੇ ਆਧਾਰ ਦੇ ਉੱਤੇ ਰੋਹਨ ਨੂੰ ਜਿਹੜਾ ਸੀ 2021 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੀੜਤਾਂ ਦੇ ਵਿੱਚ ਬੱਚੇ ਸ਼ਾਮਲ ਹੋਣ ਕਰਕੇ ਅਦਾਲਤੀ ਸੁਣਵਾਈ ਗੁਪਤ ਰੱਖੀ ਜਾ ਰਹੀ ਹੈ। ਸਰਕਾਰੀ ਵਕੀਲਾਂ ਦੇ ਅਨੁਸਾਰ ਇਹ ਗਰੋਹ ਆਨਲਾਈਨ ਜਿਹੜਾ ਮਾਧਿਅਮ ਦੇ ਰਾਹੀਂ ਬੱਚਿਆਂ ਨੂੰ ਬਲੈਕਮੇਲ ਕਰਦਾ ਸੀ ਅਤੇ ਜਿਹੜਾ ਇਹ ਰੋਹਨ ਹੈਗਾ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਜਿਹੜਾ ਕੀਤਾ ਇਹਨੇ। ਦੂਸਰੇ ਪਾਸੇ ਕੋਈ ਵੀ ਏਜੰਟ ਪੱਕੀ ਨੌਕਰੀ ਜਿਹੜਾ ਵੀਜ਼ਾ ਜਾਂ PR ਦਿਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਕੈਨੇਡਾ ਵੀਜ਼ੇ ਦੇ ਨਾਂ ਦੇ ਉੱਤੇ ਹੋ ਰਹੀਆਂ ਠੱਗੀਆਂ ਦੇ ਵਿਰੁੱਧ IRCC ਦੇ ਵੱਲੋਂ ਚੇਤਾਵਨੀ ਆ ਗਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ ਜਿਹੜੀ ਹੈ ਉਹਨੇ ਵੀਜ਼ਾ ਲਵਾਉਣ ਵਾਲਿਆਂ ਦੇ ਉੱਤੇ ਅਤੇ ਕੈਨੇਡਾ ਦੇ ਵਿੱਚ ਨਵੇਂ ਆਏ ਲੋਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ AI ਦੇ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਦੇ ਲਈ ਕਿਹਾ ਹੈ। ਠੱਗ ਜਿਹੜੇ ਨੇ AI ਦੀ ਵਰਤੋਂ ਕਰਕੇ ਸਰਕਾਰੀ ਅਫਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਨੇ ਤਾਂ ਜੋ ਲੋਕਾਂ ਨੂੰ ਅਸਲੀ ਹੋਣ ਦਾ ਜਿਹੜਾ ਭੁਲੇਖਾ ਪਾਇਆ ਜਾ ਸਕੇ। ਇਹ ਚੇਤਾਵਨੀ ਪੰਜਾਬ ਦੇ ਕੁਝ ਲੋਕਾਂ ਦੇ ਨਾਲ ਹੋਈ ਠੱਗੀ ਤੋਂ ਜਿਹੜਾ ਬਾਅਦ ਜਾਰੀ ਕੀਤੀ ਗਈ ਹੈ। ਠੱਗਾਂ ਨੇ ਕੈਨੇਡਾ ਦੇ ਵਿੱਚ ਪੱਕੀ ਨੌਕਰੀ ਅਤੇ ਵੀਜ਼ਾ ਦਾ ਜਿਹੜਾ ਝਾਂਸਾ ਦੇ ਕੇ ਉਹਨਾਂ ਦੇ ਕੋਲੋਂ ਮੋਟੀਆਂ ਰਕਮਾਂ ਜਿਹੜੀਆਂ ਠੱਗੀਆਂ ਨੇ। ਅਧਿਕਾਰੀਆਂ ਦਾ ਕਹਿਣਾ ਕਿ ਨਵੇਂ ਲੋਕਾਂ ਨੂੰ ਕੈਨੇਡਾ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਚੁੱਕ ਰਹੇ ਨੇ। ਠੱਗ ਅਕਸਰ ਸਰਕਾਰੀ ਅਫਸਰ ਬਣ ਕੇ ਫੋਨ ਕਰਦੇ ਨੇ, ਈਮੇਲ ਜਾਂ ਮੈਸੇਜ ਭੇਜਦੇ ਨੇ, ਟੈਕਸ ਜਾਂ ਫੀਸ ਦੇ ਨਾਂ ਦੇ ਉੱਤੇ ਡਰਾ ਕੇ ਪੈਸੇ ਮੰਗਦੇ ਨੇ। IRCC ਨੇ ਸਾਫ਼ ਕੀਤਾ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਪੱਕੀ ਨੌਕਰੀ ਵੀਜ਼ਾ ਜਾਂ PR ਜਿਹੜੀ ਆ ਪੱਕੀ ਰਿਹਾਇਸ਼ ਕੈਨੇਡਾ ਦੀ ਦਿਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਜਿਹੜਾ ਫੈਸਲਾ ਸਿਰਫ ਕੈਨੇਡਾ ਦੇ ਸਰਕਾਰੀ ਇਮੀਗ੍ਰੇਸ਼ਨ ਅਫਸਰ ਹੀ ਕਰ ਸਕਦੇ ਹੈ। ਵਿਭਾਗ ਨੇ ਦੱਸਿਆ ਕਿ ਵੀਜ਼ਾ ਫੀਸ ਸਿਰਫ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬਸਾਈਟ ਦੇ ਉੱਤੇ ਜਮ੍ਹਾਂ ਹੁੰਦੀ ਹੈ, ਹੋਰ ਕਿਤੇ ਨਹੀਂ। ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਦੇ ਨਿੱਜੀ ਬੈਂਕ ਖਾਤੇ ਦੇ ਵਿੱਚ ਪੈਸੇ ਪਵਾਉਣ ਦੇ ਲਈ ਨਹੀਂ ਕਹਿੰਦੇ ਨੇ ਅਤੇ ਨਾ ਹੀ ਡਿਪੋਰਟ ਵਾਪਸ ਭੇਜਣ ਦੀ ਧਮਕੀ ਦਿੰਦੇ ਨੇ। ਇਸ ਤੋਂ ਇਲਾਵਾ ਸਰਕਾਰੀ ਅਫਸਰ ਕਦੇ ਵੀ ਜੀਮੇਲ, ਹੋਟਮੇਲ ਜਾਂ ਯਾਹੂ ਵਰਗੀਆਂ ਆਮ ਈਮੇਲਾਂ ਦੀ ਵਰਤੋਂ ਜਿਹੜੀ ਹੈ ਨਹੀਂ ਕਰਦੇ ਨੇ। ਪਰ ਸਾਡੇ ਲੋਕ ਨਹੀਂ ਟਾਲਦੇ ਭਾਈ, ਪੈਸੇ ਚੱਕੀ ਫਿਰਦੇ ਆ, ਕਹਿੰਦੇ ਲੁੱਟ ਲਓ ਲੁੱਟ ਲਓ। ਦੂਸਰੇ ਪਾਸੇ ਘਰੇਲੂ ਖੁਫੀਆ ਏਜੰਸੀ ਦੇ ਸਾਬਕਾ ਮੁਖੀ ਜਾਸੂਸ ਜਿਹੜੇ ਨੇ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜਰਮਨੀ ਦੇ ਵਿੱਚ। ਜਰਮਨੀ ਦੀ ਘਰੇਲੂ ਖੁਫੀਆ ਏਜੰਸੀ ਦੇ ਇੱਕ ਸਾਬਕਾ ਮੁਖੀ ਨੂੰ ਮੰਗਲਵਾਰ ਨੂੰ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਇਹ ਜਾਣਕਾਰੀ ਸੰਘੀ ਵਕੀਲ ਦਫ਼ਤਰ ਨੇ ਦਿੱਤੀ ਹੈ। ਦਫ਼ਤਰ ਦੇ ਅਨੁਸਾਰ ਅਗਸਤ ਹੈਨਿੰਗ ਨੇ ਦਸੰਬਰ 1998 ਤੋਂ ਨਵੰਬਰ 2005 ਤੱਕ ਸੰਘੀ ਖੁਫੀਆ ਏਜੰਸੀ ਜਾਂ BND ਦੇ ਮੁਖੀ ਦੇ ਵਜੋਂ ਸੇਵਾ ਨਿਭਾਈ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਹੈਨਿੰਗ ਨੂੰ ਦੱਖਣੀ ਜਰਮਨੀ ਦੇ ਬੈਡ ਟੋਇਲਜ਼ ਫੋਲ ਫਰੈਟ ਸ਼ੋਸ਼ੇਨ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਦਫ਼ਤਰ ਦੇ ਅਨੁਸਾਰ ਹੈਨਿੰਗ ਨੇ ਦੇ ਸਾਬਕਾ ਸਹਿਯੋਗੀ ਮੈਨਫ੍ਰੈਡ ਡੀ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਇਸ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਹੈਨਿੰਗ ਅਤੇ ਮੈਨਫ੍ਰੈਡ 'ਤੇ ਕਿਸ ਦੇ ਲਈ ਜਿਹੜਾ ਜਾਸੂਸੀ ਕਰਨ ਦਾ ਦੋਸ਼ ਜਿਹੜਾ ਲੱਗਿਆ ਸੀ। ਆਖਰੀ ਖਬਰਾਂ ਵੱਲ ਨੂੰ ਵੱਧਦਿਆਂ ਹੌਰਮੁਜ਼ ਦੇ ਵਿੱਚ ਇੱਕ ਵਾਰ ਫਿਰ ਭਾਰਤੀਆਂ ਦੇ ਨਾਲ ਭਰੇ ਜਹਾਜ਼ ਦੇ ਉੱਤੇ ਹੋ ਗਿਆ ਹਮਲਾ। ਵਿਦੇਸ਼ ਮੰਤਰਾਲੇ ਨੇ ਨਿੰਦਾ ਕੀਤੀ ਹੈ। ਈਰਾਨ ਅਤੇ ਅਮਰੀਕਾ ਵਿਚਾਲੇ ਜਾਰੀ ਜੰਗ ਦੇ ਕਾਰਨ ਮਿਡਲ ਈਸਟ ਦੇ ਵਿੱਚ ਹਾਲਾਤ ਲਗਾਤਾਰ ਤਣਾਅਪੂਰਨ ਬਣਦੇ ਜਾ ਰਹੇ ਨੇ ਅਤੇ ਇਸ ਦੇ ਦੌਰਾਨ ਹੀ ਓਮਾਨ ਦੇ ਤੱਟ ਨੇੜੇ ਹੌਰਮੁਜ਼ ਦੇ ਵਿੱਚੋਂ ਲੰਘ ਰਹੇ ਇੱਕ ਵਪਾਰਕ ਜਹਾਜ਼ MT on Peace ਜਿਹੜਾ ਹੈ, ਜਿਸ ਦੇ ਉੱਤੇ ਪਨਾਮਾ ਦਾ ਝੰਡਾ ਲੱਗਿਆ ਹੋਇਆ ਸੀ, ਉਹਦੇ ਉੱਤੇ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਜਹਾਜ਼ ਸਵਾਰ 11 ਭਾਰਤੀ ਨਾਗਰਿਕਾਂ ਦੇ ਸਮੇਤ ਕੁੱਲ 12 ਕੁ ਮੈਂਬਰ ਕਰੂ ਮੈਂਬਰ ਜਿਹੜੇ ਨੇ ਜ਼ਖਮੀ ਹੋਏ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅਤੇ ਖੇਤਰ ਦੇ ਵਿੱਚ ਸ਼ਾਂਤੀ ਦੇ ਲਈ ਅਜਿਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਜਹਾਜ਼ ਦੇ ਉੱਤੇ ਸਵਾਰ ਕੁੱਲ 19 ਕਰੂ ਮੈਂਬਰਾਂ ਦੇ ਵਿੱਚੋਂ 17 ਭਾਰਤੀ ਜਿਹੜੇ ਨਾਗਰਿਕ ਨੇ। ਹਮਲੇ ਦੇ ਵਿੱਚ ਜ਼ਖਮੀ ਹੋਏ 12 ਮੈਂਬਰਾਂ ਦੇ ਵਿੱਚੋਂ 11 ਭਾਰਤੀ ਨੇ। ਓਮਾਨੀ ਅਧਿਕਾਰੀਆਂ ਦੀ ਮਦਦ ਦੇ ਨਾਲ ਜ਼ਖਮੀ ਕਰੂ ਜਿਹੜਾ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਹਨਾਂ ਨੂੰ ਓਮਾਨ ਦੇ ਖਾਸਬ ਵਿਖੇ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਭਾਰਤ ਨੇ ਇਸ ਦਾ ਜਿਹੜਾ ਮਦਦ ਦੇ ਲਈ ਓਮਾਨ ਪ੍ਰਸ਼ਾਸਨ ਦਾ ਧੰਨਵਾਦ ਵੀ ਜਿਹੜਾ ਇਹਦੇ ਵਿੱਚ ਕੀਤਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਅੱਜ ਦਾ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜਿਨ੍ਹਾਂ ਦੋਸਤਾਂ ਨੇ ਨਾਲ ਜੁੜ ਕੇ ਸੁਣਿਆ ਅਤੇ ਬਾਅਦ ਦੇ ਵਿੱਚ ਵੀ ਸੁਣਨਗੇ, ਉਹਨਾਂ ਦਾ ਵੀ ਸ਼ੁਕਰੀਆ।

ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਪਰਮਿੰਦਰ ਬਾਂਜੀ ਕਹਿੰਦੇ ਆ ਸਲਾਮ ਵੱਡੇ ਵੀਰ ਮੁਹੰਮਦ ਜੀ, ਅਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਭ ਦੁਆਬਾ ਸਰੋਤਿਆਂ ਨੂੰ ਜੀ, ਅਤੇ ਹਮੇਸ਼ਾ ਹੱਸਦੇ ਵੱਸਦੇ ਰਹੋ ਅਤੇ ਜੁੜਦੇ ਰਹੋ ਕਹਿੰਦੇ ਜੀ ਨਾਲ ਜੀ। ਸ਼ੁਕਰੀਆ ਭੈਣ ਜੀ, ਤੁਸੀਂ ਵੀ ਹੋਕਾ ਦਿੰਦੇ ਹੋ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਨਾਲ ਗੁਲਾਬ ਦੇ ਫੁੱਲ ਭੇਜੇ ਆ। ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਰਾਜਨ ਜੀ, ਅਤੇ ਹੁਣ ਤੁਸੀਂ ਰੋਜ਼ ਹੀ ਗੁਰਬਾਣੀ ਦੇ ਨਾਲ ਸ਼ੁਰੂ ਕਰਦੇ ਹੋ, ਚੰਗਾ ਲੱਗਦਾ ਹੈ ਜੀ। ਕਿਆ ਬਾਤ ਹੈ ਜੀ, ਐਪਰੀਸ਼ੀਏਟ ਕੀਤਾ ਹੈ। ਅਤੇ ਜੋਲ ਭੈਣ ਜੀ ਵੀ ਐਪਰੀਸ਼ੀਏਟ ਕਰਕੇ ਗਏ ਨੇ। ਆਪਣੇ ਰਜਿੰਦਰ ਕੁਮਾਰ ਜੀ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ ਜੀਰਾ ਸਾਹਿਬ ਅਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮਿਲਿਆ ਆਪਾਂ ਨੂੰ ਗੁਰਲਾਲ ਕੰਗ ਜੀ ਦਾ, ਐਡਵੋਕੇਟ ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ। ਮੁਕੱਦਰ ਜੀ ਵੀ ਲਿਖਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ, ਅਤੇ ਕੰਗ ਜੀ ਕਹਿੰਦੇ ਆ ਵਕੀਲ ਸਾਹਿਬ ਛਾਏ ਹੋਏ ਨੇ ਜੀ ਕਹਿੰਦੇ, ਅਤੇ ਇਸ ਸਰਕਾਰ ਦਾ ਅੰਤ ਆ ਗਿਆ ਜੀ ਵਕੀਲ ਸਾਹਿਬ, ਅਤੇ ਭਾਰਤ ਪਹਿਲਾਂ T20 ਮੈਚ ਸ਼ਾਨਦਾਰ ਤਰੀਕੇ ਦੇ ਨਾਲ ਜਿੱਤ ਗਿਆ ਜੀ ਕਹਿੰਦੇ, ਅਤੇ ਮੁਬਾਰਕਬਾਦ ਹੈ ਸਭ ਨੂੰ ਜੀ, ਕ੍ਰਿਕਟ ਪ੍ਰੇਮੀਆਂ ਨੂੰ ਵੀ ਜੀ। ਅਤੇ ਗੁਰਲਾਲ ਜੀ ਕਹਿੰਦੇ ਆ ਸਰਪੰਚ ਸੁਰੇਸ਼ ਆਈਅਰ ਨੇ ਲਗਾਇਆ ਸੈਂਕੜਾ ਜੀ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ US ਤੋਂ ਲਿਖਦੇ ਆ ਸੱਚ ਕੌਣ ਬੋਲ ਰਿਹਾ ਹੈ ਜੀ, ਮਹਾਨ ਦੇਸ਼ ਹੈ। ਅਤੇ ਮੁਹੰਮਦ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਅਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਆ ਸਰਕਾਰ ਤਾਂ ਰੱਬ ਆਸਰੇ ਚੱਲ ਰਹੀ ਹੈ, ਬਸ ਲੁੱਟ ਰਹੇ ਨੇ ਧਾੜਵੀ ਜਿਹੜੇ ਨੇ। ਅਤੇ ਅੱਗੇ ਲਿਖਦੇ ਨੇ ਕਿ ਇਹਨਾਂ ਕਦੇ ਸ਼ੋਹਰਤ ਪੈਸੇ ਦੇਖੇ ਨਹੀਂ ਸੀ, ਅਤੇ ਭੁੱਖਿਆਂ ਵਾਂਗ ਨੇ ਪਏ ਹੋਏ ਨੇ ਜੀ। ਅਤੇ ਗਾਂਧੀ ਸਾਰਾ ਕੁਝ ਢੱਕ ਦਿੰਦਾ ਹੈ ਜੀ, ਜਾਣੀ ਕਿ ਗਾਂਧੀ ਸਾਹਿਬ ਦੀ ਉੱਪਰ ਨੋਟ ਦੇ ਉੱਤੇ ਫੋਟੋ ਹੈ, ਸਾਰਾ ਕੁਝ ਢੱਕ ਦਿੰਦਾ ਹੈ। ਗੁਰਲਾਲ ਕੰਗ ਜੀ ਕਹਿੰਦੇ ਆ ਕਿ ਐਡਵੋਕੇਟ ਰਾਜਨ ਸੈਣੀ ਜੀ ਰਾਜਸਥਾਨ ਵਾਲਾ ਮੁੱਦਾ ਉਹਨਾਂ ਦੇ ਨਾਲ ਡਿਸਕਸ ਕੀਤਾ ਸੀ ਥੋੜ੍ਹਾ, ਅਤੇ ਉਹਨਾਂ ਨੇ ਇਹ ਭੇਜਿਆ ਸੀਗਾ ਮਸਲਾ ਜੀ। ਅਤੇ ਅੱਗੇ ਲਿਖਦੇ ਨੇ ਗੁਰਲਾਲ ਜੀ ਕਿ ਕਰਨੇ ਸੀ ਉਹਨਾਂ ਨੂੰ ਰੋਕਣ ਦੇ ਲਈ, ਭਾਈ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ। ਅਤੇ ਇਸੇ ਤਰ੍ਹਾਂ ਅੱਗੇ ਔਜਲਾ ਸਾਹਿਬ ਕਹਿੰਦੇ ਧਾਮੀ ਦੀ ਗੱਲ ਸੁਣ ਕੇ ਬੇਸ਼ਰਮ ਨੂੰ ਵੀ ਕਹਿੰਦੇ ਸ਼ਰਮ ਆਉਂਦੀ ਹੋਏਗੀ। ਗੁਰਲਾਲ ਜੀ ਕਹਿੰਦੇ ਔਜਲਾ ਜੀ ਔਜਲੇ ਦੀ ਸ਼ਾਮ ਨੂੰ ਗਾਂਧੀ ਪੀਤੀ ਹੁੰਦੀ ਹੈ ਜੀ, ਅਤੇ ਖਾਧੀ ਪੀਤੀ ਸ਼ਾਇਦ ਲਿਖਣਾ ਸੀ ਸ਼ਾਇਦ ਇਹਨਾਂ ਨੇ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਰਿਕਾਰਡ ਤਾਂ ਕਹਿੰਦੇ ਹੁਣ ਬਣਾਇਆ, ਰਜਿਸਟਰ ਦੇ ਵਿੱਚ ਆਨਲਾਈਨ ਕਿੱਥੇ ਹੈ ਜੀ। ਅਤੇ ਵੈਸੇ ਮੈਂ ਚਲੋ ਛੱਡੋ, ਰਹਿਣ ਦਿੰਦੇ ਹਾਂ, ਢਕੀ ਰਹਿਣ ਦਿੰਦੇ ਹਾਂ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਆਪੋਜੀਸ਼ਨ ਦੇ ਵਿੱਚ ਕਾਲੀ ਦਲੀਏ ਕਿੱਥੇ ਨੇ, ਕਹਿੰਦੇ ਇੱਕ ਮੈਂਬਰ ਹੈਗਾ ਉਹ ਵੀ ਕਹਿੰਦੇ ਜੀ। ਗੁਰਲਾਲ ਜੀ ਕਹਿੰਦੇ ਔਜਲਾ ਤਾਂ ਆਪ ਉਹ ਕੀ ਦੱਸੇਗਾ, ਔਜਲਾ ਤਾਂ ਆਪ ਸ਼ਰਾਬੀ ਹੈ ਜੀ, ਉਹ ਕੀ ਦੱਸੇਗਾ ਜੀ, ਪਤਾ ਨਹੀਂ ਕਿਹਦੀ ਗੱਲ ਕਰ ਰਹੇ ਨੇ ਜੀ। ਅਤੇ ਇਸੇ ਤਰ੍ਹਾਂ ਸਿਕੰਦਰ ਜੀ ਲਿਖਦੇ ਆ ਕਿ ਪ੍ਰਗਟ ਸਿੰਘ ਗੱਲ ਕਰਦਾ ਰਹਿੰਦਾ ਇਹਨਾਂ ਮਸਲਿਆਂ ਦੇ ਉੱਤੇ, ਬਿਲਕੁਲ ਜੈ ਜੀ, ਉਹ ਤਾਂ ਬਹੁਤ ਸਵੇਰ ਦੇ ਗੱਲਾਂ ਕਰਦੇ ਆ। ਅਤੇ ਬਾਕੀ ਦੇਖਦੇ ਹਾਂ ਹਾਲਾਤ ਬਦਲਦੇ ਆ ਕਿ ਨਹੀਂ ਬਦਲਦੇ ਆ, ਚਲੋ ਕਿਸੇ ਪਾਰਟੀ ਦੇ ਨਾਲ ਲੈਣ ਦੇ ਨਹੀਂ ਹੈ। ਕੋਈ ਵੀ ਚੰਗਾ ਜਿਹੜਾ ਸਿਆਸਤਦਾਨ ਹੈ ਜੀ, ਚੰਗੀ ਗੱਲ ਕਰਦਾ, ਲੋਕ ਪੱਖੀ ਗੱਲ ਕਰਦਾ, ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਔਜਲਾ ਜੀ ਕਹਿੰਦੇ ਆ ਕਿ ਅਗਲੀ ਕਿਸੇ ਪਾਰਟੀ ਨੂੰ ਸਰਕਾਰ ਚਲਾਉਣੀ ਔਖੀ ਹੈ, ਹੋ ਜਾਣੀ ਹੈ। ਅਤੇ ਜਦੋਂ ਕਦੇ ਤਨਖਾਹ ਜਾਂ ਭੱਤਾ ਵੱਧਦਾ ਹੈ, ਕਦੇ ਕਿਸੇ ਨੇ ਵਿਰੋਧ ਕੀਤਾ, ਫੋਨ ਭੱਤਾ ਕਿਸ ਦੇ ਘਰ ਹੈ, ਕਹਿੰਦੇ ਲੈਂਡਲਾਈਨ ਇਸ ਵੇਲੇ ਜਿਹੜਾ ਫੋਨ ਦੇ ਭੱਤੇ ਲੈ ਰਹੇ ਨੇ, ਅਤੇ ਜੋਕਾਂ ਚਿੰਬੜੀਆਂ ਕਹਿੰਦੇ ਨੇ ਸਟੇਟ ਨੂੰ ਜੀ, ਹੋਰ ਕੁਝ ਨਹੀਂ ਹੈ। ਜੀਰਾ ਜੀ ਲਿਖਦੇ ਆ ਧੰਨਵਾਦ ਰਾਜਨ ਸੈਣੀ ਜੀ, ਅਤੇ ਤਾੜੀਆਂ ਵੀ ਵਜਾ ਰਹੇ ਨੇ। ਜੀਰਾ ਜੀ ਕਹਿੰਦੇ ਆ ਕਿ ਸੈਣੀ ਵੀਰ ਜੀ ਜਿੰਨੇ ਚਾਅ ਦੇ ਨਾਲ ਲਿਆਂਦੇ ਸੀਗੇ ਨਾ, ਉਨੇ ਚਾਅ ਦੇ ਨਾਲ ਤੋਰਾਂਗੇ ਵੀ ਜੀ। ਸੈਣੀ ਸਾਹਿਬ ਕਹਿੰਦੇ ਨੇ ਕਿ ਜੀਰਾ ਸਾਹਿਬ ਬਿਲਕੁਲ ਠੀਕ ਵੀਰ ਜੀ। ਅਤੇ ਬੇਅੰਤ ਸੰਧੂ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ, ਅਤੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਭੇਜੀ ਉਹਨਾਂ ਨੇ, ਬੇਅੰਤ ਸੰਧੂ ਜੀ ਨੇ। ਮੁਕੱਦਰ ਜੀ ਕਹਿੰਦੇ ਆ ਕਿ ਜੀ ਸੈਣੀ ਬਾਈ ਜੀ ਬੜੀ ਖੂਬ ਗੱਲਬਾਤ ਹੋਈ ਹੈ, ਅਤੇ ਜੇ ਕਿਸੇ ਗਲਤ ਗਿਲਾ ਹੋਵੇਗਾ ਗੱਲਬਾਤ ਦਾ, ਅਤੇ ਬਿਨਾਂ ਝਿਜਕ ਕਹਿੰਦੇ ਤੁਹਾਨੂੰ ਦੱਸਾਂਗੇ ਜੀ। ਅਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਨੇ ਸੈਣੀ ਸਾਹਿਬ ਜ਼ਰੂਰ ਮੁਕੱਦਰ ਵੀਰ ਜੀ, ਅਤੇ ਬੇਅੰਤ ਸੰਧੂ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਜੀ ਨੇ। ਅਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ, ਅਤੇ ਬੇਅੰਤ ਸੰਧੂ ਜੀ ਕਹਿੰਦੇ ਆ ਰਜਿੰਦਰ ਕੁਮਾਰ ਜੀਰਾ ਸਾਹਿਬ ਜੀ ਸਤਿ ਸ਼੍ਰੀ ਅਕਾਲ, ਅਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਬੇਅੰਤ ਸੰਧੂ ਜੀ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ ਹੁਣ ਉੱਥੇ ਕੀ ਰੱਖਿਆ।

ਜਦ ਮੁਕੱਦਰ ਜੀ ਨੂੰ ਕਹਿੰਦੇ ਸੀ ਇਹ ਸੁਣਾਓ ਜੀ, ਤੇ ਬੇਅੰਤ ਸੰਧੂ ਜੀ ਕਹਿੰਦੇ ਸਤਨਾਮ ਸਿੰਘ ਜਾਣੀਆ ਚਾਲ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਮੁਹੰਮਦ ਜੀ ਬਖਸ਼ੀ ਜੀ ਗ੍ਰੇਟ ਜੀ ਰਾਜਨ ਸੈਣੀ ਸਾਹਿਬ ਨੇ ਅੰਗੂਠੇ ਖੜੇ ਕਰ ਦਿੱਤੇ ਐ ਬਾਕਮਾਲ ਗੀਤ, ਤੇ ਮੁਹੰਮਦ ਜੀ ਨੇ ਸ਼ੁਕਰੀਆ ਕੀਤਾ ਹੈ ਤੇ ਥੈਂਕ ਯੂ ਟੂ ਆਲ ਜੀ ਕਹਿੰਦੇ ਐ, ਤੇ ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਵਾਹ ਕਮਾਲ ਹੋ ਗਏ ਜੀ ਕਹਿੰਦੇ ਗ੍ਰੇਟ ਹੈ ਜੀ, ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਤੇ ਮੁਕੱਦਰ ਜੀ ਲਿਖਦੇ ਆ ਸੈਣੀ ਬਾਈ ਜੀ ਸੌਂ ਗਏ ਜੀ, ਤੇ ਸੈਣੀ ਜੀ ਮੈਂ ਸੁਣਾ ਦਈਏ ਤੁਹਾਡੀ ਗੱਲ ਕੀ ਸੌਂ ਜਾਈਏ ਜੀ, ਤੇ ਸੁਣਾ ਦਈਏ ਦੇ ਵਿਚਾਰ ਹੀ ਕਰ ਰਹੇ ਨੇ ਜੀ ਉਹ ਆਪਣੇ ਮੁਕੱਦਰ ਜੀ ਕਿ ਸੁਣਾ ਦਈਏ ਕਿ ਰਹਿਣ ਦਈਏ ਜੀ। ਤੇ ਅੱਗੇ ਲਿਖਦੇ ਨੇ ਕਹਿੰਦੇ ਗੁੱਡ ਨਾਈਟ ਵਾਲੇ ਸੱਜਣਾਂ ਨੂੰ ਗੁੱਡ ਮੋਰਨਿੰਗ ਜੀ, ਤੇ ਸੋਰੀ ਗੁੱਡ ਮੋਰਨਿੰਗ ਵਾਲੇ ਸੱਜਣਾਂ ਨੂੰ ਗੁੱਡ ਮੋਰਨਿੰਗ ਜੀ, ਤੇ ਗੁੱਡ ਨਾਈਟ ਵਾਲਿਆਂ ਨੂੰ ਸੱਜਣਾਂ ਨੂੰ ਗੁੱਡ ਨਾਈਟ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਮਾਲ ਜੀ ਕਹਿੰਦੇ ਇਸ ਸਮੇਂ ਤਾਂ ਭੈਣ ਜੀ ਉਹ ਸਭ ਗੱਲਾਂ ਹੁਣ ਪਰੀ ਕਹਾਣੀ ਵਰਗੀਆਂ ਲੱਗਦੀਆਂ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਪੰਜਾਬ ਨੂੰ ਕੀ ਬਚਾਉਣਗੇ, ਇਹ ਤਾਂ ਆਪ ਹੀ ਲੁੱਟੀ ਜਾ ਰਹੇ ਨੇ ਜੀ। ਮੁਹੰਮਦ ਜੀ ਆਖਰ 'ਚ ਕਹਿੰਦੇ ਆ ਸਿਸਟਰ ਹਰਵਿੰਦਰ ਜੋਲ ਜੀ ਨਾਈਸ ਗੱਲਬਾਤ ਕਰਕੇ ਗਏ ਨੇ, ਸ਼ੁਕਰੀਆ ਕਰਦੇ ਨੇ, ਅਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਜੀ, ਸ਼ੁਕਰੀਆ ਜੀ। ਅਤੇ ਲਓ ਦੋਸਤੋ ਇਹ ਸਨ ਦੋਸਤਾਂ ਦੇ ਸੁਨੇਹੇ, ਅਤੇ ਆਖਰ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਦੋਸਤਾਂ ਮਿੱਤਰਾਂ ਦਾ, ਸੱਜਣਾਂ ਦਾ, ਬੇਲੀਆਂ ਦਾ, ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਜਿਸ ਦੇ ਵਿੱਚ ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਹਰਵਿੰਦਰ ਜੋਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ। ਕੱਲ੍ਹ ਨੂੰ ਲੈ ਕੇ ਨਵਾਂ ਨਵੇਲਾ ਪ੍ਰੋਗਰਾਮ ਦੋਸਤੋ, ਬੁੱਧਵਾਰ ਵਾਲਾ ਦਿਨ ਹੈ, ਬੁੱਧ ਕੰਮ ਕਰਾਂਗੇ ਸ਼ੁੱਧ, ਕੁਝ ਨਾ ਕੁਝ ਫਿਰ ਲੈ ਕੇ ਨਵਾਂ ਆਵਾਂਗੇ। ਅਤੇ ਹੁਣ ਤੱਕ ਮੈਨੂੰ ਦਿਓ ਆ ਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਅਤੇ ਮਿਲ ਵਰਤ ਕੇ ਰਹਿਣਾ ਆਪਾਂ, ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਅਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਤੋਂ ਨਵੀਆਂ ਕੁਝ ਨਾ ਕੁਝ, ਅਤੇ ਅਪਡੇਟ ਲੈ ਕੇ ਆਵਾਂਗੇ, ਅਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਬਾਰੇ ਵੀ ਗੱਲਾਂ ਤੁਹਾਨੂੰ ਸੁਣਾਵਾਂਗੇ, ਚਾਹੇ ਅੱਜ ਰਹਿ ਗਈਆਂ ਨੇ। ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਦੋਸਤੋ। ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਜੋ ਤੁਸੀਂ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ, ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫੇਸਬੁੱਕ ਨੂੰ ਫੋਲੋ ਕਰ ਲਓ ਯੂਟਿਊਬ ਦੇ ਵਿੱਚ ਜਾ ਕੇ, ਅਤੇ ਫੇਸਬੁੱਕ ਦੇ ਉੱਤੇ ਜਾ ਕੇ, ਅਤੇ ਇਸੇ ਤਰ੍ਹਾਂ ਟੈਲੀਗ੍ਰਾਮ ਨੂੰ ਫੋਲੋ ਕਰ ਸਕਦੇ ਹੋ, ਆਪਣਾ ਆਡੀਓ ਵੀਡੀਓ ਦੋਵੇਂ ਪ੍ਰੋਗਰਾਮ ਹੁੰਦੇ ਹੈ, ਦੁਆਬਾ ਰੇਡੀਓ ਦੀ ਓਫਿਸ਼ੀਅਲ ਵੈਬਸਾਈਟ ਹੈ, ਆਪਣਾ ਨੈੱਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਲਿਖ ਦਿਓ ਅਤੇ ਤੁਹਾਨੂੰ ਵੈਬਸਾਈਟ ਦੇ ਉੱਤੇ ਪਹੁੰਚਾ ਦੇਗਾ, ਅਤੇ ਐਂਡਰੋਇਡ ਐਪ ਜਿਹੜਾ ਉਹਦੇ ਨੂੰ ਵੀ ਜਿਹੜਾ ਤੁਸੀਂ ਆਡੀਓ ਦੇ ਰੂਪ ਦੇ ਵਿੱਚ ਜੇ ਮੰਨਣਾ ਚਾਹੁੰਦੇ ਹੋ ਪ੍ਰੋਗਰਾਮ ਨੂੰ ਤਾਂ ਉਹਦੇ ਉੱਤੇ ਵੀ ਸੁਣ ਸਕਦੇ ਹੋ, ਅਤੇ ਉਹਦੇ ਉੱਤੇ ਸਾਰੇ ਹੀ ਤੁਹਾਡੇ ਲਈ ਲਿੰਕ ਵੀ ਅਵੇਲੇਬਲ ਹੈ, ਚਾਹੇ ਤੁਸੀਂ ਯੂਟਿਊਬ ਦੇ ਉੱਤੇ ਜਾਣਾ, ਚਾਹੇ ਤੁਸੀਂ ਆਪਣਾ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਨਾ, ਅਤੇ ਉਹਨੂੰ ਕਲਿੱਕ ਕਰੋ ਅਤੇ ਸਿੱਧਾ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਲੈ ਜਾਂਦਾ ਹੈ। ਐਪ ਜਿਹੜਾ ਐਂਡਰੋਇਡ ਵਾਲੇ ਦੋਸਤ ਜਿਹੜੇ ਨੇ ਫੋਨ ਰੱਖਦੇ ਨੇ ਉਹ ਡਾਊਨਲੋਡ ਕਰ ਸਕਦੇ ਆ, ਅਤੇ ਦੋਸਤਾਂ ਮਿੱਤਰਾਂ ਨੂੰ ਵੀ 10 ਜਿਹੜੀ ਆ ਪਾ ਸਕਦੇ ਆ। ਲਓ ਦੋਸਤੋ ਮੈਨੂੰ ਦਿਓ ਆ ਗਿਆ, ਅਤੇ ਸਾਰੇ ਦੋਸਤਾਂ ਨੂੰ ਭੁਪਿੰਦਰ ਭਾਰਤ ਵੱਲੋਂ, ਦੁਆਬਾ ਰੇਡੀਓ ਵੱਲੋਂ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਅਤੇ ਸਤਿ ਸ਼੍ਰੀ ਅਕਾਲ ਜੀ।

0: ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ। ਖੜ ਜਾਂਦੇ ਤਣਕੇ ਛਾਤੀਆਂ, ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣਕੇ ਛਾਤੀਆਂ, ਇਹ ਪਿੱਠ ਦਿਖਾ ਕੇ ਭੱਜਦੇ ਨਹੀਂ। ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ। ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ। ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ। ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ। ਆਪਣੇ ਪੈਰਾਂ ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ। ਆਪਣੇ ਪੈਰਾਂ ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ, ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ, ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
3: ਬਹੁਤ ਹੀ ਸਤਿਕਾਰਯੋਗ ਹਰਵੰਸ ਜੀ ਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ। ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰ ਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਕਿਰਨਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ, ਭਾਵੇਂ ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ।
5: ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਹੈ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਹੈ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਅਸੀਂ ਦਲ ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
6: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ। ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ। ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ। ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ। ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ। ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ। ਉਮੀਦ ਦੇ दीवे बलदे बुझदे पानी विच गुआमदा, उम्मीद दे दीवे बलदे बुझदे पानी विच गुआमदा बहामदा। सियासतदानों कदर करो, किसानों के मसले हल करो। औरतां जाग पईयां हन, हुण बच्चा बच्चा जाग पिया। मसले हल करो, हुण वधीकियां ना सहणियां। मसले हल करो, हुण वधीकियां ना सहणियां। सारा भारत इक है, क्यों वैर कमांदे सियासतदानों, क्यों वैर कमांदे हो सियासतदानों। जग सारा ही नाल है, इंसाफ करो सियासतदानों। जग सारा ही नाल है, इंसाफ करो सियासतदानों। दशमेश दे चेले हुण जाग पए ने। हक्का इन्हां दी झोली भरने पैने, हक इन्हां दी झोली भरने पैने। जय जवान जय किसान।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੇਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

जिंदगी का सफर ये सुहाना बने, छोड़ दे तू अगर सारे शिकवे गिले।

0: ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਾਇਰਾ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ, ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ, ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਐਹਸਾਸ ਕਦੇ।

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਕਾਸ ਕਦੇ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ ਜੋ

0: ਅਹਿਸਾਸ ਕਦੇ ਥੈਂਕ ਯੂ
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਇਸ ਵਾਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਹਰਭਜਨ ਸਿੰਘ ਅਪਾਸ਼ਿਕ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ
2: ਸ਼ੁਕਰੀਆ ਯਾਦ ਸਾਹਿਬ ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਨ ਨਾ ਲਾਵੋ ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ
1: ਰੇਡੀਓ ਦੇ ਪਿਆਰੇ ਸਰੋਤਿਓ ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣਿਆਂ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿਉ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ವಾಪಾ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਸਰਦੂਲ ਸਿੰਘ ਭੱਲਾ ਜੀ. ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ ਐਸ ਐਸ ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ

ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ। ਇਹ ਕਵਿਤਾ ਮੇਰੀ ਭਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ। ਸਰਵਣ ਕਰੋ ਜੀ। ਸਾਬ ਜਾਦੇ ਆਖਣ ਦਾ ਦੀਏ ਨੀ,

ਕਿੰਨੇ ਚਿਰਾਂ ਤੋਂ ਮੌਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ। ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਦੁੱਖੜੇ ਸਹਿ ਰਹੀ ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੂਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਦੇ ਧਰਮ ਵਿੱਚ ਰਹਿਣਾ, ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਘੀ ਦਾਦੀ ਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਨੂੰ। ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ,

0: ਓਏ ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ। ਉਹ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ, ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ। ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ, ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ, ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ। ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ, ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ।
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵੈਸੀ ਸਾਡੀ ਸ਼ਾਇਰਾ ਅਮਰੀਸ਼ ਕੁਮਾਰੀ ਨੂੰ। ਅਮਰੀਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ, ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ, ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ, ਉਸ ਸਮੇਂ ਨੂੰ ਲੈ ਕੇ ਅਮਰੀਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਅਮਰੀਸ਼ ਕੁਮਾਰੀ ਜੀ, ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਤਨਾਮ ਸ਼੍ਰੀ ਵਾਹਿਗੁਰੂ। ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ। ਸਮਾਤ ਫਰਮਾਇਓ। ਵਿਛੜਿਆ ਪਰਿਵਾਰ ਕਲਗੀਧਰ ਦਾ, ਵਿਛੜਿਆ ਪਰਿਵਾਰ ਕਲਗੀਧਰ ਦਾ, ਪੋਹ ਦੀ ਰਾਤ ਕਾਲੀ ਬੋਲੀ ਜਦ ਆਈ, ਝੱਖੜ ਝਾਂਗੀ ਤੂਫਾਨ ਸਨੇ ਸਰਸਾ ਹੜ੍ਹ ਨਾਲ ਉਫਨਾਈ, ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ, ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ, ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ, ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ, ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ, ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ, ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ, ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ, ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ। ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ। ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ। ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ। ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ। ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ। ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ ਧੰਨ ਉਸ ਦੇ ਲਾਲ ਸੀ, ਧੰਨ ਮਾਤਾ ਗੁਜਰੀ ਧੰਨ ਉਸ ਦੇ ਲਾਲ ਸੀ, ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ, ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਧਰਮੀ ਯੋਧੇ ਜਾਨਵਾਰ ਗਏ, ਧਰਮੀ ਯੋਧੇ ਜਾਨਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ ਜੀ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਜੀ ਇੱਕ ਐਸੀ ਸ਼ਕਤੀ ਦੀ ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਤੂੰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ ਸਤਯੁਗ ਵਾਪਿਸ ਲਿਆਵੇ। ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਵੱਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਅਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਝੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗੜ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ ਅਤੇ ਜਸਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ

0: ਅਗਦੀ ਜ਼ਮੀਰ ਵਾਲਾ ਇਨਸਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ, ਮਜ਼ਬੂਰ ਅਸੀਂ ਭਾਈ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ। ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ। ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੋਂਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਿਆਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੈਲੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ। ਤੁਹਾਨੂੰ
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ ਦੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ। ਇਸ ਜਗਤ ਜਲੰਦੇ ਨੂੰ ਵੀ ਦੋ ਕੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ। ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ। ਬੇਕਦਰੀ ਹੋਈ ਚੰਮ ਮੇਰੇ ਦੀ, ਜਿੰਦ ਮੇਰੀ ਹੁਣ ਤਾਂ ਘਬਰਾਈ। ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ। ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ। ਖੁਸ਼ੀ ਭਰਾ ਹੋ ਹਰ ਲਮਹਾ, ਜੋ ਅਬ ਜੀਵਨ ਮੇ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ, ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਿਆਲੂ ਹੈ, ਕਰੁਣਾ ਨਿਧਾਨ ਹੈ, ਬਖਸ਼ਣਹਾਰਾ ਹੈ। ਵੋ ਦਿਆਲੂ ਹੈ, ਕਰੁਣਾ ਨਿਧਾਨ, ਬਖਸ਼ਣਹਾਰਾ ਹੈ। ਛੋੜ ਕਰ ਦੰਭ ਔਰ ਘਮੰਡ, ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ। ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ, ਬੇਜ਼ੁਬਾ ਕੋ ਸਤਾਤਾ ਹੈ। ਕਿਉਂ ਖੋਦਤਾ ਹੈ ਕਬਰ ਆਪਣੀ, ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ। گزر گیا جو وقت نہ پھر وہ لوٹ کر آئے، اٹھا کر ہاتھ اپنے سجدے میں جھکا کر سر اپنا، اٹھا کر ہاتھ اپنے سجدے میں جھکا کر سر اپنا، دعا کرو اب کے برس خوشیوں بھرا ہر ایک پل آئے، دعا کرو اب کے برس خوشیوں بھرا ہر ایک پل آئے۔ دھنیواد۔
1: شرما جی تو بعد ایک میں ہور گستاخی کرنے گا، ایک سڈے شاعر نے فروج پور تو کمل داس جی، وہ بھی اپنی ایک رچنا لے کے حاضر ہو رہے ہیں۔ کمل داس فروج پور جی، تھوڑا دوابا ریڈیو دے ہفتہ واری کبھی دربار دے وچ نگاہ سواگت ہے جی آیا نو۔
9: زندگی

ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ಪಾಪಾ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖਮਲ

0: ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੇਓ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੇਓ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੇਓ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੇਓ ਜੀ।
1: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਲਾਲਚ ਡਰਾਵੇ ਦੇ ਝੁਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਉਹ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾਂ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ।
0: ਕੁਲਵੰਤ ਸਿੰਘ ਸਹਿਦੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
2: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ। ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਲਾਂ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਹੈ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾ ਦਿੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਕੀ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲੀਆ ਨਿਹਾਲ ਡੱਕ ਲੇ, ਨਿਹਾਲੀਆ ਨਿਹਾਲ ਡੱਕ ਲੇ, ਨਿਹਾਲੀਆ ਨਿਹਾਲ

0: सुन के फिर चेर के दिखो सुन के फिर चेर के दिखो सुन के फिर चेर के दिखो सुन के धन्यवाद।
1: ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲ ਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਮਪਲੇ, ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਤੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨਿਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ, ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ। ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ। ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
2: ਤਾਂ ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ।
1: ਅੱਛਾ
2: ਮਤਲਬ
1: ਜੀ,
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ
2: ਹਾਂਜੀ
1: ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ,
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ,
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ,
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,

0: ਨਹੀਂ ਹੈ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ
0: ਹੈ ਨਾ,
1: ਵਿਅਰਥ।
0: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
0: ਹਾਂਜੀ
1: ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
0: ਬਿਲਕੁਲ
1: ਉਹਨਾਂ
0: ਜੀ,
1: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ,
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
0: ਹਾਂਜੀ
1: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
0: ਬਿਲਕੁਲ
1: ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ
0: ਹਾਂਜੀ
1: ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ
0: ਹਾਂਜੀ
1: ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ
0: ਬਿਲਕੁਲ
1: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
0: ਹਾਂਜੀ
1: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
0: ਹਾਂਜੀ
1: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ
0: ਹਾਂਜੀ
1: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੀ ਵੀਡੀਓ
1: ਬਿਲਕੁਲ
0: ਬਣਾ ਕੇ ਜਾਂ ਅਸੀਂ ਹੋਰ
1: ਹਾਂਜੀ
0: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
1: ਹਾਂਜੀ
0: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ,
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸ ਉਹ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ

0: ਨੇ ਜਾਂ ਜੋ ਵੀ ਹੈ, ਤਾਂ ਉਹਨਾਂ
1: ਜਾਨਵਰਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ ਜੀ, ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ।
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ,
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ ਜੀ।
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ
0: ਜੀ
1: ਵੀ ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
0: हाँ जी
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने, जिन्हां दी असीं पहलां गल कर चुके हैं, जेड़े कि अपने फ्यूचर दे लिए कंसर्नड हुंदे ने 10वीं 12वीं दे विच।
0: हाँ जी
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जेहड़े परमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं।
0: हाँ
1: अपने
0: जी
1: फ्रेंड्स देखदे हैं कि मेरे फ्रेंड्स ने केड़े विषय चूज कीते हैं, उन्हां दे अकॉर्डिंग ही अपने खुद दे विषय चूज कर लेंदे हैं।
0: बिल्कुल जी
1: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किदे विच इंटरेस्ट है, वो ये देखते हैं कि मेरे
0: लाई
1: नाल।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जांदी है उन्हां दे करियर सिलेक्शन दी,
0: हाँ जी
1: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ਉਹ
1: है
0: ਵੀ ਬਹੁਤ
1: बिल्कुल
0: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ
1: ਹਾਂਜੀ
0: ਮਾਪੇ ਅਤੇ ਵਿਦਿਆਰਥੀ ਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
1: ਮਿਲ
0: ਦਾ
1: ਕੇ
0: ਵਧੀਆ ਨਿਰਮਾਣ
1: ਬਿਲਕੁਲ
0: ਕਰ ਸਕਦੇ ਆ। ਕੋਈ
1: ਹਾਂਜੀ
0: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
0: ਹਾਂ
1: ਉਹਨਾਂ ਦੇ
0: ਜੀ
1: ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
0: ਹਾਂ
1: ਤਾਂ
0: ਜੀ
1: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
0: ਬਿਲਕੁਲ ਜੀ
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
0: ਹਾਂ ਜੀ
1: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
0: ਆਨਲਾਈਨ ਚੱਲ ਰਹੀ ਹੈ।
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
0: ਹਾਂ ਜੀ
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ ਜਾਂ
0: ਸਹੀ
1: ਫਿਰ
0: ਗੱਲ
1: ਉਹਨਾਂ
0: ਹੈ
1: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ ਆਪਣੇ ਆਪ ਪੜ ਲੇਗਾ, ਨਹੀਂ ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਹੈ ਲਾਈਫ 'ਚ, ਤੂੰ
0: ਹਾਂ
1: ਦੱਸ
0: ਜੀ
1: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
0: ਸਹੀ ਗੱਲ
1: ਪੁੱਛਿਆ
0: ਹੈ।
1: ਜਾ ਰਿਹਾ ਹੈ।
0: ਹਾਂ ਜੀ
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ ਹੈ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੌਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ ਜੀ
1: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
0: ਹਾਂਜੀ
1: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लैन तक सीमित हो जाने।
1: हाँ बिल्कुल, ओ समझते हैं कि असी एज इट इज रट्टा मार के असी अगर किताबां चो देख देख के लिख दांगे तां ओदे नाल साडे बस नंबर वध जाण। बट उन्हां नूं कुछ नवा लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं होंगे
0: उहनां
1: जी।
0: दा ये हुंदा वी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे है कि बच्चे साडे जिहड़े हैगे है थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: अच्छा जी
1: ਪਲੱਸ ਟੂ ਪਾਸ ਨੇ।
0: अच्छा
1: ਤਾਂ
0: जी
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ ਹਾਂ ਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ
1: ਲਓ
0: ਹਾਂ
1: ਕੋਈ
0: ਜੀ
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ ਹਾਂ ਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ ਦੇ
0: ਬਿਲਕੁਲ
1: ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂ ਜੀ
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਥੈਂਕ ਯੂ ਥੈਂਕ ਯੂ।

0: ద్వాపర రేడియో. ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏਗੀ
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ ਹੈ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਇਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫੇਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
1: ਬਿਲਕੁਲ।
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ ਮੇਰੇ ਭਰਾ ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲਓਗੇ ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
1: ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ।
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ ਤਾਂ ਆ
0: ਸਾਰੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
0: है
1: नौवीं। अच्छा, एक आदत शुरू तो भाई की पेपर रीडिंग है, न्यूज़पेपर तुसी शुरू तो पढ़ते रहो, बुक्स वगैरह जीके दी बुक्स हैगियां या होर कोई कंप्लीट
0: अच्छा
1: शिक्षा दी
0: अच्छा
1: बुक्स
0: अच्छा
1: हैगियां। ये हमेशा आदत साडे घर च सी कि मंथली एक मैगजीन साडे कोल आंदी सी, पेपर साडे कोल तीन लैंग्वेज दे आंदे
0: ये
1: आंदे
0: प्लस
1: सी।
0: पॉइंट्स
1: ये प्लस पॉइंट,
0: बिल्कुल
1: ये ग्रूमिंग दी जिहड़ी मैं गल आख रहा
0: हाँ जी
1: सीगा
0: हाँ
1: कि तीन तीन लैंग्वेज दे पेपर साडे घर च आंदे सी, हिंदी पंजाबी इंग्लिश तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंदे हैं। 10th दे विच जदों क्लियर होया ते आई हैड प्रिपेयर्ड माई माइंड कि बायो लेनी है कि डॉक्टर जड़ा है बनना है, किसी ने थोपिया नहीं,
0: अच्छा,
1: सपना
0: ठीक है ठीक
1: पेरेंट्स
0: है।
1: का सीगा पर उदों थोपिया नहीं गया कि तुसी बनना है, उदों तक माइंड
0: आप
1: बन
0: भी
1: गया
0: उसी सोच अपना
1: बिल्कुल
0: इन्हों अपना सपना बना लिया। ठीक
1: बिल्कुल कि बनना हैगा, मेडिकल ले
0: जी
1: ली,
0: जी जी
1: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
0: क्या
1: उदों।
0: बता, मतलब तुसी ट्रैक छड्डिया कोई नहीं, दोनों भी नाल ही रखिया।
1: उन्होंने दिनों जो जेडे मेरे फ्रेंड सिगे वो एनडीए का पेपर देने जा रहे थे,
0: हाँ जी
1: मैं
0: हाँ
1: कहा
0: जी
1: कि चलो पता नहीं डॉक्टर बनागे नहीं बनागे,
0: ठीक
1: पेपर
0: ठीक है जी
1: दे चुके थे एनडीए का पेपर भी देने चले गए।
0: हाँ जी
1: रब दी मेहर से दोवें जड़े हैं, उदा प्रीलिम्स क्लियर हो गया था, डॉक्टरी का क्लियर हो गया।
0: क्या
1: उस
0: बात
1: वेले मतलब चीज़ा वही है कि जरूरी नहीं कि तुसी दोवें एक साथ
0: है, सही
1: टेकअप
0: ट्रैक पे
1: करो,
0: जा रहे थे तुसी।
1: बट तुसी जड़ा बच्चा उस स्टेज से होंदा है 11वीं 12वीं दी, ओदे सामने ये ऑप्शंस होंदी ने बैंकिंग दे,
0: जी जी जी
1: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह की कर सकदा, किसी नूं लगदा सीए बनना हैगा मैं,
0: सारा
1: किसी नूं लगदा
0: जोड़ा
1: इंजीनियरिंग करना है,
0: बिल्कुल
1: दैट इज द स्टेज जदों 9th 10th दे विच तुसी ओदे लई अपना एक प्लेटफॉर्म तैयार करते हो, ते +1 दे
0: बिल्कुल
1: विच तुसी टेक ऑफ करते हो। उस
0: जी
1: तो
0: जी
1: बाद भावें तुसी सीए बनो, इंजीनियर बनो,
0: हाँ
1: टीचर
0: जी हाँ
1: बनो,
0: जी
1: अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा है। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
0: हाँ जी
1: मेडिकल
0: हाँ
1: दे विच,
0: जी
1: ते मेडिकल सब्जेक्ट ले लिया
0: बिल्कुल
1: पहले
0: बिल्कुल
1: अटैम्प्ट। और सिविल सर्विसेज इस करके बनया क्योंकि जिवें मैं दस्या सी कि जीके शुरू तो अच्छी सीगी,
0: हाँ जी
1: पेपर रीडिंग बहुत चंगी एक आदत जो बच्चे च पै सकती होवे।
0: हाँ जी
1: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जरा बेस है थ्रू न्यूज़पेपर रीडिंग मेरा बचपन तो ही
0: शुरू तो बनाया
1: तैयार
0: है
1: हो
0: बिल्कुल
1: चुका सेगा। एंड उस आदत के कारण जरा सी सिविल सर्विस आने का डिसीजन होया कि चलो ट्राई कर सकते हैं क्योंकि बेस
0: जी जी
1: चंगा
0: जी
1: बनाया
0: जी
1: होया सीगा।
0: बिल्कुल ठीक है
1: तो किसी बच्चे को अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो बहुत ही चंगी आदत है।
0: जी
1: तुसी
0: जी
1: आस पास की अपनी सराउंडिंग्स नाल, देश दुनिया की खबरों तो भी तुसी रहिंदे हो,
0: अपडेटेड रहना है
1: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
0: जी
1: शहर च
0: जी
1: की हो रहा है, तुहाडी कंट्री च की हो रहा है, दुनिया च की हो रहा है।
0: बिल्कुल
1: एंड सिविल सर्विस जाओ या ना जाओ बट एक इन्फॉर्म सिटीजन जरा तुसी ओहदे विच बन सकते हो।
0: बिल्कुल बिल्कुल हाँ जी वो पहली शर्त है, वो तो चाहिए
1: बिल्कुल
0: चाहिए।
1: बिल्कुल
0: उधर सिविल सर्विस के विच भी एन वधिया शाइनिंग कलर्स के नाल उधर अपीयर होए थे, मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी एक उहनां दे लई रोल मॉडल हो, जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने, किस तरहां दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है, लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कितने क खड़ा है अज दे देखा जावे ओवरऑल सिनेरियो जनरल।
1: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
0: जी
1: जड़े है इन्ने ज़्यादा टैलेंटेड ने, नवी जी पनीरी आप कहें
0: हाँ
1: नवी
0: जी हाँ जी
1: जनरेशन जी आ
0: हाँ
1: रही है
0: जी हाँ
1: वो
0: जी
1: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो असी
0: क्या
1: इफ
0: बात
1: वी कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं।
0: जी जी जी
1: अपना
0: जी
1: भारत देश सब तो दुनिया का नंबर 1 देश बन सकता है जे बच्चे अपने टैलेंट का सही तरह यूज़ कर लैन। मैं
0: बिल्कुल
1: बच्चों को मिलता स्कूलों से भी मिलता कॉलेज से भी मिलता,
0: हाँ जी, हाँ जी,
1: बड़े हास्य वाली गल है, वो कहेंगे कि जी असी तो तुहाडे वांग बनना है। कई बच्चे जिहड़े सिविल की तैयारी शुरू करते हैं,
0: अच्छा जी,
1: उन्होंने दिमाग से भी यही गल होंगी है। साढ़े भी दिमाग इनफैक्ट जो अभी प्रिपेयर करे से यही गल होंगी कि डीसी बनाएंगे जी असी, मतलब
0: सही कहा जी, बिल्कुल
1: सिविल्स
0: सही कहा।
1: करके डीसी बना गया। हूँ छोटा बच्चा कह रहा है कि मैं डीसी बनना, तो मैं कहा कोई गल नहीं बेटा, तू पढ़ ले, ग्रूम अप कर ले, डिसेंट चाइल्ड बन जा, डीसी
0: हाँ,
1: तो
0: डीसी ही
1: आपका
0: बन गए
1: डिसेंट बन जाएगा। कोई बड़ा बच्चा कोई आंदा है कॉलेज का, वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप में बन जाना। सो बेसिकली डीसी बनना या सिविल सर्विस जाना एक एक बहुत ही एक मल्टी प्रॉन्ग चीज़ का एक प्रॉन्ग है। साढ़े को अगे करियर से इन्नी ऑप्शन ने, स्पोर्ट्स पर्सन ओलंपिक से तुम कुछ कर लो। असी देखिए 2016 के ओलंपिक के
0: हाँ जी, हाँ
1: जेडे
0: जी,
1: भी
0: बिल्कुल
1: मेडलिस्ट है अज वो कितने पहुँच चुके हैं,
0: बिल्कुल
1: थोड़ी जी
0: बिल्कुल
1: मेहनत करके तुसी अपने देश का नाम किन्ना अगे ले जा सकते हो। तुसी किसी नूं एक्टिंग का शौक होंगे, कोई बच्चा इस तरह का इनहेरेंट टैलेंट होंगे,
0: बिल्कुल
1: तुसी
0: बिल्कुल
1: एक्टिंग
0: हाँ जी,
1: लाइन
0: हाँ
1: से
0: जी,
1: चले जाओ। सिंगिंग का शौक है अपने अपने ही एरिया च, किन्ने सिंगर तुहाडे थ्रू ही मैनूं पता
0: वाकई,
1: लग
0: हाँ
1: गया
0: जी, हाँ जी,
1: सीगा।
0: बिल्कुल जी,
1: तो किसी दे कोई भी टैलेंट हैगा जी वो एक्सप्लोर करे माइंड दा, असीं बिल्कुल 5 तो 10% आपां एक्सप्लोर करते हैं, आपां माइंड
0: हाँ
1: होर
0: जी,
1: एक्सपेंड करके एक्सप्लोर करिए, तुसीं कितने दे कितने पहुंच सकते हो किसी भी लाइन दे विच।
0: बिल्कुल सर, बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इस तो इलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम आदि पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नूं मुफ्त पढ़ाई, वजीफे अते इनाम अते अनाथ विद्यार्थियों लई फीसां विच रियायतां दित्तियां जांदियां हन। विद्यार्थियों दे खेडण लई खो खो, वॉलीबॉल, बैडमिंटन, कबड्डी, गतका, एथलेटिक, बॉल बैडमिंटन ग्राउंड उपलब्ध हैं। स्मार्ट क्लासेस दीआं सुविधावां दित्तियां जांदियां हन। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजिशनां हासिल कर रही ने। जोनल इंटर जोनल यूथ फैसटिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्यतारक खेतर विच भी एक नवी पछाण बनी।
0: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साडे नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूआ विच तैनात ने, ते बच्चों के भविख नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब, आपां जिवें पहलां गल कर रहे सीगे कि पेरेंट्स के प्रेशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया, उधर चल जांदे आ। इह किदां दा फैसला बच्चे जिहड़ा इहदा प्रभाव पै सकदा उहनां ते?
1: कई बारी इन्हां गल्लां दा चंगा प्रभाव पैंदा हैगा बच्चों दे, कि कई बारी उन्हों कोई गाइडेंस देने वाला नहीं हुंदा, बट एक सपोर्ट सिस्टम तुहानू जे मिल जांदा आइदर थ्रू पीयर ग्रुप और पेरेंट्स और टीचर्स, तां एक चंगे राह नूं तुर पैंदा जे उह पुल ऑफ कर सकदा हैगा। बट ये अल्टीमेट डिसीजन जदों 11वीं च होंदा बच्चा, 16-17 साल का होंदा, आप टैलेंट की गल कर रहे थे बच्चों की,
0: हाँ जी, हाँ जी,
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वो उस फील्ड नू एक कहने इंसाफ दे पाऊगा
0: हाँ
1: जी,
0: जी, हाँ
1: जी,
0: जी,
1: राह
0: हाँ
1: वो
0: जी,
1: तुर पिया
0: बिल्कुल
1: हैगा।
0: बिल्कुल
1: जे उन्हें लगता है कि मैं इन्नी मेहनत कर सकता है या मैं इन्हें इंसाफ दे सकता है, वो बिल्कुल उन्हों उस लाइन नू टो दा लाइन जिन्होंने आप कहते हैं
0: हाँ जी, हाँ
1: वो
0: जी,
1: कर
0: जी,
1: सकता है। जे उन्हें लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
0: उधर
1: हूँ,
0: आ गया
1: उस वेले देखो अकेला डिसीजन लेना, कई कई बच्चे ले भी लेंगे ने,
0: हाँ
1: बट
0: जी, हाँ
1: उस
0: जी,
1: वेले अगेन जे उन्हों कोई कोई सीधे राह पा दे जिन्होंने आप
0: जी,
1: कहते हैं कि सीधे राह पाना,
0: हाँ जी, हाँ जी, हाँ जी,
1: पेरेंट टीचर कह दे कि भाई दिस इज योर कैलिबर
0: ओके
1: कैलिबर तुसी ये कर सकते हो, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
0: ਜੀ
1: ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
0: ਬਿਲਕੁਲ
1: ਇਹਦੇ ਵਿੱਚ
0: ਬਿਲਕੁਲ ਜੀ
1: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
0: ਹਾਂਜੀ
1: ਇੰਨਾ
0: ਹਾਂਜੀ
1: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
0: ਹਾਂਜੀ ਬਸ
1: ਉਹ
0: ਉਹਦਾ ਹੀ
1: ਸਮਝ ਕੇ
0: ਚਾਹੀਦਾ
1: ਜੇ
0: ਹਾਂਜੀ
1: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
0: ਬਿਲਕੁਲ
1: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਵਾਲੀ।
0: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ,
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ।
0: ਤੋਂ ਬਾਅਦ ਹੈ ਕਿ ਹਸਤੀ ਮਿੱਟਦੀ ਨਹੀਂ
1: ਮਿੱਟਦੀ ਨਹੀਂ
0: ਹਮਾਰੀ, ਇਹ ਗੱਲ ਤਾਂ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਵਾਕਈ ਉਹਨਾਂ ਨੂੰ ਪਤਾ ਸੀ ਕਿ

0: ਕਰ ਲੈਂਦਾ ਹੈ ਜਾਂ ਕਿਤੇ
1: ਜੀ
0: ਇੰਜੀਨੀਅਰਿੰਗ ਕਰ ਲੈਂਦਾ ਹੈ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
1: ਆ
0: ਜਿਹੜੇ ਆ
1: ਰਹੇ
0: ਬਾਹਰ ਸੁਣਨ ਨੂੰ ਆ ਰਹੇ ਨੇ।
1: ਰਹੇ ਹਾਂਜੀ ਹਾਂਜੀ
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
1: ਸੈਲਫ ਕਾਉਂਸਲਿੰਗ ਹੀ
0: ਸੈਲਫ
1: ਹੁੰਦੀ ਹੈ।
0: ਕਾਉਂਸਲਿੰਗ। ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ
1: ਬਿਲਕੁਲ
0: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ।
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ
0: ਤੁਸੀਂ
1: ਹਾਂਜੀ
0: ਕਿਤੇ
1: ਹਾਂਜੀ
0: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
1: ਬਿਲਕੁਲ
0: ਕਮਰੇ 'ਚ ਗਾਣੇ ਗਾਓ,
1: ਜੀ।
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹਾਂ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ ਹੈ,
0: ਪਹੁੰਚਾਇਆ,
1: ਸਾਰਾ ਕੁਝ
0: ਤੇ ਮੈਂ ਆਪਣੀ ਇੱਕ
1: ਜੀ
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ
0: ਤਰ੍ਹਾਂ ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਇੱਕ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
1: ਜੀ
0: ਅੱਜ
1: ਜੀ
0: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
1: ਹੈਗੀਆਂ ਕਿਤੇ।
0: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਹਾਂਜੀ
0: ਕਰੀਏ,
1: ਹਾਂਜੀ
0: ਇਸ ਵਾਰੀ
1: ਬਿਲਕੁਲ
0: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
1: ਹਾਂ
0: ਮਲਿਕ, ਦੀਪਾ
1: ਬਿਲਕੁਲ ਬਿਲਕੁਲ
0: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
1: ਉਹਨਾਂ ਨੂੰ ਮਿਲ,
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ ਹੈ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: ਸਹੀ ਸਹੀ ਗੱਲ
0: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ
1: ਕਿਆ
0: ਨੱਚੇ,
1: ਬੰਦਾ,
0: ਪੂਰੇ
1: ਵਾਕਈ
0: ਪੂਰੇ
1: ਉਹ
0: ਬਾਜ਼ਾਰ ਦੇ ਵਿੱਚ
1: ਉਸ
0: ਇਸ ਤਰ੍ਹਾਂ ਦਾ
1: ਮਾਹੌਲ
0: ਸੀਗਾ।
1: ਸਹੀ ਗੱਲ ਹੈ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ
1: ਬਿਲਕੁਲ ਬਿਲਕੁਲ ਜੀ,
0: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ,
1: ਹਾਂਜੀ
0: ਆਪਾਂ
1: ਜੀ
0: ਕਹਿੰਦੇ
1: ਬਿਲਕੁਲ
0: ਲੋਇਸ ਲੋਇਸ ਐਕਸਰੇਸ਼ ਹੋ ਹੈਗੀ ਹਰਿਆਣਾ ਦੇ
1: ਹਾਂਜੀ
0: ਵਿੱਚ,
1: ਹਾਂਜੀ
0: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਤੇ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
0: ਕਿੰਨੇ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ ਤੋਂ ਕੁੜੀਆਂ ਅੱਗੇ ਆ ਰਹੀਆਂ ਨੇ, ਅਭੀ
1: ਜੀ ਜੀ
0: ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
1: ਜੀ ਜੀ ਜੀ
0: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ
1: ਹਾਂਜੀ
0: ਲਈਏ,
1: ਹਾਂਜੀ
0: ਵੱਧ ਰਿਹਾ, ਉੱਗ ਰਹੇ ਹੈ, ਪੌਦਾ ਉੱਗਦਾ ਹੁੰਦਾ ਹੈ, ਬੱਚਾ
1: ਬਿਲਕੁਲ
0: ਉੱਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ
0: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ
1: ਬਿਲਕੁਲ
0: ਲਾਤਾ, ਟ੍ਰੀ ਗਾਰਡ ਲਾਤਾ, ਹਾਂ,
1: ਬਿਲਕੁਲ
0: ਉਹ
1: ਬਿਲਕੁਲ
0: ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ
1: ਅੱਗੇ
0: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
1: ਉਹ ਇੱਕ, ਹਾਂ ਬਿਲਕੁਲ
0: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
1: ਜੀ ਜੀ
0: ਸਕੂਲ ਦੇ
1: ਜੀ
0: ਵਿੱਚ
1: ਜੀ
0: ਕੀ ਹੋਇਆ, ਭਾਵੇਂ
1: ਬਿਲਕੁਲ
0: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
1: ਹਾਂਜੀ
0: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ,
1: ਹਾਂਜੀ ਹਾਂਜੀ
0: ਇਹ ਵੀ
1: ਠੀਕ
0: ਮੈਂ
1: ਹੈ,
0: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
1: ਕਿਆ
0: ਇਸ
1: ਬਾਤ
0: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
1: ਜੀ ਜੀ
0: ਉਹ
1: ਜੀ
0: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ
1: ਸ਼ਮੀ
0: ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁਛ ਹੋਰ ਹੁੰਦਾ ਦਸਵੀਂ ਤੱਕ।
0: ਹਾਂਜੀ।
1: ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ।
0: ਬਿਲਕੁਲ।
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ। ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ
0: ਹੈ, ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਸੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਸੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਝ ਨਾ ਕੁਝ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ।
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ, ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਵੇਗਾ, ਵਿਕਾਸ ਹੋਵੇਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ
1: ਜੀ। ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਮੇਰੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼
0: ਜਿਹੜੇ ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਏਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ, ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਜਿੱਥੇ ਬੱਚੇ ਦੀ ਅੱਛੀ ਅਬਜ਼ਾਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ
1: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40,000। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ
0: ਬਿਲਕੁਲ
1: ਆਈ ਸ਼ੁਡ ਬੀ ਡਿਸੀਜਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹਿ ਗਈ, ਕਮੀ ਰਹਿੰਦੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਰੇ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਚਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ,
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜਾਏ
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੋ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ

0: ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ, ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ, ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ
2: ਤਾਂ ਤੁਸੀਂ ਜਦੋਂ ਮਰਜ਼ੀ

0: ਸਕੂਲ ਵਿੱਚ ਫਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ, ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਅਤੇ ਅੱਜ ਦਾ ਦਿਹਾੜਾ 6 ਅਕਤੂਬਰ 2026 ਦਾ ਦਿਹਾੜਾ ਅਤੇ ਮੰਗਲਵਾਰ ਵਾਲਾ ਦਿਨ ਹੈ ਅਤੇ ਮੰਗਲ ਕੰਮ ਕਰਦੇ ਹਾਂ ਦੰਗਲ ਜੋ ਪੰਜਾਬ ਦੇ ਵਿੱਚ ਹੋ ਰਿਹਾ ਅਤੇ ਉਹਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਨਾਲ ਨਾਲ ਬਹੁਤ ਸਾਰੇ ਸੁਨੇਹੇ ਤੁਹਾਡੇ ਆ ਰਹੇ ਨੇ। ਪਰਮਿੰਦਰ ਬਨ ਬਾਈ ਜੀ ਦਾ ਨਿੱਘਾ ਸਵਾਗਤ ਹੈ ਫਗਵਾੜੇ ਤੋਂ। ਇਸੇ ਤਰ੍ਹਾਂ ਆ ਜਾਓ ਕਹਿੰਦੇ ਪਿਆਰਿਓ ਦਿਓ ਦਰਸ਼ਨ ਜੀ, ਸਵਾਗਤ ਹੈ ਤੁਹਾਡਾ ਵੀ ਜੀ। ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਅਤੇ ਸਾਰੇ ਦੋਸਤਾਂ ਨੂੰ, ਜੀਆਂ ਨੂੰ ਜੀ ਕਹਿ ਰਹੇ ਨੇ ਜੀ। ਅਤੇ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਅਤੇ ਜ਼ਰੂਰ ਉਹਦੇ ਉੱਤੇ ਤੁਸੀਂ ਗੱਲਬਾਤ ਦੇ ਵਿੱਚ ਦੱਸ ਸਕਦੇ ਹੋ ਵੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਕਿਸ ਤਰ੍ਹਾਂ ਪਹੁੰਚ ਰਹੀ ਹੈ ਅਤੇ ਅੰਦਾਜ਼ ਵੀ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਦਿਸ਼ਤੇ ਦੀਆਂ ਖਬਰਾਂ, ਅੱਜ ਦਾ ਵਿਚਾਰ ਅਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਅਤੇ ਕੁਝ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਵੀ ਨਾਲ ਨਾਲ ਕਰਾਂਗੇ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਕੁਝ ਹੀ ਪਲਾਂ ਦੇ ਵਿੱਚ ਤੇ ਉਮੀਦ ਕਰਦੇ ਹਾਂ ਨਾਲ ਨਾਲ ਦੋਸਤ ਜੁੜ ਰਹੇ ਨੇ ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਵੀ ਕਰ ਦਿਆ ਕਰੋ ਤੇ ਨਾਲ ਦੀ ਨਾਲ ਲਾਈਕ ਤੇ ਸ਼ੇਅਰ ਦਿਆ ਬਟਨ ਵੀ ਜਿਹੜਾ ਜ਼ਰੂਰ ਇੱਕ ਵਾਰ ਦੱਬ ਦਿਆ ਕਰੋ ਤੇ ਲੋ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਭਾਰਤ ਦੇ ਵਿੱਚ ਰਾਤ ਦੇ ਆਪਣੇ 9:34 ਹੋ ਗਿਆ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ ਸਵੇਰ ਦੇ ਇਸ ਵਕਤ ਘੜੀਆਂ ਦੇ ਉੱਤੇ 9:04 ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਦਾ ਸਮਾਂ ਤੇ ਯੂਕੇ ਦੇ ਵਿੱਚ ਸ਼ਾਮ ਦੇ 5:04 ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ ਹੈ 6:04 ਦਾ ਤੇ ਗੱਲਬਾਤ ਅੱਜ ਕਰਾਂਗੇ ਝੂਠਾ ਤੁਮਸਾ ਨਹੀਂ ਦੇਖਾ ਕੋਟ ਮੰਗੇ ਲੇਖਾ ਤੇ ਅੱਧੀ ਰਾਤ ਖੜ ਕੇ ਕੁੰਡਾ ਤੇ ਮਿਲਿਆ ਕਾਗਜ਼ ਦਾ ਮੁੰਡਾ ਪੰਜਾਬ ਤੋਂ ਲੈ ਕੇ ਦੇਸ਼ ਦੇ ਸਿਆਸਤ ਜਿਹੜੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਭਖ ਰਹੀ ਹੈ ਤੇ ਇਸੇ ਤਰ੍ਹਾਂ ਅਮਰੀਕਾ ਕੈਨੇਡਾ ਤੇ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਾਲਾਤ ਉਹੋ ਹੀ ਨੇ ਤੇ ਜੰਗਾਂ ਦੇ ਹਾਲਾਤ ਜਿਹੜੇ ਹੋਰ ਵੀ ਵਾਧੇ ਨਜ਼ਰ ਆਉਂਦੇ ਆ ਤੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਪਰ ਅੱਜ ਦੇ ਵਿਚਾਰ ਦੇ ਵੱਲ ਨੂੰ ਸਭ ਤੋਂ ਪਹਿਲਾਂ ਚੱਲਦੇ ਹਾਂ ਕਹਿੰਦੇ ਨੇ ਕਿ ਜਿਹੜੇ ਲੋਕ ਜਾਂ ਜਿਹੜੀਆਂ ਕੌਮਾਂ ਕਿਤਾਬਾਂ ਨੂੰ ਮੁਹੱਬਤ ਨਹੀਂ ਕਰਦੀਆਂ ਬਹੁਤਾ ਚਿਰ ਜ਼ਿੰਦਾ ਨਹੀਂ ਰਹਿੰਦੀਆਂ ਕਿਤਾਬਾਂ ਕੌਮਾਂ ਲੋਕਾਂ ਦਾ ਜਿਹੜਾ ਰਾਹ ਰੁਸ਼ਨਾਉਂਦੀਆਂ ਨੇ ਨਹੀਂ ਤਾਂ ਕਮਲੀਆਂ ਗੱਲਾਂ ਫਿਰ ਦੀਵੇ ਹੀ ਬੁਝਾਉਂਦੀਆਂ ਨੇ ਜੀ ਤੇ ਅੱਜ ਦੇ ਦਿਹਾੜੇ ਦੇ ਉੱਤੇ ਚੱਲੀਏ ਆਪਾਂ 1860 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ 6 ਅਕਤੂਬਰ 1860 ਦਾ ਸਮਾਂ ਯਾਦ ਕਰਦੇ ਹਾਂ ਜਦੋਂ ਅੰਗਰੇਜ਼ ਸਰਕਾਰ ਨੇ ਇੰਡੀਅਨ ਪੈਨਲ ਕੋਡ ਜਿਹੜਾ ਸੀ IPC ਬਣਾਇਆ ਸੀਗਾ 1893 ਦੇ ਵਿੱਚ ਭੌਤਿਕ ਵਿਗਿਆਨੀ ਹੋਏ ਨੇ ਮੇਘਨਾਦ ਸ਼ਾਹਾਂ ਦਾ ਜਿਹੜਾ ਜਨਮ ਹੁੰਦਾ 1963 ਦੇ ਵਿੱਚ ਆਜ਼ਾਦੀ ਘੁਲਾਟੀਏ ਤੇ ਸੈਂਟਰਲ ਸਿੱਖ ਲੀਗ ਦੇ ਜਿਹੜੇ ਪ੍ਰਧਾਨ ਸਨ ਬਾਬਾ ਖੜਕ ਸਿੰਘ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੁੰਦਾ ਤੇ 1981 ਚ ਮਿਸਰ ਦੇ ਨੋਬਲ ਇਨਾਮ ਜੇਤੂ ਰਾਸ਼ਟਰਪਤੀ ਅਨਵਰ ਸਾਦਤ ਦਾ ਜਿਹੜਾ ਪਰੇਡ ਸਮੇਂ ਕਤਲ ਕਰ ਦਿੱਤਾ ਜਾਂਦਾ 1983 ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਇਆ ਤੇ 1999 ਦੇ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਜਿਹੜੀ ਸੀ ਫਾਤਿਮਾ ਬੀਵੀ ਬਣ ਗਈ ਜੋ ਏਸ਼ੀਆ ਦੇ ਵਿੱਚ ਵੀ ਪਹਿਲੀ ਔਰਤ ਜੱਜ ਸੀਗੀ ਜੋ ਤਾਮਿਲਨਾਡੂ ਦੀ 1997 ਤੋਂ 2001 ਤੱਕ ਜਿਹੜਾ ਗਵਰਨਰ ਵੀ ਰਹਿ ਚੁੱਕੀ ਹੈ ਤੇ ਅੱਜ ਦੀ ਵਿਗਿਆਨ ਦੀ ਗੱਲ ਹੋ ਰਹੀ ਹੈ ਤੇ ਵਿਗਿਆਨ ਬਹੁਤ ਵੱਡੇ ਵੱਡੇ ਉਪਰਾਲੇ ਕਰ ਰਹੇ ਨੇ ਤੇ ਬਹੁਤ ਸਾਰੀਆਂ ਜਾਣਕਾਰੀਆਂ ਆਮ ਜਨਤਾ ਦੇ ਵਿੱਚ ਵੀ ਨਸ਼ਰ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਨੋਬਲ ਪੁਰਸਕਾਰ ਜਿਹੜਾ ਦਿੱਤਾ ਗਿਆ ਹੈ ਵਿਗਿਆਨ ਦੇ ਖੇਤਰ ਦੇ ਵਿੱਚ 3 ਵਿਅਕਤੀਆਂ ਨੂੰ ਤੇ ਪ੍ਰਸਿੱਧ ਭੌਤਿਕ ਵਿਗਿਆਨੀ ਮੇਘਨਾਥ ਸ਼ਾਹ ਉਹਨਾਂ ਦਾ ਅੱਜ ਜਿਹੜਾ ਦਿਨ ਵੀ ਹੈ 6 ਅਕਤੂਬਰ 1893 ਨੂੰ ਗਰੀਬ ਪਰਿਵਾਰ ਦੇ ਵਿੱਚ ਪੂਰਬੀ ਬੰਗਾਲ ਦੇ ਸ਼ਹਿਰ ਢਾਕਾ ਜਿਹੜਾ ਉਹਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ 1905 ਨੂੰ ਜਦੋਂ 12 ਸਾਲ ਦੇ ਨੇ ਹੋਏ ਤੇ ਬੰਗਾਲ ਦੀ ਵੰਡ ਦੇ ਖਿਲਾਫ਼ ਲੋਕਾਂ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਸੀ ਉਸ ਸਮੇਂ ਤਾਂ ਇਹਨਾਂ ਨੇ ਸਕੂਲ ਦੇ ਵਿੱਚ ਆ ਰਹੇ ਬੰਗਾਲ ਰਾਜ ਦੇ ਅੰਗਰੇਜ਼ ਗਵਰਨਰ ਦਾ ਦੋਸਤਾਂ ਦੇ ਨਾਲ ਰਲ ਕੇ ਹਾਜ਼ਰ ਹੋਣ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਇਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਮਿਲਦਾ ਵਜ਼ੀਫ਼ਾ ਜਿਹੜਾ ਬੰਦ ਹੋ ਗਿਆ ਤਾਂ ਇੱਕ ਸੁਭ ਜਿਹੜਾ ਸ਼ੁਭ ਚਿੰਤਕ ਉਹਨਾਂ ਦਾ ਸੀ ਵੱਲੋਂ ਦਿੱਤੀ ਫੀਸ ਦੇ ਉੱਤੇ ਖਰਚੇ ਸਹਾਰੇ ਮੁੱਢਲੀ ਵਿੱਦਿਆ ਉਹਨਾਂ ਨੇ ਪ੍ਰਾਪਤ ਕਰ ਲਈ 1915 ਦੇ ਵਿੱਚ ਪਹਿਲੇ ਦਰਜੇ ਦੇ ਵਿੱਚ MSc ਪਾਸ ਕਰ ਲਈ ਫਿਰ ਉਹ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਚਲੇ ਜਾਂਦੇ ਹੈ ਤੇ ਉੱਥੇ ਉਹਨਾਂ ਦੀ ਵਿਗਿਆਨੀ JC ਬੋਸ PC ਰੇ SN ਬੋਸ ਤੇ PC ਮਹਾਲ ਨੋਬੀਸ ਦੇ ਨਾਲ ਜਿਹੜਾ ਮੁਲਾਕਾਤ ਹੁੰਦੀ ਹੈ ਜਿਨ੍ਹਾਂ ਦਾ ਇਹਨਾਂ ਦੇ ਉੱਤੇ ਕਾਫ਼ੀ ਪ੍ਰਭਾਵ ਵੀ ਜਿਹੜਾ ਪਿਆ ਉਹ ਆਪਣਾ ਗੁਜ਼ਾਰਾ ਜਿਹੜਾ ਸੀ ਚਲਾਉਣ ਦੇ ਲਈ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਤੇ ਗਣਿਤ ਦੀ ਜਿਹੜੀ ਸੀ ਟਿਊਸ਼ਨ ਪੜ੍ਹਾਉਣ ਵਾਸਤੇ ਦੂਰ ਦੂਰ ਜਿਹੜਾ ਸਾਈਕਲ ਦੇ ਉੱਤੇ ਵੀ ਜਾਂਦੇ ਰਹੇ 1918 ਦੇ ਵਿੱਚ ਲੰਡਨ ਵਿਸ਼ਵ ਵਿਦਿਆਲੇ ਦੇ ਵੱਲੋਂ DSC ਦੀ ਜਿਹੜੀ ਉਪਾਧੀ ਦੇ ਦਿੱਤੀ ਗਈ ਤੇ 1921 ਤੇ 22 ਦੇ ਵਿੱਚ ਇੰਪੀਰੀਅਲ ਕਾਲਜ ਆਫ ਸਾਇੰਸ ਲੰਡਨ ਵਿਖੇ ਕੰਮ ਕੀਤਾ 1922 ਦੇ ਵਿੱਚ ਉਹ ਰਾਇਲ ਸੁਸਾਇਟੀ ਦੇ ਮੈਂਬਰ ਚੁਣੇ ਜਾਂਦੇ ਹੈ ਤੇ 1923 ਤੋਂ 28 ਤੱਕ ਇਲਾਹਾਬਾਦ ਵਿਦਿਆਲੇ ਦੇ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਰਹੇ ਨੇ 1934 ਦੇ ਵਿੱਚ ਇੰਡੀਅਨ ਸਾਇੰਸ ਕਾਂਗਰਸ ਦੀ ਪ੍ਰਧਾਨਗੀ ਕੀਤੀ ਤੇ ਉਹ ਇੰਗਲੈਂਡ ਰੂਸ ਅਮਰੀਕਾ ਦੇਸ਼ਾਂ ਦੇ ਵਿੱਚ ਵੀ ਗਏ 1952 ਦੇ ਵਿੱਚ ਪਹਿਲੀ ਲੋਕ ਸਭਾ ਦੇ ਆਜ਼ਾਦ ਮੈਂਬਰ ਵੀ ਚੁਣੇ ਗਏ 1955 ਦੇ ਵਿੱਚ ਹੀ ਨਿਊਕਲੀ ਭੌਤਿਕ ਵਿਗਿਆਨ ਸੰਸਥਾਨ ਦੀ ਸਥਾਪਨਾ ਕੀਤੀ ਤੇ ਇਸਦੇ ਡਾਇਰੈਕਟਰ ਚੁਣੇ ਜਾਂਦੇ ਹੈ ਉਹਨਾਂ ਸਾਇੰਸ ਤੇ ਕਲਚਰ ਨਾਮੀ ਰਸਾਲਾ ਸ਼ੁਰੂ ਕੀਤਾ ਉਹਨਾਂ ਨੇ ਵਿਆਪਕ ਜਿਹੜਾ ਸੀ ਸ਼ਪੇਖਵਾਦ ਤੇ ਕਵਾਟਮ ਸਿਧਾਂਤ ਜਿਹੜਾ ਸੀ ਉਹਦਾ ਅਧਿਐਨ ਕੀਤਾ। ਉਹਨਾਂ ਦੇ ਅਨੇਕਾਂ ਖੋਜ ਪੱਤਰ ਵੀ ਛਪੇ। ਸ਼ਾਹਾਂ ਆਖਰੀ ਸਾਹਾਂ ਤੱਕ ਜਿਹੜਾ ਸਰਕਾਰੀ ਨੀਤੀਆਂ ਦੀ ਆਲੋਚਨਾ ਬੜੀ ਨਿਡਰਤਾ ਦੇ ਨਾਲ ਕਰਦੇ ਰਹੇ ਤੇ ਉਹ ਪਿੰਡਾਂ ਦੇ ਵੱਲ ਜਿਹੜਾ ਪਰਤੋਂ ਦਾ ਨਾਅਰਾ ਲਾਉਂਦੇ ਰਹੇ, ਪਿੰਡਾਂ ਦੇ ਵੱਲ ਨੂੰ ਪਰਤੋ, ਲਹਿਰ ਦੇ ਵਿਰੋਧੀ ਸਨ। ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਲਹਿਰ ਗਰੀਬੀ, ਅਗਿਆਨਤਾ, ਬਿਮਾਰੀ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੇਗੀ। ਤੇ 16 ਫਰਵਰੀ 1956 ਨੂੰ ਉਹਨਾਂ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸੇ ਤਰ੍ਹਾਂ ਦੋਸਤੋ ਸੱਜਾ ਹੱਥ ਤੇ ਖੱਬਾ ਹੱਥ, ਇਸੇ ਤਰ੍ਹਾਂ ਸੱਜੇ ਪੱਖੀ ਪਾਰਟੀਆਂ ਵੀ ਨੇ ਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਇਹ ਸੱਜੇ ਪੱਖੀ ਸੋਚ ਵੀ ਹੈ ਤੇ ਖੱਬੇ ਪੱਖੀ ਵੀ ਸੋਚ ਹੈ। ਤੇ ਉਹਨਾਂ ਦਾ ਜ਼ਿਕਰ ਕਰਦਿਆਂ ਜੋ ਲੋਕ ਖੱਬੇ ਹੱਥ ਵਾਲਿਆਂ ਦੇ ਕਮਾਲ ਦੇਖਦੇ ਆ ਦੁਨੀਆਂ ਦੇ ਵਿੱਚ ਉਹਨਾਂ ਦੇ ਕੀਤੇ, ਸੰਸਾਰ ਦੇ ਵਿੱਚ 90% ਲੋਕ ਜਿਹੜੇ ਨੇ ਸੱਜੇ ਹੱਥ ਤੇ 10% ਜਿਹੜੇ ਨੇ ਖੱਬੇ ਹੱਥ ਦੇ ਨਾਲ ਆਪਣੇ ਸਾਰੇ ਕੰਮ ਕਰਦੇ ਆ। ਮੈਂ ਤਾਂ ਚਲੋ ਸੱਜੂ ਹਾਂ ਜਾਂ ਮੇਰੇ ਬੱਚੇ ਵੀ ਸੱਜੂ ਹੈ, ਪਰ ਮੇਰੀ ਵਾਈਫ ਜਿਹੜੀ ਆ ਉਹ ਖੱਬੇ ਹੱਥ ਨਾਲ ਜ਼ਰੂਰ ਸਾਰਾ ਕੁਝ ਕਰਦੀ ਹੈ, ਲਿਖਦੀ ਹੈ, ਪੜ੍ਹਦੀ ਹੈ, ਜੋ ਕੁਝ ਵੀ ਕੰਮਕਾਰ ਕਰਨਾ ਹੁੰਦਾ ਹੈ। ਅਕਸਰ ਲੋਕ ਖੱਬੇ ਹੱਥ ਵਾਲਿਆਂ ਨੂੰ ਟੇਢੀ ਨਜ਼ਰ ਦੇ ਨਾਲ ਵੇਖਦੇ ਨੇ, ਜਦਕਿ ਤੱਥ ਜਿਹੜੇ ਨੇ ਇਹ ਵੀ ਹੈ ਕਿ ਇਤਿਹਾਸ ਦੇ ਵਿੱਚ ਖੱਬੇ ਹੱਥ ਵਾਲੇ ਲੋਕ ਵੀ ਕਾਫ਼ੀ ਸਫਲ ਤੇ ਹਰਮਨ ਪਿਆਰੇ ਰਹੇ ਨੇ। ਕਿਸੇ ਵਿਅਕਤੀ ਦਾ ਪ੍ਰਸਿੱਧ ਹੋਣਾ ਜਾਂ ਨਾ ਹੋਣਾ ਉਸ ਦੀਆਂ ਕੋਸ਼ਿਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਤੇ ਖੱਬੇ ਹੱਥ ਦੇ ਨਾਲ ਕਮਾਲ ਕਰਨ ਵਾਲੀਆਂ ਸ਼ਖਸੀਅਤਾਂ ਦੇ ਵਿੱਚ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ, ਮਹਾਨ ਰਾਜਾ ਸਿਕੰਦਰ, ਚਾਰਲੀ ਚੈਂਪੀਅਨ, ਨੈਪੋਲੀਅਨ ਬੋਨਾਪਾਰਟ, ਜੂਲੀਅਸ ਸੀਜ਼ਰ, ਰੂਸੀ ਲੇਖਕ ਲਿਓ ਟਾਲਸਟਾਏ, ਝਾਂਸੀ ਦੀ ਰਾਣੀ ਲਕਸ਼ਮੀਬਾਈ, ਚਿੱਤਰਕਾਰ ਪਿਕਾਸੋ, ਲਿਓਨਾਰਡ ਵਿਸੀ, ਮਹਾਤਮਾ ਗਾਂਧੀ, ਸੰਸਾਰ ਦਾ ਸਭ ਤੋਂ ਅਮੀਰ ਤੇ ਕੰਪਿਊਟਰ ਬਾਦਸ਼ਾਹ ਬਿਲ ਗੇਟਸ, ਜਿਹੜਾ ਅਮਰੀਕੀ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ, ਫੁੱਟਬਾਲ ਜਿਹੜਾ ਬਾਲਰ ਜਿਹੜਾ ਖਿਡਾਰੀ ਡਿਆਗੋ ਮਾਰਾਡੋਨਾ, ਕ੍ਰਿਕਟਰ ਖਿਡਾਰੀ ਸੌਰਵ ਗੰਗੂਲੀ, ਸ਼ੇਖਰ ਧਵਨ, ਯੁਵਰਾਜ ਸਿੰਘ ਤੇ 250 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਪ੍ਰਸਿੱਧ ਐਕਟਰ ਅਮਿਤਾਭ ਬੱਚਨ, ਇੰਗਲੈਂਡ ਦੀ ਜਿਹੜੀ ਹੈ ਪ੍ਰਸਿੱਧ ਲੇਖਿਕਾ ਜੇ ਕੇ ਰਾਲਗਿਸ ਆਦਿ ਜਿਹੜੇ ਨੇ ਖੱਬੇ ਹੱਥ ਦੇ ਨਾਲ ਕੰਮ ਕਰਦੇ ਰਹੇ ਤੇ ਕੰਮ ਸਾਰਾ ਕੁਝ ਲਿਖਦੇ ਪੜ੍ਹਦੇ ਰਹੇ ਨੇ। ਕਈ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੱਬੇ ਹੱਥ ਦੇ ਨਾਲ ਕੰਮ ਕਰਦੇ ਵੇਖਦੇ ਹਾਂ। ਅਸਲ ਦੇ ਵਿੱਚ ਸਾਰੇ ਜਾਣਦੇ ਨੇ ਕਿ ਕਾਮਯਾਬੀ ਦਾ ਸੰਬੰਧ ਸੱਜੇ ਜਾਂ ਖੱਬੇ ਹੱਥ ਦੇ ਨਾਲ ਨਹੀਂ ਹੁੰਦਾ, ਸਗੋਂ ਮਿਹਨਤ ਕਰਨ ਵਾਲਿਆਂ ਦੇ ਨਾਲ ਹੁੰਦਾ। ਖੱਬੇ ਹੱਥ ਜਿਹੜਾ ਟ੍ਰੈਫਿਕ ਕਿਉਂ, ਇਹ ਮੰਨਿਆ ਜਾਂਦਾ ਹੈ ਕਿ ਬਰਤਾਨੀਆ ਦੇ ਵਿੱਚ ਸੜਕਾਂ ਦੇ ਉੱਤੇ ਘੋੜਾ ਗੱਡੀਆਂ ਦੇ ਕੋਚਵਾਨਾਂ ਨੂੰ ਇਸ ਦੇ ਲਈ ਖੱਬੇ ਪਾਸੇ ਚੱਲਣਾ ਪੈਂਦਾ ਹੁੰਦਾ ਸੀ ਕਿਉਂਕਿ ਸੱਜੇ ਹੱਥ ਦੇ ਵਿੱਚ ਉਹਨਾਂ ਦੇ ਛਾਂਟਾ ਜਿਹੜਾ ਸੀ ਹੁੰਦਾ ਸੀ। ਇਸ ਤਰ੍ਹਾਂ ਬਾਦਸ਼ਾਹ ਦੇ ਅੰਗ ਰੱਖਿਅਕ ਜਿਹੜੇ ਖੱਬੇ ਪਾਸੇ ਚੱਲਦੇ ਸਨ ਕਿਉਂਕਿ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਤਲਵਾਰ ਹੁੰਦੀ ਸੀ। ਇਹ ਛਾਂਟਾ ਜਾਂ ਤਲਵਾਰਾਂ ਸੱਜੇ ਪਾਸੇ ਉੱਗੀਆਂ ਝਾੜੀਆਂ ਜਾਂ ਬੂਟੀਆਂ ਦੇ ਨਾਲ ਨਾ ਟਕਰਾਉਣ, ਭਾਰਤ ਸਮੇਤ 50 ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਖੱਬੇ ਹੱਥ ਟ੍ਰੈਫਿਕ ਚੱਲਦੀ ਹੈ ਤੇ ਦੂਜੇ ਪਾਸੇ ਯੂਰਪ ਜਾਂ ਸਕੈਂਡੀਨੇਵੀਆ ਉਹਦੇ ਵਿੱਚ ਜੇਤੂ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਹੁਕਮ ਦੇ ਨਾਲ ਸੱਜੇ ਪਾਸੇ ਟ੍ਰੈਫਿਕ ਚਲਾਉਣ ਦੇ ਹੁਕਮ ਦਿੱਤੇ ਤੇ ਯੂਰਪ ਦਾ ਸਵੀਡਨ ਆਖਰੀ ਦੇਸ਼ ਸੀ ਜਿੱਥੇ ਖੱਬੇ ਹੱਥ ਟ੍ਰੈਫਿਕ ਚੱਲਦੀ ਸੀ ਤੇ ਉੱਥੇ ਵੀ 3 ਸਤੰਬਰ 1967 ਤੋਂ ਸੱਜੇ ਹੱਥ ਟ੍ਰੈਫਿਕ ਚਲਾਉਣ ਨੂੰ ਮਨਜ਼ੂਰੀ ਜਿਹੜੀ ਸੀ ਦੇ ਦਿੱਤੀ ਗਈ ਸੀ। ਤੇ ਇਸੇ ਤਰ੍ਹਾਂ ਦੋਸਤੋ ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਜੋ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦਿਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲੋਂ ਚੱਲਦੇ ਹਾਂ ਤੇ ਅੱਜ ਦੇ ਹਾਲਾਤ ਸਾਡੇ ਜਿਹੜੇ ਨੇ ਕੀ ਕੁਝ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਪਰ ਰਹੇ ਆ ਉਹਨਾਂ ਦੀ ਝਾਤ ਪਾਉਂਦੇ ਹਾਂ। ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਕੁਝ ਹੀ ਪਲਾਂ ਤੱਕ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਤੇ ਉਸ ਤੋਂ ਪਹਿਲਾਂ 15-20 ਮਿੰਟ ਤੁਹਾਡੇ ਨਾਲ ਜ਼ਰੂਰ ਲਾਉਣਾ ਹੈ ਅੱਜ ਦੀਆਂ ਜੋ ਦੇਸ਼ ਦੇ ਦੀਆਂ ਖ਼ਬਰਾਂ ਨੇ ਤੇ ਪੰਜਾਬ ਦੀਆਂ ਤੇ ਕੇਂਦਰ ਦੀਆਂ ਤੇ ਉਸ ਤੋਂ ਬਾਅਦ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਤੇ ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸਤ ਫੜੋ ਫੜਾਈ ਦਾ ਖੇਲ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਝੂਠਾ ਤੁਮਸਾ ਨਹੀਂ ਦੇਖਾ, ਕੋਰਟ ਅੱਗੇ ਲੇਖਾ, ਅੱਧੀ ਰਾਤ ਖੜ ਕੇ ਕੁੰਡਾ ਤੇ ਮਿਲਿਆ ਕਾਗਜ਼ ਦਾ ਮੁੰਡਾ। ਤੇ ਇਸੇ ਤਰ੍ਹਾਂ ਸੁਖਬੀਰ ਬਾਦਲ ਦੀ ਘਰ ਘਰ ਮੁਹਿੰਮ, ਲੋਕਾਂ ਤੋਂ ਫੀਡਬੈਕ ਲੈ ਕੇ ਮੈਨੀਫੈਸਟੋ ਦੇ ਵਿੱਚ ਬਣਾਉਂਦੇ ਦਾਅਵੇ ਨੇ ਤੇ ਨਸ਼ਾ, ਬੇਰੁਜ਼ਗਾਰੀ, ਕਰਜ਼ਾ, ਕਾਨੂੰਨ ਵਿਵਸਥਾ ਤੇ ਵਿਕਾਸ ਦੇ ਮੁੱਦੇ ਜਿਹੜੇ ਨੇ ਉੱਥੇ ਦੇ ਉੱਥੇ ਖੜੇ ਹੈ। ਦੂਜੇ ਪਾਸੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਵੀ ਚਰਚਾ ਦਾ ਫਿਰ ਤੋਂ ਵਿਸ਼ਾ ਬਣਨ ਲੱਗੀ ਹੈ। ਵਾਰਸ ਪੰਜਾਬ ਦੇ ਹੀ ਜਿਹੜੀ ਰਜਿਸਟਰੇਸ਼ਨ ਹੈ ਪਾਰਟੀ ਦੀ, ਉਹਦਾ ਵੀ ਮੁੱਦਾ ਜਿਹੜਾ ਅੱਜ ਗਵਰਨਰ ਸਾਹਿਬ ਸਾਹਿਬ ਤੱਕ ਪੁੱਜਿਆ ਏ ਆਲੀ ਸਾਹਿਬ ਲੈ ਕੇ ਗਏ ਨੇ। ਐਸ ਜੀ ਪੀ ਸੀ ਦੇ ਨਾਲ ਜੁੜੇ ਵਿਵਾਦ ਨੇ ਤੇ ਡੀ ਏ ਦੇ ਬਕਾਏ ਤੇ ਪੰਜਾਬ ਸਰਕਾਰ ਨੂੰ ਘੇਰਦੇ ਸੀ ਬੀ ਆਈ ਈ ਡੀ ਦੇ ਮਾਮਲੇ ਜਿਹੜੇ ਨੇ ਬਹੁਤ ਹੀ ਗੰਭੀਰ ਬਣਦੇ ਜਾ ਰਹੇ ਐ। 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਚੱਲ ਰਹੀ ਅੱਜ ਕਿ ਪੰਜਾਬ ਦੀ ਸਿਆਸਤ ਹੁਣ ਚੋਣੀ ਵਾਅਦਿਆਂ ਤੋਂ ਅੱਗੇ ਨਿਕਲ ਕੇ ਜਾਂਚਾਂ ਤੇ ਇਲਜ਼ਾਮਾਂ ਦੀ ਜੰਗ ਬਣ ਰਹੀ ਹੈ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਵਿਦੇਸ਼ਾਂ ਦੀਆਂ ਵੀ ਕਰਾਂਗੇ ਤੇ ਜਿੱਥੇ ਉਹਨਾਂ ਸਵਾਲਾਂ ਦੇ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਜੋ ਬਹੁਤ ਸਾਰੇ ਗੰਭੀਰ ਵਿਸ਼ੇ ਨੇ ਜੋ ਮੇਰੇ ਵਰਗੇ ਦੇ ਵੀ ਦਿਮਾਗ ਦੇ ਵਿੱਚ ਜਲਦੀ ਨਹੀਂ ਪੈਂਦੇ। ਨਾਲ ਹੀ ਕੈਨੇਡਾ ਦੀ ਕਰੋੜਾਂ ਡਾਲਰ ਦੀ ਸੋਨਾ ਚੋਰੀ ਦਾ ਕੇਸ ਜਿਹੜਾ ਸ਼ੁਰੂ ਹੋ ਗਿਆ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਡੀ ਕਟੌਤੀ ਦਾ ਪ੍ਰਸਤਾਵ ਆ ਗਿਆ। ਕੈਨੇਡਾ ਵੀਜ਼ਾ ਸਕੈਮਸ ਦੇ ਬਾਰੇ ਜਿਹੜਾ ਆਈ ਆਰ ਸੀ ਸੀ ਦੀ ਚੇਤਾਵਨੀ ਆ ਗਈ। ਜਿਵੇਂ ਪਹਿਲਾਂ ਆਪਾਂ ਰੋਲਾ ਪਾਉਂਦੇ ਆ ਰਹੇ ਹਾਂ ਭਾਈ ਜਿਹੜਾ ਨੇ ਲਾਗੀਆਂ ਲਾਗ ਲੈਣਾ ਹੈ, ਅੱਗੇ ਜਾ ਕੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਕੀ ਲੈਣਾ। ਪਰ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਏਜੰਟ ਜਿਹੜੇ ਨੇ ਵਾਅਦੇ ਕਰਕੇ ਕਿ ਝੱਟ ਵਿਆਹ ਝੱਟ ਮੰਗਣੀ ਫੱਟ ਵਿਆਹ ਵਾਲਾ ਕੰਮ ਕਰਦੇ ਆ ਭਾਈ, ਇੱਕ ਵਾਰੀ ਚਲੇ ਜਾਓ ਨਾਲ ਦੀ ਨਾਲ ਨੌਕਰੀ ਸਾਰਾ ਕੁਝ ਹੈ ਉੱਥੇ ਮੌਜਾਂ ਮਾਣੋਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਹੈ ਕੈਨੇਡਾ ਦੀ ਗੌਰਮੈਂਟ ਨੇ ਜਿਹੜੀ ਹੈ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿਉਂਕਿ ਧੋਖਾਧੜੀ ਦੇ ਮਾਮਲੇ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਰਹੇ ਨੇ। ਵਿਦੇਸ਼ਾਂ ਦੇ ਵਿੱਚ ਵਪਾਰ ਜਿਹੜੀਆਂ ਨੇ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਜੋ ਨੇ ਤੇ ਹੌਰਮੁਜ਼ ਦੇ ਵਿੱਚ ਫਿਰ ਤੋਂ ਅੱਜ ਭਾਰਤੀ ਮਲਾਹ ਵਾਲੇ ਜਹਾਜ਼ ਦੇ ਉੱਤੇ ਹਮਲਾ ਹੋਇਆ ਤੇ ਉਹਦੀ ਜਿਹੜੀ ਹੈ ਵਿਦੇਸ਼ ਮੰਤਰੀ ਦੇ ਵੱਲੋਂ ਨਿੰਦਾ ਕੀਤੀ ਗਈ ਹੈ ਤੇ ਹੋਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅੱਗੇ ਵਧਾਂਗੇ ਤੇ ਇਹਨਾਂ ਖ਼ਬਰਾਂ ਦੇ ਪਿੱਛੇ ਅਸਲ ਸਵਾਲ ਤੁਸੀਂ ਵੀ ਪਛਾਣਨਾ ਹੈ ਤੇ ਜੇ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤੇ ਨੰਬਰ ਡਾਇਲ ਕਰਨਾ ਹੈ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਪੰਜਾਬ ਇਲੈਕਸ਼ਨ ਸੁਖਬੀਰ ਬਾਦਲ ਹੋਣਾ ਨੇ ਘਰ ਘਰ ਜਾ ਕੇ ਭਰੇ ਨੇ ਫੀਡਬੈਕ ਫਾਰਮ ਤੇ 3-4 ਬੰਦੇ ਮੂਹਰੇ ਬਿਠਾਏ ਹੋਏ ਨੇ ਜੀ ਬੀਬੀਆਂ ਤੇ ਫਾਰਮ ਆਪ ਭਰ ਰਹੇ ਨੇ ਤੇ ਜਿਹਦੇ ਉੱਤੇ ਹਮਲਾ ਵੀ ਹੋਇਆ ਸੀ ਹੱਥ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਮੰਗਲਵਾਰ ਨੂੰ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ 227 ਦੀਆਂ ਵਿਧਾਨ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਘਰ ਘਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਣ ਐਲਾਨੇ ਤੌਰ ਦੇ ਉੱਤੇ ਚੋਣ ਬਿਗਲ ਵਜਾ ਦਿੱਤਾ ਹੈ। ਲੋਕਾਂ ਨੂੰ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਤੇ ਅਗਲੀ ਸਰਕਾਰ ਤੋਂ ਉਮੀਦਾਂ ਦੇ ਬਾਰੇ ਫੀਡਬੈਕ ਮੰਗਿਆ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਜਿਹੀ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਆਪਣੀ ਫੇਰੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਜੇ ਹੱਥ ਦੇ ਉੱਤੇ ਪਲਸਤਰ ਲੱਗੇ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚ ਖੁਦ ਫੀਡਬੈਕ ਫਾਰਮ ਭਰੇ ਹੈ। ਹਰੇਕ ਥਾਂ ਦੇ ਉੱਤੇ 10 ਤੋਂ 15 ਮਿੰਟ ਬਿਤਾਏ ਤੇ ਨਿਵਾਸੀਆਂ ਨੂੰ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਦੀ ਸੂਚੀ ਬਣਾਉਣ ਦੇ ਲਈ ਕਿਹਾ ਗਿਆ। ਅਕਾਲੀ ਦਲ ਦੇ ਵੱਲੋਂ ਦਿੱਤੇ ਜਾ ਰਹੇ ਇਸ ਫਾਰਮ ਦੇ ਵਿੱਚ 15 ਮੁੱਦੇ ਦਰਜ ਨੇ, ਜਿਨ੍ਹਾਂ ਦੇ ਵਿੱਚ ਨਸ਼ੇ, ਬੇਰੋਜ਼ਗਾਰੀ, ਪੰਜਾਬ ਦਾ ਕਰਜ਼ਾ, ਫੇਲ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਘੱਟੋ ਘੱਟ ਸਮਰਥਨ ਮੁੱਲ MSP ਤੇ ਕਿਸਾਨਾਂ ਦੀਆਂ ਚਿੰਤਾਵਾਂ, ਗੈਂਗਸਟਰ ਭਗਵੰਤ ਮਾਨ ਸਰਕਾਰ ਦੇ ਦੌਰਾਨ ਕਥਿਤ ਬੇਅਦਬੀਆਂ, ਕਥਿਤ ਫਰਜ਼ੀ ਪੁਲਿਸ ਮੁਕਾਬਲੇ, ਮਹਿੰਗਾਈ, ਇਸ਼ਤਿਹਾਰਾਂ ਦੇ ਉੱਤੇ ਸਰਕਾਰੀ ਖਰਚਾ, ਰੁਕੇ ਹੋਏ ਵਿਕਾਸ ਕਾਰਜ, ਔਰਤਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ, ਬਿਜਲੀ ਦੇ ਕੱਟ ਅਤੇ ਉੱਚੇ ਬਿਜਲੀ ਬਿੱਲ ਤੇ ਸਰਕਾਰੀ ਹਸਪਤਾਲਾਂ ਦੇ ਸਕੂਲਾਂ ਦੀ ਹਾਲਤ ਸ਼ਾਮਲ ਨੇ। ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਮੁੱਦਾ ਵੀ ਸ਼ਾਮਲ ਹੈ, ਜੇ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰਜ ਕਰਨ ਦੇ ਲਈ ਅਗਲੇ 20 ਦਿਨਾਂ ਦੇ ਵਿੱਚ ਸੂਬੇ ਭਰ ਦੇ ਹਰ ਘਰ ਤੱਕ ਜਿਹੜਾ ਪਹੁੰਚ ਕਰਨਗੇ ਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਦੱਸਣ ਕਿ ਉਹ ਸਰਕਾਰ ਤੋਂ ਕੀ ਚਾਹੁੰਦੇ ਨੇ। ਜਿਹੜੇ ਮੁੱਦੇ ਉਹ ਦੱਸਣਗੇ ਉਹ ਸਾਡੇ ਮੈਨੀਫੈਸਟੋ ਦਾ ਆਧਾਰ ਬਣਨਗੇ। ਇਹ ਲੋਕਾਂ ਦਾ ਮੈਨੀਫੈਸਟੋ ਹੋਵੇਗਾ। ਮੈਨੀਫੈਸਟੋ ਨੂੰ ਇੱਕ ਕਾਨੂੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਹੈ ਤਾਂ ਜੋ ਰਾਜਨੀਤਿਕ ਪਾਰਟੀਆਂ ਇਸ ਦੀ ਪਾਲਣਾ ਨਹੀਂ ਕਰਦੀਆਂ ਉਹਨਾਂ ਨੂੰ 5 ਸਾਲਾਂ ਦੇ ਲਈ ਅਯੋਗ ਠਹਿਰਾਇਆ ਜਾ ਸਕੇ। ਨਿਵਾਸੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਦੇ ਦੌਰਾਨ ਨਸ਼ਾ ਇੱਕ ਵੱਡਾ ਮੁੱਦਾ ਉੱਭਰ ਕੇ ਸਾਹਮਣੇ ਆਇਆ। ਸੁਖਬੀਰ ਨੇ 7 ਘਰਾਂ ਦਾ ਦੌਰਾ ਕੀਤਾ ਤੇ ਕਹਿੰਦੇ ਬਿੱਲੀ ਵੈਸੇ 7 ਘਰ ਟੱਪ ਗਈ ਜਾਂਦੀ ਹੈ ਜੀ। ਪਰਿਵਾਰਕ ਦੇ ਜਿਹੜੇ ਸੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਵੱਖ ਵੱਖ ਸਵਾਲ ਵੀ ਪੁੱਛੇ ਗਏ। ਉਹਨਾਂ ਵਾਅਦਾ ਕੀਤਾ ਕਿ ਅਕਾਲੀ ਦਲ ਦੇ ਸੱਤਾ ਦੇ ਵਿੱਚ ਵਾਪਸ ਆਉਣ ਦੇ ਉੱਤੇ ਉਹ ਨਸ਼ਾ ਤਸਕਰਾਂ ਦੇ ਵਿਰੁੱਧ ਇੱਕ ਸਖ਼ਤ ਜਿਹੜਾ ਕਾਨੂੰਨ ਬਣਾਉਣਗੇ ਜਿਸ ਦੇ ਤਹਿਤ ਨਸ਼ੇ ਵੇਚਣ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਬਿਨਾਂ ਜ਼ਮਾਨਤ ਦੇ 10 ਸਾਲ ਦੀ ਸਜ਼ਾ ਮਿਲੇਗੀ ਤੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਏਗੀ। ਤੇ ਉਹਨਾਂ ਨੇ ਆਟਾ ਦਾਲ ਸਕੀਮ ਨੂੰ ਬਹਾਲ ਕਰਨ 4 ਰੁਪਏ ਪ੍ਰਤੀ ਕਿਲੋ ਹਿਸਾਬ ਦੇ ਨਾਲ 50 ਕਿਲੋ ਕਣਕ ਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਦਾਲ ਦੇਣ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਦੇ ਲਈ ਸ਼ਗਨ ਸਕੀਮ 51,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ ਨੂੰ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਕਈ ਭਲਾਈ ਭਾਵ ਜਿਹੜੀਆਂ ਉਪਾਵਾਂ ਦਾ ਐਲਾਨ ਕਰ ਦਿੱਤਾ। ਉਨਾਂ ਕਿਹਾ ਕਿ ਪੁਰਸ਼ਾਂ ਦੇ ਲਈ ਯੋਗਤਾ ਦੀ ਉਮਰ ਘੱਟੋ ਘੱਟ ਜਿਹੜੀ ਆ ਘਟਾ ਕੇ 60 ਸਾਲ ਤੇ ਔਰਤਾਂ ਦੇ ਲਈ 55 ਸਾਲ ਜਿਹੜੀ ਹੈ ਕਰ ਦਿੱਤੀ ਜਾਏਗੀ। ਸੁਖਬੀਰ ਨੇ ਅਕਾਲੀ ਦਲ ਦੀ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਬੇਜ਼ਮੀਨੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਪਾਰਟੀ ਦੇ ਅਗਲੇ 5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਚ ਕੋਈ ਵੀ ਜਿਹੜਾ ਘਰ ਕੱਚਾ ਨਹੀਂ ਰਹੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਵੀ ਵਾਅਦਾ ਕੀਤਾ ਜਿਹਦੇ ਵਿਚ ਪਹਿਲੇ 3 ਸਾਲਾਂ ਦੇ ਲਈ ਕੋਈ ਵਿਆਜ ਨਹੀਂ ਲਿਆ ਜਾਵੇਗਾ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕ ਅਜਿਹਾ ਕਾਨੂੰਨ ਵੀ ਲਿਆਵੇਗਾ ਜਿਸਦੇ ਵਿਚ ਪ੍ਰਾਈਵੇਟ ਉਦਯੋਗਾਂ ਦੇ ਲਈ 75% ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਲਾਜ਼ਮੀ ਹੋਵੇਗਾ। ਸੁਖਬੀਰ ਨੇ ਪੰਜਾਬ ਸਰਕਾਰ ਤੇ ਮਹਿੰਗਾਈ ਭੱਤੇ DA ਦੇ ਮਾਮਲੇ ਦੇ ਵਿਚ ਹਾਈਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਜਿਸਦੇ ਵਿਚ ਮੁੱਖ ਸਕੱਤਰ ਨੂੰ ਅਗਲੀ ਸੁਣਵਾਈ ਦੇ ਉੱਤੇ ਹਾਜ਼ਰ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਦੇ ਵਿਚ ਆਪ ਨੂੰ ਸਬਕ ਸਿਖਾਉਣਗੇ ਤੇ ਦਾਅਵਾ ਕੀਤਾ ਕਿ ਅਕਾਲੀ ਦਲ ਆਪਣੀ ਪਿਛਲੀ ਕਾਰਜਗੁਜ਼ਾਰੀ ਤੇ ਭਰੋਸੇਯੋਗਤਾ ਦੇ ਆਧਾਰ ਦੇ ਉੱਤੇ ਵੋਟਾਂ ਮੰਗੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸ਼ਾਇਦ ਵਿਦੇਸ਼ ਗਏ ਹੋਏ ਨੇ ਤੇ ਇਸ ਦੇ ਨਾਲ ਉਨ੍ਹਾਂ ਦਾ ਦੁੱਖ ਘੱਟ ਜਾਵੇਗਾ। ਸੰਭਾਵੀ ਅਕਾਲੀ ਦਲ ਜਿਹੜਾ ਹੈ ਗੱਠਜੋੜ ਦੇ ਬਾਰੇ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਮੌਜੂਦਾ ਉਦੇਸ਼ ਲੋਕਾਂ ਨੂੰ ਮਿਲਣਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਬਾਰੇ ਪੁੱਛਣਾ ਹੈ ਤੇ ਉਨ੍ਹਾਂ ਦੇ ਚਾਚਾ ਮੇਜਰ ਸੇਵਾ ਮੁਕਤ ਜਿਹੜੇ ਨੇ ਭੁਪਿੰਦਰ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਤੇ ਆਪਣੇ ਗ੍ਰਹਿ ਖੇਤਰ ਲੰਬੀ ਦੇ ਵਿਚ ਰਾਜਨੀਤਿਕ ਤੌਰ ਦੇ ਉੱਤੇ ਸਰਗਰਮ ਹੋਣ ਦੇ ਬਾਰੇ ਸੁਖਬੀਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ, ਹਰ ਕਿਸੇ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਨੇ। ਅਕਾਲੀ ਦਲ ਦੇ ਵੱਲੋਂ 10 ਨਵੰਬਰ ਤੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਬੱਸ ਯਾਤਰਾ ਸ਼ੁਰੂ ਕੀਤੀ ਜਾਣੀ ਹੈ ਜੋ ਰੋਜ਼ਾਨਾ 2 ਤੋਂ 3 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਹ ਮੁਹਿੰਮ ਅਕਾਲੀ ਦਲ ਦੀਆਂ ਹੋਰ ਲੋਕਾਂ ਤੱਕ ਪਹੁੰਚ ਦੇ ਮੱਦੇਨਜ਼ਰ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਨਾਲ ਨਾਲ ਚੱਲ ਰਹੀ ਹੈ ਤੇ ਜਿਸ ਦੇ ਵਿਚ ਨੌਜਵਾਨ ਜਿਹੜੇ ਕੇਂਦਰਿਤ ਵਾਈਬ ਪੰਜਾਬ ਦੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਨਸ਼ਿਆਂ ਵਿਰੁੱਧ ਮਾਮਾ ਧੀਆਂ ਇਨਸਾਫ਼ ਯਾਤਰਾ ਜਿਹੜੀ ਸ਼ਾਮਲ ਰਹੇਗੀ। ਹੁਣ ਚੱਲਦੇ ਹਾਂ ਦੋਸਤੋ ਹੋਰ ਖਬਰਾਂ ਦੇ ਵੱਲ ਨੂੰ। ਬੰਦੀ ਸਿੰਘ ਰਿਲੀਜ਼ ਦਾ ਮਾਮਲਾ ਜਿਹੜਾ ਹੈ ਭਗਵੰਤ ਮਾਨ ਹੁਣਾਂ ਦੇ ਨਾਲ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਜਿਹੜਾ ਮਾਮਲਾ ਕੇਂਦਰ ਦੇ ਕੋਲ ਚੁੱਕਣ ਦਾ ਭਰੋਸਾ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਅੱਜ ਮੁਲਾਕਾਤ ਕੀਤੀ ਹੈ। ਮੋਰਚੇ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਉਪਰਾਲੇ ਦੇ ਨਾਲ ਹੋਈ ਇਸ ਮੁਲਾਕਾਤ ਦੇ ਦੌਰਾਨ ਬੰਦੀ ਸਿੰਘਾਂ ਦੀਆਂ ਰਿਹਾਈ ਜਿਹੜੀ ਹੈ ਸਮੇਤ ਕਈ ਮਾਮਲੇ ਮੁੱਖ ਮੰਤਰੀ ਅੱਗੇ ਰੱਖੇ ਗਏ ਨੇ ਤੇ ਦੋਵਾਂ ਧਿਰਾਂ ਦੇ ਵਿਚਾਲੇ ਇਸ ਮਾਮਲੇ ਦੇ ਉੱਤੇ ਅਗਲੀ ਗੱਲਬਾਤ 12 ਅਕਤੂਬਰ ਨੂੰ ਹੋਣੀ ਤੈਅ ਹੋ ਗਈ ਹੈ। ਇਸ ਦੇ ਵਿਚ ਜਿਹੜਾ ਅੰਮ੍ਰਿਤਪਾਲ ਹੁਣਾਂ ਦਾ ਜਾਂ 30 ਹੋਰ ਜਿਹੜੇ ਉਨ੍ਹਾਂ ਦੇ ਨਾਲ ਲੋਕ ਨੇ ਉਨ੍ਹਾਂ ਦੇ ਵੀ ਜਿਹੜਾ ਪੰਜਾਬ ਦੇ ਵਿਚ ਟਰਾਂਸਫਰ ਕਰਨ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ ਤੇ ਇਹਦੇ ਵਿਚ ਜਿਹੜਾ ਰਿਹਾਈ ਦਾ ਮਾਮਲਾ ਵੀ ਜਿਹੜਾ ਉਹਦੇ ਵਿਚ ਚੁੱਕਿਆ ਗਿਆ। ਇਸੇ ਤਰ੍ਹਾਂ ਪਾਰਟੀ ਰਜਿਸਟ੍ਰੇਸ਼ਨ ਰੋਕਣ ਦੇ ਵਿਰੁੱਧ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਰਾਜਪਾਲ ਕਟਾਰੀਆ ਦੇ ਨਾਲ ਜਿਹੜੀ ਮੁਲਾਕਾਤ ਅੱਜ ਕੀਤੀ ਹੈ ਸੌਂਪਿਆ ਉਨ੍ਹਾਂ ਨੂੰ ਮੰਗ ਪੱਤਰ ਤੇ ਸਾਡੀ ਲੋਕ ਪ੍ਰਿਯਤਾ ਤੋਂ ਘਬਰਾ ਕੇ ਕਹਿੰਦੇ ਭਾਜਪਾ ਤੇ ਹੋਰ ਧਿਰਾਂ ਰਚ ਰਹੀਆਂ ਨੇ ਸਾਜਿਸ਼ਾਂ ਇਹ ਆਲੀ ਉਨ੍ਹਾਂ ਨੇ ਇਹ ਗੱਲਬਾਤ ਕੀਤੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨਾਲ ਮੁਲਾਕਾਤ ਕਰਕੇ ਭਾਰਤ ਦੇ ਚੋਣ ਕਮਿਸ਼ਨ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾ ਦਿੱਤਾ। ਮਨਪ੍ਰੀਤ ਸਿੰਘ ਇਆਲੀ ਤੇ MP ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਸੀਨੀਅਰ ਆਗੂ ਜਿਹੜੇ ਨੇ ਮਨਪ੍ਰੀਤ ਇਆਲੀ ਨੇ ਮੁਲਾਕਾਤ ਮਗਰੋਂ ਦੱਸਿਆ ਕਿ ਚੋਣ ਕਮਿਸ਼ਨ ਦੇ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਹਵਾਲੇ ਨਾਲ ਉਨ੍ਹਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਰੋਕੀ ਗਈ ਹੈ ਜੋ ਸਰਾਸਰ ਧੱਕਾ ਹੈ। ਭਾਜਪਾ ਸਮੇਤ ਬਾਕੀ ਪਾਰਟੀਆਂ ਚੋਣ ਮੈਦਾਨ ਦੇ ਵਿਚ ਵਾਰਸ ਪੰਜਾਬ ਦੇ ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਨੇ। ਸਾਰੇ ਹੀ ਕਹਿ ਰਹੇ ਨੇ ਜੀ, ਉਧਰ ਕੇਜਰੀਵਾਲ ਸਾਹਿਬ ਵੀ ਕਹਿੰਦੇ ਨੇ, ਕਹਿੰਦੇ ਭਾਜਪਾ ਨੂੰ ਖਤਰਾ ਹੈ ਭਾਈ, ਤਾਂ ਕਰਕੇ ਸਾਡੇ ਉੱਤੇ ਛਾਪੇ ਮਰਾ ਰਹੇ ਨੇ, ਸਾਰਾ ਕੁਝ ਹੋ ਰਿਹਾ। ਤੇ ਇੱਧਰ ਇਹ ਕਹਿੰਦੇ ਨੇ ਜੀ ਭਾਈ ਇਆਲੀ ਸਾਹਿਬ ਵੀ ਕਿ ਵਾਰਸ ਪੰਜਾਬ ਵਾਲੇ ਕਿ ਸਾਡੇ ਤੋਂ ਡਰ ਰਹੇ ਨੇ ਭਾਈ ਕਿ ਅਸੀਂ ਕਿਤੇ ਅੱਗੇ ਨਾ ਆ ਜਾਈਏ, ਜਿਸ ਕਰਕੇ ਇਹਨਾਂ ਧਿਰਾਂ ਦਾ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਪਿੱਛੇ ਕਹਿੰਦੇ ਹੱਥ ਹੈ ਰੁਕਵਾਉਣ ਦੇ ਪਿੱਛੇ। ਇਸੇ ਤਰ੍ਹਾਂ ਅਮਰਜੀਤ ਸਿੰਘ ਚਾਵਲਾ ਕੇਸ, SGPC ਦੇ ਮੁੱਖ ਸਕੱਤਰ ਦੇ OSD ਤੋਂ ਜਿਹੜਾ 4 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਸਰਾਵਾਂ ਦੇ ਵਿੱਚ ਠਹਿਰਨ ਤੇ ਐਂਟਰੀ ਸੰਬੰਧੀ ਰਿਕਾਰਡ ਖੰਗਾਲ ਰਹੀ ਪੁਲਿਸ ਜਿਹੜੀ ਹੈ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਵੱਲੋਂ SGPC ਦੇ ਜਿਹੜੇ ਮੁੱਖ ਸਕੱਤਰ ਦੇ OSD ਸਤਬੀਰ ਸਿੰਘ ਤੋਂ ਕਰੀਬ 4 ਘੰਟੇ ਤੱਕ ਪੁੱਛ ਜਿਹੜੀ ਹੈ ਕੀਤੀ ਗਈ ਹੈ ਪੁੱਛਗਿੱਛ। DSP ਸ੍ਰੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ 21 ਅਗਸਤ 2026 ਨੂੰ FIR ਜਿਹੜਾ ਨੰਬਰ 149 ਦਰਜ ਕੀਤੀ ਗਈ ਤੇ ਮਾਮਲੇ ਦੀ ਤਫਤੀਸ਼ ਦੇ ਦੌਰਾਨ ਪੁਲਿਸ ਦੇ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। SGPC ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਤੇ ਇਸ ਦੇ ਵੇਲੇ ਮੁੱਖ ਸਕੱਤਰ ਕੁਲਵੰਤ ਸਿੰਘ ਦੇ OSD ਦੇ ਵਜੋਂ ਤੈਨਾਤ ਸਤਬੀਰ ਸਿੰਘ ਤੋਂ ਸਰਾਵਾਂ ਦੇ ਪ੍ਰਬੰਧਾਂ ਤੇ ਨਿਯਮਾਂ ਸੰਬੰਧੀ ਪੁੱਛਗਿੱਛ ਕੀਤੀ ਗਈ। DSP ਦੇ ਅਨੁਸਾਰ ਪੁਲਿਸ ਦੇ ਵੱਲੋਂ ਇਹ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਸਰਾਵਾਂ ਦੇ ਵਿਚ ਸ਼ਰਧਾਲੂਆਂ ਦੀ ਐਂਟਰੀ ਕਿਸ ਪ੍ਰਕਿਰਿਆ ਦੇ ਤਹਿਤ ਹੁੰਦੀ ਹੈ, ਉਨ੍ਹਾਂ ਦੇ ਠਹਿਰਨ ਸੰਬੰਧੀ ਕੀ ਨਿਯਮ ਨੇ, ਸੰਬੰਧਿਤ ਰਿਕਾਰਡ ਕਿਵੇਂ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਔਰਤ ਦੇ ਸਰਾਵਾਂ ਦੇ ਵਿਚ ਠਹਿਰਨ ਦੇ ਨਾਲ ਸੰਬੰਧਿਤ ਰਿਕਾਰਡ ਅਤੇ ਉਸਨੂੰ ਉਥੇ ਮਿਲੀਆਂ ਸਹੂਲਤਾਂ ਸੰਬੰਧੀ ਵੀ ਤੱਥ ਇਕੱਠੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਪੁਲਿਸ ਇਹ ਵੀ ਜਿਹੜਾ ਜਾਂਚ ਕਰ ਰਹੀ ਹੈ ਕਿ ਸ਼ਿਕਾਇਤਕਰਤਾ ਕਿਹੜੇ ਹਾਲਾਤ ਦੇ ਵਿਚ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਤੇ ਉਸਦੇ ਠਹਿਰਨ ਦੇ ਦੌਰਾਨ ਕੀ ਕੁਝ ਵਾਪਰਿਆ। ਜਾਂਚ ਦੇ ਦੌਰਾਨ ਕਿਸੇ ਵਿਅਕਤੀ ਦੇ ਵੱਲੋਂ ਉਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਰੋਕ ਕੇ ਰੱਖਣ ਜਾਂ ਕਿਸੇ ਹੋਰ ਤਰ੍ਹਾਂ ਦੀ ਗਤੀਵਿਧੀ ਦੇ ਦੋਸ਼ ਸਾਹਮਣੇ ਆਉਂਦੇ ਨੇ ਜਾਂ ਨਹੀਂ, ਇਸ ਪੱਖ ਤੋਂ ਵੀ ਜਿਹੜਾ ਜਾਂਚ ਕੀਤੀ ਜਾ ਰਹੀ ਹੈ। DSP ਜਸ਼ਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੈਨਾਤ ਕੁਝ ਜਿਹੜੇ ਮੁਲਾਜ਼ਮਾਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਵਿਚ ਨਾਮਜ਼ਦ ਵਿਅਕਤੀਆਂ ਤੇ ਮੁੱਖ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਮੁਲਜ਼ਮ ਦੇ ਠਹਿਰਨ ਦੇ ਤੇ ਆਉਣ ਜਾਣ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੇ ਨਾਲ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੈ ਕਿ ਮਾਮਲੇ ਦੇ ਵਿਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਜਾਂ ਸਾਜ਼ਿਸ਼ ਤਾਂ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਠਹਿਰਨ ਦੇ ਨਾਲ ਸੰਬੰਧਿਤ SGPC ਦਾ ਰਿਕਾਰਡ ਹਾਸਲ ਕਰਨ ਦੇ ਲਈ ਕਮੇਟੀ ਨੂੰ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਉਪਲਬਧ ਦਸਤਾਵੇਜ਼ਾਂ, ਬਿਆਨਾਂ ਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। DSP ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕਾਨੂੰਨ ਅਨੁਸਾਰ ਹੋ ਰਹੀ ਹੈ ਤੇ ਜਿਨਸੀ ਅਪਰਾਧਾਂ ਨਾਲ ਸੰਬੰਧਿਤ ਮਾਮਲਿਆਂ 'ਚ ਲਾਗੂ ਕਾਨੂੰਨੀ ਪ੍ਰਬੰਧਾਂ ਤੇ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਿਰਧਾਰਿਤ ਸਮੇਂ ਦੇ ਅੰਦਰ ਤਫਤੀਸ਼ ਮੁਕੰਮਲ ਕਰਨ ਦੀ ਕੋਸ਼ਿਸ਼ ਹੈ ਤੇ ਜਾਂਚ ਦੇ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਤੱਥਾਂ ਦੀ ਤਸਦੀਕ ਕਰਨ ਦੇ ਉਪਰੰਤ ਹੀ ਪੁਲਿਸ ਰਿਪੋਰਟ ਜਿਹੜੀ ਹੈ ਚਲਾਨ ਜਲਦ ਅਦਾਲਤ ਦੇ ਵਿਚ ਪੇਸ਼ ਕੀਤੀ ਜਾਵੇਗਾ ਤੇ ਇਸ ਮੌਕੇ ਥਾਣਾ ਮੁਖੀ ਜਤਿਨ ਕਪੂਰ, ਸਿਟੀ ਇੰਚਾਰਜ ਜਸਮੇਰ ਸਿੰਘ ਵੀ ਉਥੇ ਮੌਜੂਦ ਸਨ। ਪਰ ਦੂਸਰੇ ਪਾਸੇ SGPC ਸ਼੍ਰੋਮਣੀ ਕਮੇਟੀ ਵੱਲੋਂ 2 ਹੋਰ ਕਰਮਚਾਰੀ ਇਸ ਦੇ ਮਾਮਲੇ 'ਚ ਮੁਅੱਤਲ ਕੀਤੇ ਅਤੇ ਇੱਕ ਜਿਹੜਾ ਉਹਦਾ ਤਬਾਦਲਾ ਕੀਤਾ ਹੈ। ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ 3 ਹੋਰ ਕਰਮਚਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਹੈ, ਜਿਨ੍ਹਾਂ ਦੇ ਵਿੱਚੋਂ 2 ਨੂੰ ਮੁਅੱਤਲ ਕੀਤਾ ਤੇ 1 ਦਾ ਤਬਾਦਲਾ ਕਰ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਤੇ 1 ਡਰਾਈਵਰ ਨੂੰ ਮੁਅੱਤਲ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੱਤੀ ਹੈ, ਜੋ ਅੱਜ ਆਪਣੇ ਧਾਮੀ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ। ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ 'ਚ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਪੜਤਾਲੀਆ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿੰਮੇਵਾਰੀ ਦੇ ਵਿੱਚ ਕੁਤਾਹੀ ਕਰਨ ਦੇ ਦੋਸ਼ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਮਲਕੀਤ ਸਿੰਘ ਤੇ ਰਜਿਸਟਰਾਰਾਂ ਦੇ ਵਿੱਚ ਛੇੜਛਾੜ ਕਰਕੇ ਗਲਤ ਜਿਹੜਾ ਇਦਰਾਜ ਦਰਜ ਕਰਨ ਵਾਲੇ ਸਰਾਂ ਦੇ ਇੰਚਾਰਜ ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਾਂ ਦੇ ਵਿੱਚ ਹੈਲਪਰ ਦੇ ਵਜੋਂ ਡਿਊਟੀ ਨਿਭਾ ਰਹੇ ਪ੍ਰਭਜੋਤ ਸਿੰਘ ਦੀ ਵੀ ਤਬਦੀਲੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਅੱਗੋਂ ਵੀ ਜਿਹੜਾ ਵਿਭਾਗੀ ਪੜਤਾਲ ਜਾਰੀ ਰੱਖਣ ਦਾ ਵੀ ਆਦੇਸ਼ ਜਿਹੜਾ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਅੱਜ ਦੀਆਂ ਮੁੱਖ ਖ਼ਬਰਾਂ ਰਹੀਆਂ ਨੇ, ਸ਼ਾਮ ਤੋਂ ਚਰਚਾ ਦੇ ਵਿੱਚ ਆ ਗਈਆਂ ਨੇ। DA ਦਾ ਮਾਮਲਾ, ਹਾਈਕੋਰਟ ਦੇ ਵੱਲੋਂ ਮੁੱਖ ਸਕੱਤਰ ਸਿਨਹਾ ਨੂੰ ਸਰਾਸਰ ਝੂਠ ਬੋਲਣ ਦੇ ਲਈ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਦੇ ਵਿੱਚ ਅਪੀਲ ਦੀਆਂ ਤਰੁੱਟੀਆਂ ਦੂਰ ਕਰਨ ਦੇ ਦਾਅਵੇ ਨਿਕਲੇ ਨੇ ਝੂਠੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ 'ਚ ਟਾਲ ਮਟੋਲ ਕਰਨ ਦੇ ਲਈ ਗਲਤ ਤੱਥਾਂ ਦੀ ਪੇਸ਼ਕਾਰੀ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੂੰ ਜਿਹੜਾ ਅਦਾਲਤੀ ਤੋਹੀਨ ਦਾ ਨੋਟਿਸ ਜਾਰੀ ਹੋ ਗਿਆ। ਲੰਘੇ ਕੱਲ ਸੁਣਵਾਈ ਦੇ ਦੌਰਾਨ ਵੀ ਹਾਈਕੋਰਟ ਮੁੱਖ ਸਕੱਤਰ ਨਾਲ ਸਖ਼ਤੀ ਦੇ ਨਾਲ ਪੇਸ਼ ਆਏ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਜਿਹੜੀ ਹੈ SLP ਦੀਆਂ ਤਰੁੱਟੀਆਂ ਖਾਮੀਆਂ ਨੂੰ ਦੂਰ ਕਰਨ ਦੇ ਬਾਰੇ ਕੀਤੇ ਗਲਤ ਦਾਅਵੇ ਦਾ ਸਖ਼ਤ ਨੋਟਿਸ ਲਿਆ ਗਿਆ ਸੀ। ਹਾਈ ਕੋਰਟ ਨੇ ਮੁੱਖ ਸਕੱਤਰ ਦੇ ਹਲਫ਼ਨਾਮੇ ਦੇ ਵਿਚ ਪੇਸ਼ ਕੀਤੇ ਤੱਥਾਂ ਨੂੰ ਗਲਤ ਕਰਾਰ ਦਿੱਤਾ। ਬੈਂਚ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਅਦਾਲਤ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਨ ਦੇ ਲਈ ਉਨ੍ਹਾਂ ਦੇ ਵਿਰੁੱਧ ਕ੍ਰਿਮੀਨਲ ਜਿਹੜਾ ਮਾਨਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਦੇ ਦੌਰਾਨ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦੇ ਲਈ ਵੀ ਕਹਿ ਦਿੱਤਾ ਗਿਆ। ਹਾਈ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਟਿੱਪਣੀ ਕੀਤੀ ਹੈ, ਸੁਪਰੀਮ ਕੋਰਟ ਦੀ ਰਜਿਸਟਰੀ ਦੀ ਰਿਪੋਰਟ ਤੋਂ ਸਾਫ਼ ਹੈ ਕਿ ਕੱਲ ਅਦਾਲਤ ਦੇ ਵਿਚ ਝੂਠਾ ਬਿਆਨ ਜਿਹੜਾ ਸੀ ਦਿੱਤਾ ਗਿਆ, ਉਹ ਵੀ ਹਲਫ਼ਨਾਮੇ ਦੇ ਉੱਤੇ ਲਿਖ ਕੇ, ਜੋ ਕਿ 5 ਕਰੋੜ ਦਾ ਮਾਮਲਾ ਹੈ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਲੰਘੇ ਕੱਲ ਸੁਣਵਾਈ ਦੇ ਦੌਰਾਨ ਹਾਈਕੋਰਟ ਦੀ ਰਜਿਸਟਰੀ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪੰਜਾਬ ਸਰਕਾਰ ਦੀ ਅਪੀਲ ਦੀ ਮੌਜੂਦਾ ਸਥਿਤੀ ਜਾਣਨ ਦੇ ਬਾਰੇ ਰਿਪੋਰਟ ਹਾਸਲ ਕਰਨ ਦੇ ਲਈ ਕਿਹਾ ਗਿਆ ਸੀ ਤੇ ਮੁੱਖ ਸਕੱਤਰ ਨੂੰ ਮੁੜ ਵਿਅਕਤੀਗਤ ਤੌਰ ਦੇ ਉੱਤੇ ਅਦਾਲਤ ਦੇ ਵਿਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਸੀ। ਹਾਈਕੋਰਟ ਨੇ ਬੀਤੇ ਦਿਨ ਸੁਣਵਾਈ ਦੇ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਅਦਾਲਤ ਦੇ ਨਾਲ ਲੁਕਣ ਮੀਚੀ ਕਿਉਂ ਖੇਡ ਰਹੀ ਹੈ। ਜੇਕਰ 1 ਸਤੰਬਰ ਨੂੰ ਪੰਜਾਬ ਨੇ ਸੁਪਰੀਮ ਕੋਰਟ ਦੇ ਵਿਚ ਅਪੀਲ ਦਾਇਰ ਕਰ ਦਿੱਤੀ ਸੀ ਤਾਂ ਹੁਣ ਤੱਕ ਇਸ ਮਾਮਲੇ ਦੇ ਉੱਤੇ ਸੁਣਵਾਈ ਹੋ ਜਾਣੀ ਚਾਹੀਦੀ ਸੀ ਤੇ ਅਦਾਲਤ ਪਹਿਲਾਂ ਹੀ ਜਿਹੜਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿਚ ਚਾਰਾਜੋਈ ਦੇ ਲਈ 3 ਮੌਕੇ ਦੇ ਚੁੱਕੀ ਹੈ, ਜਿਸ ਕਰਕੇ ਸੁਣਵਾਈ ਵਾਰ ਵਾਰ ਮੁਲਤਵੀ ਕਰਨੀ ਪਈ ਹੈ ਤੇ ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਨੂੰਨੀ ਚਾਰਾਜੋਈ ਬਹਾਨੇ ਸਰਕਾਰ ਸਮਾਂ ਲੰਘਾਉਣ ਦੀ ਕੋਸ਼ਿਸ਼ ਦੇ ਵਿਚ ਹੈ ਤੇ ਕੋਸ਼ਿਸ਼ ਕਰ ਰਹੀ ਹੈ। ਮੁੱਖ ਸਕੱਤਰ ਨੇ ਹਲਫ਼ਨਾਮਾ ਦਾਇਰ ਕਰਕੇ ਤਰੁੱਟੀਆਂ ਦੂਰ ਕਰਕੇ ਅਪੀਲ ਮੁੜ ਦਾਇਰ ਕਰਨ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਲੰਘੇ ਕੱਲ ਹੀ ਆਖ ਦਿੱਤਾ ਸੀ ਕਿ ਜੇਕਰ ਸਰਕਾਰ ਦੇ ਦਾਅਵੇ ਗਲਤ ਨਿਕਲੇ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪਿਛਾਂ ਦੇਖੀਏ ਤਾਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤਿਆਂ ਦੀ ਅਦਾਇਗੀ 15 ਦਿਨਾਂ ਦੇ ਵਿਚ ਕਰਨ ਦੇ ਨਿਰਦੇਸ਼ ਦਿੱਤੇ ਸਨ ਤੇ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ 1 ਸਤੰਬਰ ਨੂੰ ਸੁਪਰੀਮ ਕੋਰਟ ਦੇ ਵਿਚ ਚੁਣੌਤੀ ਜਿਹੜੀ ਸੀ ਦੇ ਦਿੱਤੀ ਗਈ ਸੀ। ਦੂਸਰਾ ਮਾਮਲਾ ਇਹਦੇ ਵਿਚ ਆ ਜਾਂਦਾ, ਇੱਕ ਤਾਂ ਇਹ ਮਾਮਲਾ ਹੋ ਗਿਆ ਡੀਏ ਦਾ ਤੇ ਦੂਸਰਾ ਹੋ ਗਿਆ ਆਪਣਾ ਮਾਨਹਾਨੀ ਦਾ ਜਾਂ 5 ਕਰੋੜ ਦਾ ਮਾਮਲਾ ਜਿਹੜਾ ਉਹ ਵੀ ਚੱਲ ਰਿਹਾ ਤੇ ਤੀਸਰਾ ਮਾਮਲਾ ਸੀਬੀਆਈ ਦਾ ਜਿਹੜਾ ਐਕਸ਼ਨ। ਹਾਈਕੋਰਟ ਦੇ ਆਦੇਸ਼ਾਂ ਦੇ ਖਿਲਾਫ਼ ਸੁਪਰੀਮ ਕੋਰਟ ਪਹੁੰਚ ਗਈ ਹੈ ਪੰਜਾਬ ਸਰਕਾਰ ਤੇ ਬਦਲੀਆਂ ਤਬਾਦਲਿਆਂ ਤੇ ਟੈਂਡਰਾਂ ਦੇ ਵਿਚ ਵੱਡੇ ਜਿਹੜੇ ਘੁਟਾਲੇ ਦੇ ਦੋਸ਼ ਹੇਠ ਸੀਬੀਆਈ ਨੂੰ ਦਿੱਤੀ ਜਾਂਚ ਰੋਕਣ ਦੇ ਲਈ ਪਟੀਸ਼ਨ ਪਾ ਦਿੱਤੀ ਗਈ ਰਾਤ ਨੂੰ 2:30-2 ਵਜੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਿਨਾਂ ਦੇਰੀ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਤੇ ਆਪ ਸਰਕਾਰ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਹਾਈਕੋਰਟ ਦੇ ਲੰਘੇ ਕੱਲ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦੇ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈਕੋਰਟ ਨੇ ਲੰਘੇ ਕੱਲ ਸੀਬੀਆਈ ਨੂੰ FIR ਦਰਜ ਕਰਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਸੀ ਤੇ ਅਦਾਲਤ ਨੇ ਸੀਬੀਆਈ ਨੂੰ 2 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਲਈ ਕਹਿ ਦਿੱਤਾ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਅਮਰਿੰਦਰ ਸਰਕਾਰ ਨੇ ਨਵੰਬਰ 2020 ਦੇ ਵਿਚ ਸੀਬੀਆਈ ਨੂੰ ਪੰਜਾਬ ਦੇ ਵਿਚ ਜਾਂਚ ਕਰਨ ਦੇ ਲਈ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਸੀ, ਜਿਸ ਕਰਕੇ ਸੀਬੀਆਈ ਦੇ ਕੋਲ ਇਸ ਮਾਮਲੇ ਦੇ ਵਿਚ ਜਾਂਚ ਕਰਨ ਦਾ ਅਧਿਕਾਰ ਖੇਤਰ ਕਹਿੰਦੇ ਨਹੀਂ ਹੈ। ਕਿਆ ਬਾਤ ਹੈ ਜੀ। ਤੇ ਦੂਸਰੇ ਪਾਸੇ ਸੀਬੀਆਈ ਰੇਡ ਜਿਹੜੀ ਹੈ ਹੋ ਰਹੀ ਹੈ, ਅੱਜ 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ। ਸੀਬੀਆਈ ਦੇ ਵੱਲੋਂ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਦੀ ਘਰਾਚੋ ਰਿਹਾਇਸ਼ ਸਮੇਤ ਚੰਡੀਗੜ੍ਹ ਤੇ ਮੁਹਾਲੀ ਦੇ ਵਿਚ ਛਾਪੇਮਾਰੀ ਹੋਈ ਹੈ 8 ਜਗ੍ਹਾਵਾਂ ਦੇ ਉੱਤੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਸੀਬੀਆਈ ਦੀ ਟੀਮਾਂ ਜਿਹੜੀਆਂ ਨੇ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਮਾਮਲੇ ਦੇ ਉੱਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਇਸ ਦੇ ਮੱਦੇਨਜ਼ਰ ਸੀਬੀਆਈ ਦੀਆਂ ਟੀਮਾਂ ਨੇ ਅੱਜ ਜਿਹੜਾ ਸ਼ਾਮ ਮੁੱਖ ਮੰਤਰੀ ਦਾ ਸੈਕਟਰ 2 ਵਿਚਲਾ ਜਿਹੜਾ ਕੈਂਪ ਆਫਿਸ ਹੈ ਰਾਜਵੀਰ ਸਿੰਘ ਘੁੰਮਣ ਦੀ ਪਿੰਡ ਘਰਾਚੋ ਵਿਚਲੀ ਰਿਹਾਇਸ਼ ਤੇ ਮੁਹਾਲੀ ਦੇ ਫੇਜ਼ 11 ਦੀ ਇੱਕ ਨਿੱਜੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ਕੋਠੀ ਨੰਬਰ 50 ਦੇ ਵਿਚ ਵੀ ਗਏ ਨੇ। ਜਾਣਕਾਰੀ ਦੇ ਅਨੁਸਾਰ ਇਹ ਨਿੱਜੀ ਰਿਹਾਇਸ਼ ਰਾਜਵੀਰ ਸਿੰਘ ਘੁੰਮਣ ਦੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਜਿਹੜੀ ਦੱਸੀ ਜਾ ਰਹੀ ਹੈ। ਸੀਬੀਆਈ ਦੇ ਵੱਲੋਂ ਜਿਹੜਾ ਕੀਤੀ ਜਾ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਕਾਫੀ ਜਿਹੜਾ ਗਰਮਾ ਗਿਆ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਸ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਦੇ ਉੱਤੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੂਸਰੇ ਪਾਸੇ 5 ਕਰੋੜ ਰਿਸ਼ਵਤ ਮਾਮਲਾ ਜਿਹੜਾ ਹੈ ਉਹਦੇ ਵਿਚ ED ਦੇ ਵੱਲੋਂ ਮੁੱਖ ਮੰਤਰੀ ਦਾ ਸਾਂਢੂ ਅਮਰਦੀਪ ਗਰੇਵਾਲ ਵੀ ਤਲਬ ਕਰ ਲਿਆ ਗਿਆ। ਹਰ ਮਾਮਲੇ ਦੇ ਵਿਚ ਹੀ ਘਿਰ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ 5 ਕਰੋੜ ਦੇ ਰਿਸ਼ਵਤਖੋਰੀ ਮਾਮਲੇ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਂਢੂ ਅਮਰਦੀਪ ਸਿੰਘ ਗਰੇਵਾਲ ਨੂੰ ਤਲਬ ਕੀਤਾ ਹੈ ਤੇ ਅੱਜ ਇਸੇ ਦੌਰਾਨ ਹੀ CBI ਨੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ED ਦੇ ਅਧਿਕਾਰਤ ਸੂਤਰਾਂ ਦੇ ਅਨੁਸਾਰ ਅਮਰਦੀਪ ਸਿੰਘ ਗਰੇਵਾਲ ਨੂੰ 9 ਅਕਤੂਬਰ ਨੂੰ ਪੁੱਛਗਿੱਛ ਦੇ ਲਈ ਦਿੱਲੀ ਜਿਹੜਾ ਸੀ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ED ਨੇ ਗਰੇਵਾਲ ਨੂੰ 7 ਅਕਤੂਬਰ ਦੇ ਲਈ ਤਲਬ ਕੀਤਾ ਸੀ ਪਰ ਉਸਨੇ ED ਤੋਂ ਸਮਾਂ ਵਧਾਏ ਜਾਣ ਦੀ ਜਿਹੜੀ ਮੰਗ ਰੱਖੀ ਸੀ। ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫਿਲਮ ਜਗਤ ਦੀ ਇੱਕ ਜਾਣੀ ਪਛਾਣੀ ਹਸਤੀ ਹੈ ਤੇ ਉਹ ਮੈਸਰਜ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨਾਲ ਜੁੜੇ ਹੋਏ ਨੇ ਤੇ ਗਰੇਵਾਲ ਦੇ ਵਿਦੇਸ਼ਾਂ ਦੇ ਵਿੱਚ ਫਿਲਮ ਨਿਰਮਾਣ ਅਤੇ ਰਿਲੀਜ਼ ਦੇ ਨਾਲ ਸੰਬੰਧਿਤ ਕਾਰੋਬਾਰੀ ਸੰਪਰਕ ਨੇ ਤੇ ਉਹ ਕਈ ਪੰਜਾਬੀ ਫਿਲਮਾਂ ਦੇ ਨਾਲ ਜੁੜੇ ਰਹੇ ਨੇ। ਜਿਸ ਮਾਮਲੇ ਦੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਉਸ ਦੇ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਜਿਹੜਾ ਸਾਹਮਣੇ ਆਇਆ ਸੀ। ED ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਜੁੜੇ ਮਾਮਲੇ ਦੇ ਸੰਬੰਧ ਚ ਅਮਰਦੀਪ ਸਿੰਘ ਗਰੇਵਾਲ ਦੀ ਤਲਬੀ ਕੀਤੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਜਬਰ ਜਨਾਹ ਦੇ ਦਰਜ ਦੇ ਕੀਤੇ ਮਾਮਲੇ ਨਾਲ ਇਹ ਜੜਾ ਰਿਸ਼ਵਤਖੋਰੀ ਦਾ ਵਿਵਾਦ ਜੁੜਿਆ ਸੀ। ਇਸ ਵਿਵਾਦ ਦੇ ਵਿੱਚ ਅਮਰਦੀਪ ਸਿੰਘ ਗਰੇਵਾਲ ਤੇ ਮਾਮਲੇ ਨੂੰ ਨਿਪਟਾਉਣ ਦੇ ਲਈ ਕਥਿਤ 5 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਹੋਣਾ ਨੇ ਮੁੱਖ ਮੰਤਰੀ ਦੀ ਪਤਨੀ ਦੇ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸੇ ਤਰ੍ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਦੇ ਨਾਲ ਸੰਬੰਧਿਤ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਤੋਂ ਕੀਤੀ ਗਈ ਕਾਰਵਾਈ ਦੇ ਬਾਰੇ ਰਿਪੋਰਟ ਵੀ ਜਿਹੜੀ ਤਲਬ ਕੀਤੀ ਸੀ। ਇੱਕ ਖਬਰ ਲੈ ਕੇ ਆਪਣੇ PM ਸਾਹਿਬ ਦੀ, ਮੋਦੀ ਸਾਹਿਬ ਦੀ ਤੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਂਦਰੀ ਕੈਬਨਿਟ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਮਤਾ ਪਾਸ ਕੀਤਾ ਗਿਆ। ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਰਕਾਰ ਦੇ ਜਿਹੜਾ ਮੁਖੀ ਦੇ ਵਜੋਂ 25 ਸਾਲ ਪੂਰੇ ਕਰਨ ਦੇ ਉੱਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ ਦੇ ਉੱਤੇ ਉਨ੍ਹਾਂ ਦੀ ਪ੍ਰਸ਼ੰਸਾ ਦੇ ਵਿੱਚ ਮਤਾ ਪਾਸ ਕਰ ਦਿੱਤਾ। ਆਕਾਸ਼ਵਾਣੀ ਭਵਨ ਤੋਂ ਮਹਿਜ ਕੁਝ ਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਧਰਨੇ ਦੇ ਉੱਤੇ ਬੈਠੇ ਨੇ ਤੇ 8 ਘੰਟੇ ਬਾਅਦ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਗ੍ਰਿਫ਼ਤਾਰੀ ਹੋਈ ਹੈ। ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਤੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਜਰਾਤ ਦੇ ਵਿੱਚ ਤੇ ਫਿਰ ਭਾਰਤ ਦੇ PM ਦੇ ਵਜੋਂ ਸਰਕਾਰ ਦੇ ਮੁਖੀ ਵਜੋਂ ਇਤਿਹਾਸਕ 25 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਗਈ ਹੈ। ਵੈਸ਼ਨਵ ਨੇ ਕਿਹਾ ਕਿ PM ਦਾ ਸ਼ਾਸਨ ਭਾਰਤੀ ਲੋਕਤੰਤਰ ਦੀ ਜਿਹੜਾ ਪਰਿਪੱਕਤਾ ਦਾ ਜਿਹੜਾ ਸੰਕੇਤ ਹੈ ਤੇ ਲੋਕਾਂ ਦੇ ਦੁਆਰਾ ਉਨ੍ਹਾਂ ਨੂੰ ਵਾਰ ਵਾਰ ਮਿਲਿਆ ਜਨ ਫਤਵਾ ਜਿਹੜਾ ਉਨ੍ਹਾਂ ਦੇ ਪੱਕੇ ਵਿਸ਼ਵਾਸ ਦਾ ਸੰਕੇਤ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਨਰਿੰਦਰ ਮੋਦੀ ਦਾ 25 ਸਾਲਾਂ ਦਾ ਸੇਵਾ ਰਿਕਾਰਡ ਜੀਵਤ ਭਾਰਤੀ ਲੋਕਤੰਤਰ ਦਾ ਸੰਕੇਤ ਹੈ ਜਿੱਥੇ ਇੱਕ ਮਾਮੂਲੀ ਪਿਛੋਕੜ ਵਾਲਾ ਵਿਅਕਤੀ ਉੱਠ ਕੇ ਪ੍ਰਧਾਨ ਮੰਤਰੀ ਬਣਿਆ ਤੇ ਉਨ੍ਹਾਂ ਅੱਗੇ ਕਿਹਾ ਕਿ 10 ਨੁਕਤਿਆਂ ਵਾਲੇ ਮਤੇ ਦੇ ਵਿੱਚ ਕੋਵਿਡ ਅਤੇ ਪੱਛਮੀ ਏਸ਼ੀਆ ਯੁੱਧ ਵਰਗੇ ਵਿਸ਼ਵ ਵਿਆਪੀ ਸੰਕਟਾਂ ਦੇ ਦੌਰਾਨ ਜਿਹੜਾ ਫੈਸਲਾਕੁੰਨ ਲੀਡਰਸ਼ਿਪ ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸੁਧਾਰਾਂ ਨੂੰ ਹੁਣ ਦੇਣ ਤੋਂ ਇਲਾਵਾ ਭਾਰਤ ਦੇ ਸਵੈ ਮਾਨ ਅਤੇ ਆਤਮ ਨਿਰਭਰਤਾ ਨੂੰ ਉੱਚਾ ਚੁੱਕਣ ਦੇ ਲਈ PM ਮੋਦੀ ਦੀ ਸ਼ਲਾਘਾ ਜਿਹੜੀ ਕੀਤੀ ਹੈ। ਵੈਸ਼ਨਵ ਨੇ ਆਖਰ ਚ ਕਿਹਾ ਕਿ ਮਤੇ ਦੇ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਕਿਵੇਂ PM ਮੋਦੀ ਨੇ ਰਾਜਨੀਤੀ ਦੇ ਵਿੱਚ ਰਾਸ਼ਟਰ ਪਹਿਲਾਂ ਦੀ ਪਹੁੰਚ ਨੂੰ ਅਪਣਾਇਆ ਜਦੋਂ ਕਿ ਪਿਛਲੀਆਂ ਸਰਕਾਰਾਂ ਪਰਿਵਾਰ ਪਹਿਲਾਂ ਦੀ ਪਹੁੰਚ ਅਪਣਾ ਰਹੀਆਂ ਸਨ ਤੇ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਰਕਾਰ ਦੇ ਮੁਖੀ ਵਜੋਂ 25 ਸਾਲ ਜਿਹੜੇ ਨੇ ਪੂਰੇ ਕਰ ਰਹੇ ਨੇ। ਜੀ ਦੋਸਤੋ, ਇਸੇ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਭਾਰਤ ਦੀਆਂ ਜਿਹੜੀਆਂ ਖਬਰਾਂ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਹੈ? ਉਥਲ ਪੁਥਲ ਮਚਾਈ ਜਾਂਦੇ ਹੋ, ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
3: ਹਾਲ ਚਾਲ ਠੀਕ ਹੈ ਭਾਰਤ ਸਾਹਿਬ
2: ਜੀ।
3: ਮੈਂ ਤਾਂ ਭਾਰਤ ਸਾਹਿਬ ਸੋਚਦਾ ਸੀ ਕਿ ਮੈਂ ਨਾ ਰੋਜ਼ ਜਿਹੜੀ ਹੈਗੀ ਪ੍ਰੋਗਰਾਮ ਦੀ ਸ਼ੁਰੂਆਤ ਕੋਈ ਗੁਰਬਾਣੀ ਦੀ ਤੁਕ ਤੋਂ ਜਾਂ ਕਿਸੇ ਦੋਹੇ ਤੋਂ ਸ਼ੁਰੂ ਕਰਦਾ ਹੁੰਦਾ ਜੀ।
2: ਜੀ ਬਿਲਕੁਲ।
3: ਪਰ ਨਾ ਗੁਰਬਾਣੀ ਦੀ ਤੁਕ ਬੋਲਣ ਲੱਗਿਆ ਨਾ ਸੰਕੋਚ ਹੁੰਦਾ। ਮੈਂ ਨਾ ਮੇਰੇ ਮਨ ਦੇ ਵਿੱਚ ਨੌਵੇਂ ਪਾਤਸ਼ਾਹ ਦਾ ਸ਼ਲੋਕ ਆ ਰਿਹਾ ਸੀ, ਪਰ ਇੱਕ ਲਾਈਨ ਦੇ ਵਿੱਚ ਨਾ ਉਚਾਰਨ ਗਲਤ ਹੋ ਸਕਦਾ ਹੈਗਾ, ਸ਼ਬਦ ਇੱਧਰ ਉੱਧਰ ਹੋ ਸਕਦਾ ਆ ਜੀ। ਤੇ ਮੈਂ ਨਾ ਹੁਣ ਬੈਠੇ ਬੈਠੇ ਵਿਚਾਰ ਕਰ ਰਿਹਾ ਸੀ ਵੀ ਕੱਲ ਤੋਂ ਨਾ ਮੈਂ ਲਿਖ ਕੇ ਰੱਖਿਆ ਕਰੂੰਗਾ ਜੀ। ਤੇ ਇਹ ਮਤਲਬ ਮਨ ਦੇ ਵਿਚ ਇੱਛਾ ਹੈਗੀ ਆ ਜੀ ਭੀ ਜਿਹੜਾ ਹੈਗਾ ਆ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਜੁੜਾਵ ਆ ਉਹ ਵੀ ਗੁਰਬਾਣੀ ਦੇ ਨਾਲ ਤੇ ਉਹ ਵੀ ਬਣਿਆ ਰਹੇਗਾ ਤੇ ਨਾਲੇ ਉਚਾਰਨ ਵੀ ਸ਼ੁੱਧ ਹੋਊਗਾ ਜੀ। ਤੇ ਅੱਜ ਮੈਂ ਜਿਹੜਾ ਹੈਗਾ ਆ ਤੁਲਸੀ ਜੀ ਦੇ ਦੋਹੇ ਨਾਲ ਕਰ ਦਿੰਦਾ ਹੈਗਾ ਜੀ। ਕਹਿੰਦਾ ਤੁਲਸੀ ਸੰਸਾਰ ਮੇ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ। ਤੇ ਇਹ ਦੋ ਕਹਿੰਦੇ ਜੀ ਵੀ ਤੁਲਸੀ ਦਾਸ ਜੀ ਕਹਿ ਰਹੇ ਹੈਗੇ ਆ ਕਿ ਸੰਸਾਰ ਦੇ ਵਿਚ ਜਿਹੜੇ ਹੈਗੇ ਦੋ ਹੀ ਕੰਮ ਹੁੰਦੇ ਆ ਜੀ, ਵੀ ਜੇ ਕਿਸੇ ਨੂੰ ਤੁਸੀਂ ਦੁੱਖ ਦਿੰਨੇ ਹੈਗੇ ਆ ਤੇ ਤੁਹਾਡੇ ਕੋਲ ਦੁੱਖ ਮੁੜ ਕੇ ਆਉਣਾ ਆ, ਤੇ ਜੇ ਕਿਸੇ ਨੂੰ ਸੁਖ ਦਿੰਨੇ ਆ ਤੇ ਤੁਹਾਡੇ ਕੋਲ ਸੁਖ ਮੁੜ ਕੇ ਆਉਣਾ ਆ ਜੀ। ਸੋ ਤੇ ਇਹ ਤਾਂ ਕ੍ਰਕਸ ਆਫ ਲਾਈਫ ਹੈਗਾ ਆ ਜੀ। ਤੇ ਬਾਕੀ ਜਿਹੜਾ ਆ ਕਿਉਂਕਿ ਇਹ ਦੋਹਾਂ ਬੋਲਣ ਲੱਗਿਆ ਸੰਕੋਚ ਨੀ ਹੁੰਦਾ ਵੀ ਜੇ ਅੱਖਰ ਵਾਧਾ ਘਾਟਾ ਇੱਧਰ ਉੱਧਰ ਹੋ ਜਾਏ ਤੇ ਕੋਈ ਚੱਕਰ ਨੀ ਜੀ, ਤੇ ਗੁਰਬਾਣੀ ਵਾਸਤੇ ਸੁਚੇਤ ਰਹਿਣਾ ਪੈਂਦਾ ਹੈਗਾ ਜੀ, ਇਸ ਕਰਕੇ ਥੋੜਾ ਜਿਹਾ ਡਰ ਲੱਗਦਾ ਰਹਿੰਦਾ।
2: ਬਿਲਕੁਲ ਹੈ ਜੀ ਬਿਲਕੁਲ।
3: ਤੇ ਹੁਣ ਭਾਰੇ ਸਾਹਿਬ ਆਈਏ ਜੀ ਅੱਜ ਦੀਆਂ ਜਿਹੜੀਆਂ ਹੈਗੀਆਂ ਆਪਣੇ ਹੈਡਿੰਗ ਸੀਗੇ ਜੀ, ਝੂਠਾ ਤੁਮਸਾ ਨਹੀਂ ਦੇਖਾ
2: ਹੈ ਜੀ।
3: ਉਹ ਜਦੋਂ ਖਬਰ ਦਾ ਹੈਡਿੰਗ ਮੈਂ ਤੁਹਾਨੂੰ ਪ੍ਰਪੋਜ਼ ਕੀਤਾ ਸੀ ਉਹਦੇ ਵੇਲੇ ਨਾ ਜੀ, ਮੈਨੂੰ ਤਿੰਨ ਖਬਰਾਂ ਇੱਕ ਹੀ ਹੈਡਿੰਗ ਦੇ ਥੱਲੇ ਦਿਮਾਗ ਚ ਆ ਰਹੀਆਂ ਸੀ ਜੀ।
2: ਖਬਰਾਂ ਤਾਂ ਇਦਾਂ ਡਿੱਗੀਆਂ ਜਿੱਦਾਂ ਜੀ ਗੜੇ ਪੈਂਦੇ ਹੁੰਦੇ ਆ ਜੀ ਸ਼ਾਮ ਨੂੰ।
3: ਪਰ ਇਸ ਵਾਣਾ ਇਸ ਵੇਲੇ ਵੀ ਜਿਹੜਾ ਹੈਗਾ ਜੋ ਅਸੀਂ ਖਬਰਾਂ ਸੁਣਾ ਰਹੇ ਹਾਂ ਦੈਟ ਇਜ਼ ਦਾ ਪਾਸਟ।
2: ਬਿਲਕੁਲ
3: ਕਰੰਟ ਤੇ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈਗੀ ਆ ਜੀ, ਲਗਾਤਾਰ ਆ ਰਹੀਆਂ ਖਬਰਾਂ ਜੀ। ਉਹ CBI ਦੇ ਛਾਪਿਆਂ ਤੇ ਆ ਤੇ ਉਹਦੇ ਤੇ ਹੀ ਹੈਗਾ ਜੀ। ਹਜੇ ਤੱਕ ਘੁੰਮਣ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੇ ਮਤਲਬ ਬਾਹਰ ਹੈਗੇ ਜੀ ਉਹਨਾਂ ਦੀ ਗ੍ਰਿਪ ਚੋਂ। ਤੇ ਬਾਕੀ ਉਹ ਹੋਇਆ ਕਿੱਦਾਂ ਹੈਗਾ ਆ ਜੀ, ਆਪਾਂ ਇਹਦੀ ਹਿਸਟਰੀ ਜ਼ਰੂਰ ਆਪਾਂ ਇੱਥੇ ਬਿਆਨ ਕਰ ਦਿੰਦੇ ਹੈਗੇ ਆ, ਨਾਲੇ ਜਿੰਨਾ ਕੁ ਸਾਡਾ ਹੋਮਵਰਕ ਆ ਜੀ ਆਪਾਂ ਤਾਂ ਓਨਾ ਹੀ ਦੱਸਣਾ ਨਾ ਜੀ। ਸੋ ਇਸ ਕਰਕੇ ਜਿਹੜਾ ਆ ਇਹਦੇ ਵਿੱਚ ਭਾਰਤ ਸਾਹਿਬ ਪਹਿਲੀ ਗੱਲ ਤਾਂ ਇਹ ਆ ਵੀ ਝੂਠਾ ਤੁਮਸਾ ਨਹੀਂ ਦੇਖਾ, ਮਾਫੀ ਉਹਦੇ ਵਿੱਚ ਸਰ ਜਿਹੜਾ ਹੈਗਾ ਸੀਗਾ ਜੀ, ਪਹਿਲੀ ਚੀਜ਼ ਤਾਂ ਹਾਈ ਕੋਰਟ ਨੇ ਅੱਜ ਜਿਹੜਾ ਆ ਚੀਫ ਸੈਕਟਰੀ ਸਾਹਿਬ ਦੀ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ ਕਿ ਉਹਨਾਂ ਨੇ ਨਾ ਜੀ ਕੋਰਟ ਦੇ ਵਿੱਚ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਪੀਲ ਪਾਈ ਆ ਉਹਦੇ ਵਿੱਚੋਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਜੀ,
2: ਹਲਫਨਾਮਾ ਦਿੱਤਾ ਜੀ ਜਿਹੜਾ
3: ਉਹ ਹਾਂਜੀ ਹਲਫਨਾਮਾ ਤਾਂ ਹੁਣ ਮੰਗਿਆ ਜੀ ਉਹਨਾਂ ਨੇ
2: ਜੀ,
3: ਪਹਿਲਾਂ ਦਿੱਤਾ ਸੀ ਹਲਫਨਾਮਾ ਵੀ ਅਸੀਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਆ ਤੇ ਸਾਡਾ ਕੇਸ ਜਿਹੜਾ ਇਨਲਿਸਟਡ ਹੋ ਗਿਆ ਜੀ।
2: ਬਿਲਕੁਲ ਹੈ ਜੀ।
3: ਹਾਈ ਕੋਰਟ ਨੇ ਜਿਹੜਾ ਹੈਗਾ ਆ ਜੀ ਉਹ ਚੀਜ਼ ਮੰਗਵਾ ਲਈ ਜੀ ਰਜਿਸਟਰੀ ਤੋਂ ਵੀ ਸਟੇਟਸ ਦੇਖਿਆ ਜਾਵੇ ਵੀ ਕੀ ਆ ਵੀ ਕਿੱਦਣ ਲਾਤਾ ਕੇਸ ਜਾਂ ਕਿੱਦਾਂ ਹੈਗਾ ਅਰਜੈਂਟ ਕੋਈ
2: ਜੀ।
3: ਉੱਥੇ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਕੇਸ ਫਾਈਲ ਕੀਤਾ ਤਰੁਟੀਆਂ ਤਾਂ ਉਹਦੇ ਵਿੱਚ ਵੀ ਉਦਾਂ ਹੀ ਆ ਜੀ
2: ਜੀ।
3: ਉਹ ਤੋਂ ਫਿਰ ਜਿਹੜਾ ਹੈਗਾ ਆ ਅੱਜ ਜਿਹੜਾ ਆ ਚੀਫ ਉਹ ਕੱਲ ਹੀ ਦੇਖ ਲਿਆ ਸੀ ਉਹਨਾਂ ਨੇ ਨੋਟਿਸ ਕਰ ਰਿਹਾ ਸੀਗਾ ਜੀ ਹਾਈ ਕੋਰਟ ਨੇ। ਅੱਜ ਚੀਫ ਸੈਕਟਰੀ ਸਾਹਿਬ ਜਦੋਂ ਪੇਸ਼ ਹੋਏ ਆ ਜੀ ਉਹਨਾਂ ਨੇ ਚੱਕ ਕੇ ਸ਼ੋ ਕਾਜ਼ ਨੋਟਿਸ ਦੇ ਦਿੱਤਾ ਇਹਨਾਂ ਨੂੰ ਚੀਫ ਸੈਕਟਰੀ ਸਾਹਿਬ ਨੂੰ
2: ਜੀ
3: ਵੀ ਤੁਸੀਂ ਐਫੀਡੈਵਿਟ ਦੇ ਰੂਪ ਵਿੱਚ ਆਪਣਾ ਰਿਪਲਾਈ ਸਬਮਿਟ ਕਰੋ, ਕਿਉਂ ਨਾ ਕਿਉਂਕਿ ਤੁਸੀਂ ਅਦਾਲਤ ਦੇ ਵਿੱਚ ਹੈਗਾ ਆ ਵੀ ਗਲਤ ਹਲਫਨਾਮੇ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਇਨਫੋਰਮੇਸ਼ਨ ਦਿੱਤੀ ਆ, ਕਿਉਂ ਨਾ ਤੁਹਾਡੇ ਖਿਲਾਫ ਜਿਹੜਾ ਹੈਗਾ ਵੀ ਆਪਾਂ ਕ੍ਰਿਮੀਨਲ ਕੰਟੈਂਪਟ ਜਿਹੜੀ ਆ ਉਹ ਇਨੀਸ਼ੀਏਟ ਕਰੇ ਪ੍ਰੋਸੀਡਿੰਗ
2: ਜੀ।
3: ਸੋ ਇਸ ਕਰਕੇ ਜਿਹੜਾ ਆ ਉਹ ਝੂਠ ਦੇ ਤਾਰ ਇਸ ਕਰਕੇ ਹੁਣ ਦੇਖੋ ਚੀਫ ਸੈਕਟਰੀ ਜਿਹੜਾ ਆ ਉਹ ਸਰਕਾਰ ਨੂੰ ਰੀਪ੍ਰਜੈਂਟ ਕਰਦੇ ਆ ਜੀ, ਤੇ ਮੇਰਾ ਖਿਆਲ ਆ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਚੀਫ ਸੈਕਟਰੀ ਨੂੰ ਇਨ ਪਰਸਨ ਸੰਮਨ ਕਰਕੇ ਤੇ ਹਾਈ ਕੋਰਟ ਇਹ ਗੱਲ ਕਹਿੰਦੀ ਆ ਕਿ ਤੇਰੇ ਖਿਲਾਫ਼ ਅਸੀਂ ਕੰਟੈਂਪਟ ਪ੍ਰੋਸੀਡਿੰਗ ਜਿਹੜੀਆਂ ਇਨੀਸ਼ੀਏਟ ਕਰ ਲੈਣੀਆਂ ਜੀ।
2: ਬਿਲਕੁਲ ਹੈ ਜੀ,
3: ਬੜਾ ਵੱਡਾ ਉੱਚਾ ਅਹੁਦਾ ਹੁੰਦਾ ਜੀ ਜਦੋਂ ਨਾ ਅਸੀਂ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਆ ਉਹ ਗੌਰਮੈਂਟ ਅਸੀਂ ਕਿਹਨੂੰ ਕਹਿੰਦੇ ਹੈਗੇ ਆ, ਗੌਰਮੈਂਟ ਅਸੀਂ ਜਿਹੜੇ ਪੋਲੀਟੀਕਲ ਲੀਡਰਾਂ ਨੂੰ ਨਹੀਂ ਕਹਿੰਦੇ ਜੀ ਜਾਂ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਨਹੀਂ ਕਹਿੰਦੇ, ਜਦੋਂ ਅਸੀਂ ਕਿਸੇ ਕੇਸ ਦੇ ਵਿੱਚ ਜਿਹੜਾ ਆ ਪਾਰਟੀ ਬਣਾਉਂਦੇ ਹੈਗੇ ਨਾ ਜੀ ਸਟੇਟ ਆਫ ਪੰਜਾਬ ਨੂੰ ਤੇ ਅਸੀਂ ਜਿਹੜਾ ਆ ਥਰੂ ਕਲੈਕਟਰ ਕਹਿੰਦੇ ਹੈਗੇ ਆ ਜਾਂ ਚੀਫ ਸੈਕਟਰੀ ਕਹਿੰਦੇ ਹੈਗੇ ਜਾਂ ਸੰਬੰਧਿਤ ਜਿਹੜਾ ਹੈਗਾ ਨਾ ਜੀ ਸੈਕਟਰੀ ਡਿਪਾਰਟਮੈਂਟ ਦਾ ਉਸਦਾ ਜਿਸ ਡਿਪਾਰਟਮੈਂਟ ਨਾਲ ਸਾਡਾ ਜਿਹੜਾ ਹੈਗਾ ਮਸਲਾ ਉਹ ਰਿਲੇਟ ਕਰਦਾ ਹੋਵੇ ਜੀ।
2: ਬਿਲਕੁਲ।
3: ਸੋ ਇਸ ਕਰਕੇ ਚੀਫ ਸੈਕਟਰੀ ਮੀਨਸ ਗੌਰਮੈਂਟ ਜੀ, ਸੈਕਟਰੀ ਮੀਨਸ ਗੌਰਮੈਂਟ ਜੀ। ਸੋ ਇਸ ਕਰਕੇ ਜਿਹੜਾ ਆ ਗੌਰਮੈਂਟ ਦਾ ਆਇਨਾ ਜਿਹੜਾ ਆ ਜਿਹਨੂੰ ਮਿਰਰ ਕਹਿੰਦੇ ਆ ਉਹ ਇਹ ਜਿਹੜੀਆਂ ਪੋਸਟਾਂ ਹੁੰਦੀਆਂ ਜੀ, ਤੇ ਬੜੀ ਵੱਡੀ ਬਦਨਾਮੀ ਵਾਲੀ ਗੱਲ ਹੈਗੀ ਆ ਜੀ ਇੱਕ ਚੀਫ ਸੈਕਟਰੀ ਨੂੰ ਜਿਹੜਾ ਆ ਵੀ ਸ਼ੋ ਕਾਜ਼ ਨੋਟਿਸ ਹੋ ਜਾਣਾ, ਮੀਨਿੰਗ ਦੇਰ ਬਾਈ ਕਿ ਸਰਕਾਰ ਨੇ ਹਾਈ ਕੋਰਟ ਨੂੰ ਸੀਰੀਅਸਲੀ ਲਿਆ ਹੀ ਨਹੀਂ ਜੀ।
2: ਬਿਲਕੁਲ ਹੈ ਜੀ।
3: ਹਾਂਜੀ ਇਹ ਲਿੰਗਰ ਆਨ ਕਰਦੇ ਰਹੇ ਜੀ, ਕਦੀ ਇਧਰ ਵਨ ਟੂ ਵਨ ਪ੍ਰੋਟੈਕਟ ਔਰ ਦਾ ਅਦਰ, ਇਹਨਾਂ ਨੇ ਕਦੀ ਤਰੀਕ ਲੈਣ ਦਾ ਬਹਾਨਾ ਸੀ ਇਹਨਾਂ ਨੂੰ ਤਾਂ, ਸਾਡੇ ਤੋਂ 4 ਮਹੀਨੇ ਨਿਕਲ ਜਾਣ ਜੀ, ਅਸੀਂ ਮਤਲਬ ਜਿਹੜਾ ਹੈਗਾ ਆਪਣੀ ਲਾਇਬਿਲਟੀ ਤੋਂ ਬਚ ਗਈ ਹੈ ਜੀ, ਪਰ ਹਾਈ ਕੋਰਟ ਬਹੁਤ ਸੀਰੀਅਸ ਸੀਗੀ ਜੀ ਇਸ ਮਸਲੇ ਤੇ ਜੀ।
2: ਬਿਲਕੁਲ ਹੈ ਜੀ।
3: ਦੂਸਰਾ ਮਸਲਾ ਜਿਹੜਾ ਹੈਗਾ ਸੀਗਾ ਜੀ, ਤੇ ਇੱਕ ਚੀਜ਼ ਜਿਹੜੀ ਆ ਵੀ ਜੂਠਾ ਤੁਮਸਾ ਨਹੀਂ ਦੇਖਾ ਵਾਲੀ ਗੱਲ ਦੇ ਉੱਤੇ ਆ ਜਾਂਦਾ ਹੈ ਜੀ, ਤੇ ਉਹ ਵੀ ਕੇਸ ਜਿਹੜਾ ਆ ਵੀ ਲੋਅਰ ਕੋਰਟ ਦੇ ਵਿੱਚ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਵਿਚਾਰਿਆ ਜਾ ਰਿਹਾ ਸੀ, ਉੱਥੇ ਵੀ ਇਹ ਗੱਲ ਕਹੀ ਉਹਨਾਂ ਨੇ ਕਿ ਤੁਸੀਂ ਜਿਹੜਾ ਆ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਤੁਸੀਂ ਝੂਠ ਬੋਲਿਆ,